0: ਉਹਦੀ ਕਿਡਨੀ ਅਸੀਂ ਲਈਏ ਤੇ ਫੇਰ ਹੀ ਟ੍ਰਾਂਸਪਲਾਂਟ ਕਰੀਏ।
1: ਬਿਲਕੁਲ ਬਿਲਕੁਲ,
0: ਚੱਲਦਾ ਰਹਿੰਦਾ ਉਨੀ ਦੇਰ ਤੱਕ।
1: ਹਾਂਜੀ,
0: ਇਸ ਹਿਸਾਬ ਤੇ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਡੈਡ ਬਾਡੀ ਦੀਆਂ ਕਿਡਨੀਆਂ ਲੈ ਕੇ ਵੀ ਉਹਨਾਂ ਨੂੰ ਰੀਵਾਈਵ ਕੀਤਾ ਜਾਵੇ ਔਰ ਉਹਨਾਂ ਨੂੰ ਟ੍ਰਾਂਸਪਲਾਂਟ ਕੀਤਾ ਜਾਵੇ, ਇਸ ਦੇ ਉੱਪਰ ਖੋਜ ਚੱਲ ਰਹੀ ਹੈ। ਹਾਂਜੀ
1: ਜੀ,
0: ਮੈਂ ਸਮਝਦਾ ਵੀ ਆਹ ਜਿਹੜੀ ਗੱਲ ਹੈਗੀ ਹੈ ਕਲੋਨਿਕ ਵਾਲੀ ਜਾਂ ਇਸ ਤਰ੍ਹਾਂ ਦੀ ਖੇਤੀ ਕਰਨ ਵਾਲੀ ਗੱਲ ਜਿਹੜੀ ਆਸਟ੍ਰੇਲੀਆ ਵਾਲੇ ਡਾਕਟਰ ਦੀ ਮੈਂ ਤੁਹਾਨੂੰ ਦੱਸੀ ਹੈ, ਇਹ ਉਸ ਦਾ ਪਹਿਲਾ ਹਿੱਸਾ ਹੈ। ਕਲੋਨਿਕ ਤੋਂ ਪਹਿਲਾ ਹਿੱਸਾ ਹੈ ਕਿ ਅਸੀਂ ਅੰਗਾਂ ਦੀ ਖੇਤੀ ਕਰ ਸਕਦੇ ਹਾਂ।
1: ਜੀ,
0: ਬੜਾ ਅਜੀਬ ਲੱਗਦਾ ਸੁਣਨ ਨੂੰ, ਇਸ ਵੇਲੇ ਬਹੁਤ ਅਜੀਬ ਲੱਗਦਾ ਵੀ ਹੈ ਹੱਦ ਹੋ ਗਈ ਯਾਰ, ਜੇ ਮੇਰਾ ਲਿਵਰ ਹੋ ਗਿਆ ਤੇ ਲਿਵਰ ਦਾ ਚੀਜ਼ ਲੈ ਕੇ ਤੇ ਅਸੀਂ ਉਹਨੂੰ ਟ੍ਰੇ ਦੇ ਵਿੱਚ ਵਿਕਸਿਤ ਕਰੀਏ ਤੇ ਉਸ ਤੋਂ ਬਾਅਦ ਇੱਕ ਲਿਵਰ ਪੈਦਾ ਕਰ ਦਈਏ। ਹਾਂਜੀ,
1: ਬਾਹਰ ਵਿਹੜੇ ਚ ਦੱਬ ਦੇਵੇ ਤੇ ਹੋਰ ਲਿਵਰ ਹੋ ਜਾਊਗਾ, ਜੰਪ ਹੋਊਗਾ ਜੀ, ਇੱਦਾਂ ਨੀ ਹੋ ਸਕਦੀ ਵੀ ਵਿਹੜੇ ਚ ਦੱਬ ਦੇਵੇ ਉਹਦਾ ਹਿੱਸਾ ਥੋੜਾ ਜਿਹਾ ਕੱਢ ਕੇ ਜੰਪ ਹੋਊਗਾ ਲਿਵਰ।
0: ਹਾਂਜੀ, ਮਤਲਬ ਬਹੁਤ ਸਾਇੰਸ ਜਿਹੜੇ ਕੁਦਰਤ ਦੇ ਜਿਹੜੇ ਭੇਤ ਨੇ ਉਹਨਾਂ ਨੂੰ ਜਾਣ ਜਾਣ ਕੇ ਤੇ ਅੱਗੇ ਤੋਂ ਅੱਗੇ ਵਿਕਸਿਤ ਹੋ ਰਹੀ ਹੈ, ਅੱਗੇ ਤੋਂ ਅੱਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਵੀਆਂ ਆ ਰਹੀਆਂ ਨੇ ਜਿਹੜੀਆਂ ਸਾਡੇ ਵਾਸਤੇ ਬੜੀਆਂ ਅਚੰਭਾ ਹੁੰਦੀਆਂ ਨੇ।
1: ਬਿਲਕੁਲ,
0: ਜਿੰਨਾ ਜਿੰਨਾ ਚੀਮਾ ਸਾਹਿਬ ਤਰਕ ਵਿਕਸਿਤ ਹੋਇਆ ਹੈ ਨਾ, ਜਦੋਂ ਤਰਕ ਵਿਕਸਿਤ ਹੋਇਆ ਆ ਉਦੋਂ ਹੀ ਸਮਝ ਲਓ ਵੀ ਡਬਲ ਵਿਜ਼ਨ ਹੋ ਗਿਆ, ਸਾਡੇ ਖਿਆਲ ਜਿਹੜੇ ਨੇ ਵੱਖਰੇ ਵੱਖਰੇ ਹੋ ਗਏ। ਤੁਹਾਡੇ ਕੋਲ ਤਰਕ ਵੱਖਰਾ ਹੈ, ਮੇਰੇ ਕੋਲ ਤਰਕ ਵੱਖਰਾ ਹੈ, ਹਰ ਆਦਮੀ ਦਾ ਆਪਣਾ ਆਪਣਾ ਤਰਕ ਹੋ ਗਿਆ, ਮਲਟੀਪਲ ਤਰਕ ਹੋ ਗਿਆ, ਔਰ ਮਲਟੀਪਲ ਤਰਕ ਦੇ ਵਿੱਚੋਂ ਹੁਣ ਸੱਚ ਲੱਭਣਾ ਬੜਾ ਔਖਾ ਹੋ ਗਿਆ। ਜਿੰਨਾ ਜਿੰਨਾ ਜ਼ਿਆਦਾ ਤਰਕ ਵਿਕਸਿਤ ਹੋਇਆ ਆ ਉਹਨਾਂ ਉਹਨਾਂ ਉਹਨਾਂ ਦੇ ਵਿੱਚੋਂ ਸੱਚ ਲੱਭਣਾ ਬੜਾ ਮੁਸ਼ਕਲ ਹੋ ਗਿਆ ਆ, ਔਰ ਗਿਆਨ ਦੇ ਗੱਲ ਰੱਸਾ, ਪੰਜਾਬੀ ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਗਿਆਨ ਦੇ ਗੱਲ ਰੱਸਾ ਪਾ ਕੇ ਅਸੀਂ ਗਿਆਨ ਨੂੰ ਖਿੱਚੀ ਜਾ ਰਹੇ ਹਾਂ ਆਪਣੇ ਤਰਕ ਦੇ ਨਾਲ।
1: ਜਿੰਨਾ
0: ਮੈਨੂੰ ਨੌਲੇਜ ਹੈ ਜਾਂ ਜਿੰਨਾ ਤੁਹਾਨੂੰ ਨੌਲੇਜ ਹੈ, ਤੁਸੀਂ ਆਪਣੀ ਗੱਲ ਨੂੰ ਸਾਬਤ ਕਰਨ ਵਾਸਤੇ ਉਹਦੇ ਤਰਕ ਸਾਹਮਣੇ ਪੇਸ਼ ਕਰੋਗੇ ਔਰ ਵੱਧ ਤੋਂ ਵੱਧ ਕਰੋਗੇ। ਮੇਰੇ ਕੋਲ ਇੰਨਾ ਨੌਲੇਜ ਹੈ, ਮੈਂ ਆਪਣੀ ਆਪਣੀ ਗੱਲ ਨੂੰ ਸਾਬਤ ਕਰਨ ਵਾਸਤੇ ਸੱਚ ਕਹਿਣ ਵਾਸਤੇ ਆਪਣੇ ਤਰਕ ਲੱਭਦਾ ਰਹਾਂਗਾ। ਤੇ ਹੁਣ ਇੰਨਾ ਹੋ ਗਿਆ ਆ ਵੀ ਇੰਨਾ ਜ਼ਿਆਦਾ ਤਰਕ ਵਿਕਸਿਤ ਹੋ ਗਿਆ ਵੀ ਇਹ ਲੱਭਣਾ ਕਿ ਅਸਲ ਸੱਚ ਕਿੱਥੇ ਹੈ ਯਾਰ। ਸੋ ਇਸ ਕਰਕੇ ਅਸੀਂ ਇਸ ਹਾਲਾਤ ਦੇ ਵਿੱਚ ਘੁੰਮ ਰਹੇ ਹਾਂ। ਇਸ ਵੇਲੇ ਸਾਡੀ ਜਿਹੜੀ ਇਹ 21ਵੀਂ ਸਦੀ ਚੱਲ ਰਹੀ ਹੈ ਉਹ ਇਸ ਹਾਲਾਤ ਵਿੱਚ ਚੱਲ ਰਹੀ ਹੈ ਵੀ ਨਹੀਂ, ਜੋ ਵਰਤਮਾਨ ਦਾ ਤਰਕ ਹੈ ਨਾ, ਜੋ ਵਰਤਮਾਨ ਦੇ ਤੌਰ ਤੇ ਅੱਜ ਸਾਬਤ ਹੁੰਦਾ ਆ, ਭਾਵੇਂ ਕਿ ਚੀਮਾ ਸਾਹਿਬ ਸੱਚੇ ਹੋਣ ਪਰ ਚੀਮਾ ਸਾਹਿਬ ਨੇ 8-9 ਤਰਕ ਦੇ ਦਿੱਤੇ ਆ, ਗੁਰਦੀਪ ਸਿੰਘ ਨੇ 10-12 ਤਰਕ ਦੇ ਦਿੱਤੇ ਆ, ਤੇ ਅਲਟੀਮੇਟ ਜਿਹੜੇ ਵਰਤਮਾਨ ਦੇ ਤਰਕ ਤੇ ਪੂਰੀ ਗੱਲ ਉਤਰਦੀ ਉਹਨੂੰ ਮੰਨ ਲਓ,
1: ਉਹਨੂੰ ਮੰਨ ਲਓ, ਬਿਲਕੁਲ
0: ਉਹਨੂੰ ਮੰਨ ਲਓ, ਉਨੀ ਦੇਰ ਤੱਕ ਹੀ ਇਸੇ ਤਰ੍ਹਾਂ ਚੱਲਿਆ ਜਾ ਸਕਦਾ। ਜਿਵੇਂ ਗੁਰੂ ਨਾਨਕ ਸਾਹਿਬ ਦੀ ਗੱਲ ਹੈ ਨਾ, ਉਹਨਾਂ ਨੇ ਜਪਜੀ ਸਾਹਿਬ ਦੀ ਸ਼ੁਰੂਆਤ ਦੇ ਵਿੱਚ ਹੀ ਕਹਿ ਦਿੱਤੀ, ਹਾਂਜੀ, ਔਰ ਉਹ ਜਦ ਤੱਕ ਉਸ ਤਰਕ ਦਾ ਕੋਈ ਬਦਲ ਜਾਂ ਉਸ ਤਰਕ ਤੋਂ ਉੱਪਰ ਹੁਣ ਤੱਕ ਇੰਨੀਆਂ ਸਦੀਆਂ ਹੋ ਗਈਆਂ ਨੇ, ਹਾਂਜੀ 1535 ਤੋਂ ਬਾਅਦ ਦੀਆਂ ਇਹ ਗੱਲਾਂ ਹਨ, ਉਦੋਂ ਤੋਂ ਲੈ ਕੇ ਹੁਣ ਤੱਕ ਹਜੇ ਐਸਾ ਕੋਈ ਤਰਕ ਵਿਕਸਿਤ ਨਹੀਂ ਹੋਇਆ ਜਿਹੜਾ ਇਹਦੇ ਬਿੱਲ ਮੁਕਾਬਲ ਜਾਂ ਇਹਦਾ ਮੁਕਾਬਲਾ ਕਰਦਾ ਹੋਵੇ ਔਰ ਜਾਂ ਇਹਦੇ ਤੋਂ ਉਲਟ ਪਾਸੇ ਕੋਈ ਹੋਰ ਗੱਲ ਦੱਸਦਾ ਹੋਵੇ ਵੀ ਰੱਬ ਕਿਸ ਤਰ੍ਹਾਂ ਦਾ। ਇਸ ਕਰਕੇ ਹਜੇ ਤੱਕ ਗੁਰੂ ਨਾਨਕ ਦਾ ਤਰਕ ਪ੍ਰਚਲਿਤ ਹੈ। ਇਹ ਗੱਲ ਮੈਂ ਇਸ ਕਰਕੇ ਕੋਟ ਕਰ ਲਿਆ ਹਾਂ ਕਿ ਹਰ ਸਾਇੰਸ ਦੇ ਵਿੱਚ, ਮੈਡੀਕਲ ਸਾਇੰਸ ਦੇ ਵਿੱਚ ਵੀ ਤੇ ਹਰ ਸ਼ੋਭੇ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਜ਼ਿਆਦਾ ਹੋ ਗਈਆਂ ਨੇ ਕਿ ਹਰ ਪੇਸ਼ੇ ਦੇ ਵਿੱਚ ਹੀ ਤਰਕ ਬਹੁਤ ਵਿਕਸਿਤ ਹੋ ਗਿਆ। ਹੁਣ ਅਸੀਂ ਕਿਹਨੂੰ ਠੀਕ ਮੰਨੀਏ, ਕਿਹਨੂੰ ਗਲਤ ਮੰਨੀਏ, ਕਿਸੇ ਨੂੰ ਇਕਦਮ ਗਲਤ ਕਹਿ ਦੇਣਾ ਬੜਾ ਔਖਾ ਆ,
1: ਕਿਸੇ
0: ਜ਼ਮਾਨੇ ਦੇ ਵਿੱਚ ਗਲਤ ਕਹਿ ਦੇਣਾ ਬੜਾ ਔਖਾ ਆ। ਹੋ ਸਕਦਾ ਉਹਦੇ ਕੋਲ ਕੋਈ ਹੋਰ ਤਰਕ ਹੋਵੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ, ਉਹ ਮੈਂ ਕੋਰਟ ਦੀ ਗੱਲ ਕਰਾਂ, ਸਟੱਡੀ ਕਰ ਰਿਹਾ ਸੀ ਕਿਉਂਕਿ ਮੈਂ ਮੈਡੀਕਲ ਜੂਸ ਪੜਾਉਂਦਾ ਰਿਹਾ ਨਾ ਬਹੁਤ ਦੇਰ ਵਾਸਤੇ
1: ਜੀ।
0: ਕੋਰਟ ਦੇ ਵਿੱਚ ਚੀਮਾ ਸਾਹਿਬ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਆਪਣੀ ਆਪਣੀ ਗੱਲ ਰੱਖਦੀਆਂ ਨੇ, ਜੱਜ ਦਾ ਵਿਊ ਪੁਆਇੰਟ ਇਹ ਹੁੰਦਾ ਆ ਕਿ ਇਹ ਦੋਵੇਂ ਝੂਠ ਬੋਲ ਰਹੇ ਆ,
1: ਦੋਵਾਂ
0: ਦੀਆਂ ਗੱਲਾਂ ਦੇ ਵਿੱਚ ਸਾਰੀ ਸੱਚਾਈ ਨਹੀਂ ਹੈਗੀ ਤੇ ਮੈਂ ਇਹਨਾਂ ਦੋਵਾਂ ਦੀਆਂ ਗੱਲਾਂ ਦੇ ਵਿੱਚੋਂ ਵਰਤਮਾਨ ਤੌਰ ਤੇ ਕੀ ਸੱਚ ਆ ਮੈਂ ਉਹ ਕੱਢ ਕੇ ਸਾਹਮਣੇ ਰੱਖਣਾ ਆ, ਭਾਵੇਂ ਕਿ ਉਹ ਅਸਲ ਦੇ ਵਿੱਚ ਝੂਠ ਹੀ ਹੋਵੇ।
1: ਬਿਲਕੁਲ, ਐਗਜੈਕਟਲੀ, ਹਾਲਾਂਕਿ ਹੁੰਦਾ ਉਹ ਵੀ ਬਹੁਤ ਵੱਡੀ ਝੂਠ ਆ ਜੀ।
0: ਦੋਹਾਂ ਦੀਆਂ ਗੱਲਾਂ ਦੇ ਵਿੱਚੋਂ ਜੋ ਨਿਕਲਦਾ ਆ ਉਹ ਸਾਹਮਣੇ ਰੱਖਣਾ, ਮੇਰੀ ਨਜ਼ਰ ਦੇ ਵਿੱਚ ਇਹ ਦੋਵੇਂ ਝੂਠ ਬੋਲਦੇ ਆ।
1: ਬਿਲਕੁਲ,
0: ਸੋ ਇਸ ਤਰ੍ਹਾਂ ਕਰਕੇ ਅੱਜ ਦੇ ਇਸ ਵਰਤਮਾਨ ਹਾਲਾਤ ਦੇ ਵਿੱਚ ਅਸੀਂ ਇਸ ਗੱਲ ਤੇ ਪਹੁੰਚ ਗਏ ਆ ਕਿ ਡਾਕਟਰ ਅਸਲ ਦੇ ਵਿੱਚ ਕੌਣ ਆ। ਅਸੀਂ ਇਸ ਸਰੀਰ ਦੀ ਸਾਰੀ ਜ਼ਿੰਮੇਵਾਰੀ ਇੱਕ ਬੰਦੇ ਨੂੰ ਦੇ ਰਹੇ ਹਾਂ ਭਈ

0: ਠੀਕ ਹੈ। ਆਮ ਤੌਰ ਤੇ ਹਾਸਪਿਟਲ ਚ ਜਾਂਦੇ ਆ ਨਾ ਤੇ ਕੋਈ ਸਰਜਰੀ ਜਾਂ ਕੁਝ ਐਸਾ ਹੁੰਦਾ ਤੇ ਉਹ ਫਾਰਮ ਤੇ ਦਸਤਖਤ ਕਰਵਾ ਲੈਂਦੇ ਨੇ, ਜੇ ਮੈਂ ਮਰ ਗਿਆ ਤੇ ਸਿਗਨੇਚਰ ਕਰਵਾ ਦਿੰਦੇ ਨੇ, ਕਿਉਂਕਿ ਕਮਾਂਡ ਉਹਨਾਂ ਨੂੰ ਵੀ ਨਹੀਂ ਇਸ ਗੱਲ ਦੀ ਹੈਗੀ, ਕਿਉਂਕਿ ਇਹਨੂੰ ਅਸੀਂ ਜੇ ਲਿਖਦੇ ਆ ਨਾ ਪ੍ਰੈਕਟਿਸ ਆਫ ਮੈਡੀਸਨ, ਸਾਡੇ ਜਦੋਂ ਇਹ ਪੜ੍ਹਾਇਆ ਜਾਂਦਾ ਨਾ ਮੈਡੀਕਲ ਕਾਲਜਾਂ ਦੇ ਵਿੱਚ ਤੇ ਉੱਥੇ ਮੈਡੀਸਨ ਦੇ ਤੌਰ ਤੇ ਸਟੱਡੀ ਕਰਵਾਈ ਬੇਸ਼ਕ ਜਾਂਦੀ ਆ, ਪਰ ਉਹਨੂੰ ਫਿਰ ਵੀ ਕੀ ਕਿਹਾ ਇਹ ਜਾਂਦਾ ਆ ਪ੍ਰੈਕਟਿਸ ਆਫ ਮੈਡੀਸਨ। ਹੋ ਸਕਦਾ ਕੱਲ ਨੂੰ ਆਉਣ ਵਾਲੇ ਸਮੇਂ ਚ ਅੱਜ ਜਿਹੜੀ ਅਸੀਂ ਗੱਲ ਕਰਦੇ ਪਏ ਉਹ ਗਲਤ ਹੋ ਜਾਵੇ, ਅੱਜ ਵੀ ਕੱਲ ਆਪਾਂ ਗੱਲ ਕੀਤੀ ਹੈ ਕੋਵਿਡ ਦੇ ਸੰਬੰਧ ਵਿੱਚ ਜਾਂ ਵੈਕਸੀਨਾਂ ਦੇ ਸੰਬੰਧ ਵਿੱਚ, ਹਾਂਜੀ। ਸੋ ਕੱਲ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਚੀਜ਼ ਝੂਠ ਹੋ ਸਕਦੀ ਹੈ ਜਿਹੜੀ ਅੱਜ ਅਸੀਂ ਸਹੀ ਮੰਨ ਰਹੇ ਹਾਂ, ਇਸੇ ਕਰਕੇ ਅਸੀਂ ਇਹਨੂੰ ਪ੍ਰੈਕਟਿਸ ਕਹਿੰਦੇ ਹਾਂ ਵੀ ਪ੍ਰੈਕਟਿਸ ਕਰ ਰਹੇ ਹਾਂ ਤੇ ਗਲਤੀਆਂ ਤਾਂ ਹੋ ਹੀ ਸਕਦੀਆਂ ਨੇ ਨਾ, ਹਾਂਜੀ। ਪਰਫੈਕਟ ਅਸੀਂ ਇਹਨੂੰ ਨਹੀਂ ਮੰਨਦੇ, ਬਾਵਜੂਦ ਇਸ ਦੇ ਵੀ ਫਿਰ ਵੀ ਯਾਰ ਅਸੀਂ ਜਦੋਂ ਸਰੀਰ ਕਿਸੇ ਨੂੰ ਇਹ ਹਾਜ਼ਰ ਕਰਦੇ ਹਾਂ ਵੀ ਮੇਰੀ ਆਹ ਤਕਲੀਫ ਹੈ ਤੇ ਹੱਲ ਕਰ, ਉਹਨੂੰ ਅਸੀਂ ਡਾਕਟਰ ਸਮਝ ਕੇ ਉਹਦੇ ਕੋਲ ਜਾਂਦੇ ਹਾਂ, ਔਰ ਕੁਝ ਨਾ ਕੁਝ ਨਾਰਮ, ਕੁਝ ਨਾ ਕੁਝ ਅਸੂਲ, ਕੁਝ ਨਾ ਕੁਝ ਐਸੀਆਂ ਗੱਲਾਂ ਤੇ ਸਾਨੂੰ ਤੈਅ ਕਰਨੀਆਂ ਪੈਣਗੀਆਂ ਨਾ ਬਈ, ਫੇਰ ਹੀ ਅਸੀਂ ਕਿਸੇ ਦੇ ਕੋਲ ਜਾਵਾਂਗੇ ਨਾ ਵੀ ਆਹ ਭਾਈ ਮੇਰਾ ਸਰੀਰ ਹੈ ਤੇ ਆਹ ਮੇਰੀ ਬਿਮਾਰੀ ਹੈ ਤੈਨੂੰ ਹੱਲ ਕਰ। ਔਰ ਉਹਨਾਂ ਪੁਆਇੰਟਸ ਨੂੰ ਡਿਸਕਸ ਕਰਦਿਆਂ ਹੋਇਆਂ ਜਿਹੜੀ ਮੈਡੀਕਲ ਫਿਲਾਸਫੀ ਹੈਗੀ ਆ ਉਹਨੇ ਕੁਝ ਪੁਆਇੰਟ ਰੇਜ਼ ਕੀਤੇ ਆ, ਉਹਨਾਂ ਪੁਆਇੰਟਸ ਦੀ ਮੈਂ ਅੱਜ ਗੱਲ ਕਰਨੀ ਆ ਬਈ ਅਸਲ ਵਿਚ ਅਸੀਂ ਡਾਕਟਰ ਕਿਹਨੂੰ ਕਹਿੰਦੇ ਆ, ਠੀਕ ਆ। ਡਾਕਟਰ ਤੇ ਹੁਣ ਆਪਣੇ ਪਿੰਡਾਂ ਵਿਚ ਤੁਸੀਂ ਵੇਖਦੇ ਹੋ ਨਾ ਵੀ ਜੇ ਦੋ ਚਾਰ ਮਹੀਨੇ ਕਿਸੇ ਡਾਕਟਰ ਦੇ ਨਾਲ ਕਿਸੇ ਨੇ ਲਾ ਲੈ ਤੇ ਉਸ ਤੋਂ ਬਾਅਦ ਪਿੰਡਾਂ ਚ ਉਹ ਆਪਣਾ ਝੋਲਾ ਫੜ ਕੇ ਤੁਰਿਆ ਫਿਰਦਾ ਟੀਕੇ ਲਾਉਣ ਵਾਸਤੇ ਤੇ ਉਹਨੂੰ ਵੀ ਸਾਰੇ ਡਾਕਟਰ ਜੀ ਹੀ ਕਰਦੇ ਆ, ਹਾਂਜੀ। ਉਹਦਾ ਕੀ ਫਾਇਦਾ ਹੁੰਦਾ ਕੀ ਨੁਕਸਾਨ ਹੁੰਦਾ ਇਸੇ ਤਰਕ ਦੀ ਗੱਲ ਹੈਗੀ ਆ, ਕਿਉਂਕਿ ਬਹੁਤੇ ਸਾਰੇ ਤੇ ਲੋਕ ਕਹਿੰਦੇ ਨੇ ਸਾਡਾ ਤਾਂ ਮੌਕੇ ਮੁਤਾਬਕ ਇਹਨੇ ਹੱਲ ਕਰ ਦਿੱਤਾ, ਸਾਡੇ ਹੱਥ ਤਾਂ ਡਾਕਟਰ ਹੀ ਹੈ, ਪਰ ਉਹਦੇ ਕਰਕੇ ਕਈ ਬਿਮਾਰੀਆਂ ਵੱਧ ਗਈਆਂ ਜਾਂ ਕਈ ਕੁਝ ਐਸਾ ਹੋ ਗਿਆ, ਉਹਦੀ ਕੋਈ ਗੱਲ ਨਹੀਂ ਕਰਦਾ ਹੈਗਾ। ਇੰਸੀਡੈਂਸਿਸ ਹੁੰਦੇ ਨੇ, ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰਦੀਆਂ ਨੇ, ਪਰ ਵਕਤੀ ਲੋੜ ਨੂੰ ਅਸੀਂ ਪਹਿਲ ਦੇ ਕੇ ਉਸ ਗੱਲ ਨੂੰ ਸਹੀ ਮੰਨ ਲੈਂਦੇ ਹਾਂ ਵੀ ਇਹ ਵੀ ਡਾਕਟਰੀ ਹੈ। ਪਰ ਜੇ ਅਸਾਂ ਲੱਭਣਾ ਹੀ ਹੋਵੇ, ਜੇ ਅਸਾਂ ਇਸ ਗੱਲ ਦਾ ਫੈਸਲਾ ਕੋਰਟ ਅਨੁਸਾਰ ਕਰਨਾ ਹੋਵੇ ਤੇ ਫਿਰ ਅਸੀਂ ਕੀ ਕਹਾਂਗੇ। ਸੋ ਇਸ ਚੀਜ਼ ਦਾ ਨਿਰਣਾ ਫਿਲਾਸਫੀ ਨੇ ਕੁਝ ਇੱਕ ਪੁਆਇੰਟਸ ਦੇ ਉੱਪਰ ਰੱਖਿਆ ਹੈ ਜਿਨ੍ਹਾਂ ਦੀ ਅੱਜ ਮੈਂ ਤੁਹਾਡੇ ਨਾਲ ਸਾਂਝ ਪਾਉਣੀ। ਪਹਿਲੀ ਤਾਂ ਗੱਲ ਇਹ ਆ, ਡਾਕਟਰ ਮੈਡੀਕਲ ਦੇ ਵਿਚ ਆਮ ਤੌਰ ਤੇ ਨਹੀਂ ਕਿਹਾ ਜਾਂਦਾ, ਲਫ਼ਜ਼ ਪ੍ਰਚਲਿਤ ਆ ਤੇ ਸਾਰੇ ਅਸੀਂ ਡਾਕਟਰ ਲਿਖੀ ਜਾਂਦੇ ਆਪਣੇ ਆਪ ਨੂੰ। ਜਿਹੜਾ ਫਿਲਾਸਫੀ ਵਾਲਾ ਬੰਦਾ ਉਹ ਵੀ ਡਾਕਟਰ ਹੈਗਾ, ਜਿਹੜਾ ਕੋਈ ਕਿਸੇ ਵੀ ਤਰ੍ਹਾਂ ਦੀ PhD ਕਰ ਗਿਆ ਉਹ ਵੀ ਆਪਣੇ ਆਪ ਨੂੰ ਡਾਕਟਰ ਲੈਂਦਾ, ਠੀਕ ਹੈ, ਕਿਉਂਕਿ ਉਸ ਟਰਮ ਦੀ ਜਿਹੜੀ ਵਿਆਖਿਆ ਹੈ ਉਹ ਹੈ ਫਿਲਾਸਫਰ ਹੈ, ਉਸ ਡਾਕਟਰਾਈਨ ਹੈ ਉਹਦੀ ਉਸ ਵਿਸ਼ੇ ਦੇ ਵਿਚ ਤੇ ਉਹ ਹੋ ਗਿਆ। ਪਰ ਅਸੀਂ ਜਿਹੜੇ ਫਿਜੀਸ਼ੀਅਨ ਹਨ, ਫਿਜੀਸ਼ੀਅਨਸ ਦੇ ਨਾਂ ਨਾਲ ਵੀ ਉਸੇ ਤਰ੍ਹਾਂ ਹੀ ਡਾਕਟਰ ਲਗਾਈ ਜਾ ਰਹੇ ਹਾਂ। ਖੈਰ ਮੈਂ ਉਹਨਾਂ ਫਿਜੀਸ਼ੀਅਨਸ ਦੀ ਗੱਲ ਕਰ ਰਿਹਾ ਹਾਂ ਜਿਹਨੂੰ ਅਸੀਂ ਸਮਝਦੇ ਹਾਂ ਵੀ ਹਾਂ ਇਹ ਵਾਕਿਆ ਹੀ ਫਿਜੀਸ਼ੀਅਨ ਕਹਾਉਣ ਦਾ ਹੱਕਦਾਰ ਹੈ। ਤੇ ਉਹਦੇ ਵਿਚ ਪਹਿਲੀ ਗੱਲ ਇਹ ਆਉਂਦੀ ਹੈ ਵੀ ਡਾਕਟਰ ਉਹ ਹੈ ਜਿਹੜਾ ਇਸ ਸਰੀਰ ਦੇ ਬਾਰੇ, ਇਸ ਸਰੀਰ ਦੇ ਚੱਲਣ ਬਾਰੇ ਪੂਰੀ ਤਰ੍ਹਾਂ ਜਾਣਦਾ ਹੋਵੇ। ਸਰੀਰ ਤਾਂ ਇੱਕ ਫਿਕਸ ਅਥਾਰਿਟੀ ਹੈਗੀ ਹੈ ਨਾ ਸਾਡੇ ਕੋਲ, ਔਰ ਉਹ ਅਸੀਂ ਹੁਣ ਤੱਕ ਬੜੀ ਸਟੱਡੀ ਕਰ ਲਈ ਹੈ ਬਈ ਆਹ ਹਾਰਟ ਆ ਇਹ ਇਸ ਤਰ੍ਹਾਂ ਕੰਮ ਕਰਦਾ ਹੈ, ਆਹ ਕਿਡਨੀ ਹੈ ਇਹ ਇਸ ਤਰ੍ਹਾਂ ਕੰਮ ਕਰਦੀ ਹੈਗੀ ਹੈ, ਬ੍ਰੇਨ ਦੀ ਵਰਕਿੰਗ ਇੱਥੋਂ ਤੱਕ ਕਿ ਸਭ ਤੋਂ ਕੰਪਲੀਕੇਟਡ ਅਸੀਂ ਬ੍ਰੇਨ ਨੂੰ ਸਮਝਦੇ ਸਾਂ ਤੇ ਬ੍ਰੇਨ ਦੇ ਵਿਚ ਵੀ ਸਾਰੇ ਅੰਗਾਂ ਨੂੰ ਅਸੀਂ ਫਰੋਲ ਕੇ ਵੇਖ ਲਿਆ, ਬ੍ਰੇਨ ਦੇ ਵਿਚ ਵੀ ਸਾਰਾ ਜੋ ਵੀ ਕਾਲਾ ਮਾਲਾ ਹੈਗਾ ਆ ਉਹ ਸਾਰੇ ਦੀ ਅਸੀਂ ਸਟੱਡੀ ਕਰਕੇ ਵੇਖ ਲਈ। ਤੋਂ ਭਾਵ ਕੀ ਹੋਇਆ ਬਈ ਇਹ ਵੇਖਿਆ ਵੀ ਇੱਕ ਫਿਜੀਸ਼ੀਅਨ ਜਨਰਲ ਤੌਰ ਤੇ ਤਾਂ ਇਸ ਫਿਜ਼ੀਕਲ ਬਾਡੀ ਦਾ ਜਾਣਕਾਰ ਹੋ ਸਕਦਾ ਹੈ, ਪਰ ਇਹਦੀਆਂ ਬਰੀਕੀਆਂ ਇੰਨੀਆਂ ਜ਼ਿਆਦਾ ਵੱਧ ਗਈਆਂ ਨੇ ਜੀਮਾ ਸਾਹਿਬ ਕਿ ਇੱਕ ਬੰਦਾ ਸਾਰੇ ਇਸ ਫੈਕਟਰੀ ਨੂੰ ਹੈਂਡਲ ਨਹੀਂ ਕਰ ਸਕਦਾ। ਤੇ ਹੁਣ ਤੁਸੀਂ ਵੇਖਦੇ ਹੋ ਵੀ ਅੱਖਾਂ ਦਾ ਡਾਕਟਰ ਹੋਰ, ਕੰਨ ਦਾ ਡਾਕਟਰ ਹੋਰ, ਨੱਕ ਦਾ ਡਾਕਟਰ ਹੋਰ, ਕਿਡਨੀ ਦਾ ਹੋਰ, ਲਿਵਰ ਦਾ ਹੋਰ, ਹਰ ਅਲੱਗ ਅਲੱਗ ਸਿਸਟਮ ਜਿਹੜੇ ਆ ਉਹਨਾਂ ਦੇ ਸਿਸਟਮ ਨਹੀਂ, ਕਿਉਂਕਿ ਸਿਸਟਮ ਤਾਂ ਸਾਰੇ ਨੌ ਹੀ ਨੇ ਸਰੀਰ ਦੇ ਵਿਚ, ਅੰਗ ਅਲੱਗ ਅਲੱਗ ਅੰਗਾਂ ਦੀ ਸਪੈਸ਼ਲਿਟੀ ਜਿਹੜੀ ਹੈ ਸਾਡੇ ਕੋਲ ਆ ਗਈ ਆ, ਉਸ ਤਰ੍ਹਾਂ ਦੇ ਡਾਕਟਰ ਅਸੀਂ ਕਹਿਣੇ ਸ਼ੁਰੂ ਕਰ ਦਿੱਤੇ ਜਾਂ ਫਿਜੀਸ਼ੀਅਨ ਕਹਿ ਲਓ ਉਸ ਤਰ੍ਹਾਂ ਦੇ ਸਾਡੇ ਕੋਲ ਪੈਦਾ ਹੋ ਗਏ ਨੇ ਜਿਹੜੇ ਇਸ ਤਰ੍ਹਾਂ ਦੀ ਜਾਣਕਾਰੀ ਰੱਖਦੇ ਨੇ। ਹੁਣ ਉਸ ਤੋਂ ਬਾਅਦ ਉਹਦਾ ਇੱਕ ਫੀਲਡ ਸ਼ੁਰੂ ਹੋ ਗਿਆ ਬਈ ਠੀਕ ਹੈ ਇਸ ਬੰਦੇ ਨੇ ਸਰੀਰ ਦੀ ਜਾਣਕਾਰੀ ਕਰ ਲਈ ਜਿਹੜੀ ਸਾਡੀ ਬੇਸਿਕ ਮੈਡੀਕਲ ਕੁਆਲੀਫਿਕੇਸ਼ਨ ਹੁੰਦੀ ਹੈ ਉਹ ਇਹ ਹੀ ਹੁੰਦੀ ਹੈ ਵੀ ਅਸੀਂ ਸਾਰੇ ਸਰੀਰ ਬਾਰੇ ਹੀ ਜਿਵੇਂ ਮੈਂ ਤੁਹਾਡੇ ਸਾਹਮਣੇ ਬੋਲੀ ਜਾ ਰਿਹਾ ਸਿਰ ਦੀ ਵੀ ਮੈਂ ਗੱਲ ਕਰੀ ਜਾ ਰਿਹਾ ਨੱਕ ਦੀ ਵੀ ਗੱਲ ਕਰੀ ਜਾ ਰਿਹਾ ਗਲੇ ਦੀ ਵੀ ਕਰੀ ਜਾ ਰਿਹਾ ਸਾਰੀਆਂ ਕਰੀ ਜਾ ਰਿਹਾ ਸੋ ਸਾਰਿਆਂ ਬਾਰਿਆਂ ਬਾਰੇ ਇੱਕ ਜਨਰਲ ਜਿਹੜੀ ਨੌਲੇਜ ਵਾਲੀ ਗੱਲ ਆ ਉਹਨੂੰ ਅਸੀਂ ਫਿਜੀਸ਼ੀਅਨ ਕਹਿਣਾ ਸ਼ੁਰੂ ਕਰ ਦਿੰਦੇ ਦੂਸਰੀ ਗੱਲ ਬਿਮਾਰੀ ਕੀ ਹੈ ਬਿਮਾਰੀ ਅਸੀਂ ਕਿਹਨੂੰ ਸਮਝਦੇ ਹਾਂ ਇੱਕ ਤਾਂ ਲਾਈਫ ਹੈ ਹੈਲਥ ਹੈ ਤਾਂ ਹੀ ਸਾਂਹੀ ਬਿਮਾਰੀ ਦੀ ਗੱਲ ਕਰ ਸਕਾਂਗੇ ਤੇ ਹੈਲਥ ਦਾ ਐਕਸਪਲੇਨੇਸ਼ਨ ਸਾਡੇ ਸਾਹਮਣੇ ਕੀ ਆ ਬਈ ਇਸ ਸਰੀਰ ਦੇ ਅੰਦਰ ਜੋ ਕੁਛ ਵੀ ਜਿੰਦਾ ਹੈ ਜਿਹਦੇ ਕਰਕੇ ਇਸ ਸਰੀਰ ਨੂੰ ਅਸੀਂ ਲਿਵਿੰਗ ਬਾਡੀ ਕਹਿੰਦੇ ਹਾਂ ਉਹ ਲਾਈਫ ਫੋਰਸ ਆ ਉਹ ਫੋਰਸ ਆ ਫੋਰਸਾਂ ਬਾਰੇ ਅਸੀਂ ਇਹ ਕਹਿੰਦੇ ਹਾਂ ਕਿ ਫੋਰਸਿਸ ਜਿਹੜੀਆਂ ਨੇ ਉਹ ਵੇਖੀਆਂ ਨਹੀਂ ਜਾ ਸਕਦੀਆਂ ਬਲਕਿ ਜਦੋਂ ਉਹ ਕਿਸੇ ਫਿਜ਼ੀਕਲ ਸਬਸਟਾਂਸ ਦੇ ਉੱਪਰ ਕੰਮ ਕਰਦੀਆਂ ਨੇ ਤੇ ਫੇਰ ਉਹਨਾਂ ਦੀ ਵਿਭੂਤੀ ਹੁੰਦੀ ਹੈ ਫੇਰ ਉਹਨਾਂ ਦੀ ਜਾਣਕਾਰੀ ਮਿਲਦੀ ਹੈ ਕਿ ਭਾਈ ਇਹਦੇ ਵਿੱਚ ਉਹ ਪਾਵਰ ਹੈਗੀ ਹੈ ਇਹਦੀ ਐਗਜ਼ਾਮਪਲ ਆਪਾਂ ਕਿੰਨੀ ਦੇਰਾਂ ਦੇ ਚੁੱਕੇ ਹਾਂ ਵੀ ਬਿਜਲੀ ਦੀ ਤਾਰ ਹੋਵੇ ਉਹਦੇ ਵਿੱਚ ਕਰੰਟ ਆਉਂਦਾ ਹੋਵੇ ਪਰ ਸਾਨੂੰ ਓਨੀ ਦੇਰ ਨਹੀਂ ਪਤਾ ਲੱਗਦਾ ਜਦ ਤੱਕ ਇਹ ਤਾਰ ਅਸੀਂ ਕਿਸੇ ਮਸ਼ੀਨਰੀ ਜਾਂ ਕੰਪਿਊਟਰ ਜਾਂ ਹੋਰ ਚੀਜ਼ ਦੇ ਨਾਲ ਜੋੜਦੇ ਨਹੀਂ ਤੇ ਉਹ ਕੰਮ ਨਹੀਂ ਕਰਨਾ ਸ਼ੁਰੂ ਕਰ ਦਿੰਦੀ ਜਦੋਂ ਉਹ ਕੰਮ ਸ਼ੁਰੂ ਕਰਦੀ ਹੈ ਤੇ ਫਿਰ ਸਾਨੂੰ ਪਤਾ ਲੱਗਦਾ ਵੀ ਇਸ ਤਾਰ ਦੇ ਵਿੱਚ ਕਰੰਟ ਹੈਗਾ ਔਰ ਉਹ ਪਾਵਰ ਹੈ ਉਹ ਇਨਵਿਜ਼ੀਬਲ ਹੈ ਇਸੇ ਤਰ੍ਹਾਂ ਹੀ ਇਸ ਸਰੀਰ ਦੇ ਵਿੱਚ ਜਿਹੜੀ ਪਾਵਰ ਜਿਹਨੂੰ ਅਸੀਂ ਲਿਵਿੰਗ ਫੋਰਸ ਕਹਿੰਦੇ ਹਾਂ ਉਹ ਲਾਈਫ ਫੋਰਸ ਹੈਗੀ ਹੈ ਔਰ ਜਦੋਂ ਉਹ ਨਹੀਂ ਹੁੰਦੀ ਅਸੀਂ ਇਸ ਸਰੀਰ ਨੂੰ ਡੈਡ ਬਾਡੀ ਕਹਿੰਦੇ ਹਾਂ ਹੁਣ ਡੈਡ ਬਾਡੀ ਲਿਵਿੰਗ ਫੋਰਸ ਦੀ ਅਸੀਂ ਗੱਲ ਕਰ ਲਈ ਹੁਣ ਹੈਲਥ ਦੀ ਗੱਲ ਆ ਗਈ ਕਿ ਜਦੋਂ ਇਹ ਲਾਈਫ ਫੋਰਸ ਜਦੋਂ ਉਹ ਬਿਜਲੀ ਦਾ ਕਰੰਟ ਨਾਰਮਲ ਤੌਰ ਤੇ ਚੱਲ ਰਿਹਾ ਆ ਤੇ ਉਹਨੇ ਹਰੇਕ ਮਸ਼ੀਨਰੀ ਨੂੰ ਅਗਰ ਉਹ ਸਹੀ ਹੋਈ ਤਾਂ ਫਿਰ ਉਹਨੂੰ ਨਾਰਮਲ ਤੌਰ ਤੇ ਚਲਾਉਣਾ ਹੈ ਇਸ ਕਰੰਟ ਦੇ ਵਿੱਚ ਵੀ ਕੋਈ ਨੁਕਸ ਪੈ ਸਕਦਾ ਹੈ ਅਲਟਰਨੇਟਰ ਵੀ ਹੋ ਸਕਦਾ ਕਰੰਟ ਏਸੀ ਕਰੰਟ ਵੀ ਹੋ ਸਕਦਾ ਡੀਸੀ ਕਰੰਟ ਵੀ ਹੋ ਸਕਦਾ ਇਹਦੀ ਕੋਈ ਹੋਰ ਕਿਸਮ ਵੀ ਹੋਵੇ ਉਹਦੇ ਮੁਤਾਬਕ ਵੀ ਹੋਵੇ ਹੋ ਸਕਦਾ ਇਹਦੇ ਵਿੱਚ ਕੋਈ ਹੋਰ ਇੰਟਰੈਕਸ਼ਨ ਵੀ ਹੁੰਦੀ ਹੋਵੇ ਤੇ ਮਤਲਬ ਇਸ ਨੂੰ ਜਿਹੜੇ ਫਿਲਾਸਫੀ ਦੇ ਲੋਕ ਸੀ ਉਹਨਾਂ ਨੇ ਕਿਹਾ ਹਾਰਮੋਨੀਅਸ ਪਲੇ ਆਫ ਵਾਈਟਲ ਫੋਰਸ ਉਹ ਲਾਈਫ ਫੋਰਸ ਜਿਹੜੀ ਸਾਡੇ ਇਸ ਸਰੀਰ ਨੂੰ ਗਾਈਡ ਕਰਦੀ ਹੈ ਜਾਂ ਚਲਾਉਂਦੀ ਹੈ ਉਸ ਲਾਈਫ ਫੋਰਸ ਦਾ ਹਾਰਮੋਨੀਅਸ ਪਲੇ ਹੈ ਭਾਈ ਉਹਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਹੈਗੀ ਨਾਰਮਲ ਚੱਲ ਰਿਹਾ ਹੈਗਾ ਔਰ ਉਸ ਨਾਰਮਲ ਦਾ ਫਿਰ ਅੱਗੇ ਐਕਸਪਲੇਨੇਸ਼ਨ ਤਾਂ ਮੈਂ ਤੁਹਾਨੂੰ ਕਈ ਵਾਰਾਂ ਇਹ ਕਰ ਹੀ ਚੁੱਕਿਆ ਹਾਂ ਭਾਈ ਜੇ 98.4 ਹੈ ਟੈਂਪਰੇਚਰ ਤੇ ਅਸੀਂ ਕਹਿੰਦੇ ਹਾਂ ਨਾਰਮਲ ਆ ਹੈ ਤਾਂ ਇਹ ਵੀ ਟੈਂਪਰੇਚਰ ਆ ਤੇ ਜੇ 100 ਹੋ ਗਿਆ ਤੇ ਫਿਰ ਅਸੀਂ ਕਹਿੰਦੇ ਟੈਂਪਰੇਚਰ ਆ ਭਾਵ ਇੱਕ ਲਿਮਿਟ ਨੂੰ ਅਸੀਂ ਹਾਰਮੋਨੀਅਸ ਪਲੇ ਮੰਨ ਲਿਆ ਹੈ ਉਸ ਵਾਈਟਲ ਫੋਰਸ ਦਾ ਉਸ ਲਿਵਿੰਗ ਫੋਰਸ ਦਾ ਜਿਹਦੇ ਕਰਕੇ ਅਸੀਂ ਜਿੰਦਾ ਹਾਂ ਜਾਂ ਜਿੰਦਾ ਮਹਿਸੂਸ ਹੁੰਦੇ ਹਾਂ ਉਹਦੇ ਕਰਕੇ ਉਹਦੀ ਇੱਕ ਲਿਮਿਟ ਅਸੀਂ ਬੰਨ ਲਈ ਕਾਰਕਰਦਗੀ ਕੀ ਹੈ ਅੱਖਾਂ ਕਿਵੇਂ ਕੰਮ ਕਰਦੀਆਂ ਨੱਕ ਕਿਵੇਂ ਕੰਮ ਕਰਦਾ ਹੈ ਔਰ ਉਹਨਾਂ ਸਾਰੀਆਂ ਦੀ ਫ੍ਰੀਕੁਐਂਸੀ ਉਹਨਾਂ ਸਾਰਿਆਂ ਦੀ ਵਰਕਿੰਗ ਹਾਰਟ ਕਿਵੇਂ ਕੰਮ ਕਰਦਾ ਹੈ ਕਿੰਨੀ ਵਾਰ ਟਾਈਮ ਦੇ ਮਿੰਟ ਚ ਚੱਲੇ ਤੇ ਠੀਕ ਹੋਏਗਾ ਕਿੰਨੀ ਵਾਰ ਵੱਧ ਚੱਲੇ ਤੇ ਉਹਨੂੰ ਗਲਤ ਕਹਾਂਗੇ ਇਹ ਸਾਰੀਆਂ ਗੱਲਾਂ ਅਸੀਂ ਐਸਟੀਮੇਸ਼ਨ ਚ ਲੈ ਆਂਦੀਆਂ ਤੇ ਉਹਦੇ ਮੁਤਾਬਕ ਅਸੀਂ ਇਹ ਵੇਖਿਆ ਬਈ ਇਹ ਜਦੋਂ ਆਦਮੀ ਆਪਣੇ ਆਪ ਇਸ ਅਹਿਸਾਸ ਨਾਲ ਫੀਲ ਕਰੇ ਕਿ ਮੈਂ ਠੀਕ ਹਾਂ ਉਦੋਂ ਅਸੀਂ ਸਮਝਨੇ ਆ ਇਹ ਇਹਦਾ ਹਾਰਮੋਨੀਅਸ ਪਲੇ ਹੈ ਪਰ ਮੈਡੀਕਲ ਸਾਇੰਸ ਨੇ ਚੀਮਾ ਸਾਹਿਬ ਇੱਕ ਆਪਣਾ ਮੈਡੀਕਲ ਸਟੈਂਡਰਡ ਆਫ ਹੈਲਥ ਬਣਾਇਆ ਹੋਇਆ ਮੈਡੀਕਲ ਸਟੈਂਡਰਡ ਆਫ ਹੈਲਥ ਜਿਹੜਾ ਬਣਾਇਆ ਆ ਉਹ ਸਾਰਿਆਂ ਨੂੰ ਸੂਟ ਨਹੀਂ ਕਰਦਾ ਇੰਡੀਵਿਜੁਅਲ ਸਟੈਂਡਰਡ ਆਫ ਹੈਲਥ ਜਿਹੜਾ ਆ ਉਹ ਹਰ ਆਦਮੀ ਦਾ ਵੱਖਰਾ ਹੈ ਮੈਡੀਕਲ ਸਟੈਂਡਰਡ ਨੇ ਤੇ ਕਹਿ ਦਿੱਤਾ ਵੀ 120/80 ਅਗਰ ਬਲੱਡ ਪ੍ਰੈਸ਼ਰ ਹੋਇਆ ਤੇ ਤੁਹਾਡਾ ਨਾਰਮਲ ਆ ਸ਼ੂਗਰ 80 mg/100 mL ਆਫ ਬਲੱਡ ਹੋਈ ਤੇ ਨਾਰਮਲ ਆ ਕੋਲੈਸਟਰੋਲ 200 mg ਹੋਇਆ ਤੇ ਇਹ ਬਿਲਕੁਲ ਨਾਰਮਲ ਹੈ ਇਸੇ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਦੀ ਚੀਜ਼ਾਂ ਦੀ ਗਿਣਤੀ ਮਿਣਤੀ ਅਸੀਂ ਕਰ ਲਈ ਹੈ ਤੇ ਉਹਦੇ ਮੁਤਾਬਕ ਉਹਨੂੰ ਸਟੈਂਡਰਡਾਈਜ਼ ਕਰ ਦਿੱਤਾ ਕਿ 100 ਬੰਦੇ ਦਾ ਚੈੱਕ ਕੀਤਾ ਤੇ ਉਹਦੇ ਜਾਂਚ ਹੀ ਗਿਆ ਪਰ ਕਈ ਬੰਦੇ 120-80 ਜਦੋਂ ਬਲੱਡ ਪ੍ਰੈਸ਼ਰ ਹੁੰਦਾ ਆ ਤੇ ਉਸ ਵੇਲੇ ਕਹਿੰਦੇ ਨੇ ਯਾਰ ਮੈਨੂੰ ਭਾਰਾ ਪੰਜਾ ਲੱਗ ਰਿਹਾ ਹੈ ਔਰ ਜੇ ਉਹਦਾ 110 ਹੁੰਦਾ ਤੇ ਉਹ ਨਾਰਮਲ ਸਮਝਦਾ ਮੈਂ ਵੇਖਿਆ ਕਈ ਇੱਕ ਲੋਕ ਐਸੇ ਆਉਂਦੇ ਨੇ 150 ਬਲੱਡ ਪ੍ਰੈਸ਼ਰ ਹੁੰਦਾ ਤੇ ਉਹ ਨਾਰਮਲ ਟਰੱਕ ਚਲਾ ਕੇ ਆਏ ਹੁੰਦੇ ਆ। ਸੋ ਇੱਕ ਇੰਡੀਵਿਜੁਅਲ ਸਟੈਂਡਰਡ ਆਫ ਹੈਲਥ ਹੈਗਾ ਆ, ਉਹਨੂੰ ਵੀ ਅਸੀਂ ਹਾਰਮੋਨੀਅਸ ਪਲੇ ਆਫ ਵਾਈਟਲ ਫੋਰਸ ਕਹਿ ਸਕਦੇ ਹਾਂ। ਜਦੋਂ ਕੋਈ ਬੰਦਾ ਇਹ ਸਮਝੇ ਕਿ ਮੈਂ ਨਾਰਮਲ ਆ ਯਾਰ, ਮੈਨੂੰ ਕੋਈ ਤਕਲੀਫ ਨਹੀਂ, ਮੈਂ ਬਿਲਕੁਲ ਠੀਕ ਆ ਗਿਆ। ਸੋ ਮੁੱਕਦੀ ਗੱਲ, ਜਿਹੜਾ ਇੰਡੀਵਿਜੁਅਲ ਸਟੈਂਡਰਡ ਆਫ ਹੈਲਥ ਹੈ ਉਹਨੂੰ ਅਸੀਂ ਕਹਿੰਦੇ ਹਾਂ ਹਾਰਮੋਨੀਅਸ ਪਲੇ ਆਫ ਵਾਈਟਲ ਫੋਰਸ। ਲਿਖਤੀ ਤੌਰ ਤੇ ਬੇਸ਼ੱਕ ਅਸੀਂ ਇਹ ਕਹੀ ਜਾਈਏ ਕਿ ਮੈਡੀਕਲ ਸਟੈਂਡਰਡ ਦੇ ਮੁਤਾਬਕ ਆ ਗਿਆ ਤੇ ਅਸੀਂ ਉਹਨੂੰ ਕਹਿਣਾ ਹਾਰਮੋਨੀਅਸ ਪਲੇ ਆਫ ਵਾਈਟਲ ਫੋਰਸ, ਪਰ ਅਸਲ ਦੇ ਵਿੱਚ ਇੰਡੀਵਿਜੁਅਲ, ਇਹ ਤਰਕ ਦੀ ਗੱਲ ਆ ਗਈ ਨਾ। ਤਰਕ ਦੇ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਤਾਂ 100 ਬੰਦੇ ਦਾ ਚੈੱਕ ਕੀਤਾ, ਉਹ 120 ਹੁੰਦਾ, 120-80 ਹੁੰਦਾ ਤੇ ਅਸੀਂ ਉਹਨੂੰ ਨਾਰਮਲ ਕਹਿੰਦੇ ਹਾਂ, ਬਹੁਤ ਹੁੰਦਾ, ਇੰਨਾ ਹੀ ਹੁੰਦਾ ਹੈਗਾ। ਪਰ ਇੰਡੀਵਿਜੁਅਲ ਇੱਕ ਕਹਿੰਦਾ ਨਹੀਂ, ਮੇਰਾ 110-70 ਹੁੰਦਾ ਤੇ ਫਿਰ ਮੈਂ ਠੀਕ ਮਹਿਸੂਸ ਕਰਦਾ। ਸੋ ਤਰਕ ਆ ਗਿਆ। ਸੋ ਉਸ ਤਰਕ ਦੇ ਵਿੱਚੋਂ ਅੱਜ ਵਰਤਮਾਨ ਦੇ ਹਾਲਾਤ ਦੇ ਮੁਤਾਬਕ ਮੈਡੀਕਲ ਫਿਲਾਸਫੀ ਇਹ ਕਹਿੰਦੀ ਆ ਵੀ ਇੰਡੀਵਿਜੁਅਲ ਸਟੈਂਡਰਡ ਆਫ ਹੈਲਥ ਦੀ ਮਾਨਤਾ ਹੋਣੀ ਚਾਹੀਦੀ ਹੈ, ਤੇ ਜੇ ਕਿਸੇ ਬੰਦੇ ਦਾ ਇੰਡੀਵਿਜੁਅਲ ਸਟੈਂਡਰਡ ਆਫ ਹੈਲਥ ਠੀਕ ਹੈ, ਭਾਵ ਉਹ ਖੁਦ ਮਹਿਸੂਸ ਕਰਦਾ ਆ ਕਿ ਮੈਂ ਠੀਕ ਆ ਯਾਰ, ਤਾਂ ਉਹਨੂੰ ਠੀਕ ਮੰਨਣਾ ਚਾਹੀਦਾ ਹੈ। ਔਰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਜੀਵਨ ਸ਼ਕਤੀ ਆ ਇਸ ਸਰੀਰ ਦੇ ਵਿੱਚ ਉਹ ਨਾਰਮਲ ਕੰਮ ਕਰ ਰਹੀ ਹੈ। ਹੁਣ ਇਹ ਜਿਹੜਾ ਬੰਦਾ ਹੈ ਇਹ ਨਾਰਮਲ ਕੰਮ ਕਰ ਰਿਹਾ ਹੈ, ਨਾਰਮਲ ਸਾਰੀ ਗੱਲ ਹੋ ਗਈ, ਉਸ ਤੋਂ ਬਾਅਦ ਇਹਦਾ ਕੰਮ ਕੀ ਹੈ? ਜੇ ਇਹ ਸਰੀਰ ਬਿਮਾਰ ਹੋ ਜਾਵੇ, ਔਰ ਮਤਲਬ ਕੀ ਹੋਇਆ ਵੀ ਉਹ ਜਿਹੜਾ ਹਾਰਮੋਨੀਅਸ ਪਲੇ ਚੱਲਦਾ ਪਿਆ ਸੀਗਾ ਉਹਦੇ ਵਿੱਚ ਕਿਤੇ ਰੁਕਾਵਟ ਆ ਗਈ ਹੈ, ਕੋਈ ਨਾ ਕੋਈ ਐਸੇ ਤੱਤ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਸ ਹਾਰਮੋਨੀਅਸ ਪਲੇ ਦੇ ਵਿੱਚ ਰੁਕਾਵਟ ਪਾ ਦਿੱਤੀ ਹੈ। ਮਤਲਬ ਉਹਨੂੰ ਦੂਜੇ ਲਫ਼ਜ਼ਾਂ ਚ ਇੰਜ ਲਿਖਿਆ ਜਾ ਸਕਦਾ ਚੀਮਾ ਸਾਹਿਬ, ਨੌਲੇਜ ਆਫ ਡਿਜ਼ੀਜ਼, ਬਿਮਾਰੀ ਬਾਰੇ ਜਾਣਕਾਰੀ। ਹੁਣ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਯਾਰ ਇੰਨੀਆਂ ਸਾਰੀਆਂ ਬਿਮਾਰੀਆਂ ਨੇ, ਕੋਈ ਲਿਸਟ ਹੀ ਏਡੀ ਲੰਬੀ ਹੋ ਗਈ ਕਿ ਹੁਣ ਡਾਕਟਰਾਂ ਨੂੰ ਵੀ ਕਈ ਵਾਰ ਡਿਕਸ਼ਨਰੀ ਵੇਖਣੀ ਪੈਂਦੀ ਹੈ, ਕਈ ਵਾਰਾਂ ਦੋ ਦੋ ਤਿੰਨ ਤਿੰਨ ਬਿਮਾਰੀਆਂ ਦਾ ਨਾਂ ਜੋੜ ਕੇ ਸਾਨੂੰ ਕਿਸੇ ਬਿਮਾਰੀ ਦਾ ਨਾਂ ਰੱਖਣਾ ਪੈਂਦਾ। ਵੱਡੀ ਡਿਕਸ਼ਨਰੀ ਬਣ ਗਈ ਇਸ ਗੱਲ ਦੀ, ਇਹ ਜਾਣਨ ਵਾਸਤੇ ਕਿ ਬਿਮਾਰੀ ਕੀ ਹੈ। ਫਿਰ ਇੱਕ ਤਰਕ ਆ ਗਿਆ ਕਿ ਨਹੀਂ ਯਾਰ ਇਹ ਗੱਲ ਗਲਤ ਆ, ਅਸਲ ਦੇ ਵਿੱਚ ਡਿਸ ਈਜ਼ ਹੈ, ਅਸੀਂ ਡਿਜ਼ੀਜ਼ ਹੀ ਲਿਖਦੇ ਆ ਨਾ, ਤੇ ਡਿਸ ਈਜ਼ ਮੀਨਸ ਨਾਟ ਈਜ਼ੀ। ਜਦੋਂ ਇੱਕ ਬੰਦਾ ਇਹ ਸਮਝੇ ਵੀ ਮੈਂ ਠੀਕ ਨਹੀਂ ਹਾਂ ਤੇ ਤੁਸੀਂ ਉਹਨੂੰ ਬਿਮਾਰ ਸਮਝੋ, ਉਹਨੂੰ ਬਿਮਾਰੀ ਸਮਝੋ, ਔਰ ਉਸ ਬਿਮਾਰੀ ਨੂੰ ਅਗਰ ਤੁਸੀਂ ਆਪਣੇ ਸਟੈਂਡਰਡ ਦੇ ਮੁਤਾਬਕ ਸਟੈਂਡਰਡਾਈਜ਼ ਕਰਨਾ ਆ, ਤੇ ਫਿਰ ਤੁਸੀਂ ਆਹ ਜਿਹੜੇ ਮੈਡੀਕਲ ਸਟੈਂਡਰਡ ਆਫ ਹੈਲਥ ਦੇ ਨਾਰਮਸ ਨੇ ਇਹਦੇ ਨਾਲ ਕੰਪੇਅਰ ਕਰ ਲਓ ਕਿ ਭਾਈ ਜਦੋਂ ਇਹ ਕਹਿੰਦਾ ਵੀ ਮੈਂ ਠੀਕ ਨਹੀਂ ਹਾਂ, ਉਸ ਵੇਲੇ ਇਹਦਾ ਬਲੱਡ ਪ੍ਰੈਸ਼ਰ ਕਿੰਨਾ ਹੈ, ਉਸ ਵੇਲੇ ਸ਼ੂਗਰ ਕਿੰਨੀ ਹੈ, ਉਸ ਵੇਲੇ ਕੋਲੈਸਟ੍ਰੋਲ ਕੀ ਕਹਿੰਦਾ ਹੈਗਾ। ਕਹਿਣ ਤੋਂ ਭਾਵ ਜਿਹੜੇ ਮੈਡੀਕਲ ਸਟੈਂਡਰਡ ਆਫ ਹੈਲਥ ਦੇ ਨਾਰਮਸ ਨੇ ਉਹਨਾਂ ਦੇ ਨਾਲ ਅਸੀਂ ਕੰਪੇਅਰ ਕਰਕੇ ਇਸ ਨੂੰ ਚੱਲਦੇ ਹਾਂ। ਕਿਉਂ? ਕਿਉਂਕਿ ਆਉਣ ਵਾਲਾ ਇੰਡੀਵਿਜੁਅਲ ਬੰਦਾ ਜਿਹੜਾ ਆ ਸਾਨੂੰ ਉਹਦਾ ਇੰਡੀਵਿਜੁਅਲ ਸਟੈਂਡਰਡ ਨਹੀਂ ਪਤਾ। ਹਰ ਬੰਦੇ ਦਾ ਸਾਨੂੰ ਇੰਡੀਵਿਜੁਅਲ ਸਟੈਂਡਰਡ ਕੀ ਆ ਕੋਈ ਸਾਨੂੰ ਨਹੀਂ। ਹਾਂ ਜਿਹੜੇ ਫੈਮਿਲੀ ਡਾਕਟਰ ਹੋ ਜਾਂਦੇ ਨੇ ਜਾਂ ਲਗਾਤਾਰ ਕਈ ਇੱਕ ਫੈਮਿਲੀਆਂ ਕਿਸੇ ਡਾਕਟਰ ਕੋਲ ਆਉਣ ਲੱਗ ਜਾਂਦੀਆਂ ਨੇ ਤੇ ਉਸ ਪੇਸ਼ੈਂਟ ਬਾਰੇ ਡਾਕਟਰ ਨੂੰ ਜਾਣਕਾਰੀ ਹੋ ਜਾਂਦੀ ਵੀ ਨਾ ਯਾਰ ਇਹਦਾ ਜਦੋਂ ਤੰਦਰੁਸਤ ਵੀ ਹੁੰਦਾ ਨਾ ਇਹਦਾ ਬਲੱਡ ਪ੍ਰੈਸ਼ਰ 110 ਹੀ ਰਹਿੰਦਾ ਆ, 110-70 ਹੀ ਰਹਿੰਦਾ ਤੇ ਠੀਕ ਰਹਿੰਦਾ ਹੈ। ਉਹ ਇੰਡੀਵਿਜੁਅਲ ਦੇ ਨਾਲ ਕੰਪੇਅਰ ਕਰ ਸਕਦਾ ਹੈ, ਪਰ ਆਮ ਤੌਰ ਤੇ ਜੋ ਸਾਡੀ ਪ੍ਰੈਕਟਿਸ ਚੱਲ ਰਹੀ ਹੈ, ਕਿਉਂਕਿ ਇਹਨੂੰ ਅਸੀਂ ਪ੍ਰੈਕਟਿਸ ਆਫ ਮੈਡੀਸਨ ਕਹਿੰਦੇ ਹਾਂ, ਤਜਰਬਾ ਹੀ ਕਹਿੰਦੇ ਹਾਂ ਨਾ ਅਸੀਂ, ਔਰ ਇਸ ਤਜਰਬੇ ਦੇ ਲਿਹਾਜ਼ ਨਾਲ ਅਸੀਂ ਕਿਸੇ ਵੀ ਬਿਮਾਰ ਨੂੰ ਮੈਡੀਕਲ ਸਟੈਂਡਰਡ ਆਫ ਹੈਲਥ ਦੇ ਨਾਲ ਕੰਪੇਅਰ ਕਰਨੇ ਆ, ਔਰ ਜੇ ਉਹਦੇ ਵਿੱਚ ਫਰਕ ਆ ਜਾਵੇ ਤੇ ਫਿਰ ਅਸੀਂ ਵੇਖਦੇ ਹਾਂ ਵੀ ਆਹ ਚੀਜ਼ਾਂ ਦਾ ਫਰਕ ਆ ਗਿਆ ਹੈ, ਤੇ ਉਹ ਦਾ ਟੋਟਲ ਯੋਗ ਫਲ, ਉਹ ਸਾਰੀਆਂ ਗੱਲਾਂ ਸਿਰ ਤੋਂ ਪੈਰਾਂ ਤੱਕ ਜਿੰਨੀਆਂ ਵੀ ਅਸੀਂ ਮੈਡੀਕਲ ਸਟੈਂਡਰਡ ਆਫ ਹੈਲਥ ਦੇ ਵਿੱਚ ਹੁਣ ਤੱਕ ਰਿਕੋਗਨਾਈਜ਼ ਕਰਕੇ ਰਿਕਾਰਡ ਕੀਤੀਆਂ ਹਨ, ਉਹਨਾਂ ਸਾਰੀਆਂ ਗੱਲਾਂ ਦਾ ਹੀ ਡਾਟਾ ਅਸੀਂ ਇਕੱਠਾ ਕਰਕੇ ਇਹਨੂੰ ਕਹਿੰਦੇ ਨੇ ਹਿਸਟਰੀ ਟੇਕਿੰਗ, ਔਰ ਸਾਰਾ ਡਾਟਾ ਇਕੱਠਾ ਕਰਕੇ ਤੇ ਇੱਕ ਰਿਜ਼ਲਟ ਤੇ ਪਹੁੰਚ ਸਕਦੇ ਹਾਂ ਵੀ ਇਸ ਬੰਦੇ ਦੇ ਵਿੱਚ ਇੰਨਾ ਇੰਨਾ ਕੁਛ ਗਲਤ ਹੈ। ਹੁਣ ਜਦੋਂ ਹਿਸਟਰੀ ਦੀ ਗੱਲ ਆਉਂਦੀ ਕੀਮਤ ਸਾਹਿਬ ਨਾਲ, ਤੇ ਹਿਸਟਰੀ ਦੇ ਵਿੱਚ ਇਹ ਹੁੰਦਾ ਆ ਕਿ ਸਭ ਤੋਂ ਪਹਿਲਾਂ ਸਬਜੈਕਟਿਵ ਹਿਸਟਰੀ ਹੁੰਦੀ ਹੈ, ਪੇਸ਼ੈਂਟ ਖੁਦ ਕਹਿੰਦਾ ਹੈ ਬਈ ਯਾਰ ਮੈਨੂੰ ਇੰਜ ਇੰਜ ਹੁੰਦਾ ਹੈ ਆਹ ਹੁੰਦਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸਬਜੈਕਟਿਵ ਹਿਸਟਰੀ। ਦੂਸਰੀ ਹੁੰਦੀ ਹੈ ਓਬਜੈਕਟਿਵ ਹਿਸਟਰੀ। ਓਬਜੈਕਟਿਵ ਹਿਸਟਰੀ ਦੇ ਵਿੱਚ ਉਹਦੇ ਘਰ ਦੇ ਕੀ ਮਹਿਸੂਸ ਕਰਦੇ ਨੇ, ਜਦੋਂ ਇਹਦਾ ਸਿਰ ਦਰਦ ਹੁੰਦਾ ਹੈ ਨਾ ਇਹ ਸਿਰ ਘੁੱਟ ਕੇ ਬੰਨ ਲੈਂਦਾ, ਜਦੋਂ ਇਹਨੂੰ ਸਿਰ ਦਰਦ ਹੁੰਦਾ ਨਾ ਉਹ ਹਨੇਰੇ ਕਮਰੇ ਚ ਜਾ ਕੇ ਚੁੱਪ ਚਾਪ ਪੈ ਜਾਂਦਾ, ਜਦੋਂ ਇਹਨੂੰ ਕੋਈ ਤਕਲੀਫ ਹੁੰਦੀ ਹੈ ਨਾ ਉਦੋਂ ਇਹ ਕਿਸੇ ਨਾਲ ਗੱਲਬਾਤ ਨਹੀਂ ਕਰਦਾ, ਜਦੋਂ ਉਹ ਇਹਨੂੰ ਕੋਈ ਤਕਲੀਫ ਹੁੰਦੀ ਹੈ ਨਾ ਜੋ ਉਹਦੀਆਂ ਬਾਹਰੀ ਇੰਡੀਕੇਸ਼ਨ ਨੇ ਓਬਜੈਕਟਿਵ ਸਿਮਟਮਸ ਨੇ ਉਹਦੇ ਅਟੈਂਡੈਂਸ ਦੱਸਦੇ ਨੇ। ਇਸ ਓਬਜੈਕਟਿਵ ਹਿਸਟਰੀ ਦੇ ਵਿੱਚ ਹੀ ਆ ਜਾਂਦਾ ਹੈ ਸਾਡੇ ਉਸ ਡਾਕਟਰ ਦਾ ਸਫੇਅਰ, ਜਿਹੜੇ ਡਾਕਟਰ ਨੇ ਇਸ ਨੂੰ ਵੇਖਣਾ ਹੈ ਤੇ ਆਪਣਾ ਅੱਗੇ ਅੰਦਾਜ਼ਾ ਬਣਾਉਣਾ ਕਿ ਮੈਂ ਕਰਨਾ ਕੀ ਹੈ। ਉਸ ਡਾਕਟਰ ਨੇ ਥਰਮਾਮੀਟਰ ਲਾ ਲੈਣਾ ਹੈਗਾ, ਉਸ ਡਾਕਟਰ ਨੇ ਸਟੈਥੋਸਕੋਪ ਲਾ ਲੈਣਾ ਹੈ, ਬਲੱਡ ਪ੍ਰੈਸ਼ਰ ਚੈੱਕ ਕਰ ਲੈਣਾ, ਉਹ ਜਿਹੜੇ ਨਾਰਮਲ ਸਟੈਂਡਰਡ ਦੇ ਨੇ ਉਹਦੇ ਮੁਤਾਬਕ ਉਹਨੇ ਦੇਖ ਲੈਣਾ ਹੈਗਾ। ਪਰ ਡਾਕਟਰ ਦੀ ਗਿਣਤੀ ਮਿਣਤੀ ਇੱਥੇ ਨਹੀਂ ਰੁਕਦੀ, ਉਸ ਨੇ ਉਸ ਨੂੰ ਲੈਬ ਟੈਸਟ ਵਾਸਤੇ ਭੇਜ ਦੇਣਾ ਹੈਗਾ। ਇਹ ਸਾਰੇ ਓਬਜੈਕਟਿਵ ਦੇ ਵਿੱਚ ਨੇ, ਇਹ ਸਾਰੇ ਓਬਜੈਕਟਿਵ ਦੇ ਵਿੱਚ ਹਨ। ਔਰ ਓਬਜੈਕਟਿਵ ਦੇ ਵਿੱਚ ਫਿਰ ਟੈਸਟ ਜਿਹੜੇ ਆ ਜਾਂਦੇ ਨੇ, ਪਿਸ਼ਾਬ ਟੈਸਟ ਹੋ ਗਿਆ, ਖੂਨ ਟੈਸਟ ਹੋ ਗਿਆ, ਹੋਰ ਅਲੱਗ ਅਲੱਗ ਚੀਜ਼ਾਂ, ਸਪੂਟਮ ਟੈਸਟ ਹੋ ਗਿਆ, ਸਟੂਲ ਟੈਸਟ ਹੋ ਗਿਆ, ਜੋ ਵੀ ਕੁਛ ਟੈਸਟ ਸਾਰੇ ਹੋ ਗਿਆ, ਬਲੱਡ ਦਾ ਟੈਸਟ ਹੋ ਗਿਆ, ਉਹਦੇ ਰਿਜ਼ਲਟ ਤੋਂ ਬਾਅਦ ਹੁਣ ਇੱਥੇ ਸਾਡੇ ਕੋਲੇ ਆ ਕੇ ਇੱਕ ਮੂਰਖਤਾ ਸ਼ੁਰੂ ਹੋ ਜਾਂਦੀ ਆ। ਉਹ ਇਹ ਮੂਰਖਤਾ ਜਿਵੇਂ ਕੱਲ ਵੀ ਆਪਾਂ ਕੋਵਿਡ ਦੇ ਸਬੰਧ ਵਿੱਚ ਗੱਲ ਕੀਤੀ ਹੈ, ਫਾਈਂਡ ਆਊਟ ਕਰ ਲਿਆ ਤੇ ਸਾਰਾ ਕੁਝ, ਤੇ ਅੱਜ ਅਸੀਂ ਇੱਥੇ ਪਹੁੰਚ ਗਏ, ਨੋ ਨੋ ਨੋ ਨੋ, ਤਾਂ ਬਹੁਤ ਗਲਤ ਹੋ ਗਿਆ, ਇਹਦੇ ਨਾਲ ਤੁਸੀਂ ਬਹੁਤ ਸਾਰੀਆਂ ਹੋਰ ਬਿਮਾਰੀਆਂ ਝੇੜ ਲਈਆਂ। ਸੋ ਹੁਣ ਕੀ ਹੋਇਆ ਕਿ ਮੈਡੀਕਲ ਸਾਇੰਸ ਨੇ ਉਹਨਾਂ ਲੈਬ ਟੈਸਟਾਂ ਦੇ ਮੁਤਾਬਕ, ਇਹ ਅੱਗੇ ਆਉਣ ਵਾਲਾ ਸਮਾਂ ਹੈਗਾ ਆ ਕਿ ਲੋਕਾਂ ਨੇ ਇਸ ਗੱਲ ਨੂੰ ਵੀ ਚੈਲੰਜ ਕਰਨਾ ਸ਼ੁਰੂ ਕਰ ਦੇਣਾ ਹੈਗਾ, ਔਰ ਲੈਬ ਟੈਸਟਾਂ ਦੇ ਮੁਤਾਬਕ ਜੋ ਫਰਕ ਆਇਆ ਜਾਂ ਜੋ ਬੈਕਟੀਰੀਆ ਸਾਨੂੰ ਦਿਸਿਆ ਉਸ ਬੈਕਟੀਰੀਆ ਦੇ ਮੁਤਾਬਕ ਅਸੀਂ ਆਪਣਾ ਟ੍ਰੀਟਮੈਂਟ ਡਾਕਟਰ ਨੇ ਦੇਣਾ ਸ਼ੁਰੂ ਕਰ ਦੇਣਾ। ਅਸੀਂ ਫਿਜੀਸ਼ੀਅਨ ਦੀ ਕੁਆਲੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ, ਔਰ ਮੈਂ ਉਸ ਨੂੰ ਤਰਕ ਦੇ ਲਿਹਾਜ਼ ਨਾਲ ਠੀਕ ਜਾਂ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਹੈ। ਸੋ ਉਸ ਲਿਹਾਜ਼ ਦੇ ਨਾਲ ਅਸੀਂ ਜਿਹੜੇ ਵੀ ਲੈਬ ਟੈਸਟ ਆਣੇ ਸ਼ੁਰੂ ਹੋ ਜਾਂਦੇ ਹਨ ਉਸ ਲੈਬ ਟੈਸਟ ਦੇ ਮੁਤਾਬਕ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ ਕਿ ਇਹ ਬੈਕਟੀਰੀਆ ਇਹ ਚੀਜ਼ ਸਾਨੂੰ ਮਿਲੀ ਔਰ ਉਹਦੇ ਮੁਤਾਬਕ ਅਸੀਂ ਉਹਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ। ਅਫਸੋਸ ਇਹ ਆ ਸਾਡੀ ਫਿਜੀਸ਼ੀਅਨ ਦੀ ਦੌੜ ਕਿੱਥੋਂ ਸ਼ੁਰੂ ਹੋਈ ਹੈ, ਓਹੋ ਸਾਡੀ ਫਿਜੀਸ਼ੀਅਨ ਦੀ ਦੌੜ ਕਿੱਥੋਂ ਸ਼ੁਰੂ ਹੋਈ ਹੈ, ਸਾਡੀ ਦੌੜ ਹੀ ਇਲਾਜ ਕਰਨ ਦੀ ਆ ਉਹ ਉਥੋਂ ਸ਼ੁਰੂ ਹੋਈ ਹੈ ਜਿੱਥੋਂ ਅਸੀਂ ਕੋਈ ਬੈਕਟੀਰੀਆ ਲੱਭ ਲਿਆ, ਜਿੱਥੋਂ ਅਸੀਂ ਕੋਈ ਫਾਈਂਡਿੰਗ ਪੋਜ਼ਿਟਿਵ ਲੱਭ ਲਈ ਕਿ ਆਹ ਨਾਰਮਲ ਨਹੀਂ ਹੈਗੀ ਜਿਹੜੀ ਅੱਗੇ ਨਹੀਂ ਸੀ ਔਰ ਹੁਣ ਇਹਦੇ ਵਿੱਚ ਆ ਗਈ ਹੈ। ਔਰ ਇਹ ਪਾਰਟ ਕਿਹਦਾ ਹੈ, ਓਬਜੈਕਟਿਵ ਸਿਮਟਮ ਦਾ, ਓਬਜੈਕਟਿਵ ਸਿਮਟਮ ਦਾ ਹੀ ਪਾਰਟ ਆ। ਤੇ ਪਹਿਲੀ ਗੱਲ ਤੇ ਗਲਤ ਇਹ ਹੋ ਗਈ ਵੀ ਅਸੀਂ ਸਬਜੈਕਟ ਨੂੰ ਇਕਦਮ ਪਾਸੇ ਹੀ ਕਰਤਾ, ਤੂੰ ਕੀ ਕਹਿੰਦਾ ਯਾਰ ਛੱਡ ਪਰਾ, ਇਹਦਾ ਕੋਈ ਮਤਲਬ ਨਹੀਂ ਹੈਗਾ ਯਾਰ, ਇਹਦਾ ਕੋਈ ਮਤਲਬ ਨਹੀਂ, ਮਤਲਬ ਇਹ ਆ ਕਿ ਤੇਰੀ ਪਿਸ਼ਾਬ ਦੇ ਵਿੱਚ ਇਹ ਚੀਜ਼ ਆ ਗਈ ਹੈ, ਤੇਰੇ ਸਟੂਲ ਚ ਇਹ ਚੀਜ਼ ਆ ਗਈ ਹੈ, ਤੇਰੀ ਸਪਿਊਟਮ ਇਹ ਚੀਜ਼ ਆ ਗਈ ਹੈ, ਅਸੀਂ ਉਹਦਾ ਹੱਲ ਕਰਨਾ। ਔਰ ਸਾਡੇ ਟ੍ਰੀਟਮੈਂਟ ਦੀ ਫੋਲੀ ਕੀਮਾ ਸਾਰ ਇਹ ਹੋ ਗਈ ਕਿ ਅਸੀਂ ਆਪਣਾ ਇਲਾਜ ਸਿਰਫ ਉਸ ਬੈਕਟੀਰੀਆ, ਉਸ ਵਾਇਰਸ, ਉਹ ਚੀਜ਼ ਜਿਹੜੀ ਕਿ ਪਹਿਲਾਂ ਆਮ ਨਹੀਂ ਹੁੰਦੀ ਸੀਗੀ ਸਾਡੇ ਖੂਨ ਦੇ ਵਿੱਚ, ਸਾਡੇ ਪਿਸ਼ਾਬ ਜਾਂ ਟੱਟੀ ਦੇ ਵਿੱਚ, ਉਸ ਨੂੰ ਕਿਲ ਕਰਨ ਵਾਸਤੇ ਲਗਾ ਦਿੱਤੀ। ਜਦੋਂ ਉਹ ਕਿਲ ਹੋ ਗਿਆ ਅਸੀਂ ਕਹਿ ਦਿੱਤਾ ਜੀ ਬਿਲਕੁਲ ਠੀਕ ਹੋ ਗਿਆ ਜੀ, ਹੁਣ ਕੋਈ ਪ੍ਰੋਬਲਮ ਨਹੀਂ ਰਹੇਗੀ। ਪਰ ਕਿਉਂਕਿ ਅਸੀਂ ਓਬਜੈਕਟ ਤੋਂ ਪਹਿਲਾਂ ਸਬਜੈਕਟ ਨੂੰ ਬਿਲਕੁਲ ਹੀ ਵਿਸਾਰ ਚੁੱਕੇ ਹੁੰਦੇ ਹਾਂ, ਇਸ ਕਰਕੇ ਉਹ ਦੁਬਾਰਾ ਵਾਰ ਵਾਰ ਉਹ ਚੀਜ਼ਾਂ ਸਾਡੇ ਸਿਸਟਮ ਦੇ ਉੱਪਰ ਆ ਰਹੀਆਂ ਨੇ, ਵਾਰ ਵਾਰ ਉਹੀ ਬਿਮਾਰੀਆਂ ਸਾਡੇ ਉੱਪਰ ਆ ਰਹੀਆਂ ਨੇ। ਤੇ ਫਿਰ ਫਿਜੀਸ਼ੀਅਨ ਦੀ ਪਹਿਲੀ ਕੁਆਲੀਫਿਕੇਸ਼ਨ ਦੇ ਤੌਰ ਤੇ ਇਹ ਜਾਣਨਾ ਹੈ ਜ਼ਰੂਰੀ ਕਿ ਬਿਮਾਰੀ ਹੈ ਕੀ, ਦਿਸ ਇਜ਼ ਹੈ ਕੀ, ਦਿਸ ਇਜ਼ ਦਾ ਐਕਸਪਲਾਨੇਸ਼ਨ ਉਹਦੇ ਬਦਲੇ ਹੋਏ ਸਿਮਟਮਸ ਦੇ ਵਿੱਚ ਹੈ, ਉਹਦੀ ਬਦਲੀ ਹੋਈ ਕਾਰਕਰਦਗੀ ਦੇ ਵਿੱਚ ਹੈ ਕਿ ਇਹ ਸਰੀਰ ਕਿਵੇਂ ਕੰਮ ਕਰਦਾ ਹੈ, ਉਸ ਕੰਮ ਕਰਨ ਦੇ ਹਿਸਾਬ ਦੇ ਮੁਤਾਬਕ ਇਹਦੇ ਵਿੱਚ ਕੀ ਤਬਦੀਲੀ ਆ ਗਈ ਹੈ। ਉਹ ਜਿਹੜੀ ਤਬਦੀਲੀ ਹੈ ਬੇਸਿਕਲੀ ਉਹ ਦਿਸ ਇਜ਼ ਹੈ। ਰਸਤੇ ਦੇ ਵਿੱਚ ਜਾਂਦੇ ਹਾਂ, ਸੜਕ ਬਿਲਕੁਲ ਠੀਕ ਠਾਕ ਹੈ, ਕੋਈ ਜੰਪ ਨਹੀਂ, ਕੋਈ ਕੁਛ ਨਹੀਂ ਹੋਇਆ, ਨਾਰਮਲ ਚੱਲ ਰਹੇ ਹਾਂ, ਸੜਕ ਦੇ ਵਿੱਚ ਇੱਕ ਟੋਇਆ ਆ ਗਿਆ, ਜਦੋਂ ਗੱਡੀ ਉੱਥੇ ਜੰਪ ਕਰੇਗੀ ਉਸ ਵੇਲੇ ਪਤਾ ਨੀ ਕੀ ਹੋ ਗਿਆ ਵੀ ਇਸ ਨੂੰ ਉਸ ਵੇਲੇ ਸਾਡੇ ਇੱਕ ਮਿੰਟ ਸਮਥਿੰਗ ਰੋਂਗ ਹੋ ਗਿਆ ਚੀਮਾ ਸਾਹਿਬ
1: ਕੀ ਹੋ ਗਿਆ
0: ਮੇਰਾ ਕੋਈ ਵਾਰ ਵਾਰ ਕਾਲ ਕਰੀ ਜਾ ਰਿਹਾ ਜਿਹਦੇ ਕਰਕੇ ਮੇਰਾ ਸਾਰਾ ਸਿਸਟਮ ਡਿਸਟਰਬ ਹੋ ਗਿਆ ਕੋਈ ਵਾਰ ਵਾਰ 916 ਏਰੀਏ ਕੋਲ ਕਾਰਡ ਕਰ ਲਿਆ ਜਿਹਦੇ ਕਰਕੇ ਮੇਰਾ ਇਹ ਸਾਰਾ ਸਿਸਟਮ ਜਿਹੜਾ ਲਾਈਵ ਚੱਲ ਰਿਹਾ ਸੀਗਾ ਰੀਕਨੈਕਟ ਟੂ ਕੰਟੀਨਿਊ ਸਟ੍ਰੀਮਿੰਗ ਯੈਸ ਹਾਂਜੀ ਸੋ ਇਹ ਪਹਿਲੀ ਕੁਆਲੀਫਿਕੇਸ਼ਨ ਦੇ ਵਿੱਚ ਇਹ ਹੈ ਕਿ ਸਾਨੂੰ ਸਬਜੈਕਟਿਵ ਹਿਸਟਰੀ ਦੇ ਮੁਤਾਬਕ ਚੱਲਣਾ ਚਾਹੀਦਾ ਆ ਤੇ ਫਿਜੀਸ਼ੀਅਨ ਨੂੰ ਆਮ ਤੌਰ ਤੇ ਉਸ ਸਬਜੈਕਟਿਵ ਹਿਸਟਰੀ ਨੂੰ ਕਿਉਂਕਿ ਇੰਡੀਵਿਜੁਅਲ ਪੇਸ਼ੈਂਟ ਹੈ ਜਿਹੜਾ ਤੁਹਾਡਾ ਰੂਟੀਨ ਜਾਣ ਵਾਲਾ ਉਹ ਤਾਂ ਤੁਸੀਂ ਜਾਣਦੇ ਹੋ ਪਰ ਹੁਣ ਜਿਹੜਾ ਇੰਡੀਵਿਜੁਅਲ ਪੇਸ਼ੈਂਟ ਤੁਹਾਡੇ ਕੋਲ ਆਇਆ ਆ ਤੁਸੀਂ ਉਸ ਨੂੰ ਜੋ ਵੀ ਉਹ ਤੁਹਾਨੂੰ ਦੱਸਦਾ ਆ ਉਹਦੇ ਉੱਪਰ ਆਪਣਾ ਟ੍ਰੀਟਮੈਂਟ ਜਾਂ ਜੋ ਵੀ ਕੁਛ ਹੈਗਾ ਪੇਸ਼ ਕਰਨਾ ਹੈ ਔਰ ਇਹ ਸਾਰੀਆਂ ਚੀਜ਼ਾਂ ਦੀ ਜੜ ਹੈ ਇਹ ਸਾਰੀਆਂ ਚੀਜ਼ਾਂ ਦਾ ਰੂਟੀਨ ਹੈ ਇਸ ਰੂਟੀਨ ਦੇ ਮੁਤਾਬਕ ਉਹ ਬਾਕੀ ਗੱਲਾਂ ਜਿਹੜੀਆਂ ਪੈਦਾ ਹੋਈਆਂ ਨੇ ਉਹ ਆਟੋਮੈਟਿਕਲੀ ਠੀਕ ਹੋਣਗੀਆਂ ਜੇ ਹੇਠਾਂ ਤੋਂ ਰੂਟ ਕਾਜ ਠੀਕ ਹੋ ਗਿਆ ਸੋ ਇਸ ਕਰਕੇ ਪਹਿਲੀ ਗੱਲ ਫਿਜੀਸ਼ੀਅਨ ਦੀ ਕੁਆਲੀਫਿਕੇਸ਼ਨ ਚ ਇਹ ਆਉਂਦੀ ਹੈ ਕਿ ਹੀ ਸ਼ੁਡ ਨੋ ਅਬਾਊਟ ਦੀ ਡਿਜ਼ੀਜ਼ ਹੈਲਥ ਬਾਰੇ ਗੱਲ ਹੋ ਗਈ ਹੈਲਥ ਹਾਰਮੋਨੀਅਸ ਪਲੇ ਹੈ ਵਾਈਟਲ ਫੋਰਸ ਦਾ ਪਰ ਵਾਈਟਲ ਫੋਰਸ ਦਾ ਹੈਲਥ ਹਾਰਮੋਨੀਅਸ ਪਲੇ ਜਦੋਂ ਖਤਮ ਹੋ ਗਿਆ ਉਸ ਵੇਲੇ ਅਸੀਂ ਕਹਾਂਗੇ ਇਹ ਬਿਮਾਰ ਹੋ ਗਿਆ ਉਹ ਜੋ ਬਿਮਾਰ ਹੋ ਗਿਆ ਉਹਦੇ ਵਿਚ ਆ ਗਈ ਦਿਸ ਈਜ਼ ਜਿਹਨੂੰ ਅਸੀਂ ਕਹਿੰਦੇ ਹਾਂ ਨੋਟ ਈਜ਼ੀ ਫੀਲਿੰਗ ਉਹ ਜਿਹੜੀ ਨੋਟ ਈਜ਼ੀ ਫੀਲਿੰਗ ਹੈ ਉਹਦਾ ਹੁਣ ਅੱਗੇ ਐਕਸਪਲੇਨੇਸ਼ਨ ਹੈ ਅੱਗੇ ਐਕਸਪਲੇਨੇਸ਼ਨ ਜਿਹੜਾ ਹੈ ਉਹਦੇ ਵਿਚ ਸਬਜੈਕਟਿਵ ਹੈ ਚਾਹੇ ਉਹਨੂੰ ਸਿਰ ਦਰਦ ਹੁੰਦਾ ਹੋਵੇ ਤਾਂ ਵੀ ਫੀਲਿੰਗ ਹੋਏਗੀ ਪੇਟ ਚ ਗੈਸ ਹੋਏਗੀ ਤਾਂ ਵੀ ਇੱਕ ਫੀਲਿੰਗ ਹੁੰਦੀ ਹੋਗੀ ਇਸ ਤਰ੍ਹਾਂ ਕਰਕੇ ਸਬਜੈਕਟਿਵ ਹਿਸਟਰੀ ਸਾਡੀ ਜਿਹੜੀ ਹੈ ਪ੍ਰਾਈਮ ਮੋਸਟ ਹਿਸਟਰੀ ਹੋਏਗੀ ਅਸੀਂ ਉਹਦੇ ਉੱਪਰ ਵਰਕ ਕਰੀਏ ਦੂਸਰੀ ਗੱਲ ਹੈ ਬਿਮਾਰੀਆਂ ਬਾਰੇ ਜਾਣਕਾਰੀ ਜਦੋਂ ਅਸੀਂ ਫਿਜੀਸ਼ੀਅਨ ਹਾਂ ਫਿਜ਼ਿਕਸ ਦੇ ਨਾਲ ਇਸ ਬਾਡੀ ਦੇ ਨਾਲ ਰਿਲੇਟਡ ਗੱਲ ਕਰ ਰਹੇ ਹਾਂ ਤੇ ਉਸ ਵੇਲੇ ਅਸੀਂ ਇਹ ਵੇਖਣਾ ਹੈ ਕਿ ਹਰੇਕ ਸਿਸਟਮ ਜਿਹੜੇ ਵੀ ਸਿਸਟਮ ਇਸ ਬਾਡੀ ਦੇ ਵਿਚ ਹੈਗੇ ਨੇ ਉਹਨਾਂ ਦਾ ਨਾਰਮਲ ਚੱਲਣ ਕੀ ਹੈ ਔਰ ਉਸ ਨਾਰਮਲ ਚੱਲਣ ਦੇ ਮੁਤਾਬਕ ਅਸੀਂ ਇਹ ਰਿਕਾਰਡ ਕਰਨਾ ਆ ਕਿ ਭਾਈ ਇਹਦੇ ਵਿਚੋਂ ਤਬਦੀਲੀ ਕੀ ਕੀ ਹੋਈ ਹੈ ਜੋ ਤਬਦੀਲੀ ਹੋਈ ਹੈ ਬੇਸਿਕਲੀ ਉਹ ਸਾਡਾ ਹੀ ਓਬਜੈਕਟਿਵ ਹਿਸਟਰੀ ਹੈ ਹੁਣ ਇਸ ਓਬਜੈਕਟਿਵ ਹਿਸਟਰੀ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਦੇ ਮੁਤਾਬਕ ਟ੍ਰੀਟਮੈਂਟ ਸਟਾਰਟ ਕਰਨਾ ਹੈ ਬਹੁਤ ਅਫਸੋਸ ਦੀ ਗੱਲ ਹੈ ਯਾਰ ਅਸੀਂ ਉਹਦੇ ਮੁਤਾਬਕ ਟ੍ਰੀਟਮੈਂਟ ਸਟਾਰਟ ਕਰਨਾ ਹੈ ਅਸੀਂ ਟ੍ਰੀਟਮੈਂਟ ਸਟਾਰਟ ਕਰਦੇ ਹਾਂ ਇਸ ਹਿਸਟਰੀ ਦੇ ਮੁਤਾਬਕ ਕਿ ਇਹਦੇ ਸਰੀਰ ਦੇ ਵਿਚ ਕਿਹੜੀਆਂ ਕਿਹੜੀਆਂ ਚੇਂਜਸ ਆ ਰਹੀਆਂ ਹਨ ਉਹਨਾਂ ਚੇਂਜਸ ਨੂੰ ਕੰਸੀਡਰ ਕਰਦੇ ਹਾਂ ਤੇ ਉਹ ਚੇਂਜਸ ਜਦੋਂ ਠੀਕ ਹੋ ਜਾਂਦੀਆਂ ਨੇ ਅਸੀਂ ਕਹਿੰਦੇ ਹਾਂ ਪੇਸ਼ੈਂਟ ਠੀਕ ਹੋ ਗਿਆ ਪਰ ਜਿਹੜੀ ਸਬਜੈਕਟਿਵ ਹਿਸਟਰੀ ਜਿਸ ਕਰਕੇ ਸ਼ੁਰੂ ਹੋਈ ਸੀ ਉਸ ਹਿਸਟਰੀ ਨੂੰ ਅਸੀਂ ਵਿਗਾੜ ਦਿੰਦੇ ਹਾਂ ਛੱਡ ਦਿੰਦੇ ਹਾਂ ਜਿਹਦੇ ਕਰਕੇ ਵਾਰ ਵਾਰ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਤੇ ਤੁਸੀਂ ਇਹ ਵੇਖੋਗੇ ਵੀ ਬਹੁਤੇ ਸਾਰੇ ਹਸਪਤਾਲਾਂ ਜਾਂ ਡਾਕਟਰਾਂ ਦੀਆਂ ਕਲੀਨਿਕਾਂ ਦੇ ਵਿੱਚ ਬਹੁਤੇ ਸਾਰੇ ਪੇਸ਼ੈਂਟ ਉਸੇ ਤਰ੍ਹਾਂ ਦੀਆਂ ਹੀ ਸਿਮਟਮਸ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਨੇ ਇਸ ਲਈ ਜ਼ਰੂਰੀ ਇਹ ਆ ਕਿ ਅਸੀਂ ਸਬਜੈਕਟਿਵ ਹਿਸਟਰੀ ਨੂੰ ਫਾਰਮੋਸਟ ਲੈ ਕੇ ਚੱਲੀਏ ਉਹਦੇ ਬੇਸ ਤੇ ਉਹਦੇ ਮੁਤਾਬਕ ਸਾਡੀਆਂ ਮੈਡੀਸਿਨ ਡਿਜ਼ਾਈਨ ਹੋਣ ਉਹਦੇ ਮੁਤਾਬਕ ਸਾਡੀ ਕਿਉਂਕਿ ਸਾਡੀਆਂ ਮੈਡੀਸਿਨ ਦੀ ਪ੍ਰੂਵਿੰਗ ਇਹ ਹੋਈ ਹੈ ਕਿ ਇਹ ਜੋ ਸਿਸਟਮ ਇਸ ਵੇਲੇ ਚੱਲ ਰਿਹਾ ਹੈਗਾ ਆ ਫਿਜ਼ੀਕਲ ਬਾਡੀ ਦੇ ਵਿਚ ਫਿਜ਼ੀਕਲ ਚੇਂਜਸ ਕੀ ਆਈਆਂ ਹਨ ਉਹਨਾਂ ਫਿਜ਼ੀਕਲ ਚੇਂਜਸ ਨੂੰ ਵੇਖ ਕੇ ਹੀ ਅਸੀਂ ਉਹਦੇ ਮੁਤਾਬਕ ਮੈਡੀਸਿਨ ਡਿਜ਼ਾਈਨ ਕਰ ਦਿੱਤੀਆਂ ਨੇ ਕਿ ਕਿਹੜੀ ਚੀਜ਼ ਚੇਂਜ ਹੋ ਗਈ ਉਹਨੂੰ ਕਿਸ ਤਰ੍ਹਾਂ ਬਦਲਣਾ ਆ ਉਹਦੇ ਮੁਤਾਬਕ ਅਸੀਂ ਪ੍ਰਭਾਵ ਕੀ ਆ ਇੱਕ ਨਾਲੀ ਦੇ ਵਿਚ ਗੰਦਾ ਪਾਣੀ ਆ ਰਿਹਾ ਆ ਤੇ ਤੁਸੀਂ ਉਸ ਨਾਲੀ ਦੇ ਪਾਣੀ ਨੂੰ ਅੱਗੋਂ ਸਾਫ਼ ਕਰੀ ਜਾ ਰਹੇ ਹੋ ਪਿਛਲੇ ਪਾਸੇ ਨਾਲੀ ਚ ਗੰਦਾ ਪਾਣੀ ਆ ਕਿੱਥੋਂ ਰਿਹਾ ਆ ਤੁਸੀਂ ਉਸ ਨੂੰ ਬਿਲਕੁਲ ਟੈਕਲ ਨਹੀਂ ਕਰ ਰਹੇ ਔਰ ਉਹੀ ਗੱਲ ਵਾਰ ਵਾਰ ਹੋ ਰਹੀ ਹੈ ਉਹੀ ਗੱਲ ਸਾਡੇ ਸਾਹਮਣੇ ਵਾਰ ਵਾਰ ਹੋ ਰਹੀ ਹੈ ਤੇ ਜ਼ਰੂਰੀ ਕੀ ਹੋਇਆ ਫਿਰ ਇਹ ਸਾਰੀ ਡਿਸਕਸ਼ਨ ਦੇ ਵਿਚੋਂ ਜ਼ਰੂਰੀ ਇਹ ਹੋਇਆ ਕਿ ਸਾਨੂੰ ਆਪਣੇ ਟ੍ਰੀਟਮੈਂਟ ਜਿਹੜੇ ਨੇ ਸਬਜੈਕਟਿਵ ਹਿਸਟਰੀ ਦੇ ਮੁਤਾਬਕ ਬੇਸ ਕਰਨੇ ਚਾਹੀਦੇ ਆ, ਸਾਨੂੰ ਆਪਣੀਆਂ ਮੈਡੀਸਿਨ ਡਿਜ਼ਾਈਨ ਕਰਨੀਆਂ ਚਾਹੀਦੀਆਂ ਨੇ ਸਬਜੈਕਟਿਵ ਹਿਸਟਰੀ ਨੂੰ ਕੰਬੈਟ ਕਰਨ ਵਾਸਤੇ। ਮੇਰਾ ਸਿਰ ਦਰਦ ਹੁੰਦਾ, ਮੇਰੀ ਅੱਖਾਂ ਬੰਦ ਹੁੰਦੀਆਂ ਨੇ, ਸਿਰ ਦਰਦ ਦੇ ਨਾਲ ਆਮ ਤੌਰ ਤੇ ਅੱਖਾਂ ਬੰਦ ਹੋ ਜਾਂਦੀਆਂ, ਜਾਂ ਲੋਕ ਸਿਰ ਨੂੰ ਘੁੱਟ ਕੇ ਬੰਨ ਲੈਂਦੇ ਨੇ, ਜਾਂ ਲੋਕ ਹਨੇਰੇ ਚ ਪੈ ਜਾਂਦੇ ਨੇ। ਇਹ ਇੱਕ ਐਗਜ਼ਾਮਪਲ ਦੇ ਰਿਹਾ ਮੈਂ। ਪੇਟ ਦੀਆਂ ਵੀ ਗੱਲਾਂ ਨੇ, ਹੋਰ ਵੀ ਗੱਲਾਂ ਨੇ, ਈਵਨ ਕਿਡਨੀ ਫੇਲ ਹੁੰਦੀ ਹੈ, ਯੂਰਿਕ ਐਸਿਡ ਵੱਧ ਜਾਂਦਾ, ਕੁਝ ਯੂਰਿਕ ਐਸਿਡ ਦੀਆਂ ਆਪਣੀਆਂ ਨਿਸ਼ਾਨੀਆਂ ਨੇ, ਔਰ ਉਹਦੇ ਮੁਤਾਬਕ ਪੇਸ਼ੈਂਟ ਦੀਆਂ ਆਪਣੀਆਂ ਆਪਣੀਆਂ ਫੀਲਿੰਗਸ ਨੇ, ਉਹ ਫੀਲਿੰਗਸ ਵਿੱਚ ਚੇਂਜ ਆਉਂਦੀ ਹੈਗੀ ਹੈ। ਕਿਉਂ ਲੋਕ ਕਹਿੰਦੇ ਨੇ ਯਾਰ ਮੇਰਾ ਨਾ ਮਿੱਠਾ ਖਾਣ ਨੂੰ ਮਨ ਕਰਦਾ ਆ, ਯਾਰ ਮੇਰਾ ਮਨ ਕਰਦਾ ਲੂਣੀ ਕਰਾਰੀ ਜੀ ਚੀਜ਼ ਹੋਵੇ ਜਾਂ ਸਪਾਈਸੀ ਚੀਜ਼ ਹੋਵੇ, ਇਹ ਕਿੱਥੋਂ ਫੀਲਿੰਗ ਸ਼ੁਰੂ ਹੁੰਦੀ ਹੈ? ਇਸੇ ਤਰ੍ਹਾਂ ਹੀ ਜਦੋਂ ਕੋਈ ਬਿਮਾਰੀ ਸਰੀਰ ਦੇ ਵਿੱਚ ਹੁੰਦੀ ਹੈ, ਉਹਦੇ ਮੁਤਾਬਕ ਸਾਡੀਆਂ ਆਹ ਜਿਹੜੀਆਂ ਫੀਲਿੰਗਸ ਹਨ, ਭੁੱਖ ਨਹੀਂ ਲੱਗਦੀ, ਯਾ ਚੀਜ਼ ਖਾਣ ਨੂੰ ਮਨ ਨਹੀਂ ਕਰਦਾ, ਯਾ ਉਹ ਚੀਜ਼ ਖਾਣ ਨੂੰ ਸਪੈਸ਼ਲ ਮਨ ਕਰਦਾ ਹੈਗਾ ਆ, ਇਹ ਸਾਰੀਆਂ ਚੀਜ਼ਾਂ ਤਬਦੀਲ ਹੋ ਜਾਂਦੀਆਂ ਹਨ। ਔਰ 9 ਦੇ 9 ਸਿਸਟਮਾਂ ਦਾ ਹੀ ਸਿੰਗਲ ਪੁਆਇੰਟ ਤੇ ਡਿਸੀਜ਼ਨ ਇਹ ਹੈ ਕਿ ਸਾਡੀ ਉਸ ਵਾਈਟਲ ਫੋਰਸ ਦੇ ਨਾਲ ਕੰਸਰਨ ਗੱਲਾਂ ਹਨ, ਜੇ ਉਥੋਂ ਇਹ ਨਾਰਮਲ ਚੱਲਦਾ ਹੋਇਆ ਬਾਕੀ ਸਾਰੇ ਅੰਗ ਠੀਕ ਹੋ ਜਾਣੇ ਹਨ। ਪਰ ਹੁੰਦਾ ਕੀ ਹੈ, ਅਸੀਂ ਫਿਜੀਸ਼ੀਅਨ ਦੀ ਕੁਆਲੀਫਿਕੇਸ਼ਨਾਂ ਦੀ ਗੱਲ ਕਰ ਰਹੇ ਹਾਂ, ਹੁੰਦਾ ਇਹ ਹੈ ਕਿ ਅਸੀਂ ਅਗਲੇ ਪਾਸੇ ਕਿਸ ਅੰਗ ਦੇ ਵਿੱਚ ਕਿਹੜੀ ਚੀਜ਼ ਦਾ ਨੁਕਸ ਪੈ ਗਿਆ ਜਿਹੜਾ ਨਾਰਮਲ ਨਹੀਂ ਹੈ, ਅਸੀਂ ਉਸ ਨੂੰ ਟੈਕਲ ਕਰ ਰਹੇ ਹਾਂ, ਅਸੀਂ ਉਸ ਨੂੰ ਵੇਖ ਰਹੇ ਹਾਂ ਤੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਅਸੀਂ ਮੁਹਾਰਤ ਹਾਸਲ ਕਰ ਲਈ ਹੈ, ਤੇ ਜੇ ਨਹੀਂ ਠੀਕ ਹੁੰਦਾ ਤੇ ਫਿਰ ਅਸੀਂ ਉਹਨੂੰ ਬਦਲਣ ਦੀ ਮੁਹਾਰਤ ਹਾਸਲ ਕਰ ਲਈ ਹੈ, ਔਰ ਅਸੀਂ ਉਹਨੂੰ ਬਦਲ ਦਿੰਦੇ ਹਾਂ। ਪਰ ਇਹ ਹੱਲ ਨਹੀਂ ਹੈ, ਹੱਲ ਉਹ ਹੀ ਹੋਣਾ ਆ ਕਿ ਜਿੱਥੇ ਬੇਸਿਕ ਨੁਕਸ ਪਏ ਨੇ ਉਹਨਾਂ ਨੂੰ ਠੀਕ ਕਰਨ ਦੀ ਮੁਹਾਰਤ ਸਾਡੇ ਕੋਲ ਹੋਵੇ। ਸੋ ਬਿਮਾਰੀਆਂ ਦੇ ਸੰਬੰਧ ਵਿੱਚ ਇਹ ਜਾਣਨ ਦੀ ਜ਼ਰੂਰਤ ਹੈਗੀ ਹੈ ਕਿ ਭਾਈ ਬਿਮਾਰੀ ਦਾ ਅਸਲ ਸੋਰਸ ਕੀ ਹੈ। ਗੱਲ ਫਿਰ ਉਸੇ ਤਰ੍ਹਾਂ ਜਿਹੜੀ ਕੱਲ ਮੈਂ ਗੱਲ ਕੀਤੀ ਸੀ, ਉਹਦਾ ਬੇਸ ਉਹੀ ਹੈ ਕਿ ਸਾਡੇ ਕਾਜ਼ੇਟਿਵ ਫੈਕਟਰ ਕੀ ਹਨ, ਸਾਡੇ ਐਕਸਾਈਟਿੰਗ ਜਾਂ ਮੇਨਟੇਨਿੰਗ ਫੈਕਟਰ ਕੀ ਹਨ। ਗੱਲ ਫਿਰ ਉਹਨਾਂ ਤੇ ਹੀ ਆ ਜਾਣੀ ਹੈਗੀ ਹੈ, ਕਿਸੇ ਵੀ ਟ੍ਰੀਟਮੈਂਟ ਵਾਸਤੇ, ਕਿਸੇ ਵੀ ਬਿਮਾਰੀ ਨੂੰ ਸਮਝਣ ਵਾਸਤੇ ਸਾਨੂੰ ਉਹ ਰੂਪ ਜਿਹੜਾ ਹੈ ਉਹੀ ਵੇਖਣੀ ਪੈਣੀ ਹੈ, ਔਰ ਉਹਦੇ ਮੁਤਾਬਕ ਇਹ ਅਗਰ ਟ੍ਰੀਟਮੈਂਟ ਹੋਏਗਾ ਤੇ ਕੋਈ ਫਾਈਨਲ ਹੋਏਗਾ। ਕਿਉਂ ਬਿਮਾਰੀਆਂ 50-60 ਸਾਲਾਂ ਤੋਂ ਤੁਸੀਂ ਗਿਣਤੀ ਕਰੋ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਹੁਣ ਵੱਧ ਗਈਆਂ ਨੇ, ਪਹਿਲਾਂ ਇੰਨੀਆਂ ਨਹੀਂ, ਹੁਣ ਜ਼ਿਆਦਾ ਵੱਧ ਗਈਆਂ ਨੇ। ਉਹਦਾ ਕਾਰਨ ਕੀ ਹੈ? ਨੇਚਰ ਤੇ ਉਹੀ ਹੈ, ਨੇਚਰ ਤਾਂ ਇੰਨੇ ਚਿਰ ਚ ਬਦਲ ਨਹੀਂ ਗਈ। ਸੂਰਜ ਪੂਰਬ ਤੋਂ ਚੜ੍ਹਦਾ ਸੀ ਤੇ ਪੂਰਬ ਤੋਂ ਹੀ ਹੁਣ ਚੜ੍ਹ ਰਿਹਾ, ਪੱਛਮ ਤੋਂ ਨਹੀਂ ਚੜ੍ਹਨਾ ਹੋਇਆ। ਬਾਕੀ ਜਿੰਨੀਆਂ ਸਾਰੀਆਂ ਦਿਨ ਰਾਤ ਜੋ ਵੀ ਕੁਝ ਨੇਚਰ ਦਾ ਪ੍ਰੋਸੈਸ ਹੈ ਉਹਦੇ ਮੁਤਾਬਕ ਚੱਲ ਰਿਹਾ ਹੈ, ਤੇ ਫਿਰ ਬਿਮਾਰੀਆਂ ਦੇ ਵਿੱਚ ਇੰਨਾ ਵਾਧਾ ਕਿਉਂ ਹੋ ਗਿਆ, ਐਸਾ ਕਹਿ ਸਕਦੇ ਕਿਉਂ ਹੋ ਗਿਆ? ਸੋ ਉਸ ਚੀਜ਼ ਨੂੰ ਫਾਈਂਡ ਆਊਟ ਕਰਦਿਆਂ ਹੋਇਆ ਮੈਡੀਕਲ ਫਿਲਾਸਫੀ ਇਸ ਨਤੀਜੇ ਤੇ ਪਹੁੰਚੀ ਆ ਕਿ ਜਦ ਤੱਕ ਅਸੀਂ ਸਪੋਜ਼ ਹੈਲਦੀ ਹੈ ਨਾ, ਸਾਰੇ ਲੋਕਾਂ ਨੂੰ ਤਾਂ ਕੋਵਿਡ ਨਹੀਂ ਨਾ ਹੋਇਆ, ਕੁਛ ਕੁ ਲੋਕਾਂ ਨੂੰ ਹੋਇਆ ਹੈ, ਪਰ ਬਹੁਤੇ ਲੋਕ ਬਚ ਵੀ ਗਏ ਨੇ ਨਾ। ਜਿੰਨੀ ਜਿਹੜੀ 8 ਮਿਲੀਅਨ ਦੇ ਤੌਰ ਤੇ ਆਬਾਦੀ ਹੈਗੀ ਆ, ਉਸ ਆਬਾਦੀ ਦੇ ਸਾਰੀ ਆਬਾਦੀ ਤਾਂ ਨਹੀਂ ਨਾ ਮਰ ਗਈ, ਜਾਂ ਸਾਰੀ ਆਬਾਦੀ ਨੂੰ ਤਾਂ ਕੋਵਿਡ ਹੋਇਆ ਵੀ ਨਹੀਂ ਨਾ। ਇਸ ਕਰਕੇ ਇਹ ਰਿਜ਼ਲਟ, ਇਹ ਨਤੀਜਾ ਇਹ ਕੱਢਦੀ ਹੈ ਕਿ ਭਾਈ ਅਗਰ ਅਸੀਂ ਹੈਲਦੀ ਹਾਂ, ਅਗਰ ਅਸੀਂ ਤੰਦਰੁਸਤ ਹਾਂ, ਅਗਰ ਸਾਡੀ ਵਾਈਟਲਿਟੀ ਨਾਰਮਲ ਫੰਕਸ਼ਨ ਕਰ ਰਹੀ ਹੈ, ਤੇ ਫਿਰ ਸਾਨੂੰ ਕੋਈ ਬਿਮਾਰੀ ਨਹੀਂ ਹੋ ਸਕਦੀ। ਅਗਰ ਹੋਈ ਵੀ ਤਾਂ ਉਹਨੇ ਨਾਰਮਲ ਸਮੇਂ ਦੇ ਵਿੱਚ ਠੀਕ ਹੋ ਜਾਣਾ ਹੈ। ਇਸ ਕਰਕੇ ਜੇ ਕੋਈ ਨੁਕਸ ਪਿਆ ਵੀ ਹੈ ਤੇ ਸਾਨੂੰ ਉਸ ਸੋਰਸ ਤੋਂ ਠੀਕ ਕਰਨ ਦੀ ਲੋੜ ਆ, ਨਾ ਕਿ ਅਸੀਂ ਅਲੱਗ ਅਲੱਗ ਲਿਵਰ, ਕਿਡਨੀ, ਲੰਗਸ, ਹਾਰਟ ਇਹਨਾਂ ਨੂੰ ਲੈ ਕੇ ਬੈਠੀਏ। ਠੀਕ ਆ, ਸੋ ਇਹ ਠੀਕ ਆ, ਅਸੀਂ ਪ੍ਰਬੰਧਨ ਤੌਰ ਤੇ ਇਹਨੂੰ ਮੈਨੇਜਮੈਂਟ ਕਹਿ ਸਕਦੇ ਹਾਂ, ਪ੍ਰਬੰਧ ਕਰ ਲਿਆ ਵੀ ਵਕਤੀ ਤੌਰ ਤੇ ਯਾਰ ਪਿਸ਼ਾਬ ਖੁੱਲ ਕੇ ਨਹੀਂ ਆ ਰਿਹਾ, ਤੇ ਕੋਈ ਐਸੀ ਚੀਜ਼ ਦਿਓ ਕਿ ਪਿਸ਼ਾਬ ਖੁੱਲ ਕੇ ਆ ਜਾਵੇ। ਪ੍ਰਬੰਧਨ ਤੌਰ ਤੇ ਪੈਲਪੀਟੇਸ਼ਨ ਹੋ ਰਿਹਾ, ਹਾਰਟ ਦੀ ਕੋਈ ਪ੍ਰੋਬਲਮ ਆ ਰਹੀ ਹੈ, ਕੁਝ ਐਸਾ ਦਿਓ ਕਿ ਇਹਦਾ ਸਰਕੂਲੇਸ਼ਨ ਹੋ ਗਿਆ। ਜਾਣਕਾਰੀ ਮਾੜੀ ਨਹੀਂ, ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ, ਪਰ ਜੇ ਤੁਸੀਂ ਇਸ ਚੀਜ਼ ਨਾਲ ਆਖੋ ਵੀ ਡਿਜ਼ੋਕਸਨ ਦੇ ਦਿੱਤੀ ਤੇ ਅਸੀਂ ਕਿਹਾ ਜੀ ਹਾਰਟ ਦੀਆਂ ਬਿਮਾਰੀਆਂ ਅਸੀਂ ਠੀਕ ਕਰ ਲਈਆਂ, ਤੇ ਐਸਾ ਨਹੀਂ ਹੋਣਾ। ਅਲਟੀਮੇਟ ਤੁਸੀਂ ਬਾਈਪਾਸ ਸਰਜਰੀਆਂ ਤੇ ਪਹੁੰਚਣਾ ਹੀ ਪਹੁੰਚਣਾ ਹੈ, ਸਟੰਟਿੰਗ ਤੇ ਪਹੁੰਚਣਾ ਹੀ ਪਹੁੰਚਣਾ। ਕਾਰਨ ਕੀ ਹੈ ਕਿ ਜਿਹੜਾ ਉਹਦਾ ਬੇਸਿਕ ਅਸਰ ਪੈਦਾ ਕਰਦਾ ਕਾਰਨ ਸੀ, ਪੁਆਇੰਟ ਸੀ, ਤੁਸੀਂ ਉਸ ਨੂੰ ਇਗਨੋਰ ਕਰ ਦੋ। ਤੇ ਫਿਜੀਸ਼ੀਅਨ ਦੀ ਕੁਆਲੀਫਿਕੇਸ਼ਨ ਦੇ ਵਿੱਚ ਹੋਣਾ ਕੀ ਚਾਹੀਦਾ ਆ ਕਿ ਅਸੀਂ ਇਸ ਤਰ੍ਹਾਂ ਅਲੱਗ ਅਲੱਗ ਸਿਸਟਮਾਂ ਦੀਆਂ, ਅਲੱਗ ਅਲੱਗ ਤਰ੍ਹਾਂ ਦੀਆਂ ਆਈਆਂ ਤਬਦੀਲੀਆਂ ਨੂੰ ਜਾਣਨ, ਇਸ ਤਰ੍ਹਾਂ ਜਾਣੀਏ ਕਿ ਉਹਦੇ ਪਿਛਲੇ ਪਾਸੇ ਕਿਹੜੇ ਕਿਹੜੇ ਕਾਰਨ ਹੋ ਸਕਦੇ। ਹੁਣ ਕਿਉਂ ਲੋਕ ਡਾਕਟਰ ਕਹਿਣਾ ਸ਼ੁਰੂ ਕਰਦੇ ਨੇ ਤੇਰਾ ਯਾਰ ਕੋਲੇਸਟ੍ਰੋਲ ਵੱਧ ਗਿਆ, ਹਾਰਟ ਦੀ ਪ੍ਰੋਬਲਮ ਹੁੰਦੀ ਆ, ਕਹਿੰਦੇ ਨੇ ਕੋਲੈਸਟ੍ਰੋਲ ਨੂੰ ਕੰਟਰੋਲ ਕਰੋ, ਤਾਂ ਫਿਰ ਬੇਸਿਕ ਉਹਦਾ ਇਹ ਕੰਟਰੋਲ ਹੋ ਗਿਆ, ਕੋਲੈਸਟ੍ਰੋਲ ਹੋ ਗਿਆ, ਹੁਣ ਕੋਲੈਸਟ੍ਰੋਲ ਕਿਉਂ ਵੱਧ ਗਿਆ ਹੈਗਾ? ਅਗਰ ਅਸੀਂ ਇਸ ਥਾਂ ਤੋਂ ਪਿਛਾਂ ਨੂੰ ਚੱਲਾਂਗੇ ਤੇ ਅਲਟੀਮੇਟ ਅਸੀਂ ਉਸ ਫਿਰ ਵਾਈਟਲ ਫੋਰਸ ਦੇ ਸਬਜੈਕਟਿਵ ਸਿਮਟਮਾਂ ਤੇ ਪਹੁੰਚਾਂਗੇ, ਤੇ ਜੇ ਅਸੀਂ ਉਹਨਾਂ ਸਬਜੈਕਟਿਵ ਸਿਮਟਮ, ਇਹ ਵਿਸ਼ਵਾਸ ਕਰਨਾ ਔਖਾ ਆ ਪਰ ਪ੍ਰੈਕਟੀਕਲੀ ਅਗਰ ਤੁਸੀਂ ਇਸ ਨੂੰ ਚੱਲਦੇ ਹੋ ਵੇਖ ਕੇ ਨਾ, ਤੇ ਇਹ ਸਹੀ ਗੱਲ ਹੈ, ਇਹ 100% ਸਹੀ ਗੱਲ ਹੈਗੀ ਆ ਕਿ ਜੇ ਤੁਸੀਂ ਕੇਵਲ ਤੋਂ ਕੇਵਲ ਸਬਜੈਕਟਿਵ ਹਿਸਟਰੀ ਨੂੰ ਲੈ ਕੇ ਹੀ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹੋ ਤੇ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਲਾ ਇਲਾਜ ਸਮਝਦੇ ਹਾਂ, ਜਿਨ੍ਹਾਂ ਨੂੰ ਸਮਝਦੇ ਹਾਂ ਕਿ ਇਹਦਾ ਸਾਡੇ ਕੋਲ ਅਜੇ ਹੱਲ ਕੋਈ ਨੀ, ਉਹ ਵੀ ਠੀਕ ਹੋ ਸਕਦੀਆਂ ਨੇ, ਕਿਉਂਕਿ ਓਰੀਜਿਨ ਉਹਨਾਂ ਦਾ ਜਿੱਥੋਂ ਹੈਗਾ ਆ ਅਸੀਂ ਉਸ ਓਰੀਜਿਨ ਬਾਰੇ ਜਾਣਦੇ ਹਾਂ। ਕਿਸੇ ਵੀ ਤਰ੍ਹਾਂ ਦੀ ਲੜਾਈ ਝਗੜੇ ਦੇ ਵਿੱਚ ਅਗਰ ਅਸੀਂ ਉਹਦੇ ਵੱਡਿਆਂ ਨੂੰ ਜਾਣਦੇ ਹਾਂ ਤੇ ਵੱਡਿਆਂ ਦੇ ਨਾਲ ਗੱਲ ਕਰਕੇ ਤੇ ਅਸੀਂ ਹਰ ਚੀਜ਼ ਨੂੰ ਸੈਟਿਸਫਾਈਡ ਕਰ ਸਕਦੇ ਹਾਂ, ਗੱਲ ਖਤਮ ਹੋ ਸਕਦੀ ਹੈ। ਸੋ ਇਸੇ ਤਰ੍ਹਾਂ ਹੀ ਇਸ ਸਰੀਰ ਦੇ ਅੰਦਰ ਜਿੰਨੀਆਂ ਵੀ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਉਹਨਾਂ ਸਾਰੀਆਂ ਹੀ ਬਿਮਾਰੀਆਂ ਵਾਸਤੇ ਜ਼ਰੂਰੀ ਇਹ ਆ ਕਿ ਅਸੀਂ ਸਬਜੈਕਟਿਵ ਹਿਸਟਰੀ ਦੇ ਉੱਪਰ ਟਾਰਗੇਟ ਕਰੀਏ। ਹੁਣ ਪ੍ਰਚਲਿਤ ਸਿਸਟਮ ਦੇ ਮੁਤਾਬਕ ਕੀ ਮਸਾਲ ਗੱਲ ਆ, ਪ੍ਰਚਲਿਤ ਸਿਸਟਮ ਦੇ ਮੁਤਾਬਕ ਇਹ ਆ ਕਿ ਹਰੇਕ ਡਾਕਟਰ ਹੀ ਸ਼ੁਡ ਨੋ ਅਬਾਊਟ ਦੀ ਮੈਡੀਸਿਨ, ਦਵਾਈਆਂ ਬਾਰੇ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ। ਹੁਣ ਦਵਾਈਆਂ ਬਾਰੇ ਜਾਣਕਾਰੀ ਕੀ ਅਸੀਂ ਕਹਿੰਦੇ ਜੀ, ਉਹ ਲੈਬ ਦੇ ਵਿੱਚ ਉਹਨਾਂ ਨੇ ਟੈਸਟ ਕੀਤਾ, ਚੂਹਿਆਂ ਦੇ ਉੱਪਰ ਉਹਨੇ ਟੈਸਟ ਕਰ ਦਿੱਤਾ, ਹੋਰ ਖਰਗੋਸ਼ਾਂ ਦੇ ਟੈਸਟ ਕਰ ਦਿੱਤਾ, ਉਦੋਂ ਬਾਅਦ ਦਵਾਈ ਬਣਾ ਕੇ ਰੱਖ ਦਿੱਤੀ ਆ, ਤੁਸੀਂ ਪੇਸ਼ੈਂਟਾਂ ਨੂੰ ਦੇਣੀ ਹੈ। ਇਹਨੂੰ ਅਸੀਂ ਨੌਲੇਜ ਆਫ ਮੈਡੀਸਿਨ ਨਹੀਂ ਕਹਿ ਸਕਦੇ। ਇੰਡੀਵਿਜੁਅਲ ਬੰਦਿਆਂ ਦੇ ਉੱਪਰ ਇਹਦੇ ਇੰਡੀਵਿਜੁਅਲ ਇਫੈਕਟ ਹੋਣਗੇ, ਸਾਨੂੰ ਉਹਨਾਂ ਨੂੰ ਨੋਟ ਕਰਨਾ ਪਏਗਾ। ਨੰਬਰ 2, ਫਿਰ ਅੱਗੇ ਸਾਹਮਣੇ ਤਰਕ ਸਾਡੇ ਕੋਲ ਆ ਗਿਆ ਕਿ ਭਾਈ ਜਿਹੜੀਆਂ ਬਹੁਤੀਆਂ ਸਾਰੀਆਂ ਜ਼ਹਿਰੀਲੀਆਂ ਚੀਜ਼ਾਂ ਵੀ ਸਬਸਟਾਂਸ ਹੈਗੇ ਨੇ, ਤੁਸੀਂ ਉਹਨਾਂ ਨੂੰ ਕਿਵੇਂ ਹੈਲਦੀ ਲਿਵਿੰਗ ਪੀਣ ਤੇ ਟੈਸਟ ਕਰੋਗੇ? ਤੇ ਫਿਰ ਅਸੀਂ ਆਹ ਜਿਹੜਾ ਸਿਸਟਮ ਹੈ ਘੱਟ ਤੋਂ ਘੱਟ ਵਾਲਾ, ਜਿਹਨੂੰ ਅਸੀਂ ਪੋਟੈਂਟਾਈਜ਼ਡ ਸਿਸਟਮ ਕਹਿੰਦੇ ਹਾਂ, ਜੇ ਕਹਿੰਦੇ ਨੇ ਜੇ ਕੋਈ ਗੁੜ ਦਿੱਤਿਆ ਮਰਦਾ ਹੋਵੇ ਤੁਹਾਨੂੰ ਜ਼ਹਿਰ ਦੇਣ ਦੀ ਕੀ ਲੋੜ ਹੈ, ਜਾਂ ਜੇ ਥੋੜੀ ਚੀਜ਼ ਨਾਲ ਸਾਡੇ ਉਹ ਇਫੈਕਟ ਪੈਦਾ ਹੋ ਸਕਦੇ ਨੇ, ਸਾਨੂੰ ਬਹੁਤੀ ਦੇਣ ਦੀ ਕੀ ਲੋੜ ਹੈ? ਸੋ ਇਸ ਤਰ੍ਹਾਂ ਅਸੀਂ ਚੀਜ਼ਾਂ ਨੂੰ ਉਹਦੀ ਮਿਨੀਮਮ ਡੋਜ ਦੇ ਵਿੱਚ ਲਿਆ ਕੇ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਹ ਅਫਸੋਸ ਇਹ ਆ ਕਿ ਇਸ ਸਾਰੀ ਕਿਰਿਆ ਨੂੰ ਅਸੀਂ ਇੱਕ ਸਾਇੰਸ ਦੇ ਨਾਲ ਜੋੜ ਕੇ ਰੱਖ ਦਿੱਤਾ। ਬਹੁਤ ਸਾਰੀਆਂ ਗੱਲਾਂ ਚੀਮਾ ਸਾਹਿਬ, ਧਰਮਾਂ ਨੇ ਆਪਣੇ ਆਪਣੇ ਕਬਜ਼ੇ ਚ ਕਰ ਲਈ, ਸੁਨਤ ਕਰਨੀ ਹੈ ਨਾ, ਵੀਰਾਂ ਨੇ ਆਪਣੇ ਧਰਮ ਦਾ ਸਿੰਬਲ ਬਣਾ ਲਿਆ, ਉਹ ਨਾ ਨਾ
1: ਬਿਲਕੁਲ
0: ਵਰਜਿਤ ਹੋ ਗਿਆ, ਇਹ ਤਾਂ ਮੁਸਲਮਾਨਾਂ ਦਾ ਸਾਇਨ ਹੈਗਾ ਜਾਂ ਅਸੀਂ ਇਹ ਨੀ ਕਰਨਾ ਹੈਗਾ। ਇਸੇ ਤਰ੍ਹਾਂ ਅਲੱਗ ਅਲੱਗ ਧਰਮਾਂ ਨੇ ਅਲੱਗ ਅਲੱਗ ਚੀਜ਼ਾਂ ਨੂੰ ਕਬਜ਼ਾ ਕਰ ਲਿਆ, ਭਾਵੇਂ ਕਿ ਉਹ ਸਰੀਰ ਇਸ ਵਾਸਤੇ ਫਾਈਮੋਸਿਸ ਵਗੈਰਾ ਜਾਂ ਹੋਰ ਸਾਰੀਆਂ ਬਿਮਾਰੀਆਂ ਵਾਸਤੇ ਡਾਕਟਰ ਐਡਵਾਈਸ ਕਰਦੇ ਆ ਕਿ ਹੋਣਾ ਚਾਹੀਦਾ। ਨੰਬਰ 2, ਇਸੇ ਤਰ੍ਹਾਂ ਹੀ ਪ੍ਰੀਪਸ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਹੜੀਆਂ ਸੁਨਤ ਕਰਨ ਦੇ ਨਾਲ ਨਹੀਂ ਹੁੰਦੀਆਂ, ਪਰ ਉਹਦੇ ਉਲਟ ਵੀ ਹੈਗਾ ਆ ਕਿ ਸੁਨਤ ਕਰਨ ਤੋਂ ਬਾਅਦ ਕੁਝ ਹੋਰ ਸੈਂਸਿਟੀਵਿਟੀ ਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਆ ਜਾਂਦੀਆਂ ਨੇ। ਮੇਰੇ ਕਹਿਣ ਤੋਂ ਭਾਵ ਆ ਵੀ ਇਹੋ ਜੇ ਚੱਲਣ ਨੂੰ ਅਸੀਂ ਧਰਮਾਂ ਦੇ ਨਾਲ ਜੋੜ ਕੇ ਬਾਕੀ ਲੋਕਾਂ ਵਾਸਤੇ ਵਿਵਰਜਿਤ ਕਰ ਦਿੱਤਾ, ਸਾਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੈਗੀ ਹੈ। ਸੋ ਅਸੀਂ ਦਵਾਈ ਦੀ ਗੱਲ ਕਰ ਰਹੇ ਹਾਂ ਤੇ ਦਵਾਈਆਂ ਦੇ ਮੁਤਾਬਕ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਸਿਰਫ ਇੰਨਾ ਕਿ ਕਿਹੜਾ ਸਬਸਟਾਂਸ ਦੇਣ ਤੋਂ ਬਾਅਦ ਸਾਡੀ ਵਾਇਟਲਿਟੀ ਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਅੰਤਰ ਆਉਂਦੇ ਨੇ, ਕਿਸ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਪਰ ਅਸੀਂ ਬੇਸ ਕੀ ਕਰਦੇ ਹਾਂ ਕਿ ਕਿਹੜੀ ਦਵਾਈ ਦੇ ਨਾਲ ਕਿਹੜੀ ਪੈਥੋਲੋਜੀਕਲ ਚੇਂਜ ਆਈ, ਸੱਪ ਲੰਘ ਗਿਆ, ਸੱਪ ਦੀ ਲੀਹ ਕਿਵੇਂ ਦੀ ਬਣੀ? ਜੇ ਸੱਪ ਦੀ ਥਾਂ ਤੇ ਡੱਡੂ ਲੰਘ ਜਾਂਦਾ ਤੇ ਉਹਦੀ ਫਿਰ ਲੀਹ ਰੇਤ ਵਿੱਚ ਜਾਂ ਮਿੱਟੀ ਚ ਕਿਵੇਂ ਬਣਨੀ ਸੀ? ਇਹਦੀ ਥਾਂ ਤੇ ਹਾਥੀ ਜਾਂ ਕੋਈ ਹੋਰ ਜਾਨਵਰ ਲੰਘਦਾ ਤੇ ਅਸੀਂ ਉਸ ਲੀਹ ਨੂੰ ਕੰਪੇਅਰ ਕਰ ਰਹੇ ਹਾਂ, ਅਸੀਂ ਇੰਡੀਵਿਜੁਅਲ ਚੀਜ਼ ਨੂੰ ਨਹੀਂ ਲੈ ਰਹੇ ਕਿ ਜਿਹੜੀ ਚੀਜ਼ ਦੇ ਉੱਪਰ ਇਹ ਪੈਰ ਬਣ ਰਹੇ ਨੇ, ਸਟੇਸਿਸ ਬਣ ਰਹੀਆਂ ਨੇ, ਅਸੀਂ ਇਸ ਨੂੰ ਨਾਰਮਲ ਕਰੀਏ। ਜੇ ਪੱਥਰ ਦੀ ਫਰਸ਼ ਹੋਊਗੀ ਤੇ ਫਿਰ ਭਾਵੇਂ ਸੱਪ ਲੰਘ ਜਾਵੇ, ਭਾਵੇਂ ਚੂਹਾ ਲੰਘ ਜਾਵੇ ਤੇ ਭਾਵੇਂ ਹਾਥੀ ਲੰਘ ਜਾਵੇ, ਉੱਥੇ ਤਾਂ ਨਿਸ਼ਾਨ ਪੈਣਾ ਹੀ ਨਹੀਂ। ਮੇਰੇ ਕਹਿਣ ਤੋਂ ਭਾਵੇ ਆ ਕਿ ਜੇ ਅਸੀਂ ਵਾਇਟਲਿਟੀ ਨੂੰ ਇੰਨਾ ਸਟਰੋਂਗ ਕਰ ਦਿੱਤਾ ਜਾਂ ਕਰ ਲਿਆ ਤੇ ਉਹ ਹਰ ਤਰ੍ਹਾਂ ਦੇ ਮੌਸਮ ਦੇ ਹਾਲਾਤ ਨੂੰ ਟਾਕਰਾ ਕਰਨ ਦੇ ਕਾਬਲ ਹੋਏਗੀ ਤੇ ਇਸ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੋਏਗੀ। ਫਿਰ ਵੀ ਜੇ ਐਸਾ ਕੁਝ ਹੋਇਆ ਆ ਤੇ ਫਿਰ ਸਾਨੂੰ ਬਿਮਾਰੀਆਂ ਵਾਸਤੇ ਦਵਾਈਆਂ ਦੀ ਇਸਤੇਮਾਲ ਦੀ ਲੋੜ ਪੈਂਦੀ ਹੈ, ਜਿਹਨੂੰ ਅਸੀਂ ਮੈਨੇਜਮੈਂਟ ਕਹਿ ਸਕਦੇ ਹਾਂ। ਇਹ ਬੇਸਿਕਲੀ ਜਿੰਨਾ ਵੀ ਦਵਾਈਆਂ ਦਾ ਚੱਲਣ ਇਹ ਮੈਨੇਜਮੈਂਟ ਹੈ ਕਿ ਵਕਤੀ ਤੌਰ ਤੇ ਜੋ ਹਾਲਾਤ ਬਣੇ ਨੇ ਮੈਂ ਇਹਨਾਂ ਨੂੰ ਕੰਪੈਟ ਕਰਾਂ ਤਾਂ ਕਿ ਸਾਡੀ ਵਾਇਟਲਿਟੀ ਨੂੰ ਇੱਕ ਸਮਾਂ ਮਿਲ ਜਾਵੇ ਤੇ ਉਹ ਬਣੇ ਹੋਏ ਹਾਲਾਤ ਦੇ ਉੱਪਰ ਆਪਣੇ ਆਪ ਕਾਬੂ ਪਾ ਲਵੇ ਔਰ ਇਸ ਕਰਕੇ ਅਸੀਂ ਦਵਾਈਆਂ ਦਾ ਇਸਤੇਮਾਲ ਕਰਦੇ ਹਾਂ। ਹੁਣ ਇਹਨਾਂ ਦਵਾਈਆਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਕਿ ਕਿਹੜੀ ਕਿਹੜੀ ਦਵਾਈ ਜਿੰਨੇ ਵੀ ਤੱਤ ਹਨ ਅੱਜ ਕੱਲ ਮੈਡੀਸਨ ਦੇ ਤੌਰ ਤੇ ਇਸਤੇਮਾਲ ਕੀਤੇ ਜਾ ਰਹੇ ਨੇ ਚਾਹੇ ਉਹ ਨੈਚੁਰਲ ਫਾਰਮ ਦੇ ਵਿੱਚ ਇਸਤੇਮਾਲ ਕੀਤੇ ਜਾ ਰਹੇ ਨੇ ਚਾਹੇ ਉਹਦੇ ਕੈਮੀਕਲ ਐਕਟਿਵ ਕੰਸਟੀਚੁਐਂਟਸ ਦੇ ਤੌਰ ਤੇ ਇਸਤੇਮਾਲ ਕੀਤੇ ਜਾ ਰਹੇ ਨੇ ਜਿਵੇਂ ਆਪਾਂ ਉਹ ਪੋਪੀ ਪਲਾਂਟ ਜਾਂ ਅਫੀਮ ਦੀ ਜਾਂ ਮਾਰਫੀਨ ਜਾਂ ਪੈਥੇਡੀਨ ਦੀ ਗੱਲ ਬਹੁਤ ਜ਼ਿਆਦਾ ਕੀਤੀ ਹੈ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਸਬਸਟਾਂਸ ਜਿਹੜੇ ਦਵਾਈਆਂ ਦੇ ਤੌਰ ਤੇ ਇਸਤੇਮਾਲ ਹੁੰਦੇ ਨੇ ਉਹਨਾਂ ਦੇ ਵੀ ਬੇਸਿਕ ਗਰੁੱਪਾਂ ਤੋਂ ਲੈ ਕੇ ਅਖੀਰ ਤੱਕ ਜਿਹੜੇ ਉਹਦੇ ਐਕਟਿਵ ਕੰਸਟੀਚੁਐਂਟਸ ਤੱਕ ਹੈਗੇ ਨੇ ਉਹਨਾਂ ਦੇ ਇਫੈਕਟ ਕੀ ਹੁੰਦੇ ਹਨ, ਸਰੀਰ ਦੇ ਉੱਪਰ ਇਫੈਕਟ ਕੀ ਹੁੰਦੇ ਹਨ। ਡਾਕਟਰ ਜਾਂ ਫਿਜੀਸ਼ੀਅਨ ਉਹ ਹੈ ਜਿਹੜਾ ਕਿਸੇ ਸਬਸਟਾਂਸ ਬਾਰੇ ਇਹ ਜਾਣਦਾ ਹੋਵੇ ਕਿ ਇਹਨੂੰ ਦੇਣ ਦੇ ਨਾਲ ਸਰੀਰ ਦੇ ਉੱਪਰ ਕੀ ਇਫੈਕਟ ਹੋਣਗੇ। ਇਹ ਸੈਕੰਡਰੀ ਗੱਲ ਆ ਕਿ ਕਿੰਨੀ ਡੋਜ਼ ਚ ਦੇਣਾ, ਇਹ ਸੈਕੰਡਰੀ ਗੱਲ ਹੈ ਕਿ ਉਹਦੀ ਡੋਜ਼ ਜੇ ਐਕਟਿਵ ਕੰਸਟੀਚੁਐਂਟਸ ਹੈ ਤੇ ਘੱਟ ਡੋਜ਼ ਨਿਰਧਾਰਿਤ ਹੋਣੀ ਹੈ, ਜੇ ਮਟੀਰੀਅਲ ਡੋਜ਼ ਦੇ ਵਿੱਚ ਹੈਗਾ ਆ ਤੇ ਉਸ ਤੋਂ ਵੱਧ ਡੋਜ਼ ਦੇਣੀ ਹੈ, ਜਾਂ ਕਿੰਨੀ ਡੋਜ਼ ਤੋਂ ਦੇਣ ਤੋਂ ਬਾਅਦ ਕਿਸੇ ਸਰੀਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਨੇ, ਇਹ ਸਾਰੀਆਂ ਗੱਲਾਂ ਇੱਕ ਫਿਜੀਸ਼ੀਅਨ ਦੇ ਨੌਲੇਜ ਵਿੱਚ ਹੋਣੀਆਂ ਚਾਹੀਦੀਆਂ ਨੇ ਜਿਹਨੂੰ ਅਸੀਂ ਕਹੀਏ ਕਿ ਇਹ ਫਿਜੀਸ਼ੀਅਨ ਹੈ। ਇਹ ਫਿਜੀਸ਼ੀਅਨ ਹੈ ਕਿਉਂਕਿ ਆਮ ਦਵਾਈਆਂ ਦੇ ਤੌਰ ਤੇ ਵਰਤੇ ਜਾਣ ਵਾਲੇ ਜਿੰਨੇ ਤੱਤ ਹਨ ਉਹ ਸਾਰਿਆਂ ਬਾਰੇ ਜਾਣਦਾ ਆ ਕਿ ਇਹ ਤੱਤ ਇਸ ਸਰੀਰ ਨੂੰ ਦੇਣ ਨਾਲ ਇਹਦੇ ਵਿੱਚ ਕਿਸ ਕਿਸ ਤਰ੍ਹਾਂ ਦੀ ਤਬਦੀਲੀ ਆਉਂਦੀ ਹੈ। ਪਰ ਅਫਸੋਸ ਕੀ ਹੈ, ਇਸ ਥਾਂ ਤੇ ਆ ਕੇ ਗਲਤੀ ਕੀ ਹੋ ਰਹੀ ਹੈ? ਗਲਤੀ ਇਹ ਹੋ ਰਹੀ ਹੈ ਕਿ ਐਕਸਪੈਰੀਮੈਂਟ ਤੇ ਹੋ ਰਹੇ ਨੇ ਲੈਬ ਦੇ ਵਿੱਚ, ਉੱਥੇ ਫਾਰਮਾਸਿਸਟ ਨੇ ਦਵਾਈ ਤਿਆਰ ਕਰ ਲਈ ਹੈ, ਫਾਰਮਾਸਿਸਟ ਨੇ ਦਵਾਈ ਤਿਆਰ ਕਰਕੇ ਤੇ ਮਾਰਕੀਟ ਚ ਭੇਜ ਦਿੱਤੀ ਹੈ, ਏਜੰਟ ਆ ਰਹੇ ਨੇ ਔਰ ਉਹ ਡਾਕਟਰਾਂ ਨੂੰ ਸਮਝਾ ਰਹੇ ਨੇ ਵੀ ਆਹ ਚੀਜ਼ ਜਿਹੜੀ ਹੈ ਇਸ ਤਰ੍ਹਾਂ ਕੰਮ ਕਰਦੀ ਹੈ ਤੇ ਤੁਸੀਂ ਐਵੇਂ ਦੇਣੀ ਸ਼ੁਰੂ ਕਰ ਦਿਓ। ਜਿਹਨੂੰ ਅਸੀਂ ਫਿਜੀਸ਼ੀਅਨ ਸਮਝ ਕੇ ਐਕਸਪਰਟ ਸਮਝ ਕੇ ਉਹਦੇ ਕੋਲੇ ਜਾ ਰਹੇ ਹਾਂ, ਉਹ ਤੇ ਵਿਚਾਰਾ ਉਦਾਹਰਣ ਨਾਲ ਲੈ ਕੇ ਚੱਲ ਰਿਹਾ ਹੈਗਾ। ਔਰ ਦੂਸਰੀ ਗੱਲ ਇਹਦੇ ਚ ਇਹ ਗਲਤ ਆ ਰਹੀ ਕਿ ਭਾਈ ਮੈਂ ਕਈ ਵਾਰ ਐਗਜ਼ਾਮਪਲ ਇਹਨਾਂ ਪ੍ਰੋਗਰਾਮਾਂ ਚ ਦੇ ਚੁੱਕਿਆ ਚੀਮਾ ਸਾਹਿਬ ਵੀ ਮਾਂ ਨੇ ਰੋਟੀ ਬਣਾ ਦਿੱਤੀ, ਮਿੱਠੀ ਰੋਟੀ ਬਣਾਈ, ਜਿੰਨਾ ਲੂਣ ਮਿਰਚ ਉਹਨੇ ਪਾਉਣਾ ਸੀ ਪਾ ਦਿੱਤਾ। ਇੱਕ ਬੱਚਾ ਕਹਿੰਦਾ ਜੀ ਇਹਦੇ ਚ ਲੂਣ ਜ਼ਿਆਦਾ ਹੈ, ਮਾਂ ਲੂਣ ਕੱਢ ਦੇ, ਹੁਣ ਮਾਂ ਲੂਣ ਤੇ ਨਹੀਂ ਕੱਢ ਸਕਦੀ। ਇੱਕ ਬੱਚਾ ਕਹਿੰਦਾ ਮਿਰਚਾ ਘੱਟ ਹੈ ਜੀ ਫਿਰ ਜੀ ਹੋਰ ਪਾ ਦਿਓ। ਕਿਸੇ ਨੂੰ ਚੀਜ਼ ਓਨੀ ਡੋਜ਼ ਵੱਧ ਆ ਤੇ ਕਿਸੇ ਨੂੰ ਉਹ ਘੱਟ ਹੈਗੀ ਹੈ। ਹੁਣ ਜਿਹੜੀ ਵੀ ਚੀਜ਼ ਬਣ ਕੇ ਆ ਗਈ ਉਹ ਸਾਰੇ ਡਾਕਟਰਾਂ ਨੇ ਉਸੇ ਤਰ੍ਹਾਂ ਹੀ ਪ੍ਰਸਕ੍ਰਾਈਬ ਕਰੀ ਜਾਣੀ ਹੈ ਔਰ ਲਿਖੀ ਜਾਣੀ ਹੈ ਜਿਸ ਤਰ੍ਹਾਂ ਕਿ ਡਿਕਟੇਟ ਕੀਤਾ ਗਿਆ। ਫਿਜੀਸ਼ੀਅਨ ਉਹ ਨਹੀਂ, ਫਿਜੀਸ਼ੀਅਨ ਪਰ ਕਿਸੇ ਦਾ ਉਦਾਹਰਣ ਨੌਲੇਜ ਅੱਗੇ ਉਹ ਵਰਤ ਰਹੇ ਨੇ ਇਸ ਸਰੀਰ ਵਾਸਤੇ, ਜਿਹੜੀ ਕਿ ਇਹ ਬਹੁਤ ਗਲਤ ਗੱਲ ਹੈ ਔਰ ਇਹਦੇ ਨਾਲ ਸਾਰੇ ਬਹੁਤ ਸਾਰੇ ਨੁਕਸਾਨ ਹੋ ਰਹੇ ਨੇ। ਹੁਣ ਜਿਸ ਤਰ੍ਹਾਂ ਆਪਾਂ ਕਰਦੇ ਹਾਂ ਬਰਥ ਕੰਟਰੋਲ ਵਾਲੀਆਂ ਗੋਲੀਆਂ, ਡਾਕਟਰ ਲੋਕ ਬਹੁਤੇ ਆਮ ਕੁੜੀਆਂ ਨੂੰ ਮਾਸਕ ਧਰਮ ਦੀ ਪ੍ਰੋਬਲਮ ਹੋਵੇ ਜਾਂ ਕੁਝ ਐਸਾ ਹੋਵੇ ਤੇ ਦੇਣੀ ਸ਼ੁਰੂ ਕਰ ਦਿੰਦੇ ਨੇ। 125 ਮਿਲੀਗ੍ਰਾਮ ਉਹਦੇ ਵਿੱਚ ਪ੍ਰੋਜੈਸਟ੍ਰੋਨ ਹੋ ਗਿਆ, 0.3 ਮਾਈਕਰੋਗ੍ਰਾਮ ਈਸਟ੍ਰੋਜਨ ਹੋ ਗਿਆ ਔਰ ਇੱਕ ਨਾਰਮਲ ਫਾਰਮੂਲਾ ਹੈਗਾ ਕਿ ਜਦੋਂ ਇਸ ਰੇਂਜ ਤੇ ਪਹੁੰਚਦਾ ਹੈ ਉਦੋਂ ਮਾਸਕ ਧਰਮ ਆ ਜਾਂਦੇ ਨੇ। ਪਰ ਹੁਣ ਕਿਸੇ ਦੀ ਇੰਡੀਵਿਜੁਅਲ ਕਰੈਕਟਰ ਦੀ ਜਿਹੜੀ ਗੱਲ ਮੈਂ ਸ਼ੁਰੂਆਤ ਵਿੱਚ ਕੀਤੀ ਹੈ, ਕਿਸੇ ਦਾ ਇੰਡੀਵਿਜੁਅਲ ਕਰੈਕਟਰ ਇੰਨਾ ਨਹੀਂ ਬਰਦਾਸ਼ਤ ਕਰਦਾ, ਉਹਦੇ ਸਰੀਰ ਵਿੱਚ ਲੋੜ ਅਨੁਸਾਰ ਘੱਟ ਪੈਦਾ ਹੁੰਦਾ ਤੇ ਫਿਰ ਵੀ ਉਹਦੇ ਮਨ ਚ ਆ ਜਾਂਦੇ ਨੇ। ਕਿਸੇ ਦੇ ਵਿੱਚ ਕਿਸੇ ਦੀ ਲੋੜ ਅਨੁਸਾਰ ਇਸ ਤੋਂ ਵੱਧ ਈਸਟ੍ਰੋਜਨ ਪੈਦਾ ਹੁੰਦਾ ਤੇ ਫਿਰ ਉਹਨੂੰ ਮੈਂਸਜ ਆਉਂਦੇ ਨੇ ਔਰ ਕੁਦਰਤ ਨੇ ਆਪਣੇ ਸਰੀਰ ਦੇ ਮੁਤਾਬਕ ਉਹ ਚੱਲਣ ਉਹਦਾ ਬਣਾਇਆ ਹੋਇਆ ਕਿ ਉਹ ਨਾਰਮਲ ਹੈ। ਸਾਨੂੰ ਉਹਨੂੰ ਨਾਰਮਲ ਕਰਨ ਦੀ ਲੋੜ ਹੈ, ਨਾ ਕਿ ਆਹ ਜਿਹੜਾ ਤੁਸੀਂ ਦੇਣਾ ਸ਼ੁਰੂ ਕਰਤਾ ਬਰਥ ਕੰਟਰੋਲ ਵਾਲਾ ਜਾਂ ਇੱਕ ਐਗਜ਼ਾਮਪਲ ਹੈ, ਬਰਥ ਕੰਟਰੋਲ ਨੂੰ ਗੰਢ ਨਾ ਬਣ ਲਿਆ ਜਾਵੇ। ਮੈਂ ਸਾਰੀਆਂ ਦਵਾਈਆਂ ਦੇ ਸੰਬੰਧ ਵਿੱਚ ਗੱਲ ਕਰ ਰਿਹਾ ਹਾਂ ਕਿ ਜਿੰਨੀਆਂ ਵੀ ਫਾਰਮੇਸੀਆਂ ਵੱਲੋਂ ਬਣੀਆਂ ਹੋਈਆਂ ਦਵਾਈਆਂ ਹਨ ਉਹ ਸਾਰੀਆਂ ਇੱਕ ਸਟੈਂਡਰਡ ਇੰਡੀਵਿਜੁਅਲ ਵਾਸਤੇ ਬਣੀਆਂ ਹਨ। ਕੁਛ ਤੇ ਅੱਜ ਕੱਲ ਲਿਖਣਾ ਇਹ ਸ਼ੁਰੂ ਕਰ ਦਿੱਤਾ ਹੈ ਬਾਈ ਬਾਡੀ ਵੇਟ, ਕਿ ਕਿਸੇ ਦੀ ਬਾਡੀ ਭਾਰੀ ਹੈ ਇੰਨੇ ਕਿਲੋ ਦੇ ਮੁਤਾਬਕ ਇੰਨੀ ਦਵਾਈ ਦੇਣੀ ਹੈ, ਇੰਨੇ ਕਿਲੋ ਦੇ ਮੁਤਾਬਕ ਇੰਨੀ ਦਵਾਈ ਦੇਣੀ ਹੈ। ਪਰ ਕਈ ਲੋਕ ਸੈਂਸਿਟਿਵਿਟੀ ਦੇ ਤੌਰ ਤੇ ਓਵਰ ਸੈਂਸਿਟਿਵ ਹੁੰਦੇ ਨੇ ਔਰ ਉਹ ਭਾਵੇਂ ਜਿੰਨੇ ਮਰਜ਼ੀ ਮੋਟੇ ਤਾਜ਼ੇ ਹੋਣ ਉਹਨਾਂ ਨੂੰ ਬਹੁਤ ਥੋੜੀ ਦਵਾਈ ਵੀ ਜਿਹੜੀ ਹੈ ਉਹਨਾਂ ਇਫੈਕਟ ਕਰਦੀ ਹੈ। ਔਰ ਇਹ ਗੱਲਾਂ ਹੁਣ ਐਕਸਪੈਰੀਮੈਂਟ ਚ ਆ ਚੁੱਕੀਆਂ ਨੇ ਜਿਹੜੀ ਤਰਕ ਦੀ ਗੱਲ ਮੈਂ ਸ਼ੁਰੂਆਤ ਦੇ ਵਿੱਚ ਕੀਤੀ ਸੀ ਉਸੇ ਤਰਕ ਦੇ ਅਧੀਨ ਹੀ ਇਹ ਗੱਲ ਮੈਂ ਕਰ ਰਿਹਾ ਹਾਂ ਕਿ ਇਹ ਗੱਲ ਵੀ ਸਾਡੀ ਜਿਹੜੀ ਹੈ 100% ਲਾਗੂ ਨਹੀਂ ਹੋਣੀ ਚਾਹੀਦੀ ਕਿ ਬਾਈ ਠੀਕ ਹੈ ਬਾਡੀ ਵੇਟ ਮੁਤਾਬਕ ਤੁਸੀਂ ਦੇ ਦਿਓ ਤੇ ਚਲ ਸਾਰਾ ਕੁਝ ਸਹੀ ਹੋ ਗਿਆ ਨਹੀਂ ਸਹੀ ਨਹੀਂ ਹੋਣਾ ਕਿਉਂਕਿ ਹਰ ਬੰਦੇ ਦੀ ਸੈਂਸਿਟੀਵਿਟੀ ਜਿਹੜੀ ਇੰਡੀਵਿਜੁਅਲ ਆ ਉਹਦੇ ਮੁਤਾਬਕ ਇਹ ਚੀਜ਼ ਸਹੀ ਨਹੀਂ ਬੈਠੀ। ਤੀਸਰੀ ਗੱਲ ਇਹ ਆ ਗਈ ਕਿ ਭਾਈ ਕਿਸੇ ਵੀ ਦਵਾਈ ਨੂੰ ਕਿਸੇ ਵੀ ਬਿਮਾਰੀ ਦੇ ਵਿਚ ਵਰਤਣ ਵਾਸਤੇ ਉਹਦੇ ਕੋਲ ਨੌਲੇਜ ਹੋਵੇ। ਕਿਸੇ ਵੀ ਦਵਾਈ ਅਫੀਮ ਨੂੰ ਦੇਣਾ ਹੈ ਨਾ ਤੇ ਕਿਸ ਹਿਸਾਬ ਤੇ ਦਿਓਗੇ, ਸਾਨੂੰ ਇਹ ਪਤਾ ਹੈ ਕਿ ਇਹਦੇ ਪ੍ਰਾਇਮਰੀ ਐਕਸ਼ਨ ਕੀ ਨੇ, ਡਰਾਈਨੈਸ ਪੈਦਾ ਕਰਨਾ, ਐਕਟਿਵਨੈਸ ਪੈਦਾ ਕਰਨਾ, ਸੈਕੰਡਰੀ ਐਕਸ਼ਨ ਕੀ ਹਨ, ਸੁਸਤੀ ਪੈਦਾ ਕਰਨੀ, ਇਹ ਸਾਰੀਆਂ ਗੱਲਾਂ ਹਰੇਕ ਸਬਸਟਾਂਸ ਬਾਰੇ ਜਿਹਨੂੰ ਅਸੀਂ ਡਾਕਟਰ ਕਹਿੰਦੇ ਹਾਂ ਜਾਂ ਫਿਜੀਸ਼ੀਅਨ ਕਹਿੰਦੇ ਹਾਂ ਨਾ, ਫਿਜੀਸ਼ੀਅਨ ਦੇ ਧਿਆਨ ਵਿਚ ਇਹ ਗੱਲ ਹੋਣੀ ਚਾਹੀਦੀ ਹੈ ਕਿ ਜਿੰਨੇ ਵੀ ਡਰੱਗ ਸਬਸਟਾਂਸ, ਫਾਰਮਾਸਿਸਟ ਨਹੀਂ, ਜਿੰਨੇ ਵੀ ਡਰੱਗ ਸਬਸਟਾਂਸ ਇੱਕ ਡਾਕਟਰ ਇਸਤੇਮਾਲ ਕਰ ਰਿਹਾ ਹੈ ਪੇਸ਼ੈਂਟਾਂ ਵਾਸਤੇ, ਕਿਉਂਕਿ ਪੇਸ਼ੈਂਟ ਨੇ ਸਾਰੀ ਤੁਹਾਡੇ ਉਪਰ ਸੁੱਟ ਦਿੱਤੀ ਹੈ ਗੱਲ, ਪੇਸ਼ੈਂਟ ਨੇ ਤੁਹਾਡੇ ਤੇ ਸੁੱਟ ਦਿੱਤੀ ਗੱਲ, ਹੁਣ ਜੋ ਤੁਸੀਂ ਉਹਨੂੰ ਦੇ ਰਹੇ ਹੋ ਤੁਸੀਂ ਕਿਸੇ ਦਾ ਹੋਰ ਉਧਾਰਾ ਨੌਲੇਜ ਜਿਹੜਾ ਆ ਉਹਦੇ ਮੁਤਾਬਕ ਗੱਲ ਕਰ ਰਹੇ ਹੋ, ਤੇ ਜੇ ਉਹਦੇ ਤੋਂ ਗਲਤੀ ਹੋ ਗਈ ਤੇ ਗਲਤੀ ਦੇ ਜ਼ਿੰਮੇਵਾਰ ਤਾਂ ਤੁਸੀਂ ਹੋ ਨਾ, ਤੁਹਾਨੂੰ ਹੱਲਾਸ਼ੇਰੀ ਕਿਸੇ ਨੇ ਦੇ ਦਿੱਤੀ, ਕਤਲ ਤੁਸੀਂ ਕਰ ਦਿੱਤਾ, ਜ਼ਿੰਮੇਵਾਰ ਤੇ ਤੁਸੀਂ ਹੋ ਨਾ। ਇਸ ਕਰਕੇ ਜਿਹੜੀ ਥਰਡ ਕੁਆਲੀਫਿਕੇਸ਼ਨ ਫਿਲਾਸਫੀ ਦੇ ਵਿੱਚ ਲਿਖੀ ਗਈ ਉਹ ਇਹ ਲਿਖੀ ਗਈ ਕਿ ਹਰੇਕ ਡਾਕਟਰ ਜਾਂ ਫਿਜੀਸ਼ੀਅਨ ਜਿਹਨੂੰ ਤੁਸੀਂ ਕਹਿੰਦੇ ਹੋ ਉਸ ਨੂੰ ਇਹ ਨੌਲੇਜ ਹੋਣਾ ਚਾਹੀਦਾ ਆ ਕਿ ਕਿਹੜੀ ਦਵਾਈ ਤੱਕ ਸ਼ੇਪ, ਚਾਹੇ ਉਹਦੀ ਕੋਈ ਵੀ ਹੋਵੇ, ਸ਼ੇਪ ਟੇਬਲੇਟ ਚ ਆ, ਕੈਪਸੂਲ ਚ ਆ, ਚਾਹੇ ਉਹਦੀ ਪੋਟੈਂਟਾਈਜ਼ ਫਾਰਮ ਚ ਆ, ਉਹਦੇ ਜਿਹੜੇ ਐਕਟਿਵ ਕੰਸਟੀਚੁਐਂਟਸ ਹੈ, ਉਹਦੀ ਜਿਹੜੀਆਂ ਪ੍ਰਾਪਰਟੀਆਂ ਨੇਚਰ ਵੱਲੋਂ ਬਣੀਆਂ ਹੋਈਆਂ ਉਹ ਤੇ ਉਹੀ ਰਹਿਣੀਆਂ ਨੇ ਨਾ। ਤੋ ਮਤਲਬ ਕੀ ਹੋਇਆ, ਡਾਕਟਰ ਫਿਜੀਸ਼ੀਅਨ ਨੂੰ ਕਿਸੇ ਵੀ ਸਬਸਟਾਂਸ ਨੂੰ ਜਿਹੜਾ ਉਹਨੇ ਕਿਸੇ ਪੇਸ਼ੈਂਟ ਦੇ ਉੱਪਰ ਇਸਤੇਮਾਲ ਕਰਨਾ ਆ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਕਿ ਇਹ ਇਸ ਸਰੀਰ ਵਿਚ ਦੇਣ ਤੋਂ ਬਾਅਦ ਕਿਸ ਤਰ੍ਹਾਂ ਦੇ ਇਫੈਕਟ ਪੈਦਾ ਕਰ ਸਕਦੀ ਹੈ। ਤੇ ਮੈਨੂੰ ਵਕਤੀ ਤੌਰ ਤੇ ਜਿਹੜਾ ਪੇਸ਼ੈਂਟ ਮੇਰੇ ਸਾਹਮਣੇ ਆ ਉਹਦੇ ਵਿਚ ਇਸ ਦਵਾਈ ਦੇ ਪ੍ਰਾਇਮਰੀ ਇਫੈਕਟ ਚਾਹੀਦੇ ਹਨ ਜਾਂ ਸੈਕੰਡਰੀ ਇਫੈਕਟ ਚਾਹੀਦੇ ਆ। ਜਦੋਂ ਪ੍ਰਾਇਮਰੀ ਇਫੈਕਟ ਚਾਹੀਦੇ ਨੇ ਉਹਦੇ ਮਟੀਰੀਅਲ ਡੋਜ਼ ਦੀ ਲੋੜ ਹੈ, ਜਦੋਂ ਸੈਕੰਡਰੀ ਇਫੈਕਟ ਚਾਹੀਦੇ ਨੇ ਉਹਦੇ ਪੋਟੈਂਟਾਈਜ਼ ਫਾਰਮ ਦੇ ਜਿਹੜੇ ਸਾਨੂੰ ਇਫੈਕਟ ਚਾਹੀਦੇ ਨੇ ਤਾਂ ਕਿ ਅਸੀਂ ਉਸ ਪੇਸ਼ੈਂਟ ਦੇ ਨਾਲ ਇਨਸਾਫ ਕਰ ਸਕੀਏ, ਜੋ ਉਹਦੀ ਰਿਕੁਆਇਰਮੈਂਟ ਹੈਗੀ ਹੈ ਉਹਨੂੰ ਅਸੀਂ ਪੂਰਾ ਕਰ ਸਕੀਏ। ਪਰ ਜੇ ਐਸਾ ਨਹੀਂ ਹੁੰਦਾ ਤੇ ਇਹਦਾ ਮਤਲਬ ਇਹ ਆ ਕਿ ਅਸੀਂ ਫਿਜੀਸ਼ੀਅਨ ਕਹਾਉਣ ਦੇ ਹੱਕਦਾਰ ਨਹੀਂ ਹਾਂ। ਤੋਂ ਮੈਂ ਤਿੰਨ ਗੱਲਾਂ ਤੁਹਾਡੇ ਸਾਹਮਣੇ ਕੀਤੀਆਂ। ਇੱਕ ਤਾਂ ਇਹ ਆ ਕਿ ਹਰੇਕ ਇੰਡੀਵਿਜੁਅਲ ਪੇਸ਼ੈਂਟ ਦੇ ਇੰਡੀਵਿਜੁਅਲ ਸਟੈਂਡਰਡ ਆਫ ਹੈਲਥ ਦੀ ਜਾਣਕਾਰੀ ਕਿਵੇਂ ਜਾਂ ਕਿਸ ਕਿਸ ਚੀਜ਼ ਦੇ ਨਾਲ ਉਹਨੂੰ ਇਫੈਕਟ ਹੁੰਦਾ ਆ ਔਰ ਕਿਹੜੀਆਂ ਤਬਦੀਲੀਆਂ ਉਹ ਮਹਿਸੂਸ ਕਰਦਾ ਹੈ ਜਦੋਂ ਉਹ ਬਿਮਾਰ ਆ ਤੇ ਕਿਹੜੀਆਂ ਤਬਦੀਲੀਆਂ ਉਹ ਮਹਿਸੂਸ ਕਰਦਾ ਹੈ ਜਿਹੜੀਆਂ ਪਹਿਲਾਂ ਨਹੀਂ ਸੀ। ਦੂਸਰੀ ਗੱਲ ਦਵਾਈ ਦੀ ਜਾਣਕਾਰੀ, ਦਵਾਈ ਦੇ ਤੱਤਾਂ ਦੀ ਜਾਣਕਾਰੀ ਔਰ ਦਵਾਈ ਦੇ ਤੱਤਾਂ ਦਾ ਸਰੀਰ ਦੇ ਉੱਪਰ ਕੀ ਇਫੈਕਟ ਹੈ ਨਾਂ ਦੇ ਸੰਬੰਧ ਵਿਚ ਮੈਂ ਅੱਗੇ ਗੱਲ ਕੀਤੀ ਸੀ ਪਹਿਲਾਂ ਵੀ ਕੀਮਾ ਸਾਹਿਬ, ਉਹ ਇਹ ਸੀ ਵੀ ਅਸੀਂ ਕਿਸੇ ਨੂੰ ਫਰਕਰੀ ਕਹਿੰਦੇ ਹਾਂ, ਕਿਸੇ ਨੂੰ ਸੁਹਾਗਾ ਕਹਿੰਦੇ ਹਾਂ, ਕਿਸੇ ਨੂੰ ਲੂਮ ਕਹਿੰਦੇ ਹਾਂ, ਅਲੱਗ ਅਲੱਗ ਅਸੀਂ ਨਾਂ ਕਿਉਂ ਰੱਖੇ ਨੇ ਭਲਾ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ, ਇਹ ਇਸ ਬੇਸ ਦੇ ਉੱਪਰ ਆਧਾਰਿਤ ਨਾਂ ਰੱਖੇ ਗਏ ਸੀਗੇ ਕਿ ਹਾਉ ਐਨ ਇੰਡੀਵਿਜੁਅਲ ਸਬਸਟਾਂਸ ਇਜ਼ ਇਫੈਕਟਿੰਗ ਦੀ ਹਿਊਮਨ ਬਾਡੀ, ਸਾਡੇ ਸਰੀਰ ਨੂੰ ਕੋਈ ਸਬਸਟਾਂਸ ਕਿਸ ਤਰ੍ਹਾਂ ਅਸਰ ਕਰਦਾ ਹੈਗਾ ਆ। ਫਰਕਰੀ ਦੇਣ ਦੇ ਨਾਲ ਆਹ ਹੁੰਦਾ ਜੀ, ਸੁਹਾਗਾ ਦੇਣ ਦੇ ਨਾਲ ਇਹ ਹੁੰਦਾ ਜੀ, ਲੂਣ ਖਾਣ ਦੇ ਨਾਲ ਇਹ ਕੁਛ ਹੁੰਦਾ ਜੀ, ਇਹ ਐਗਜ਼ਾਮਪਲਾਂ ਹਨ ਹਰੇਕ ਸਬਸਟਾਂਸ ਵਾਸਤੇ। ਔਰ ਜਿਹਦਾ ਵੀ ਨਾਂ ਰੱਖਿਆ ਗਿਆ ਹੁਣ ਤੱਕ, ਨਾਂ ਰੱਖਿਆ ਗਿਆ ਹੈ ਉਹਦਾ ਮਤਲਬ ਇਹ ਆ ਕਿ ਉਹ ਸਬਸਟਾਂਸ ਇਸ ਸਰੀਰ ਨੂੰ ਦੇਣ ਦੇ ਨਾਲ ਉਹ ਕਿਸ ਤਰ੍ਹਾਂ ਦੀਆਂ ਇੰਡੀਵਿਜੁਅਲ ਕਿਰਿਆਵਾਂ ਇਸ ਸਰੀਰ ਵਿਚ ਪੈਦਾ ਕਰਦਾ ਹੈ, ਇਹ ਉਹਦੇ ਇੰਡੀਵਿਜੁਅਲ ਗੁਣ ਜਾਂ ਇੰਡੀਵਿਜੁਅਲ ਪ੍ਰਾਪਰਟੀ ਹੈ ਜਾਂ ਆਈਡੈਂਟੀਫਿਕੇਸ਼ਨ ਹੈ, ਬੇਸਿਕਲੀ ਇਹ ਉਹਦੀ ਆਈਡੈਂਟੀਫਿਕੇਸ਼ਨ ਹੈ ਕਿ ਇੰਜ ਇੰਜ ਹੋ ਗਿਆ ਤੇ ਸਮਝੋ ਵੀ ਇਹ ਫਲਾਣੇ ਚੀਜ਼ ਦੀ ਗੱਲ ਹੈਗੀ ਹੈ। ਜਿਸ ਤਰ੍ਹਾਂ ਲੂਣ ਜ਼ਿਆਦਾ ਤੁਸੀਂ ਖਾ ਰਿਹਾ, ਲੂਣ ਦਾ ਡਿਪਲੇਸ਼ਨ ਹੋਣਾ ਸ਼ੁਰੂ ਹੋਜੂਗਾ, ਸਰੀਰ ਚ ਰੁਕਣਾ ਸ਼ੁਰੂ ਹੋਜੂਗਾ, ਪਾਣੀ ਇਕੱਠਾ ਹੋਣਾ ਸ਼ੁਰੂ ਹੋਜੂਗਾ। ਤੋ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਸ ਬੇਸ ਦੇ ਉੱਪਰ ਅਸੀਂ ਹਰ ਡਾਕਟਰ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ। ਔਰ ਅਗਲੀ ਗੱਲ ਅਸੀਂ ਕੀਤੀ ਸੀ ਭਾਈ ਕਿਸੇ ਵੀ ਡਾਕਟਰ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮੈਂ ਦਵਾਈ ਤੱਤ ਦਾ ਕਿਸ ਤਰ੍ਹਾਂ ਦਾ ਇਫੈਕਟ ਹੁਣ ਇਸਤੇਮਾਲ ਕਰਨਾ ਹੈ। ਹੁਣ ਜੇ ਬਹੁਤ ਜ਼ਿਆਦਾ ਢਿੱਡ ਪੀੜ ਹੋ ਰਹੀ ਸੀ, ਮੈਂ ਜਿਹਦੀ ਰਿਲੀਵ ਕਰਨ ਵਾਸਤੇ ਸਾਨੂੰ ਫਿਜ਼ੀਕ ਬਾਡੀ ਦੇ ਨਾਲ ਡੀਲ ਕਰਨਾ ਆ, ਤੇ ਫਿਜ਼ੀਕਲ ਬਾਡੀ ਨੂੰ ਡੀਲ ਕਰਨ ਵਾਸਤੇ ਸਾਨੂੰ ਮਟੀਰੀਅਲ ਡੋਜ਼ ਚਾਹੀਦੀ। ਕਈ ਸਾਰੇ ਸਾਈਡ ਇਫੈਕਟ ਇਸ ਅੱਗੇ ਚੀਜ਼ਾਂ ਦੇ ਇਫੈਕਟ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਇੰਡੀਵਿਜੁਅਲ ਤੌਰ ਤੇ ਕਿਸੇ ਚੀਜ਼ ਨੂੰ ਚਾਲੂ ਕਰ ਸਕਦੇ ਨੇ, ਭਾਵੇਂ ਫਿਜ਼ੀਕਲ ਬਾਡੀ ਦੇ ਐਕਸ਼ਨ ਉੱਪਰ ਕਰ ਸਕਦੇ ਨੇ। ਹਾਲਾਂਕਿ ਸੈਕੰਡਰੀ ਐਕਸ਼ਨ ਉਹਨਾਂ ਦਾ ਵੀ ਹੋਣਾ ਆ, ਸੈਕੰਡਰੀ ਐਕਸ਼ਨ ਉਹਨਾਂ ਦਾ ਵੀ ਹੋਣਾ ਹੈ, ਔਰ ਉਹਦੇ ਬਾਰੇ ਵੀ ਡਾਕਟਰ ਨੂੰ ਜਾਣਕਾਰੀ ਹੋਣੀ ਚਾਹੀਦੀ ਹੈਗੀ ਹੈ। ਸੋ ਇਹ ਡਾਕਟਰ ਦੀਆਂ ਕੁਆਲੀਫਿਕੇਸ਼ਨਸ ਨੇ, ਪਹਿਲਾਂ ਬਿਮਾਰੀ ਦੀ ਜਾਣਕਾਰੀ, ਦੂਸਰਾ ਦਵਾਈ ਦੀ ਜਾਣਕਾਰੀ, ਤੀਸਰਾ ਦਵਾਈ ਤੱਤ ਨੂੰ ਕਿਸ ਦੇਸ਼ ਦੇ ਮੁਤਾਬਕ, ਕਿਸ ਜਾਣਕਾਰੀ ਦੇ ਮੁਤਾਬਕ ਕਿਸੇ ਪੇਸ਼ੈਂਟ ਨੂੰ ਦਿੱਤਾ ਜਾਣਾ ਹੈਗਾ ਆ, ਔਰ ਉਸ ਦਵਾਈ ਦਾ ਜਿਹੜਾ ਨਾਮਕਰਨ ਹੈ ਕਿਉਂ ਰੱਖਿਆ ਗਿਆ ਹੈਗਾ ਆ ਇਸ ਦੇਸ਼ ਤੇ, ਕਿ ਭਾਈ ਇਹ ਹਾਉ ਇਟ ਇਫੈਕਟ ਦੀ ਹਿਊਮਨ ਬਾਡੀ, ਕਿ ਇਹ ਸਰੀਰ ਨੂੰ ਕਿਵੇਂ ਇਫੈਕਟ ਕਰਦਾ ਹੈ। ਸੋ ਅਗਲਾ ਪ੍ਰੋਗਰਾਮ ਆਪਾਂ ਫੇਰ ਅੱਗੇ ਚੱਲਾਂਗੇ, ਅੱਜ ਦਾ ਮੇਰਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ, ਕੋਈ ਹੱਲ ਨਹੀਂ ਨਿਕਲ ਰਿਹਾ, ਔਰ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਵੀ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਅਗਰ ਇਹਨਾਂ ਪ੍ਰੋਗਰਾਮਾਂ ਦੇ ਨਾਲ ਤੁਹਾਨੂੰ ਕੋਈ ਸੂਝ ਮਿਲਦੀ ਹੈ, ਕੋਈ ਜਾਣਕਾਰੀ ਮਿਲਦੀ ਹੈ ਸਰੀਰ ਸੰਬੰਧੀ, ਸਰੀਰ ਦੀ ਵਰਕਿੰਗ ਸੰਬੰਧੀ ਜਾਂ ਇਲਾਜਾਂ ਸੰਬੰਧੀ, ਤੇ ਇਹ ਜਾਣਕਾਰੀ ਹੋਰ ਦੂਜਿਆਂ ਤੱਕ ਵੀ ਪਹੁੰਚਾਓ, ਆਪਣੇ ਨੀਅਰੈਸਟ ਐਂਡ ਡੀਅਰੈਸਟ ਨੂੰ ਵੀ ਦਿਓ ਤੇ ਉਹ ਮੇਰੇ ਨਾਲ ਫੇਸਬੁੱਕ ਦੇ ਉੱਪਰ ਜੁੜ ਸਕਦੇ ਨੇ, ਯੂਟਿਊਬ ਤੇ ਜੁੜ ਸਕਦੇ ਨੇ, ਸਭ ਰੰਗ ਰੇਡੀਓ ਸਟੇਸ਼ਨ ਤੇ ਜੁੜ ਸਕਦੇ ਨੇ, ਜਾਂ ਪ੍ਰਭਾਤ ਰੇਡੀਓ ਦੀ ਐਪ ਵੀ ਡਾਊਨਲੋਡ ਕਰਕੇ ਉਹ ਜੁੜ ਸਕਦੇ ਨੇ, ਤੇ ਕਿਸੇ ਵੀ ਵੇਲੇ ਪ੍ਰੋਗਰਾਮ ਰੋਜ਼ਾਨਾ ਸ਼ਾਮ ਨੂੰ 5 ਤੋਂ 6 ਵਜੇ ਤੱਕ ਤੁਹਾਡੇ ਵਾਸਤੇ ਪ੍ਰਸਾਰਿਤ ਕੀਤਾ ਜਾਂਦਾ ਆ। ਤੁਸੀਂ ਇਹਨਾਂ ਨੂੰ ਸੁਣ ਸਕਦੇ ਹੋ। ਸਰੀਰ ਦੀਆਂ ਸਿਰ ਤੋਂ ਪੈਰਾਂ ਤੱਕ ਬਣਤਰ ਕੀ ਹੈ, ਸਰੀਰ ਦੇ ਸਿਰ ਤੋਂ ਪੈਰਾਂ ਤੱਕ ਅੰਗਾਂ ਦੇ ਵਿੱਚ ਕਿਹੜੀ ਕਿਹੜੀ ਬਿਮਾਰੀ ਕਿਵੇਂ ਕਿਵੇਂ ਪੈਦਾ ਹੋ ਸਕਦੀ ਹੈ, ਔਰ ਉਹਦਾ ਨਿਵਾਰਨ ਕਿਵੇਂ ਕੀਤਾ ਜਾ ਸਕਦਾ ਆ, ਇਹ ਸਾਰੀਆਂ ਜਾਣਕਾਰੀਆਂ ਸਿਸਟੇਮੈਟਿਕ ਤੌਰ ਤੇ ਕਥਾ ਰੂਪ ਦੇ ਵਿੱਚ ਤੁਹਾਡੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ, ਔਰ ਜ਼ਰੂਰ ਜੁਆਇਨ ਕਰੋ। ਹੋਰ ਸੱਜਣਾ ਮਿੱਤਰਾਂ ਨੂੰ ਵੀ ਕਹੋ ਕਿ ਉਹ ਵੀ ਇਹ ਜਾਣਕਾਰੀ ਹਾਸਲ ਕਰਨ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਥੈਂਕ ਯੂ ਡਾਕਟਰ ਸਾਹਿਬ, ਸ਼ੁਕਰੀਆ ਜੀ। ਸੋਤਿਓ ਤੁਹਾਡਾ ਵੀ ਧੰਨਵਾਦ ਜੀ। ਮਾਂ ਸਾਹਿਬ ਥੈਂਕ ਯੂ ਸੋ ਮਚ, ਤੁਹਾਡਾ ਵੀ ਮਿਹਰਬਾਨੀ।
2: ਥੈਂਕ ਯੂ।
0: ਦਿੱਤਾ ਜਾਵੇ ਤੇ ਇੱਕੋ ਜਿਹੀ ਦੱਸਦੀਆਂ ਨੇ, ਵੱਖ ਕਰਨਾ ਬੜਾ ਮੁਸ਼ਕਲ ਹੈਗਾ ਆ। ਤੇ ਹੁਣ ਜਦੋਂ ਸਾਨੂੰ ਪਤਾ ਹੋਵੇ ਤੇ ਜ਼ਿੰਦਗੀ ਦੇ ਮੌਤ ਦੀ ਲੜਾਈ ਹੋ ਰਹੀ, ਕੁਝ ਨਹੀਂ ਹੋ ਸਕਦਾ ਹੈਗਾ, ਤੇ ਤੁਸੀਂ ਕੁਝ ਵੀ ਕਰਕੇ ਉਸਨੂੰ ਸਰਵਾਈਵ ਕਰਨਾ ਹੈ, ਉੱਥੇ ਕਿਸੇ ਸਿਧਾਂਤ ਪਦਤੀ ਦੀ ਗੱਲ ਨਹੀਂ ਰਹਿ ਜਾਂਦੀ। ਉਸ ਬਾਅਦ ਜਿਹੜੀ ਗੱਲ ਮੈਂ ਕਰ ਰਿਹਾ ਹਾਂ, ਰੈਪਿਡ ਜੈਂਟਲ ਪਰਮਾਨੈਂਟ। ਹੁਣ ਰੈਪਿਡ ਦਾ ਕੀ ਆ, ਛੇਤੀ ਤੋਂ ਛੇਤੀ ਨਿਵਾਰਨ ਜਿੰਨੀ ਤਰੱਕੀ ਹੋ ਗਈ। ਹੁਣ ਜੇ ਤੁਸੀਂ ਜ਼ਬਰਦਸਤੀ ਕਿਸੇ ਉਲਟੀ ਨੂੰ ਬੰਦ, ਮੈਂ ਉਲਟੀ ਇਸ ਕਰਕੇ ਕਹਿ ਰਿਹਾ ਵੀ ਆਪਾਂ ਐਗਜ਼ਾਮਪਲ ਲੈ ਚੁੱਕੇ ਹਾਂ, ਜਦੋਂ ਕਿਸੇ ਵੀ ਉਲਟੀ ਨੂੰ ਜ਼ਬਰਦਸਤੀ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਵਕਤੀ ਤੌਰ ਤੇ ਉਲਟੀ ਤਾਂ ਬੰਦ ਕਰ ਦਿੱਤੀ, ਪਰ ਹੋਰ ਵੀ ਬਹੁਤ ਕੁਝ ਨਾਲ ਸਹੇੜ ਲਿਆ, ਘਬਰਾਹਟ ਪਰੇਸ਼ਾਨੀ ਸਹੇੜ ਲਈ ਹੈ। ਤੇ ਹੁਣ ਜੇ ਵਕਤੀ ਤੌਰ ਤੇ ਅੰਦਰ ਦਾ ਨਿਜ਼ਾਮ ਜੋ ਡਾਈਜੈਸ਼ਨ ਜਾਂ ਇਨਡਾਈਜੈਸ਼ਨ ਦੇ ਕਰਕੇ ਸੀ ਉਹ ਸੈੱਟ ਹੋ ਗਿਆ ਆ, ਤੇ ਤੁਸੀਂ ਕ੍ਰੈਡਿਟ ਉਹਨੂੰ ਦੇ ਰਹੇ ਹੋ, ਲੇਕਿਨ ਅਸਲ ਕ੍ਰੈਡਿਟ ਉਹਦਾ ਹੈ ਨੀ। ਉਹਨੇ ਤਾਂ ਦਰਵਾਜ਼ੇ ਬੰਦ ਕੀਤੇ ਸੀ, ਉਹਨੇ ਤਾਂ ਨਰਵਸ ਸਿਸਟਮ ਦਾ ਟੈਲੀਫੋਨ ਲਾਈਨ ਸੀ ਜਿੱਥੇ ਤਕਲੀਰ ਸੀ, ਉਹਦੀ ਟੈਲੀਫੋਨ ਲਾਈਨ ਕੱਟ ਦਿੰਦੇ ਸੀ ਵੀ ਬ੍ਰੇਨ ਨੂੰ ਪਤਾ ਹੀ ਨਾ ਲੱਗਦੇ ਕੀ ਹੋ ਰਿਹਾ, ਦੁੱਖ ਚ ਤਕਲੀਫ ਚ ਕਿਸ ਤਰ੍ਹਾਂ ਹੈਗਾ। ਸੋ ਐਸਾ ਅਸੀਂ ਕਰ ਦਿੱਤਾ ਸੀ, ਔਰ ਉਹੀ ਗੱਲ ਮੈਂ ਕੈਂਸਰ ਦੀ ਕਰੀ ਸੀਗੀ ਵੀ ਜੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਜਿਹੜੀਆਂ ਵਕਤੀ ਤੌਰ ਤੇ ਠੀਕ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹਨਾਂ ਨੂੰ ਸਮਾਂ ਲੱਗਣਾ ਹੈਗਾ ਆ, ਔਰ ਅਗਰ ਇਸ ਤਰ੍ਹਾਂ ਦੀ ਗੱਲ ਹੋਈ ਤੇ ਫਿਰ ਵਾਰ ਵਾਰ ਤੁਹਾਨੂੰ ਉਹੀ ਕੰਮ ਕਰਨਾ ਪਏਗਾ। ਔਰ ਜਦੋਂ ਤੁਸੀਂ ਵਾਰ ਵਾਰ ਕੋਈ ਵੀ ਕੰਮ ਕਰਦੇ ਹੋ ਨਾ, ਅਲਟੀਮੇਟ ਤੁਹਾਨੂੰ ਫਿਰ ਪੇ ਬੈਕ ਕਰਨਾ ਪੈਂਦਾ, ਉਹਦੇ ਵਾਸਤੇ ਕੁਝ ਨਾ ਕੁਝ ਦੇਣਾ ਪੈਂਦਾ ਤੁਹਾਨੂੰ। ਹਾਂਜੀ, ਕਿਸੇ ਦੇ $5 ਕੱਟ ਕੇ ਤੁਸੀਂ ਅੱਜ ਦੇ ਤੇ, ਕੱਲ ਨੂੰ ਫਿਰ ਕੱਟ ਕੇ, ਕੱਲ ਨੂੰ ਫਿਰ $5 ਦੇ ਤੇ, ਤੇ ਅਲਟੀਮੇਟ ਉਹਦੀ ਜੀ ਆਪਣੀ ਡਿਮਾਂਡ ਹੋਵੇਗੀ। ਕੋਈ ਐਵੇਂ ਹੀ ਐਲੋਪੈਥਿਕ ਦਵਾਈਆਂ ਦੇ ਬਾਅਦ ਇੱਕ ਦਵਾਈ ਤੋਂ ਬਾਅਦ ਦੂਸਰੀ ਦਵਾਈ, ਅੱਛਾ ਜੀ ਇਹਦੇ ਸਾਈਡ ਇਫੈਕਟ ਹੋਏ ਨੇ, ਚੰਗਾ ਹੁਣ ਆਹ ਦਵਾਈ ਲੈ ਲਓ ਨਾਲ, ਹੁਣ ਆਹ ਦਵਾਈ ਲੈ ਲਓ ਨਾਲ, ਇਹ ਕੁਝ ਹੋ ਰਿਹਾ ਕਿਉਂਕਿ ਅਸੀਂ ਸਿਧਾਂਤ ਤੋਂ ਉਲਟ ਚੱਲ ਰਹੇ ਹਾਂ। ਦੂਸਰੀ ਗੱਲ ਰੈਪਿਡ ਵਾਲੀ ਗੱਲ ਹੋ ਗਈ, ਰੈਪਿਡ ਨੂੰ ਅਸੀਂ ਉਹਨਾਂ ਤਰੀਕਿਆਂ ਦੇ ਵਿੱਚ ਹੀ ਅਜ਼ਮਾਉਣਾ ਹੈ ਜਿਹਦੇ ਰਾਹੀਂ ਸਾਨੂੰ ਇਹ ਪਤਾ ਹੋਵੇ ਵੀ ਅਸੀਂ ਕਾਰਨਾਂ ਨੂੰ ਜਾਣਦੇ ਹਾਂ ਤੇ ਕਾਰਨ ਦੂਰ ਕਰਕੇ ਇਸ ਦਾ ਨਿਵਾਰਨ ਕੀਤਾ ਜਾ ਸਕਦਾ ਆ, ਪਰ ਵਕਤੀ ਤੌਰ ਤੇ ਸਾਨੂੰ ਹੈਲਪ ਚਾਹੀਦੀ ਹੈ ਤੇ ਵਕਤੀ ਤੌਰ ਤੇ ਹੈਲਪ ਲੈ ਰਹੇ ਹੋ ਗੁੱਡ ਐਂਡ ਵੈਲ, ਉਸ ਵੇਲੇ ਤੁਸੀਂ ਮਾਰਫੀਨ ਇਸਤੇਮਾਲ ਕਰੋ ਜਾਂ ਪੈਸੇ

ਕਰਕੇ ਇਧਰ ਉਧਰ ਕਰਨ ਦੀ ਕੀ ਲੋੜ ਆ, ਅਸੀਂ ਆਸਾਨੀ ਨਾਲ ਰਿਐਕਟਿਵ ਕੰਸਟੀਚੁਐਂਟਸ ਬਾਹਰ ਕੱਢ ਸਕਦੇ ਹਾਂ, ਔਰ ਉਹ ਟ੍ਰਾਈਕੁਰੇਸ਼ਨ ਦਾ ਤਰੀਕਾਕਾਰ ਜਾਂ ਉਹ ਪੋਟੈਂਟਾਈਜੇਸ਼ਨ ਦਾ ਤਰੀਕਾਕਾਰ ਜਿਹੜਾ ਵੀ ਅਪਣਾਇਆ ਗਿਆ ਹੈ, ਔਰ ਉਹ ਇੱਕ ਲੰਬੀ ਫਾਰਮੇਸੀ ਦੀ ਫਿਰ ਹੋਰ ਅੱਗੇ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ, ਮੈਂ ਉਸ ਨੂੰ ਨਾ ਸ਼ੁਰੂ ਕਰਾਂ। ਮੈਂ ਕੇਵਲ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਹੋਮਿਓਪੈਥਿਕ ਦਾ ਤਰੀਕਾਕਾਰ ਆ ਜਾਂ ਜਿਹੜਾ ਯੂਨਾਨੀ ਦਾ ਸਭ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਤਰੀਕਾਕਾਰ ਸੀ, ਉਹ ਇਹੀ ਸੀ ਕਿ ਐਕਟਿਵ ਕੰਸਟੀਚੁਐਂਟਸ ਜਿੰਨੇ ਵੀ ਕਿਸੇ ਵੀ ਸਬਸਟਾਂਸ ਦੇ ਹਨ, ਉਹ ਹਰ ਦਵਾਈ ਦੇ ਇੰਡੀਵਿਜੁਅਲ ਹਨ, ਔਰ ਹਰ ਮਨੁੱਖ ਦਾ ਆਪਣਾ ਇੱਕ ਇੰਡੀਵਿਜੁਅਲ ਕਰੈਕਟਰਿਸਟਿਕ ਹੈ। ਜੇ ਉਸ ਇੰਡੀਵਿਜੁਅਲ ਕਰੈਕਟਰਿਸਟਿਕਸ ਦੇ ਨਾਲ ਮਿਲਦੀ ਹੋਈ ਕੋਈ ਕਿਸੇ ਦਵਾਈ ਦਾ ਐਕਟਿਵ ਕੰਸਟੀਚੁਐਂਟਸ ਤੁਹਾਨੂੰ ਮਿਲਦਾ ਆ, ਤੇ ਉਹ ਡਾਇਰੈਕਟ ਹੈਲਪ ਹੋਏਗੀ ਉਸ ਵਾਇਟਲਿਟੀ ਨੂੰ, ਤੇ ਜੋ ਵਾਇਟਲਿਟੀ ਕਰਨਾ ਚਾਹੁੰਦੀ ਹੈ ਉਹਦੇ ਮੁਤਾਬਕ ਉਹ ਕੰਮ ਛੇਤੀ ਤੋਂ ਛੇਤੀ ਹੋਏਗਾ, ਔਰ ਜਿਹਨੂੰ ਅਸੀਂ ਕਹਿੰਦੇ ਰੈਪਿਡ, ਛੇਤੀ ਤੋਂ ਛੇਤੀ। ਟੀਕਾ ਵੀ ਇੰਨੀ ਛੇਤੀ ਅਸਰ ਨਹੀਂ ਕਰਦਾ। ਕਈ ਵਾਰ ਮੈਂ ਆਪਣੀ ਕਲੀਨਿਕ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟਸ ਇਸ ਤਰ੍ਹਾਂ ਦੇ ਵੀ ਕੀਤੇ ਆ, ਔਰ ਤੁਸੀਂ ਮੈਂ ਯਾਦ ਕਰਾ ਰਿਹਾ ਜਾਂਦੇ ਜਾਂਦੇ, 2 ਮਿੰਟ ਰਹਿ ਗਏ ਸਾਡੇ ਕੋਲੇ। ਇੱਕ ਬੀਬੀ ਬੱਚੇ ਨੂੰ ਲੈ ਕੇ ਆ ਗਈ, ਮੇਰੇ ਕੋਲ ਲਾਈਨ ਸੀਗੀ ਉਸ ਵੇਲੇ ਪੇਸ਼ੈਂਟ ਦੀ, ਮੈਂ ਮਾਨਵ ਕੇਂਦਰ ਦੇ ਵਿੱਚ ਸੀਗਾ ਉਸ ਵੇਲੇ, ਔਰ ਬੱਚਾ ਬਹੁਤ ਰੋ ਰਿਹਾ, ਬੱਚਾ ਬਹੁਤ ਰੋ ਰਿਹਾ, ਮਾਂ ਦੇ ਬਾਲ ਵੀ ਖਿੱਚ ਰਿਹਾ, ਸਭ ਕੁਝ ਕਰ ਰਿਹਾ। ਔਰ ਮੈਂ ਆਪਣੇ ਜੋ ਅਸਿਸਟੈਂਟ ਸੀ, ਕਿਉਂਕਿ ਜ਼ਿਆਦਾ ਸਟੂਡੈਂਟ ਹੀ ਸੀ, ਮੈਂ ਉਹਨਾਂ ਨੂੰ ਕਿਹਾ ਵੀ ਇਹ ਦਵਾਈ ਜਿਹੜੀ ਇੱਕ ਇਹਦੇ ਮੂੰਹ ਚ ਪਾ ਕੇ ਆਓ, ਉਹ ਦਵਾਈ ਉਸਨੇ ਉਹਦੇ ਮੂੰਹ ਚ ਪਾਈ, ਔਰ ਟੂ ਮਾਈ ਗ੍ਰੇਟ ਸਰਪ੍ਰਾਈਜ਼ ਤੁਸੀਂ ਦੇਖੋ, ਮੈਨੂੰ ਤੇ ਪਤਾ ਹੀ ਸੀਗਾ, ਪਰ ਸਟੂਡੈਂਟਸ ਮੇਰਿਆਂ ਨੂੰ ਵੀ ਪਤਾ ਉਦਣ ਲੱਗਿਆ ਭਈ ਉਹ ਜਦੋਂ ਇੱਕ ਬੂੰਦ ਉਹਦੇ ਬੱਚੇ ਦੇ ਮੂੰਹ ਤੇ ਰੱਖੀ ਗਈ ਇੱਕ ਗੋਲੀ, ਤੇ ਅਲਟੀਮੇਟ ਬੱਚਾ ਸ਼ਾਂਤ ਹੋ ਗਿਆ, ਠੀਕ ਠਾਕ ਹੋ ਗਿਆ। ਔਰ ਇਸੇ ਤਰ੍ਹਾਂ ਦੀ ਇੱਥੇ ਹੁਣ ਮੇਰੇ ਥਰਡ ਸੋਰੀ ਡਬਲਨ ਦੇ ਵਿੱਚ ਮੇਰੇ ਇੱਕ ਸੱਜਣ ਸ਼ਾਇਦ ਸੁਣਦੇ ਹੁਣ, ਪੰਜਾਬ ਰੇਡੀਓ ਵਾਲੇ ਸ਼ਾਇਦ ਸੁਣ ਰਹੇ ਹੋਣ ਇਸ ਵੇਲੇ, ਮੇਰੇ ਕੋਲ ਇੱਕ ਪੇਸ਼ੈਂਟ ਲੈ ਕੇ ਆਏ, ਕਹਿੰਦੇ ਜੀ ਆਹ ਪੇਸ਼ੈਂਟ ਆ, ਤੇ ਮੈਂ ਤੇ ਇਸ ਨੂੰ ਐਮਰਜੈਂਸੀ ਚ ਲੈ ਕੇ ਜਾ ਰਿਹਾ ਸੀਗਾ, ਔਰ ਆਹ ਹਾਲਾਤ ਹੈ, ਤੇ ਮੈਂ ਸੋਚਿਆ ਚਲੋ ਪਹਿਲਾਂ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ। ਔਰ ਮੇਰੇ ਕੋਲ ਲੈ ਕੇ ਆਓ ਬੇਟੀ, ਇਹਨੂੰ ਪੁੱਛੋ ਦੀ ਅੰਦਰੂਨੀ ਪ੍ਰੋਬਲਮ ਸੀ, ਔਰ ਬਹੁਤ ਤਨਫਰੀ ਸੀ, ਬੜੀ ਤਕਲੀਫ ਦੇ ਵਿੱਚ ਸੀ। ਮੈਂ ਇਸੇ ਤਰ੍ਹਾਂ ਹੀ ਜੋ ਮੈਂ ਸਮਝ ਰਿਹਾ ਸੀ ਉਸ ਵੇਲੇ ਉਹਦੀ ਪਰੇਸ਼ਾਨੀ ਨੂੰ, ਮਾਨਸਿਕ ਉਹ ਜਿਹੜੀ ਉਹਦੀ ਵਾਇਟਲਿਟੀ ਸੀ ਉਹ ਮੈਨੂੰ ਕੀ ਦੱਸ ਰਹੀ ਸੀ, ਉਹਦੇ ਮੁਤਾਬਕ ਜਿਹੜੀ ਮੈਡੀਸਿਨ ਮੈਚ ਕਰਦੀ ਮੈਨੂੰ ਲੱਗਦੀ ਸੀ, ਮੈਂ ਉਹਦੇ ਡ੍ਰੌਪ ਉਹਦੇ ਮੂੰਹ ਚ ਪਾਇਆ, ਔਰ ਵਿਦ ਇਨ 2 ਮਿੰਟਸ ਉਹ ਸ਼ਾਂਤ ਸੀ ਬਿਲਕੁਲ। ਇਹ ਦੋਵੇਂ ਜਿੰਦਾ ਜਾਗਦੇ ਸਬੂਤ ਇਸ ਵੇਲੇ ਮੇਰੇ ਸਾਹਮਣੇ ਹੈਗੇ ਨੇ, ਪੰਜਾਬ ਰੇਡੀਓ ਵਾਲੇ ਸਾਡੇ ਕੋਲ ਹੈਗੇ ਨੇ, ਔਰ ਉਹਨਾਂ ਦਾ ਪੇਸ਼ੈਂਟ ਵੀ ਅਜੇ ਠੀਕ ਠਾਕ ਉਸੇ ਤਰ੍ਹਾਂ ਹੈਗਾ, ਔਰ ਉਸ ਤੋਂ ਬਾਅਦ ਉਹ ਠੀਕ ਠਾਕ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਮੇਰੇ ਕਹਿਣ ਤੋਂ ਭਾਵ ਹੈ ਕਿ ਬਹੁਤ ਸਾਰੇ ਮੈਜਿਕ ਵੀ ਇਸ ਤਰ੍ਹਾਂ ਦੇ ਹੁੰਦੇ ਨੇ, ਜਦੋਂ ਤੁਸੀਂ ਵਾਇਟਲਿਟੀ ਨੂੰ ਵਾਇਟਲਿਟੀ ਦੇ ਨਾਲ ਮੈਚ ਕਰਕੇ ਹੈਲਪ ਕਰਦੇ ਹੋ। ਸਾਨੂੰ ਲੱਗਦਾ ਯਾਰ ਇਹ ਕਿਵੇਂ ਹੋ ਸਕਦਾ, ਏਡੀ ਏਡੀ ਵੱਡੀ ਬਿਮਾਰੀ ਹੈ, ਲੋਕ ਇੰਨੇ ਇੰਨੇ ਡਾਕਟਰਾਂ ਕੋਲ ਜਾਂਦੇ ਨੇ, ਏਡੇ ਅਡੰਬਰ ਰਚੇ ਗਏ ਨੇ, ਸਭ ਕੁਝ ਕੀਤਾ ਗਿਆ ਹੈ, ਪਰ ਉਹ ਸਾਰੇ ਅਡੰਬਰ ਇਲਾਜ ਨਹੀਂ ਹਨ, ਉਹ ਸਾਰੇ ਅਡੰਬਰ ਬਿਮਾਰੀ ਤੱਕ ਪਹੁੰਚਣ ਦਾ ਤਰੀਕਾਕਾਰ ਹਨ। ਔਰ ਸਾਨੂੰ ਲੱਗਦਾ ਉਹ ਡਾਕਟਰ ਦੇ ਬੜੇ ਟੈਸਟ ਕਰਵਾਏ, ਡਾਕਟਰ ਦੇ ਬੜੇ ਐਕਸਰੇ ਕੀਤੇ ਨੇ, ਡਾਕਟਰ ਸਲਾਣਾ ਇਹ ਕੀਤਾ ਹੈ, ਪਰ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਆਏ ਹਾਂ, ਜਿਹੜੀ ਸਾਇੰਸ ਸਾਨੂੰ ਇਹ ਦੱਸਦੀ ਸੀ ਕਿ ਅੰਦਰ ਕੋਈ ਵੀ ਵਿਕਾਰ ਪੈਦਾ ਹੁੰਦਾ ਹੈ ਤੇ ਉਹ ਵਿਕਾਰ ਜਿਹੜਾ ਆ ਬਾਹਰੀ ਨਿਸ਼ਾਨੀਆਂ ਦੇ ਤੌਰ ਤੇ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਬੱਚਾ ਰੋਂਦਾ ਹੈ ਨਾ, ਤੇ ਮਾਂ ਨੂੰ ਪਤਾ ਲੱਗਦਾ ਆ, ਉਹ ਮਾਂ ਉਹਦੀ ਜਾਣਦੀ ਕਿ ਇਹ ਕਿਉਂ ਰੋ ਰਿਹਾ, ਇਹਨੇ ਪੋਟੀ ਕਰਨੀ ਆ, ਇਹਨੇ ਦੁੱਧ ਪੀਣਾ ਹੈ, ਜਾਂ ਇਹਨੇ ਹੁਣ ਸੌਣਾ ਹੈ। ਉਹ ਮਾਂ ਉਹਦੇ ਰੋਣ ਤੋਂ ਸਮਝਦੀ ਹੈ, ਤਾਂ ਰੋਣੀ ਹੈ ਨਾ, ਸਿਆਣੀ ਮਾਂ ਤੇ ਸਮਝ ਜਾਂਦੀ, ਤੇ ਕਲੀਆਂ ਮਾਵਾਂ ਦੇ ਬੱਚੇ ਵਿੱਚ ਹੀ ਪੋਟੀ ਕਰੀ ਜਾਂਦੇ ਨੇ, ਪੋਤਲੇ ਲਿਬੜੀ ਜਾਂਦੇ ਨੇ। ਤੇ ਮੇਰੇ ਕਹਿਣ ਤੋਂ ਭਾਵ ਹੈ ਕਿ ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਅਹਿਸਾਸ ਸਾਨੂੰ ਜਾਣਨ ਦੀ ਲੋੜ ਹੈ ਜਿਹਨੂੰ ਅਸੀਂ ਪਿੱਛੇ ਛੱਡ ਆਏ। ਇਹ ਨਹੀਂ ਵੀ ਨਹੀਂ, ਸਾਡੇ ਪਹਿਲੇ ਵਿਧਾਨ ਦੇ ਵਿੱਚ ਵੀ ਇਹ ਸੀ, ਲੋਕ ਮੈਂ ਹਕੀਮ ਅਜਮਲ ਖਾਨ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਕਈ ਵਾਰ ਦੇ ਚੁੱਕਿਆ ਹਾਂ ਕਿ ਅਸੀਂ ਉਹ ਤਰੀਕਾਕਾਰ ਜਿਹੜਾ ਵਾਇਟਲਿਟੀ ਤੱਕ ਪਹੁੰਚਣ ਦਾ ਸਾਡਾ ਪਹਿਲਾ ਤਰੀਕਾਕਾਰ ਸੀ ਉਸ ਨੂੰ ਛੱਡ ਆਏ, ਕਿ ਵਾਇਟਲਿਟੀ ਕੀ ਕਹਿ ਰਹੀ ਹੈ, ਉਹ ਸਾਡੇ ਅਹਿਸਾਸ ਫੀਲਿੰਗ ਦੇ ਰਾਹੀਂ, ਉਹ ਸਾਡੀਆਂ ਸਰੀਰ ਦੀਆਂ ਐਕਟੀਵਿਟੀਆਂ ਦੇ ਰਾਹੀਂ ਸਾਨੂੰ ਐਕਸਪ੍ਰੈਸ ਕਰ ਰਹੀ ਹੈ ਕਿ ਮੇਰੇ ਵਿੱਚ ਕੀ ਹੋ ਰਿਹਾ ਹੈ, ਮੈਨੂੰ ਕੀ ਚਾਹੀਦਾ ਹੈਗਾ, ਉਹ ਦੱਸ ਰਹੀ ਹੈ। ਜੇ ਅਸੀਂ ਨਹੀਂ ਸਮਝੇ, ਅਸੀਂ ਚੰਗੀ ਮਾਂ ਨਹੀਂ ਬਣ ਸਕੇ, ਤੇ ਫਿਰ ਸਾਡੀ ਕਮੀ ਹੈ ਨਾ। ਇਸ ਕਰਕੇ ਸਾਨੂੰ ਜਾਣਨ ਦੀ ਇਹ ਜ਼ਰੂਰਤ ਹੈ, ਬਹੁਤੀਆਂ ਵੱਡੀਆਂ ਵੱਡੀਆਂ ਦਵਾਈਆਂ ਨਾਲੋਂ ਸਾਡੀਆਂ ਮਾਈਨਿਊਟ ਡੋਜ਼ਿਸ ਜਿਹੜੀਆਂ ਉਸ ਵਾਇਟਲਿਟੀ ਨੂੰ ਇਫੈਕਟ ਕਰਨੀਆਂ, ਜੇ ਵਾਇਟਲਿਟੀ ਇਫੈਕਟ ਠੀਕ ਹੋਊਗੀ ਤੇ ਆਪਣਾ ਵਿਧਾਨ ਆਪਣੇ ਆਪ ਠੀਕ ਕਰ ਲੇਗੀ। ਇਹ ਕੋਈ ਕੰਧ ਤੇ ਸਰੀਰ ਸਾਡਾ, ਜੀਵਨ ਸਾਡਾ, ਇਹ ਕੰਧ ਥੋੜੀ ਹੈ ਵੀ ਬਾਹਰੋਂ ਤੁਸੀਂ ਛੋਪਾ ਲਾਓਗੇ ਤਾਂ ਠੀਕ ਹੋ ਜਾਏਗੀ। ਇਹਦੀ ਜਿੰਨੀ ਵੀ ਰੀਜਨਰੇਸ਼ਨ ਹੋਣੀ ਹੈ ਉਹ ਇੰਟਰਨਲ ਹੋਣੀ ਹੈ। ਤੁਸੀਂ ਕਹਿੰਦੇ ਜੀ ਜ਼ਖਮ ਹੋ ਗਿਆ ਤੇ ਫਿਰ ਬਾਹਰੋਂ ਪੱਟੀਆਂ ਕਿਉਂ ਕਰਦੇ ਆ, ਨਹੀਂ ਪੱਟੀ ਇਸ ਕਰਕੇ ਕਰਦੇ ਆ, ਦਵਾਈ ਇਸ ਕਰਕੇ ਲਾਉਣੇ ਆ ਕਿ ਬਾਹਰ ਆਬੋ ਹਵਾ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਜਰਾਸੀਮ ਕਰਦੇ ਨੇ, ਇਹ ਬਾਹਰੋਂ ਹੋਰ ਉਸ ਨੂੰ ਕੰਪਲੀਕੇਟ ਨਾ ਕਰਨ। ਰੀਜਨਰੇਸ਼ਨ ਸਾਡੀ ਬਾਡੀ, ਅਸੀਂ

0: ਹਾਰਟ ਚ ਨਹੀਂ ਆਉਂਦੀ। ਰੀਜਨਰੇਸ਼ਨ ਸਾਡੀ ਬਾਡੀ ਦੀ ਜਿਹੜੀ ਆ ਉਹ ਇੰਟਰਨਲ ਹੈਗੀ ਆ, ਔਰ ਇੰਟਰਨਲ ਤੌਰ ਤੇ ਹੀ ਰਿਪੇਅਰ ਹੋਣੀ, ਉਹਦਾ ਇੱਕ ਆਪਣਾ ਪ੍ਰੋਸੈਸ ਹੈ, ਉਹ ਅਸੀਂ ਪੜਾਉਣੇ ਆ ਫਿਜ਼ੀਓਲੋਜੀ ਦੇ ਵਿੱਚ, ਪੈਥੋਲੋਜੀ ਦੇ ਵਿੱਚ, ਕਿ ਕਿਵੇਂ ਇਸ ਬਾਡੀ ਦੀ ਰਿਪੇਅਰ ਹੁੰਦੀ ਹੈ। ਬਾਹਰੀ ਪ੍ਰੋਟੈਕਸ਼ਨ ਤੇ ਹੋ ਸਕਦੀ ਹੈ, ਰਿਪੇਅਰ ਇੰਟਰਨਲੀ ਹੋਣੀ ਹੈ, ਤੇ ਬਿਮਾਰੀ ਕੋਈ ਵੀ ਹੋਵੇ ਉਹਦੇ ਵਿੱਚ ਅਗਰ ਅਸੀਂ ਉਸ ਵਾਇਟਲਿਟੀ ਦੀ ਬੋਲੀ ਨੂੰ ਸਮਝ ਗਏ, ਉਹਦੇ ਮੁਤਾਬਕ ਅਸੀਂ ਉਹਨੂੰ ਜੋ ਚਾਹੀਦਾ ਉਹ ਦੇ ਦਿੱਤਾ ਤੇ ਉਹਨੇ ਸ਼ਾਂਤ ਹੋ ਜਾਣਾ, ਉਸੇ ਵੇਲੇ ਠੀਕ ਹੋ ਜਾਣਾ। ਜਾਂ ਇੰਜ ਕਹਿ ਲੋ ਜੇ ਲੌਂਗ ਟਰਮ ਪ੍ਰੋਸੈਸ ਹੈ ਤੇ ਉਹਨੇ ਉਦੋਂ ਹੀ ਆਪਣੇ ਰਸਤੇ ਤੇ ਵਾਪਸੀ ਵਾਲੇ ਤੇ ਚੱਲਣਾ ਸ਼ੁਰੂ ਹੋ ਜਾਣਾ। ਰੈਪਿਡ ਜੈਂਟਲ ਪਰਮਾਨੈਂਟ ਹੋਏਗਾ, ਜੋ ਵੀ ਕੁਛ ਹੋਏਗਾ ਪਰਮਾਨੈਂਟ। ਇਨਹੇਲੇਸ਼ਨ ਆਫ ਦੀ ਡਿਜ਼ੀਜ਼ ਇਨ ਇਸ ਹੋਲ ਐਕਸਟੈਂਟ ਐਜ਼ ਏ ਹੋਲ ਠੀਕ ਹੋਏਗੀ, ਫਿਰ ਪਾਰਸ਼ਲੀ ਨਹੀਂ ਹੋਗੀ। ਚੰਗਾ ਜੀ ਆਹ ਤਾਂ ਮੈਂ ਕਰਦਾ, ਮੈਂ ਕਿਤੇ ਗਾਲ ਬਲੈਡਰ ਦਾ ਤੇਰਾ ਕੱਢ ਦਿੱਤਾ, ਇੱਥੇ ਤੇ ਪੱਥਰੀ ਸੀਗੀ, ਉਹ ਭਰਿਆ ਗਾਲ ਬਲੈਡਰ ਉੱਥੇ ਜਿਹੜੇ ਪੱਥਰੀ ਬਣੀ ਸੀ, ਉਹ ਜਿਹੜੀਆਂ ਚੀਜ਼ਾਂ ਕੰਸਨਟ੍ਰੇਟਡ ਉੱਥੇ ਹੋ ਕੇ ਆਈਆਂ ਸੀ ਉਹ ਹੁਣ ਬਲੱਡ ਵਿੱਚ ਸ਼ਾਮਿਲ ਹੋਣਗੀਆਂ, ਬੰਦ ਹੋ ਰਹੀਆਂ ਸੀ। ਤੁਸੀਂ ਇਹਦਾ ਰਸਤਾ ਬੰਦ ਕਰ ਦਿੱਤਾ ਹੈਗਾ, ਕਿਡਨੀ ਦੀ ਪੱਥਰੀ ਤਾਂ ਤੁਸੀਂ ਕੱਢ ਦਿੱਤੀ ਹੈਗੀ ਆ, ਪਰ ਕਿਡਨੀ ਚ ਪੱਥਰੀ ਬਣ ਕਿਉਂ ਰਹੀ ਹੈ? ਫਿਰ ਵਾਰ ਵਾਰ ਡਾਕਟਰਾਂ ਕੋਲ ਜਾਂਦੇ ਨੇ ਲੋਕ ਵੀ ਪੱਥਰੀ ਸੀ ਪਹਿਲਾਂ, ਪਹਿਲਾਂ ਡਾਕਟਰ ਨੇ ਇਸ ਤਰ੍ਹਾਂ ਸਰਜਰੀ ਕੀਤੀ ਸੀ, ਜਾਂ ਅੱਜ ਕੱਲ ਲੀਥੋਟ੍ਰਿਪਸੀ ਆ ਗਈ, ਲੀਥੋਟ੍ਰਿਪਸੀ ਨਾਲ ਉਹ ਰੇਤ ਪਾ ਪਾ ਕੇ ਉਸਨੂੰ ਗਾਲਦੇ ਨੇ, ਤੇ ਰੇਤ ਤਾਂ ਕਿਡਨੀ ਤੇ ਇਫੈਕਟ ਨਹੀਂ ਹੁੰਦਾ, ਹੋਏਗਾ ਨਾ ਭਾਈ? ਟੀਕਾ ਤਾਂ ਨਹੀਂ, ਇਹ ਰਾਜ ਤਾਂ ਨਹੀਂ ਹੈ ਨਾ, ਇੱਥੇ ਪ੍ਰਬੰਧ ਨੇ। ਅਸਲ ਚੀਜ਼ ਇਹ ਆ ਕਿ ਅਸੀਂ ਉਸ ਸਿਸਟਮ ਦੇ ਵਿੱਚ ਆ ਗਈ ਖਰਾਬੀ, ਜਿਹੜੀ ਸਾਡੇ ਬਲੱਡ ਦੇ ਵਿੱਚ ਇਸ ਤਰ੍ਹਾਂ ਦੇ ਕਲੌਟ ਕਰ ਰਹੀ ਹੈ, ਜਿਹੜੀ ਸਾਡੀ ਸੈੱਲਾਂ ਚ ਇਸ ਤਰ੍ਹਾਂ ਦੀ ਚੀਜ਼ ਪੈਦਾ ਕਰ ਰਹੀ ਹੈ ਜਿਹਦੇ ਕਰਕੇ ਪੱਥਰੀ ਬਣ ਰਹੀ ਹੈ, ਅਸੀਂ ਉਸ ਨੂੰ ਠੀਕ ਕਰਨਾ ਹੈ। ਔਰ ਉਹ ਬੋਲੀ ਬੋਲ ਕੇ ਸਾਡੀ ਵਾਇਟਲਿਟੀ ਸਾਨੂੰ ਦੱਸ ਰਹੀ ਹੁੰਦੀ ਹੈ, ਸਾਡੀ ਵਾਇਟਲਿਟੀ ਸਾਨੂੰ ਦੱਸ ਰਹੀ ਹੁੰਦੀ ਹੈ, ਸਿਰਫ ਅਸੀਂ ਹੀ ਕਮਲੀ ਮਾਂ ਹਾਂ, ਸਾਨੂੰ ਸਮਝ ਨਹੀਂ ਰਹੇ, ਔਰ ਉਹਦੇ ਮੁਤਾਬਕ ਉਹਦਾ ਨਿਵਾਰਨ ਨਹੀਂ ਕਰ ਰਹੇ। ਜੇ ਉਹਨੂੰ ਪੋਟੀ ਕਰਨੀ ਤੇ ਤੁਸੀਂ ਉਹਦੀ ਦੁੱਧ ਦੀ ਬੋਤਲ ਮੂੰਹ ਚ ਦੇਈ ਜਾਓਗੇ ਤੇ ਜੋ ਇਫੈਕਟ ਹੋਣਗੇ ਉਹੀ ਹੋਣਗੇ। ਸੋ ਇਹੀ ਕੁਛ ਐਸਾ ਅੱਜ ਕੱਲ ਚੱਲ ਰਿਹਾ। ਮੈਂ ਸਮਝਦਾ ਉਹ ਸੱਜਣ ਜਿਨ੍ਹਾਂ ਦਾ ਵੀ ਨਾਲ ਆਏ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ, ਉਹ ਸੁਣ ਰਹੇ ਹੋਣਗੇ, ਔਰ ਉਹਨਾਂ ਨੇ ਵੀ ਇਸ ਗੱਲ ਦੀ ਸ਼ਾਦੀ ਜ਼ਰੂਰ ਭਰਨਗੇ, ਇਸ ਗੱਲ ਦੀ ਕਿ ਇਹੋ ਜਿਹੀ ਐਗਜ਼ਾਮਪਲਾਂ, ਇਹੋ ਜਿਹੇ ਜਾਦੂ, ਇਹੋ ਜਿਹੇ ਕ੍ਰਿਸ਼ਮੇ ਵੀ ਹੋਮਿਓਪੈਥਿਕ ਮੈਡੀਸਨ ਦੇ ਨਾਲ ਹੁੰਦੇ ਨੇ। ਅਗਰ ਕਿਸੇ ਨੂੰ ਸੱਜਣ ਨੂੰ ਕਿਸੇ ਤਰ੍ਹਾਂ ਮੇਰੀ ਰਾਏ ਦੀ ਜ਼ਰੂਰਤ ਹੈ ਕਿਸੇ ਵੀ ਬਿਮਾਰੀ ਦੇ ਸਬੰਧ ਵਿੱਚ, ਤੇ ਉਹ ਮੈਨੂੰ ਕਾਲ ਕਰ ਸਕਦਾ 4086871899। ਇਲਾਜ ਕਰਾਉਂਦੇ ਕਰਾਉਂਦੇ ਅਗਰ ਥੱਕ ਗਏ ਹੋ ਤੇ ਤੁਸੀਂ ਸੈਕਿੰਡ ਓਪੀਨੀਅਨ ਲੈਣ ਵਾਸਤੇ ਵੀ, ਉਹਦੇ ਵਾਸਤੇ ਕੋਈ ਫੀਸ ਨਹੀਂ, ਕੋਈ ਕੁਛ ਨਹੀਂ, ਸੈਕਿੰਡ ਓਪੀਨੀਅਨ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਕੱਲ ਨੂੰ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ, ਤੇ ਕੱਲ ਦਾ ਪ੍ਰੋਗਰਾਮ, ਕਿਉਂਕਿ ਇਹ ਵੀ ਪ੍ਰੋਗਰਾਮ ਅੰਗਰੇਜ਼ੀ ਚ ਹੋ ਚੁੱਕਿਆ, ਪੰਜਾਬੀ ਚ ਅੱਜ ਹੋ ਗਿਆ, ਕੱਲ ਨੂੰ ਵਾਰੀ ਹਿੰਦੀ ਦੀ ਹੈ। ਹਿੰਦੀ ਵਾਲੇ ਵੀ ਨਾਰਾਜ਼ ਨਾ ਹੋ ਜਾਣ, ਕਿਉਂਕਿ ਪਿੱਛੇ ਵੀ ਹਿੰਦੀ ਦਾ ਪ੍ਰੋਗਰਾਮ ਮਿਸ ਹੋ ਗਿਆ, ਸੋ ਹਿੰਦੀ ਦੇ ਵਿੱਚ ਪ੍ਰੋਗਰਾਮ ਹੋਏਗਾ, ਔਰ ਉਸ ਤੋਂ ਬਾਅਦ ਫਿਰ ਆਪਾਂ ਸਿਲਸਿਲੇਵਾਰ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ, ਇਸ ਸਰੀਰ ਦੀ ਰਚਨਾ ਬਣ ਚੁੱਕੀ ਹੈ, ਅਡਲਟ ਏਜ ਤੱਕ ਪਹੁੰਚ ਚੁੱਕੀ ਹੈ, ਅਡਲਟ ਏਜ ਤੱਕ ਪਹੁੰਚਣ ਤੋਂ ਬਾਅਦ ਹੁਣ ਅਸੀਂ ਵੱਡੇ ਰੂਪ, ਛੋਟੇ ਤਾਂ ਨਹੀਂ ਪਤਾ ਲੱਗਿਆ ਨਾ, ਹੁਣ ਵੱਡਾ ਸਰੀਰ ਹੋ ਗਿਆ, ਤੇ ਇਸ ਸਰੀਰ ਨੂੰ ਅਸੀਂ ਸਿਰ ਤੋਂ ਪੈਰਾਂ ਤੱਕ ਵਾਚ ਕਰਨਾ ਆ ਕਿ ਕੀ ਬਣਿਆ ਹੋਇਆ, ਕਿੱਥੇ ਕਿੱਥੇ ਬਣਿਆ ਹੋਇਆ ਤੇ ਕਿਵੇਂ ਕਿਵੇਂ ਬਣਿਆ ਹੋਇਆ, ਤੇ ਜੇ ਇਹ ਬਿਮਾਰ ਹੁੰਦਾ ਆ ਤੇ ਕੀ ਤਬਦੀਲੀਆਂ ਆਉਣਗੀਆਂ ਤੇ ਕਿਉਂ ਆਉਣਗੀਆਂ, ਔਰ ਉਹਨਾਂ ਨੂੰ ਦਰੁਸਤ ਕਰਨ ਦਾ ਰਸਤਾ ਕੀ ਹੋ ਸਕਦਾ ਆ। ਮੈਂ ਸਿਧਾਂਤਕ ਤੌਰ ਜਿੰਨੀਆਂ ਵੀ ਗੱਲਾਂ ਮੈਂ ਕਰਨੀਆਂ, ਸਾਰੇ ਡਾਕਟਰ ਕਾਬਲ ਨੇ, ਸਾਰੀਆਂ ਸਾਇੰਸਾਂ ਆਪਣੀ ਆਪਣੀ ਥਾਂ ਤੇ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਨੇ, ਬੜੀਆਂ ਐਮਰਜੈਂਸੀਆਂ ਨੂੰ ਕਵਰ ਕਰਨ ਵਾਸਤੇ ਬੜੇ ਵੱਡੇ ਵੱਡੇ ਹਸਪੀਟਲ ਬਹੁਤ ਯੋਗਦਾਨ ਪਾ ਰਹੇ ਨੇ, ਪਰ ਅਸੀਂ ਇੰਜ ਲੱਗਦਾ ਜਿਵੇਂ ਰਸਤੇ ਤੋਂ ਖੁੰਝੇ ਹੋਏ ਆ ਤੇ ਹੁਣ ਇਧਰ ਉਧਰ ਗਲੀਆਂ ਲੱਭਦੇ ਫਿਰਦੇ ਆ, ਕਿਉਂਕਿ ਸਹੀ ਰਸਤਾ ਅਸੀਂ ਭੁੱਲ ਚੁੱਕੇ ਹਾਂ। ਸੋ ਮੈਂ ਸਮਝਦਾ ਹਾਂ ਕਿ ਜਿਹੜੇ ਵੀ ਸੱਜਣ ਸੁਣ ਰਹੇ ਨੇ ਉਹ ਜ਼ਰੂਰ ਕੋਸ਼ਿਸ਼ ਕਰਨ ਕਿ ਇਸ ਤਰ੍ਹਾਂ ਦਾ ਸਿਧਾਂਤਿਕ ਤਰੀਕਾਕਾਰ ਆਪਣੀ ਬਿਮਾਰੀ ਨੂੰ ਠੀਕ ਕਰਨ ਦਾ ਅਪਣਾਉਣ, ਉਹ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਨ ਵੀ ਇਹ ਵਾਇਟਲਿਟੀ ਸਰੀਰ ਦੇ ਰਾਹੀਂ ਸਾਨੂੰ ਬੋਲ ਕੇ ਕੀ ਦੱਸ ਰਹੀ ਹੈ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ।
2: ਥੈਂਕ ਯੂ ਜੀ, ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਦਿਲ ਦੀ ਆਵਾਜ਼ ਲੈ ਕੇ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਹੋ ਰਿਹਾ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਤੱਕ ਸੇਮ ਕੁਛ ਗਾਣੇ, ਕੁਛ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ, ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਅਸੀਂ ਹਾਜ਼ਰ ਹੁੰਦੇ ਹਾਂ। ਤਾਂ ਲੋ ਬਹੁਤ ਪਿਆਰੇ ਪਿਆਰੇ ਗੀਤ ਸੁਣਦੇ, ਗੁਰਦਾਸ ਮਾਨ ਦਾ ਗੀਤ ਸੁਣਦੇ ਹਾਂ ਤੇ ਲੋ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਮੇਰੇ ਸਾਰੇ ਹੀ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਬੱਚਿਆਂ ਦਾ ਵੀ ਬਜੁਰਗਾਂ ਦਾ ਵੀ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਵੈਲਕਮ ਜੀ ਹੈ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਖਬਰਾਂ ਵੱਲ ਚੱਲਦੇ ਆ ਜੀ ਤੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕੋਲ ਪੁੱਛਦੇ ਆ ਕੀ ਸਿਚੁਏਸ਼ਨ ਹੈ ਦੁਨੀਆ ਦੀ ਆਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਅੱਗੇ ਵੀ ਤੇ ਪਿੱਛੇ ਵੀ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਤੇ ਖਬਰਾਂ ਸਾਰਾ ਗੱਪ ਸਾਹਿਬ ਜੀ ਅੱਜ ਕੱਲ ਬੜੀਆਂ ਗਰਮ ਆ ਤੁਹਾਨੂੰ ਪਤਾ ਵੀ ਸਾਰੀ ਦੁਨੀਆਂ ਚ ਜਿਹੜਾ ਤਾਪਮਾਨ ਆ ਉਹ ਵਧੀਆ ਵਧਿਆ ਹੋਇਆ ਭਾਵੇਂ ਮਹੀਨੇ ਤਾਂ ਇਹ ਠੰਡਦੇ ਆ ਪਰ ਜਿਹੜਾ ਕੱਲੇ ਕੱਲੇ ਬੰਦੇ ਦਾ ਤਾਪਮਾਨ ਆ ਉਹ ਤੁਹਾਨੂੰ ਪਤਾ ਹੀ ਆ ਭਾਈ ਸਾਰੀ ਦੁਨੀਆਂ ਦੇ ਵਿੱਚ ਇਹ ਥੋੜਾ ਗਰਮ ਆ ਤੇ ਉਹਨਾਂ ਦੇ ਵਿੱਚੋਂ ਆਪਾਂ ਖਬਰਾਂ ਸਾਰਾ ਗੱਪ ਸਾਹਿਬ ਜੀ ਇਕੱਠੀਆਂ ਕਰਦੇ ਆ ਤੇ ਆਪਣੇ ਕੋਲ ਇੱਕ ਛੋਟਾ ਜਿਹਾ ਸੁਨੇਹਾ ਜਿਹੜਾ ਹੈਗਾ ਉਹ ਆਪਾਂ ਸਭ ਤੋਂ ਪਹਿਲਾਂ ਸਾਂਝੀ ਕਰਨਾ ਹੈ ਆਪਣੇ ਸਰੋਤਿਆਂ ਦੇ ਨਾਲ ਤੇ ਇਹ ਸੁਨੇਹਾ ਗੱਪ ਸਾਹਿਬ ਜੀ ਇਸ ਤਰ੍ਹਾਂ ਕਿਹਾ ਜਾਂਦਾ ਕਿ ਭਾਣਾ ਜਿਹਨੂੰ ਆਪਾਂ ਕਹੀਏ ਦਾ ਭਾਣਾ ਮੰਨਿਆ ਮੰਨ ਲਓ ਤੇ ਉਹ ਕਹਿੰਦੇ ਆ ਕਿ ਭਾਣਾ ਸਿਆਣਾ ਆਦਿ ਸ਼ਬਦ ਮਨੁੱਖ ਦੀ ਜ਼ਿੰਦਗੀ ਵਿੱਚ ਤਸੱਲੀ ਲਈ ਹੁੰਦੇ ਹਨ
0: ਬਿਲਕੁਲ ਹੁੰਦਾ ਇਹੀ ਹੈ
1: ਹਾਂਜੀ ਹਲ ਵਾਸਤੇ ਨੀ ਜਦੋਂ ਬੰਦਾ ਡਿਗਿਆ ਹੁੰਦਾ ਤੇ ਉਹਨੂੰ ਯਾਰ ਉਹਦੇ ਨਾਲ ਵੀ ਇੱਦਾਂ ਹੋਇਆ ਸੀ ਉਹਦੇ ਨਾਲ ਵੀ ਇੱਦਾਂ ਸੀ ਰੱਬ ਦਾ ਭਾਣਾ ਮੰਨ ਲਓ ਉਹ ਸਾਡੇ ਮਨ ਨੂੰ ਸਿਰਫ ਪਰਿਭਾਸ਼ਾ ਦੇਣ ਵਾਸਤੇ ਉਹ ਗੱਲਾਂ ਕੀਤੀਆਂ ਜਾਂਦੀਆਂ ਪਰ ਉਹ ਫਾਇਦਾ ਵੀ ਕਰਦੀਆਂ ਐਸੀ ਗੱਲ ਨੀ ਜਦੋਂ ਡਿੱਗੇ ਹੋਏ ਮਨ ਨੂੰ ਕਹਿੰਦੇ ਹੁੰਦੇ ਤਿਣਕੇ ਦਾ ਸਹਾਰਾ ਮਿਲ ਜਾਂਦਾ ਤੇ ਉਹ ਫਿਰ ਮੁੜ ਕੇ ਫਿਰ ਜੀਵਤ ਜਿਹੜਾ ਵੀ ਹੋ ਜਾਂਦਾ ਐਸੀ ਗੱਲ ਨੀ ਹੈਗੀ ਪਰ ਇਹ ਇੱਕ ਕਿਸਮ ਦੇ ਜਿਹਨੂੰ ਫਾਲਸ ਹੋਪਸ ਕਹਿੰਦੇ ਆ ਉਹ ਵੀ ਹੁੰਦੀਆਂ ਆ ਤੇ ਇਹਦੇ ਨਾਲ ਗੱਪ ਸਾਹਿਬ ਜੀ ਹੱਲ ਹੁੱਲ ਨਹੀਂ ਹੁੰਦਾ ਥੋੜਾ ਜਿਹਾ ਮਨ ਨੂੰ ਜਿਹੜਾ ਤਰਵਾਸਾ ਹੋ ਜਾਂਦਾ ਜਿਵੇਂ ਅੱਜ ਕੱਲ ਅਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਆ
0: ਬਿਲਕੁਲ
1: ਦੇਖੋ ਗੱਲ ਕਿੱਧਰ ਨੂੰ ਜਿਹੜੇ ਲਿਖਣ ਵਾਲੇ ਸੱਜਣੇ ਆ ਉਹ ਕਿਹਦੇ ਨਾਲ ਕਿੱਧਰੋਂ ਤੁਰਦੇ ਆ ਤੇ ਕਿੱਧਰ ਨੂੰ ਫਿਰ ਗੱਲ ਉਹ ਜੋੜ ਲੈਂਦੇ ਕਿਹਦੇ ਨਾਲ ਅੰਗਰੇਜ਼ੀ ਦਵਾਈਆਂ ਵੀ ਜਿਹੜੀਆਂ ਇਸੇ ਤਰ੍ਹਾਂ ਦੀਆਂ ਗੱਪ ਸਾਹਿਬ ਜੀ ਦੇਖਿਆ ਕਿ ਨਹੀਂ ਕੋਈ ਬੰਦਾ ਭਾਈ ਉਹਨੂੰ ਠੀਕ ਆ ਮਾੜਾ ਮੋਟਾ ਮਲੇਰੀਆ ਮਲੂਰੀ ਆਈ ਤੇ ਉਧਰੋਂ ਹੋ ਗਿਆ ਉਹ ਤਾਂ ਉੱਤਰ ਜਾਂਦਾ ਕਨੈਨ ਕਾਨੂੰਨ ਦੇ ਨਾਲ ਪਰ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਗੱਪ ਸਾਹਿਬ ਜੀ ਉਹ ਮੈਂ ਕਦੇ ਕਿਸੇ ਦੀ ਚੀਕਤਾ ਹੁੰਦੀ ਦੇਖੀ ਨੀ ਉਹ ਗੋਲੀਆਂ ਇੱਕ ਡਾਕਟਰ ਦੇ ਦਿੰਦਾ ਦੂਜੇ ਕੋ ਚਲ ਜਾਓ ਉਹ ਦੇ ਦਿੰਦਾ ਤੀਜੇ ਕੋ ਉਹ ਫਿਰ 70-75 ਸਾਲ ਦੀ ਉਮਰ ਚ ਘਰੇ ਏਦਾਂ ਲੜਕਦਾ ਲੁਟਕਦਾ ਲੈ ਜਾਂਦੇ ਆ ਤੇ ਦਵਾਈਆਂ ਤੁਹਾਨੂੰ ਵੇਚੀ ਜਾਂਦੇ ਆ ਤੇ ਪੈਸੇ ਤੁਹਾਡੇ ਜਿਹੜੇ ਆ ਉਹ ਖਿੱਚ ਹੋਈ ਜਾਂਦੇ ਆ ਤੇ ਬਹੁਤ ਬਿਮਾਰੀਆਂ ਨੂੰ ਮੁਕਾਉਂਦੀਆਂ ਨਹੀਂ ਸਿਰਫ ਬਿਮਾਰੀ ਰੋਕਦੀਆਂ ਹਨ ਬਿਮਾਰੀ ਨੂੰ ਰੋਕਣਾ ਜਾਂ ਕਾਬੂ ਕਰਨਾ ਹੱਲ ਨਹੀਂ ਹੁੰਦਾ
0: ਬਿਲਕੁਲ
1: ਸਗੋਂ ਦੂਜੀ ਲਈ ਰਾਸਤਾ ਬਣਾਉਣਾ ਹੁੰਦਾ ਜਿਸ ਨੂੰ ਸਾਈਡ ਇਫੈਕਟ ਕਿਹਾ ਜਾਂਦਾ ਦਾ ਨਾਮਕਰਨ ਕੀਤਾ ਜਾਂਦਾ ਫਾਰਮਾਸੂਟੀਕਲ ਅਦਾਰੇ ਆ ਜਿਹੜੇ ਫਾਰਮਾਸੂਟੀਕਲ ਇੰਡਸਟਰੀ ਇਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਭਾਸ਼ਾ ਦੇ ਵਿਚ ਬਹੁਤ ਤੇਜ ਤਰਾਰ ਹਨ ਜੋ ਸਧਾਰਨ ਜਨਤਾ ਦੀ ਲੁੱਟ ਕਰਨ ਲਈ ਨਵੇਂ ਨਵੇਂ ਤਰੀਕਿਆਂ ਨਾਲ ਮਨੁੱਖ ਦੀ ਸਿਹਤ ਸੁਰੱਖਿਆ ਦੀ ਮੰਗ ਨੂੰ ਬੇਧਿਆਨ ਜਾਂ ਬੇਅਸਰ ਕਰਨ ਲਈ ਗੁਰੂ ਸਾਹਿਬਾਂ ਦੀ ਬਾਣੀ ਵਿਚ ਮਿਲਾਵਟ ਕਰ ਰਹੇ ਹਨ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ ਪਰ ਅਸਲੀ ਸੁੱਖ ਤਸੱਲੀ ਸੰਘਰਸ਼ ਕਰਨ ਨਾਲ ਹੀ ਪ੍ਰਾਪਤ ਹੋਣਾ ਹੈ ਸੋ ਮਿਹਨਤ ਕਰੋਗੇ ਲੜੋਗੇ ਰੋਜੀ ਕਮਾਓਗੇ ਉਹਦੇ ਨਾਲ ਹੀ ਹੱਲ ਹੋਣਾ ਆ ਅਰਦਾਸਾਂ ਕਰਨ ਦੇ ਨਾਲ ਖੱਕ ਸਾਹਿਬ ਜੀ ਜਿੱਥੇ ਮਰਜ਼ੀ ਦੇਖੋ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਪੰਡਿਤ ਲੋਕਾਂ ਨੂੰ ਲੁੱਟਦੇ ਰਹੇ ਫੇਰ ਬੁੱਧ ਧਰਮ ਆ ਗਿਆ ਉਹਦੇ ਵਿਚ ਖੈਰ ਲੁੱਟ ਥੋੜੀ ਜਿਹੀ ਘੱਟ ਸੀਗੀ ਤੇ ਉਸ ਤੋਂ ਬਾਅਦ ਫੇਰ ਦੇਖੋ ਭਾਈ ਆਪਣੇ ਸਿੱਖ ਧਰਮ ਆ ਗਿਆ ਉਹਦੇ ਵਿਚ ਵੀ ਪਹਿਲਾਂ ਬੜਾ ਸੱਚਾ ਸੁੱਚਾ ਧਰਮ ਸੀਗਾ ਬਹੁਤ ਲੋਕਾਂ ਦਾ ਇਹ ਅੱਜ ਤੱਕ ਵੀ ਵਿਸ਼ਵਾਸ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਆ ਉਹਦੇ ਵਿਚ ਸਭ ਕੁਝ ਸੱਚ ਲਿਖਿਆ ਆ ਪਰ ਖੱਕ ਸਾਹਿਬ ਜੀ ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਵਿਚ ਵੀ ਜਿਹੜੀ ਆ ਮੈਨੂੰ ਇਹ ਲੱਗ ਰਿਹਾ ਕਿ ਮਿਲਾਵਟ ਆ ਜਿਹੜੀ ਸ਼ਬਦਾਂ ਦਾ ਹੇ ਫਿਰ ਜਿਹੜਾ ਉਹ ਕਾਫੀ ਹੱਦ ਤੱਕ ਜਿਹੜਾ ਹੋ ਚੁੱਕਿਆ ਆ ਜਿਹੜਾ ਪਰਜਾ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਪਾਈਆਂ ਜਾਂਦੀਆਂ ਖੱਕ ਸਾਹਿਬ ਜੀ ਜਦੋਂ ਵੀ ਮੈਂ ਕਿਸੇ ਸ਼ਬਦ ਨੂੰ ਪੜ੍ਹਦਾ ਆ ਕਿਉਂਕਿ ਬਹੁਤ ਸੱਜਣ ਜਿਹੜੇ ਆਪਾਂ ਨੂੰ ਜੁੜਦੇ ਆ ਉਹ ਰੋਜ਼ਾਨਾ ਆਪਾਂ ਨੂੰ ਸਵੇਰੇ ਜਿਹੜੇ ਆ ਉਹ ਦੋ ਚਾਰ ਪੰਕਤੀਆਂ ਕੋਈ ਸ਼ਬਦ ਇੱਥੋਂ ਆ ਜਾਂਦਾ ਕੋਈ ਹੋਰ ਭੇਜ ਦਿੰਦਾ ਜਿਨ੍ਹਾਂ ਦੇ ਅਰਥ ਬੜੇ ਡੂੰਘੇ ਹੁੰਦੇ ਆ ਪਰ ਉਹਨਾਂ ਦੇ ਜਿਹੜੇ ਸਹੀ ਅਰਥ ਆ ਉਹ ਨਹੀਂ ਕੀਤੇ ਜਾਂਦੇ ਹਰ ਇੱਕ ਪੰਕਤੀ ਦੇ ਵਿਚ ਤਕਰੀਬਨ ਹਰ ਗੱਲ ਆ ਜਿਹੜੀ ਹਾਲਾਂਕਿ ਉਸ ਪੰਕਤੀ ਦੇ ਵਿਚ ਸਤਿ ਸਾਹਿਬ ਜੀ ਰੱਬ ਨੀ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ ਤੇ ਨਾ ਹੀ ਕੋਈ ਐਸਾ ਸ਼ਬਦ ਹੁੰਦਾ ਜਿਹਦੇ ਅਰਥ ਰੱਬ ਹੋਣ, ਪਰ ਹਰ ਪੰਕਤੀ ਦੇ ਅਰਥ ਆ ਜਿਹੜੇ ਉਹਦੇ ਵਿਚ ਇੱਕ ਰੱਬ ਸ਼ਬਦ ਆ ਜਿਹੜਾ ਉਹ ਕੋਲੋਂ ਹੀ ਜੋੜ ਦਿੱਤਾ ਜਾਂਦਾ ਤੇ ਸਮਝ ਨਹੀਂ ਆਉਂਦੀ ਪਈ ਇਹ ਕੌਣ ਇੱਦਾਂ ਕਰ ਰਿਹਾ। ਰੋਜ਼ਾਨਾ ਨਵੀਆਂ ਨਵੀਆਂ ਗੱਲਾਂ ਅਸੀਂ ਉਹਦੇ ਵਿਚ ਐਡ ਕਰਦੇ ਸੁਣਦੇ ਆ ਤੇ ਇਸ ਤਰ੍ਹਾਂ ਜਿਹੜਾ ਮਿਲਾਵਟ ਆ ਜਿਹੜੀ ਹੁੰਦੀ ਰਹਿੰਦੀ ਤੇ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਵਿਚ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ, ਪਰ ਅਸਲੀ ਸੁੱਖ ਜਿਹੜਾ ਉਹ ਤਸੱਲੀ ਸੰਘਰਸ਼ ਨਾਲ ਹੀ ਪ੍ਰਾਪਤ ਹੁੰਦਾ ਹੈ ਜਿਸ ਦੇ ਲਈ ਇੱਕ ਜੁੱਟਤਾ ਅਕਾਲ ਸਾਹਿਬ ਜੀ ਜਿੰਨਾ ਚਿਰ ਪਰਜਾ ਇੱਕ ਜੁੱਟ ਨਹੀਂ ਹੁੰਦੀ ਉਹਨਾਂ ਚਿਰ ਜਿਹੜੀ ਆ ਇਹਨਾਂ ਦੇ ਵਿਚ ਕੋਈ ਸੁਧਾਰ ਨਹੀਂ ਹੋਣਾ ਕਿਉਂਕਿ ਵੰਡ ਕੇ ਤੁਹਾਨੂੰ ਜਿਹੜਾ ਜਿਹਨੂੰ ਕਹਿੰਦੇ ਆ ਲੀਰਾਂ ਲੀਰਾਂ ਕਰਕੇ ਹੀ ਸਮਾਜ ਨੂੰ ਜਿਹੜਾ ਆ ਉਹ ਲੁੱਟਣ ਦਾ ਜਿਹੜਾ ਉਹ ਸਕੀਮਾਂ ਗਾਹਾਂ ਦੀ ਗਾਹਾਂ ਬਣਾਈ ਜਾਂਦੀ ਆ। ਦੇਖੋ ਆਪਾਂ ਦੇ ਅੱਖਾਂ ਦੇ ਸਾਹਮਣੇ ਕਿੰਨੇ ਦੇਸ਼ ਤੱਕ ਸਾਡੀ ਨਵੇਂ ਆ ਗਏ ਆ, ਉਹ ਯੂਗੋਸਲਾਵੀਆ ਇੱਕ ਦੇਸ਼ ਦਾ ਸੀ ਉਹਦੇ ਚ ਮੇਰਾ ਖਿਆਲ 5-6 ਬਣ ਗਏ ਉਹ। ਭਾਰਤ ਦੇਖੋ ਇੱਕ ਦੇਸ਼ ਸੀ ਬਹੁਤ ਵੱਡਾ, ਉਹਦੇ ਚੋਂ ਦੇਖੋ ਉਧਰ ਬੰਗਲਾਦੇਸ਼ ਬਣ ਗਿਆ, ਉਧਰ ਪਾਕਿਸਤਾਨ ਬਣ ਗਿਆ, ਨਾਲ ਤਿੱਬਤ ਵਗੈਰਾ ਹੋਰ ਪਤਾ ਨੀ ਕਿੰਨੇ ਕਿੰਨੇ ਉਹਦੇ ਚੋਂ ਨਿਕਲ ਚੁੱਕੇ ਦੇਸ਼ ਹੈਗੇ ਆ। ਕੋਈ ਐਸਾ ਸਮਾਂ ਸੀ ਜਦੋਂ ਸਾਰਾ ਇੱਕੋ ਹੀ ਸੀ, ਬਰਮਾ ਟਿੱਕਰ ਲਾ ਕੇ ਅੱਗੇ ਉਹ ਸਾਰਾ ਇੱਕੋ ਹੀ ਸੀ ਜਿਹਨੂੰ ਅੱਜ ਕੱਲ ਆਪਾਂ ਕਹਿੰਦੇ ਆ। ਸੋ ਦੋਸਤੋ ਇਹ ਜਿਹੜੀਆਂ ਸਾਰੀਆਂ ਕੋਸ਼ਾਂ ਆ ਇਹਨਾਂ ਦੇ ਨਾਲ ਆ ਜਿਹੜਾ ਤੁਹਾਨੂੰ ਬਹੁਤਾ ਕੁਛ ਥੋੜੇ ਵਾਸਤੇ ਮਨ ਨੂੰ ਜਿਹੜੀ ਤਸੱਲੀ ਜ਼ਰੂਰ ਮਿਲ ਜਾਂਦੀ ਆ, ਪਰ ਹੋਣਾ ਜਿਹੜਾ ਅਸਲ ਦੇ ਵਿਚ ਉਹ ਕਿਹੜੀ ਚੀਜ਼ ਦੇ ਨਾਲ ਹੋਣਾ। ਮੇਰੇ ਸੱਜਣ ਨੇ ਜਿਸ ਨੇ ਲਿਖਿਆ ਦੇਖੋ ਉਹਨਾਂ ਨੇ ਸ਼ਬਦ ਖਾਕਸਾ ਵੀ 3 ਹੀ ਵਰਤੇ ਆ ਪਰ ਸਭ ਕੁਛ ਕਹਿ ਗਿਆ ਆ। ਉਹਨਾਂ ਨੇ ਅਖੀਰ ਵਿਚ ਲਿਖਿਆ ਕਹਿੰਦੇ ਹੀਲੇ ਨਾਲ ਵਸੀਲਾ ਹੋਣਾ,
0: ਬਿਲਕੁਲ
1: ਤੁਹਾਨੂੰ ਕੁਛ ਨਾ ਕੁਛ ਆ ਜਿਹੜਾ ਉਹ ਕਰਨਾ ਪੈਣਾ ਆ। ਤੇ ਅਗਲਾ ਨਿੱਕਾ ਜਿਹਾ ਸੁਨੇਹਾ ਉਹ ਆਪਾਂ ਇਹਦੇ ਨਾਲ ਜੋੜ ਦੇਣਾ, ਤੁਹਾਨੂੰ ਪਰਿਵਾਰ ਅਤੇ ਤੁਹਾਡੇ ਦੋਸਤਾਂ ਸਮੇਤ ਸ਼ੁਭ ਸਵੇਰ ਦੀਆਂ ਸ਼ੁਭ ਕਾਮਨਾਵਾਂ। ਜਿਹੜੇ ਲੋਕ ਭਾਰਤ ਵਿਚ ਆ ਉਹ ਜਾਗੇ ਹੋਣੇ ਆ ਤੇ ਉਹਨਾਂ ਵਾਸਤੇ ਇਹ ਹੈਗਾ ਤੇ ਆਪਾਂ ਕੱਲ ਨੂੰ ਸਵੇਰੇ ਜਾਗਣੇ ਆ ਤੇ ਆਪਣੇ ਵਾਸਤੇ ਇਹ ਹੋਣਾ ਜਾਂ ਅੱਜ ਸਵੇਰੇ ਜਦੋਂ ਜਾਗੇ ਸੀ ਉਹ ਸੀਗਾ ਚੜ੍ਹਦੀ ਕਲਾ ਹੋਵੇ ਦੀ ਕਾਮਨਾ ਕਰਦੇ ਹਾਂ। ਮਨਮੋਹਨ ਪੁਨੀ ਨੂੰ ਯਾਦ ਸਾਡੇ ਬਹੁਤ ਸਿਆਣੇ ਸੁੜੇ ਹੋਏ ਜਿਹੜੇ ਸੱਜਣ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਲਿਖਦੇ ਰਹਿੰਦੇ ਆ ਤੇ ਗਾਹਾਂ ਉਹਨਾਂ ਨੇ ਜਾ ਕੇ ਅੰਗਰੇਜ਼ੀ ਵਿਚ ਵੀ ਲਿਖਿਆ ਕਹਿੰਦੇ ਵਿਸ਼ਿੰਗ ਗੁੱਡ ਮਾਰਨਿੰਗ ਐਂਡ ਗੁੱਡ ਡੇ ਟੂ ਯੂ ਆਲ ਮਨਮੋਹਨ ਪੁਨੀ ਨਿਊਯਾਰਕ ਤੋਂ ਉਹਨਾਂ ਨੇ ਇਹ ਸੁਨੇਹਾ ਭੇਜਿਆ। ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਸੁਨੇਹਾ ਆ ਤੇ ਅੱਗੇ ਆਪਾਂ ਖੱਕ ਸਾਹਿਬ ਜੀ ਖਬਰਾਂ ਵੱਲ ਨੂੰ ਤੁਰਦੇ ਆ। ਖਬਰਾਂ ਖੱਕ ਸਾਹਿਬ ਜੀ ਜਿਹੜੀ ਵੀ ਦੇਖੋ ਫੋਨਾਂ ਦੇ ਉੱਤੇ ਉਹ ਬਹੁਤ ਵੱਖਰੇ ਵੱਖਰੇ ਜਿਹੜੇ ਅਦਾਰੇ ਉਹ ਆਪਣੀਆਂ ਆਪਣੀਆਂ ਨਿਊਜ਼ਾਂ ਵਾਸ਼ਿੰਗਟਨ ਕੀ ਤੇ ਏਪੀ ਕੀ ਤੇ ਉਹ ਜਿੰਨੇ ਵੀ ਹੈਗੇ ਉਹ ਸਾਰੇ ਐਪਲ ਨਿਊਜ਼ ਕੀ ਸਾਰੇ ਭੇਜਦੇ ਰਹਿੰਦੇ ਆ ਤੇ ਆਪਾਂ ਫਿਰ ਉਹਨਾਂ ਦੇ ਵਿਚੋਂ ਚੁਣ ਲਈਦੇ ਆ। ਤੇ ਪਰ ਜਿਹੜਾ ਇਸ ਵੇਲੇ ਇਮੀਗ੍ਰੇਸ਼ਨ ਦਾ ਮਸਲਾ ਅਮਰੀਕਾ ਦੇ ਵਿਚ ਬਣਿਆ ਹੋਇਆ ਖੱਕ ਸਾਹਿਬ ਜੀ ਤੇ ਦੂਸਰਾ ਇਰਾਨ ਦਾ ਉਧਰ ਮਸਲਾ ਆ ਇਹਨਾਂ ਦੇ ਜਿਹੜਾ ਰੋਜ਼ਾਨਾ ਕੋਈ ਨਾ ਕੋਈ ਖਬਰ ਆਉਂਦੀ ਰਹਿੰਦੀ ਆ। ਤੇ ਜਿਹੜਾ ਹੈਗਾ ਮਿਨੀਸੋਟਾ ਸੂਬਾ ਖੱਕ ਸਾਹਿਬ ਜੀ ਉੱਥੋਂ ਦੇ ਗਵਰਨਰ ਉੱਥੋਂ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਖੱਕ ਸਾਹਿਬ ਜੀ ਅਦਾਲਤ ਵਿਚ ਟਰੰਪ ਦੀ ਫੌਜ ਵੱਲੋਂ ਪਰਜਾ ਜਿਹੜੀ ਪਰਜਾ ਨਾਲ ਕੀਤੀਆਂ ਜਾਣੀਆਂ ਜਿਹੜੀਆਂ ਵਧੀਕੀਆਂ ਉਸ ਸੂਬੇ ਦੇ ਵਿਚ ਉਹਦੇ ਰੋਕ ਲਾਉਣ ਦੀ ਜਿਹੜੀ ਆ ਉਹ ਇਮੀਗ੍ਰੇਸ਼ਨ ਦੀਆਂ ਕਾਰਵਾਈਆਂ ਰੋਕਣ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਸੀ ਜੱਜ ਦੇ ਸਾਹਮਣੇ ਕਿ ਇਹਨਾਂ ਦੇ ਉੱਪਰ ਜਿਹੜੀ ਆ ਉਹ ਥੋੜਾ ਜਿਹਾ ਦਬਾਅ ਪਾ ਕੇ ਜੋ ਕੁਛ ਉੱਥੇ ਹੋ ਰਿਹਾ ਉਹਨੂੰ ਕੰਟਰੋਲ ਥੱਲੇ ਲਿਆਂਦਾ ਜਾਵੇ। ਪਰਜਾ ਦੀ ਕਿਸੇ ਨੂੰ ਪਰਵਾਹ ਨਹੀਂ ਤੇ ਜਿੰਨੇ ਵੀ ਉੱਥੇ ਦੇ ਅਫਸਰ ਵਰਗਿਆ ਜਿਹੜਾ ਖੱਕ ਸਾਹਿਬ ਜੀ ਕਿਹਾ ਜਾਂਦਾ ਸੀ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਆ ਜਿਹੜੀ ਉਹ ਸੂਬੇ ਦੀ ਪਰਜਾ ਨੂੰ ਸੁਰੱਖਿਅਤ ਨੂੰ ਖਤਰਾ ਹੈ ਇਹ ਜੱਜ ਸਾਹਿਬ ਨੇ ਕਿਹਾ। ਇਸ ਗੱਲ ਦੇ ਨਾਲ ਜੱਜ ਸਾਹਿਬ ਨੇ ਸਹਿਮਤੀ ਆ ਜਿਹੜੀ ਉਹ ਪ੍ਰਗਟ ਕੀਤੀ ਆ ਤੇ ਪਰ ਜੱਜ ਸਾਹਿਬ ਟਰੰਪ ਦਾ ਪੱਖ ਉਹਨਾਂ ਨੇ ਫੇਰ ਵੀ ਪੂਰਿਆ। ਉਹ ਕਹਿੰਦੇ ਗਵਰਨਮੈਂਟ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਸ ਸੂਬੇ ਦੀ ਜਿਹੜੀ ਪ੍ਰਭਤਾ ਜਿਹਨੂੰ ਆਪਾਂ ਕਹਿੰਦੇ ਆ ਸੋਵਰਨਟੀ ਕਹਿੰਦੇ ਆ ਅੰਗਰੇਜ਼ੀ ਦੇ ਵਿਚ ਉਹਨੂੰ ਠੇਸ ਤਾਂ ਜ਼ਰੂਰ ਪਹੁੰਚ ਰਹੀ ਆ ਜੱਜ ਸਾਹਿਬ ਦੇ ਕਹਿਣ ਦੇ ਸ਼ਬਦ ਆ ਇਹ। ਭਾਵੇਂ ਜੱਜ ਸਾਹਿਬ ਨੇ ਇਸ ਗੱਲ ਨਾਲ ਸਹਿਮਤੀ ਤਾਂ ਪ੍ਰਗਟ ਕੀਤੀ ਆ ਕਿ ਇਮੀਗ੍ਰੇਸ਼ਨ ਏਜੰਟ ਆ ਜਿਹੜੇ ਪਰਜਾ ਦੇ ਵਿਚ ਜਿਹੜੇ ਰੰਗਦਾਰ ਲੋਕ ਆ ਕਹਿਣ ਦਾ ਮਤਲਬ ਜਿਹੜੇ ਆਪਣੇ ਵਰਗੇ ਸਾਥੀ ਰੰਗ ਦੇ ਆ ਬਰਾਊਨ ਰੰਗ ਦੇ ਆ ਜਾਂ ਥੋੜੇ ਕਾਲੇ ਰੰਗ ਦੇ ਆ ਇਹਨਾਂ ਲੋਕਾਂ ਦੇ ਨਾਲ ਵਿਤਕਰਾ ਤਾਂ ਜੱਜ ਨੇ ਕਹਿ ਤਾ ਵੀ ਉਹ ਤਾਂ ਹੁੰਦਾ ਆ ਮੈਨੂੰ ਨਜ਼ਰ ਆ ਰਿਹਾ ਤੇ ਢੁਕਵੀ ਲੋਕ ਤੋਂ ਜਿੰਨਾ ਕਹਿੰਦੇ ਆ ਪੀ ਉਹਨਾਂ ਦੇ ਨਾਲ ਜਿਹੜਾ ਵਰਤੀਰਾ ਹੋ ਰਿਹਾ ਉਹ ਹੈ ਗਲਤ ਆ, ਜਿਹੜਾ ਆ ਹਰ ਪੱਖ ਤੋਂ ਗਲਤ ਆ, ਚਾਹੇ ਉਹ ਰੰਗ ਦੇ ਪੱਖ ਤੋਂ, ਚਾਹੇ ਉਹ ਜਿਹੜਾ ਹੈਗਾ ਆਪਣੇ ਤੁਹਾਨੂੰ ਪਤਾ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਪੱਖ ਤੋਂ, ਸਾਰਾ ਕੁਛ ਤਾਂ ਕਹਿੰਦੇ ਮੈਨੂੰ ਸਮਝ ਆਉਂਦੀ ਜੱਜ ਸਾਹਿਬ, ਪਰ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਇਹ ਵੀ ਨਾਲ ਕਹਿ ਦਿੱਤਾ ਕਿ ਇਹ ਸਾਰਾ ਕੁਝ ਜੋ ਕੁਛ ਹੋ ਰਿਹਾ ਇਹ ਪਰਜਾ ਵੱਲੋਂ ਟਰੰਪ ਅੱਗੇ ਗੋਡੇ ਟੇਕ ਕੇ ਉਹਨਾਂ ਤੋਂ ਦਿਆਲਤਾ ਦੀ ਭੀਖ ਮੰਗਣ ਦਾ ਜਿਹੜਾ ਸਿਲਸਿਲਾ ਹੈਗਾ ਭਾਈ, ਤੁਸੀਂ ਉਹ ਤੋਂ ਭਾਈ ਮੰਗੋ, ਉਹਦੇ ਅੱਗੇ ਤੁਸੀਂ ਮੰਗਤੇ ਬਣ ਕੇ ਟਰੰਪ ਨੂੰ ਕਹੋ ਕਿ ਸਾਨੂੰ ਯਾਰ ਬਖਸ਼ ਦੇ ਕੁਛ, ਪਰ ਉਹ ਹੋਰ ਉਹਨਾਂ ਨੇ ਕੋਈ ਐਸਾ ਬਹੁਤਾ ਵੱਡਾ ਜਿਹੜਾ ਹੈਗਾ ਉਹਦੇ ਬਾਰੇ ਕੋਈ ਫੈਸਲਾ ਨਹੀਂ ਦਿੱਤਾ। ਸੋ ਕੋਸ਼ਿਸ਼ਾਂ ਹੋ ਰਹੀਆਂ ਆ, ਪਰ ਤੁਹਾਨੂੰ ਪਤਾ ਵੀ ਤਕੜੇ ਦਾ ਕਹਿੰਦੇ ਹੁੰਦੇ ਸੱਤੀ ਵੀ ਸੌ ਹੁੰਦਾ। ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ, ਉਹ ਮਿਨੀਸੋਟਾ ਸੂਬੇ ਵਿਚ ਦੇਖੋ 5 ਸਾਲ ਦਾ ਬੱਚਾ ਜਿਹਦਾ ਨਾਂ ਲਿਆਮ ਕੋਨੇਖੋ ਰਾਮੋਸ ਅਤੇ ਉਹਦਾ ਪਿਤਾ ਜਿਹੜਾ ਸੀਗਾ, ਇਨ੍ਹਾਂ ਦੋਨਾਂ ਨੂੰ ਇਮੀਗ੍ਰੇਸ਼ਨ ਨੇ ਫੜ ਕੇ ਉਥੋਂ ਟੈਕਸਾਸ ਸੂਬੇ ਦੀ ਜਿਹੜੀ ਆਈਸ ਡਿਟੈਨਸ਼ਨ ਸੈਂਟਰ ਆ ਉਥੇ ਬੰਦ ਕਰ ਦਿੱਤਾ ਲਿਜਾ ਕੇ। ਦੇਖੋ ਇਹਦੇ ਬਾਰੇ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਹਨੂੰ ਵੀ ਉਹ ਫੜਦੇ ਮਿਨੀਸੋਟਾ ਚੋਂ ਉਹ ਲਿਜਾਂਦੇ ਟੈਕਸਾਸ ਦੇ ਆ, ਉਥੇ ਜਾ ਕੇ ਉਹ ਡਿਟੈਨਸ਼ਨ ਸੈਂਟਰ ਚ ਉਹਨੂੰ ਦੇ ਦਿੰਦੇ ਆ। ਤੇ ਹਾਂਜੀ, ਪਹਿਲਾਂ ਵੀ ਇਹ ਇੱਕ ਕੇਸ ਹੋਇਆ ਸੀਗਾ, ਉਦੋਂ ਵੀ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਬੇਨ ਛੱਡ ਕੇ ਮੁੜ ਕੇ ਵਾਪਸ ਲਿਆ ਉਹਨੂੰ। ਤੇ ਇਸ ਵਾਰੀ ਜਿਹੜਾ ਹੈਗਾ ਇਹ ਜੱਜ ਸਾਹਿਬ ਨੇ ਇਮੀਗ੍ਰੇਸ਼ਨ ਨੂੰ ਹੁਕਮ ਦੇ ਦਿੱਤਾ ਕਿ ਉਹ ਇਸ ਪਿਓ ਪੁੱਤਰ ਨੂੰ ਮੰਗਲਵਾਰ ਤੱਕ ਆਜ਼ਾਦ ਕਰ ਦੇਣ। ਤੇ ਇਹ ਜਿਹੜੀ ਹੈਗੀ ਆ ਫੈਡਰਲ ਜੱਜ ਸਾਹਿਬ ਨੇ ਅੱਜ ਸਨਿਚਰਵਾਰ ਨੂੰ ਜਿਹੜਾ ਇਹ ਟਰੰਪ ਉੱਪਰ ਗੰਭੀਰ ਟਿੱਪਣੀ ਕੀਤੀ ਤੇ ਲਿਆਮ ਕੋਨੇਖੋ ਰਾਮੋਸ ਜਿਹੜਾ 5 ਸਾਲ ਦਾ ਬੱਚਾ ਆ ਉਹਨੇ ਖਾਕ ਸਾਹਿਬ ਜੀ ਉਹ ਜਿਹੜਾ ਬਨੀ ਨੀ ਹੁੰਦਾ ਬਨੀ ਹੈਟ ਉਹਦੇ ਪਹਿਨਿਆ ਹੋਇਆ ਸੀਗਾ ਤੇ ਸਪਾਈਡਰਮੈਨ ਦੀ ਤਸਵੀਰ ਵਾਲਾ ਬੈਕ ਪੈਕ ਜਿਹੜਾ ਉਹਦਾ ਚੁੱਕਿਆ ਹੋਇਆ ਸੀ ਤੇ ਇਮੀਗ੍ਰੇਸ਼ਨ ਦੇ ਅਫਸਰਾਂ ਦੁਆਰਾ ਪਾਏ ਘੇਰੇ ਵਿਚ ਸੀਗਾ। ਦੇਖੋ ਪੰਜਾਂ ਚੋਂ ਨੇ ਉਹਨਾਂ ਦੋਨਾਂ ਨੂੰ ਘੇਰ ਲਿਆ, ਜਿਸ ਕਾਰਨ ਪਰਜਾ ਵਿਚ ਰੋਸ ਆ ਜਿਹੜਾ ਉਹ ਹੋਰ ਵੀ ਵੱਧ ਗਿਆ। ਤੇ ਇਹਦੇ ਨਾਲ US ਡਿਸਟ੍ਰਿਕਟ ਜੱਜ ਫਰੈਡ ਬੀਅਰੀ ਜਿਹੜੇ ਸੀਗੇ ਟੈਕਸਾਸ ਦੇ ਸਨ ਐਂਟੋਨੀਓ, ਜਿਹੜਾ ਟੈਕਸਾਸ ਦਾ ਤੁਹਾਨੂੰ ਪਤਾ ਜਾਣਿਆ ਪਛਾਣਿਆ ਸ਼ਹਿਰ ਆ ਉਥੋਂ ਦਾ ਸਨ ਐਂਟੋਨੀਓ, ਵਿਚ ਸਾਬਕਾ ਪ੍ਰੈਜੀਡੈਂਟ ਬਿਲ ਕਲਿੰਟਨ ਵੱਲੋਂ ਨਿਯੁਕਤ ਕੀਤੇ ਗਏ ਹੈਗੇ ਆ ਇਹ ਜੱਜ ਸਾਹਿਬ ਜਿਹੜੇ ਹੈਗੇ ਖਾਕ ਸਾਹਿਬ ਜੀ। ਤੇ ਇਨ੍ਹਾਂ ਨੇ ਇਹ ਵੀ ਦੱਸਿਆ ਕਿ ਟਰੰਪ ਦੀ ਨੀਤੀ ਆ ਜਿਸ ਵਿਚ ਕਿਹਾ ਗਿਆ ਸੀ ਕਿ ਆਈਸ ਅਤੇ ਬਾਰਡਰ ਪੈਟਰੋਲ ਦੇ ਨਾਲ ਨਾਲ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਨ੍ਹਾਂ ਨੂੰ 3000 ਵਿਅਕਤੀ ਰੋਜ਼ਾਨਾ ਹਿਰਾਸਤ ਵਿਚ ਲੈਣ ਦੇ ਚੱਕਰ ਵਿਚਲਾ ਟੀਚਾ ਪੂਰਾ ਕਰਨ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਜਿਹੜਾ ਅੱਗੇ ਤੁਹਾਡੀ ਨਜ਼ਰ ਚ ਆ ਗਿਆ ਪਿਆ ਕਾਲਾ ਜਿਹਾ ਬਰਾਊਨ ਜਿਹਾ ਖਾਕੀ ਜਿਹਾ ਹੈਗਾ ਇਹਨੂੰ ਫੜ ਲਓ, ਉਹਦਾ ਮਤਲਬ ਜੱਜ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਹੁਣ 3000 ਦਾ ਕੋਟਾ ਪੂਰਾ ਕਰਨਾ ਤੇ ਤੁਸੀਂ ਜਿਹੜਾ ਵੀ ਆ ਗਿਆ ਮੂਹਰੇ ਚਾਹੇ ਹੋ ਸਿਟੀ ਜਾਣੇ ਆ ਉਹਦੇ ਕੋਲ ਡਾਕੂਮੈਂਟ ਵੀ ਹੈ ਹਰੇਕ ਨੂੰ ਜਿਹੜਾ ਆਉਂਦਾ ਤੁਸੀਂ ਚੱਕ ਕੇ ਅੰਦਰ ਦੇ ਦਿਓ। ਉਹ ਕਹਿੰਦੇ ਇਸ ਗੱਲ ਦੇ ਨਾਲ ਮੈਂ ਸਹਿਮਤ ਹੈਗਾ ਆ ਜਿਸ ਵਿਚ ਛੋਟੇ ਬੱਚਿਆਂ ਦੀ ਸੋਚ ਉਪਰ ਬੱਜੀ ਸਾਤਿਆ। ਦੇਖੋ ਖਾਕ ਸਾਹਿਬ ਜਿਹੜਾ ਛੋਟਾ ਬੱਚਾ ਹੁੰਦਾ ਨਾ 5 ਸਾਲ ਤੱਕ ਖਾਕ ਸਾਹਿਬ ਜੀ ਉਹ ਵੀ
0: ਜਿਹੜੀ ਚੀਜ਼ ਲੱਗ ਗਈ ਨਾ ਉਹ ਸਾਰੀ ਉਮਰ ਰਹਿਣੀ ਆ ਜੀ,
1: ਸਾਰੀ ਉਮਰ ਰਹਿਣੀ ਆ। ਬਸ ਉਹਨੂੰ ਜਿਹੜਾ ਸਦਮਾ ਜਿਹਨੂੰ ਕਹਿੰਦੇ ਦਿਮਾਗੀ ਪਰੇਸ਼ਾਨੀ ਆ ਜਿਹੜੀ ਉਹਦੇ ਅੰਦਰ ਪੈਦਾ ਹੋ ਜਾਣੀ ਆ ਖਾਕ ਸਾਹਿਬ ਜੀ, ਜਿਹਨੂੰ ਆਪਣੀ ਪੰਜਾਬੀ ਭਾਸ਼ਾ ਦੇ ਵਿਚ ਕਹਿੰਦੇ ਆ ਬੱਚੇ ਨੂੰ ਜ਼ੋਰ ਨਾਲ ਝਿੜਕਾ ਨੀ ਮਾਰਨਾ ਚਾਹੀਦਾ, ਉਹ ਸਹਿਮ ਜਾਂਦਾ ਹੁੰਦਾ। ਸੋ ਉਹ ਜਿਹੜਾ ਸਹਿਮਣਾ ਸ਼ਬਦ ਆ ਉਹੀ ਇਹ ਸ਼ਬਦ ਹੈਗਾ ਆ। ਪਰ ਉਹ ਜਿਹੜੀ ਇਮੀਗ੍ਰੇਸ਼ਨ ਆ ਦੇ ਡੋਂਟ ਕੇਅਰ, ਉਹਨਾਂ ਨੂੰ ਇਹੀ ਆ ਵੀ ਅਸੀਂ ਤਾਂ ਆਪਣਾ 3000 ਦਾ ਕੋਟਾ ਪੂਰਾ ਕਰਨਾ, ਚਾਹੇ ਕੋਈ ਬੱਚਾ ਹੋਵੇ ਚਾਹੇ ਉਹ ਜੋ ਮਰਜ਼ੀ ਹੋਵੇ।
0: ਸਰਕਾਰ ਫੇਰ ਸ਼ਟਡਾਊਨ ਹੋ ਗਈ ਹੈ ਜੀ ਇਹਨਾਂ ਦੀ ਜਿਹੜੀ।
1: ਹਾਂਜੀ ਹਾਂਜੀ ਹਾਂਜੀ, ਉਹਦੇ ਉੱਤੇ ਵੀ ਆਪਾਂ ਗੱਲ ਕਰਦੇ ਹਾਂ ਅੱਗੇ ਜਾ ਕੇ ਜੀ। ਤੇ ਉਹ ਫਿਰ ਸਾਰੀ ਉਮਰ ਦਾ ਜਿਹੜਾ ਉਹਨਾਂ ਨੂੰ ਪਛਤਾਵਾ ਜਿਹੜਾ ਉਹ ਲੱਗਿਆ ਰਹਿੰਦਾ। ਤੇ ਅਗਲੀ ਖਬਰ ਜਿਹੜੀ ਹੈਗੀ ਆ ਕੱਖ ਸਾਹਿਬ ਜੀ, ਇਟਲੀ ਦੇ ਵਿਚ ਮਿਲਾਨ ਜਿਹੜਾ ਉੱਥੋਂ ਦਾ ਸ਼ਹਿਰ ਹੈਗਾ, ਉੱਥੇ ਆਪਣੀਆਂ ਜਿਹਨੂੰ ਵਿੰਟਰ ਓਲੰਪਿਕ ਕਹਿੰਦੇ ਆ ਉਹ ਹੋਣ ਜਾ ਰਹੀਆਂ। ਤੇ ਉਥੋਂ ਦੇ ਖਾਕ ਸਾਹਿਬ ਸ਼ਹਿਰ ਵਿਚ ਜਿਹੜੀਆਂ ਇਹ ਓਲੰਪਿਕ ਹੋਣ ਜਾ ਰਹੀਆਂ ਇਹਦੇ ਵਿਚ ਖਾਕ ਸਾਹਿਬ ਜੀ ਦੇਖੋ ਹੁਣ ਇਹ ਕੀ ਹੋ ਕੀ ਰਿਹਾ ਦੁਨੀਆਂ ਦੇ ਵਿਚ। ਉਥੇ ਖਾਕ ਸਾਹਿਬ ਜੀ ਜਿਹੜੀ ਅਮਰੀਕਨ ਏਜੰਸੀ ਹੈਗੀ ਆਈਸ ਜਿਹਨੂੰ ਕਹਿੰਦੇ ਆ, ਇਹਦੇ ਏਜੰਟ ਉਥੇ ਵੀ ਪਹੁੰਚ ਗਏ।
0: ਅੱਛਾ ਜੀ,
1: ਅਮਰੀਕਨ ਟੀਮ ਆ ਜਿਹੜੀ ਉਹਦੇ ਕਹਿੰਦੇ ਅਸੀਂ ਰੱਖਿਆ ਕਰਨੀ ਆ ਉਹਨੂੰ ਬਚਾਉਣ ਵਾਸਤੇ। ਤੇ ਇਹ ਭਾਵੇਂ ਖਾਕ ਸਾਹਿਬ ਜੀ ਇਹ ਜਿਹੜੇ ਏਜੰਟ ਉੱਥੇ ਤੈਨਾਤ ਕੀਤੇ ਗਏ ਆ, ਇਹਨਾਂ ਨੇ ਕਹਿੰਦੇ ਆ ਵੀ ਸੜਕਾਂ ਉੱਪਰ ਤਾਂ ਇਹ ਨਹੀਂ ਦਿਸਣਗੇ ਤੁਹਾਨੂੰ, ਪਰ ਇਹਨਾਂ ਨੇ ਉੱਥੇ ਕੋਈ ਆਪਣਾ ਬਣਾ ਲਿਆ ਹੋਣਾ ਕੋਈ ਦਫ਼ਤਰ ਛੋਟਾ ਮੋਟਾ ਕਿਤੇ ਨਾ ਕਿਤੇ ਕਿਰਾਏ ਕਰੂਏ ਤੇ ਲੈ ਕੇ, ਤੇ ਜਿਹਨੂੰ ਉਹ ਕਹਿੰਦੇ ਆ ਇਹਨੂੰ ਕੰਟਰੋਲ ਰੂਮ ਉਹਦਾ ਨਾਂ ਰੱਖ ਲਿਆ ਉਹਨਾਂ ਨੇ।
0: ਅੱਛਾ ਜੀ,
1: ਉਹ ਕੰਟਰੋਲ ਰੂਮ ਚੋਂ ਪਤਾ ਨੀ ਡਰੋਨਾ ਰਾਹੀਂ ਜਾਂ ਜੋ ਵੀ ਪਤਾ ਨੀ ਉਹਨਾਂ ਨੇ ਹੁਣ ਕੀ ਕਰਨਾ, ਇਹ ਤਾਂ ਆਪਾਂ ਨੂੰ ਬਾਅਦ ਚ ਪਤਾ ਲੱਗੂਗਾ ਜਦੋਂ ਸਾਰਾ ਕੁਛ ਹੋਊਗਾ। ਪਰ ਉਹਨਾਂ ਨੇ ਕਿਹਾ ਕਿ ਇਹ ਕੰਟਰੋਲ ਰੂਮ ਦੇ ਵਿਚ ਰਹਿਣਗੇ, ਪਰ ਉਥੋਂ ਦੀ ਪਰਦਾ ਹੈ ਜਿਹੜੀ ਖਾਕ ਸਾਹਿਬ ਦੀ, ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਵੀ ਉਹ ਕਹਿੰਦੇ ਸਾਨੂੰ ਕੋਈ ਪਰਵਾਹ ਨੀ ਪਈ, ਇਹ ਚਾਹੇ ਉੱਥੇ ਘੋੜਾ ਪੱਟ ਕੇ ਪਏ ਰਹਿਣ, ਪਰ ਇੱਥੇ ਆਏ ਕਿਉਂ ਆਏ? ਤੇ ਉੱਥੇ ਖਾਕ ਸਾਹਿਬ ਜੀ ਇੱਕ ਜਿਹਨੂੰ ਨਾ ਆਪਾਂ ਕਹਿੰਦੇ ਹੁੰਦੇ ਆ, ਉਹ ਸਕੁਏਅਰ ਕਹਿ ਲਓ ਜਾਂ ਚੌਂਕ ਕਹਿ ਲਓ ਆਪਾਂ ਕਹਿ ਲੈਂਦੇ ਹਾਂ ਪੰਜਾਬੀ ਦੇ ਵਿੱਚ, ਤੇ ਉਸ ਤਰ੍ਹਾਂ ਦਾ ਇੱਕ ਉੱਥੇ ਸਕੁਏਅਰ ਹੈਗਾ, ਉਹਦਾ ਨਾਂ ਹੈਗਾ ਪਿਆਜ਼ਾ 25 ਅਬਰੀਲੇ ਸਕੁਏਅਰ ਉਹਦਾ ਨਾਂ ਹੈਗਾ। ਇਹਦਾ ਮਤਲਬ ਜਿਹੜਾ ਪਿਆਜ਼ਾ ਹੈਗਾ ਖਾਕ ਸਾਹਿਬ ਜੀ, ਇਹ ਕਹਿੰਦੇ ਆ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਪਲਾਜ਼ਾ, ਪਲਾਜ਼ਾ ਨੀ ਹੁੰਦਾ ਸ਼ਬਦ ਜਿੱਥੇ ਆਪਣੇ ਪਾਰਕ ਨੂੰ ਆਪਾਂ ਕਹਿ ਦਿੰਦੇ ਪਲਾਜ਼ਾ, ਤੇ 25-25 ਤੇ ਏਬਰੀਲੇ ਜਿਹਨੂੰ ਅਪ੍ਰੈਲ ਕਹਿੰਦੇ ਆ ਸਕੁਏਅਰ ਆ ਜਿਹੜਾ ਉਹ ਖਾਕ ਸਾਹਿਬ ਜੀ ਉਹ ਬਣਿਆ ਹੀ ਉਦੋਂ 25 ਅਪ੍ਰੈਲ ਜਿਹੜਾ 1945 ਨੂੰ ਇਹ ਜਿਹੜਾ ਸਥਾਪਿਤ ਮਤਲਬ ਹੋਇਆ ਤਾਂ ਬਾਅਦ ਚ ਆ, ਪਰ ਉਦੋਂ ਖਾਕ ਸਾਹਿਬ ਜਿਹੜੇ ਸੀਗੇ ਨਾਸੀ ਫਾਸਿਜ਼ਮ ਜਿਹੜਾ ਸੀਗਾ 1945 ਦੇ ਵਿਚ, ਉਹਦੇ ਤੋਂ ਜਿਹੜਾ ਇਟਲੀ ਸੀਗਾ ਦੇਸ਼ ਇਹਨੇ ਛੁਟਕਾਰਾ ਪਾਇਆ ਸੀਗਾ। ਕਹਿਣ ਦਾ ਮਤਲਬ ਉਹ ਜਿਹੜਾ ਆ ਕਿ ਆਜ਼ਾਦ ਹੋ ਗਏ ਸੀਗੇ ਉਦੋਂ, ਤੇ ਲੜਾਈ ਆ ਜਿਹੜੀ ਉਹ ਸੈਕੰਡ ਵਰਲਡ ਵਾਰ ਆ ਜਿਹੜਾ ਉਹ ਉਸ ਵੇਲੇ ਬੰਦ ਹੋ ਗਈ ਸੀ, ਖਤਮ ਹੋ ਗਈ ਸੀਗੀ। ਤੇ ਇਹਦੇ ਵਿਚ ਜਿਹੜੇ ਇੱਕ ਖੱਬੇ ਪੱਖੀ ਜਿਹੜੀ ਪਾਰਟੀ ਆ ਉਹਦਾ ਨਾਂ ਹੈਗਾ TGIL, ਤੇ ਟਰੇਡ ਯੂਨੀਅਨ ਆ ਇਹ, ਅਤੇ ANPI ਵਰਗੇ ਸੰਗਠਨਾਂ ਨਾਲ ਜੁੜੇ ਲੋਕ ਜਿਹੜੇ ਆ ਉਹਨਾਂ ਨੇ ਉਹ ਉੱਥੇ ਸ਼ਾਮਲ ਸੀਗੇ। ਤੇ ਜਿਹੜੇ ਖਾਕ ਸਾਹਿਬ ਜੀ ਵਰਲਡ ਵਾਰ ਸੈਕੰਡ ਨਾਲ ਸੰਬੰਧਿਤ ਲੋਕ ਸੀਗੇ ਉਹ ਵੀ ਉੱਥੇ, ਉਹਨਾਂ ਨੇ ਇਹਦੇ ਖਿਲਾਫ਼ ਜਿਹੜੀ ਅਮਰੀਕਾ ਦੀ ਆਇਸ ਹੈਗੀ ਆ ਅਦਾਰਾ, ਇਹਦੇ ਖਿਲਾਫ਼ ਉਹਨਾਂ ਨੇ ਆਵਾਜ਼ ਜਿਹੜੀ ਆ ਉਠਾਈ ਆ ਕਿ ਭਾਈ ਇਹ ਤੁਸੀਂ ਠੀਕ ਨਹੀਂ ਕਰ ਰਹੇ।
0: ਸਰਕਾਰ ਨੇ ਜੇ ਇਟਲੀ ਦੀ ਸਰਕਾਰ ਨੇ ਉਹਨੂੰ ਪਰਮਿਸ਼ਨ ਦਿੱਤੀ ਹੋਵੇਗੀ ਤਾਂ ਹੀ ਪਹੁੰਚੇ ਨਾ ਉੱਥੇ, ਕੋਈ ਦਿੱਤੀ ਕਿਉਂ, ਇਹਦਾ ਵੀ ਕੋਈ ਹਿਸਾਬ ਕਿਤਾਬ ਹੋਏਗਾ ਨਾ?
1: ਪਤਾ ਨੀ ਜੀ, ਕੁਛ ਨਾ ਕੁਛ ਤਾਂ ਹੋਣਾ ਹੀ ਆ, ਐਨੀ ਸਰ ਜਾ ਕੇ ਬੈਠ ਨੀ ਸਕਦੇ, ਪਰ ਫੇਰ ਵੀ ਕੱਖ ਸਕਦੀ ਉਹ ਕਹਿੰਦੇ 70-100 ਤਕੜੇ ਲੱਗਦਾ, ਇੱਦਾਂ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਆ। ਤੇ ਪਰ ਕੋਈ ਨੀ, ਉਹ ਹੌਲੀ ਹੌਲੀ ਸਾਹਮਣੇ ਆ ਜਾਣੀਆਂ ਖਬਰਾਂ ਇੱਦਾਂ ਦੀਆਂ ਖਾਕ ਸਾਹਿਬ ਜੀ, ਉਹ ਥੋੜੇ ਚਿਰ ਬਾਅਦ ਫਿਰ ਪਤਾ ਲੱਗ ਜਾਂਦਾ ਉਹਨਾਂ ਤੇ ਕੌਣ ਕਰ ਰਿਹਾ।
0: ਇਹਨਾਂ ਨੂੰ ਹੋਵੇ ਇਟਲੀ ਚ ਜਾ ਕੇ ਉੱਥੇ ਦੇ ਜਿਹੜੇ ਵਾਧੂ ਤੁਰੇ ਫਿਰਦੇ ਉਹਨਾਂ ਨੂੰ ਚੱਕੀ ਜਾਣ, ਚਲੋ ਵਾਪਸ
1: ਕੋਈ ਪਤਾ ਨੀ ਜੀ, ਕੋਈ ਪਤਾ ਨੀ। ਦੇਖੋ ਵੈਨਜ਼ੂਏਲਾ ਦੇ ਵਿਚ ਕੀ ਹੋਇਆ, ਹੁਣ ਕਿਊਬਾ ਦੇ ਵਿਚ ਕੀ ਹੋ ਰਿਹਾ, ਇਹ ਖਾਕ ਸਾਹਿਬ ਜੀ ਕਿਊਬਾ ਦੇ ਵਿਚ ਵੀ ਮੈਨੂੰ ਲੱਗ ਰਿਹਾ ਜੋ ਕੁਛ ਉੱਥੇ ਸ਼ੁਰੂ ਹੋ ਗਿਆ ਕਿਊਬਾ ਦੇ ਵਿਚ ਵੀ ਇਹਨਾਂ ਨੇ ਉਹਦੇ ਵਾਲਾ ਕਰਨਾ ਹੈ ਜਿਹੜਾ ਆਪਣੇ ਸੀਗਾ।
0: ਬਹੁਤ ਜਿਆਦਾ ਨੀ ਹੋ ਰਿਹਾ ਚੀਮਾ ਸਾਹਿਬ, ਟੂ ਮਚ,
1: ਬਹੁਤ ਜਿਆਦਾ ਹੋ ਗਿਆ ਜੀ, ਬਹੁਤ ਜਿਆਦਾ ਹੋ ਗਿਆ। ਇਹ ਤਾਂ ਉਹ ਹੋ ਗਿਆ ਕਈ ਦੋ ਹੀ ਦੇਸ਼ ਬਚਣਗੇ ਦੁਨੀਆਂ ਤੇ ਰਾਜ ਕਰਨਗੇ, ਇੱਕ ਰੂਸ ਤੇ ਦੂਜਾ ਅਮਰੀਕਾ, ਤੇ ਚੀਨ ਆ ਜਿਹੜਾ ਉਹ ਫਿਰ ਪਾਵਰਫੁਲ ਤਾਂ ਚੀਨ ਵੀ ਕਹਿੰਦੇ ਬਹੁਤ ਆ, ਪਰ ਉਹ ਲੜਦਾ ਨੀ, ਬਾਅਦ ਦੇ ਦੇਸ਼ਾਂ ਦੇ ਨਾਲ ਲੜੂਗਾ ਉਹ, ਫਿਰ ਜਿਹੜਾ ਆਖਿਆ ਵੀ ਚੀਨ ਇੱਦਾਂ ਕਰਿਆ ਕਰੂਗਾ ਵੀ ਜੇ ਉਹਨੂੰ ਅਮਰੀਕਾ ਵੱਲੋਂ ਫਾਇਦਾ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਜੇ ਰੂਸ ਵੱਲੋਂ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਤੇ ਬਾਕੀ ਦੇ ਆ ਜਿਹੜੇ ਇੰਡੀਆ ਵਰਗੇ ਜਾਂ ਦੂਜੇ ਉਹ ਫਿਰ ਇੱਧਰ ਉੱਧਰ ਇੱਦਾਂ ਭਟਕਦੇ ਫਿਰਦੇ ਰਹਿਣਗੇ। ਸੋ ਲੱਗ ਇੱਦਾਂ ਰਿਹਾ ਵੀ ਦੁਨੀਆਂ ਚ ਦੋ ਹੀ ਪਾਵਰਾਂ ਫਿਰ ਵੱਡੀਆਂ ਹੋ ਜਾਣਗੀਆਂ। ਆਪਾਂ ਅੱਗੇ ਗੱਲ ਬਹੁਤ ਵਾਰੀ ਕਰ ਹਟੇ ਆ ਖਾਕ ਸਾਹਿਬ ਜੀ, ਜਦੋਂ ਤੋਂ ਦੁਨੀਆਂ ਬਣੀਆਂ ਤਕਰੀਬਨ ਦੋ ਵੱਡੀਆਂ ਪਾਵਰਾਂ ਦਾ ਮੁਕਾਬਲਾ ਰਿਹਾ, ਪਹਿਲਾਂ ਅਰਬ ਸੀਗੇ ਤੇ ਉਹ ਯਹੂਦੀ ਸੀਗੇ, ਫਿਰ ਉਹ ਪਰਸ਼ੀਅਨ ਆ ਗਏ ਉਹਨਾਂ ਦੇ ਖਿਲਾਫ਼, ਉਹ ਅਰਬੀ ਆ ਗਏ, ਫਿਰ ਉਹ ਰੋਮਨ ਅੰਪਾਇਰ ਆ ਗਏ ਉਹਦੇ ਖਿਲਾਫ਼ ਅਰਬੀ ਆ ਗਏ, ਫਿਰ ਉਹ ਪਰਸ਼ੀਅਨ ਜਿਹੜੇ ਸੀਗੇ ਤੇ ਉਹਨਾਂ ਦੇ ਖਿਲਾਫ਼, ਬਾਕੀ ਦਾ ਸਾਰਾ ਯੂਰਪ ਆ ਗਿਆ, ਫਿਰ ਚੰਗੇਜ਼ ਖਾਨ ਆ ਗਿਆ ਉਹ ਸਾਰੀ ਦੁਨੀਆਂ ਨੂੰ ਦੱਬੀ ਬੈਠਾ ਸੀਗਾ, ਤੇ ਫਿਰ ਇਹ ਜਿਹੜੇ ਸੀਗੇ ਲੇਟਲੀ ਥੋੜੇ ਸਾਲ ਪਹਿਲਾਂ ਫਿਰ ਇੱਕ ਪਾਸੇ ਫਰਾਂਸ ਹੋ ਗਿਆ ਤੇ ਦੂਸਰੇ ਪਾਸੇ ਜਿਹੜਾ ਸੀ।
0: ਲੋਕਾਂ ਨੂੰ ਆਰਾਮ ਨਾਲ ਜੀਣਾ ਕਿਉਂ ਨੀ ਦੇ ਰਹੇ ਜੀ? ਆਰਾਮ ਦੇ ਨਾਲ ਲੋਕ ਆਪਣਾ ਗੁਜ਼ਾਰਾ ਪੱਤੀ ਕਰਦੇ ਆ, ਜਦੋਂ ਲੜਾਈਆਂ ਲੱਗਦੀਆਂ ਚੀਮਾ ਸਾਹਿਬ ਉਦੋਂ ਆਮ ਲੋਕ ਬਹੁਤ ਮਾਰੇ ਜਾਂਦੇ ਆ, ਉਹਨਾਂ ਵਿਚਾਰਿਆਂ ਦਾ ਕੀ ਲੈਣ ਦੇਣ ਹੁੰਦਾ ਕਿਸੇ ਦੇ ਨਾਲ ਲੈਣਾ ਜਾਂ ਉਹ ਕੰਟਰੀ ਨਾਲ ਕੀ ਲੈਣਾ ਹੁੰਦਾ? ਇਹ ਲੜਾਈਆਂ ਜਿਹੜੀਆਂ ਹੈਗੀਆਂ ਇਹਨੂੰ ਕੋਈ, ਚਲੋ ਕੋਈ ਮਫਾਦ ਹੋਵੇ ਜਾਂ ਕੋਈ ਉਹਨਾਂ ਨੇ ਤੁਹਾਡੇ ਤੇ ਅਟੈਕ ਕੀਤਾ ਤੇ ਫਿਰ ਅਟੈਕ ਬਣਦਾ, ਪਰ ਕੀਤਾ ਹੀ ਨਹੀਂ ਜਾ ਕੇ ਫਿਰ ਏਦਾਂ ਕਰਨਾ ਤੇ ਉਹ ਤੇ ਮਾੜੀ ਗੱਲ ਆ ਨਾ।
1: ਇਹ ਤਾਂ ਲੜਾਈ ਦੇਖੋ ਖਾਕ ਸਾਹਿਬ ਜੀ, ਹੁਣ ਇਜ਼ਰਾਇਲ ਨੇ, ਇਜ਼ਰਾਇਲ ਕੀ ਕਰ ਰਿਹਾ ਉੱਥੇ, ਉਹ ਅਜੇ ਤਿਕਰ ਨਹੀਂ ਹਟ ਰਿਹਾ, ਉਹ ਜਾ ਕੇ ਉਹ ਜਿੱਥੇ ਮਰਜ਼ੀ ਜਾ ਕੇ ਉਹ ਜਿਨ੍ਹਾਂ ਨੂੰ ਉਹ ਸੈਟਲਰ ਕਹਿੰਦੇ ਆ ਉਹਨਾਂ ਕੋਲ ਗੰਨਾ ਆ ਰਫਲਾ ਆ, ਉਹ ਜਿੱਥੇ ਮਰਜ਼ੀ ਜਾ ਕੇ 25-30 ਏਕੜ ਦਾ ਏਰੀਆ ਜਿੱਥੇ ਹੈਗਾ ਉਹਨਾਂ ਨੂੰ ਉੱਥੋਂ ਭਜਾ ਦਿੰਦੇ ਆ, ਤੇ ਉਹ ਵਿਚਾਰੇ ਕੁਛ ਨਹੀਂ ਕਰ ਸਕਦੇ, ਨਾ ਉਹਨਾਂ ਦੇ ਕੋਲ ਕੋਈ ਹਥਿਆਰ ਆ, ਨਾ ਲੈਣੇ ਆ ਨਾ ਦੇਣੇ ਆ, ਤੇ ਉਹਨਾਂ ਦੇ ਘਰ ਸਾਂਭ ਕੇ ਢਾਹ ਕੇ ਤੇ ਮਗਰ ਉੱਥੇ ਵੱਡੀ ਸਾਰੀ ਇਮਾਰਤ ਦੁਆ ਕਰਕੇ ਆਪਣੇ ਯਹੂਦੀਆਂ ਨੂੰ ਵਸਾਈ ਜਾਂਦੇ ਆ। ਦੇਖੋ ਪਹਿਲਾਂ ਖਾਕ ਸਾਹਿਬ ਜੀ ਜਦੋਂ ਇਹ ਯਹੂਦੀ ਉੱਥੇ ਗਏ ਆ 1947 ਦੇ ਵਿਚ ਜਦੋਂ ਇਹ ਕੰਟਰੀ ਬਣਾਇਆ, ਉਦੋਂ ਤਾਂ ਉਹ ਪਾਲਸਤੀਨ ਦਾ ਦੇਸ਼ ਸੀਗਾ, ਉਹ ਪਾਲਸਤੀਨੀਆਂ ਦਾ ਹੀ ਸੀਗਾ ਨਾ,
0: ਇਹਨਾਂ ਨੇ ਵੇਚਿਆ ਨਾ, ਇਹਨਾਂ ਨੂੰ ਗਲਤੀ ਬਹੁਤ ਵੱਡੀ ਕੀਤੀ ਹੈ ਵੇਚ ਕੇ।
1: ਤਾਂ ਉਹ ਹੀ ਯੂਰਪੀਅਨ ਜਿਹੜੇ ਸੀਗੇ ਲੋਕ, ਇਹਨਾਂ ਨੇ ਉਹਨਾਂ ਨੂੰ ਪਤਾ ਲਿਆ ਵੀ ਯਾਰ ਤੁਹਾਡੇ ਕੋਲ ਵੀ ਹੈਗੀ ਆ, ਇਹ ਚੱਲ ਇੱਥੇ ਹੀ ਪਹਿਲਾਂ ਇਹ ਵੀ ਇੱਥੇ ਸੀਗੇ, ਤੁਸੀਂ ਇਕੱਠੇ ਰਹਿੰਦੇ, ਇਹਨੂੰ ਥੋੜੀ ਜਿਹੀ ਜਗ੍ਹਾ ਦੇ ਦਿਓ, ਉਹ ਥੋੜੀ ਜਿਆਦਾ ਦੇ ਕੇ ਉੱਥੇ ਆਪਣਾ ਅੱਡਾ ਬਣਾ ਕੇ, ਹੁਣ ਹੌਲੀ ਹੌਲੀ ਜਿਹੜਾ ਆ ਅਸਲ ਦੇ ਵਿੱਚ ਖਾਕ ਸਾਹਿਬ ਦੀ ਨੀਤੀ ਉਹੀ ਆ ਜਿਹੜੀ ਆਪਾਂ ਉਹ ਪ੍ਰੋਫੈਸਰ ਕਰੋਟੀ ਸਾਹਿਬ ਦੀ ਕਿਤਾਬ ਦੇ ਵਿੱਚ ਪੜ੍ਹੀ ਸੀਗੀ ਕਿ ਇਹ ਜਿਹੜੀ ਆ ਨੀਤੀ ਆ ਉੱਥੇ ਨੂੰ ਜਾ ਰਹੀ ਆ, ਜਿੱਥੇ ਇਹਨਾਂ ਦੇ ਦੁਨੀਆਂ ਦੇ ਵਿੱਚ ਇੱਕੋ ਰੰਗ ਦੇ ਲੋਕ ਹੋਣਗੇ, ਇੱਕੋ ਬੋਲੀ ਬੋਲਦੇ ਹੋਣਗੇ ਤੇ ਇੱਕੋ ਹੀ ਸੰਵਿਧਾਨ ਹੋਊਗਾ, ਸਾਰੇ ਇੱਕੋ ਹੀ ਹੋਣਗੇ।
0: ਇਹ ਜਿਹੜੇ ਹੈਗੇ ਨਾ ਜਿਹਨਾਂ ਦਾ ਡਾਲਰ ਆ,
1: ਹਾਂਜੀ
0: ਉਹੀ ਕਰਵਾ ਰਹੇ, ਸਾਰਾ ਕੁਝ
1: ਉਹੀ ਕਰਵਾ ਰਹੇ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਉਹੀ ਕਰਵਾ ਰਹੇ ਆ, ਉੱਥੇ ਇਜ਼ਰਾਇਲ ਚ ਵੀ ਉਹੀ ਕਰਵਾ ਰਹੇ ਆ, ਵੀ ਕਰ ਯੂਕਰੇਨ ਚ ਵੀ ਉਹੀ ਰਹੇ ਆ,
0: ਬਿਲਕੁਲ।
1: ਤੇ ਸਾਰੀ ਦੁਨੀਆਂ ਦਾ ਹੌਲੀ ਹੌਲੀ ਉਹ ਲੱਗ ਰਿਹਾ ਪੇ ਉਧਰ ਨੂੰ, ਹੁਣ ਜਿਹੜਾ ਭੱਖ ਗਿਆ, ਜਾਣੀ ਕਿ ਜਿਆਦਾ ਗਰਮੋ ਗਰਮੀ ਹੋ ਗਈ ਆ,
0: ਬਿਲਕੁਲ।
1: ਤੇ ਇਹਦੇ ਨਾਲ ਖਾਕ ਸਾਹਿਬ ਜੀ ਅਗਲੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ ਉਹ ਵੀ ਖਬਰ ਖਾਕ ਸਾਹਿਬ ਜੀ ਰੋਜ਼ਾਨਾ ਇਹ ਸੁਰਖੀਆਂ ਦੇ ਵਿਚ ਰਹਿੰਦੀ ਆ, ਤੇ ਨਵੇਂ ਜਿਹੜੇ ਕਾਗਜ਼ਾਤ ਬਾਹਰ ਆ ਰਹੇ ਆ, ਥੋੜਾ ਜਿਹਾ ਰੋਜ਼ ਆ ਜਾਂਦਾ, ਥੋੜਾ ਜਿਹਾ ਰੋਜ਼ ਆ ਜਾਂਦਾ, ਇਹਨਾਂ ਕਾਗਜ਼ਾਤਾਂ ਅਨੁਸਾਰ ਖਾਕ ਸਾਹਿਬ ਜੀ ਜੈਫਰੀ ਐਪਸਟੀਨ ਜਿਹੜਾ ਹੈਗਾ ਆ ਉਹਦੀ ਜਿਹੜੀ ਉਹ ਜਿੱਦਾਂ ਉਹ ਲਕਸ਼ਮਣ ਨੇ ਪੀੜੀ ਨੀ ਸੀ ਵਾਹ ਗਿਆ ਸੀਤਾ ਦੇ ਦੁਆਲੇ ਪਈ, ਪੀੜੀ ਤੋਂ ਬਾਹਰ ਨਾ ਨਿਕਲੀ, ਜੇ ਤੂੰ ਬਾਹਰ ਨਿਕਲੀ ਤਾਂ ਫੇਰ ਅਸੀਂ ਜ਼ਿੰਮੇਵਾਰ ਸੀਗੇ, ਲਕਸ਼ਮਣ ਰੇਖਾ ਕਹਿੰਦੇ ਆ, ਹਾਂਜੀ। ਤੇ ਇਹ ਜਿਹੜੀ ਜੈਫਰੀ ਐਪਸਟੀਨ ਦੀ ਜਿਹੜੀ ਲਕਸ਼ਮਣ ਰੇਖਾ ਆ ਖਾਕ ਸਾਹਿਬ ਜੀ, ਇਹਦੇ ਵਿਚ ਵੀ ਕਿਹੜੇ ਕਿਹੜੇ ਲੋਕ ਇਹਦੇ ਵਿਚ ਲਪੇਟੇ ਗਏ ਆ ਖਾਕ ਸਾਹਿਬ ਜੀ,
0: ਮੋਦੀ ਸਾਹਿਬ ਵਿਚ ਇਹਦੇ ਚ ਆ ਗਏ ਆ ਜੀ,
1: ਹਾਂਜੀ ਹਾਂਜੀ, ਇਹਦੇ ਵਿਚ ਜਿਹੜੇ ਆ ਉਹ ਨਾਂ ਤਾਂ ਅਣਗਿਣਤ ਆ, ਹੁਣ ਆਪਾਂ ਨੂੰ ਯਾਦ ਨੀ ਰਹਿੰਦੇ ਉਹ, ਪਰ ਇਹਦੇ ਵਿਚ ਆਹ ਨਾਂ ਆ ਜਿਹੜਾ ਇੱਕ, ਇਹ ਮੈਂ ਪਹਿਲੀ ਵਾਰੀ ਸੁਣਿਆ, ਪਹਿਲਾਂ ਸ਼ਾਇਦ ਖਬਰਾਂ ਦੇ ਵਿਚੋਂ ਮੈਂ ਮਿਸ ਕਰ ਗਿਆ ਹੋਵਾਂ, ਇਹ ਨਾਂ ਆ ਜਿਹੜਾ ਖਾਕ ਸਾਹਿਬ ਜੀ, ਇਹਦੇ ਵਿਚ ਰੋਜ਼ਾਨਾ ਦਾਇਰਾ ਇਹ ਵੱਡਾ ਹੁੰਦੀ ਬੜੀ ਹੁੰਦੀ ਜਾਂਦੀ ਆ ਜਿਹੜੀ ਲਕਸ਼ਮਣ ਰੇਖਾ ਆ। ਤੇ ਕੱਲ ਜਿਹੜਾ ਦਿਨ ਲੰਘ ਕੇ ਗਿਆ ਸ਼ੁੱਕਰਵਾਰ, ਅਮਰੀਕਾ ਦੀ ਜਸਟਿਸ ਡਿਪਾਰਟਮੈਂਟ ਵੱਲੋਂ ਖਾਕ ਸਾਹਿਬ ਜੀ ਨਵੇਂ ਕਾਗਜ਼ਾਤ ਜਿਹੜੇ ਆ ਉਹਨਾਂ ਤੋਂ ਪਤਾ ਲੱਗ ਰਿਹਾ ਕਿ ਕਿੰਨੇ ਸ਼ਕਤੀਸ਼ਾਲੀ ਲੋਕ ਆ ਜਿਹੜੇ ਇਸ ਲਪੇਟ ਦੇ ਵਿਚ ਆ ਜਿਹੜੇ ਉਹ ਲਿਪਟੇ ਹੋਏ ਸਨ। ਇਹਦੇ ਵਿਚ ਖਾਕ ਸਾਹਿਬ ਜੀ ਰਾਜਨੀਤਿਕ ਆਗੂਆਂ ਦਾ ਤਾਂ ਪਤਾ ਹੀ ਨਹੀਂ ਅਜੇ ਤੇ, ਕਰੋ ਪੂਰੇ ਨਾਂ ਤਾਂ ਬਾਹਰ ਨਹੀਂ ਆਏ ਕਿੰਨੇ ਉਹਦੇ ਵਿਚ ਸੀਗੇ। ਤੇ ਇਹਦੇ ਵਿਚ ਜਿਹੜੇ ਟੈਕ ਇੰਡਸਟਰੀ ਦੇ ਨਾਲ ਜੁੜੇ ਹੋਏ ਆ ਵੱਡੇ ਵੱਡੇ ਲੋਕ, ਜਿੱਦਾਂ ਆਪਣੇ ਕਹਿ ਲਓ ਆਹ ਇਲਨ ਮਸਕ ਦਾ ਵੀ ਨਾਂ ਆ ਗਿਆ ਸਾਹਮਣੇ, ਹਾਂਜੀ, ਤੇ ਗਲੋਬਲ ਜਿਹੜੇ ਫੇਰ ਮਤਲਬ ਵੱਡੇ ਵੱਡੀਆਂ ਫਰਮਾਂ ਦੇ ਸੀਈਓ ਆ ਜਾਂ ਹੋਰ ਆ ਜਾਂ ਗਵਰਨਮੈਂਟਾਂ ਦੇ ਨਾਲ ਜੁੜੇ ਹੋਏ ਲੋਕ ਆ, ਉਹ ਬਹੁਤ ਲੋਕਾਂ ਦਾ ਜਿਹੜਾ ਆ ਇੱਥੇ ਇਹਦੇ ਨਾਲ ਜੁੜੇ ਹੋਏ ਆ, ਤੇ ਉਹਨਾਂ ਦੇ ਨਾਂ ਆ ਜਿਹੜੇ ਹੌਲੀ ਹੌਲੀ ਬਾਹਰ ਆ ਰਹੇ ਆ। ਔਰ ਮੈਨੂੰ ਖਾਕ ਸਾਹਿਬ ਜੀ ਇਸ ਗੱਲ ਤੇ ਵੀ ਜਿਹੜੀ ਆ ਉਹ ਸ਼ੱਕ ਜਿਹੀ ਪੈਦਾ ਹੁੰਦੀ ਜਾਂਦੀ ਆ ਕਿ ਉਹਨੂੰ ਮਰਵਾ ਵੀ ਤਾਂ ਹੀ ਦਿੱਤਾ ਜੇਲ੍ਹ ਦੇ ਵਿਚ, ਉਹਨੇ ਸੁਸਾਈਡ ਨਹੀਂ
0: ਕੀਤਾ,
1: ਹਾਂਜੀ। ਤੇ ਪਰ ਉਹ ਕਾਗਜ਼ ਆ ਜਿਹੜੇ ਉਹ ਖਾਕ ਸਾਹਿਬ ਜੀ ਉਹ ਮਰਵਾ ਤਾਂ ਦਿੱਤਾ, ਪਰ ਕਾਗਜ਼ ਤਾਂ ਹੈਗੇ ਆ ਨਾ, ਉਹ ਗਵਰਨਮੈਂਟ ਦੇ ਚਾਹੇ ਦੱਬੇ ਹੋਏ ਉਹ ਤਾਂ ਹੌਲੀ ਹੌਲੀ ਇੱਕ ਦਿਨ ਆਉਣੇ ਹੀ ਆ ਬਾਹਰ,
0: ਕਾਫੀ ਆ ਰਹੇ ਸੁਣਿਆ ਕੋਰਟ ਉਹਨਾਂ ਤੋਂ ਕੱਢ ਰਿਹਾ ਹੌਲੀ ਹੌਲੀ ਹੌਲੀ,
1: ਹਾਂਜੀ ਹਾਂਜੀ, ਉਹ ਹੌਲੀ ਹੌਲੀ ਬਾਹਰ ਆ ਰਹੇ ਆ। ਤੇ ਪਰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਅੱਜ ਤਾਂ ਹੁਣ ਟਰੰਪ ਦਾ ਵੀ ਨਾਮ ਵਿਚ ਆ ਗਿਆ, ਪਰ ਉਹ ਟਰੰਪ ਦਾ ਜਿੰਨਾ ਚਿਰ ਰਾਜ ਆ ਉਹਨੇ ਹੁੱਕ ਐਂਡ ਕਰੋਕ ਟਰਾਈ ਤਾਂ ਕਰਨੀ, ਉਹਨੇ ਕੋਸ਼ਿਸ਼ ਕਰਨੀ ਆ ਨਾ ਬਾਹਰ ਨਿਕਲਣ,
0: ਬਿਲਕੁਲ,
1: ਜਿੰਨਾ ਚਿਰ ਮਗਰੋਂ ਆਣੀ ਉਹਦੇ ਮਰੇ ਤੋਂ ਨਿਕਲਿਆ, ਹੁਣ ਤੇ ਤੁਹਾਨੂੰ ਪਤਾ ਭਾਈ ਆਪ ਮਰੇ ਜੱਗ ਪੜ ਲੋ, ਬਾਕੀਆਂ ਨੂੰ ਫਿਰ ਜੋ ਮਰਜ਼ੀ ਹੋਈ ਜਾਵੇ। ਤੇ ਇਹਨਾਂ ਦੇ ਵਿਚ ਖਾਕ ਸਾਹਿਬ ਜੀ ਜਿਹੜੇ ਅਫੈਂਡਰ ਆ ਉਹ ਹੋਰ ਜਾਣੇ ਪਛਾਣੇ ਲੋਕ ਆ ਜਿਹੜੇ ਇਹਦੇ ਵਿਚ, ਹੁਣ ਸਟੀਵ ਬੈਨਨ ਦਾ ਨਾਮ ਮੈਂ ਨੀ ਅੱਗੇ ਸੁਣਿਆ ਸੀਗਾ, ਸਟੀਵ ਬੈਨਨ ਦਾ ਤੁਹਾਨੂੰ ਪਤਾ ਹੀ ਹੋਣਾ, ਉਹ ਜਿਹੜਾ ਉੱਥੇ 6 ਜਨਵਰੀ ਆ 2020 ਦੇ ਵਿਚ ਤੁਹਾਨੂੰ ਪਤਾ ਵੀ ਉਹ ਲੈਕਚਰ ਦਿੰਦਾ ਸੀਗਾ ਆਪਣੀ ਟੀਵੀ ਦੇ ਉੱਤੇ, ਕਹਿੰਦਾ ਸੀਗਾ ਕਹਿੰਦਾ ਸੀ ਕੱਲ ਨੂੰ ਉਹਨੇ ਇਹ ਕਿਹਾ ਸੀਗਾ ਨਾ, ਕਹਿੰਦਾ ਸੀ ਟੁਮੋਰੋ ਦਾ ਹੋਲ ਹੈਲ ਇਜ਼ ਗੋਇੰਗ ਟੂ ਬ੍ਰੇਕ ਲੂਸ,
0: ਬਿਲਕੁਲ,
1: ਉਹਦਾ ਕਹਿਣ ਦਾ ਮਤਲਬ ਇਹੀ ਹੁੰਦਾ ਇੱਥੇ ਪਰਲੋ ਆ ਜਾਣੀ ਕੱਲ ਨੂੰ, ਉਹਨੇ ਪਹਿਲਾਂ ਹੀ ਲੋਕਾਂ ਨੂੰ ਭੜਕਾਤਾ ਸੀਗਾ ਇੱਕ ਦਿਨ ਪਹਿਲਾਂ, ਤੇ ਕੱਲ ਨੂੰ ਆ ਹੋਣਾ ਉੱਥੇ ਚਲੇ ਜਾਓ ਉੱਥੇ ਇਕੱਠੇ ਹੋਵੋ ਜਾ ਕੇ, ਹਾਂ ਤੁਸੀਂ ਤਿਆਰੀ ਪੂਰੀ ਕਰ ਲਓ, ਉਹਦਾ ਮਕਸਦ ਇਹੀ ਸੀ ਕਹਿਣ ਦਾ। ਤੇ ਉਹ ਜਿਹੜੇ ਲੋਕ ਉਹਨੂੰ ਸਮਝਦੇ ਸੀਗੇ ਉਹ ਫਿਰ ਉੱਥੇ ਚਲੇ ਗਏ ਵੀ ਇਹ ਕਹਿੰਦਾ ਕੀ ਆ, ਸਾਡੇ ਵਰਗੇ ਕਹਿੰਦੇ ਸੀ ਇਹ ਐਵੇਂ ਮਾਰੀ ਜਾਂਦਾ। ਤੇ ਇਹਦੇ ਵਿਚ ਸਟੀਵ ਬੈਨਨ ਦਾ ਨਾਂ ਤੇ ਐਲਨ ਮਸਕ ਤੇ ਹੋਰ ਅਨੇਕਾਂ ਲੋਕ ਆ ਖਾਕ ਸਾਹਿਬ ਜੀ ਜਿਹੜੇ ਆ ਉਹਨਾਂ ਦੇ ਨਾਂ ਆ ਜਿਹੜੇ ਉਹ ਰੋਜ਼ਾਨਾ ਸਾਹਮਣੇ ਆਈ ਜਾਂਦੇ ਆ। ਤੇ ਇਹ ਤੋਂ ਇਹ ਵੀ ਪਤਾ ਲੱਗਦਾ ਵੀ ਜੈਫਰੀ ਐਪਸਟੀਨ ਦਾ ਦਾਇਰਾ ਖਾਕ ਸਾਹਿਬ ਜੀ ਕਿੰਨਾ ਤਾਕਤਵਰ ਸੀ,
0: ਬਹੁਤ ਵੱਡਾ ਸੀ। ਦੇਖੋ ਹੈਰਾਨਗੀ ਦੀ ਗੱਲ ਆ, ਇੱਕ ਨਿਕਾ ਜਿਹਾ ਬੰਦਾ ਛੋਟੀ ਜੀ ਜਗ੍ਹਾ ਦੇ ਉੱਪਰ ਬਣਾ ਕੇ ਤੇ ਅੱਡਾ, ਉੱਥੇ ਲੋਕੀ ਉਹਦੇ ਮੱਥਾ ਟੇਕਣ ਤੁਰੇ ਜਾਂਦੇ ਜਿੱਦਾਂ ਬਾਬਾ ਹੁੰਦਾ,
1: ਬਿਲਕੁਲ ਬਿਲਕੁਲ ਇੱਦਾਂ ਹੀ ਜਾਂਦੇ ਸੀ ਖਾਕ ਸਾਹਿਬ ਜੀ। ਤੇ ਉਹ ਕਰ ਕੀ ਸੀ ਉੱਥੇ ਛੋਟੀਆਂ ਛੋਟੀਆਂ ਬੱਚੀਆਂ 13 ਸਾਲ ਦੀਆਂ 14 ਸਾਲ ਦੀਆਂ 18 ਸਾਲ ਤੋਂ ਥੱਲੇ ਥੱਲੇ ਦੀਆਂ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਲੋਕ ਸਰਮਾਏਦਾਰ ਸੀਗੇ ਉਹਨਾਂ ਦੀ ਭੇਟ ਚੜਾਇਆ ਜਾਂਦਾ ਸੀਗਾ।
0: ਉੱਥੇ ਸਿਆਸਤ ਵੀ ਹੁੰਦੀ ਸੀ ਨਾ, ਉੱਥੇ ਦੂਜੇ ਮੁਲਕ।
1: ਹਾਂਜੀ ਬਿਲਕੁਲ, ਉੱਥੇ ਸਾਰੀ ਪਲੈਨਿੰਗ ਉੱਥੇ ਹੁੰਦੀ ਸੀ। ਹਾਂਜੀ ਬਿਲਕੁਲ ਬਿਲਕੁਲ, ਉਹ ਤਾਂ ਫਿਰ ਸ਼ਰਾਬ ਤੇ ਕਬਾਬ ਉੱਥੇ ਜਾਂਦਾ ਸੀ ਨਾ।
0: ਬਿਲਕੁਲ
1: ਹਾਂਜੀ, ਸ਼ਰਾਬ ਤੇ ਸ਼ਵਾਬ ਤੇ ਸ਼ਰਾਬ ਸੋਰੀ ਸ਼ਰਾਬ ਸ਼ਵਾਬ ਤੇ ਕਬਾਬ, ਤਿੰਨੀ ਚੀਜ਼ਾਂ ਉੱਥੇ ਫਿਰ ਜਿਹੜੀਆਂ ਉਹ ਮਿਲਦੀਆਂ ਸੀਗੀਆਂ। ਤੇ ਇਹਨਾਂ ਨੂੰ ਫਿਰ ਖੱਖ ਸਾਹਿਬ ਜੀ ਉਹ ਜਿਹੜੀਆਂ ਲੜਕੀਆਂ ਸੀ ਯੰਗ, ਉਹਨਾਂ ਨੂੰ ਤੁਹਾਨੂੰ ਪਤਾ ਵੀ 13-14 ਸਾਲ ਦੇ ਨਿਆਣੇ ਨੂੰ ਕੀ ਪਤਾ ਹੁੰਦਾ ਵੀ ਮੇਰੇ ਨਾਲ ਕੀ ਹੋ ਰਿਹਾ, ਉਹਨਾਂ ਨੂੰ ਉੱਥੇ ਲਿਜਾ ਕੇ ਤੇ ਉਹਨਾਂ ਨੂੰ ਉਹ ਜਿਹੜੇ ਉਹਨਾਂ ਦੀ ਭੇਟ ਚਲਾਇਆ ਜਾਂਦਾ ਸੀਗਾ ਤੇ ਉਹਨੂੰ ਵੱਡੇ ਵੱਡੇ ਝਾਂਸੇ ਦਿੱਤੇ ਜਾਂਦੇ ਸੀਗੇ ਕਿ ਅਸੀਂ ਤੈਨੂੰ ਏਦਾਂ ਦੀ ਵੱਡੀ ਨੌਕਰੀ ਤੇ ਲਾ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂਗੇ। ਇਹ ਸਾਰਾ ਕੁਛ ਆ ਜਿਹੜਾ ਇਸ ਤਰ੍ਹਾਂ ਦਾ ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾ ਲਿਆ ਜਾਂਦਾ ਸੀਗਾ ਤੇ ਫਿਰ ਇੱਕ ਦੋ ਰਾਤਾਂ ਵਰਤ ਕੇ ਉਹਨਾਂ ਨੂੰ ਫਿਰ ਕੌਣ ਪੁੱਛਦਾ ਸੀ
0: ਨਹੀਂ ਸੀ ਜੀ, ਉੱਥੇ ਕਿਸੇ ਨੂੰ ਕੋਈ ਹੈ ਹੀ ਨਹੀਂ ਸੀ, ਪਰਵਾਹ ਹੀ ਕੋਈ ਨਹੀਂ, ਨਿੱਕੀ ਨਿੱਕੀਆਂ ਕੁੜੀਆਂ ਸਕੂਲਾਂ ਦੀਆਂ ਬੱਚਿਆਂ ਨੂੰ ਉੱਥੇ ਲਾ ਕੇ ਤੇ ਲੈ ਜਾਂਦੇ ਸੀ ਤੇ ਉਹਨਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਜਿੱਦਾਂ ਪੋਰਨ ਮੂਵੀਆਂ ਦੇ ਵਿੱਚ ਬੱਚਿਆਂ ਨੂੰ ਲੈ ਜਾਂਦੇ, ਚਲੋ ਇੱਥੇ ਤਾਂ ਫਿਰ ਵੀ 18 ਸਾਲ ਤੋਂ ਉੱਪਰ ਦੀ ਹੈ, ਪਰ ਕੁਛ ਹੀ ਹੁੰਦਾ ਰਿਹਾ ਨਾ ਉੱਥੇ,
1: ਇਹੀ ਕੁਛ ਬਿਲਕੁਲ ਇਹੀ ਕੁਛ ਹੁੰਦਾ ਰਿਹਾ ਖੱਖ ਸਾਹਿਬ ਜੀ। ਔਰ ਇਹ ਜਿਹੜਾ ਆ ਜਦੋਂ ਤੋਂ ਦੁਨੀਆਂ ਬਣੀ ਆ ਖੱਖ ਸਾਹਿਬ ਜੀ, ਦੇਖੋ ਆਪਣੇ ਭਾਰਤ ਵਿੱਚ ਵੀ ਇਹ ਜਿਹੜਾ ਆ ਸਾਰਾ ਕੁਛ ਹੁੰਦਾ ਰਿਹਾ। ਚਲੋ ਆਪਾਂ ਆਪ ਖਬਰ ਪਹਿਲਾਂ ਖਤਮ ਕਰ ਲੈਂਦੇ ਹਾਂ ਤੇ ਇਹਦੇ ਵਿੱਚ ਖੱਖ ਸਾਹਿਬ ਜੀ ਬਿਲ ਕਲਿੰਟਨ ਯੂਕੇ ਦੇ, ਤੁਹਾਨੂੰ ਪਤਾ ਵੀ ਉਹ ਜਿਹੜੇ ਰਾਜੇ ਦੇ ਛੋਟੇ ਭਰਾ ਸੀਗੇ ਉਹ ਵੀ ਇੱਥੇ ਖੇ ਖਾ ਕੇ ਗਏ ਸੀਗੇ ਤੇ ਉਹਨਾਂ ਤੋਂ ਖੱਖ ਸਾਹਿਬ ਜੀ ਤੁਹਾਨੂੰ ਪਤਾ ਵੀ ਉਹਨਾਂ ਦੇ ਹਾਲਾਤ ਕੀ ਹੋਏ ਆ, ਜਿਹੜੇ ਯੂਕੇ ਦੀ ਗਵਰਨਮੈਂਟ ਆ ਬਾਦਸ਼ਾਹ ਜਿਹੜਾ ਉੱਥੇ ਦਾ ਇਸ ਵੇਲੇ, ਉਹਨੇ ਉਦੋਂ ਤੋਂ ਸਾਰੀਆਂ ਅਥਾਰਟੀਆਂ ਜਿਹੜੀਆਂ ਖੋਲ ਲਈਆਂ ਤੇ ਉਹ ਇਸ ਵੇਲੇ ਪਹਿਲਾਂ ਉਹਨੂੰ ਉਹ ਰਾਜਕੁਮਾਰ ਦਾ ਖਿਤਾਬ ਸੀਗਾ ਨਾ ਉਹਦੇ ਕੋਲ ਤੇ ਹੋਰ ਕਈ ਉਹਦੇ ਉਹਦੀ ਮਤਲਬ ਛਤਰ ਛਾਇਆ ਥੱਲੇ ਕਈ ਹੋਰ ਛੋਟੇ ਛੋਟੇ ਅਦਾਰੇ ਚੱਲਦੇ ਸੀਗੇ ਤੇ ਪਰ ਹੁਣ ਉਹਨਾਂ ਨੇ ਉਹਦੇ ਤੋਂ ਹਰ ਚੀਜ਼ ਖੋਲੀ ਕਿ ਉਹ ਇੱਕ ਨਾਰਮਲ ਸਿਟੀਜਨ ਜਿੱਦਾਂ ਹੁੰਦਾ ਉਸ ਤਰ੍ਹਾਂ ਦਾ ਜਿਹੜਾ
0: ਉਹ ਬਣ ਚੁੱਕਾ। ਟਾਈਮ 4 ਮਿੰਟ ਰਹਿ ਗਿਆ, ਜਿਹੜੀ ਮੈਂ ਖਬਰ ਦੀ ਗੱਲ ਕੀਤੀ ਸੀ ਉਹਨੂੰ ਕਰ ਦੇ ਛੱਡ ਆਉਣ ਵਾਲੀ
1: ਸ਼ਟਡਾਊਨ ਵਾਲੀ ਖਬਰ ਜਿਹੜੀ ਸੀਗੀ ਖੱਖ ਸਾਹਿਬ ਜੀ ਉਹ ਇਹ ਆ ਉਹ ਪਾਰਸ਼ਲ ਸ਼ਟਡਾਊਨ ਆ।
0: ਅੱਛਾ
1: ਹਾਂ, ਉਹ ਸਾਰੀ ਗਵਰਨਮੈਂਟ ਸ਼ਟਡਾਊਨ ਨਹੀਂ ਹੈਗੀ, ਉਹ ਹਾਂ ਉਹਦਾ ਇੱਕ ਹਿੱਸਾ ਆ ਜਿਹੜਾ ਉਹ ਸ਼ਟਡਾਊਨ ਆ ਜਿਹੜਾ ਡੈਮੋਕਰੇਟ ਕਹਿੰਦੇ ਆ ਵੀ ਅਸੀਂ ਤੁਹਾਡਾ ਇਹ ਚੱਲਣ ਨਹੀਂ ਦੇਣਾ, ਇਹ ਜਿਹੜਾ ਪੋਰਸ਼ਨ ਆ ਉਹਦਾ ਜਿਹੜੀ ਖਾਸ ਕਰਕੇ ਆਹ ਜਿਹੜੀਆਂ ਏਜੰਸੀਆਂ ਨਾ ਦੋ ਤਿੰਨ ਹੋਮਲੈਂਡ ਸਿਕਿਉਰਿਟੀ ਦੇ ਡੀਜੀ ਇਹਨਾਂ ਦੇ ਫੰਡ ਆ ਜਿਹੜੇ
0: ਉਹਨਾਂ ਨੂੰ ਰੋਕਣ,
1: ਹਾਂ ਉਹਨਾਂ ਨੇ ਉਹ ਰੋਕ ਦੇਣੇ ਆ। ਇਸੇ ਕਰਕੇ ਉਹਨੂੰ ਨਾ ਆ ਜਿਹੜਾ ਪਾਰਸ਼ੀਅਲ ਸ਼ਟਡਾਊਨ ਤਾਂ ਹੀ ਕਿਹਾ ਗਿਆ ਕਿ ਉਹ ਪੂਰੀ ਸ਼ਟਡਾਊਨ ਨਹੀਂ ਹੈਗੀ ਪਰ ਉਹ ਆ ਜਿਹੜਾ ਇਹ ਗਵਰਨਮੈਂਟ ਦੀ ਇੱਕ ਬ੍ਰਾਂਚ ਆ ਜਿਹੜੀ ਉਹਨੂੰ ਸ਼ਟਡਾਊਨ ਕਰ ਦੇਣਾ ਉਹਨਾਂ ਨੇ। ਉਹ ਡੈਮੋਕਰੇਟ ਕਹਿੰਦੇ ਆ ਵੀ ਅਸੀਂ ਦੇਣੇ ਨੀ ਇਹਦੇ ਵਾਸਤੇ, ਅਸੀਂ ਜਿਹੜੇ ਫੰਡ ਆ ਉਹ ਅਸੀਂ ਐਲੋਕੇਟ ਨਹੀਂ ਕਰਨੇ, ਕਹਿਣ ਦਾ ਮਤਲਬ ਫੰਡ ਕ੍ਰੀਏਟ ਨਹੀਂ ਕਰਨੇ, ਅਸੀਂ ਨਹੀਂ ਦੇਣੇ। ਤੇ ਉਹਦੇ ਵਿੱਚ ਹੁਣ ਦੇਖੋ ਬਣਦਾ ਕੀ ਆ ਕਿ ਟਰੰਪ ਦੱਬਦਾ ਆ ਕਿ ਉਹ ਦੱਬਦੇ ਆ, ਪਰ ਜਿੱਥੋਂ ਤੱਕ ਲੱਗ ਰਿਹਾ ਵੀ ਉਹਨਾਂ ਨੇ ਹੁਣ ਪੇਸ਼ ਨਹੀਂ ਜਾਣ ਦੇਣੀ ਟਰੰਪ ਦੀ, ਕਿਉਂਕਿ ਜਿਹੜੇ ਮੇਰਾ ਖਿਆਲ ਹੈ ਵੀ ਕਈ ਜਿਹੜੇ ਸੋਰੀ ਰਿਪਬਲਿਕਨ ਪਾਰਟੀ ਹੈਗੀ ਆ ਉਹਦੇ ਵੀ ਕਈ ਮੈਂਬਰ ਆ ਜਿਹੜੇ ਉਹ ਵੀ ਟਰੰਪ ਤੋਂ
0: ਹੈਗੀ ਆ ਜੀ, ਉਹ 8-10 ਮਹੀਨੇ 9 ਰਹਿ ਗਏ ਆ, ਕੱਲ ਨੂੰ ਉਹਨਾਂ ਨੇ ਵੀ ਇਲੈਕਸ਼ਨਾਂ ਲੜਨੀਆਂ, ਉਹ ਕਿੱਥੇ ਜਾਣਗੇ ਮੁੜ ਕੇ, ਉਹਨਾਂ ਨੂੰ ਕਹਿੰਦੇ ਪੁੱਛਣਾ ਵੰਡ ਕਹਿੰਦੇ ਦੇਣਾ, ਜਿੱਥੇ ਲਾਲ ਲਾਲ ਹੁੰਦਾ ਉੱਥੇ ਸਾਰਾ ਹਰਾ ਹਰਾ ਹੋ ਜਾਣਾ।
1: ਬਿਲਕੁਲ ਬਿਲਕੁਲ ਬਿਲਕੁਲ, ਉਹ ਨੀਲਾ ਜਿਹੜਾ ਉਹ ਹੋ ਜਾਣਾ, ਡੈਮੋਕਰੇਟਾਂ ਦੀ ਜਿਹੜੀ ਮੈਜੋਰਿਟੀ ਵੱਧ ਜਾਣੀ ਆ ਤੇ ਉਹਦੇ ਨਾਲ ਫਿਰ ਜਿਹੜਾ ਟਰੰਪ ਸਾਹਿਬ ਨੂੰ ਮੇਰਾ ਖਿਆਲ ਹੈ ਵੀ ਧੋਖਾ ਜਿਹੜਾ ਉਹ ਖਾਣਾ ਪਊਗਾ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਖੱਖ ਸਾਹਿਬ ਜੀ ਆਪਣੇ ਕੋਲ ਉਹ ਆਪਾਂ ਏਦਾਂ ਕਰ ਲੈਂਦੇ ਆ ਕਿ ਜਿਹੜੇ ਕ੍ਰਿਮੀਅਨ ਹੈਗਾ ਜਿਹੜਾ ਰੂਸ ਦੀ ਆ ਉਹ ਹੈਗੀ ਆ ਇਮਾਰਤ, ਜਿੱਦਾਂ ਆਪਣੇ ਵਾਈਟ ਹਾਊਸ ਆ ਉਹਨਾਂ ਦੀ ਜਿਹੜੀ ਉਹ ਇਮਾਰਤ ਆ ਉਹਨੂੰ ਕ੍ਰਿਮੀਨਲ ਕਹਿ ਦਿੰਦੇ ਆ, ਤੇ ਉਹਦੇ ਵਿੱਚੋਂ ਜਿਹੜੀ ਉਹ ਕਹਿ ਰਹੇ ਆ ਨਾ ਕਿ ਜਿਹੜੀ ਟੈਰੀਟੋਰੀ ਆ ਉਹਨਾਂ ਦੀ ਜਿਹੜਾ ਯੂਕਰੇਨ ਦਾ ਹਿੱਸਾ ਆ ਉਹ ਕਈ ਵਾਰੀ ਖੱਖ ਸਾਹਿਬ ਜੀ ਉਹ ਥੋੜੀ ਜਿਹੀ ਲਕੀਰ ਇੱਧਰ ਨੂੰ ਕਰ ਲੈਂਦੇ, ਕਈ ਵਾਰੀ ਉਧਰ ਨੂੰ ਕਰ ਲੈਂਦੇ ਆ। ਤੇ ਉਹ ਬੇਸਿਕਲੀ ਇਹ ਆ ਕਿ ਜਿਹੜਾ ਰੂਸ ਆ ਉਹ ਡਨਿਪਰੋ ਰਿਵਰ ਦਾ ਜਿਹੜਾ ਚੜ੍ਹਦੇ ਵਲਦੇ ਦਾ ਪਾਸਾ ਉਹ ਸਾਰਾ ਉਹ ਕਹਿੰਦੇ ਆ ਵੀ ਅਸੀਂ ਲੈਣਾ ਇਹ ਸਾਡਾ ਹੀ ਹੈਗਾ ਆ। ਤੇ ਤੁਹਾਨੂੰ ਪਤਾ ਵੀ 4 ਸਾਲ ਤਾਂ ਹੋ ਗਏ ਹੁਣ ਲੜਾਈ ਲੱਗੀ ਨੂੰ, ਤੇ 4 ਸਾਲ ਤੋਂ ਬਾਅਦ ਵੀ ਆ ਜਿਹੜਾ ਉਹ ਮਸਲਾ ਅਜੇ ਉੱਥੇ ਦਾ ਉੱਥੇ
0: ਹੀ ਆ। ਚੀਮਾ ਸਾਹਿਬ ਡਾਕਟਰ ਸਾਹਿਬ ਆ ਗਏ, ਫਿਰ ਕਰਦੇ ਆ ਜੀ ਇਹਨੂੰ ਨਿਬੇੜਦੇ ਆ। ਲਓ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਤੁਹਾਡਾ, ਸਤਿ ਸ੍ਰੀ ਅਕਾਲ ਅਗੇਨ। ਤੇ ਡਾਕਟਰ ਸਾਹਿਬ ਪਹੁੰਚ ਗਏ ਜੀ, ਦੋਸਤੋ ਮੈਂ ਹਰ ਵਾਰੀ ਬੇਨਤੀ ਕਰਦਾ ਹੁੰਦਾ ਕਿ ਪ੍ਰੋਗਰਾਮ ਨੂੰ ਬਹੁਤ ਨੇੜੇ ਹੋ ਕੇ ਸੁਣਿਆ ਕਰੋ, ਡਾਕਟਰ ਸਾਹਿਬ ਦਾ ਪ੍ਰੋਗਰਾਮ ਬਹੁਤ ਲਾਹੇਵੰਦ ਆ ਔਰ ਇਹ ਬੜਾ ਜ਼ਰੂਰੀ। ਫੇਸਬੁੱਕ ਤੇ ਵੀ ਲਾਈਵ ਹੁੰਦੇ ਆ, ਤੁਸੀਂ ਪਲੀਜ਼ ਕਮੈਂਟ ਲਾਈਕ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗਦਾ ਰਹੇ ਕਿੰਨੇ ਕੁ ਲੋਕ ਜਿਹੜੇ ਆ ਉਹਨਾਂ ਨੂੰ ਸੁਣਦੇ ਆ, ਬੜੀ ਮਿਹਰਬਾਨੀ। ਡਾਕਟਰ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਚੀਮਾ ਸਾਹਿਬ ਵੀ ਨਾਲ ਨੇ ਜੀ।
2: ਹਾਂਜੀ
1: ਡਾਕਟਰ ਸਾਹਿਬ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਖੱਖ ਸਾਹਿਬ, ਸਤਿ ਸ੍ਰੀ ਅਕਾਲ ਚੀਮਾ ਸਾਹਿਬ
1: ਜੀ,
2: ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ। ਪਰ ਅੱਜ ਦਾ ਪ੍ਰੋਗਰਾਮ ਮੇਰਾ ਹਿੰਦੀ ਦੇ ਵਿੱਚ ਹੈ, ਮੈਂ ਕੱਲ ਪ੍ਰੋਗਰਾਮ ਹਿੰਦੀ ਚ ਕਰਨਾ ਸੀ, ਨਹੀਂ ਕਰ ਸਕਿਆ।
0: ਕੋਈ ਗੱਲ ਨਹੀਂ,
2: ਸੋ ਹਿੰਦੀ ਸੁਣਨੇ ਵਾਲੇ ਤਮਾਮ ਸ਼ਰੋਤਾਓ ਕੋ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਕੀ ਓਰ ਸੇ ਬੜੇ ਪਿਆਰ ਔਰ ਸਤਿਕਾਰ ਸੇ ਸਤਿ ਸ਼੍ਰੀ ਅਕਾਲ। ਮੈਂ ਹਾਜ਼ਰ ਹੂੰ ਆਪਕਾ ਰੋਜ਼ਾਨਾ ਕਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੇਕਰ। ਐਸਾ ਕਿ ਆਪ ਜਾਣਤੇ ਹੈ ਕਿ ਇਸ ਸੀਰੀਜ਼ ਮੇ ਹਮ ਲੋਗ ਜੀਵਨ ਸੇ ਜੀਵਨ ਕੀ ਉਤਪਤੀ ਕੈਸੇ ਹੋਈ, ਕੈਸੇ ਕੈਸੇ ਯੇ ਜੀਵਨ ਚਲਾ, ਕੌਣ ਕੌਣ ਸੀ ਮੁਸੀਬਤੇ, ਕੌਣ ਕੌਣ ਸੀ ਬਿਮਾਰੀਆਂ, ਕੌਣ ਕੌਣ ਸੇ ਹਰਡਲ ਇਸ ਜੀਵਨ ਕੇ ਰਸਤੇ ਮੇ ਆਏ, ਕੈਸੇ ਯੇ ਬਣਾ ਥਾ, ਕੈਸੇ ਮਾਂ ਕੇ ਪੇਟ ਮੇ ਰਹਾ ਥਾ, ਕਿਤਨੀ ਦੇਰ ਰਹਾ ਥਾ, ਉਸਮੇ ਕਿਆ ਕਿਆ ਡਿਵੈਲਪਮੈਂਟ ਹੋਈ ਥੀ, ਕਿਆ ਕਿਆ ਪ੍ਰੋਬਲਮਸ ਆਈ ਥੀ, ਫਿਰ ਕੈਸੇ ਯੇ ਮਾਂ ਕੇ ਪੇਟ ਸੇ ਬਾਹਰ ਆਯਾ ਜਿਸਕੋ ਹਮਨੇ ਲੇਬਰ ਕਹਾ ਥਾ, ਉਸਕੇ ਬਾਰੇ ਮੇ ਪੂਰੀ ਜਾਣਕਾਰੀ ਮੈਨੇ ਆਪਕੋ ਦੀ। ਉਸਕੇ ਬਾਅਦ ਨਵਜੀਵਨ ਕੀ ਯਾਤਰਾ ਸ਼ੁਰੂ ਹੋਈ ਔਰ ਨਵਜੀਵਨ ਕੀ ਯਾਤਰਾ ਹਮਨੇ ਇੱਕ ਸਾਲ ਤੱਕ ਚਾਲੂ ਰੱਖੀ ਔਰ ਉਸਕੇ ਬਾਅਦ ਇਸ ਇੱਕ ਸਾਲ ਮੇ ਕਿਆ ਕਿਆ ਡਿਵੈਲਪਮੈਂਟ ਹੋਈ ਜੀਵਨ ਮੇ ਵੋ ਪੂਰੀ ਮੈਨੇ ਆਪ ਸਭ ਲੋਗੋਂ ਕੋ ਬਤਾਈ ਥੀ ਔਰ ਕਿਆ ਹਮੇ ਕਰਨਾ ਹੈ, ਕੈਸੇ ਇਸਕਾ ਬਚਾਓ ਕਰਨਾ ਹੈ, ਕਿਆ ਕਿਆ ਵੈਕਸੀਨੇਸ਼ਨ ਕਾ ਪ੍ਰੋਸੈਸ ਕੈਸੇ ਕੈਸੇ ਚਲਾ, ਯੇ ਸਭ ਚੀਜ਼ੇ ਇਨ ਪ੍ਰੋਗਰਾਮੋ ਮੇ ਹਮ ਆਪਕੇ ਸਾਹਮਣੇ ਰੱਖਤੇ ਆਏ ਔਰ ਉਸਕੇ ਬਾਅਦ ਹਮਨੇ ਯੇ ਕਹਾ ਕਿ ਇੱਕ ਸਾਲ ਕੇ ਬਾਅਦ ਇੱਕ ਟਾਈਟਲ ਬਦਲ ਗਿਆ ਔਰ ਉਸ ਟਾਈਟਲ ਕੋ ਹਮਨੇ ਨਾਮ ਦਿਆ ਥਾ ਟੋਡਲਰਸ। ਟੋਡਲਰਸ ਏਜ ਕੋ ਹਮਨੇ ਇੱਕ ਸੇ ਬਾਅਦ ਪਾਂਚ ਸਾਲ ਤੱਕ ਚਾਲੂ ਰੱਖਾ ਔਰ ਉਸਕੇ ਬਾਅਦ ਇਸ ਟੋਡਲਰ ਏਜ ਮੇ ਵੀ ਬਹੁਤ ਸਾਰੀ ਵਹੀ ਮੁਸੀਬਤੇ ਵਹੀ ਬਿਮਾਰੀਆਂ ਕੰਟੀਨਿਊ ਰਹੀ ਜੋ ਨਵਜੀਵਨ ਕੇ ਸਮੇਂ ਮੇ ਇਸ ਜੀਵਨ ਕੇ ਸਾਥ ਘਟੀ ਥੀ ਔਰ ਉਨਕਾ ਕਿਆ ਕਿਆ ਉਪਚਾਰ ਉਪਰਾਲਾ ਹਮ ਲੋਗ ਕਰ ਰਹੇ ਥੇ ਵੋ ਅਭੀ ਚਾਲੂ ਥਾ ਔਰ ਉਸਕੇ ਬਾਅਦ ਔਰ ਬਹੁਤ ਸੀ ਨਈ ਪ੍ਰੋਬਲਮਸ ਇਸ ਮੇ ਸ਼ਾਮਲ ਹੋ ਜਾਤੀ ਹੈ ਉਨਕੇ ਬਾਰੇ ਮੇ ਪੂਰਾ ਵੇਰਵਾ ਮੈਨੇ ਆਪ ਸਭ ਲੋਗੋਂ ਕੋ ਬਤਾਇਆ ਥਾ ਔਰ ਮੈਨੇ ਯੇ ਕਹਾ ਥਾ ਕਿ ਯੇ ਜੋ ਪ੍ਰੋਟੈਕਸ਼ਨ ਵਾਲਾ ਪ੍ਰੋਗਰਾਮ ਥਾ ਹਮਾਰਾ ਜਿਸਕੋ ਹਮਨੇ ਵੈਕਸੀਨੇਸ਼ਨ ਕਹਾ ਉਸ ਪ੍ਰੋਟੈਕਸ਼ਨ ਵਾਲੇ ਪ੍ਰੋਗਰਾਮ ਕੋ ਹਮਨੇ 14 ਸਾਲ ਤੱਕ ਕੰਟੀਨਿਊ ਕੀਆ ਜਿਸਕੋ ਹਮ ਲੋਗ ਬੋਲਤੇ ਹੈ ਬੂਸਟਰ ਡੋਜ। ਤੋ ਬੂਸਟਰ ਡੋਜ ਦੇਣੇ ਕੇ ਬਾਅਦ ਹਮ ਲੋਗ ਥੋੜਾ ਸੰਤੁਸ਼ਟ ਹੋ ਜਾਤੇ ਹੈ ਯਾ ਯੂੰ ਕਹੇ ਕਿ ਹਮ ਲੋਗ ਯੇ ਸਮਝਤੇ ਹੈ ਕਿ ਯੇ ਬਿਮਾਰੀਆਂ ਕੋਈ ਬਹੁਤ ਸੀ ਬਿਮਾਰੀਆਂ ਐਸੀ ਹੈ ਨਾ ਜੋ ਉਮਰ ਕੇ ਹਿਸਾਬ ਸੇ ਆਤੀ। ਅਬ ਛੋਟੇ ਬੱਚੋਂ ਕੋ ਪ੍ਰੋਸਟੇਟ ਕੀ ਬਿਮਾਰੀ ਤੋ ਨਹੀਂ ਹੋਗੀ ਨਾ, ਬੜੋ ਕੋ ਹੀ ਹੋਗੀ ਨਾ। ਇਸੀ ਤਰ੍ਹਾਂ ਹੀ ਬਹੁਤ ਸੀ ਬਿਮਾਰੀਆਂ ਐਸੀ ਹੈ ਜੋ ਉਮਰ ਕੇ ਹਿਸਾਬ ਸੇ ਹੈ ਔਰ ਉਸਕਾ ਵੀ ਵੇਰਵਾ ਮੈਨੇ ਇੱਕ ਪ੍ਰੋਗਰਾਮ ਮੇ ਆਪ ਸਭ ਲੋਗੋਂ ਕੋ ਦਿਆ ਥਾ ਕਿ ਕੁਛ ਕੇ ਬਿਮਾਰੀਆਂ ਏਜ ਕੇ ਸਾਥ ਬਦੀ ਹੋਈ ਹੈ ਵਹੀ ਪਰ ਰਹਿਤੀ ਹੈ। ਤੋ 14 ਸਾਲ ਕਹਿਣੇ ਕਾ ਮੇਰਾ ਮਤਲਬ ਯੇ ਥਾ ਕਿ ਇੱਕ ਤੋ ਹਮ ਯੇ ਸਮਝਤੇ ਹੈ ਕਿ ਕੁਛ ਕੇ ਬਿਮਾਰੀਆਂ ਜੋ ਜੀਵਨ ਸੇ ਬਚਪਨ ਸੇ ਰਿਲੇਟਡ ਹੈ ਉਨਕਾ ਵੋ ਦੌਰ ਖਤਮ ਹੋ ਗਿਆ, ਉਨਕਾ ਵੋ ਸਮਾਂ ਖਤਮ ਹੋ ਗਿਆ, ਇਸ ਲਈ ਹਮ ਸੋਚਤੇ ਹੈ ਕਿ ਅਬ ਇਨ ਵੈਕਸੀਨੇਸ਼ਨ ਕੀ ਜ਼ਰੂਰਤ ਨਹੀਂ ਹੈ। ਦੂਸਰੀ ਬਾਤ ਯੇ ਕਿ ਯਹਾਂ ਤੱਕ ਪਹੁੰਚਤੇ ਪਹੁੰਚਤੇ ਵੋ ਹਮਾਰਾ ਉਮਰ ਕਾ ਫੇਜ਼ ਨਿਕਲ ਗਿਆ ਔਰ ਇਸਕੇ ਬਾਅਦ ਯੇ ਜੋ ਬੂਸਟਰ ਡੋਜ਼ ਹਮ ਲਗਾਤੇ ਹੈ ਹਮ ਯੇ ਸਮਝਤੇ ਹੈ ਕਿ ਇਸਕੀ ਕੰਸਨਟ੍ਰੇਸ਼ਨ ਯਾ ਇਸਕੀ ਪ੍ਰੋਟੈਕਸ਼ਨ ਇਸ ਜੀਵਨ ਕੇ ਲਈ ਅਬ ਆਗੇ ਜਾਣੇ ਵਾਲੇ ਕਾਫੀ ਸਮੇਂ ਲੰਬੇ ਤੱਕ ਰਹੇਗੀ। ਹਾਂ ਉਸਮੇ ਮੈਨੇ ਯੇ ਵੀ ਬਤਾਇਆ ਥਾ ਕਿ ਕੁਛ ਕਿਸ ਤਰ੍ਹਾਂ ਕੀ ਬਿਮਾਰੀਆਂ ਵੀ ਹੈ ਜੋ ਜੀਵਨ ਮੇ ਦੁਬਾਰਾ ਵੀ ਆ ਜਾਤੀ ਹੈ ਲੇਕਿਨ ਹਮ ਲੋਗ ਯੇ ਸਮਝਤੇ ਹੈ ਦੁਬਾਰਾ ਆ ਜਾਣੇ ਕਹਿਣੇ ਸੇ ਮਤਲਬ ਯੇ ਹੈ ਕਿ ਜੋ ਕਾਜ਼ੇਟਿਵ ਫੈਕਟਰ ਹਮ ਸਮਝਤੇ ਹੈ ਮਟੀਰੀਅਲਿਸਟਿਕ ਹੋਤੇ ਹੋਏ, ਮਟੀਰੀਅਲਿਸਟਿਕ ਕਹਿਣੇ ਸੇ ਮਤਲਬ ਕਿ ਮਾਡਰਨ ਮੈਡੀਕਲ ਸਾਇੰਸ ਯੇ ਸਮਝਤੀ ਹੈ ਕਿ ਬਿਮਾਰੀਆਂ ਕੇ ਕਾਰਨ ਮਟੀਰੀਅਲ ਹੈ ਜੋ ਹਮ ਨਹੀਂ ਸਮਝਦੇ, ਹੋਮਿਓਪੈਥਿਕ ਕੇ ਤੌਰ ਪਰ ਹਮ ਨਹੀਂ ਸਮਝਦੇ ਇਸ ਚੀਜ਼ ਕੋ, ਲੇਕਿਨ ਹਮ ਜੋ ਮਾਡਰਨ ਮੈਡੀਕਲ ਸਾਇੰਸ ਕੇ ਆਧਾਰ ਪੇ ਹਮ ਸਮਝਤੇ ਹੈ ਕਿ ਬਿਮਾਰੀਆਂ ਪੈਦਾ ਕਰਨੇ ਵਾਲੇ ਜੋ ਕਾਰਨ ਹੈ ਨਾ ਵੋ ਮਟੀਰੀਅਲ ਹੈ। ਤੋ ਵੋ ਮਟੀਰੀਅਲ ਕਾਰਨ ਜੋ ਹੈ ਹਮ ਯੇ ਸਮਝਦੇ ਹੈ ਕਿ ਕਈ ਵਾਰ ਇੱਕ ਵਾਰ ਜੀਵਨ ਮੇ ਆਨੇ ਕੇ ਬਾਅਦ ਸ਼ਰੀਰ ਮੇ ਲੇਟੈਂਟ ਸਟੇਜ ਮੇ ਪੜੇ ਰਹਤੇ ਹੈ ਔਰ ਫਿਰ ਕਭੀ ਜ਼ਿੰਦਗੀ ਮੇ ਦੁਬਾਰਾ ਉਸੀ ਤਰ੍ਹਾਂ ਕਾ ਐਕਸਪੋਜ਼ਰ ਹੋ ਗਿਆ ਤੋ ਫਿਰ ਦੁਬਾਰਾ ਕਈ ਵਾਰ ਉਸੀ ਤਰ੍ਹਾਂ ਕੀ ਪ੍ਰੋਬਲਮ ਜੋ ਹੈ ਉਸਮੇ ਆ ਸਕਤੀ ਹੈ ਔਰ ਯੇ ਹਮਨੇ ਆਪ ਸੇ ਕਹਾ ਔਰ ਉਸਕਾ ਹਮਨੇ ਕਹਾ ਕਿ ਜਬ ਐਸਾ ਹੋਤਾ ਹੈ ਤੋ ਫਿਰ ਹਮ ਉਸਕਾ ਨਾਮ ਬਦਲ ਦੇਤੇ ਹੈ, ਹਮ ਕਹਤੇ ਹੈ ਕਿ ਭਾਈ ਨਹੀਂ ਇਸਕਾ ਨਾਮ ਅਬ ਮੀਜ਼ਲਸ ਨਹੀਂ ਰਹਾ, ਇਸਕਾ ਨਾਮ ਪੌਕਸ ਨਹੀਂ ਰਹਾ, ਇਸਕਾ ਨਾਮ ਵੈਰੀਸੇਲਾ ਨਹੀਂ ਰਹਾ, ਹਮ ਕਹਤੇ ਹੈ ਕਿ ਯੇ ਸ਼ਿੰਗਲਸ ਹੋ ਗਈ ਹੈ। ਤੋ ਇਸ ਤਰ੍ਹਾਂ ਬਹੁਤ ਸੀ ਬਿਮਾਰੀਆਂ ਐਸੀ ਵੀ ਹੈ ਜੋ ਆਪਣਾ ਨਾਮ ਉਸਕਾ ਹਮ ਚੇਂਜ ਕਰ ਦੇਤੇ ਹੈ ਲੇਕਿਨ ਉਸਕੇ ਜੋ ਕਾਜ਼ੇਟਿਵ ਮਟੀਰੀਅਲ ਫੈਕਟਰ ਹੈ ਨਾ ਉਹ ਵਹੀ ਰਹਤੇ ਹੈ। ਸੋ ਇਸ ਤਰ੍ਹਾਂ ਕੀ ਬਾਤੇਂ ਵੀ ਮੈਨੇ ਆਪ ਸਭ ਕੇ ਸਾਹਮਣੇ ਕੀ ਥੀ ਔਰ ਟੋਟਲ ਏਜ ਕੇ ਬਾਅਦ ਇੱਕ ਐਸੀ ਏਜ ਆਈ ਥੀ ਜਿਸਕੋ ਨਾ ਹਮ ਬੱਚਾ ਕਹਿ ਸਕਤੇ ਹੈ ਨਾ ਹਮ ਜਵਾਨ ਕਹਿ ਸਕਤੇ ਹੈ ਔਰ ਉਸਕੋ ਹਮਨੇ ਕਹਾ ਥਾ ਅਡਲਸੈਂਸ ਏਜ ਔਰ ਉਸ ਅਡਲਸੈਂਸ ਏਜ ਕੋ ਹਮਨੇ ਕਹਾ ਥਾ ਕਿ ਭਾਈ ये एज 7 साल के बाद कहो 6 साल के बाद कहो और ये फिर आगे 18 साल तक 14 से 18 कुछ लोग इसको 14 साल तक मानते थे, कुछ लोग बोलते थे कि नहीं 18 साल तक इसको कंटिन्यू करना चाहिए, तब तक ये जो डेवलपमेंट होने वाली बॉडी में वो पूरी हो चुकी होती है, तो उसको हम अडल्ट मानने शुरू कर देते हैं। कानूनी तौर पर भी अडल्ट मानते हैं, वैसे शारीरिक तौर पर भी इसकी जो डेवलपमेंट हो जाती है वो वहां तक हो जाती है, तो हम कहते हैं कि भाई अब ये अडल्ट हो गया है। तो इससे पहले क्या था, ना वो बच्चा था ना वो अडल्ट था, तो उस फेज की जितनी भी प्रॉब्लम थी, उस फेज के हालात के जितने अचंभे थे, क्योंकि कुछ अचंभे भी तो मैंने आपको बताया ना कि लड़की से लड़का होगा, लड़के से लड़की होगी, इस तरह की बहुत सी चीजें जो हमारे नॉलेज में पहले नहीं थी, अब मेडिकल साइंस उसके बारे में जानती है, जेनेटिक्स ने इतनी स्टडी कर ली कि भाई ऐसा होता क्यों है, अब हमारे लिए वो अचंभा नहीं रहा, पहले वो अचंभा था, अब अचंभा नहीं रहा कि ऐसा हो सकता है और क्यों हो सकता है, इसकी डिटेल मैंने इन प्रोग्रामों में आपके सामने रखी थी। और उसके बाद एडल्ट एज तक पहुंचते पहुंचते इस शरीर में क्या क्या तब्दीलियां आई, और ये एक ऐसा दौर था, ये एक ऐसा समय था जिसमें फिजियोलॉजिकली फिजिकली शारीरिक तौर पे भी उस कार्यक्रम के तौर पे भी स्पष्ट हो जाता था कि जो लड़का है वो लड़की है, लड़का है वो जो लड़की है वो लड़की है, तो मतलब बाहरी तौर पे भी स्पष्ट होता है कि ये लड़की ही है, अंदरूनी तौर पे भी स्पष्ट होता है कि जैसे मासिक धर्म आना शुरू हो गया, जैसे स्पर्म बनने शुरू हो गए, सीमन आना शुरू हो गया, जैसे आवाज की चेंजेस मैंने आप सब लोगों को बताई थी, इसको हम लोग बोल ये जो सभी निशानियां पैदा होती है ना, इसको हम बोलते हैं सेकेंडरी सेक्स करेक्टर्स, तो वो जो सेकेंडरी सेक्स करेक्टर्स हैं वो पूरे आने शुरू हो जाते हैं। उस वक्त फिर हमने एक स्टॉप लगा दिया था, और उस स्टॉप को लगाने का मतलब ये था कि अब हम इस जीवन को अडल्ट एज में ले आए हैं, लेकिन एक सवाल पैदा हो गया था कि अब ये पूरे का पूरा शरीर जो बना हुआ है इसकी बनतर के बारे में थोड़ी जानकारी कर लें, ताकि हमें पता हो कि इस शरीर में अगर कोई बीमारी आती है, अगर कोई घटना घटित होती है, तो उसके पीछे कहां पर क्या हमें खोजना होगा, क्या हमें ठीक करना होगा, और तभी ये जो बीमारियां हैं वो रूट आउट हो सकती, कौन चीज है जो इस शरीर को चला रही है फिजियोलॉजिकली, क्योंकि हमारा काम मैंने ये कहा था कि होम्योपैथिक का जो सिद्धांत है वो एलोपैथिक सिद्धांत से या मटीरियलिस्टिक व्यू से थोड़ा सा और अलग है, और उसको हमने कहा था कि ये हम बाद में आपके डिस्क्राइब करेंगे, लेकिन अभी हम ये कह रहे थे कि जो हमारी लिमिट है फिजिकल की, पदार्थ तक की, जो पदार्थ में हमें दिखाई दे सकता है उस तक की लिमिट रखते हुए मैंने आपको ये सब कहा था कि भाई ये बनकर जो शरीर की बनी है अल्टीमेट इसका अंदरून, इसका माइन्यूट कहां पर है, जिसमें कोई ना कोई नुक्स पड़ता है तो फिर इस शरीर में बीमारियां बड़े पैमाने पे दिखाई देती। मैंने इसमें आपको एग्जांपल भी दे दी थी, जो वो प्रोजेक्टर में फिल्म रखी हुई है और उसमें जो कोई स्पॉट आ जाता है तो वो पर्दे पर होता है, हम लोग पर्दे से डील कर रहे हैं, ये जो शरीर है वो हमारा पर्दा है हमारी जीवन शक्ति का, और वो जो इसको जीवन शक्ति को अगर हम थोड़ा सा पदार्थिक रूप में लें तो सेल पे, तो असली बात मैंने आप सब लोगों को ये बताई थी फिजिकल रूप में कि ये शरीर की बनकर सेलों से बनी हुई है, ट्रिलियंस सेल हैं, लेकिन उन सब सेलों में एक समानता है। समानता क्या है कि उसकी बनतर, उसका स्ट्रक्चर, उसका फंक्शनिंग, कार्यक्रम करने का तरीकाकार, एक दूसरे को चीज बांटने का तरीकाकार, एक दूसरे से चीज इकट्ठी करके बाहर भेजने का तरीकाकार, ये सब कहा था कि भाई ये बनतर जो शरीर की बनी है अल्टीमेट इसका अंदरून, इसका माइन्यूट कहां पर है, जिसमें कोई ना कोई नुक्स पड़ता है तो फिर इस शरीर में बीमारियां बड़े पैमाने पे दिखाई देती। मैंने इसमें आपको एग्जांपल भी दे दी थी, जो वो प्रोजेक्टर में फिल्म रखी हुई है और उसमें जो कोई स्पॉट आ जाता है तो वो पर्दे पर होता है, हम लोग पर्दे से डील कर रहे हैं, ये जो शरीर है वो हमारा पर्दा है हमारी जीवन शक्ति का, और वो जो इसको जीवन शक्ति को अगर हम थोड़ा सा पदार्थिक रूप में लें तो सेल पे, तो असली बात मैंने आप सब लोगों को ये बताई थी फिजिकल रूप में कि ये शरीर की बनकर सेलों से बनी हुई है, ट्रिलियंस सेल हैं, लेकिन उन सब सेलों में एक समानता है। समानता क्या है कि उसकी बनकर उसका स्ट्रक्चर उसका फंक्शनिंग कार्यक्रम करने का तरीकाकार, एक दूसरे को चीज बांटने का तरीकाकार, एक दूसरे से चीज इकट्ठी करके बाहर भेजने का तरीकाकार, ये सब एक था और अलग अलग अंगों को बनाने के

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ, ਔਰ ਨਿਊਯਾਰਕ ਤੋਂ ਸਟੂਡੀਓ ਤੋਂ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ, ਹਾਜ਼ਰ ਹੋ ਰਿਹਾ ਤੁਹਾਡੀ ਸੇਵਾ ਦੇ ਵਿਚ। ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਾਂਗੇ ਜੀ ਸ਼ਬਦ ਨਾਲ, ਭਾਈ ਨਿਰਮਲ ਸਿੰਘ ਜੀ ਖਾਲਸਾ। ਕੁਛ ਉਸ ਤੋਂ ਬਾਅਦ ਗੀਤ ਸੁਣਾਂਗੇ ਤੇ ਫਿਰ ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਜੁੜਨਗੇ ਜੀ, ਖਬਰਾਂ ਲੈ ਕੇ ਜੋ ਕੁਝ ਵਗਦੇ ਮਸਲੇ ਹੈ ਦੁਨੀਆਂ ਦੇ ਉਪਰ, ਜੋ ਕੁਛ ਹੋ ਰਿਹਾ ਹੈ ਇਸ ਵਕਤ, ਵੱਡੀਆਂ ਜੰਗਾਂ ਲੱਗੀਆਂ ਹੋਈਆਂ, ਪਤਾ ਨਹੀਂ ਕਿੱਧਰ ਕਿੱਧਰ ਖਿਲਰਨੀਆਂ ਹਜੇ। ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ, ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ ਜੀ। ਲੋ ਸ਼ਬਦ ਨਾਲ ਸ਼ੁਰੂਆਤ ਕਰਦੇ ਹਾਂ ਜੀ। ਲੋ ਜੀ,

ਦੁਨੀਆਂ ਦੇ ਉੱਪਰ ਜੋ ਕੁਛ ਹੋ ਰਿਹਾ ਇਸ ਵਕਤ, ਵੱਡੀਆਂ ਜੰਗਾਂ ਲੱਗੀਆਂ ਹੋਈਆਂ, ਪਤਾ ਨਹੀਂ ਕਿੱਧਰ ਕਿੱਧਰ ਖਿਲਰਦੀਆਂ ਹਜੇ। ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਲੋ ਸ਼ਬਦ ਨਾਲ ਸ਼ੁਰੂਆਤ ਕਰਦੇ ਹਾਂ ਜੀ। ਲੋ ਜੀ,

ਗੀਤੀ ਜਿਹੜੀ ਵੋਇਸ ਹੈ ਨਾ ਉਹ ਬਹੁਤ ਖਰਾਬ ਆ, ਪਤਾ ਨੀ ਕੀ ਰੀਜ਼ਨ ਹੈ, ਰਿਕਾਰਡਿੰਗ ਇਦਾਂ ਦੀ ਹੋਈ ਹੈ ਜਾਂ ਰਿਕਾਰਡਿੰਗ ਪਹਿਲਾਂ ਸੁਣਿਆ ਵਧੀਆ ਸੀ ਪਰ ਪਤਾ ਨੀ ਜਿਨ੍ਹਾਂ ਨੇ ਵਿੱਚ ਪਾਇਆ ਨਾ ਉਹ ਵਧੀਆ ਨੀ ਹੈ। ਚਲੋ ਆਪਾਂ ਅਗਲਾ ਈਦ ਵਾਲਾ ਚੰਨ ਦੁਰਗਾ ਰੰਗੀਲਾ ਦਾ ਇੱਕ ਹੋਰ ਗੀਤ ਸੁਣਦੇ।

0: ਆਓ ਸਾਥੀਓ ਦੋਸਤੋ ਭੈਣੋ ਤੇ ਭਰਾਵੋ ਪ੍ਰੋਗਰਾਮ ਸ਼ੁਰੂਆਤ ਕਰਦੇ ਆ ਜੀ ਖਬਰਾਂ ਵੱਲ ਚੱਲਦੇ ਨਾ ਜੀ ਖਬਰਾਂ ਵੱਲ ਚੱਲਦੇ ਜੀ ਕੁਝ ਖਬਰਾਂ ਤੇ ਗੱਲਬਾਤ ਕਰਦੇ ਆ ਲਾਲ ਸਿੰਘ ਚੀਮਾ ਸਾਹਿਬ ਹੋਣਾ ਦੇ ਨਾਲ ਫਿਰ ਕੈਲੀਫੋਰਨੀਆ ਤੋਂ ਆਪਣੇ ਕਿਉਂ ਅੱਛਾ ਠੀਕ ਤੇ ਕੁਝ ਖਬਰਾਂ ਵੱਲ ਹਜੇ ਬੜਾ ਚੀਕ ਰਿਹਾ ਜੀ ਇਹ ਤੇ ਮਾਰਦੇ ਆ ਜੀ ਝਾਤ ਕੀ ਹੋ ਰਿਹਾ ਤੇ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਨੇ ਚੀਮਾ ਸਾਹਿਬ ਜੀ ਆਜੋ ਜੀ ਵੈਲਕਮ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ ਖੱਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਜੋ ਕੁਛ ਵੀ ਹੈਗਾ ਸਲਾਮ ਅਦਾਬ ਤੇ ਖੱਕ ਸਾਹਿਬ ਜੀ ਅੱਜ ਜਿਹੜੀਆਂ ਖਬਰਾਂ ਆ ਉਹ ਬੜੀਆਂ ਗਰਮ ਗਰਮ ਆ ਤੁਹਾਨੂੰ ਪਤਾ ਪੀ ਦੁਨੀਆਂ ਤੇ ਭਾਰੀ ਪਈ ਆ ਬੋਦੀ ਵਾਲਾ ਤਾਰਾ ਤੇ ਅਜੇ ਨਹੀਂ ਚੜਿਆ ਪਰ ਫੇਰ ਵੀ ਅਸੀਂ ਬੋਦੀ ਵਾਲੇ ਤਾਰੇ ਤੋਂ ਬਿਨਾਂ ਜਿਹੜੀ ਹੈ ਦੁਨੀਆਂ ਉਹ ਥੋੜੀ ਜਿਹੀ ਵੱਡੀਆਂ ਮੁਸੀਬਤਾਂ ਦੇ ਫਸੀ ਹੋਈ ਆ ਤੇ ਲਓ ਆਪਾਂ ਕਰਦੇ ਆ ਗੱਲਬਾਤ ਸ਼ੁਰੂ ਖੱਕ ਸਾਹਿਬ ਜੀ ਜਿਹੜੀ ਆ ਸਾਊਦੀ ਅਰਬ ਕੁਵੈਤ ਅਤੇ ਇਰਾਨ ਜਿਹੜੀ ਪਹਿਲੀ ਖਬਰ ਆ ਖੱਕ ਸਾਹਿਬ ਜੀ ਇਹ ਕੀ ਹੋਇਆ ਕਿ ਜਿਹੜੇ ਆਪਣੇ ਅਲਜ਼ੀਰਾ ਹੈਗਾ ਨਾ ਖਬਰਾਂ ਦਿੰਦਾ ਖਬਰ ਬਹੁਤ ਵਧੀਆ ਦਿੰਦੇ ਆ ਉਹ ਤੇ ਉਹਦੇ ਵਿਚ ਖੱਕ ਸਾਹਿਬ ਜੀ ਉਹਨਾਂ ਨੇ ਹੋਸਟ ਨੇ ਤਿੰਨਾਂ ਬੰਦਿਆਂ ਨੂੰ ਉੱਥੇ ਸੱਦਿਆ ਸੀਗਾ ਜਿਨ੍ਹਾਂ ਦੇ ਵਿਚ ਇੱਕ ਸਾਊਦੀ ਅਰਬ ਇੱਕ ਕੁਵੈਤ ਤੇ ਤੀਸਰਾ ਜਿਹੜਾ ਸੀ ਉਹ ਇਰਾਨ ਦੇ ਅਫੀਸ਼ੀਅਲ ਜਿਨ੍ਹਾਂ ਨੂੰ ਅਫਸਰ ਆਪਾਂ ਕਹਿੰਦੇ ਉਹ ਸੀਗੇ ਇਕੱਠੇ ਹੋਏ ਤੇ ਉੱਥੇ ਖੱਕ ਸਾਹਿਬ ਜੀ ਗੱਲਬਾਤ ਕਰਦਿਆਂ ਉਹਨਾਂ ਨੇ ਤਿੰਨਾਂ ਦੇ ਜਿਹੜੇ ਸੀ ਭਾਫ ਲਈ ਤਿੰਨਾਂ ਦੇ ਮੂੰਹਾਂ ਦੇ ਵਿਚੋਂ ਤੇ ਉੱਥੇ ਖੱਕ ਸਾਹਿਬ ਜੀ ਫੇਰ ਜਿਹੜਾ ਸਾਊਦੀ ਅਰਬ ਤੇ ਕੁਵੈਤ ਵਾਲੇ ਸੀਗੇ ਉਹ ਜਿੱਦਾਂ ਨਾ ਉਹ ਦੋ ਜਣੇ ਸੀਗੇ ਨਾ ਇੱਕ ਪਾਸੇ ਕਿਉਂਕਿ ਉਹਨਾਂ ਦੇ ਦੋਨਾਂ ਦੇ ਜਿਹੜੇ ਹੈਗੇ ਆ ਖੱਕ ਸਾਹਿਬ ਇੱਕ ਫੋਨ ਆਉਂਦਾ ਜੇ ਤੁਸੀਂ ਮੈਨੂੰ ਮਿੰਟ ਕਰਕੇ ਹੁਣ ਲੈ ਲਵਾਂ ਦੂਜੇ ਪਾਸੇ ਜ਼ਰੂਰੀ ਲੱਗਦਾ
0: ਜ਼ਰੂਰੀ ਹੈ ਤੇ ਲੈ ਲਓ ਜੀ ਚੱਲਦੇ ਇੱਕ ਮਿੰਟ ਤੁਸੀਂ ਕੱਟ ਕੇ ਮੁੜ ਕੇ ਮੈਨੂੰ ਕਾਲ ਕਰੋ ਮੈਂ ਚਾਹੇ ਗੀਤ ਲਾ ਦਿੰਦਾ ਇੱਕ ਲਓ ਜੀ ਦੋਸਤੋ ਚੀਮਾ ਸਾਹਿਬ ਥੋੜੇ ਜਿਹੇ ਬਿਜ਼ੀ ਹੋ ਗਏ ਤੇ ਚੱਲਦਾ ਲਓ ਜੀ ਛੱਤਰ ਗਿੱਲ ਸਾਹਿਬ ਦਾ ਇੱਕ ਗੀਤ ਸੁਣਦੇ ਹਾਂ ਤੇ ਫਿਰ ਆਪਾਂ ਚਾਲੂ ਕਰਦੇ ਹਾਂ

0: ਜੀ ਮਾਤ ਸਾਹਿਬ ਨੇ ਆ ਲੋ ਆ ਜੀ ਮਾਤ ਸਾਹਿਬ ਜੀ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਜੀ ਗੱਲ ਆਪਾਂ ਕਰ ਰਹੇ ਸੀਗੇ ਕਿ ਇਹ ਜਿਹੜੇ ਤਿੰਨੋ ਹੀ ਬੰਦੇ ਸੀਗੇ ਤਿੰਨਾਂ ਵੱਖਰੇ ਵੱਖਰੇ ਵੱਖਰੇ ਦੇਸ਼ਾਂ ਦੇ ਇਹਨੂੰ ਫਿਰ ਆਲ ਜਜ਼ੀਰਾ ਦੇ ਉੱਤੇ ਬੁਲਾਇਆ ਗਿਆ ਤੇ ਉਹਨਾਂ ਨੇ ਇੰਟਰਵਿਊ ਤਿੰਨਾਂ ਦੀਆਂ ਜਿਹੜੀਆਂ ਲਈ ਤੇ ਉਹਦੇ ਵਿੱਚ ਖਾਕ ਸਾਹਿਬ ਜੀ ਫੇਰ ਜਦੋਂ ਗੱਲਬਾਤ ਸ਼ੁਰੂ ਹੋਈ ਤੇ ਉਹਦੇ ਵਿੱਚ ਜਿਹੜੇ ਸਾਊਦੀ ਅਰਬ ਦੇ ਉਹ ਨੁਮਾਇੰਦੇ ਸੀਗੇ ਅਫਸਰ ਸੀਗੇ ਅਫੀਸ਼ੀਅਲ ਸੀਗੇ ਉਹਨਾਂ ਨੇ ਖਾਕ ਸਾਹਿਬ ਜੀ ਜਿਹੜਾ ਇਰਾਨ ਵੱਲੋਂ ਆਏ ਹੋਏ ਸੀਗੇ ਉਹਨਾਂ ਨੂੰ ਸਵਾਲ ਕੀਤਾ ਉਹਨਾਂ ਨੂੰ ਪਹਿਲਾਂ ਆਪਣੇ ਕੋਲੋਂ ਹੀ ਜਵਾਬ ਵੀ ਦਿੱਤਾ ਤੇ ਬਾਅਦ ਦੇ ਵਿੱਚ ਉਹਨੂੰ ਸਵਾਲ ਦੇ ਵਿੱਚ ਬਦਲ ਲਿਆ ਜਿੱਦਾਂ ਆਮ ਕਰਕੇ ਆਪਾਂ ਵੀ ਕਰ ਲਈ ਦੀ ਕਈ ਵਾਰੀ ਗੱਲਬਾਤ ਇੱਦਾਂ ਤੇ ਉਹਨਾਂ ਨੇ ਉਹਨੂੰ ਫਿਰ ਇਰਾਨ ਵਾਲੇ ਨੂੰ ਕਿਹਾ ਭਈ ਤੁਸੀਂ ਤਾਂ ਕਹਿੰਦੇ ਹੁੰਦੇ ਆ ਕਿ ਅਸੀਂ ਸਾਰੇ ਮੁਸਲਮਾਨ ਆ ਜਿਹੜੇ ਉਹ ਭਰਾ ਭਰਾ ਆ ਤੇ ਪਾਕ ਤੁਸੀਂ ਸਾਡੇ ਤੇ ਹਮਲਾ ਕਰ ਦਿੱਤਾ ਇਹ ਤੇ ਫਿਰ ਜਿਹੜੀ ਭਰਾਤਾ ਸੀ ਉਹ ਤਾਂ ਗਈ ਉਹ ਤਾਂ ਰਿਹਾ ਹੀ ਨਹੀਂ ਉਹਨੇ ਜਵਾਬ ਦੇਖੋ ਕਿੰਨੇ ਸੁਚੱਜੇ ਢੰਗ ਦੇ ਨਾਲ ਖਾਕਸਾ ਵੀ ਜਿਹਨਾਂ ਨੇ ਇਤਿਹਾਸ ਪੜਿਆ ਇਤਿਹਾਸ ਦਾ ਪਤਾ ਉਹ ਬੜੇ ਲੋਕ ਆ ਜਿਹੜੇ ਉਹ ਸਮੇਂ ਦੇ ਨਾਲ ਜਵਾਬ ਦੇ ਦਿੰਦੇ ਆ ਤੇ ਉਹਨੇ ਜਵਾਬ ਦੇ ਵਿੱਚ ਕਿਹਾ ਕਹਿੰਦਾ ਹੈ ਤਾਂ ਤੁਸੀਂ ਸਾਡੇ ਭਰਾ ਆ ਇਹਦੇ ਚ ਕੋਈ ਸ਼ੱਕ ਨਹੀਂ ਤੇ ਅਸੀਂ ਵੀ ਤੁਹਾਡੇ ਭਰਾ ਆ ਤੇ ਤੁਸੀਂ ਵੀ ਸਾਡੇ ਭਰਾ ਆ ਪਰ ਕਹਿੰਦਾ ਇੱਥੇ ਮਸਲਾ ਭਰਾ ਦਾ ਤੇ ਭੈਣ ਦਾ ਨਹੀਂ ਹੈ ਇੱਥੇ ਮਸਲਾ ਆ ਜਿਹੜਾ ਉਹ ਕਹਿੰਦੇ ਆ ਇਸ ਗੱਲ ਦਾ ਆ ਕਿ ਸਾਡੇ ਮੁਲਕ ਦੇ ਉੱਤੇ ਅਮਰੀਕਾ ਨੇ ਤਾਂ ਜਿਹੜਾ ਇਜ਼ਰਾਇਲ ਆ ਉਹਨੇ ਹਮਲਾ ਕੀਤਾ ਤੇ ਉਹ ਹਮਲਾ ਜਿਹੜਾ ਕਰਦੇ ਆ ਉਹ ਸਾਡੀ ਜਿਹੜੀ ਫੌਜ ਆ ਇਰਾਨ ਦੀ ਆਰ ਜੀ ਆਰ ਸੀ ਕੁਛ ਏਦਾਂ ਦਾ ਉਹਦਾ ਨਾਂ ਹੈਗਾ ਤੇ ਉਹ ਇਰਾਨੀਅਲ ਰੈਵੋਲੂਸ਼ਨਰੀ ਗਾਰਡ ਕੋਰਪਸ ਜਿਹਨੂੰ ਕਹਿੰਦੇ ਫੁੱਲ ਨਾਂ ਉਹਦਾ ਹੈਗਾ ਆ ਤੇ ਉਹ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਸਾਡੀ ਹੈਗੀ ਮੁਲਕ ਦੀ ਫੌਜ ਤੇ ਜਿਹੜਾ ਅਮਰੀਕਾ ਆ ਉਹਨੇ ਇਸ ਫੌਜ ਨੂੰ ਟੈਰੋਰਿਸਟ ਇਕਰਾਰ ਦੇ ਕੇ ਸਾਡੇ ਉੱਤੇ ਹਮਲਾ ਕੀਤਾ ਉਹ ਸਾਡੀ ਫੌਜ ਆ ਜਿਹੜੀ ਉਹਨੂੰ ਟੈਰੋਰਿਸਟ ਕਹਿੰਦੇ ਆ
2: ਬਿਲਕੁਲ
1: ਤੇ ਹੁਣ ਕੀ ਆ ਕਹਿੰਦੇ ਕਿ ਤੁਹਾਡੇ ਜਿਹੜੇ ਦੋਨਾਂ ਦੇ ਦੇਸ਼ ਆ ਕੁਵੈਤ ਵੀ ਆ ਤੇ ਸਾਊਦੀ ਅਰਬ ਵੀ ਆ ਤੁਹਾਡੇ ਦੇਸ਼ ਦੇ ਵਿੱਚ ਅਮਰੀਕਾ ਦੀ ਫੌਜ ਬੈਠੀ ਆ ਕਿ ਨਹੀਂ ਬੈਠੀ ਉਹ ਕਹਿੰਦੇ ਹਾਂ ਬੈਠੀ ਆ
2: ਬਿਲਕੁਲ ਸਹੀ
1: ਤੇ ਉਹ ਕਹਿੰਦੇ ਫਿਰ ਅਸੀਂ ਵੀ ਅਮਰੀਕਾ ਦੀ ਜਿਹੜੀ ਫੌਜ ਆ ਉਹਨੂੰ ਟੈਰੋਰਿਸਟ ਹੀ ਸਮਝਦੇ ਆ ਜਿੱਦਾਂ ਉਹ ਸਾਡੀ ਫੌਜ ਨੂੰ ਟੈਰੋਰਿਸਟ ਭੇਜਦੇ ਆ ਅਸੀਂ ਤਾਂ ਟੈਰੋਰਿਜ਼ਮ ਦੇ ਖਿਲਾਫ਼ ਲੜ ਰਹੇ ਹਾਂ ਨਾ ਕਿ ਅਸੀਂ ਸਾਊਦੀ ਅਰਬ ਦੇ ਨਾ ਅਸੀਂ ਜਿਹੜਾ ਹੈਗਾ ਸੀ ਕੁਵੈਤ ਉਹਦੇ ਖਿਲਾਫ਼ ਲੜ ਰਹੇ ਹਾਂ ਅਸੀਂ ਟੈਰੋਰਿਸਟਾਂ ਦੇ ਖਿਲਾਫ਼ ਲੜ ਰਹੇ ਹਾਂ ਦੇਖੋ ਉਹਨੇ ਜਵਾਬ ਦਿੱਤਾ ਤੇ ਫਿਰ ਉਹਨਾਂ ਨੂੰ ਮੂਹਰੇ ਕੋਈ ਗੱਲਬਾਤ ਨਹੀਂ ਸੁੱਝੀ ਤੇ ਜਿਹਨੂੰ ਕਹਿੰਦੇ ਹੁੰਦੇ ਖੁੰਬਸਾ ਪ੍ਰਤੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖਾਕਸਾ ਦੀ ਇਸੇ ਕਰਕੇ ਮੈਂ ਖਾਕਸਾ ਦੀ ਵਾਰ ਵਾਰ ਕਹਿੰਦਾ ਹੁੰਦਾ ਆਪਣਾ ਪਿਛੋਕੜ ਇਤਿਹਾਸ ਪੜ੍ਹੋ ਕੱਲਾ ਆਪਣਾ ਨੀ ਯੂਰਪ ਦਾ ਵੀ ਸਪੇਨ ਦਾ ਵੀ ਪੋਰਟੁਗਲ ਦਾ ਵੀ ਇੰਗਲੈਂਡ ਦਾ ਵੀ ਫਰਾਂਸ ਦਾ ਜਰਮਨ ਦਾ ਵੀ ਕਹਿੰਦੇ ਸਾਰਿਆਂ ਦੇ ਇਤਿਹਾਸ ਪੜ੍ਹੋ ਤਾਂ ਤੁਸੀਂ ਜਿਹੜਾ ਆ ਕਿਸੇ ਵੀ ਸਹੀ ਜਿਹੜਾ ਟੀਚੇ ਦੇ ਉੱਤੇ ਪਹੁੰਚ ਸਕਦੇ ਆ ਤੇ ਸਹੀ ਜਵਾਬ ਆ ਜਿਹੜਾ ਢੋਕਮਾ ਉਹ ਫਿਰ ਤੁਸੀਂ ਦੇ ਸਕਦੇ ਆ ਸੋ ਉਹਨੇ ਇਸ ਤਰ੍ਹਾਂ ਦੀ ਬੜੀ ਜਿਹੜੀ ਸੀ ਗੱਲਬਾਤ ਕੀਤੀ ਤੇ ਇਹ ਸੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਆ ਜਿਹੜੀ ਇਰਾਨ ਦੀ ਫੌਜ ਤੇ ਇਹਦੇ ਬਾਰੇ ਦੇ ਵਿੱਚ ਫਿਰ ਉਹਨਾਂ ਨੇ ਖਾਕ ਸਾਹਿਬ ਜੀ ਇਸ ਤਰ੍ਹਾਂ ਦਾ ਜਵਾਬ ਜਿਹੜਾ ਉਹ ਦਿੱਤਾ ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਉਹਨੇ ਇਹ ਵੀ ਕਿਹਾ ਕਿ ਜਿਹੜੀ ਅਸੀਂ ਅਮਰੀਕਾ ਅਤੇ ਇਜ਼ਰਾਇਲ ਦੀਆਂ ਫੌਜਾਂ ਨੂੰ ਟੈਰੋਰਿਸਟ ਹੀ ਸਮਝਦੇ ਹਾਂ ਇਹ ਇਕੱਲੇ ਇਰਾਨ ਨਹੀਂ ਬਲਕਿ ਪਿਛਲੇ ਸਾਲਾਂ ਵਿੱਚ ਜੇ ਦੇਖਿਆ ਜਾਵੇ ਅਫਗਾਨਿਸਤਾਨ ਲੀਬੀਆ ਇਰਾਕ ਵੈਨਜ਼ੁਏਲਾ ਇਰਾਨ ਅਤੇ ਕਿਊਬਾ ਉੱਪਰ ਹਮਲਾ ਕਰਨ ਨੂੰ ਹੁਣ ਤਿਆਰ ਆ ਇਹਨਾਂ ਦੇ ਬਾਕੀ ਦਿਨਾਂ ਉੱਤੇ ਕਰ ਚੁੱਕੇ ਆ ਅਸੀਂ ਸਿਰਫ ਉਹਨਾਂ ਦੇਸ਼ਾਂ ਵਿੱਚ ਹਮਲੇ ਕਰ ਰਹੇ ਹਾਂ ਜਿਨ੍ਹਾਂ ਵਿੱਚ ਅਮਰੀਕਾ ਦੀਆਂ ਫੌਜਾਂ ਦੇ ਅੱਡੇ ਬਣਾਏ ਹੋਏ ਹਨ ਅਤੇ ਉੱਥੋਂ ਸਾਡੇ ਦੇਸ਼ ਉੱਪਰ ਹਮਲੇ
2: ਚੀਮਾ ਸਾਹਿਬ ਉਹ ਅੱਡਿਆਂ ਨੂੰ ਹੀ ਅਟੈਕ ਕੀਤਾ ਨਾ
1: ਅੱਡਿਆਂ ਨੂੰ ਹੀ ਅਟੈਕ ਕੀਤਾ ਹਾਂਜੀ ਬਿਲਕੁਲ
2: ਜਾਂ ਭਰਾ ਕਿੱਦਾਂ ਰਹਿ ਗਏ ਜਦੋਂ ਤੁਸੀਂ ਦੂਜੀਆਂ ਫੌਜਾਂ ਆਪਣੇ ਘਰ ਵਾੜੀਆਂ
1: ਆਪਣੇ ਘਰ ਵਾੜ ਕੇ ਬਿਲਕੁਲ ਬਸ ਬਸ ਇਹੀ ਗੱਲ ਉਹਨਾਂ ਨੇ ਕਹੀ ਆ ਸੋ ਬੜੀ ਵਧੀਆ ਜਵਾਬ ਉਹਨਾਂ ਨੇ ਦਿੱਤਾ ਤੇ ਅਗਲੀ ਜਿਹੜੀ ਖ਼ਬਰ ਉਹ ਖਾਕ ਸਾਹਿਬ ਜੀ ਹੈਗੀ ਆ ਉਹ ਇਹ ਆ ਕਿ ਅਮਰੀਕਾ ਵੱਲੋਂ 14 ਜਿਹੜੇ ਦੇਸ਼ ਆ ਅਰਬ ਉਹਨਾਂ ਦੇ ਵਿਚੋਂ ਆਪਣੇ ਜਿਹੜੇ ਅਮਰੀਕਨ ਸਿਟੀਜਨ ਆ ਉਹਨਾਂ ਨੂੰ ਇਹ ਤਾਂ ਪਹਿਲਾਂ ਹੀ ਕੱਲੇ ਹੀ ਉਹਨਾਂ ਨੇ ਕਹਿਤਾ ਸੀਗਾ ਕਿ ਨਿਕਲ ਜਾਓ ਜਿੱਦਾਂ ਭੱਜ ਹੁੰਦਾ ਭੱਜ ਜਾਓ ਕਿਸੇ ਤੋਂ ਹਨਾ ਤੇ 14 ਦੇਸ਼ਾਂ ਦੇ ਵਿਚੋਂ ਕਿਹਾ ਨਿਕਲਣ ਵਾਸਤੇ ਕਹਿ ਦਿੱਤਾ ਕੱਲ ਸ਼ਾਮੀ ਅਮਰੀਕਾ ਵੱਲੋਂ ਚੇਤਾਵਨੀ ਦਿੱਤੀ ਗਈ ਜਿਸ ਵਿਚ ਕਿਹਾ ਕਿ ਗੈਟ ਆਊਟ ਨਾਓ ਖਰਸਾ ਵੀ ਹੁਣ ਦੇਖੋ ਇੱਕ ਗੱਲ ਕਹਿਣ ਦਾ ਵੀ ਇੱਕ ਤਾਂ ਆਪਾਂ ਕਹਿੰਦੇ ਗੇਟ ਆਊਟ ਨਾਓ ਹਨਾ ਹੁਣੇ ਚੱਲ ਜਾ ਇੱਕ ਆਪਾਂ ਕਹਿੰਦੇ ਗੇਟ ਆਊਟ ਨਾਓ ਕਹਿਣ ਦਾ ਮਤਲਬ ਹੁਣੇ ਇੱਥੋਂ ਨਿਕਲੋ ਕੱਲ ਪਹਿਲਾਂ ਸ਼ਾਮੀ ਇਹ ਖ਼ਬਰ ਦਿੱਤੀ ਕੋਈ 6 ਵਜੇ ਦੇ ਕਰੀਬ ਤੇ ਉਸ ਤੋਂ ਬਾਅਦ ਫਿਰ ਖਾਕ ਸਾਹਿਬ ਜੀ ਅਗਲੀ ਇੱਕ ਹੋਰ ਖ਼ਬਰ ਦੇ ਵਿਚ ਉਹਨਾਂ ਕਿਹਾ ਉਹਨਾਂ ਦੇ ਸ਼ਬਦ ਫਲੀ ਦਾ ਮਤਲਬ ਉੱਡ ਜਾਓ ਇੱਥੋਂ ਭੱਜ ਜਾਓ ਦੌੜ ਜਾਓ ਜਿੱਧਰ ਨੂੰ ਵੀ ਜਾ ਹੁੰਦਾ
2: ਬੰਦ ਆ ਸਾਰੇ ਏਅਰਪੋਰਟ
1: ਹਾਂਜੀ ਹਾਂਜੀ ਉਹੀ ਗੱਲ
2: ਮੈਂ ਜਾਂ ਤੇ ਚੀਮਾ ਸਾਹਿਬ ਇਹ ਹੁੰਦਾ ਕਿ ਇਹ ਸਾਰਾ ਕੁਝ ਅਰੇਂਜ ਕਰਨ ਤੋਂ ਪਹਿਲਾਂ ਆਪਣੇ ਅੰਬੈਸੀਆਂ ਨੂੰ ਮੈਸੇਜ ਕਰਦੇ ਕਿ ਤੁਸੀਂ ਇਥੋਂ ਬੰਦੇ ਨਿਕਲ ਜਾਓ,
1: ਬਿਲਕੁਲ
2: ਹੋ ਸਕਦਾ ਸੀਕਰੇਟਲੀ ਕਰ ਸਕਦੇ ਸੀ। ਕਿ ਜਦੋਂ ਹੁਣ ਤਗੜ ਤਗੜ ਹੋਣ ਲੱਗ ਪਈ ਆ ਤਾਂ ਹੁਣ ਤੁਸੀਂ ਕਹੋਗੇ ਤੇ ਏਅਰਪੋਰਟ ਬੰਦ ਆ, ਜਹਾਜ਼ ਉੱਡਦੇ ਨੀ, ਉੱਡਣ ਕੀ ਪਤਾ ਜਹਾਜ਼ ਦੇ ਕਿਹੜੇ ਜਹਾਜ਼ ਨੂੰ ਕਦੋਂ ਬੰਬ ਲੱਗ ਜਾਣਾ।
1: ਬਿਲਕੁਲ ਬਿਲਕੁਲ ਇਹੀ ਗੱਲ ਹੈ ਜੀ। ਤੇ ਇਹਦੇ ਵਿਚ ਇਹ ਜਿਹੜੇ 14 ਦੇਸ਼ਾਂ ਵਿਚੋਂ ਕਹਿੰਦੇ ਸੀ ਬਾਹਰ ਨਿਕਲ ਜਾਓ ਤੇ ਫੇਰ ਉਹ ਨੀ ਕਿਹਾ ਉੱਡ ਜਾਓ ਇਥੋਂ ਨਿਕਲ ਜਾਓ ਜਿੱਧਰ ਵੀ ਭੱਜ ਹੁੰਦਾ, ਪਰ ਫੇਰ ਖਾਕ ਸਾਹਿਬ ਜੀ ਹੁਣ ਗੱਲ ਇਸ ਤਰ੍ਹਾਂ ਆ ਕਿ ਉਹ ਦੌੜਨ ਕਿੱਧਰ ਨੂੰ, ਕਿਉਂਕਿ ਕੋਈ ਰਾਹ ਤਾਂ ਸਾਰੇ ਬੰਦ ਆ। ਤੇ ਉਥੋਂ ਦੇਖੋ ਇਹਦੇ ਉਪਰੰਤ ਫੇਰ ਖਾਕ ਸਾਹਿਬ ਜੀ ਇਰਾਨ ਨੇ ਜਿਹੜਾ ਆ ਉਹ ਸਾਊਦੀ ਅਰਬ ਤੇ ਜਿਹੜੀ ਕੁਵੈਤ ਹੈਗਾ ਉਹਨਾਂ ਦੀਆਂ ਜਿਹੜੀਆਂ ਖਬਰ ਬਹੁਤ ਨੀ ਜਾਣੀ ਨਹੀਂ ਉਹੀ ਆ ਹਾਂਜੀ ਉਹੀ ਆ। ਉਪਰੰਤ ਇਰਾਨ ਨੇ ਸਾਊਦੀ ਅਰਬ ਅਤੇ ਕੁਵੈਤ ਦੀਆਂ ਜਿਹੜੀਆਂ ਹੈਗੀਆਂ ਐਮਬੈਸੀ ਉਹਨਾਂ ਉੱਤੇ ਹਮਲੇ ਕੀਤੇ, ਜਿਨ੍ਹਾਂ ਕਾਰਨ ਦੋਨੋਂ ਐਮਬੈਸੀਆਂ ਜਿਹੜੀਆਂ ਇਹ ਬੰਦ ਆ ਇਹ ਖੁੱਲੀਆਂ ਨੀ। ਮੰਗਲਵਾਰ ਨੂੰ ਫੇਰ ਦੁਬਾਰਾ ਜਿਹੜੀ ਬੈਰੂਟ ਵਾਲੀ ਵਿਚਲੀ ਐਮਬੈਸੀ ਆ ਉਹ ਵੀ ਬੰਦ ਕਰ ਦਿੱਤੀ ਕਿਉਂਕਿ ਉੱਥੇ ਵੀ ਉਹਨਾਂ ਨੇ ਹਮਲਾ ਕੀਤਾ। ਫਿਰ ਅਮਰੀਕਾ ਦੀ ਗਵਰਨਮੈਂਟ ਨੇ ਐਲਾਨ ਕਰ ਦਿੱਤਾ ਕਿ ਜਦੋਂ ਖਤਰਾ ਟਲ ਗਿਆ ਉਦੋਂ ਤੱਕ ਆਪਣੀਆਂ ਐਮਬੈਸੀਆਂ ਬੰਦ ਰਹਿਣਗੀਆਂ ਅਤੇ ਅਨਾਊਂਸ ਕੀਤਾ ਜਾਵੇਗਾ। ਹੁਣ ਕੀ ਆ ਜਿਹੜੀ ਸਟੇਟ ਡਿਪਾਰਟਮੈਂਟ ਹੈ ਅਮਰੀਕਾ ਦੀ ਉਹਨਾਂ ਵੱਲੋਂ ਆਹ ਜਿਹੜੇ ਕੰਟਰੀਆਂ ਦੇ ਨਾਮ ਮੈਂ ਲੈ ਲੈਂਗਾ, ਬਹਿਰੀਨ, ਇਜਿਪਟ, ਇਰਾਨ, ਇਰਾਕ, ਇਜ਼ਰਾਈਲ, ਵੈਸਟ ਬੈਂਕ ਆ ਜਿਹੜਾ, ਗਾਜ਼ਾ, ਜੋਰਡਨ, ਕੁਵੈਤ, ਲਿਬਨਾਨ, ਓਮਾਨ, ਸਾਊਦੀ ਅਰੇਬੀਆ ਤੇ ਇਹਦੇ ਨਾਲ ਹੈਗਾ ਸੀਰੀਆ, ਦਾ ਯੂ ਏ ਈ ਜਿਹੜੀ ਹੈਗੀ ਆ ਉਹ ਤੇ ਯੇਮਨ ਆ ਜਿਹੜੇ ਇਨ੍ਹਾਂ ਦੇਸ਼ਾਂ ਵਿਚੋਂ ਉਹ ਕਹਿੰਦੇ ਆ ਭਾਈ ਸਾਰੇ ਲੋਕ ਆ ਜਿਹੜੇ ਸਾਡੇ ਉਹ ਨਿਕਲ ਜਾਓ, ਸਿਰਫ ਉਹੀ ਲੋਕ ਰਹਿਣਗੇ ਉੱਥੇ ਜਿਨ੍ਹਾਂ ਜਾਂ ਅੰਬੈਸੀਆਂ ਦੇ ਵਿਚ ਸਟਾਫ ਆ ਥੋੜਾ ਬਹੁਤਾ ਜਾਂ ਫਿਰ ਜਿਹੜੇ ਮਿਲਟਰੀ ਦੇ ਨਾਲ ਜੁੜੇ ਹੋਏ ਜਾਂ ਫਿਰ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹੀ ਰਹਿਣਗੇ, ਬਾਕੀਆਂ ਨੂੰ ਉਹ ਕਹਿੰਦੇ ਆ ਇਨ੍ਹਾਂ ਦੇਸ਼ਾਂ ਦੇ ਵਿਚੋਂ ਨਿਕਲ ਜਾਓ ਜਿੱਧਰ ਨੂੰ ਵੀ ਭੱਜ ਹੁੰਦਾ। ਤੇ ਪਰ ਉਹ ਹੁਣ ਖਾਕ ਸਾਹਿਬ ਜੀ ਜਾਣ ਕਿੱਧਰ ਨੂੰ, ਉਹਨਾਂ ਨੂੰ ਇਹ ਵੀ ਚਿਤਾਵ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਤੁਹਾਡੇ ਕੋਲ ਹਵਾਈ ਜਹਾਜ਼ ਇੱਥੇ ਏਅਰਪੋਰਟ ਬੰਦ ਆ, ਸਾਰਾ ਕੁਝ ਬੰਦ ਆ, ਬੱਸ ਬੁਸ ਲੈ ਕੇ ਜਿਹੜੇ ਵੀ ਤਰੀਕੇ ਨਾਲ ਕਾਰ ਨਾਲ ਜਾਂ ਬੱਸ ਨਾਲ ਕਿਸੇ ਹੋਰ ਦੇਸ਼ ਨਾਲ ਦੇ ਵਿਚ ਜਾ ਕੇ ਉਥੋਂ ਜਿਹੜੀ ਆ ਅੱਗੇ ਹਵਾਈ ਜਹਾਜ਼ ਲੈ ਲਓ। ਪਰ ਖਾਕ ਸਾਹਿਬ ਜੀ ਉਹ ਸਾਰੇ ਕੰਟਰੀਆਂ ਦੇ ਇੱਕ ਦੂਜੇ ਨਾਲ ਤਾਂ ਲੱਗ ਗਏ, ਉੱਥੇ ਜਾਣਗੇ ਕਿੱਧਰ ਨੂੰ ਉਹ, ਆਸੇ ਪਾਸੇ ਤਕਰੀਬਨ ਸਮੁੰਦਰ ਲੱਗਦਾ।
2: ਇੱਕ ਹੋਰ ਵੀ ਖਬਰ ਬਹੁਤ ਘੁੰਮਦੀ ਸੀ ਪਰ ਮੈਨੂੰ ਨੀ ਲੱਗਦਾ ਕਿ ਉਹ ਸਹੀ ਆ, ਪਰ ਅਸੀਂ ਇਹਨੂੰ ਵੈਰੀਫਾਈ ਨਹੀਂ ਕਰਦੇ ਕਿ ਨਿਤਿਨ ਜਾਹੂ ਦਾ ਵੀ ਸੁਣਿਆ ਕਿ ਉਹ ਵੀ ਮਾਰਿਆ ਗਿਆ, ਪਰ ਇਹ ਖਬਰ ਅਫੀਸ਼ਲੀ ਆਈ ਨਹੀਂ ਹੈ ਪਰ ਚੈਨਲ ਘੁੰਮ ਰਹੀ ਹੈ ਕਿ ਉੱਥੇ ਕੀਤਾ ਗਿਆ ਤੇ ਉਹਦੇ ਘਰ ਦੇ ਉੱਪਰ ਤੇ ਉਹਦੀ ਇਹ ਕਹਿ ਰਹੇ ਆ, ਪਰ ਅਫੀਸ਼ਲ ਕੋਈ ਨਹੀਂ ਹੈ ਇਹਦਾ ਪੱਲਾ ਹਜੇ ਕੋਈ ਨਹੀਂ ਹੈ ਜਦੋਂ ਤੱਕ ਕਲੀਅਰ ਨਹੀਂ ਹੁੰਦਾ।
1: ਹਾਂਜੀ ਖਾਕ ਸਾਹਿਬ ਜੀ ਕੱਲ ਸ਼ਾਮੀ ਇਹ ਖਬਰ ਆ ਗਈ ਸੀ, ਲੇਟ ਨਾਈਟ ਖਬਰ ਆਈ ਸੀਗੀ ਕਿ ਉਹ ਮਾਰ ਦਿੱਤਾ ਆ, ਪਰ ਇਹ ਜਿਹੜੀਆਂ ਖਬਰਾਂ ਆ ਇਹ ਜਿਹੜੇ ਇੱਥੇ ਨੀ ਆਉਣੀਆਂ, ਇਹ ਨਾ CNN ਤੇ ਨਾ ਅਲਜ਼ੀਰਾ ਤੇ ਨਾ ਹੋਰ ਕਿਸੇ ਚੈਨਲ ਤੇ ਨੀ ਆਉਣੀਆਂ ਇਹ ਖਬਰਾਂ, ਇਹ ਜਾ ਕੇ 2-4 ਮਹੀਨੇ ਲੜਾਈ ਬੰਦ ਹੋਣ ਤੋਂ ਬਾਅਦ ਚ ਆਉਣਗੀਆਂ, ਉਹ ਵੀ ਦੱਬੀ ਰੱਖਣੀਆਂ। ਪਰ ਇਹ ਜਿਹੜੀਆਂ ਖਬਰਾਂ ਆ ਮੈਂ ਵੀ ਦੇਖਦਾ ਸੀਗਾ ਇੰਡੀਆ ਤੋਂ ਆ ਰਹੀਆਂ ਖਬਰਾਂ ਖਾਕ ਸਾਹਿਬ ਜੀ, ਉੱਥੇ ਤਾਂ ਉਹਨਾਂ ਨੇ ਜਿਹੜੇ ਇਨ੍ਹਾਂ ਦੇ ਹਵਾਈ ਜਹਾਜ਼ ਸੀਗੇ ਏਅਰਪੋਰਟਾਂ ਤੇ ਵੀ ਤੇ ਇੱਕ ਜਹਾਜ਼ ਦੇ ਉੱਪਰ ਵੀ ਜਿਹੜੇ ਫਾਈਟਰ ਜੈਟ ਉਹ ਤਾਂ ਏਦਾਂ ਜਿੱਦਾਂ ਮਤਲਬ ਆਪਣੇ ਫੂਸਲੇ ਨੀ ਕਿਸੇ ਚੀਜ਼ ਦੇ ਉਡਾ ਦੇ ਏਦਾਂ ਸੀਗੀ। ਤੇ ਹਾਂਜੀ ਇਜ਼ਰਾਈਲ ਦੇ ਵਿਚ ਵੀ ਆ ਜਿਹੜਾ ਉੱਥੇ ਅੱਗਾਂ ਇੰਨੀਆਂ ਲੱਗੀਆਂ, ਇੰਨੇ ਹਮਲੇ ਉੱਥੇ ਕੀਤੇ ਗਏ ਆ ਉਹਦੇ ਉੱਤੇ ਜਿਹੜਾ ਹੈਗਾ ਆਪਣੀ ਤੈਲਾਵੀਵ ਦੇ ਉੱਤੇ ਪਹਿਲਾਂ ਕੋਈ ਹਮਲਾ ਜਦੋਂ ਅੱਗੇ ਉਹਨਾਂ ਨੇ ਵੀ ਕੀਤੀਆਂ ਕੁੱਤੀਆਂ ਆਰਾਮ ਨਾਲ ਵੀ ਲੜਾਈ ਉਦੋਂ ਉਹਨਾਂ ਨੇ ਕੋਈ ਨੀ ਕੀਤਾ ਉੱਥੇ, ਪਰ ਉਹਨਾਂ ਨੇ ਤੈਲਾਵੀਵ ਜਿਹੜੀ ਰਾਜਧਾਨੀ ਆ ਉਹਦੇ ਆਸੇ ਪਾਸੇ ਤੇ ਬੰਬ ਸਿੱਟ ਕੇ ਉਹ ਉਹਨੇ ਦੱਸਿਆ ਸੀਗਾ ਵੀ ਸਾਡੀ ਪਹੁੰਚ ਤੁਹਾਡੇ ਤਿੱਕਰ ਹੈਗੀ ਆ, ਜਦੋਂ ਅੱਗੇ ਜੂਨ ਦੇ ਵਿਚ ਲੜਾਈ ਹੋਈ ਜਿਹੜੀ ਪਿਛਲੀ ਜੂਨ ਉਦੋਂ। ਤੇ ਪਰ ਹੁਣ ਇਜ਼ਰਾਇਲ ਦੇ ਵਿਚੋਂ ਵੀ ਜਿਹੜੇ ਉਹ ਸੀਨ ਇੰਡੀਆ ਤੋਂ ਆਉਂਦੇ ਆ ਨਾ ਰਿਕਾਰਡ ਹੋਏ ਆ, ਉਹ ਮਤਲਬ ਐਵੇਂ ਤਾਂ ਹੈ ਨੀ ਪਤਾ ਨੀ AI ਦੇ ਨਾਲ ਕ੍ਰੀਏਟ, ਮੈਨੂੰ ਤਾਂ ਨੀ ਲੱਗਦਾ ਵੀ ਏਦਾਂ ਦੀ ਗੱਲ
2: ਕੁਛ ਨੀ ਗਾ ਚੀਮਾ ਸਾਹਿਬ, ਅੱਜ ਕੱਲ ਪਤਾ ਨੀ ਐਸੀ ਐਸੀ ਚੀਜ਼ਾਂ ਬਣਾ ਦਿੰਦੇ ਆ, ਏਦਾਂ ਲੱਗਦਾ ਜਾਂ ਰੀਅਲ। ਇੱਕ ਵੀਡੀਓ ਮੈਂ
1: ਦੇਖਿਆ
2: ਸੀ ਚੀਮਾ ਸਾਹਿਬ ਜਿਹਦੇ ਵਿਚ ਬਹੁਤ ਔਰਤਾਂ ਇਸਰਾਇਲ ਦੇ ਵਿਚ ਮਜ਼ਾਰਾ ਕਰ ਰਹੀਆਂ ਕਿ ਵੀ ਆਰ ਸੋਰੀ, ਇਰਾਨ ਨੂੰ ਕਹਿ ਰਹੀਆਂ ਵੀ ਆਰ ਸੋਰੀ ਸਟਾਪ ਦਾ ਫਾਈਟ।
1: ਚੀਜ਼ਾਂ
2: ਬਣਾਈਆਂ ਜਾਂਦੀਆਂ ਵਾ, ਪਤਾ ਨੀ ਲੋਕਾਂ ਨੂੰ ਏਜੰਸੀਆਂ ਬਣਾਉਂਦੀਆਂ ਜੀ, ਸਾਰਾ ਕੁਝ ਕਰਦੀਆਂ ਦੂਜੇ ਮੁਲਕ ਦੀਆਂ।
1: ਹਾਂਜੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹ ਏਦਾਂ ਦੇ ਪੈਦਾ ਕਰਦੀਆਂ, ਇਹਦੇ ਚ ਕੋਈ ਸ਼ੱਕ ਨੀ ਹੈਗੀ, ਉਹ ਵੀ ਕਰਦੀਆਂ ਜੀ। ਤੇ ਇਹ ਸੀਗੀ ਉਥੋਂ ਦੀ ਕਹਾਣੀ ਤੇ ਜਿਹੜੇ ਉਹ ਲੋਕ ਹੈਗੇ ਆ ਉਹ ਹੁਣ ਉੱਥੇ ਫਸੇ ਹੋਏ ਆ। ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਖਾਕ ਸਾਹਿਬ ਜੀ, ਉਹ ਅਮਰੀਕਾ ਦੀ ਪਰਜਾ ਜਿਹੜੀ ਹੈਗੀ ਆ ਉਹਦੇ ਵੱਲੋਂ ਆਪਣੇ ਪ੍ਰੈਜੀਡੈਂਟ ਕੋਲੋਂ ਸਵਾਲ ਪੁੱਛ ਰਹੀ ਆ ਕਿ ਇਹ ਇਰਾਨ ਉੱਪਰ ਹਮਲਾ ਕਰਨ ਦੀ ਜ਼ਰੂਰਤ ਕੀ ਸੀ ਤਾਂ ਵੱਖ ਵੱਖ ਸਮੇਂ ਤੇ ਵੱਖ ਵੱਖ ਜਿਹੜੇ ਆਗੂਆਂ ਵੱਲੋਂ ਜਿਹੜੇ ਉਹ ਵੱਖ ਵੱਖ ਜਵਾਬ ਦਿੱਤੇ ਗਏ ਆ। ਤੇ ਇਹਦੇ ਵਿਚ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਸਭ ਤੋਂ ਪਹਿਲਾਂ ਟਰੰਪ ਸਾਹਿਬ ਨੇ ਜਵਾਬ ਜਿਹੜਾ ਦਿੱਤਾ ਸੀਗਾ ਉਹ ਕਹਿੰਦੇ ਸੀਗੇ ਕਿ ਕਿਉਂਕਿ ਇਜ਼ਰਾਇਲ ਆਪ ਹਮਲਾ ਕਰ ਰਿਹਾ ਸੀ ਅਤੇ ਮੈਂ ਕਿਹਾ ਕਿ ਚਲਦੀ ਗੰਗਾ ਵਿਚ ਹੱਥ ਧੋਈ ਲੈਂਦੇ ਹਾਂ। ਉਹਨੇ ਟਰੰਪ ਸਾਹਿਬ ਨੇ ਪਹਿਲੀ ਖਬਰ ਦੇ ਵਿਚ ਕਿਹਾ ਕਿ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਔਰ ਕੀਤਾ ਦੋਨਾਂ ਨੇ ਸਲਾਹ ਦੇ ਨਾਲ ਇੱਕੋ ਟਾਈਮ ਤੇ ਕੀਤਾ।
2: ਹਾਂਜੀ
1: ਬਿਲਕੁਲ। ਤੇ ਪਰ ਟਰੰਪ ਸਾਹਿਬ ਨੇ ਕਿਹਾ ਕਿ ਇਜ਼ਰਾਇਲ ਨੇ ਉਹ ਕੀਤਾ ਤੇ ਮੈਂ ਕਿਹਾ ਚੱਲ ਹੁਣ ਮੈਂ ਵੀ ਇਹਦੇ ਨਾਲ ਲੱਗ ਜਾਣਾ। ਤੇ ਫੇਰ ਜਿਹੜਾ ਇਜ਼ਰਾਇਲ ਨੇ ਕਿਹਾ ਕਿ ਅਮਰੀਕਾ ਨੇ ਪਹਿਲਾਂ ਹਮਲਾ ਕੀਤਾ ਤੇ ਅਸੀਂ ਸੋਚਿਆ ਵੀ ਆਪਾਂ ਵੀ ਦੋ ਹੱਥ ਕਰ ਹੀ ਲੈਣੇ ਆ। ਤੇ ਫੇਰ ਖਾਕ ਸਾਹਿਬ ਜੀ ਅਗਲੀ ਤੀਸਰੀ ਵਾਰੀ ਆ ਜਿਹੜੀ ਉਹ ਸਟੇਟਮੈਂਟ ਆਈ ਟਰੰਪ ਨੇ ਆਪਣੀ ਭਾਸ਼ਾ ਬਦਲ ਲਈ ਅਤੇ ਕਿਹਾ ਜੇ ਕਿਤੇ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਤਾਂ ਸਾਨੂੰ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ। ਹਰ ਘੰਟੇ ਬਾਅਦ ਇਹਦੀ ਜਿਹੜੀ ਸ਼ਬਦਾਵਲੀ ਆ ਉਹ ਬਦਲਦੀ ਰਹਿੰਦੀ ਆ। ਟਰੰਪ ਸਾਹਿਬ ਨੇ
2: ਕਿਥੋਂ ਦੱਬ ਲੈਣਾ ਇਰਾਨ ਤੇ ਤੁਸੀਂ ਸਟਾਰਟ ਕੀਤਾ, ਇਰਾਨ ਨੇ ਸਟਾਰਟ ਕੀਤਾ ਹੀ ਨਹੀਂਗਾ ਇਰਾਨ
1: ਨੇ। ਬਿਲਕੁਲ ਉਹੀ ਗੱਲ ਆ। ਹਾਂਜੀ ਹਾਂਜੀ ਪਰ ਇੱਥੇ ਦੀ ਪਰਜਾ ਨੂੰ ਉਹ ਮੂਰਖ ਬਣਾਉਂਦੇ ਨੇ ਪਰ ਪਰਜਾ ਹੁਣ ਖਤਮ ਆ ਗਈ ਹੈ।
2: ਪਤਾ ਜੀ ਇੱਥੇ
1: ਬਿਲਕੁਲ ਬਿਲਕੁਲ
2: ਲੋਕਾ ਸਾਰੇ ਬੇਕੂਫ ਥੋੜੋ।
1: ਹਾਂਜੀ ਹਾਂਜੀ
2: ਹਰ ਚੀਜ਼ ਦੇਖਦੇ ਹੋ ਜੀ।
1: ਇਹਦੇ ਨਾਲ ਖਾਕ ਸਾਹਿਬ ਇੱਕ ਹੋਰ ਗੱਲ ਆ, ਦੇਖੋ ਹੁਣ ਸਾਰੀ ਪਰਜਾ ਨੂੰ ਪਤਾ ਆ ਤੇ ਜਦੋਂ ਤੁਸੀਂ ਇਸ ਤਰ੍ਹਾਂ ਸ਼ਰੇਆਮ ਝੂਠ ਬੋਲਣਾ ਲੱਗ ਪੈਂਦੇ ਫਿਰ ਜਿਹੜੀ ਪਰਜਾ ਹੈ ਉਹ ਤੁਹਾਡੇ ਤੇ ਯਕੀਨ ਕਰਨੋਂ ਹਟ ਜਾਂਦੀ ਹੈ ਤੇ ਤੁਹਾਨੂੰ ਵੋਟਾਂ ਪਾਉਣੋਂ ਵੀ ਹਟ ਜਾਂਦੀ ਹੈ। ਸੋ ਇਹਨਾਂ ਗੱਲਾਂ ਤੋਂ ਜਿਹੜਾ ਆ, ਪਰ ਟਰੰਪ ਸਾਹਿਬ ਆਈ ਡੋਂਟ ਥਿੰਕ ਹੀ ਕੇਅਰਸ ਅਬਾਊਟ ਐਨੀਥਿੰਗ, ਉਹ ਕਹਿੰਦਾ ਵੀ ਜੋ ਵੀ ਹੈ ਮੈਂ ਹੀ ਹਾਂ। ਤੇ ਟਰੰਪ ਨੇ ਖਾਕ ਸਾਹਿਬ ਜੀ ਆਪਣੀ ਭਾਸ਼ਾ ਬਦਲ ਲਈ ਤੇ ਫੇਰ ਜਿਹੜਾ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਕਹਿੰਦੇ ਸਾਡੇ ਤੇ ਪਹਿਲਾਂ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ, ਦੇ ਜੇ ਉਹ ਕੀਤਾ ਤੇ ਫੇਰ ਅਖੀਰ ਵਿਚ ਟਰੰਪ ਸਾਹਿਬ ਨੇ ਮੰਨ ਲਿਆ ਉਹਨਾਂ ਨੇ ਮੰਨ ਗਏ ਉਹ ਕਿ ਉਹਨੇ ਤੇ ਇਜ਼ਰਾਇਲ ਦੀ ਬਾਂਹ ਰੋੜ ਕੇ ਉਹਨੂੰ ਨਾਲ ਰਲਾ ਕੇ ਹਮਲਾ ਕੀਤਾ ਹੈ। ਕਹਿਣ ਦਾ ਵਾ ਟਰੰਪ ਨੇ ਨੇਤਾਨਯਾਹੂ ਦੇ ਉੱਤੇ ਜ਼ੋਰ ਪਾ ਕੇ ਉਹਦੀ ਬਾਂਹ ਰੋੜੀ ਤੇ ਉਹਨੂੰ ਕਿਹਾ ਵੀ ਆ ਤੂੰ ਮੇਰੇ ਨਾਲ ਲੱਗ ਤੇ ਆਪਾਂ ਕਰਦੇ ਹਾਂ ਤੇ ਇਸ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੇ ਕੀਤਾ ਆ। ਤੇ ਫੇਰ ਦੱਸਦਾ ਵੀ ਹੁਣ ਮੁਸੀਬਤ ਆ ਜਿਹੜੀ ਉਹ ਇਹਦੇ ਵਿਚ ਫਸ ਗਏ ਆ ਦੋਨੇ
2: ਦੇਸ਼ ਤੋਂ ਪਹਿਲਾਂ ਜੰਗ ਲੱਗਣ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਉੱਥੇ ਗਏ ਸੀ। ਦੋ ਦਿਨ ਪਹਿਲਾਂ ਦੀ ਗੱਲ ਹੀ ਹੈ ਨਾ, ਦੋ ਦਿਨ ਪਹਿਲਾਂ ਦੀ ਹੈ। ਤੇ ਉੱਥੇ ਕਿੱਦਾਂ ਰੈੱਡ ਕਾਰਪੇਟ ਤੇ ਉਹਨਾਂ ਦਾ ਸਵਾਗਤ ਹੋਇਆ, ਉਹ ਇਹ ਕੀਲਾ ਸੀ ਕਿ ਉਹਨਾਂ ਦੀ ਤਿਆਰੀ ਤਾਂ ਹੋਈ ਸੀ ਕਿ ਭਾਰਤ ਨੂੰ ਵੀ ਇੰਡੀਆ ਨੂੰ ਵੀ ਆਪਾਂ ਨਾਲ ਲਾ ਲਈਏ। ਟਰੰਪ ਸਾਡੇ ਪ੍ਰਧਾਨ ਮੰਤਰੀ ਸਾਹਿਬ ਥੋੜਾ ਪਤਾ ਸੀ ਕਿ ਇਹਨਾਂ ਨੇ ਇਹ ਕੰਮ ਕਰਨਾ, ਉਹਨਾਂ ਨੇ ਫਿਰ ਆਪਣੀ ਜਾ ਕੇ ਉੱਥੇ ਚੁੱਪ ਵੱਟ ਲਈ ਨਾ ਉਧਰ ਨਾ ਉਧਰ। ਅੱਛੀ ਸੋਚ ਹੈਗੀ ਆ, ਕਿਉਂਕਿ ਜੇ ਤੁਸੀਂ ਇਸਰਾਇਲ ਨਾਲ ਖੜੇ ਹੋਵੋਗੇ ਤੇ ਤੁਸੀਂ ਫਿਰ ਇਰਾਨ ਦੇ ਟਾਰਗੇਟ ਤੇ ਤੁਸੀਂ ਵੀ ਆ ਜਾਓਗੇ।
1: ਬਿਲਕੁਲ, ਇਹ ਚ ਕੋਈ ਸ਼ੱਕ ਨਹੀਂ ਹੈ ਖਾਕ ਸਾਹਿਬ ਜੀ। ਦੇਖੋ ਇਹ ਜਿਹੜੀਆਂ ਖ਼ਬਰਾਂ ਨਾ, ਕੱਲ ਇੱਕ ਛੋਟੀ ਜਿਹੀ ਖ਼ਬਰ ਸੀਗੀ ਨਿੱਕੀ ਜਿਹੀ, ਉਹਦੇ ਵਿਚ ਸ਼ਾਇਦ ਖ਼ਬਰ ਦੇ ਵਿਚ ਕਿ ਜਿਹੜਾ ਇੰਡੀਆ ਆਇਆ ਉਹਦਾ ਨਾ ਲਿਖਣ ਵਾਲੇ ਦੇਖੋ ਜਿਹੜੇ ਬੜੇ ਉਹ ਸ਼ਬਦਾਂ ਦੀ ਹੇਰਾਫੇਰੀ ਦੇ ਨਾਲ ਤੁਹਾਤੋਂ ਬਹੁਤ ਕੁਛ ਕਰਾ ਲੈਂਦੇ ਆ ਉਹਨਾਂ ਦੀ, ਪਰ ਜੇ ਤੁਸੀਂ ਗੌਰ ਨਾਲ ਦੇਖਦੇ ਆ ਤਾਂ ਤੁਹਾਨੂੰ ਸਮਝ ਲੱਗ ਜਾਂਦੀ ਆ ਵੀ ਇਹ ਕੀ ਆ ਚੱਕਰ ਹੈ ਨਾ। ਉਹਦੇ ਵਿਚ ਇਹ ਲਿਖਿਆ ਸੀਗਾ ਕਿ ਜਿਹੜਾ ਇਰਾਨ ਆ ਇਰਾਨੀ ਭਾਰਤ ਆ ਜਿਹੜਾ ਇੰਡੀਆ ਆ ਉਹ ਪਲਸਤੀਨ ਦਾ ਬਹੁਤ ਨੇੜੇ ਦਾ ਦੋਸਤ ਰਿਹਾ ਆ ਪੁਰਾਣੇ ਇਤਿਹਾਸ ਤੋਂ ਲੈ ਕੇ ਹੁਣ ਥੋੜੇ ਸਮਾਂ ਪਹਿਲਾਂ ਤੱਕ। ਫੇਰ ਉਹ ਕਹਿੰਦੇ ਆ ਵੀ ਜਿਹੜਾ ਇੰਡੀਆ ਆ ਫੇਰ ਉਹਨੂੰ ਨਾ ਇਸ ਤਰ੍ਹਾਂ ਲੱਗਿਆ ਜਿਹੜੀ ਖਾਸ ਕਰਕੇ ਆ ਮੋਦੀ ਹੁਣਾਂ ਦੀ ਗਵਰਨਮੈਂਟ ਆ ਇਹਨਾਂ ਨੂੰ ਇੱਦਾਂ ਲੱਗਿਆ ਵੀ ਯਾਰ ਇਹ ਮੁਸਲਿਮ ਤਾਂ ਸਾਡੇ ਖਿਲਾਫ਼ ਲੜਦੇ ਰਹੇ ਆ ਤੇ ਹੁਣ ਮੈਂ ਕਿਉਂ ਇਹਨਾਂ ਦੇ ਨਾਲ ਰਲ ਰਿਹਾ ਪਲਸਤੀਨੀਆਂ ਦੀ ਮਦਦ ਕਰ ਰਿਹਾ ਇਸ ਕਰਕੇ ਜਿਹੜਾ ਆ ਵੀ ਮੈਨੂੰ ਤਾਂ ਇਜ਼ਰਾਇਲ ਦੀ ਮਦਦ ਕਰਨੀ ਚਾਹੀਦੀ ਆ। ਸੋ ਇਸ ਕਰਕੇ ਤੁਸੀਂ
2: ਸਾਡੇ ਯਾਦ ਆ ਜਦੋਂ ਇਹ 82-83 ਦੇ ਵਿਚ ਅਸੀਂ ਪਾਸਪੋਰਟ ਲਬਨਾਨ ਵਗੈਰਾ ਗੇੜਾ ਮਾਰਦੇ ਰਹੇ ਆ, ਸਾਡੇ ਪਾਸਪੋਰਟ ਤੇ ਲਿਖਿਆ ਹੁੰਦਾ ਸੀ ਬਾਕੀ ਕੰਟਰੀਆਂ ਦੋ ਤਿੰਨ ਕੰਟਰੀਆਂ ਹੁੰਦੀਆਂ ਇਸਰਾਇਲ ਇਨਕਲੂਡ ਹੁੰਦਾ ਸੀ, ਤੁਸੀਂ ਉੱਥੇ ਨਹੀਂ ਜਾ ਸਕਦੇ
1: ਉੱਥੇ ਨਹੀਂ ਜਾ ਸਕਦੇ। ਬਿਲਕੁਲ ਬਿਲਕੁਲ, ਕੋਲੋਨੀ ਆਫ ਰੋਡੇਸ਼ੀਆ ਜਿਹਨੂੰ ਮੇਰਾ ਖਿਆਲ ਆ ਹੁਣ ਉਹ ਸ਼ਾਇਦ ਸਾਊਥ ਅਫਰੀਕਾ ਕਹਿੰਦੇ, ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀਗੀ ਜਿੱਥੇ ਬ੍ਰਿਟਿਸ਼ ਰੂਲ ਸੀਗਾ। ਹਾਂਜੀ, ਤੇ ਇਸੇ ਤਰ੍ਹਾਂ ਸੀਗਾ। ਪਰ ਹੁਣ ਜਿਹੜਾ ਆ ਉਹ ਇਜ਼ਰਾਇਲ ਦੇ ਨਾਲ ਇਹ ਤੁਹਾਨੂੰ ਪਤਾ ਵੀ ਬੜੇ ਚੁਸਤ ਲੋਕ ਆ ਤੇ ਉਹਨੂੰ ਫਿਰ ਇਹੀ ਰਲਾ ਲਿਆ ਤੇ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਆ। ਤੇ ਹੁਣ ਕੀ ਆ ਖਾਕ ਸਾਹਿਬ ਜੀ, ਕੱਲ ਜੋ ਕੁਛ ਹੋਇਆ ਜੋ ਕੁਛ ਆਪਾਂ ਇੰਡੀਆ ਦੀਆਂ ਖ਼ਬਰਾਂ ਵੱਲੋਂ ਦੇਖ ਰਹੇ ਹਾਂ ਔਰ ਜੋ ਕੁਛ ਆਪਾਂ ਖਾਕ ਸਾਹਿਬ ਜੀ ਆ ਪਿਛਲੇ ਦਿਨ ਤੋਂ ਕੱਲ ਜਿਹੜਾ ਸੀਗਾ ਪਰਸੋਂ ਦੀ ਖ਼ਬਰ ਦੇ ਵਿਚ ਨਹੀਂ ਸੀ ਲੱਗ ਰਿਹਾ, ਪਰ ਕੱਲ ਤੋਂ ਜਿਹੜੀ ਆ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਸ਼ੁਰੂ ਹੋ ਗਈ ਆ ਕਿ ਤੁਹਾਨੂੰ ਜਦੋਂ ਟਰੰਪ ਬੋਲਦਾ ਉਦੋਂ ਵੀ ਤੇ ਜਦੋਂ ਨੇਤਾਨਯਾਹੂ ਨਿਊਜ਼ ਦੇ ਸਾਹਮਣੇ ਆਉਂਦਾ ਉਦੋਂ ਵੀ ਇਹਨਾਂ ਦੇ ਜਿਹੜੇ ਚਿਹਰੇ ਆ ਉਹ ਫਿੱਕੇ ਪਏ ਹੋ ਆ।
2: ਉਹ ਪੈ ਗਏ ਜੀ, ਫਿੱਕੇ ਪੈ ਗਏ, ਬਿਲਕੁਲ ਪੈ ਗਏ ਹੁਣ, ਕਿਉਂਕਿ ਦੇਖੋ ਇਰਾਨ ਬਹੁਤ ਚਿਰ ਦਾ ਕਹਿ ਰਿਹਾ ਸੀ ਕਿ ਲੜਾਈ ਤੁਸੀਂ ਲਾ ਲੋਗੇ, ਬੰਦ ਕਰਨੀ ਬੜੀ ਔਖੀ ਹੋਣੀ ਹੈ ਤੁਹਾਡੇ ਕੋਲੋਂ,
1: ਹਾਂਜੀ
2: ਅਸੀਂ ਤਿਆਰ ਬੈਠੇ ਹਾਂ, ਰੈਡੀ ਹਾਂ, ਤੁਸੀਂ ਜਦੋਂ ਵੀ ਕਰੋਗੇ ਅਸੀਂ ਫਿਰ ਜਵਾਬ ਦੇਵਾਂਗੇ। ਤੇ ਜਵਾਬ ਉਹਨਾਂ ਨੇ ਵੈਸੇ ਜਿਹੜਾ ਦਿੱਤਾ ਨਾ ਉੱਥੇ ਇਸਰਾਇਲ ਦੇ ਵਿੱਚ, ਬਹੁਤ ਬੁਰਾ ਦਿੱਤਾ, ਏਡਾ ਸੌਖਾ ਨਹੀਂ, ਉੱਥੇ ਤਬਾਹੀ ਮਚਾਤੀ ਫੜ ਕੇ,
1: ਤਬਾਹੀ ਮਚਾਤੀ ਖਾਕ ਸਾਹਿਬ ਜੀ, ਉਹ ਗੱਡੀਆਂ ਗੁੱਡੀਆਂ ਜਿਹੜੀਆਂ ਤਬਾਹੀ ਮਚਾਤੀ। ਮੈਂ ਤਾਂ ਇੱਥੋਂ ਤੀਕਰ ਵੀ ਇੰਡੀਆ ਵਾਲੀਆਂ ਖ਼ਬਰਾਂ ਤੋਂ ਇਹ ਆਉਂਦਾ ਆ ਸਾਹਮਣੇ, ਕਈ ਵਾਰੀ ਏਡਾ ਆਪਾਂ ਕਹਿ ਦੇਗਾ ਵੀ ਉਹ ਗਲਤ ਆ, ਪਰ ਉੱਥੇ ਦੀਆਂ ਔਰਤਾਂ ਜਿਹੜੀਆਂ ਖਾਕ ਸਾਹਿਬ ਜੀ ਜਰਾਇਦ ਦੀਆਂ, ਉਹ ਵੀ ਸੜਕਾਂ ਤੇ ਉਤਰ ਆਈਆਂ, ਉਹ ਆਪਣੀ ਗਵਰਨਮੈਂਟ ਦੇ ਖਿਲਾਫ਼ ਕਹਿੰਦੇ ਬੰਦ ਕਰੋ ਇਹ ਲੜਾਈ, ਤੁਸੀਂ ਸਾਨੂੰ
2: ਜੀਣਾ ਚਾਹੁੰਦੇ ਆ ਉੱਥੇ ਲੋਕ। ਦੇਖੋ ਲੋਕ ਵਿਚਾਰੇ ਜਿਹੜੇ ਹੁੰਦੇ ਨੇ, ਉਹ ਉਹਨਾਂ ਦਾ ਕੰਮ ਹੁੰਦਾ ਕਾਰੋਬਾਰ, ਰੋਟੀ ਚੱਲਦੀ ਰਹੇ, ਨਾ ਕੋਈ ਲੈਣ
1: ਰੋਟੀ ਚੱਲਦੀ
2: ਰਹੇ, ਸਰਕਾਰਾਂ ਦੇ ਸਰਕਾਰਾਂ ਹੁਣ ਮਨ ਮਰਜ਼ੀਆਂ ਕਰਨ ਲੱਗ ਪੈਂਦੀਆਂ, ਉਹ ਫਿਰ ਲੋਕ ਅੱਕ ਜਾਂਦੇ ਆ ਜੀ, ਇਹ ਕੋਈ ਲੜਾਈ ਦਾ ਕੋਈ ਤਰੀਕਾ ਥੋੜੋ ਹੈਗਾ, ਉਹਦੇ ਕੋਲ ਹੈ ਹੀ ਨੀ ਗਾ, ਜੇ ਬਣਾ ਵੀ ਰਿਹਾ ਹੋਏਗਾ ਤੇ ਸੋ ਦੁਨੀਆਂ ਨੇ ਹੋਰਾਂ ਨੇ ਵੀ ਬਣਾਏ ਤਾਂ ਉਹ ਵੀ ਬਣਾ ਲੇਗਾ, ਤਾਂ ਕਿੱਡਾ ਕਰ ਤੁਹਾਡੇ ਤੇ ਸਿੱਟੇ,
1: ਇਜ਼ਰਾਇਲ ਨੇ ਆਪ ਵੀ ਤਾਂ ਬਣਾਏ ਹੋਏ ਆ,
2: ਇਜ਼ਰਾਇਲ ਕੋ ਹੋਏਗਾ ਚੀਮਾ ਸਾਹਿਬ, ਜਦੋਂ ਤੱਕ ਇਸਰਾਇਲ ਉਹਨੂੰ ਛੇੜੇਗਾ ਨਹੀਂ, ਉਹ ਨਹੀਂ ਉਹ ਵੀ ਨਹੀਂ ਛੇੜੇਗਾ, ਇਹੋ ਹੀ ਹੈ ਨਾ ਜਾ ਕੇ ਪਹਿਲਾਂ
1: ਪਹਿਲਾਂ ਉਹੀ ਛੇੜਦੇ ਆ ਜੀ, ਹਾਂਜੀ ਹਾਂਜੀ, ਇਹਦੇ ਚ ਕੋਈ ਸ਼ੱਕ ਨਹੀਂ ਹੈ ਜੀ। ਸੋ ਜਿਹੜੀ ਫਿਰ ਕੱਲ ਹੀ ਆਪਾਂ ਜਿਹੜੀ ਹੁਣੇ ਮੈਂ ਗੱਲ ਕਰਕੇ ਹਟਿਆ ਕਿ ਇਹਨਾਂ ਦੋਨਾਂ ਦੇ ਚਿਹਰੇ ਆ ਜਿਹੜੇ ਉਹ ਫਿੱਕੇ ਪਏ ਹੋਏ, ਇਹਦੇ ਤੋਂ ਇਹ ਲੱਗ ਰਿਹਾ ਕਿ ਇਹਨਾਂ ਦਾ ਨੁਕਸਾਨ ਹੋਇਆ ਬਹੁਤ ਆ, ਇਹਨਾਂ ਦੇ ਚਿਹਰਿਆਂ ਵੱਲ ਦੇਖ ਕੇ ਲੱਗਦਾ ਵੀ ਜਿਹੜੀ ਇੰਡੀਆ ਤੋਂ ਖ਼ਬਰਾਂ ਆ ਰਹੀਆਂ ਉਹ ਹੋ ਸਕਦਾ ਸੱਚ ਹੋਣ। ਮੈਂ ਇਹ ਕਹਿ ਰਿਹਾ ਕਿ ਬਿਲਕੁਲ ਉਹ ਸੱਚੀਆਂ ਹੈਗੀਆਂ, ਪਰ ਲੱਗ ਇੱਦਾਂ ਰਿਹਾ ਜਿਹੜੇ ਇਹਨਾਂ ਦੇ ਚਿਹਰੇ ਪੜਨ ਤੋਂ ਪਤਾ ਇੱਦਾਂ ਲੱਗਦਾ ਵੀ ਜਿਹੜੀ ਇੰਡੀਆ ਤੋਂ ਖ਼ਬਰ ਆ ਰਹੀ ਆ ਉਹ ਵੀ ਕਿਸੇ ਨੇ ਤਾਂ ਉਹ ਬਣਾਈ ਆ ਨਾ ਵੀਡੀਓ ਤੇ ਉਹਦੇ ਤੋਂ ਐਂ ਲੱਗ ਰਿਹਾ ਵੀ ਇਹਨਾਂ ਦਾ ਨੁਕਸਾਨ ਆ ਜਿਹੜਾ ਜੋ ਜਿੰਨਾ ਬਾਹਰ ਆ ਰਿਹਾ ਉਸ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਇਸ ਤੋਂ ਇਹ ਲੱਗ ਰਿਹਾ।
2: ਜੀ ਉਥੋਂ ਦੇ ਹੋਰ ਵੀ ਮੀਡੀਆ, ਅਮਰੀਕਾ ਦਾ ਮੀਡੀਆ ਵੀ ਉੱਥੇ ਹੈਗਾ ਵਾ, ਪਾਕਿਸਤਾਨ ਦਾ ਵੀ, ਪਾਕਿਸਤਾਨ ਦਾ ਮੀਡੀਆ ਨਹੀਂ ਹੈਗਾ ਉੱਥੇ, ਬਾਕੀ ਲੋਕ ਹੈਗੇ ਆ ਉਹ ਜਿਹੜੇ ਸੱਚੀਆਂ ਗੱਲਾਂ ਫੋਟੋ ਬਣਾ ਕੇ ਵੀਡੀਓ ਬਣਾ ਕੇ ਪਾ ਰਹੇ ਆ, ਇਹ ਨਹੀਂ ਬਿਲਕੁਲ। ਇੰਡੀਆ ਦੇ ਵੀ ਬੰਦੇ ਉੱਥੇ ਬਹੁਤ ਗਏ ਹੋਏ ਆ ਜੀ ਜਰਨਲਿਸਟ,
1: ਹਾਂਜੀ ਬਿਲਕੁਲ, ਖਾਸ ਕਰਕੇ ਇੱਥੇ ਇਜ਼ਰਾਇਲ ਦੇ ਵਿੱਚ ਬਹੁਤ ਆ,
2: ਬਹੁਤ
1: ਤੇ ਹਾਂਜੀ ਤੇ ਫੇਰ ਖਾਕ ਸਾਹਿਬ ਜੀ ਲੜਾਈ ਆ ਹੁਣ ਜਿਹੜੀ ਚੱਲਦੀ ਰੱਖਣੀ ਚਾਹੁੰਦਾ ਪਰ ਇਰਾਨ ਫੈਸਲਾ ਕਰਨਾ ਚਾਹੁੰਦਾ, ਫਿਰ ਟਰੰਪ ਸਾਹਿਬ ਹੁਣ ਕਹਿਣ ਲੱਗ ਪਏ ਖਾਕ ਸਾਹਿਬ ਜੀ ਵੀ ਅਸੀਂ ਤਾਂ ਕਹਿੰਦੇ ਹਾਂ ਵੀ ਲੜਾਈ ਚੱਲਦੀ ਰਹੇ ਤਾਂ ਚੰਗਾ ਆ, ਖਾਤਮਾ ਹੀ ਕਰ ਦਈਏ, ਪਰ ਜਿਹੜਾ ਇਰਾਨ ਆ ਉਹ ਮੂਹਰਿਓ ਕਹਿੰਦਾ ਵੀ ਯਾਰ ਆਪਾਂ ਲੜਾਈ ਬੰਦ ਕਰ ਲਈਏ ਤਾਂ ਚੰਗਾ, ਪਰ ਮੈਨੂੰ ਲੱਗ ਰਿਹਾ ਵੀ ਹੈ ਇਹਦੇ ਉਲਟ ਗੱਲ ਆ, ਇਰਾਨ ਕਹਿੰਦਾ ਕੋਈ ਨਾ ਹੁਣ ਤੁਸੀਂ ਦੇਖ ਲਓ ਹੁਣ ਸ਼ੁਰੂ ਕੀਤੀ ਹੋਇਆ
2: ਸਾਹਿਬ, ਇਰਾਨ ਨੇ ਬੰਦ ਨਹੀਂ ਕਰਨੀ, ਇਹ ਕਰ ਲੈਣਾ ਕੋਸ਼ਿਸ਼ ਕਰ ਰਹੇ ਆ, ਇਹ ਹੌਲੀ ਹੌਲੀ ਜਾ ਕੇ ਸਾਊਦੀ ਅਰਬ ਦੇ ਕਿੰਗ ਨੂੰ ਵੀ ਇਧਰੋਂ ਵੀ ਕਹਿ ਰਹੇ ਕਿ ਤੁਸੀਂ ਕਰੋ
1: ਦੇ ਨਾਲ, ਐਗਜੈਕਟਲੀ
2: ਉਹਨੇ ਨਹੀਂ ਕਰਨੀ, ਉਹਨਾਂ ਦਾ ਲੀਡਰ ਏਡਾ ਵੱਡਾ ਮਾਰਿਆ ਗਿਆ, ਉਹਦੇ ਬੱਚੇ ਮਾਰੇ ਗਏ, ਸਾਰਾ ਪਰਿਵਾਰ ਮਾਰਿਆ ਗਿਆ, ਮੈਨੂੰ ਨਹੀਂ ਲੱਗਦਾ ਉਹ ਹੁਣ ਬੰਦ ਕਰਨਗੇ, ਜਦੋਂ ਤੱਕ ਉਹਨਾਂ ਦੇ ਕੋਲ ਹਥਿਆਰ ਆ ਉਹ ਚਲਾਉਣਗੇ ਜੀ।
1: ਬਿਲਕੁਲ ਬਿਲਕੁਲ ਇਹਦੇ ਵਿੱਚ ਜੀ ਖਾਕ ਸਾਹਿਬ ਜੀ ਬਿਲਕੁਲ ਸਹੀ ਗੱਲ ਆ, ਹੁਣ ਕੱਲ ਵੀ ਖ਼ਬਰ ਦੇ ਅਨੁਸਾਰ ਜਦੋਂ ਖਾਕ ਸਾਹਿਬ ਜੀ ਦੀ ਡੇਟਾ ਦੇਖਦੇ ਆ ਨਾ ਉਹ ਜਿਹੜੇ ਇਰਾਨੀ ਆ, ਦੇਖੋ ਖਾਕ ਸਾਹਿਬ ਜੀ ਉਹਨਾਂ ਨੇ ਵੀ ਕਿਸੇ ਸਮੇਂ ਦੁਨੀਆ ਤੇ ਰਾਜ ਕੀਤਾ,
2: ਬਿਲਕੁਲ
1: ਪਰਸ਼ੀਅਨ ਅੰਪਾਇਰ ਸੀ ਜਿਹੜੀ ਉਹ ਰੋਮ ਤੋਂ ਲਾ ਕੇ ਇੰਡੀਆ ਤੱਕ ਸਾਰੇ ਪਰਸ਼ੀਅਨ ਅੰਪਾਇਰ ਸੀ, ਉਹਨਾਂ ਨੇ ਰਾਜ ਕੀਤਾ ਦੁਨੀਆ ਦੇ ਉੱਤੇ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਕੌਮਾਂ ਹੁੰਦੀਆਂ ਉਹ ਛੇਤੀ ਕਿਤੇ ਨੀ ਮਰਦੀਆਂ ਹੁੰਦੀਆਂ, ਹੁਣ ਇੱਥੇ ਜਿਹੜਾ ਮਸਲਾ ਆ ਉਹ ਇਸ ਗੱਲ ਦਾ ਆ ਕਿ ਇਰਾਨ ਨੂੰ ਵੀ ਪਤਾ ਇਸ ਗੱਲ ਦਾ ਔਰ ਆਪਾਂ ਨੂੰ ਵੀ ਪਤਾ ਖਾਕ ਸਾਹਿਬ ਜੀ, ਅਮਰੀਕਾ ਨੇ ਆਪਾਂ ਨੂੰ ਪਤਾ ਨਾ ਅਮਰੀਕਾ ਨੇ ਯੂਕਰੇਨ ਨੂੰ ਜਿਹੜੇ ਹਥਿਆਰ ਦੇਣੇ ਬੰਦ ਕਰ ਦਿੱਤੇ,
2: ਹਾਂਜੀ,
1: ਤੇ ਉਹਨੇ ਜਿਹੜੇ ਹਥਿਆਰ ਆ ਉਹ ਯੂਰਪ ਨੂੰ ਕਹਿੰਦੇ ਵੀ ਤੁਸੀਂ ਸਾਤੋਂ ਖਰੀਦੋ ਤੇ ਤੁਸੀਂ ਗਾਹਾਂ ਉਹਨਾਂ ਨੂੰ ਫ੍ਰੀ ਦਿਓ। ਇਹਨਾਂ ਗੱਲਾਂ ਤੋਂ ਜਦੋਂ ਪਤਾ ਲੱਗਦਾ ਅਮਰੀਕਾ ਦੇ ਕੋਲ ਆ ਜਿਹੜਾ ਹਥਿਆਰ ਆ ਉਹਨਾਂ ਦੀ ਕਮੀ ਆ ਗਈ ਆ, ਹਥਿਆਰ ਘੱਟ ਗਏ ਉਹ ਆ,
2: ਕਮੀ ਆਉਣੀ ਆ ਜਦੋਂ ਜੰਗਾਂ ਹੀ ਲੜੀ ਜਾਣੀਆਂ ਆਪਣੀ,
1: ਹਾਂਜੀ
2: ਦੇਖਣਾ ਕਿ ਜਾਬਾਂ ਦਾ ਬੁਰਾ ਹਾਲ ਹੋ ਗਿਆ ਜੀ, ਲੋਕਾਂ ਕੋਲ ਕੰਮ ਨਹੀਂ ਹੈ, ਹਾਲਾਤ ਖਰਾਬ ਆ ਅਮਰੀਕਾ ਦੇ ਵਿੱਚ,
1: ਬਿਲਕੁਲ। ਤੇ ਹੁਣ ਕੀ ਆ ਇਰਾਨ ਨੂੰ ਇਸ ਗੱਲ ਦਾ ਪਤਾ ਆ ਕਿ ਇਹਨਾਂ ਦੇ ਕੋਲ ਹਥਿਆਰ ਆ ਜਿਹੜੇ ਉਹ ਮੁੱਕ ਚੁੱਕੇ ਆ, ਥੋੜੇ ਬਹੁਤੇ ਹੈਗੇ ਆ ਉਹ ਮੁੱਕ ਜਾਣੇ ਆ, ਹੁਣ ਇਹਦੇ ਨਾਲ ਅਗਲੀ ਗੱਲ ਆ ਜਿਹੜੀ ਖਾਕ ਸਾਹਿਬ ਜੀ ਉਹ ਚਾਈਨਾ ਨੇ ਔਰ ਰੂਸ ਨੇ ਦੋਨਾਂ ਨੇ ਹੀ ਉਹਨੂੰ ਮਿਸਲਾਂ ਸਪਲਾਈ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਰਾਨ ਨੂੰ, ਉੱਥੇ ਪਹੁੰਚ ਗਿਆ ਅਸਲਾ ਜਿਹੜਾ ਸੀਗਾ ਚਾਈਨਾ ਦਾ ਵੀ ਤੇ ਰੂਸ ਦਾ ਵੀ, ਕਿਉਂਕਿ ਉਹਨੇ ਮਦਦ ਕੀਤੀ,
2: ਨਾਰਥ ਕੋਰੀਆ ਵੀ ਦੇ ਰਿਹਾ ਜੀ,
1: ਨਾਰਥ ਕੋਰੀਆ ਵੀ ਦੇ ਰਿਹਾ। ਸੋ ਉਹਦੇ ਕੋਲ ਹਥਿਆਰਾਂ ਦੀ ਬਾਕੀ ਨਹੀਂ ਵੀ ਮੇਰੇ ਕੋਲ ਹਥਿਆਰ ਮੁੱਕ ਜਾਣਗੇ, ਇਹਨਾਂ ਕੋਲ ਮੁੱਕ ਜਾਣੇ ਆ ਉਹ। ਸੋ ਇਸ ਕਰਕੇ ਆ ਜਿਹੜੀ ਉਹ ਆਰਾਮ ਨਹੀਂ ਚਾਹੁੰਦਾ, ਪਰ ਟਰੰਪ ਇਸ ਵੇਲੇ ਚਾਹ ਰਿਹਾ ਕਿ ਲੜਾਈ ਅਸੀਂ ਛੇੜ ਤਾਂ ਬੈਠੇ ਆ ਯਾਰ, ਇਹਨੂੰ ਬੰਦ ਹੋ ਜਾਵੇ ਤਾਂ ਚੰਗਾ, ਨਹੀਂ ਤਾਂ ਸਾਡਾ ਨੁਕਸਾਨ ਹੋਰ ਬਹੁਤਾ ਹੋਣਾ। ਇਹ ਸਾਰਾ ਕੁਝ ਆ ਜਿਹੜਾ ਇਹਨਾਂ ਦੇ ਹਾਵ ਭਾਵ ਜਿਹੜੇ ਚਿਹਰੇ ਦੇ ਆ ਉਹਨਾਂ ਤੋਂ ਪਤਾ ਲੱਗਦਾ ਕਿ ਜਿਹੜੀ ਇਹ ਮੁਸੀਬਤ ਖੜੀ ਹੋ ਗਈ ਆ। ਤੇ ਅਗਲੀ ਖ਼ਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਨੇਤਾਨਯਾਹੂ ਦੀ ਇੱਕ ਵੱਖਰੀ ਖ਼ਬਰ ਆ ਜਿਹੜੀ ਉਹਦੇ ਵਿੱਚ ਖਾਕ ਸਾਹਿਬ ਜੀ ਇਹ ਜਿਹੜੀ ਆ ਹਿੱਲ ਦੀ ਹਿੱਲ ਨਿਊਜ਼ ਪੇਪਰ ਹੈਗਾ ਨਾ ਖ਼ਬਰ ਇਹ ਵੀ ਦਿੰਦੇ ਆ ਉਹਦੇ ਰਾਹੀਂ ਇਹ ਖ਼ਬਰ ਬਾਹਰ ਆਈ ਆ। ਕਹਿ ਰਿਹਾ ਕਿ ਇਰਾਨ ਜਿਹੜਾ ਆ ਇਰਾਨ ਵਾਲੀ ਇਹ ਚੱਲੇਗੀ ਹਥਿਆਰਾਂ ਦੀ ਅੱਛਾ ਘੱਟ ਗਿਆ ਆ। ਅਗਲੀ ਖਬਰ ਜਿਹੜੀ ਹੈਗੀ ਆ ਉਹ ਫਰਾਂਸ ਦੇ ਪ੍ਰੈਜੀਡੈਂਟ ਜਿਹੜੇ ਮੈਕਰੋਨ ਸਾਹਿਬ ਹੈਗੇ ਆ ਨਾ ਕੱਖ ਸਾਹਿਬ ਜੀ, ਉਹਨਾਂ ਨੇ ਵੀ ਮੰਗਲਵਾਰ ਜਿਹੜਾ ਆਹ ਕੱਲ ਹੀ ਲੰਘ ਕੇ ਗਿਆ ਆ ਤੇ ਅੱਜ ਸੋਰੀ ਅੱਜ ਨੂੰ ਐਲਾਨ ਕੀਤਾ ਕਿ ਉਹ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੇ ਉਹਨਾਂ ਦੇ ਵੀ ਉੱਡਣੇ ਦੂਜੇ ਲੜਾ ਕੇ ਜਹਾਜ਼ ਯੂਜ ਹੁੰਦੇ ਆ, ਉਹਦਾ ਨਾਂ ਹੈਗਾ ਚਾਰਲਸ ਡੀ ਗੌਲ, ਉਹਦਾ ਨਾਂ ਆ ਉਹ ਮੈਡੀਟਰੇਨੀਅਨ ਜਿਹੜਾ ਨਾਂ ਦਾ ਸਮੁੰਦਰ ਆ ਉਧਰ ਨੂੰ ਉਹਨੇ ਉਹ ਤੋਰ ਦਿੱਤਾ ਆਪਣਾ ਜਿਹੜਾ ਬੇੜਾ ਆ, ਤੇ ਜਿਹਦੇ ਵਿਚ ਉਹਨੇ ਕਿਹਾ ਕਿ ਮੈਂ ਜਿਹੜੇ ਉਥੋਂ ਤੇਲ ਜਿਹੜਾ ਆਉਂਦਾ ਨਾ ਪਰਸ਼ੀਅਨ ਗਲਫ ਦੇ ਵਿਚੋਂ, ਉਹ ਜਿੰਨੇ ਛੋਟੇ ਛੋਟੇ ਕੰਟਰੀ ਆ ਇਹ ਕਟਰ ਹੋਇਆ ਸਾਊਦੀ ਅਰਬ ਹੋਇਆ ਇਹ ਸਾਰੇ ਕੰਟਰੀਆਂ ਦੇ ਵਿਚੋਂ ਤੇਲ ਆਉਂਦਾ ਉਹਨਾਂ ਦੇ ਵਿਚ ਵੀ ਜਹਾਜ਼ ਆ, ਹੁਣ ਇਰਾਨ ਨੇ ਜਿਹੜੇ ਖਾਕਸਾ ਵੀ ਤੁਹਾਨੂੰ ਪਤਾ ਵੀ ਉਹਨੇ ਕਿਹਾ ਬਈ ਪਹਿਲਾਂ ਤਾਂ ਉਹਨੇ ਜਹਾਜ਼ ਰੋਕੇ ਆ ਉਥੇ ਉਹਦੇ ਨਾਲ ਖਾਕਸਾ ਵੀ ਇੱਕ ਤੁਸੀਂ ਦੇਖਿਆ ਹੋਣਾ ਰੇਲਵੇ ਦੇ ਜਦੋਂ ਜਾਂਦੀ ਹੁੰਦੀ ਨਾ ਰੇਲ ਗੱਡੀ ਉਹਦੇ ਉੱਤੇ ਕੰਟੇਨਰ ਹੁੰਦੇ ਆ ਉਹਨਾਂ ਦੇ ਉੱਤੇ ਲਿਖਿਆ ਹੁੰਦਾ ਐਮ ਏ ਈ ਮੇਰਾ ਖਿਆਲ ਹੁੰਦਾ ਆਰ ਐਸ ਕੇ ਮਾਇਰਸ ਕੁਛ ਏਦਾਂ ਦਾ ਆ। ਹਾਂ ਉਹ ਖਾਕਸਾ ਵੀ ਦੁਨੀਆਂ ਦੀ ਬਹੁਤ ਵੱਡੀ ਕੰਪਨੀ, ਉਹਦੇ ਬਹੁਤ ਸਾਰੇ ਜਹਾਜ਼ ਆ ਤੇਲ ਦੇ ਜਿਹੜੇ ਤੇਲ ਢੋਲਦੇ ਆ, ਉਹਦੇ ਜਿਹੜੇ ਜਹਾਜ਼ ਸੀਗੇ ਉੱਥੇ ਸਟੇਟ ਆਫ ਹਰਮੂਸ ਜਿਹੜੀ ਆ ਉਹਨੇ ਤੁਹਾਨੂੰ ਪਤਾ ਇਰਾਨ ਨੇ ਬੰਦ ਕਰ ਦਿੱਤੀ ਆ ਤੇ ਉੱਥੇ ਦੀ ਦੋ ਜਹਾਜ਼ ਸੀਗੇ ਜਿਹੜੇ ਉਹ ਘੇਰ ਘੂਰ ਲਏ ਤੇ ਉਹਨਾਂ ਦਾ ਰੌਲਾ ਰੱਪਾ ਪਿਆ ਤੇ ਉਹ ਜਿਹੜੀ ਕੰਪਨੀ ਆ ਉਹਨੇ ਆਪਣੇ ਜਿੰਨੇ ਜਹਾਜ਼ ਪਰਸ਼ੀਅਨ ਗਲਫ ਦੇ ਵਿਚ ਗਏ ਹੋ ਸੀਗੇ ਨਾ ਉਹਨਾਂ ਨੂੰ ਉਹ ਕਹਿੰਦੇ ਵੀ ਜਿੱਥੇ ਤੁਸੀਂ ਹੈਗੇ ਉੱਥੇ ਐਂਕਰ ਸੈੱਟ ਕੇ ਆਰਾਮ ਨਾਲ ਖੜ ਜਾਓ, ਉਹ ਬਾਹਰ ਨਿਕਲਣ ਨੂੰ ਬੰਦ ਕਰ ਲਿਆ ਉਹਨੇ ਆਪੇ ਹੀ ਕਰ ਲਏ ਕੰਪਨੀ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਉਹਨਾਂ ਨੇ ਉੱਥੇ ਜਾਣਾ ਹੀ ਬੰਦ ਕਰ ਦਿੱਤਾ ਪਹਿਲਾਂ ਹੀ ਡਰ ਗਿਆ ਨੇ।
2: ਹਾਂਜੀ
1: ਕਿਉਂਕਿ ਉਹਨਾਂ ਨੂੰ ਪਤਾ ਇੱਥੋਂ ਨਿਕਲ ਨੀ ਦੇਣਾ ਉਹਦੇ ਕਾਰਨ ਖਾਕ ਸਾਹਿਬ ਦੀ ਹੁਣ ਜਿਹੜੀ ਫਰਾਂਸ ਹੈਗਾ ਇਹਨੇ ਕਿਹਾ ਕਿ ਮੈਂ ਆਪਣੇ ਜਿਹੜੇ ਜਹਾਜ਼ਾਂ ਨੂੰ ਉੱਥੋਂ ਜ਼ੋਰ ਨਾਲ ਜਿਹਨੂੰ ਕਹਿੰਦੇ ਜੁੱਤੀ ਦੇ ਜ਼ੋਰ ਨਾਲ ਉੱਥੋਂ ਬਾਹਰ ਲਿਆਊਂਗਾ ਆਪਣੀ ਉੱਥੇ ਫੌਜ ਭੇਜ ਕੇ, ਪਰ ਇਹਨੂੰ ਫਰਾਂਸ ਨੂੰ ਵੀ ਕੇਅਰਫੁਲ ਰਹਿਣਾ ਚਾਹੀਦਾ ਕਿਉਂਕਿ ਉਹ ਹੁਣ ਖਾਕ ਸਾਹਿਬ ਜੀ ਦੇਖੋ ਇੱਕ ਹੋਰ ਗੱਲ ਆ ਜਦੋਂ ਇਹ ਇਰਾਨ ਤੇ ਹਜੇ ਲੜਾਈ ਲੱਗੀ ਵੀ ਨਹੀਂ ਸੀ ਨਾ ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਅਖਬਾਰ ਦੇ ਵਿਚ ਮਿਲ ਤਾਂ ਆਉਂਦੀ ਆ ਬਾਹਰ ਪਿਆ ਹੋਣੇ ਵਾਲਾ ਆ
2: ਬਿਲਕੁਲ
1: ਜਿਹੜੀ ਆਪਣੀ ਟਰੰਪ ਐਡਮਿਨਿਸਟ੍ਰੇਸ਼ਨ ਹੈਗੀ ਆ ਨਾ ਇਹਨੂੰ ਆਪਣੇ ਹੀ ਗੌਰਮੈਂਟ ਦੇ ਜਿਹੜੇ ਵੱਡੇ ਵੱਡੇ ਅਫਸਰ ਰਿਟਾਇਰ ਹੁੰਦੇ ਆ ਕਈ ਸੀ ਏ ਆਈ ਦੇ ਹੁੰਦੇ ਆ ਕਈ ਕਿਸੇ ਦੇ ਹੁੰਦੇ ਕਿਸੇ ਦੇ ਉਹਨਾਂ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਵੀ ਤੁਸੀਂ ਇਹਨੂੰ ਇਰਾਕ ਨਾ ਸਮਝ ਲਿਓ ਕਿਤੇ ਇਹ ਇਰਾਨ ਆ ਸੋਚ ਕੇ ਹੱਥ ਪਾਇਓ ਪਰ ਉਹ ਤੁਹਾਨੂੰ ਪਤਾ ਭਈ ਉਹ ਮਜ਼ਦੂਰੋਂ ਨੂੰ ਜਾ ਕੇ ਫੜ ਲਿਆਂਦਾ ਕਦੇ ਉਹਨੂੰ ਫੜ ਲਿਆਂਦਾ ਕਦੇ ਉਹ ਕੋਲੰਬੀਆ ਵਾਲੇ ਨੂੰ ਦੇਤੀ ਧਮਕੀ ਤੇ ਕਦੇ ਉਹਨੂੰ ਦੇਤੀ ਜਿਹੜੀ ਚਾਮਲ ਨਾ ਹੁੰਦਾ ਨਾ ਬੰਦੇ ਦਾ ਖੁਦ ਹੀ ਖੁਦਾ ਦਾ ਬੈਰ ਖਾਕ ਸਾਹਿਬ ਹੀ ਹੁੰਦਾ ਸੋ ਖੁਦ ਹੀ ਨੀ ਕਦੇ ਵੀ ਕਰਨੀ ਚਾਹੀਦੀ ਇਹਦੇ ਤੋਂ ਸਾਵਧਾਨ ਜਿਹੜਾ ਉਹ ਰਹਿਣਾ ਚਾਹੀਦਾ ਆ ਤਾਂ ਕਿ ਜਿਹੜੀ ਆ ਤੁਸੀਂ ਸ਼ਾਂਤੀ ਨਾਲ ਰਹਿ ਸਕੋ। ਹੁਣ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਪਤਾ ਨੀ ਆਪਣੇ ਪ੍ਰੈਜੀਡੈਂਟ ਨੂੰ ਕੁਛ ਹੋ ਗਿਆ ਇਹ ਹਰੇਕ ਨਾਲੇ ਵਿਗਾੜੀ ਜਾਂਦੇ ਆ। ਹੁਣ ਜਿਹੜਾ ਸਪੇਨ ਆ ਖਾਕ ਸਾਹਿਬ ਜੀ ਮੇਰਾ ਖਿਆਲ ਆ ਵੀ ਸਪੇਨ ਆ ਜਿਹੜਾ ਇਹ ਹਜ਼ਾਰਾਂ ਸਾਲਾਂ ਤੋਂ ਮਤਲਬ ਇਹ ਪੱਛਮੀ ਸਭਿਅਤਾ ਦੇ ਨਾਲ ਜੁੜਿਆ ਹੋਇਆ ਪੱਛਮੀ ਹੈਗਾ ਵੀ ਪੱਛਮ ਦਾ ਹੀ ਆ ਪਰ ਇਹ ਜਿਹੜੇ ਤਿੰਨ ਕੰਟਰੀ ਆ ਨਾ ਇੱਕ ਸਪੇਨ ਤੇ ਇੱਕ ਪੁਰਤਗਾਲ ਚਾਰ ਕੰਟਰੀ ਆ ਜਿਹੜੇ ਸਪੇਨ ਤੇ ਪੁਰਤਗਾਲ ਇਟਲੀ ਤੇ ਜਿਹੜਾ ਹੈਗਾ ਗ੍ਰੀਸ ਇਹ ਜਿਹੜੇ ਚਾਰ ਕੰਟਰੀ ਆ ਜੇ ਤੁਸੀਂ ਇੱਥੇ ਕਿਤੇ ਜਾਓ ਨਾ ਇਹ ਇਹਨਾਂ ਦੇ ਜਿਹੜੀ ਸਰੀਰਾਂ ਦੀ ਬਣਤਰ ਵੀ ਇੱਕੋ ਜਿਹੀ ਓਦਾਂ ਦੀ ਆ ਇਹਨਾਂ ਦੀ ਡਾਇਟ ਆ ਜਿਹੜੀ ਜਿਹਨੂੰ ਮੈਡੀਟਰੇਨੀਅਨ ਇੱਥੇ ਆਪਣੇ ਅਮਰੀਕਾ ਚ ਵੀ ਉਹ ਐਡਵਰਟਾਈਜ਼ਮੈਂਟ ਕਰਦੇ ਮੈਡੀਟਰੇਨੀਅਨ ਡਾਇਟ ਜਿਹਨੂੰ ਕਹਿੰਦੇ ਆ ਹਾਂ ਉਹ ਮੈਡੀਟਰੇਨੀਅਨ ਡਾਇਟ ਉਹਨਾਂ ਦੀ ਆ ਇਹਨਾਂ ਚਾਰਾਂ ਕੰਟਰੀਆਂ ਦੀ ਇਟਲੀ ਤੇ ਗ੍ਰੀਸ ਤੇ ਪੁਰਤਗਾਲ ਤੇ ਸਪੇਨ ਇਹ ਮੀਡੀਅਮ ਬੈਲਟ ਮੀਡੀਅਮ ਲੋਕ ਹੁੰਦੇ ਬਹੁਤੇ ਉੱਚੇ ਲੰਮੇ ਜਵਾਨ ਨਹੀਂ ਹੁੰਦੇ ਇਹ ਮੀਡੀਅਮ ਜਿਹੇ ਸਾਈਜ਼ ਦੇ ਹੁੰਦੇ ਆ ਇਹ ਸਾਰੇ ਤੇ ਇਹਨਾਂ ਦੇ ਆਮ ਕਰਕੇ ਕੀ ਹੁੰਦਾ ਇਟਲੀ ਦੇ ਵਿਚ ਥੋੜਾ ਘੱਟ ਮਤਲਬ ਥੋੜੇ ਭੂਰੇ ਵਾਲਾਂ ਵਾਲੇ ਲੋਕ ਹੈਗੇ ਆ ਪਰ ਜਿਹੜੇ ਦੂਸਰੇ ਤਿੰਨ ਆ ਗ੍ਰੀਸ ਤੇ ਸਪੇਨ ਤੇ ਪੁਰਤਗਾਲ ਇਹਨਾਂ ਦੇ ਸਾਰਿਆਂ ਦੇ ਵਾਲ ਕਾਲੇ ਹੁੰਦੇ ਆ
2: ਇਟਲੀ
1: ਵਾਲਿਆਂ ਦੇ ਵਿਚ ਦੋਨੇ ਤਰ੍ਹਾਂ ਦੇ ਮਿਕਸ ਆ ਥੋੜੀ ਜਿਹੀ ਖੱਕ ਸਕਦੀ ਉਹਦੇ ਕੁਛ ਜਿਹੜੇ ਲੋਕ ਆ ਉਹ ਹੈਗੇ ਆ ਭੂਰੇ ਵਾਲਾਂ ਵਾਲੇ ਇਟਲੀ ਦੇ ਵਿਚ ਤੇ ਪਰ ਇਹਨਾਂ ਤਿੰਨਾਂ ਦੇ ਵਿਚ ਘੱਟ ਆ ਹੁਣ ਸਪੇਨ ਆ ਜਿਹੜਾ ਉਹਨੇ ਫਿਰ ਅਮਰੀਕਾ ਨੂੰ ਖੱਕ ਸਾਹਿਬ ਜੀ ਕਿਹਾ ਤਾਂ ਨਾ ਕਰ ਦਿੱਤੀ ਕਿ ਜਿਹੜੇ ਤੇਰੇ ਇੱਥੇ ਮਿਲਟਰੀ ਦੇ ਬੇਸ ਆ ਸਪੇਨ ਦੇ ਵਿਚ ਮੈਂ ਤੈਨੂੰ ਇੱਥੋਂ ਆਪਣੇ ਜਹਾਜ਼ ਲਾ ਕੇ ਇਰਾਨ ਤੇ ਹਮਲਾ ਕਰਨ ਨਹੀਂ ਦੇਣਾ ਸੋ ਇੱਥੋਂ ਤੂੰ ਨਾ ਆਸ ਰੱਖੀ ਉਹਦੇ ਕਰਕੇ ਫਿਰ ਟਰੰਪ ਸਾਹਿਬ ਖਾਕ ਸਾਹਿਬ ਜੀ ਹੋ ਗਏ ਲੋਹੇ ਲੱਗ ਕੇ ਹੋ ਕੇ ਫਿਰ ਇਹਨਾਂ ਨੇ ਅੱਜ ਜਿਹੜੀ ਆ ਟਰੰਪ ਸਾਹਿਬ ਨੇ ਸਪੇਨ ਨਾਲ ਕਹਿੰਦਾ ਵੀ ਮੈਂ ਸਪੇਨ ਦੇ ਨਾਲ ਸਾਰੇ ਵਪਾਰਕ ਜਿਹੜੇ ਤੇ ਰਾਜਨੀਤਿਕ ਜਿਹੜੇ ਨੀਤਿਕ ਰਿਸ਼ਤੇ ਨਾਤੇ ਹੈਗੇ ਆ ਉਹ ਮੈਂ ਤੋੜ ਦਿੱਤੇ ਟੁੱਟ ਗਈ ਆਪਣੀ ਤੇ ਟਰੰਪ ਸਾਹਿਬ ਨੇ ਜਰਮਨੀ ਦੇ ਚਾਂਸਲਰ ਜਿਹੜੇ ਆ ਫਰੈਡਰਿਕ ਮਰਸ ਉਹ ਇੱਥੇ ਆਏ ਸੀਗੇ ਵਾਈਟ ਹਾਊਸ ਦੇ ਵਿਚ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਸਮੇਂ ਉਹਨੇ ਕਿਹਾ ਕਿ ਯੂ ਐਸ ਜਿਹੜਾ ਆਪਣੇ ਹੈਗਾ ਖਾਲਸਾ ਜੀ ਸੈਕਟਰੀ ਟ੍ਰੈਜਰੀ ਸੈਕਟਰੀ ਆ ਜਿਹੜੇ ਅਮਰੀਕਾ ਦੇ ਸਕਾਟ ਬੈਸੈਂਟ ਉਹਨਾਂ ਦਾ ਨਾਂ ਆ ਉਹਨਾਂ ਨੂੰ ਟਰੰਪ ਸਾਹਿਬ ਨੇ ਹੁਕਮ ਦੇ ਦਿੱਤਾ ਉੱਥੇ ਕਿ ਤੂੰ ਭਾਈ ਜਿਹੜੇ ਇਹਦੇ ਨਾਲ
0: ਚੀਮਾ ਸਾਹਿਬ ਹੋਲਡ ਕਰੋ ਡਾਕਟਰ ਸਾਹਿਬ ਪਹੁੰਚ ਗਏ
1: ਜਿਹੜੀ ਉਹ ਜਿਹੜਾ ਯੂਕੇ ਹੈਗਾ ਉਹਨਾਂ ਦੇ ਨਾਲ ਵੀ ਜਿਹੜੇ ਟਰੰਪ ਸਾਹਿਬ ਆ ਕਾਫੀ ਨਾਰਾਜ਼ ਆ ਕਿਉਂਕਿ ਉਹਨਾਂ ਨੇ ਵੀ ਖਖ ਸਾਹਿਬ ਦੀ ਜਿਹੜੀ ਹੈਗੀ ਆ ਆਪਣੀ ਹਾਂਜੀ ਮਨਾ ਕਰ ਦਿੱਤਾ ਉਹਨੇ ਵੀ ਤੇ ਉਹ ਹੋਇਆ ਏਦਾਂ ਖਖ ਸਾਹਿਬ ਜੀ ਪਹਿਲਾਂ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਥੋੜਾ ਜਿਹਾ ਜਿਹਨੂੰ ਕਹਿੰਦੇ ਆ ਸਾਹ ਭਰਿਆ ਸੀ ਅਮਰੀਕਾ ਵੱਲ ਤੇ ਉਹਨਾਂ ਦਾ ਜਿਹੜਾ ਉੱਥੇ ਦੇਸ਼ ਆ ਨਾ ਸਾਈਪ੍ਰਸ ਦੇ ਵਿੱਚ ਆ ਉੱਥੇ ਬ੍ਰਿਟਿਸ਼ ਗਵਰਨਮੈਂਟ ਆ ਜਿਹੜੀ ਉਹਦਾ ਮਿਲਟਰੀ ਬੇਸ ਉੱਥੇ ਹੈਗਾ ਸਾਈਪ੍ਰਸ ਦੇ ਵਿੱਚ ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਤੇ ਜਿਹੜਾ ਇਰਾਨ ਆ ਉਹਨੇ ਉਸ ਬੇਸ ਦੇ ਉੱਤੇ ਵੀ ਜਾ ਕੇ ਹਮਲਾ ਕਰ ਦਿੱਤਾ ਸਾਈਪ੍ਰਸ ਦੇ ਵਿੱਚ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਬੇਸ ਸੀਗਾ ਉਸ ਤੋਂ ਬਾਅਦ ਫਿਰ ਇੰਗਲੈਂਡ ਜਿਹੜਾ ਉਹ ਚੁੱਪ ਕਰਕੇ ਬਹਿ ਗਿਆ ਉਹ ਕਹਿੰਦਾ ਮੈਂ ਨੀ ਲੱਗਣਾ ਤੇਰੇ ਨਾਲ ਸੋ ਇਹ ਇਹਦੀ ਗੱਲਬਾਤ ਸੀਗੀ ਜੀ
0: ਹਾਂਜੀ
3: ਸਤਿ ਸ੍ਰੀ ਅਕਾਲ ਜੀ ਜੀਮਾ ਸਾਹਿਬ ਖੱਖ ਸਾਹਿਬ ਅੱਜ ਦਾ ਜਿਹੜਾ ਦੌਰੇ ਆ
1: ਜੀ
3: ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਕੱਲ ਜਿਹੜਾ ਹਾਲਾਤ ਚੱਲ ਰਿਹਾ ਉਹਦੇ ਮੁਤਾਬਿਕ ਚੀਮਾ ਸਾਹਿਬ ਦੇ ਪ੍ਰੋਗਰਾਮ ਜਿਆਦਾ ਲੋਕ ਸੁਣਗੇ ਸਿਹਤ ਵਿਗਿਆਨ ਦੇ ਸੰਬੰਧ ਚ ਥੋੜੇ ਜੇ ਘੱਟ ਸੁਣਗੇ ਵੀ ਚੱਲ ਇਹ ਤੇ ਚੱਲਦਾ ਹੀ ਰਹਿਣਾ ਆ ਤੇ ਅੱਜ ਦੀ ਲੜਾਈ ਲੱਗੀ ਇਹਦੇ ਬਾਰੇ ਸੁਣੀਏ ਵੀ ਚੀਮਾ ਸਾਹਿਬ ਕੀ ਕਹਿੰਦੇ
0: ਸਿਹਤ ਫੇਰ ਠੀਕ ਕਰ ਲਾਂਗੇ ਪਹਿਲਾਂ ਬਚੀਏ ਤੇ ਸਹੀ ਲੰਬੀ ਬਾਤ ਤੋਂ ਜੀ ਜੀ
3: ਅਸੀਂ ਚਲੋ ਅਸੀਂ ਆਪਣਾ ਕਰਮ ਕਰਨਾ ਹੈਗਾ ਆ ਕਰਦੇ ਆ ਅਸੀਂ ਸਿਸਟਮੈਟਿਕ ਚੱਲਦੇ ਹੋਇਆ ਅੱਜ ਇਸ ਸਟੇਜ ਤੇ ਪਹੁੰਚੇ ਹਾਂ ਵੀ ਇਸ ਸਰੀਰ ਦੀ ਰਚਨਾ ਦੇ ਬਾਰੇ ਦੱਸਦਿਆਂ ਹੋਇਆ ਕੱਲ ਦਾ ਮੇਰਾ ਪ੍ਰੋਗਰਾਮ ਅੰਗਰੇਜ਼ੀ ਦੇ ਵਿਚ ਸੀਗਾ ਔਰ ਸਕਿਨ ਦੇ ਸੰਬੰਧ ਦੇ ਵਿਚ ਜ਼ਿਆਦਾਤਰ ਸੀ ਕਿ ਸਕਿਨ ਜਿਹੜੀ ਹੈ ਉਹ ਕੀ ਚੀਜ਼ ਹੈਗੀ ਆ ਅਸੀਂ ਹੱਡੀਆਂ ਦੇ ਢਾਂਚੇ ਬਾਰੇ ਦੱਸਿਆ ਰੀੜ ਦੀ ਹੱਡੀ ਬਾਰੇ ਦੱਸਿਆ ਅਲੱਗ ਅਲੱਗ ਜਿਹੜੇ ਪਿੱਲਰ ਬਣਾਏ ਨੇ ਕੁਦਰਤ ਨੇ ਜਾਂ ਬੀਮ ਪਾਏ ਨੇ ਇਸ ਸਰੀਰ ਦੇ ਵਿਚ ਸ਼ੋਲਡਰ ਗਿਲਡਰ ਜਾਂ ਪੈਲਵਿਕ ਗਿਲਡਰ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਬਣਾਏ ਨੇ ਇਹਨਾਂ ਦੇ ਬਾਰੇ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਉਹਨਾਂ ਦੇ ਵਿਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦਾ ਵਿਸਥਾਰ ਆਪਾਂ ਬਾਅਦ ਚ ਕਰਾਂਗੇ ਲੇਕਿਨ ਹਾਂ ਉਹਨਾਂ ਦੀ ਜਾਣਕਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸ ਦਿੱਤੀ ਸੀ ਵੀ ਇਹਨਾਂ ਦੀ ਜਾਣਕਾਰੀ ਜਿਹੜੀ ਹੈ ਉਹ ਆ ਹੈਗੀ ਆ ਠੀਕ ਹੈ ਜੀ ਸੋ ਅੱਜ ਅਸੀਂ ਸਕਿਨ ਦੇ ਸੰਬੰਧ ਦੇ ਵਿਚ ਤੁਹਾਡੇ ਨਾਲ ਵਿਚਾਰ ਕਰਾਂਗੇ ਸਕਿਨ ਜਿਹੜੀ ਹੈ ਇਹ ਸਰੀਰ ਦੇ ਵਿਚ ਸਭ ਤੋਂ ਵੱਡਾ ਆਰਗਨ ਆ
1: ਜੀ
3: ਲਿਵਰ ਹੈ ਕਿਡਨੀ ਹੈ ਹਾਰਟ ਹੈ ਫੇਫੜੇ ਨੇ ਇਹਨਾਂ ਦਾ ਏਰੀਆ ਬੜਾ ਲਿਮਿਟਡ ਆ ਲੇਕਿਨ ਜਿਹੜੀ ਚਮੜੀ ਹੈ ਇਹਦਾ ਏਰੀਆ ਜਿਹੜਾ ਆ ਉਹ ਬਹੁਤ ਜ਼ਿਆਦਾ ਹੈਗਾ ਆ ਔਰ ਉਸ ਏਰੀਏ ਦੇ ਮੁਤਾਬਕ ਇਹ ਸਭ ਤੋਂ ਵੱਡਾ ਵੀ ਤੇ ਸਭ ਤੋਂ ਭਾਰਾ ਅੰਗ ਵੀ ਸਾਡੇ ਸਰੀਰ ਦਾ ਇਹੀ ਹੈਗਾ ਆ ਹਾਂਜੀ ਇਸ ਸੰਬੰਧ ਚ ਆਪਾਂ ਜਾਣਕਾਰੀ ਕਰਨੀ ਆ ਬਈ ਇਹਦੇ ਵਿਚ ਕੀ ਹੈਗਾ ਤੇ ਕਿਹੜੀ ਇਹਦੀ ਇੰਪੋਰਟੈਂਸ ਹੈਗੀ ਆ ਜਿਹਦੇ ਕਰਕੇ ਅਸੀਂ ਇਹਨੂੰ ਜਾਣਨਾ ਹੈਗਾ ਇੱਕ ਤਾਂ ਇਹ ਆ ਵੀ ਇਸ ਚਮੜੀ ਦੇ ਤਿੰਨ ਲੇਅਰ ਨਿਕਲ ਲਿਆ ਇਹ ਨੀ ਵੀ ਆਪਾਂ ਚਮੜੀ ਵੇਖ ਲਈ ਤੇ ਠੀਕ ਹੈ ਉੱਤੇ ਤੰਬੂ ਤਾਣ ਦਿੱਤਾ ਗਿਆ ਤੇ ਤੰਬੂ ਹੈਗਾ ਆ ਸਾਰੇ ਅੰਗਾਂ ਦੇ ਉੱਪਰ ਤਾਣਿਆ ਹੋਇਆ ਤੰਬੂ ਹੈਗਾ ਆ ਇਹ ਔਰ ਉਸ ਤੰਬੂ ਦੇ ਮੁਤਾਬਕ ਇਸ ਤੰਬੂ ਦੇ ਤਿੰਨ ਲੇਅਰ ਆ ਔਰ ਤਿੰਨਾਂ ਲੇਅਰਾਂ ਨੂੰ ਅਸੀਂ ਕਹਿੰਦੇ ਹਾਂ ਐਪੀਡਰਮਿਸ ਡਰਮਿਸ ਤੇ ਹਾਈਪੋਡਰਮਿਸ ਐਪੀਡਰਮਿਸ ਦਾ ਮਤਲਬ ਹੁੰਦਾ ਉੱਪਰ ਵਾਲਾ ਡਰਮਿਸ ਦਾ ਮਤਲਬ ਹੈ ਅਸਲ ਜਿਹੜੀ ਚੀਜ਼ ਹੈਗੀ ਹੈ ਹਾਈਪੋ ਦਾ ਮਤਲਬ ਹੁੰਦਾ ਆ ਹੇਠਾਂ ਵਾਲਾ ਜਿਹੜਾ ਉਹਦੇ ਡਰਮਿਸ ਦੇ ਵੀ ਹੇਠਾਂ ਹੈਗਾ ਆ ਉਸ ਨੂੰ ਅਸੀਂ ਕਹਿੰਦੇ ਹਾਂ ਹਾਈਪੋਡਰਮਿਸ ਲੇਅਰ ਹੈਗਾ ਆ ਹਾਂਜੀ ਸੋ ਇਹਦੇ ਮੁਤਾਬਕ ਇਸ ਤਿੰਨ ਲੇਅਰ ਹੈਗੇ ਨੇ ਔਰ ਤਿੰਨਾਂ ਲੇਅਰਾਂ ਦੇ ਵਿਚ ਹੀ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜਿਹੜਾ ਐਪੀਡਰਮਿਸ ਵਾਲਾ ਲੇਅਰ ਹੈ ਇਹ ਇੱਕ ਤਰ੍ਹਾਂ ਦਾ ਜਿਵੇਂ ਅਸੀਂ ਗਾਰਬੇਜ ਘਰ ਦੇ ਬਰਲੇ ਪਾਸੇ ਬਾਹਰਲੇ ਪਾਸੇ ਰੱਖਦੇ ਆ ਨਾ
1: ਜੀ
3: ਘਰ ਦੇ ਬਾਕੀ ਸਾਰਾ ਸਮਾਨ ਜਿਹੜਾ ਇਧਰ ਉਧਰ ਕਰਕੇ ਗਾਰਬੇਜ ਬਾਹਰਲੇ ਪਾਸੇ ਜਿੱਥੋਂ ਬਾਹਰ ਨੂੰ ਜਾਣੇ ਆ ਜਿੰਨਾ ਵੀ ਗਾਰਬੇਜ ਹੁੰਦਾ ਉੱਥੇ ਇਕੱਠਾ ਕਰੀ ਜਾ ਰਿਹਾ ਔਰ ਇਸੇ ਤਰ੍ਹਾਂ ਐਪੀਡਰਮਿਸ ਦਾ ਇੱਕ ਐਸਾ ਏਰੀਆ ਹੈ ਜਿੱਥੇ ਸਾਡਾ ਸਾਰਾ ਇਸ ਸਕਿਨ ਦਾ ਜਿੰਨਾ ਵੀ ਗਾਰਬੇਜ ਹੁੰਦਾ ਆ ਉਹ ਸਾਰੇ ਦਾ ਸਾਰਾ ਗਾਰਬੇਜ ਇੱਥੋਂ ਹੀ ਬਾਹਰ ਨਿਕਲ ਜਾਂਦਾ ਹੈ ਅੰਦਰ ਨੂੰ ਨਹੀਂ ਜਾਂਦਾ ਬਹੁਤ ਸਾਰੇ ਅੰਗਾਂ ਦਾ ਆਪਾਂ ਜਦੋਂ ਵਿਸਥਾਰ ਕੀਤਾ ਸੀ ਤੇ ਇਹ ਗੱਲ ਕਹੀ ਸੀ ਵੀ ਕੁਛ ਅੰਗਾਂ ਦੇ ਵਿੱਚੋਂ ਗਾਰਬੇਜ ਤਾਂ ਸਾਰਿਆਂ ਚੋਂ ਨਿਕਲਦਾ ਪਰ ਕੁਛ ਅੰਗਾਂ ਦਾ ਗਾਰਬੇਜ ਜਿਹੜਾ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਸੀਕ੍ਰੀਸ਼ਨ ਕੁਛ ਅੰਗਾਂ ਦੇ ਗਾਰਬੇਜ ਨੂੰ ਅਸੀਂ ਕਹਿੰਦੇ ਆ ਐਕਸਕ੍ਰੀਸ਼ਨ ਔਰ ਸੀਕ੍ਰੀਸ਼ਨ ਦਾ ਮਤਲਬ ਇਹ ਸੀ ਭਾਈ ਜਿਹੜੇ ਅੰਗਾਂ ਦੇ ਵਿੱਚੋਂ ਗਾਰਬੇਜ ਨਿਕਲਦਾ ਹੈ ਉਹਨਾਂ ਵਾਸਤੇ ਤੇ ਉਹ ਗਾਰਬੇਜ ਹੀ ਹੈ ਲੇਕਿਨ ਦੂਜੇ ਅੰਗਾਂ ਵਾਸਤੇ ਉਹ ਜਿਹੜਾ ਹੈ ਇਸਤੇਮਾਲ ਹੋ ਜਾ ਸਕਣ ਵਾਲੀ ਚੀਜ਼ ਆ ਜਦੋਂ ਇਹ ਗੱਲ ਕਰਦੇ ਸੀ ਤੇ ਮੈਂ ਮਧੂਮੱਖੀ ਦੇ ਸ਼ਹਿਦ ਦੀ ਗੱਲ ਕੀਤੀ ਸੀ ਵੀ ਸ਼ਹਿਦ ਜਿਹੜਾ ਆ ਉਹ ਆਮ ਤੌਰ ਤੇ ਸਾਡੇ ਵਾਸਤੇ ਤਾਂ ਸ਼ਹਿਦ ਆ ਤੇ ਮਧੂਮੱਖੀ ਵਾਸਤੇ ਕੀ ਆ ਉਹ ਵੇਸਟੇਜ ਹੈਗਾ ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਤਾਂ ਇਸ ਤਰ੍ਹਾਂ ਸੀਗਾ ਭਾਈ ਇਹ ਗਾਰਬੇਜ ਹੀ ਹੈ ਤੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਦੂਜਿਆਂ ਦੇ ਇਸਤੇਮਾਲ ਹੁੰਦਾ ਸੀ ਮੈਂ ਐਪੀਡਰਮਿਸ ਦੀ ਗੱਲ ਕਰ ਰਿਹਾ ਸਾਂ ਤੇ ਇਹ ਐਪੀਡਰਮਿਸ ਦਾ ਜਿਹੜਾ ਗਾਰਬੇਜ ਹੈ ਇਹ ਐਗਜ਼ੋਟੌਕਸਨੀ ਹੈ ਬਾਹਰਲੇ ਪਾਸੇ ਹੀ ਸਿਕ੍ਰੀਸ਼ਨ ਹੈ ਪਾਵਰ ਸਿਕ੍ਰੀਟ ਕਰਕੇ ਅਸੀਂ ਇਸ ਨੂੰ ਬਾਹਰ ਭੇਜ ਦਿੰਨੇ ਹਾਂ ਔਰ ਉਸ ਤੋਂ ਬਾਅਦ ਇਹ ਅੰਦਰ ਨਹੀਂ ਜਾਂਦਾ ਹੈਗਾ ਇੱਕ ਤਾਂ ਇਸ ਐਪੀਡਰਮਿਸ ਦੀ ਗੱਲ ਇਹ ਆ ਦੂਸਰੀ ਇਸ ਐਪੀਡਰਮਿਸ ਦੇ ਵਿੱਚ ਬਹੁਤ ਸਾਰੀਆਂ ਨਰਵ ਤੰਤੂ ਨੇ ਬੜੀ ਹੈਰਾਨੀ ਦੀ ਗੱਲ ਆ ਭਈ ਹੁਣ ਤੱਕ ਸਾਡੇ ਜਿੰਨੇ ਵੀ ਪ੍ਰਚਾਰਕ ਆ ਜਿੰਨੇ ਵੀ ਧਾਰਮਿਕ ਵਿਸ਼ੇ ਹੈਗੇ ਆ ਉਹਨਾਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਵੀ ਸਾਡੀਆਂ ਪੰਜ ਗਿਆਨ ਇੰਦਰੀਆਂ ਨੇ ਚੀਮਾ ਸਾਹਿਬ ਤੁਸੀਂ ਸੁਣ ਰਹੇ ਹੋਣੇ ਧਿਆਨ ਨਾਲ ਇਸ ਗੱਲ ਨੂੰ ਮੇਰਾ ਖਿਆਲ ਚੀਮਾ ਸਾਹਿਬ ਚਲੇ ਗਏ ਛੁੱਟੀ ਚਾਹ ਪੀਣ ਸੋ ਪੰਜ ਗਿਆਨ ਇੰਦਰੀਆਂ ਆਮ ਤੌਰ ਤੇ ਅਸੀਂ ਗਿਣਦੇ ਆ ਪਰ ਅਸੀਂ ਸਕਿਨ ਨੂੰ ਭੁੱਲ ਜਾਂਦੇ ਆ
1: ਜੀ
3: ਪਹਿਲੀ ਸਾਡੀ ਗਿਆਨ ਇੰਦਰੀ ਹੈਗੀ ਆ ਜਿਸ ਤਰ੍ਹਾਂ ਅਸੀਂ ਜੀਭ ਨੂੰ ਦੇਸ਼ ਦੀ ਇੰਦਰੀ ਕਹਿੰਦੇ ਆ ਨੱਕ ਨੂੰ ਸੁੰਘਣ ਦੀ ਇੰਦਰੀ ਕਹਿੰਦੇ ਆ ਅੱਖਾਂ ਨੂੰ ਵੇਖਣ ਦੀ ਇੰਦਰੀ ਕਹਿੰਦੇ ਆ ਕੰਨਾਂ ਨੂੰ ਸੁਣਨ ਦੀ ਇੰਦਰੀ ਕਹਿੰਦੇ ਆ ਔਰ ਸੈਕਸ ਆਰਗਨਸ ਨੂੰ ਵੀ ਅਸੀਂ ਇੰਦਰੀ ਕਹਿੰਦੇ ਆ ਜਿਹੜੀ ਸੈਂਸੇਸ਼ਨ ਬਾਹਰ ਦੇ ਸਵਾਦ ਸਾਨੂੰ ਬਾਹਰੋਂ ਲੈ ਕੇ ਤੇ ਅੰਦਰ ਭੇਜਦੀ ਹੈ ਤੇ ਪੰਚਾਂ ਕਾ ਗੁਰ ਏਕ ਧਿਆਨ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਲਿਆ ਹੋਇਆ ਗਿਆਨ ਸਾਡੇ ਧਿਆਨ ਦੇ ਵਿੱਚ ਜਾ ਕੇ ਜਦੋਂ ਇਕੱਠਾ ਹੁੰਦਾ ਹੈ ਤੇ ਧਿਆਨ ਫਿਰ ਉਸ ਬਾਰੇ ਫੈਸਲਾ ਕਰਦਾ ਆ ਵੀ ਜਿਹਨੂੰ ਮੈਂ ਸਾਹਮਣੇ ਵੇਖ ਰਿਹਾ ਹਾਂ ਕਿ ਇਹ ਉਹੀ ਗੁਰਦੀਪ ਸਿੰਘ ਆ
1: ਜੀ
3: ਜਿਹਨੂੰ ਮੇਰੇ ਕੰਨ ਸੁਣ ਰਹੇ ਨੇ ਕਿ ਇਹ ਉਹੀ ਗੁਰਦੀਪ ਸਿੰਘ ਹੀ ਆ ਜਿਹਨੂੰ ਕਿਸੇ ਚੀਜ਼ ਨੂੰ ਅਸੀਂ ਸੁੰਘਦੇ ਆ ਨੱਕ ਸੁੰਘਦਾ ਆ ਤੇ ਇਹ ਟੇਸਟ ਭਾਈ ਜਿਹੜਾ ਹੁਣ ਹਲਵਾ ਬਣਿਆ ਤਾਜ਼ਾ ਤਾਜ਼ਾ ਇਹ ਉਹਦੀ ਸਮੈਲ ਆ
1: ਜੀ
3: ਇਹ ਚਿਕਨ ਬਣਿਆ ਆ ਉਹਦੀ ਸਮੈਲ ਆ ਇਹਦਾ ਫੈਸਲਾ ਜਿਹੜਾ ਆ ਉਹ ਧਿਆਨ ਕਰਦਾ ਹੈਗਾ
1: ਦੋ ਸਕਿੰਟ ਮੈਨੂੰ ਦਿਓ ਡਾਕਟਰ ਸਾਹਿਬ ਬਾਣੀ ਦੇ ਵਿੱਚ ਵੀ ਨਾ ਜਿਹੜੇ ਕਈ ਜਗ੍ਹਾ ਤੇ ਗਿਆਨ ਇੰਦਰੀਆਂ ਜਿਹੜੀਆਂ ਉਹਨਾਂ ਦੇ ਗਿਣਤੀ ਹੋਰ ਦੱਸੀ ਆ ਕਈ ਜਗ੍ਹਾ ਤੇ ਹੋਰ ਇੱਕ ਟਾਈਮ ਬਾਣੀ ਦੇ ਵਿੱਚ ਇਹ ਵੀ ਪੰਕਤੀ ਆਉਂਦੀ ਨੌ ਦੁਆਰੇ ਪ੍ਰਗਟ ਕੀਤੇ ਦਸਵਾਂ ਗੁਪਤ ਰਖਾਇਆ ਇਹ ਵੀ ਆਉਂਦੀ ਪੰਕਤੀ ਉੱਥੇ ਗੁਰੂ ਸਾਹਿਬਾਂ ਨੇ ਦਸ ਦੁਆਰੇ ਦਸ ਗਿਆਨ ਇੰਦਰੀਆਂ ਦੱਸੀਆਂ ਦੋ ਤੁਹਾਡੀਆਂ ਨਾਸਾਂ ਦੋ ਤੁਹਾਡੀਆਂ ਅੱਖਾਂ ਦੋ ਤੁਹਾਡੇ ਕੰਨ ਇਹ ਹੋ ਗਈਆਂ ਛੇ ਤੇ ਸੱਤਵਾਂ ਹੋ ਗਿਆ ਤੁਹਾਡਾ ਮੂੰਹ ਤੇ ਫਿਰ ਟੋਇਲਟ ਵਾਲੀ ਜਗ੍ਹਾ ਅੱਠਵੀਂ ਤੇ ਨੌਵੀਂ ਹੋ ਗਈ ਪਿਸ਼ਾਬ ਵਾਲੀ ਜਗ੍ਹਾ ਸੋ ਦਸਵਾਂ ਆ ਜਿਹੜਾ ਦੁਆਰ ਗੁਪਤ ਰਖਾਇਆ ਉਹ ਦਿਮਾਗ ਨੂੰ ਕਹਿੰਦੇ ਆ ਸੋ ਬਾਣੀ ਦੇ ਵਿੱਚ ਇਹ ਵੀ ਲਿਖਿਆ ਦਸ ਦੁਆਰ ਆ ਜਿਹੜੇ ਸਾਡੇ ਦਸ ਗਿਆਨ
3: ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਲੱਗ ਅਲੱਗ ਤਰੀਕੇ ਤੇ ਗਿਣਤੀ ਕਰਨ ਦੇ ਨਾਲ ਅਲੱਗ ਅਲੱਗ ਵਿਦਵਾਨਾਂ ਵੱਲੋਂ ਗੁਰੂ ਸਾਹਿਬ ਵੀ ਸਾਡੇ ਵਿਦਵਾਨ ਸਨ ਵਿਦਵਾਨਾਂ ਵੱਲੋਂ ਉਹਦੀ ਗਿਣਤੀ ਵੱਖਰੀ ਵੱਖਰੀ ਕੀਤੀ ਗਈ ਹੈ ਮੈਂ ਇਸੇ ਗੱਲ ਨੂੰ ਐਗਜ਼ਾਮਪਲ ਦੇਣ ਦੇ ਤੌਰ ਤੇ ਕਹਿ ਸਕਦਾ ਹਾਂ
1: ਜੀ
3: ਬਈ ਜੇ ਤੇ ਬਣਤਰ ਵੇਖਣੀ ਹੈ ਤੇ ਰੀੜ੍ਹ ਦੀ ਹੱਡੀ ਦੇ 33 ਮਣਕੇ ਆ
1: ਜੀ ਬਿਲਕੁਲ ਬਿਲਕੁਲ
3: ਜੇ ਉਹਨਾਂ ਦੀ ਕੰਪੈਕਟ ਤੌਰ ਤੇ ਵੇਖਣਾ ਹੈ ਤੇ ਫਿਰ ਉਹ 26 ਮਣਕੇ ਆ
1: 26 ਮਣਕੇ ਆ ਬਿਲਕੁਲ ਬਿਲਕੁਲ
3: ਬਿਲਕੁਲ ਜੇ ਕਾਰ ਆਮਦ ਵਰਕਿੰਗ ਦੇ ਤੌਰ ਤੇ ਵੇਖਣਾ ਹੈ
1: ਤੇ ਹੋਰ ਦੱਸੀ ਆ ਕਈ ਜਗ੍ਹਾ ਤੇ ਹੋਰ ਇੱਕ ਟਾਈਮ ਬਾਣੀ ਦੇ ਵਿੱਚ ਇਹ ਵੀ ਪੰਕਤੀ ਆਉਂਦੀ ਨੌ ਦੁਆਰੇ ਪ੍ਰਗਟ ਕੀਤੇ ਦਸਵਾਂ ਗੁਪਤ ਰਖਾਇਆ ਇਹ ਵੀ ਆਉਂਦੀ ਪੰਕਤੀ ਉੱਥੇ ਗੁਰੂ ਸਾਹਿਬਾਂ ਨੇ ਦਸ ਦੁਆਰੇ ਦਸ ਗਿਆਨ ਇੰਦਰੀਆਂ ਦੱਸੀਆਂ ਦੋ ਤੁਹਾਡੀਆਂ ਨਾਸਾਂ ਦੋ ਤੁਹਾਡੀਆਂ ਅੱਖਾਂ ਦੋ ਤੁਹਾਡੇ ਕੰਨ ਇਹ ਹੋ ਗਈਆਂ ਛੇ ਤੇ ਸੱਤਵਾਂ ਹੋ ਗਿਆ ਤੁਹਾਡਾ ਮੂੰਹ ਤੇ ਫਿਰ 12th ਵਾਲੀ ਜਗ੍ਹਾ 8th ਤੇ 9th ਹੋ ਗਈ ਪਿਸ਼ਾਬ ਵਾਲੀ ਜਗ੍ਹਾ। ਸੋ 10th ਆ ਜਿਹੜਾ ਦੁਆਰ ਗੁਪਤ ਰਖਾਇਆ ਉਹ ਦਿਮਾਗ ਨੂੰ ਕਹਿੰਦੇ ਆ। ਸੋ ਬਾਣੀ ਦੇ ਵਿਚ ਇਹ ਵੀ ਲਿਖਿਆ 10 ਦੁਆਰ ਆ ਜਿਹੜੇ ਸਾਡੇ 10 ਗਿਆਨ ਇੰਦਰੀਆਂ ਦੇ।
3: ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਲੱਗ ਅਲੱਗ ਤਰੀਕੇ ਤੇ ਗਿਣਤੀ ਕਰਨ ਦੇ ਨਾਲ ਅਲੱਗ ਅਲੱਗ ਵਿਦਵਾਨਾਂ ਵੱਲੋਂ, ਗੁਰੂ ਸਾਹਿਬ ਵੀ ਸਾਡੇ ਵਿਦਵਾਨ ਸਨ, ਵਿਦਵਾਨਾਂ ਵੱਲੋਂ ਉਹਦੀ ਗਿਣਤੀ ਵੱਖਰੀ ਵੱਖਰੀ ਕੀਤੀ ਗਈ ਹੈ। ਮੈਂ ਇਸੇ ਗੱਲ ਨੂੰ ਐਗਜ਼ਾਮਪਲ ਦੇਣ ਦੇ ਤੌਰ ਤੇ ਕਹਿ ਸਕਦਾ ਹਾਂ
1: ਜੀ
3: ਬਈ, ਜੇ ਤੇ ਬੰਟਰ ਵੇਖਣੀ ਹੈ ਤੇ ਰੀੜ ਦੀ ਹੱਡੀ ਦੇ 33 ਬਣ ਕੇ ਆ
1: ਜੀ, ਬਿਲਕੁਲ ਬਿਲਕੁਲ।
3: ਜੇ ਉਹਨਾਂ ਦੀ ਕੰਪੈਕਟ ਤੌਰ ਤੇ ਵੇਖਣਾ ਹੈ ਤੇ ਫਿਰ ਉਹ 26 ਬਣ ਕੇ ਆ,
1: 26 ਬਣ ਕੇ ਆ, ਬਿਲਕੁਲ ਬਿਲਕੁਲ
3: ਬਿਲਕੁਲ। ਜੇ ਕਾਰ ਆਮਦ ਵਰਕਿੰਗ ਦੇ ਤੌਰ ਤੇ ਵੇਖਣਾ ਹੈ ਤੇ ਫਿਰ ਸਾਰੇ 24 ਬਣ ਕੇ ਆ,
1: ਹਾਂਜੀ ਬਿਲਕੁਲ।
3: ਤੋ ਹਰ ਵਿਦਵਾਨ ਨੇ

0: ਵਿਦਵਾਨ ਸਨ
1: ਬਿਲਕੁਲ
0: ਵਿਦਵਾਨਾਂ ਵੱਲੋਂ ਉਹਦੀ ਗਿਣਤੀ ਵੱਖਰੀ ਵੱਖਰੀ ਕੀਤੀ ਗਈ ਹੈ। ਮੈਂ ਇਸੇ ਗੱਲ ਨੂੰ ਐਗਜ਼ਾਮਪਲ ਦੇਣ ਦੇ ਤੌਰ ਤੇ ਕਹਿ ਸਕਦਾ ਹਾਂ
1: ਜੀ
0: ਬਈ ਜੇ ਤੇ ਬਣਤਰ ਵੇਖਣੀ ਹੈ ਤੇ ਰੀੜ ਦੀ ਹੱਡੀ ਦੇ 33 ਬਣ ਕੇ ਆ
1: ਜੀ ਬਿਲਕੁਲ ਬਿਲਕੁਲ
0: ਜੇ ਉਹਨਾਂ ਦੀ ਕੰਪੈਕਟ ਤੌਰ ਤੇ ਵੇਖਣਾ ਹੈ ਤੇ ਫਿਰ ਉਹ 26 ਬਣ ਕੇ ਆ
1: ਬਿਲਕੁਲ ਬਿਲਕੁਲ
0: ਪਰ ਜੇ ਕਾਰ ਆਮਦ ਵਰਕਿੰਗ ਦੇ ਤੌਰ ਤੇ ਵੇਖਣਾ ਹੈ ਤੇ ਫਿਰ ਸਾਰੇ 24 ਬਣ ਕੇ ਆ।
1: ਹਾਂਜੀ ਬਿਲਕੁਲ
0: ਤੋ ਹਰ ਵਿਦਵਾਨ ਨੇ ਆਪਣੇ ਆਪਣੇ ਮੁਤਾਬਕ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਹੈ
1: ਵੱਖਰੇ ਵੱਖਰੇ ਸਮਿਆਂ ਤੇ ਬਿਲਕੁਲ
0: ਸਮਿਆਂ ਤੇ ਵੱਖਰੀ ਵੱਖਰੀ ਗਿਆਨ ਦੇ ਮੁਤਾਬਕ ਉਹਨਾਂ ਨੇ ਆਪਣਾ ਆਪਣਾ ਐਕਸਪਲੇਨੇਸ਼ਨ ਦਿੱਤਾ ਆ
1: ਇਸੇ
0: ਕਰਕੇ ਕੋਈ ਵੀ ਗਿਆਨ ਐਸਾ ਨਹੀਂ ਹੈਗਾ ਜਿਹੜਾ ਦੁਨੀਆਂ ਤੇ ਕਹੇ ਵੀ ਇਸ ਤੋਂ ਬਾਅਦ ਹੁਣ ਅਖੀਰ ਆ ਭਾਵੇਂ
1: ਗੁਰਬਾਣੀ
0: ਇਹ ਠੀਕ ਆ ਵੀ ਗੁਰਬਾਣੀ ਅੱਜ ਦੇ ਵਕਤ ਦੇ ਵਿਚ ਜਦੋਂ ਤੋਂ ਰਚੀ ਗਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਜੇ ਕਿਸੇ ਵਿਦਵਾਨ ਨੂੰ ਉਹਦੇ ਤੇ ਕਿੰਤੂ ਪਰੰਤੂ ਕਰਨ ਦਾ ਮੌਕਾ ਨਹੀਂ ਮਿਲਿਆ
1: ਬਿਲਕੁਲ
0: ਜੀ ਜਾਂ ਐਸੇ ਪੁਆਇੰਟ ਨਹੀਂ ਮਿਲੇ ਜਿਨ੍ਹਾਂ ਤੇ ਉਹ ਕਿੰਤੂ ਕਰ ਸਕਣ ਬਿਨੀ ਆਹ ਤਾਂ ਗੁਰੂ ਸਾਹਿਬ ਗਲਤ ਲਿਖ ਗਏ।
1: ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਕਰਦੇ ਉਹ ਵਿਦਵਾਨ ਨਹੀਂ ਹੈਗੇ ਜਿਹੜੇ ਕਰਦੇ ਆ ਕਰਦੇ ਹੈਗੇ ਨੁਕਤਾਚੀਨੀ ਪਰ ਉਹ ਵਿਦਵਾਨ ਨਹੀਂ ਹੈਗੇ।
0: ਮੈਂ ਉਸ ਸੰਬੰਧ ਦੇ ਵਿਚ ਗੱਲ ਕਰਨੀ ਚਾਹੁੰਦਾ ਆ ਬਈ ਅੱਜ ਤੱਕ ਅਸੀਂ ਗੁਰਬਾਣੀ ਦੇ ਵਿਚ ਇਹ ਪੜ੍ਹਦੇ ਆਏ ਆ ਬਈ ਪੰਚਾਂ ਕਾ ਕੋ ਏਕ ਧਿਆਨ ਹਾਂਜੀ ਭਾਵ ਕੀ ਇਹ ਕਿ ਸਾਡੀਆਂ ਪੰਜ ਗਿਆਨ ਇੰਦਰੀਆਂ ਦਾ ਜਿਹੜਾ ਆ ਉਹਨਾਂ ਦਾ ਇੱਕ ਗੁਰੂ ਆ ਤੇ ਇੱਕ ਇੱਕ ਥਾਂ ਤੇ ਪੁਆਇੰਟ ਤੇ ਉਹ ਸਾਰਾ ਖਜ਼ਾਨਾ ਇਕੱਠਾ ਹੁੰਦਾ ਆ ਜਿਹਨੂੰ ਅਸੀਂ ਧਿਆਨ ਕਹਿੰਦੇ ਕੰਸੈਂਟ੍ਰੇਸ਼ਨ ਕਹਿੰਦੇ ਆ।
1: ਬਿਲਕੁਲ
0: ਉਸ ਕੰਸੈਂਟ੍ਰੇਸ਼ਨ ਦੇ ਮੁਤਾਬਕ ਹੀ ਅਗਰ ਅਸੀਂ ਕੰਸੈਂਟ੍ਰੇਟ ਕਰਦੇ ਆ ਤੇ ਫੇਰ ਅਸੀਂ ਬਾਕੀ ਦੀਆਂ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਭੁੱਲ ਜਾਂਦੇ ਆ
1: ਜੀ।
0: ਕਿਸ ਤਰ੍ਹਾਂ ਭੁੱਲ ਜਾਂਦੇ ਆ ਬਈ ਨੱਕ ਕੰਨ ਜੀਭ ਜੋ ਵੀ ਕੁਛ ਇਹਨਾਂ ਨੇ ਸੁਣਿਆ ਜੇ ਅਸੀਂ ਟੇਸਟ ਲੈ ਰਹੇ ਆ ਨਾ ਤੇ ਫਿਰ ਸਾਨੂੰ ਬਹੁਤ ਸਾਰੀਆਂ ਗੱਲਾਂ ਨਹੀਂ ਸੁਣਦੀਆਂ ਕਿਸੇ ਨੇ ਕੀ ਕਿਹਾ ਸੀਗਾ। ਜੇ ਅਸੀਂ ਕਿਸੇ ਥਾਂ ਤੇ ਕੰਸੈਂਟ੍ਰੇਟ ਕਰ ਲੈਂਦੇ ਆ ਨਾ ਤੇ ਫਿਰ ਬਹੁਤ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਰਹਿ ਜਾਂਦਾ ਹੈ।
1: ਬਿਲਕੁਲ
0: ਤੇ ਮੈਂ ਅੱਗੇ ਵੀ ਐਗਜ਼ਾਮਪਲ ਇੱਕ ਵਾਰ ਦਿੱਤੀ ਸੀ ਬਈ ਦੂਰ ਰਸੋਈ ਦੇ ਵਿਚ ਇੱਕ ਬੀਬੀ ਕੰਮ ਕਰ ਰਹੀ ਹੈ ਤੇ ਬੱਚਾ ਆਦਮੀ ਦੇ ਕੋਲ ਪਿਆ ਆ ਆਦਮੀ ਇੱਕ ਕਿਤਾਬ ਦੇ ਵਿਚ ਇੰਨਾ ਜ਼ਿਆਦਾ ਮਗਨ ਹੈ ਵੀ ਉਹਨੂੰ ਯਾਦ ਹੀ ਨਹੀਂ ਵੀ ਬੱਚਾ ਮੇਰੇ ਕੋਲ ਪਿਆ ਤੇ ਬੱਚਾ ਰੋ ਰਿਹਾ। ਕੰਨ ਸੁਣ ਤਾਂ ਰਹੇ ਨੇ ਆਵਾਜ਼ ਤਾਂ ਜਾ ਰਹੀ ਹੈ ਲੇਕਿਨ ਕੰਨਾਂ ਦੀ ਆਵਾਜ਼ ਧਿਆਨ ਨਹੀਂ ਸੁਣ ਰਿਹਾ ਧਿਆਨ ਉਸ ਪਾਸੇ ਨਹੀਂ ਹੈ ਜਾਂ ਇੰਜ ਕਹਿ ਲਓ ਵੀ ਕੰਨ ਉਹਨੂੰ ਉੱਥੇ ਪਹੁੰਚਾ ਨਹੀਂ ਰਹੇ ਜਾਂ ਧਿਆਨ ਦਾ ਕੇਂਦਰ ਕੁਛ ਹੋ ਰਿਹਾ ਧਿਆਨ ਦਾ ਕੇਂਦਰ ਉਹ ਕਿਤਾਬ ਬਣ ਗਿਆ ਜਿਹਨੂੰ ਸਮਾਧੀ ਲਾਉਣਾ ਕਹਿ ਸਕਦੇ ਸਮਾਧੀ ਇਸ ਤੇ ਹੋ ਗਿਆ ਤੇ ਰਸੋਈ ਦੇ ਵਿਚੋਂ ਘਰ ਵਾਲੀ ਆਵਾਜ਼ ਮਾਰਦੀ ਹੈ ਵੀ ਬੱਚਾ ਤੁਹਾਡੇ ਕੋਲ ਰੋ ਰਿਹਾ ਤੁਹਾਨੂੰ ਸੁਣਦਾ ਨਹੀਂ ਤੁਹਾਡੀ ਸਮਾਧੀ ਕਿੱਥੇ ਲੱਗੀ ਹੈ ਹੈ ਜੇ ਬਹੁਤਾ ਮਖੌਲ ਕਰਨਾ ਵਾ ਤੇ ਕਹਿੰਦੇ ਤੇਰੀ ਪੀਣੀ ਲੱਗੀ ਹੈ ਪੀਨਿਕ ਸਮਾਧੀ ਕੋਈ ਚੀਜ਼ ਐਸੀ ਹੁੰਦੀ ਹੈ ਪਰ ਅੱਜ ਜਿਹੜੀ ਮੈਂ ਗੱਲ ਕਰਨ ਲੱਗਿਆ ਹਾਂ ਅਸੀਂ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਵਿਚ ਚੀਮਾ ਸਾਹਿਬ ਸਕਿੰਨ ਨੂੰ ਗਿਣਦੇ ਹੀ ਨਹੀਂ
1: ਜੀ
0: ਸਕਿੰਨ ਸਾਡੀ ਸਪਰਸ਼ ਦੇ ਰਾਹੀਂ ਕਿਉਂਕਿ ਜਿੰਨੀਆਂ ਵੀ ਨਰਵਸ ਬ੍ਰੇਨ ਦੇ ਵਿਚੋਂ ਇਸ਼ੂ ਹੁੰਦੀਆਂ ਨੇ ਉਹਨਾਂ ਵਿਚੋਂ ਬਹੁਤੀਆਂ ਨਰਵਸ ਦਾ ਇੰਡਨ ਜਿਹੜਾ ਇੰਡ ਪਾਰਟ ਜਿਹੜਾ ਆ ਉਹ ਸਾਡੀ ਸਕਿੰਨ ਦੇ ਵਿਚ ਹੈਗਾ ਆ ਸਾਡੇ ਐਪੀਡਰਮਿਸ ਦੇ ਵਿਚ ਹੈਗਾ ਆ
1: ਜੀ
0: ਔਰ ਸਕਿੰਨ ਸਪਰਸ਼ ਮਹਿਸੂਸ ਕਰਦਾ ਠੰਡ ਹੁੰਦੀ ਹੈ ਨਾ ਤੇ ਸਕਿੰਨ ਚਮੜੀ ਸਾਡੀ ਜਿਹੜੀ ਹੈ ਸੁੰਗੜ ਜਾਂਦੀ ਹੈਗੀ ਹੈ ਪਾਣੀ ਚ ਜਾਓ ਨਾ ਤੁਸੀਂ ਨਹਾਉਂਦੇ ਰਹੋ ਕਾਫੀ ਦੇਰ ਸਕਿੰਨ ਕੁਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਧੁੱਪ ਚ ਜਾਓ ਨਾ ਮਤਲਬ ਉਸੇ ਤਰ੍ਹਾਂ ਇਹ ਸਕਿੰਨ ਇੱਕ ਸੈਂਸਰੀ ਆਰਗਨ ਹੈ ਇਹ ਵੀ ਇੱਕ ਸੈਂਸ ਦਾ ਆਰਗਨ ਹੈ ਤੇ ਅਸੀਂ ਕਹਿ ਸਕਦੇ ਹਾਂ ਵੀ ਸਾਡੀਆਂ ਗਿਆਨ ਇੰਦਰੀਆਂ 6 ਹੈਗੀਆਂ
1: ਜੀ
0: ਕਿਆ ਤੇ ਅੱਜ ਅਸੀਂ ਇਸ ਗਿਆਨ ਇੰਦਰੀ ਦੇ ਬਾਰੇ ਗੱਲ ਕਰ ਰਹੇ ਹਾਂ ਵੀ ਇਹਦੀ ਇੰਨੀ ਵੱਡੀ ਇੰਪੋਰਟੈਂਸ ਆ। ਮੈਂ ਇੱਕ ਹੋਰ ਐਗਜ਼ਾਮਪਲ ਦਿਆਂ ਤੁਸੀਂ ਵੇਖਿਆ ਹੋਣਾ ਆ ਵੀ ਜਿੰਨੇ ਵੀ ਲੋਕਾਂ ਦੀ ਕੋਈ ਇੱਕ ਸੈਂਸ ਘੱਟ ਹੁੰਦੀ ਹੈ ਕੋਈ ਅੰਨਾ ਹੋਵੇ ਕੋਈ ਬੋਲਾ ਹੋਵੇ ਯਾਦਦਾਸ਼ਤ ਸ਼ਕਤੀ ਜਿਹੜੀ ਬਹੁਤ ਤੇਜ਼ ਹੁੰਦੀ ਹੈ
1: ਬਹੁਤ
0: ਸ਼ਕਤੀ ਉਹਨਾਂ ਦੀ ਬੜੀ ਤੇਜ਼ ਹੁੰਦੀ ਸਪਰਸ਼ ਦੇ ਰਾਹੀਂ ਔਰ ਸਪਰਸ਼ ਕਿਵੇਂ ਹੋਣਾ ਸਕਿੰਨ ਦੇ ਰਾਹੀਂ ਹੋਣਾ ਹੱਥ ਲਾ ਕੇ ਹੋਣਾ ਚਮੜੀ ਦੇ ਰਾਹੀਂ ਹੋਣਾ ਆ ਤੋ ਸਪਰਸ਼ ਜਿਹੜਾ ਹੈ ਉਹਨਾਂ ਦਾ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਭਾਵ ਕੀ ਆ ਕਿ ਅਗਰ ਕੋਈ ਇੰਦਰੀ ਡੈਮੇਜ ਹੋ ਗਈ ਹੈ ਤੇ ਉਸ ਸਾਰੀ ਨੂੰ ਕਵਰ ਅਪ ਕਰਨ ਵਾਸਤੇ ਸਕਿੰਨ ਬੜੀ ਇੰਪੋਰਟੈਂਟ ਜਿਹੜੀ ਹੈ ਸਾਡੀ ਇੰਦਰੀ ਹੋ ਜਾਂਦੀ ਹੈ ਜੀ ਸਾਡਾ ਸੈਂਸ ਆਰਗਨ ਸਕਿੰਨ ਜਿਹੜੀ ਹੈ ਬਣ ਜਾਂਦੀ ਹੈ ਤੇ ਅਸੀਂ ਅੱਜ ਉਹਦੇ ਬਾਰੇ ਗੱਲ ਕਰ ਰਹੇ ਹਾਂ। ਇੱਕ ਤੇ ਗੱਲ ਇਹ ਆ ਆਮ ਤੌਰ ਤੇ ਅਸੀਂ ਇਹ ਕਹਿੰਦੇ ਹਾਂ ਭਈ ਦਿਲ ਦਾ ਖੂਨ ਸਾਰੇ

0: ਅੰਗਾਂ ਵਿੱਚ ਜਾਂਦਾ। ਮੈਂ ਬੜੀ ਸਧਾਰਨ ਬੋਲੀ ਦੇ ਨਾਲ ਗੱਲਾਂ ਟੈਕਨੀਕਲੀ ਕੁਝ ਹੋਰ ਤਰ੍ਹਾਂ ਅਸੀਂ ਐਕਸਪਲੇਨ ਕਰਦੇ ਹਾਂ, ਪਰ ਮੈਂ ਬੜੀ ਸਧਾਰਨ ਲੈਂਗੁਏਜ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਭਈ ਦਿਲ ਤੋਂ ਖੂਨ ਸਾਰੇ ਅੰਗਾਂ ਨੂੰ ਜਾਂਦਾ ਆ ਤੇ ਦਿਲ ਨੂੰ ਵਾਪਸ ਸਾਰੇ ਅੰਗਾਂ ਸੈੱਲਾਂ ਦੇ ਵਿੱਚੋਂ ਵਾਪਸ ਆਉਂਦਾ ਹੈਗਾ ਆ। ਹਾਂਜੀ, ਜੇ ਇਸੇ ਤਰ੍ਹਾਂ ਹੀ ਸਕਿਨ ਦੇ ਹੇਠਾਂ ਵਾਲੇ ਲੇਅਰ ਦੇ ਵਿੱਚ ਲੇਅਰ ਕੁਦਰਤ ਨੇ ਇਸੇ ਕਰਕੇ ਇਹਦੇ ਬਣਾ ਦਿੱਤੇ, ਇਹਦੇ ਹੇਠਾਂ ਵਾਲੇ ਲੇਅਰ ਦੇ ਵਿੱਚ ਤਾਂ ਸਕਿਨ ਦਾ ਖੂਨ ਜਿਹੜਾ ਜਾਂਦਾ ਆ ਉਹ ਤੇ ਜਾਂਦਾ ਹੈ ਤੇ ਉੱਥੋਂ ਉਸੇ ਤਰ੍ਹਾਂ ਹੀ ਵਾਪਸ ਆਉਂਦਾ ਹੈ, ਲੇਕਿਨ ਐਪੀਡਰਮਸ ਤੱਕ ਪਹੁੰਚਦਿਆਂ ਹੋਇਆ ਇਹ ਵਨ ਵੇ ਟ੍ਰੈਫਿਕ ਹੋ ਜਾਂਦੀ ਹੈ ਜੋ ਖੂਨ ਦੇ ਰਾਹੀਂ ਫਿਲਟਰ ਹੋ ਕੇ ਗਾਰਬੇਜ ਆਇਆ ਉਹ ਸਾਰੇ ਦਾ ਸਾਰਾ ਜਿਹੜਾ ਗਾਰਬੇਜ ਹੈ ਉਹ ਸਾਰੇ ਦਾ ਸਾਰਾ ਗਾਰਬੇਜ ਇਥੋਂ ਬਾਹਰ ਹੀ ਨਿਕਲਦਾ ਹੈ, ਅੰਦਰ ਨਹੀਂ ਆਉਂਦਾ। ਓਕੇ, ਸੋ ਇਹ ਗਾਰਬੇਜ ਜਿਹੜਾ ਸਕਿਨ ਦੇ ਵਿੱਚ ਆਮ ਤੌਰ ਤੇ ਇਕੱਠਾ ਹੋ ਕੇ ਰਹਿ ਜਾਂਦਾ ਤੇ ਇਥੋਂ ਹੀ ਬਾਹਰ ਜਿੰਨੇ ਵੀ ਸੈੱਲ ਟਿਸ਼ੂ ਹਮੇਸ਼ਾ ਤਕਰੀਬਨ ਰੋਜ਼ਾਨਾ 40,000 ਸੈੱਲ ਦੇ ਕਰੀਬ ਅਸੀਂ ਗਿਣਤੀ ਕਰਦੇ ਹਾਂ ਕਿ ਸਕਿਨ ਦੇ ਵਿੱਚੋਂ ਇਵੈਕੂਏਟ ਹੁੰਦੇ ਰਹਿੰਦੇ ਨੇ, ਬਾਹਰੋਂ ਬਾਹਰ ਜਾਂਦੇ ਰਹਿੰਦੇ ਨੇ, ਉਹ ਵਾਪਸ ਨਹੀਂ ਜਾਂਦੇ। ਤਾਂ ਇਹਨੂੰ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਵਨ ਵੇ ਟ੍ਰੈਫਿਕ ਆ, ਵੀ ਇਹਦੇ ਵਿੱਚ ਜਿੰਨਾ ਗਾਰਬੇਜ ਆ ਗਿਆ ਉਹ ਵਾਪਸ ਅੰਗਾਂ ਦੇ ਵਿੱਚ ਗਾਰਬੇਜ ਨਹੀਂ ਜਾਂਦਾ, ਉਹ ਇੱਥੇ ਹੀ ਆ ਕੇ ਇੱਥੋਂ ਹੀ ਫਿਰ ਬਾਹਰ ਨਿਕਲ ਜਾਂਦਾ ਹੈ। ਲਿਵਰ ਵਿੱਚ ਗਿਆ ਤੇ ਫਿਰ ਲਿਵਰ ਚ ਵਾਪਸ ਆਏਗਾ, ਆਂਤੜੀਆਂ ਵਿੱਚ ਗਿਆ ਤੇ ਫਿਰ ਉਹ ਲਿਵਰ ਦੇ ਰਾਹੀਂ ਸਾਰੇ ਹਾਰਟ ਦੇ ਵਿੱਚ ਜਾ ਕੇ ਪਹੁੰਚੇਗਾ। ਤੋ ਮਤਲਬ ਇਸ ਤਰ੍ਹਾਂ ਕਰਕੇ ਹਰ ਅੰਗ ਦੇ ਗਾਰਬੇਜ ਦਾ ਆਪਣਾ ਆਪਣਾ ਇੱਕ ਸਿਸਟਮ ਹੈ, ਪਰ ਇਸ ਸਕਿਨ ਦਾ ਜਿਹੜਾ ਆ ਐਪੀਡਰਮਸ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ, ਐਪੀਡਰਮਸ ਦਾ ਜਿਹੜਾ ਨਿਕਾਸ ਹੈ ਉਹ ਵਾਪਸ ਨਹੀਂ ਹੈ। ਹੁਣ ਭਾਈ ਜੇ ਵਾਪਸ ਨਹੀਂ ਹੈ ਤੇ ਕਈ ਚੀਜ਼ਾਂ ਵੱਡੀਆਂ ਵੀ ਆ ਗਈਆਂ ਜਿਹੜੀਆਂ ਬਾਹਰ ਨਿਕਲ ਹੀ ਨਹੀਂ ਸਕਦੀਆਂ, ਕਿਉਂਕਿ ਸਕਿਨ ਦੇ ਮਸਾਮ ਇਸ ਟਾਈਪ ਦੇ ਨੇ। ਇਹਦੀ ਇੱਕ ਹੋਰ ਐਗਜ਼ਾਮਪਲ ਮੈਂ ਦਿਆਂ, ਮੰਨ ਲੈ ਜੇ ਤੁਹਾਨੂੰ ਪਿਆਸ ਲੱਗੀ ਹੋਵੇ, ਤੁਹਾਨੂੰ ਪਿਆਸ ਲੱਗੀ ਹੋਵੇ ਤੇ ਪਾਣੀ ਕਹੋ ਵੀ ਨਹੀਂ ਪਾਣੀ ਨਹੀਂ ਤੁਹਾਨੂੰ ਦੇਣਾ, ਆ ਤਲਾਅ ਦੇ ਵਿੱਚ ਛਾਲ ਮਾਰੋ ਨਹਾ ਲਓ, ਨਹਾਉਣ ਦੇ ਨਾਲ ਤੁਹਾਡੀ ਪਿਆਸ ਅੰਦਰ ਦੀ ਨਹੀਂ ਬੁਝਦੀ, ਕਿਉਂਕਿ ਐਪੀਡਰਮਿਸ ਦੇ ਜਿਹੜੇ ਸੈੱਲ ਨੇ ਇਹ ਵਨ ਵੇ ਵਰਕ ਕਰਦੇ ਨੇ, ਵਨ ਵੇ ਟ੍ਰੈਫਿਕ ਦੇ ਤੌਰ ਤੇ ਵਰਕ ਕਰਦੇ ਨੇ। ਹਾਂ, ਜਿਹੜੇ ਰਿਸ਼ੀ ਮੁਨੀ ਨੇ, ਜਿਹੜੇ ਲੋਕ ਇਸ ਤਰ੍ਹਾਂ ਦੀ ਸਾਧਨਾ ਤਪੱਸਿਆ ਕਰਦੇ ਨੇ, ਅਲਟੀਮੇਟ ਉਹਨਾਂ ਦੀ ਇੱਕ ਸਟੇਜ ਆ ਜਾਂਦੀ ਹੈ ਕਿ ਇਹ ਕੁਦਰਤ ਦੇ ਬਾਕੀ ਨਿਯਮ ਨਾਲੋਂ ਇੱਕ ਵੱਖਰਾ ਨਿਯਮ ਚਲਾ ਕੇ ਬਾਹਰੀ ਸਕਿਨ ਦੇ ਨਾਲ ਹੀ ਤੁਹਾਡੀ ਖੁਰਾਕ ਲੈ ਲੈਣ, ਬਾਹਰੀ ਸਕਿਨ ਦੇ ਨਾਲੋਂ ਹੀ ਇਹ ਤੁਹਾਡੀ ਹਵਾ ਲੈ ਲੈਣ ਜਾਂ ਪਾਣੀ ਲੈ ਲੈਣ। ਇਹ ਇਸ ਤਰ੍ਹਾਂ ਆਮ ਤੌਰ ਤੇ ਸੰਨਿਆਸੀਆਂ ਦੇ ਯੋਗਾਂ ਦੇ ਵਿੱਚ ਇਹ ਗੱਲ ਸੰਭਵ ਹੈਗੀ ਹੈ, ਹੋ ਸਕਦੀ ਹੈ, ਪਰ ਆਮ ਮਨੁੱਖਾਂ ਵਾਸਤੇ ਸਕਿਨ ਦਾ ਐਪੀਡਰਮਸ ਲੇਅਰ ਜਿਹੜਾ ਆ ਉਹ ਵਨ ਵੇ ਟ੍ਰੈਫਿਕ ਆ। ਪਰ ਕਈ ਵਾਰ ਐਸੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ ਨਾ ਜਿਹੜੀਆਂ ਇਸ ਵਨ ਵੇ ਟ੍ਰੈਫਿਕ ਦੇ ਵਿੱਚੋਂ ਬਾਹਰ ਜਾ ਨਹੀਂ ਸਕਦੀਆਂ। ਵੱਡਾ ਕੋਈ ਦਰਖਤ ਕੱਟਿਆ ਤੁਸੀਂ, ਖੁੰਡ ਕੱਟਿਆ, ਕੋਈ ਐਸੀ ਚੀਜ਼ ਹੈਗੀ ਹੈ ਤੇ ਉਹ ਫਿਰ ਸਾਡੇ ਜਿਹੜੇ ਗਾਰਬੇਜ ਕੈਨਾਂ ਵਿੱਚ ਨਹੀਂ ਨਾ ਜਾ ਸਕਦਾ, ਫਿਰ ਉਹਦੇ ਵਾਸਤੇ ਕੁਦਰਤ ਨੇ ਇਸ ਐਪੀਡਰਮਸ ਵਾਲੇ ਏਰੀਏ ਦੇ ਵਿੱਚ ਕੁਝ ਟੋਕੇ ਲਗਾਏ ਹੋਏ ਆ, ਜਿਹਨੂੰ ਅਸੀਂ ਪੱਠੇ ਕੁਤਰਨ ਵਾਲਾ ਟੋਕਾ ਹੁੰਦਾ ਹੈ ਨਾ, ਉਹਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ। ਇਹ ਜਿਹੜੇ ਐਪੋਕ੍ਰਾਈਨ ਗਲੈਂਡਸ ਨੇ ਐਪੀਡਰਮਸ ਦੇ ਹੇਠਾਂ ਵਾਲੀ ਸਤਹ ਦੇ ਵਿੱਚ ਜਿੱਥੇ ਡਰਮਸ ਸ਼ੁਰੂ ਹੁੰਦਾ ਹੈ ਉਸ ਥਾਂ ਤੇ ਹੁੰਦੇ ਨੇ। ਜਿਹੜਾ ਗਾਰਬੇਜ ਮੋਟਾ ਹੈਗਾ ਆ, ਜਿਹੜਾ ਗਾਰਬੇਜ ਸਕਿਨ ਦੇ ਮਸਾਮਾ ਰਾਹੀਂ ਆਮ ਬਾਹਰ ਨਹੀਂ ਨਿਕਲਦਾ ਹੈਗਾ। ਅੱਛਾ, ਮਸਾਮਾ ਦੀ ਵੀ ਗੱਲ ਇਹ ਹੈਗੀ ਆ ਕਿ ਇਹ ਅੰਦਰ ਦੀ ਗਰਮੀ ਦੇ ਨਾਲ ਤਾਂ ਫੈਲਦੇ ਨੇ, ਪਰ ਬਾਹਰ ਦੀ ਠੰਡ ਦੇ ਨਾਲ ਇਹ ਸੁੰਗੜਦੇ ਨੇ, ਲੇਕਿਨ ਐਸਾ ਨਹੀਂ ਹੈਗਾ ਕਿ ਬਾਹਰੋਂ ਕੋਈ ਚੀਜ਼ ਇਹਦੇ ਵਿੱਚ ਇਸ ਤਰ੍ਹਾਂ ਆਮ ਸਧਾਰਨ ਰੂਪ ਦੇ ਵਿੱਚ ਐਂਟਰ ਕਰ ਦੇਵੇ, ਉਹਦੇ ਨਾਲ ਸਾਧਨਾ ਕਰਨੀ ਪੈਂਦੀ ਹੈ। ਉਹਦੇ ਨਾਲ ਲੰਬੇ ਸਮੇਂ ਦੇ ਪ੍ਰੋਸੈਸ ਦੇ ਮੁਤਾਬਕ ਤੁਸੀਂ ਰਿਵਰਸ ਪ੍ਰੋਸੈਸ ਸਟਾਰਟ ਕਰ ਸਕਦੇ ਹੋ। ਪਿੱਛੇ ਵੀ ਮੇਰੇ ਖਿਆਲ ਇੱਕ ਸੱਜਣ ਨੇ ਤਜਰਬੇ ਕੀਤੇ ਸੀ ਕਿ ਕਾਫੀ ਸਾਲ ਉਸਨੇ ਨਾ ਰੋਟੀ ਨਾ ਪਾਣੀ ਕੁਛ ਨਹੀਂ ਬਾਹਰ ਦਾ ਲਿਆ ਔਰ ਇਸ ਹਵਾ ਦੇ ਵਿੱਚੋਂ ਸਾਰਾ ਕੁਛ ਲੈਂਦਾ ਰਿਹਾ, ਔਰ ਡਾਕਟਰਾਂ ਨੇ ਬੜੇ ਉਹਦੇ ਤੇ ਤਜਰਬੇ ਵੀ ਕੀਤੇ ਆ, ਮੈਨੂੰ ਉਹਦਾ ਨਾਂ ਹੁਣ ਇਸ ਵੇਲੇ ਯਾਦ ਨਹੀਂ ਆ ਰਿਹਾ। ਐਸਾ ਹੋ ਸਕਦਾ ਹੈ, ਪਰ ਰੂਟੀਨ ਦੇ ਵਿੱਚ ਕੀ ਆ, ਇਹ ਵਨ ਵੇ ਟ੍ਰੈਫਿਕ ਆ। ਇਹਦੇ ਵਿੱਚ ਜਿਹੜਾ ਗਾਰਬੇਜ ਆ ਰਿਹਾ ਇਹਨੇ ਬਾਹਰ ਹੀ ਨਿਕਲਣਾ ਹੈ, ਇਹਨੇ ਵਾਪਸ ਉਹਦੇ ਵਿੱਚ ਨਹੀਂ ਜਾਣਾ, ਸਰੀਰ ਦੇ ਵਿੱਚ ਜਜ਼ਬ ਨਹੀਂ ਹੋਣਾ। ਤੇ ਜਦੋਂ ਕਿਸੇ ਹਾਲਾਤ ਦੇ ਵਿੱਚ ਸਰੀਰ ਵਿੱਚ ਜਜ਼ਬ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹ ਆਮ ਤੌਰ ਤੇ ਕੈਂਸਰ ਵਰਗੀਆਂ, ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਕਰਦਾ, ਇਹੋ ਜਿਹੇ ਹਾਲਾਤ ਬਣਾਉਣੇ। ਸ਼ੁਰੂ ਕਰ ਦਿੰਦਾ। ਸੋ ਦੂਸਰੀ ਗੱਲ, ਇਸ ਐਪੀਡਰਮਸ ਦਾ ਲੇਅਰ ਦੇ ਜਿਹੜੇ ਨੇ ਉੱਪਰ ਵਾਲਾ ਜਿਵੇਂ ਚਮੜੀ ਉਤਰਦੀ, ਜਿਵੇਂ ਸੱਪ ਦੀ ਚਮੜੀ ਸਾਰੀ ਉਤਰਦੀ ਹੈ, ਸਾਡੀ ਜਿਹੜੀ ਇੰਨੇ ਬਰੀਕ ਸੈੱਲਾਂ ਦੇ ਕਰਕੇ ਉਧਰਦੀ ਵੀ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ, ਉਧਰਦੀ ਸਾਡੀ ਵੀ ਹੈ, ਰੋਜ਼ਾਨਾ ਚਮੜੀ ਉਧਰਦੀ ਹੈ ਇਸ ਐਪੀਡਰਮਸ ਦੀ। ਇਸ ਐਪੀਡਰਮਸ ਦੇ ਵਿੱਚ ਨਰਵ ਇੰਡਿੰਗ ਹੁੰਦੇ ਨੇ, ਤੇ ਨਰਵ ਇੰਡਿੰਗ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਦੋ ਤਰ੍ਹਾਂ ਦੇ ਫਾਈਬਰ ਹੁੰਦੇ ਨੇ, ਇੱਕ ਸੰਸਰੀ ਹੁੰਦੇ ਨੇ, ਇੱਕ ਲੋਕੋਮੋਟਿਵ ਹੁੰਦੇ ਨੇ। ਇੱਕ ਰਾਹੀਂ ਅਸੀਂ ਬਾਹਰੀ ਅਹਿਸਾਸ ਮਹਿਸੂਸ ਕਰਦੇ ਹਾਂ ਜਿਹਨੂੰ ਸੰਸਰੀ ਕਹਿੰਦੇ ਹਾਂ, ਇੱਕ ਦੇ ਰਾਹੀਂ ਸਾਡਾ ਲੋਕੋਮੋਟਰੀ ਫੰਕਸ਼ਨ ਹੁੰਦਾ ਆ ਵੀ ਜੇ ਪਾਣੀ ਚ ਹੱਥ ਰਹਿ ਗਏ ਤੇ ਹੱਥ ਹੋਰ ਤਰ੍ਹਾਂ ਦੀ ਚਮੜੀ ਹੋ ਜਾਂਦੀ ਹੈ ਬਾਹਰੋਂ, ਔਰ ਜੇ ਗਰਮੀ ਚ ਹੋਵੇ ਤੇ ਉਹ ਫੈਲਣਾ ਸ਼ੁਰੂ ਕਰ ਦਿੰਦੇ, ਹੀਟ ਦੇ ਵਿੱਚ ਫੈਲਣਾ ਸ਼ੁਰੂ ਕਰ ਦਿੰਦੇ, ਇਹਦੇ ਅੰਦਰ ਦਾ ਪਾਣੀ ਜਿਹੜਾ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਜਿਹਨੂੰ ਪਸੀਨਾ ਅਸੀਂ ਕਹਿੰਦੇ ਹਾਂ। ਸੋ ਇਹਦੀ ਕੁਆਲਿਟੀ ਹੈ ਇਸ ਐਪੀਡਰਮਸ ਦੀ। ਹੁਣ ਉਸ ਤੋਂ ਬਾਅਦ ਇਹਦੇ ਹੇਠਾਂ ਵਾਲਾ ਜਿਹੜਾ ਲੇਅਰ ਹੈ, ਜਿਹੜਾ ਅਸਲ ਸਕਿਨ ਦਾ ਲੇਅਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਡਰਮਿਸ, ਇਸ ਡਰਮਸ ਦੇ ਵਿੱਚ, ਕਿਉਂਕਿ ਮੇਨ ਲੇਅਰ ਆ ਤੇ ਮੇਨ ਕਾਰਵਾਈਆਂ ਇਹਦੇ ਵਿੱਚ ਹੋਣੀਆਂ ਨੇ। ਆ ਜਿਹੜੇ ਸਾਡੇ ਵਾਲ ਦਿਖਾਈ ਦਿੰਦੇ ਨੇ ਨਾ ਚਮੜੀ ਦੇ ਉੱਪਰ ਲੱਗੇ ਹੋਏ, ਇਹਨਾਂ ਦੀ ਰੂਟ ਇਸ ਡਰਮਸ ਦੇ ਵਿੱਚ ਹੁੰਦੀ ਹੈ, ਔਰ ਇਹਨਾਂ ਦੇ ਵਿੱਚ ਹੀ ਸਾਡੇ ਫੈਟ ਗਲੈਂਡਸ ਹੁੰਦੇ ਨੇ, ਇਹਨਾਂ ਦੇ ਵਿੱਚ ਹੀ ਸਾਡੇ ਸਵੈਟ ਗਲੈਂਡਸ ਹੁੰਦੇ ਨੇ। ਹੁਣ ਪਸੀਨਾ ਕਿਸੇ ਨੂੰ ਆਉਂਦਾ ਹੈਗਾ ਆ, ਸਵੈਟ ਗਲੈਂਡਸ ਬਹੁਤ ਜ਼ਿਆਦਾ ਐਕਟੀਵੇਟ ਹੋ ਗਏ, ਕਈਆਂ ਨੂੰ ਜਿਵੇਂ ਮੂੰਹ ਚ ਥੁੱਕ ਆਉਂਦੀ ਹੈ, ਕਈਆਂ ਨੂੰ ਇਹ ਵੀ ਰੋਟੀ ਨੀ ਖਾਂਦੇ ਨੇ ਤਾਂ ਸਲਾਈਵਾ ਨੀ ਬਣਦਾ, ਤੇ ਕਈਆਂ ਨੂੰ ਬਿਨਾਂ ਖਾਦੇ ਤੋਂ ਲਾਰਾਂ ਲੱਗਦੀਆਂ ਰਹਿੰਦੀਆਂ ਨੇ। ਸੋ ਉਹਨਾਂ ਜਿਹੜੇ ਸਾਡੇ ਬੱਕਲ ਕੈਵਿਟੀ ਦੇ ਗਲੈਂਡਸ ਨੇ ਨਾ, ਉਹਨਾਂ ਦੀ ਐਕਟੀਵਿਟੀ ਕਰਕੇ ਹੈਗੀ ਹੈ। ਕਿਹਦੇ ਕਰਕੇ ਹੈਗੀ ਹੈ ਉਹ ਐਕਟੀਵਿਟੀ, ਉਹਦੇ ਅਲੱਗ ਵੱਖਰੇ ਕੰਮ ਨੇ, ਉਹ ਆਪਾਂ ਬਾਅਦ ਚ ਦੱਸ ਦਾਂਗੇ, ਪਰ ਮੈਂ ਇਸ ਸਕਿਨ ਦੇ ਸੰਬੰਧ ਵਿੱਚ ਦੱਸਣਾ ਚਾਹੁੰਦਾ ਹਾਂ ਵੀ ਕਈਆਂ ਨੂੰ ਪਸੀਨਾ ਬੜਾ ਥਿੰਦਾ ਹੁੰਦਾ ਆ, ਆਇਲੀ ਪਰਸਪੈਰੇਸ਼ਨ ਅਸੀਂ ਨੂੰ ਕਹਿੰਦੇ ਹਾਂ, ਆਇਲੀ ਪਰਸਪੈਰੇਸ਼ਨ ਆਉਂਦਾ ਕਈਆਂ ਨੂੰ, ਪਰ ਕਈਆਂ ਨੂੰ ਜਿਹੜਾ ਹੈ ਪਸੀਨਾ ਆਉਂਦਾ ਹੀ ਨਹੀਂ ਹੈਗਾ, ਜਿਨ੍ਹਾਂ ਦੇ ਉਹ ਜਿਹੜੇ ਗਲੈਂਡ ਨੇ, ਸਕਿਨ ਗਲੈਂਡ ਨੇ, ਉਹ ਸਹੀ ਨਹੀਂ ਹੁੰਦੇ। ਔਰ ਇਸੇ ਤਰ੍ਹਾਂ ਹੀ ਇਹ ਉਹ ਲੇਅਰ ਆ ਜਿਹਦੇ ਵਿੱਚ ਸਾਰੇ ਸਰੀਰ ਦੇ ਖੂਨ ਵਿੱਚੋਂ ਆਏ ਹੋਏ ਮਿਨਰਲਸ, ਸਾਲਟਸ, ਵਿਟਾਮਿਨਸ, ਇਹ ਸਾਡੇ ਹੇਅਰ ਰੂਟਸ ਨੂੰ, ਕਿਉਂਕਿ ਹੇਅਰ ਰੂਟਸ ਜਿਹੜੀ ਹੈ ਉਹ ਡਰਮਸ ਦੇ ਏਰੀਏ ਵਿੱਚ ਹੁੰਦੀ ਹੈ, ਐਪੀਡਰਮਸ ਨਹੀਂ ਹੁੰਦੀ, ਡਰਮਸ ਦੇ ਏਰੀਏ ਵਿੱਚ ਹੁੰਦੀ ਹੈ। ਔਰ ਤੁਸੀਂ ਇਹ ਵੇਖੋ ਜੇ ਮਾੜਾ ਜਿਹਾ ਕਿਤੇ ਛਿੱਲਿਆ ਜਾਵੇ ਨਾ ਕਿਸੇ ਥਾਂ ਤੇ ਬਹੁਤਾ, ਉਹ ਦਰਦ ਬਹੁਤ ਕਰਦਾ ਹੈ। ਕਾਰਨ ਕੀ ਆ ਕਿ ਉਹ ਏਰੀਏ ਦੇ ਵਿੱਚ ਸਾਡੇ ਨਰਵ ਇੰਡਿੰਗਸ ਨੇ, ਸੈਂਸਰੀ ਫਾਈਬਰਸ ਨੇ, ਉਹ ਸੈਂਸਰੀ ਫਾਈਬਰ ਹੋਣ ਕਰਕੇ ਜੇ ਕੋਈ ਛਿੱਲਿਆ ਜਾਵੇ, ਝਰੀਟ ਆ ਜਾਵੇ ਤੇ ਦੁਖਦੀ ਆ। ਜਿਹੜਾ ਸਾਡਾ ਡਰਮਸ ਲੇਅਰ ਹੈਗਾ ਆ ਇਹਦੇ ਵਿੱਚ ਫੈਟ ਗਲੈਂਡਸ ਨੇ, ਇਹਦੇ ਵਿੱਚ ਭਾਵੇਂ ਵੀ ਫੈਟ ਦੀ ਚਰਬੀ ਹੈਗੀ ਉਹਦੇ ਵਿੱਚ, ਇਹਦੇ ਵਿੱਚ ਸਾਡੇ ਸਵੈਟ ਗਲੈਂਡਸ ਨੇ, ਇਹਦੇ ਵਿੱਚ ਹੀ ਸਾਡੇ ਹੇਅਰ ਰੂਟਸ ਨੇ, ਇਹ ਸਾਰੀਆਂ ਗੱਲਾਂ ਇਹਦੇ ਵਿੱਚ ਹੈਗੀਆਂ ਨੇ ਇਸ ਡਰਮਸ ਦੇ ਵਿੱਚ। ਔਰ ਡਰਮਸ ਦੇ ਹੇਠਾਂ ਵਾਲਾ ਜਿਹੜਾ ਲੇਅਰ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਹਾਈਪੋਡਰਮਿਸ। ਹਾਈਪੋ ਦਾ ਮਤਲਬ ਹੁੰਦਾ ਹੇਠਾਂ, ਹਾਈਪੋਡਰਮਸ ਇਸ ਤਿੰਨਾਂ ਲੇਅਰਾਂ ਤੋਂ ਹੇਠਲਾ ਲੇਅਰ ਆ ਜਿਹਦੇ ਵਿੱਚ ਫੈਟ ਚਰਬੀ ਤਹਿ ਬਣਾ ਕੇ ਰੱਖੀ ਹੁੰਦੀ ਹੈ, ਜਿਹਦਾ ਕੰਮ ਐਜ ਏ ਹੋਲ ਸਕਿਨ ਨੂੰ ਬੈਰੀਅਰ ਬਣਾਉਣਾ ਹੈਗਾ, ਸਕਿਨ ਦਾ ਬੈਰੀਅਰ ਬਣਦਾ ਹੈਗਾ, ਬਾਹਰੋਂ ਸੱਟ ਲੱਗ ਜਾਏ, ਚੋਟ ਲੱਗ ਜਾਏ, ਬਾਹਰੋਂ ਟੈਂਪਰੇਚਰ ਵੱਧ ਜਾਵੇ, ਬਾਹਰੋਂ ਟੈਂਪਰੇਚਰ ਘੱਟ ਜਾਵੇ, ਉਹਦਾ ਅੰਗਾਂ ਦੇ ਉੱਪਰ ਜ਼ਿਆਦਾ ਅਸਰ ਨਾ ਹੋਵੇ, ਇਸ ਦੀ ਇਹ ਪ੍ਰੋਟੈਕਸ਼ਨ ਕਰਦੀ ਹੈ ਆਮ ਤੌਰ ਤੇ ਉਹ ਫੈਟ ਲੇਅਰ ਜਿਹੜਾ ਹੈਗਾ ਆ। ਔਰ ਇਸ ਕਰਕੇ ਇਹ ਜਿਹੜਾ ਹੇਠਾਂ ਵਾਲਾ ਲੇਅਰ ਹੈਗਾ ਆ ਇਹਦੇ ਹੇਠਾਂ ਵਾਲੇ ਪਾਸੇ ਇੱਕ ਮੈਂਬਰੇਨ ਲੱਗਿਆ ਹੁੰਦਾ ਆ, ਜਿਵੇਂ ਤੁਸੀਂ ਬਾਜ਼ਾਰ ਚੋਂ ਲੈ ਕੇ ਆਓ ਨਾ, ਹਾਂ, ਘਿਓ ਬਣਾਉਣ ਵਾਸਤੇ ਜਿਹੜਾ ਫੈਟ ਜਿਹਾ ਲਿਆਉਂਦੇ ਆ, ਹਾਂਜੀ, ਔਰ ਉਹਨੂੰ ਤੁਸੀਂ ਵੇਖੋ ਕੱਪੜੇ ਚ ਇੱਕ ਕਾਗਜ਼ ਦੇ ਪਤਲੇ ਚ ਪਰਦੇ ਚ ਲਪੇਟਿਆ ਹੁੰਦਾ ਹੈ। ਇਸੇ ਤਰ੍ਹਾਂ ਕੁਦਰਤ ਨੇ ਵੀ ਇਸ ਫੈਟ ਨੂੰ ਹੇਠਾਂ ਵਾਲੇ ਪਾਸੇ ਕਿਸ ਤਰ੍ਹਾਂ ਦਾ ਇਲਾਸਟੀਜਨ ਟਾਈਪ ਦਾ ਫੈਟ ਹੈਗਾ ਆ, ਪਰਦਾ ਹੈਗਾ ਆ, ਜਿਹਦੇ ਨਾਲ ਇਸ ਨੂੰ ਹੱਡੀਆਂ ਦੇ ਨਾਲ ਬੰਨਿਆ ਹੁੰਦਾ ਔਰ ਹੱਡੀਆਂ ਦੇ ਨਾਲ ਚਿਪਕਿਆ ਹੁੰਦਾ, ਜਿਸ ਕਰਕੇ ਇਹ ਫੈਟ ਸਟੇਬਲ ਰਹਿੰਦਾ ਹੈ ਆਪਣੀ ਥਾਂ ਤੇ, ਔਰ ਜੇ ਬਾਹਰੋਂ ਕੋਈ ਸੱਟ ਲੱਗ ਜਾਵੇ ਜਾਂ ਕੁਝ ਐਸਾ ਹੋ ਜਾਵੇ ਤੇ ਫੇਰ ਇਸ ਨੂੰ ਇਹ ਬਚਾਉਂਦਾ ਹੈ, ਉਹਦਾ ਪਤਾ ਕਰਦਾ ਹੈਗਾ। ਹੁਣ ਇਹ ਤਿੰਨ ਲੇਅਰ ਆਪਾਂ ਗਿਣੇ ਆ ਇਸ ਸਕਿਨ ਦੇ, ਇਹਦਾ ਕੰਮ ਕੀ ਆ? ਫਸਟ ਗੱਲ ਤੇ ਆਪਾਂ ਇਹ ਕਹਿ ਦਿੱਤੀ ਵੀ ਇੱਕ ਬਹੁਤ ਵੱਡਾ ਤੰਬੂ ਹੈਗਾ ਆ ਜਿਹੜਾ ਸਾਰੇ ਅੰਗਾਂ ਨੂੰ ਹੀ ਬਾਹਰੋਂ ਕਵਰ ਕਰਦਾ ਹੈਗਾ। ਅਲੱਗ ਅਲੱਗ ਥਾਵਾਂ ਤੇ ਇਹਦੀ ਥਿਕਨੈਸ ਜਿਹੜੀ ਹੈ ਉਹ ਵੱਖਰੀ ਵੱਖਰੀ ਹੈਗੀ ਆ। ਬਹੁਤ ਸਾਰੇ ਜਰੂਰੀ ਅੰਗਾਂ ਦੇ ਵਿੱਚ ਇਹਦੀ ਥਿਕਨੈਸ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਜਿਹੜੇ ਅੰਗ ਹੱਡੀਆਂ ਰਾਹੀਂ ਪ੍ਰੋਟੈਕਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਇਹਦੀ ਥਿਕਨੈਸ ਘੱਟ ਹੁੰਦੀ ਹੈ। ਬਹੁਤ ਰੇਅਰ ਕੰਡੀਸ਼ਨਾਂ ਦੇ ਵਿੱਚ ਜਿਵੇਂ ਛਾਤੀ ਹੈ ਪਸਲੀਆਂ ਦੇ ਹੇਠਾਂ ਹੈ, ਪਸਲੀਆਂ ਨਾਲ ਪ੍ਰੋਟੈਕਟ ਆ, ਇਸ ਕਰਕੇ ਇੱਥੇ ਸਾਡਾ ਜਿਹੜਾ ਫੈਟ ਵਾਲਾ ਲੇਅਰ ਆ ਉਹ ਬਹੁਤ ਪਤਲਾ ਹੁੰਦਾ ਹੈਗਾ। ਜਿਹੜੇ ਸਾਡੇ ਹਿਪ ਜੁਆਇੰਟਸ ਹੈਗੀ ਹੈ ਇਹਦੇ ਵੀ ਬਾਹਰ ਵਾਲੇ ਪਾਸੇ ਜਿਹੜਾ ਫੈਟ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਇਹਦੇ ਅੰਦਰ ਵਾਲੇ ਸਾਡੇ ਜਿਹੜੇ ਅੰਗ ਨੇ ਉਹ ਬੜੇ ਜ਼ਰੂਰੀ ਅੰਗ ਨੇ, ਔਰ ਉਹਨਾਂ ਨੂੰ ਸੱਟ ਚੋਟ ਨਾ ਲੱਗੇ ਉਹਦੇ ਬਚਾ ਕਰਕੇ ਇਹ ਐਸਾ ਕੁਦਰਤ ਨੇ ਨਿਯਮ ਬਣਾਇਆ। ਇਹ ਵਾਈਟਲ ਆਰਗਨ ਹੈ ਪ੍ਰੋਟੈਕਸ਼ਨ ਦਾ, ਇਸ ਕਰਕੇ ਕਿਉਂਕਿ ਵਾਈਟਲ ਅੰਗਾਂ ਦੀ ਰੱਖਿਆ ਕਰਨ ਵਾਸਤੇ ਉਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਇਹ ਆਪਣਾ ਕੰਮ ਕਰਦਾ ਹੈਗਾ। ਉਸ ਤੋਂ ਬਾਅਦ ਇਹਦੇ ਵਿੱਚੋਂ ਇੱਕ ਇਸ ਤਰ੍ਹਾਂ ਦਾ ਐਨਜ਼ਾਈਮਸ ਵੀ ਪੈਦਾ ਹੁੰਦਾ ਹੈ। ਅਸੀਂ ਆਮ ਤੌਰ ਤੇ ਇੰਡੋਕ੍ਰਾਈਨ ਗਲੈਂਡ ਦੀ ਗੱਲ ਕਰਦੇ ਹਾਂ ਨਾ, ਇੰਡੋਕ੍ਰਾਈਨ ਗਲੈਂਡ ਅਸੀਂ ਗਿਣਦੇ ਹਾਂ ਉਹ ਗਲੈਂਡ ਜਿਹੜੇ ਸਰੀਰ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਹੈਗੇ ਨੇ, ਔਰ ਉਹਨਾਂ ਦਾ ਆਪਣਾ ਕੋਈ ਚੈਨਲ ਨਹੀਂ ਹੈਗਾ, ਆਪਣਾ ਕੋਈ ਅਲੱਗ ਰਸਤਾ ਨਹੀਂ ਹੈਗਾ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਡਾਈਜੈਸਟਿਵ ਸਿਸਟਮ ਹੈ, ਇਹਦਾ ਇੱਕ ਆਪਣਾ ਰਸਤਾ ਹੈਗਾ ਆ ਕਿ ਭਾਈ ਮੂੰਹ ਤੋਂ ਲੈ ਕੇ ਟੱਟੀ ਵਾਲੇ ਰਸਤੇ ਤੱਕ ਇੱਕ ਰਸਤਾ ਹੈਗਾ। ਸਾਰੇ ਰਸਤੇ ਨੂੰ ਅਸੀਂ ਕਹਿੰਦੇ ਹਾਂ ਡਾਈਜੈਸਟਿਵ ਕੈਨਾਲ ਜਾਂ ਡਾਈਜੈਸਟਿਵ ਸਿਸਟਮ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਸਾਹ ਕਿਰਿਆ ਹੈ, ਇਸੇ ਤਰ੍ਹਾਂ ਹੀ ਸਰਕੂਲੇਟਰੀ ਕਿਰਿਆ ਹੈਗੀ ਹੈ, ਉਹਨਾਂ ਦਾ ਇੱਕ ਆਪਣਾ ਰਸਤਾ ਹੈਗਾ। ਪਰ ਜੇ ਇੰਡੋਕ੍ਰਾਈਨ ਗਲੈਂਡਸ ਨੇ ਉਹਨਾਂ ਦਾ ਆਪਣਾ ਕੋਈ ਰਸਤਾ ਨਹੀਂ ਹੈਗਾ, ਜਿਹੜਾ ਖੂਨ ਉਹਦੇ ਕੋਲੇ ਆਉਂਦਾ ਆ ਖੁਰਾਕ ਦੇਣ ਵਾਸਤੇ ਆਕਸੀਜਨ ਦੇਣ ਵਾਸਤੇ ਉਹਦੇ ਰਾਹੀਂ ਹੀ ਇਹ ਆਪਣਾ ਬਣਿਆ ਹੋਇਆ ਸੀਕ੍ਰੀਸ਼ਨ, ਇਹਨੂੰ ਅਸੀਂ ਸੀਕ੍ਰੀਸ਼ਨ ਕਹਿੰਦੇ ਹਾਂ, ਔਰ ਦੂਸਰਾ ਇਹਦਾ ਨਾਂ ਹਾਰਮੋਨ ਦਿਆ, ਉਹਨਾਂ ਨੂੰ ਅਸੀਂ ਹਾਰਮੋਨਸ ਕਹਿੰਦੇ ਹਾਂ, ਇਹ ਬਾਕੀ ਸਾਰੇ ਸਰੀਰ ਦੇ ਵਿੱਚ ਭੇਜਦੇ ਰਹਿੰਦੇ ਨੇ। ਔਰ ਉਸੇ ਤਰ੍ਹਾਂ ਦਾ ਹੀ ਮੈਂ ਇਹ ਗੱਲ ਦੱਸ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ, ਕੈਰੋਟੋਸਾਈਟ ਨਾਂ ਦਾ ਇੱਕ ਹਾਰਮੋਨ ਇਹ ਸਕਿਨ ਪੈਦਾ ਕਰਦੀ ਹੈ, ਔਰ ਜਿਹੜੀ ਇਸ ਸਕਿਨ ਦੇ ਕਲਰ ਨੂੰ ਪ੍ਰੋਟੈਕਟ ਕਰਨ ਵਾਸਤੇ ਮਦਦ ਕਰਦੀ ਹੈ, ਤਾਂ ਕਿ ਸਕਿਨ ਦਾ ਹੁਣ ਸਕਿਨ ਦੇ ਜਦੋਂ ਕਲਰ ਦੀ ਗੱਲ ਆਉਂਦੀ ਹੈ ਨਾ ਜੀਮਾ ਸਾਹਿਬ, ਸਾਡੇ ਸਾਹਮਣੇ ਬੜੀ ਤਰ੍ਹਾਂ ਦੇ ਆਮ, ਇੱਕ ਤਾਂ ਨੈਚੁਰਲ ਕਲਰ ਹੈਗੇ, ਅਫਰੀਕਨ ਕੰਟਰੀ ਹੋਣਗੇ ਤੇ ਉਹਨਾਂ ਦੇ ਕਾਲੇ ਲੋਕ ਹੋਣਗੇ, ਪੱਛਮੀ ਦੇਸ਼ਾਂ ਦੇ ਲੋਕ ਹੋਣਗੇ ਤੇ ਉਹ ਥੋੜੇ ਜੇ ਪੀਲੇ ਰੰਗ ਦੇ ਹੋਣਗੇ, ਅਸੀਂ ਜਿਹੜੇ ਵੀਟ ਕਲਰ ਦੇ ਹੈਗੇ ਆ।
1: ਹਾਂਜੀ,
0: ਇਹ ਸਾਰੀ ਗੱਲ ਇਸ ਹਾਰਮੋਨ ਦੇ ਉੱਪਰ ਡਿਪੈਂਡ ਕਰਦੀ ਹੈ, ਜਿਹੜਾ ਹਾਰਮੋਨ ਮੈਲਪੀਜੀਨ, ਉਸ ਨੂੰ ਕਹਿੰਦੇ ਆ ਮਾਲਪੀਜੀਨ ਲੇਅਰ, ਮਾਲਪੀਜੀਨ ਲੇਅਰ ਨੂੰ ਸਥਾਪਿਤ ਕਰਦਾ ਹੈ ਕਿ ਕਿੰਨਾ ਕਿੰਨਾ ਕਿਸੇ ਦੇ ਵਿੱਚ ਕਪੈਸਿਟੀ ਹੈਗੀ ਹੈ ਕਿ ਇਸ ਨੂੰ ਉੱਥੇ ਰੱਖ ਸਕੇ। ਕਿਹੜੇ ਲੇਅਰ ਨੂੰ? ਜਦੋਂ ਖੂਨ ਕਿਸੇ ਥਾਂ ਤੇ ਜਾਂਦਾ ਹੈ ਨਾ, ਕਿਸੇ ਵੀ ਅੰਗ ਦੇ ਵਿੱਚ, ਕਿਸੇ ਵੀ ਸੈੱਲ ਦੇ ਵਿੱਚ, ਤੇ ਫਿਰ ਖੂਨ ਵਾਪਸ ਆਉਂਦਾ ਹੈ, ਜਾਂਦਾ ਹੈ ਆਕਸੀਜਨ ਤੇ ਖੁਰਾਕ ਲੈ ਕੇ, ਤੇ ਉਹ ਆਕਸੀਜਨ ਤੇ ਖੁਰਾਕ ਜਿਹੜੀ ਉਹ ਮੈਟਾਬੋਲਾਈਜ਼ ਹੋ ਜਾਂਦੀ ਹੈ, ਉਹ ਉੱਡ ਜਾਂਦੀ, ਹਜਮ ਹੋ ਗਿਆ ਕੰਮ। ਲੇਕਿਨ ਜਿਹੜਾ ਵਾਪਸੀ ਖੂਨ ਆਉਂਦਾ ਆ ਉਹਦੇ ਵਿੱਚ ਗਾਰਬੇਜ ਵਾਪਸ ਆਉਂਦਾ ਆ, ਪਰ ਕੁਝ ਰੈਜੀਡੂਅਲ ਪੋਰਸ਼ਨ ਸਾਡੇ ਇਸ ਖੂਨ ਦਾ ਉੱਥੇ ਰਹਿ ਜਾਂਦਾ ਹੈਗਾ।
1: ਜੀ,
0: ਸੱਟ ਲੱਗੀ, ਖੂਨ ਸਾਫ਼ ਕਰ ਦਿੱਤਾ, ਪਰ ਜੇ ਤੁਸੀਂ ਕਿਸੇ ਐਸੇ ਲੈਂਸ ਦੇ ਨਾਲ ਵੇਖਣਾ ਸ਼ੁਰੂ ਕਰੋ ਤੇ ਉਸ ਥਾਂ ਤੇ ਤੁਹਾਨੂੰ ਖੂਨ ਦੇ ਸੈੱਲ ਫਿਰ ਵੀ ਮਿਲ ਜਾਣਗੇ। ਇਸ ਤਰ੍ਹਾਂ ਦੇ ਛੋਟੇ ਛੋਟੇ ਕਣ ਜੁੜ ਕੇ ਇੱਕ ਐਸਾ ਲੇਅਰ ਇਸ ਥਾਂ ਤੇ ਸਕਿਨ ਦੇ ਵਿੱਚ ਸਥਾਪਿਤ ਕਰਦੇ ਨੇ ਐਪੀਡਰਮਸ ਦੇ ਥੱਲੇ, ਜਿਹੜਾ ਇਸ ਸਾਡੀ ਚਮੜੀ ਨੂੰ ਰੰਗ ਦਿੰਦਾ ਹੈ, ਔਰ ਇਸ ਰੰਗ ਦੇ ਕਰਕੇ ਹੀ ਸਾਡਾ ਰੰਗ ਵੱਖਰਾ ਵੱਖਰਾ ਹੁੰਦਾ ਹੈ ਕਿ ਉਹ ਜਿਹੜਾ ਹਾਰਮੋਨ ਪੈਦਾ ਕੀਤਾ ਇਸ ਨੇ ਕੈਰੇਟੀਨੋਸਾਈਟ, ਕੈਰੇਟੀਨੋਸਾਈਟ ਹਾਰਮੋਨ ਨੇ ਇਹ ਸੰਭਵ ਬਣਾਉਣਾ ਆ ਕਿ ਇੱਥੇ ਕਿੰਨਾ ਰੈਜੀਡੂਅਲ ਰਹਿ ਸਕਦਾ। ਜਿਹੜੇ ਲੋਕ ਭੂਮਿਕ ਰੇਖਾ ਦੇ ਨੇੜੇ ਰਹਿੰਦੇ ਨੇ ਜਿੱਥੇ ਸਨ ਰੇਜ ਸਿੱਧੀਆਂ ਡਾਇਰੈਕਟ ਪੈਂਦੀਆਂ ਨੇ, ਉੱਥੇ ਰੈਜੀਡੂਅਲ ਪੋਰਸ਼ਨ ਜ਼ਿਆਦਾ ਛੇਤੀ ਸੁੱਕ ਕੇ ਜੰਮ ਕੇ ਤੇ ਕਾਲੇ ਰੰਗ ਦਾ ਹੋ ਜਾਂਦਾ ਹੈ। ਔਰ ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਠੰਡੇ ਦੇਸ਼ਾਂ ਚ ਰਹਿੰਦੇ ਨੇ ਉਸ ਥਾਂ ਤੇ ਇਹ ਹਾਰਮੋਨ ਘੱਟ ਪੈਦਾ ਹੁੰਦਾ ਹੈ, ਰੈਜੀਡੂਅਲ ਉਹਨਾਂ ਦਾ ਘੱਟ ਰਹਿੰਦਾ ਹੈ, ਜਿਵੇਂ ਆਇਆ ਉਵੇਂ ਸਾਰਾ ਕੁਝ ਵਾਪਸ ਚਲਾ ਜਾਂਦਾ ਹੈ, ਔਰ ਉਹਨਾਂ ਦੀ ਚਮੜੀ ਦਾ ਰੰਗ ਚਿੱਟਾ ਹੁੰਦਾ ਹੈ, ਅਸੀਂ ਮਿਡਲ ਦੇ ਵਿੱਚ ਆ ਜਾਂਦੇ ਹਾਂ। ਸਾਡੀ ਚਮੜੀ ਦਾ ਰੰਗ ਜਿਹੜਾ ਹੈ ਉਹ ਇਹਨੂੰ ਅਸੀਂ ਕਣਕ ਵਰਨਾ ਕਹਿ ਦਿੰਦੇ ਹਾਂ ਜੀ। ਸੋ ਇਸ ਕਰਕੇ ਇਸ ਹਾਰਮੋਨ ਦੇ ਕਰਕੇ ਭਾਵ ਕੀ ਆ, ਇਹ ਸਾਰੀ ਗੱਲ ਕਹਿਣ ਤੋਂ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਵੀ ਇੱਕ ਤਾਂ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ ਵਿੱਚ ਛੇਵੀਂ ਇੰਦਰੀ ਸਕਿਨ ਆ
1: ਜੀ,
0: ਦੂਸਰਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਹਾਰਮੋਨਸ ਜਿੰਨੇ ਵੀ ਸਾਰੇ ਸਰੀਰ ਦੇ ਵਿੱਚ ਅਲੱਗ ਅਲੱਗ ਗਲੈਂਡ ਹੈਗੇ ਨੇ, ਉਹਨਾਂ ਹਾਰਮੋਨਸ ਵਾਲਾ ਕੰਮ ਵੀ ਸਾਡੀ ਸਕਿਨ ਕਰਦੀ ਹੈ
1: ਜੀ,
0: ਔਰ ਇਹ ਸਾਡੀ ਚਮੜੀ ਨੂੰ ਰੰਗ ਦਿੰਦੀ ਹੈ। ਪੀਲੇ ਰੰਗ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਵੀ ਖੂਨ ਆਂਤੜੀਆਂ ਨੂੰ ਜਾਂਦਾ ਹੈ, ਇਹਦਾ ਵਾਪਸੀ ਦਾ ਉਹ ਰਸਤਾ ਨਹੀਂ ਹੈਗਾ। ਤੁਸੀਂ ਇਥੋਂ ਟਿਕਟ ਕਟਾਈ ਆ ਤੇ ਇੰਡੀਆ ਨੂੰ ਜਾਣਾ ਹੈ, ਜਹਾਜ਼ ਤੇ ਚੜੇ ਹੋ, ਕੋਈ ਸਿੰਗਾਪੁਰ ਵਾਲੇ ਪਾਸੋਂ ਜਾਂਦਾ ਹੈ, ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈ, ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈਗਾ, ਪਰ ਪਹੁੰਚਦੇ ਉੱਥੇ ਹੀ ਨੇ। ਆਂਤੜੀਆਂ ਦਾ ਜਿਹੜਾ ਖੂਨ ਹੈ ਇਹ ਸਿੱਧਾ ਦਿਲ ਨੂੰ ਵਾਪਸੀ ਵਿੱਚ ਨਹੀਂ ਆਉਂਦਾ, ਜਦੋਂ ਇੰਡੀਆ ਤੋਂ ਫਿਰ ਵਾਪਸ ਆਉਣਾ ਨਹੀਂ, ਇਹ ਵੀ ਟ੍ਰੈਫਿਕ ਹੋਰ ਰਸਤਿਓਂ ਜਾਏਗੀ। ਔਰ ਉਹ ਜਿਹੜਾ ਰਸਤਾ ਹੈ ਉਹ ਲਿਵਰ ਹੈਗਾ, ਲਿਵਰ ਦੇ ਰਸਤਿਓਂ ਜਿੰਨਾ ਵੀ ਆਂਤੜੀਆਂ ਦੇ ਵਿੱਚੋਂ ਖੂਨ ਇਕੱਠਾ ਹੋਇਆ, ਇਹ ਨਹੀਂ ਹੈ ਕਿ ਆਂਤੜੀਆਂ ਦੇ ਵਿੱਚ ਸਾਰੀ ਖੁਰਾਕ ਆਉਂਦੀ ਹੈ ਤੇ ਉਹ ਜਿੰਨੀ ਮਰਜ਼ੀ ਰੱਖ ਰਿਹਾ ਆਪਣੇ ਕੋਲ, ਐ ਨਹੀਂ ਹੁੰਦਾ। ਲਾਂਗਰੀ ਨੂੰ ਇਹ ਹੱਕ ਨਹੀਂ ਹੈਗਾ ਕਿ ਵੀ ਉਹ ਪਹਿਲਾਂ ਵਧੀਆ ਵਧੀਆ ਮਾਲ ਪ੍ਰਸ਼ਾਦ ਆਪਣੇ ਹੱਥ ਰੱਖ ਲਵੇ, ਉਹਨੂੰ ਮਿਲਣਾ ਉਸੇ ਤਰ੍ਹਾਂ ਹੀ ਹੈ, ਪੰਗਤ ਚ ਬੈਠ ਕੇ ਹੀ ਉਸਨੇ ਖਾਣਾ ਹੈਗਾ ਆ, ਭਾਵੇਂ ਉਹ ਹਾਰਟ ਹੋਵੇ ਉਹਦੇ ਵਿੱਚੋਂ ਸਾਰਾ ਖੂਨ ਲੰਘਣਾ, ਤੇ ਭਾਵੇਂ ਸਾਡੀਆਂ ਆਂਤੜੀਆਂ ਹੋਣ ਜਿਹਦੇ ਵਿੱਚੋਂ ਸਾਰੀ ਖੁਰਾਕ ਦੇ ਵਿੱਚੋਂ ਖੂਨ ਬਣਨਾ ਹੁੰਦਾ ਆ, ਇਹਨਾਂ ਨੂੰ ਮਿਲਣਾ ਉਸੇ ਪ੍ਰੋਸੈਸ ਦੇ ਮੁਤਾਬਕ ਹੀ ਹੈ। ਚੰਗਾ ਵੀ ਜਦੋਂ ਰਸਤਾ ਵਰਤਾਵਾ ਆਏਗਾ ਉਹ ਤੁਹਾਨੂੰ ਦੇਵੇਗਾ। ਆਂਤੜੀ ਨੂੰ ਵੀ ਇਸੇ ਤਰ੍ਹਾਂ ਹੀ ਖੂਨ ਮਿਲਦਾ ਆ ਤੇ ਇਸੇ ਤਰ੍ਹਾਂ ਹੀ ਵਾਪਸ ਜਾਂਦਾ ਹੈ ਜਿਵੇਂ ਦੂਜੇ ਅੰਗਾਂ ਤੋਂ ਜਾਂਦਾ, ਪਰ ਇਹਦੀ ਟ੍ਰੈਫਿਕ ਜਿਹੜੀ ਹੈ ਚੇਂਜ ਹੋ ਜਾਂਦੀ ਹੈ। ਆਉਂਦਾ ਸਿੱਧਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਸੈਂਡਿੰਗ ਐਬਡੋਮੀਨਲ ਐਓਰਟਾ, ਡਿਸੈਂਡਿੰਗ ਦਾ ਮਤਲਬ ਹੋ ਗਿਆ ਹੇਠਾਂ ਉਤਰਨ ਵਾਲੀ
1: ਜੀ,
0: ਐਬਡੋਮੀਨਲ ਮਤਲਬ ਹੁੰਦਾ ਐਬਡੋਮਨ ਵਾਲੀ, ਐਓਰਟਾ ਉਹ ਨਾਲੀ ਜਿਹੜੀ ਹਾਰਟ ਚੋਂ ਨਿਕਲਦੀ ਹੈ ਤੇ ਸਾਰੇ ਬਾਕੀ ਸਰੀਰ ਦੇ ਅੰਗਾਂ ਨੂੰ ਖੂਨ ਦਿੰਦੀ ਹੈ। ਡਿਸੈਂਡਿੰਗ ਐਬਡੋਮੀਨਲ ਐਓਰਟਾ ਦੇ ਵਿੱਚੋਂ ਜਿਹੜੀ ਨਾੜੀ ਆਂਤੜੀਆਂ ਨੂੰ ਖੂਨ ਦਿੰਦੀ ਹੈ ਉਹ ਤਾਂ ਬਾਕੀ ਅੰਗਾਂ ਦੇ ਮੁਤਾਬਕ ਹੀ ਹੈਗਾ, ਲੇਕਿਨ ਇਹਨਾਂ ਆਂਤੜੀਆਂ ਤੋਂ ਜਿਹੜਾ ਖੂਨ ਵਾਪਸ ਜਾਣਾ ਹੈ ਨਾ, ਉਹ ਸਿੱਧੇ ਰਸਤੇ ਵਾਪਸ ਨਹੀਂ ਜਾਣਾ ਜਿਵੇਂ ਦੂਜਿਆਂ ਦਾ ਜਾਈ ਜਾਂਦਾ, ਜਿਹਨੂੰ ਅਸੀਂ ਵੇਨਸ ਸਿਸਟਮ ਕਹਿੰਦੇ ਹਾਂ। ਇਹਨੂੰ ਅਸੀਂ ਵੇਨਸ ਸਿਸਟਮ ਨਹੀਂ ਕਹਿੰਦੇ, ਇਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ। ਔਰ ਇਹ ਮੈਂ ਰੰਗ ਦੀ ਗੱਲ ਕਰ ਰਿਹਾ, ਯਾਦ ਰੱਖਣਾ ਪਿਆ ਰੰਗ ਦੀ ਗੱਲ ਕਰ ਰਿਹਾ, ਮੈਂ ਪੁਆਇੰਟ ਤੋਂ ਭੁੱਲਣਾ ਨਹੀਂ ਚਾਹੁੰਦਾ ਵੀ ਮੈਂ ਪੁਆਇੰਟ ਕਿਹੜਾ ਡਿਸਕਸ ਕਰ ਰਿਹਾ। ਚਮੜੀ ਦੇ ਵੱਖਰੇ ਵੱਖਰੇ ਰੰਗਾਂ ਦੀ ਗੱਲ ਹੋ ਰਹੀ ਹੈ, ਜਿਹੜੇ ਮਾਲਪੀਜੀਅਨ ਲੇਅਰ ਜ਼ਿਆਦਾ ਬਣਦਾ ਅਫਰੀਕਨ ਕੰਟਰੀ ਦੇ ਵਿੱਚ ਜਾਂ ਭੂਮਧ ਰੇਖਾ ਦੇ ਨੇੜੇ ਲੋਕਾਂ ਦੇ ਰਹਿਣ ਕਰਕੇ, ਉਹ ਇਸ ਕੈਰੋਟਾਈਨਸ ਹਾਰਮੋਨਸ ਦੇ ਕਰਕੇ ਆ, ਉਹ ਰੰਗ ਕਾਲਾ ਹੁੰਦਾ ਹੈ। ਮੈਂ ਪੀਲੇ ਰੰਗ ਦੀ ਗੱਲ ਕਰ ਰਿਹਾ ਹਾਂ ਕਿ ਉਹ ਇਸ ਕਰਕੇ ਹੁੰਦਾ ਆ ਵੀ ਆਂਤੜੀਆਂ ਚੋਂ ਜਿੰਨਾ ਵੀ ਖੂਨ ਵਾਪਸੀ ਜਾਂਦਾ ਹੈ ਨਾ, ਇਸ ਟ੍ਰੈਫਿਕ ਨੂੰ ਵੱਖਰੇ ਰਸਤੇ ਚੋਂ ਇਹਦੀ ਫਲਾਈਟ ਜਾਂਦੀ ਹੈ, ਔਰ ਇਸ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ
1: ਜੀ,
0: ਹੈ ਵੇਨਸ ਸਿਸਟਮ ਹੀ, ਲੇਕਿਨ ਇਹਦਾ ਨਾਂ ਕੀ ਹੈ, ਪੋਰਟਲ ਸਿਸਟਮ। ਔਰ ਇਹ ਜਿਹੜਾ ਪੋਰਟਲ ਸਿਸਟਮ, ਪੋਰਟ ਪੋਰਟ ਪੰਜਾਬੀ ਜੀ ਕਹਿੰਦੇ ਨਾ ਵੀ ਪੋਰਟ ਚ ਦਾਣੇ ਪੈ ਗਏ ਆ ਜੀ, ਇਹ ਸਾਰੇ ਖਾਦ ਖੁਰਾਕ ਦਾ ਜਿੰਨਾ ਵੀ ਸਿਸਟਮ ਦਾ ਖੂਨ ਵਾਪਸ ਜਾਣਾ ਆ ਉਹ ਇਹ ਪੋਰਟਲ ਸਿਸਟਮ ਦੇ ਰਾਹੀਂ ਲਿਵਰ ਵਿੱਚ ਜਾਂਦਾ ਆ, ਤੇ ਲਿਵਰ ਦੇ ਵਿੱਚ ਮੈਂ ਆਪਾਂ ਗੱਲ ਕਰੀਏ, ਤੁਹਾਨੂੰ ਯਾਦ ਹੀ ਹੋਣਾ ਆ ਵੀ ਲਿਵਰ ਸਾਡਾ ਕਬਾੜੀਏ ਦੀ ਦੁਕਾਨ ਆ
1: ਜੀ,
0: ਜਿਹੜੀ ਚੀਜ਼ ਇਹਦੇ ਕੋਲ ਚਲੀ ਗਈ ਇਹਨੇ ਸਾਰੇ ਐਂ ਪੁਰਜੇ ਖਿਲਾਰ ਦੇਣੇ ਆ, ਤੇ ਜਿਹੜਾ ਜਿਹੜਾ ਪੁਰਜਾ ਜਿੰਨਾ ਜਿੰਨਾ ਜਿਵੇਂ ਜਿਵੇਂ ਉਹਦੇ ਕੋਲ ਹੋਵੇ ਉਹਦੇ ਮੁਤਾਬਕ ਵੇਚ ਕੇ ਉਹਨੇ ਆਪਣੇ ਪੈਸੇ ਕਮਾਉਣੇ, ਆਪਣਾ ਧੰਦਾ ਉਹਦਾ ਇਸੇ ਤਰ੍ਹਾਂ ਚੱਲਦਾ। ਲਿਵਰ ਦਾ ਕੰਮ ਇਹੀ ਆ ਭਾਈ, ਜਿਹੜਾ ਖੂਨ ਆਂਤੜੀਆਂ ਦੇ ਵਿੱਚੋਂ ਵਾਪਸ ਆਇਆ ਉਹਦੇ ਵਿੱਚ ਕਿੰਨੀ ਸ਼ੂਗਰ ਆ ਜਿਹੜਾ ਸਰਕੂਲੇਟ ਕਰ ਰਿਹਾ ਸਾਰੇ ਬਲੱਡ, ਇਹ ਨੀ ਵੀ ਆਂਤੜੀਆਂ ਦੇ ਅੰਦਰਲੇ ਪਾਸੇ ਕਿੰਨੀ ਸ਼ੂਗਰ ਖਾ ਲਏ, ਕਿੰਨੇ ਕਿੰਨੇ ਚੁਗਲੇ ਤੁਸੀਂ ਜਾਂ ਕਿੰਨੇ ਰਸਗੁੱਲੇ ਖਾ ਲਏ, ਜਿਹੜਾ ਖੂਨ ਸਾਰੇ ਸਰੀਰ ਨੂੰ ਸਪਲਾਈ ਕਰ ਰਿਹਾ ਆ ਉਹਦੇ ਵਿੱਚ ਕਿੰਨੀ ਸ਼ੂਗਰ ਸੀਗੀ, ਕਿੰਨਾ ਕੋਲੈਸਟਰੋਲ ਸੀਗਾ ਜਾਂ ਉਹਦੇ ਵਿੱਚ ਕਿੰਨਾ ਆਇਰਨ ਸੀਗਾ, ਇਹ ਸਾਰੀਆਂ ਚੀਜ਼ਾਂ ਜਦੋਂ ਖੂਨ ਦੇ ਰਾਹੀਂ ਵਾਪਸ ਇਸ ਦੇ ਵਿੱਚ ਪਹੁੰਚਦੀਆਂ ਨੇ ਲਿਵਰ ਦੇ ਵਿੱਚ, ਤੇ ਇਹਨਾਂ ਸਾਰੀਆਂ ਨੂੰ ਉਹ ਖਿਲਾਰ ਦਿੰਦਾ। ਔਰ ਲਿਵਰ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਲੈਸਟਰੋਲ ਹੈ, ਟੋਟਲ ਕੋਲੈਸਟਰੋਲ ਹੋ ਗਿਆ, ਤੇ ਐਲਡੀਐਚ ਹੋ ਗਿਆ, ਜਿਹੜਾ ਹੈ ਐਚਡੀਐਲ ਹੋ ਗਿਆ, ਔਰ ਵੈਰੀ ਲੋ ਲਿਪੋ ਪ੍ਰੋਟੀਨ ਜਿਹੜਾ ਹੈਗਾ ਉਹ ਵੀ ਹੋ ਗਿਆ, ਤੇ ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਜਿਵੇਂ ਖੰਡ ਜਿਹੜੀ ਹੁੰਦੀ ਹੈ ਉਹ ਮੋਟੀ ਖੰਡ ਹੁੰਦੀ ਹੈ, ਬਰੀਕ ਖੰਡ ਹੁੰਦੀ ਤੇ ਮੈਦਾ ਖੰਡ ਹੁੰਦੀ ਹੈ, ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਦੇ ਤੌਰ ਤੇ ਇਹ ਲਿਵਰ ਜਿਹੜਾ ਉਹਨੂੰ ਖਿਲਾਰ ਦਿੰਦਾ। ਹੁਣ ਮੈਂ ਗੱਲ ਤੇ ਕਰਨੀ ਆ ਇਸ ਰੰਗ ਦੀ, ਰੰਗ ਦੇ ਮੁਤਾਬਕ ਜਿੰਨਾ ਆਇਰਨ ਆਂਤੜੀਆਂ ਦੇ ਵਿੱਚੋਂ ਆਉਂਦਾ ਹੈਗਾ ਆ ਲਿਵਰ ਦੇ ਵਿੱਚ, ਉਸ ਖੂਨ ਦੇ ਵਿੱਚ, ਉਸ ਲਿਵਰ ਦੇ ਵਿੱਚੋਂ ਆਏ ਹੋਏ ਖੂਨ ਨੂੰ ਆਇਰਨ, ਖਾਸ ਤੌਰ ਤੇ ਆਇਰਨ ਨੂੰ ਇਹ ਲਿਵਰ ਤੋੜ ਦਿੰਦਾ ਹੈ ਤੇ ਕੀ ਬਣਾ ਦਿੰਦਾ ਹੈ, ਬਿੱਲੀ ਰੂਬਨ ਬਿੱਲੀ ਬਰਡਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬਾਇਲ ਪਿਗਮੈਂਟ ਤੇ ਬਾਇਲ ਸਾਲਟ, ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਜਿਹੜੇ ਨੇ ਇਹ ਸਾਡੇ ਇਸ ਚਮੜੀ ਦੇ ਰੰਗ ਵਾਸਤੇ ਜਿੰਮੇਵਾਰ ਹੁੰਦੇ ਨੇ। ਔਰ ਜੇ ਇਹ ਜ਼ਿਆਦਾ ਹੋਣਾ ਉਹਦੇ ਕੋਲ ਤੇ ਸਾਡੇ ਕੋਲ, ਮੇਰੇ ਕੋਲ ਬਹੁਤਾ ਸਮਾਨ ਹੋ ਗਿਆ ਤੇ ਮੈਂ ਸਸਤੇ ਭਾਅ ਵੇਚ ਦੇਣਾ, ਜ਼ਿਆਦਾ ਕੱਢ ਦੇਣਾ ਬਾਹਰ। ਜੇ ਜ਼ਿਆਦਾ ਲਿਵਰ ਦੇ ਵਿੱਚ ਆਇਰਨ ਟੁੱਟਿਆ ਤੇ ਜ਼ਿਆਦਾ ਲਿਵਰ ਨੇ ਆਇਰਨ ਜਿਹੜਾ ਬਾਹਰ ਭੇਜ ਦਿੱਤਾ ਤੇ ਅਲਟੀਮੇਟ ਰੰਗ ਦਾ ਸਾਡਾ ਰੰਗ ਪੀਲਾ ਹੋ ਜਾਏਗਾ। ਜਿਹਦਾ ਲਿਮਟ ਤੋਂ ਵੱਧ ਜਾਏਗਾ ਉਸ ਨੂੰ ਅਸੀਂ ਕਹਿੰਦੇ ਇਹਨੂੰ ਪੀਲੀਆ ਹੋ ਗਿਆ। ਔਰ ਜੇ ਲਿਵਰ ਦੇ ਵਿੱਚ ਆਉਣ ਵਾਲਾ ਖੂਨ ਉਸ ਤੋਂ ਘੱਟ ਹੈ ਕਿਉਂਕਿ ਰੈਜੀਡੂਅਲ ਬਹੁਤ ਰਹਿ ਗਿਆ, ਸਕਿਨ ਦੇ ਵਿੱਚ ਰੈਜੀਡੂਅਲ ਪੋਰਸ਼ਨ ਬਹੁਤ ਰਹਿ ਗਿਆ, ਅਲਟੀਮੇਟ ਸਰਕੂਲੇਟਿੰਗ ਕਰਨ ਵਾਲੇ ਹਾਲਾਤ ਦੇ ਵਿੱਚ ਸਾਡੇ ਕੋਲ ਇਹ ਆਇਰਨ ਬਹੁਤ ਘੱਟੋ ਘੱਟ ਕੁਆਂਟਿਟੀ ਦੇ ਵਿੱਚ ਰਹਿ ਗਿਆ। ਔਰ ਘੱਟੋ ਘੱਟ ਕੁਆਂਟਿਟੀ ਚ ਰਹਿਣ ਕਰਕੇ ਜਦੋਂ ਲਿਵਰ ਚ ਗਿਆ ਤੇ ਉਹ ਜਾਂਦਾ ਹੀ ਇੰਨੀ ਕੁ ਕੁਆਂਟਿਟੀ ਵਿੱਚ ਜਿੰਨਾ ਕੁ ਲੋੜ ਹੈਗੀ ਉਹਦੇ ਮੁਤਾਬਕ ਹੀ ਬਹੁਤ ਸਾਰੇ ਲੋਕਾਂ ਦਾ ਰੰਗ ਜਿਹੜਾ ਆ ਕਣਕ ਵਿੰਨਾ ਹੁੰਦਾ ਆ, ਜਾਂ ਬਹੁਤ ਸਾਰੇ ਲੋਕਾਂ ਦਾ ਰੰਗ ਪੀਲਾ ਪਿਲਕਣ ਵਿਚ ਹੁੰਦਾ, ਗੁਲਾਬੀ ਹੋਣਾ ਨਹੀਂ ਹੁੰਦਾ। ਔਰ ਇਹ ਸਾਨੂੰ ਇੱਕ ਭੁਲੇਖਾ ਪਾਉਣ ਵਾਲੀ ਗੱਲ ਹੈਗੀ, ਇਸੇ ਕਰਕੇ ਡਾਕਟਰਾਂ ਨੇ ਇਹਦਾ HB ਟੈਸਟ ਕਰਾਂਗੇ ਭਾਈ, ਹੈਮੋਗਲੋਬਿਨ ਟੈਸਟ ਕਰਾਂਗੇ ਇਹਦੇ ਖੂਨ ਦੇ ਵਿੱਚ ਕਿੰਨੇ ਪਰਸੈਂਟ ਆਇਰਨ ਹੈਗਾ। ਸੋ ਇਹ ਸਾਰੀਆਂ ਗੱਲਾਂ ਕਰਕੇ ਇਹ ਜਿਹੜਾ ਫੰਕਸ਼ਨ ਹੈਗਾ ਆ, ਇਹ ਫੰਕਸ਼ਨ ਵੀ ਸਾਡੀ ਇਸ ਸਕਿਨ ਦਾ ਫੰਕਸ਼ਨ ਹੈਗਾ ਆ ਕਿ ਭਾਈ ਇਹ ਸਾਡੀ ਚਮੜੀ ਨੂੰ ਰੰਗ ਕਿੱਥੋਂ ਮਿਲਦਾ ਹੈਗਾ ਆ, ਔਰ ਇਹ ਰੰਗ ਵਾਸਤੇ ਕਿਹੜਾ ਇੱਕ ਹਾਰਮੋਨ ਹੈਗਾ ਆ ਜਿਹੜਾ ਇਸ ਗੱਲ ਨੂੰ ਐਕਟੀਵੇਟ ਕਰਦਾ ਆ, ਤੇ ਉਹ ਵੀ ਪੈਦਾ ਕਿੱਥੇ ਹੁੰਦਾ ਆ, ਸਕਿਨ ਦੇ। ਬੜੀ ਇੰਪੋਰਟੈਂਟ ਗੱਲ ਹੋ ਗਈ, ਕਵਰ ਤਾਂ ਕਰਦੀ ਹੀ ਕਰਦੀ ਹੈਗੀ ਹੈ ਸਾਰੇ ਸਰੀਰ ਨੂੰ, ਪ੍ਰੋਟੈਕਟ ਤਾਂ ਬਾਹਰ ਦੀਆਂ ਅਲਟਰਾਵਾਇਲਟ ਰੇਸ ਤੋਂ, ਗਰਮੀ ਤੋਂ, ਸਰਦੀ ਤੋਂ ਪ੍ਰੋਟੈਕਟ ਕਰਦੀ ਕਰਦੀ ਹੈਗੀ, ਇਹਦਾ ਅਸਰ ਜਾਣ ਨਹੀਂ ਦਿੰਦੀ ਹੇਠਾਂ ਵਾਲੇ ਪਾਸੇ। ਔਰ ਇਸ ਤੋਂ ਇਲਾਵਾ ਇਹ ਹਾਰਮੋਨ ਦਾ ਕੰਮ ਨਹੀਂ ਕਰਦੀ ਹੈ, ਇਸ ਤੋਂ ਇਲਾਵਾ ਇਹ ਇਸ ਸਕਿਨ ਦੇ ਕਲਰ ਨੂੰ ਵੀ ਮੈਂਟੇਨ ਆਪਣੇ ਆਪ ਨੂੰ ਰੱਖਣ ਵਾਸਤੇ ਹੀ ਵੀ ਇਹ ਡਿਪੈਂਡ ਕਰਦਾ ਹੈ, ਇਹਦਾ ਜਿਹੜਾ ਇਹ ਹਾਰਮੋਨ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਗੱਲ ਕਰਦਾ। ਸੋ ਡਿਫੈਂਸਿਵ ਪਾਵਰ ਜਿਹੜਾ ਫੈਟ ਵਾਲਾ ਲੇਅਰ ਹੈ ਜਿਹੜਾ ਜਿਹਨੂੰ ਅਸੀਂ ਹਾਈਪੋਡਰਮਸ ਕਿਹਾ ਹੈ ਨਾ, ਉਹ ਡਿਫੈਂਸਿਵ ਲੇਅਰ ਹੈ, ਬਾਹਰੋਂ ਸੱਟ ਚੋਟ ਲੱਗ ਜਾਵੇ ਤੇ ਉਹਦਾ ਜ਼ਿਆਦਾ ਅਸਰ ਹੱਡੀਆਂ ਤੱਕ, ਬਹੁਤ ਹੀ ਲੱਗ ਜਾਵੇ ਤੇ ਫਿਰ ਹੱਡੀ ਟੁੱਟੀ ਜਾਂਦੀ ਹੈ ਨਾ, ਪਰ ਬਹੁਤਾ ਜ਼ਿਆਦਾ ਕਰਕੇ ਆਮ ਤੌਰ ਤੇ ਇਹ ਪ੍ਰੋਟੈਕਟਿਵ ਲੇਅਰ ਹੁੰਦਾ ਆ ਜਿਹਦੇ ਨਾਲ ਜ਼ਿਆਦਾਤਰ ਹੇਠਾਂ ਵਾਲੇ ਅੰਗਾਂ ਨੂੰ ਹੱਡੀਆਂ ਨੂੰ ਸੱਟ ਨਾ ਲੱਗੇ ਤੇ ਉਹ ਫੈਟ ਵਾਲੀ ਤਹਿ ਹੁੰਦੀ ਹੈ। ਭਾਵ ਇਹਨਾਂ ਤਿੰਨਾਂ ਲੇਅਰਾਂ ਵਿੱਚੋਂ ਐਪੀਡਰਮਸ ਦਾ ਕੰਮ ਹੋ ਗਿਆ ਸੈਂਸਰੀ, ਜਿਹੜਾ ਡਰਮਸ ਲੇਅਰ ਹੈਗਾ ਉਹਦਾ ਕੰਮ ਹੋ ਗਿਆ ਹੇਅਰ ਗਰੋ ਕਰਨੇ, ਫੈਟ ਜਿਹੜੇ ਸਵੈਟ ਗਲੈਂਡਸ ਨੇ ਉਹ ਪੈਦਾ ਕਰਨੇ, ਔਰ ਕਿੰਨਾ ਚਰਬੀ ਹੈ ਤੁਹਾਡੇ ਸਰੀਰ ਦੇ ਵਿੱਚ ਕਿੰਨੀ ਰਿਲੀਜ਼ ਕਰਨੀ ਹੈ ਉਹ ਵੀ ਉਸ ਹਾਰਮੋਨ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਕਈਆਂ ਨੂੰ ਪਸੀਨਾ ਬੜਾ ਆਉਂਦਾ, ਕਈਆਂ ਨੂੰ ਬਹੁਤ ਘੱਟ ਆਉਂਦਾ। ਉਹ ਫੈਟ ਜਿਹੜੇ ਸਵੈਟ ਗਲੈਂਡ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਐਕਟੀਵੇਟ ਕਰ ਦਿੰਦੇ ਨੇ, ਬਹੁਤਾ ਪਸੀਨਾ ਅੰਦਰ ਤੋਂ ਪਾਣੀ ਬਹੁਤ ਬਾਹਰ ਜ਼ਿਆਦਾ ਕਰ ਦਿੰਦੇ ਨੇ, ਔਰ ਕੁਛ ਜਿਹੜੇ ਨੇ ਉਹ ਬਿਲਕੁਲ ਹੀ ਨਹੀਂ, ਉਹਨਾਂ ਨੂੰ ਪਸੀਨਾ ਆਉਂਦਾ ਹੀ ਨਹੀਂ ਹੈਗਾ। ਇਸੇ ਤਰ੍ਹਾਂ ਦੀ ਇਹ ਸਾਰੀ ਕਿਰਿਆ ਜਿਹੜੀ ਹੈ ਇਹ ਇਸ ਹਾਲਾਤ ਦੇ ਉੱਪਰ ਨਿਰਭਰ ਕਰਦੀ ਹੈ ਕਿ ਬਾਹਰਲੇ ਟੈਂਪਰੇਚਰ ਤੋਂ ਤੁਹਾਨੂੰ ਕਿੰਨੀ ਪ੍ਰੋਟੈਕਸ਼ਨ ਚਾਹੀਦੀ ਹੈ, ਔਰ ਅੰਦਰ ਵਾਲੀ ਗਰਮੀ ਨੂੰ ਬਾਹਰ ਕੱਢਣ ਵਾਸਤੇ ਤੁਹਾਨੂੰ ਕਿੰਨਾ ਕੁ ਕੰਮ ਕਰਨਾ ਚਾਹੀਦਾ ਹੈਗਾ ਆ। ਇਹ ਸਾਰਾ ਕੰਮ ਜਿਹੜਾ ਹੈ ਇਹ ਸਾਡੇ ਇਸ ਐਪੀਡਰਮਸ ਤੇ ਡਰਮਸ ਦੇ ਵਿਚਕਾਰਲਾ ਜਿਹੜਾ ਲੇਅਰ ਹੈ ਜਿਹਨੂੰ ਅਸੀਂ ਡਰਮਸ ਲੇਅਰ ਕਹਿੰਦੇ ਹਾਂ, ਇਹ ਉਹਦੀ ਪ੍ਰਾਪਰਟੀ ਹੈਗੀ ਹੈ। ਤੋ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਡਿਫੈਂਸਿਵ ਕੰਮ ਕਰਦੀ ਹੈ ਚਮੜੀ ਸਾਡੀ, ਸਾਡਾ ਡਿਫੈਂਸ ਦਾ ਕੰਮ ਵੀ ਕਰਦੀ, ਬਚਾਅ ਕਰਦੀ ਹੈ। ਦੂਸਰਾ, ਟੈਂਪਰੇਚਰ ਨੂੰ ਮੇਨਟੇਨ ਕਰਨਾ। ਤੁਸੀਂ ਇਹ ਵੇਖਿਓ ਵੀ ਇਹ ਨਹੀਂ ਹੈਗਾ ਵੀ ਆਪਾਂ ਗਰਮੀ ਦੇ ਦਿਨ ਆ ਗਏ ਨੇ ਤੇ ਬਾਹਰ ਟੈਂਪਰੇਚਰ ਬਹੁਤ ਹਾਈ ਹੈਗਾ ਆ ਤੇ ਉਹਦੇ ਮੁਤਾਬਕ ਤੁਹਾਡਾ ਅੰਦਰ ਦਾ ਟੈਂਪਰੇਚਰ ਵੀ ਵੱਧ ਜੂਗਾ। ਸਾਡਾ ਅੰਦਰ ਦਾ ਟੈਂਪਰੇਚਰ ਨਹੀਂ ਵੱਧਦਾ, ਬਲਕਿ ਉਸ ਨੂੰ ਓਸਮੋਟਿਕ ਪੋਟੈਸ਼ੀਅਮ ਦੇ ਤੌਰ ਤੇ ਸਾਡੇ ਸਰੀਰ ਦੇ ਵਿੱਚੋਂ ਗਰਮੀ ਨੂੰ ਬਾਹਰ ਕੱਢਣ ਵਾਸਤੇ ਜਿਹੜੇ ਮਸਾਮ ਇਹਦੇ ਨੇ ਬਾਹਰ ਦੇ ਐਪੀਡਰਮਸ ਲੇਅਰ ਦੇ, ਉਹ ਫੈਲ ਜਾਂਦੇ ਆ, ਉਹ ਫੈਲ ਜਾਂਦੇ ਆ, ਔਰ ਉਹਨਾਂ ਦੇ ਫੈਲਣ ਦੇ ਨਾਲ ਅੰਦਰ ਦੀ ਗਰਮੀ ਜਿਹੜੀ ਬਾਹਰ ਜਾਂਦੀ, ਪਰ ਅੰਦਰ ਦਾ ਜਿਹੜਾ ਟੈਂਪਰੇਚਰ ਸਾਡਾ 98.4 ਡਿਗਰੀ ਜਿਹੜਾ ਹੈ ਫਾਰਨਹਾਈਟ ਟੈਂਪਰੇਚਰ ਅਸੀਂ ਮੇਨਟੇਨ ਕਰਦੇ ਹਾਂ, 37 ਸੈਂਟੀਗ੍ਰੇਡ ਅਸੀਂ ਉਹ ਜਿਹੜਾ ਮੇਨਟੇਨ ਕਰਦੇ ਹਾਂ, ਇਹ ਆਟੋਮੈਟਿਕਲੀ ਇਹ ਸਕਿਨ ਉਸ ਨੂੰ ਮੇਨਟੇਨ ਕਰਦੀ ਹੈ ਕਿ ਸਾਡਾ ਭਾਈ ਇਹ ਟੈਂਪਰੇਚਰ ਜਿਹੜਾ ਹੈ ਇੰਨਾ ਰਹਿਣਾ ਚਾਹੀਦਾ ਹੈ। ਔਰ ਇਹ ਰਹਿਣਾ ਕਿਸ ਤਰ੍ਹਾਂ ਚਾਹੀਦਾ ਆ, ਇੱਕ ਹੁੰਦਾ ਆ ਤੁਸੀਂ ਕਹਿ ਸਕਦੇ ਹੋ ਵਾਟਰ ਬੇਸ ਬੈਲੈਂਸ, ਵਾਟਰ ਨੂੰ ਮੇਨਟੇਨ ਕਰਕੇ ਰੱਖਣ ਦੀ ਵੱਧ ਤੋਂ ਵੱਧ ਕੋਸ਼ਿਸ਼ ਜਿਹੜੀ ਹੈ ਉਹ ਇਹ ਸਕਿਨ ਕਰਦੀ ਹੈਗੀ ਹੈ। ਔਰ ਅਲਟੀਮੇਟ ਜਦੋਂ ਸਕਿਨ ਦੇ ਵਿੱਚ ਵੀ ਘੱਟ ਜਾਂਦਾ ਹੈ ਪਾਣੀ, ਉਸ ਵੇਲੇ ਫਿਰ ਸਾਡੇ ਬੁੱਲ ਬੁੱਲ ਸਕਿਨ ਦੇ ਵਿੱਚ ਆਉਂਦੇ ਨੇ ਬਾਹਰ ਦੇ ਦੇਹ ਜਿਹੜਾ, ਉਸ ਵੇਲੇ ਸਾਨੂੰ ਬੁੱਲਾਂ ਤੋਂ ਪਤਾ ਲੱਗ ਜਾਂਦਾ ਆ ਬਈ ਹੁਣ ਪਾਣੀ ਦੀ ਸਰੀਰ ਚ ਕਮੀ ਆ ਗਈ ਹੈ। ਔਰ ਸਕਿਨ ਦੇ ਵਿੱਚ ਵੀ ਜਿੰਨਾ ਮਿਨੀਮਮ ਪਾਣੀ ਸੀਗਾ ਉਹ ਵੀ ਸੱਕ ਕਰ ਲਿਆ ਗਿਆ ਤਾਂ ਕਿ ਬੁੱਲ ਸਾਡੇ ਸੁੱਕ ਗਏ ਆ। ਔਰ ਫਿਰ ਅਸੀਂ ਸਾਡੇ ਬ੍ਰੇਨ ਨੂੰ ਸਿਗਨਲ ਜਾਂਦਾ ਆ ਵੀ ਭਾਈ ਪਾਣੀ ਦੀ ਲੋੜ ਹੈਗੀ ਅੰਦਰ ਤੇ ਪਾਣੀ ਦਿਓ। ਬਾਵਜੂਦ ਇਸ ਦੇ ਵੀ ਸਾਨੂੰ ਸਰਵਾਈਵਲ ਜਿੰਦਾ ਰੱਖਣ ਵਾਸਤੇ ਸਕਿਨ ਆਪਣਾ ਰੈਜੀਡੂਅਲ ਵਾਟਰ ਜਿਹੜਾ ਹੈ ਉਹ ਸਰਕੂਲੇਟ ਵਿੱਚ ਪਾਉਂਦੀ ਹੈ, ਜਿਹਦੇ ਕਰਕੇ ਇਹ ਇੱਕ ਪ੍ਰੋਟੈਕਟਿਵ ਪਾਵਰ ਵੀ ਸਾਡੀ ਬਣਦੀ ਹੈ। ਠੀਕ ਹੈ, ਬਾਹਰ ਦੀਆਂ ਬਹੁਤ ਤਰ੍ਹਾਂ ਦੀਆਂ ਰੇਜ਼ ਹੁੰਦੀਆਂ ਨੇ, ਅਲਟਰਾਵਾਇਲਟ ਰੇਜ਼ ਹੁੰਦੀਆਂ ਜਾਂ ਸਨ ਰੇਜ਼ ਹੁੰਦੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣ ਵਾਸਤੇ ਪਹਿਲਾ ਇਫੈਕਟ ਸਕਿਨ ਦਾ ਇਹ ਆ ਕਿ ਜੇ ਬਾਹਰੋਂ ਇਸ ਤਰ੍ਹਾਂ ਦੀ ਕੋਈ ਰੇਜ਼ ਆਉਂਦੀ ਹੈਗੀ ਹੈ ਤੇ ਉਹ ਇਸ ਨੂੰ ਹੇਠਾਂ ਵਾਲੇ ਫੈਟ ਲੇਅਰ ਤੋਂ ਹੇਠਾਂ ਨਹੀਂ ਜਾਣ ਦਿੰਦੀ। ਜੇ ਅੰਦਰ ਕੋਈ ਬਹੁਤ ਚੀਜ਼ ਐਸੀ ਜ਼ਹਿਰੀਲੀ ਖਾਧੀ ਗਈ ਹੈ ਸਰਕੂਲੇਟ ਕਰ ਰਹੀ ਖੂਨ ਦੇ ਵਿੱਚ ਤੇ ਉਹਨੂੰ ਬਾਹਰ ਕੱਢਣ ਦੇ ਵਿੱਚ ਇਹ ਸਕਿਨ ਮਦਦ ਕਰਦੀ ਹੈ। ਜੇ ਉਹ ਨਾ ਕੱਢਣ ਯੋਗ ਹੋਵੇ ਤੇ ਫਿਰ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਟੋਕਾ ਲੱਗਾ ਹੋਇਆ ਇੱਥੇ ਥਾਂ ਥਾਂ ਤੇ, ਕੁਦਰਤ ਨੇ ਸਕਿਨ ਦੇ ਵਿੱਚ ਟੋਕੇ ਲਾਏ ਹੋਏ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ। ਔਰ ਉਹਨਾਂ ਐਪੋਕ੍ਰਾਈਨ ਗਲੈਂਡਸ ਦੇ ਰਾਹੀਂ ਇਹ ਸਾਰੇ ਦਾ ਸਾਰਾ ਉਹ ਜਿਹੜਾ ਗਾਰਬੇਜ ਹੈ ਨਾ ਇਹ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਹਦੀ ਥਿਕਨੈਸ ਬੜੀ ਇੰਪੋਰਟੈਂਟ ਹੈ ਜੀ, ਚਮੜੀ ਦੀ ਥਿਕਨੈਸ ਬਹੁਤ ਇੰਪੋਰਟੈਂਟ ਹੈਗੀ ਆ। ਜਿਵੇਂ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ ਉਵੇਂ ਉਵੇਂ ਦੋ ਐਕਟੀਵਿਟੀਜ਼ ਇਹਦੇ ਵਿੱਚ ਹੁੰਦੀਆਂ ਨੇ। ਇੱਕ ਐਕਟੀਵਿਟੀ ਤੇ ਇਹ ਹੁੰਦੀ ਹੈ ਵੀ ਫੈਟ ਘਟਦਾ ਹੈ, ਦੂਜੀ ਐਕਟੀਵਿਟੀ ਇਹ ਹੁੰਦੀ ਹੈ ਕਿ ਜਿਹੜਾ ਇਹਦਾ ਮਸਲ ਲੇਅਰ ਹੈਗਾ ਆ ਜਿਹੜਾ ਡਰਮਸ ਦੇ ਵਿੱਚ ਹੈਗਾ ਆ ਉਹ ਹੋਰ ਜ਼ਿਆਦਾ ਇਲਾਸਟਿਕ ਤੇ ਸਖਤ ਹੋ ਜਾਂਦਾ ਹੈ, ਭਾਵ ਮਜ਼ਬੂਤੀ ਆ ਜਾਂਦੀ ਹੈ ਤੇ ਚਮੜੀ ਪਤਲੀ ਹੋ ਜਾਂਦੀ ਹੈ। ਅਗਰ ਤੁਸੀਂ ਐਸਾ ਐਕਸਰਸਾਈਜ਼ ਵਗੈਰਾ ਨਹੀਂ ਕਰਦੇ ਤੇ ਜਿਹੜਾ ਤੁਹਾਡਾ ਫੈਟ ਲੇਅਰ ਹੈ ਚਮੜੀ ਬਹੁਤ ਮੋਟੀ ਮੋਟੀ ਹੋ ਜਾਂਦੀ ਹੈ, ਹਾਲਾਂਕਿ ਉਹਦੇ ਵਿੱਚ ਇੰਨੀ ਪ੍ਰੋਟੈਕਟਿਵ ਪਾਵਰ ਜਿਹੜੀ ਹੈ ਉਹ ਨਹੀਂ ਰਹਿ ਜਾਂਦੀ। ਹੁਣ ਇਹ ਜਿਹੜੀ ਚਮੜੀ ਹੈਗੀ ਆ ਇਹਦਾ ਟੈਕਸਚਰ ਕੀ ਆ, ਨਾਰਮਲ ਹਾਲਾਤ ਦੇ ਮੁਤਾਬਕ ਸਾਡੀ ਚਮੜੀ ਦਾ ਟੈਕਸਚਰ ਬਦਲਦਾ ਰਹਿੰਦਾ ਹੈਗਾ। ਵੈਸੇ ਇਹ ਇਲਾਸਟਿਕ ਟਾਈਪ ਦਾ ਸਾਡਾ ਆਰਗਨ ਹੈ, ਹਰ ਥਾਂ ਤੇ ਇਲਾਸਟੀਸਿਟੀ ਇਹਦੇ ਵਿੱਚ ਹੈਗੀ ਹੈਗੀ ਹੈ ਔਰ ਇਹ ਇਲਾਸਟੀਸਿਟੀ ਨੂੰ ਉਸੇ ਵੇਲੇ ਫਿਰ ਮੇਨਟੇਨ ਕਰਦੀ ਰਹਿੰਦੀ ਹੈ। ਪਰ ਜਦੋਂ ਇਹ ਇਲਾਸਟੀਸਿਟੀ ਨੂੰ ਮੇਨਟੇਨ ਨਹੀਂ ਨਾ ਕਰਦੀ ਆ ਕਈਆਂ ਨੂੰ ਐਡੀਮਾ ਹੋ ਜਾਂਦਾ, ਸੋਜ ਪੈ ਜਾਂਦੀ ਹੈ ਪੈਰਾਂ ਤੇ, ਸੋਜ ਪੈ ਜਾਂਦੀ ਹੈ। ਔਰ ਅਲੱਗ ਅਲੱਗ ਤਰ੍ਹਾਂ ਦੀ ਸੋਜ ਨੂੰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਕਿ ਭਾਈ ਇਹਦੇ ਚ ਪ੍ਰੋਟੀਨ ਦੀ ਕਮੀ ਕਰਕੇ ਸੋਜ ਆ ਗਈ ਹੈ। ਜੇ ਉਹ ਸੋਜ ਆਈ ਹੋਵੇ ਔਰ ਇਲਾਸਟੀਸਿਟੀ ਜਿਹੜੀ ਸਰੀਰ ਦੀ ਚਮੜੀ ਦੀ ਘੱਟ ਗਈ ਉਹਨੂੰ ਤੁਸੀਂ ਪ੍ਰੈਸ ਕਰੋਗੇ ਨਾ ਜਦੋਂ ਨੱਪੋਗੇ ਕਿਸੇ ਹੱਡੀ ਵਾਲੇ ਥਾਂ ਤੇ ਤੇ ਉੱਥੇ ਟੋਇਆ ਜਾ ਪੈ ਜਾਏਗਾ ਉਹ ਛੇਤੀ ਰਿਕਵਰ ਨਹੀਂ ਕਰੇਗੀ। ਲੇਕਿਨ ਜੇ ਚਮੜੀ ਨਾਰਮਲ ਹੈ ਭਾਵੇਂ ਪਤਲੀ ਹੀ ਹੋਵੇ ਐਕਸਰਸਾਈਜ਼ ਕਰਦਾ ਜਵਾਨ ਸਾਰਾ ਕੁਝ ਠੀਕ ਹੈਗਾ ਆ ਔਰ ਉਹ ਜੇ ਤੁਸੀਂ ਦੱਬੋਗੇ ਨਾ ਉਸੇ ਵੇਲੇ ਵਾਪਸ ਆ ਜਾਏਗੀ। ਤੁਸੀਂ ਬਲੈਡਰ ਦਾ ਕਿਸੇ ਨੂੰ ਬਲੈਡਰ ਨੂੰ ਫਲਾ ਦਿਓ ਪਾਇਆ ਉਹਦੇ ਵਿੱਚ ਅੰਗੂਠਾ ਮਾਰੋ ਉਹਦੇ ਵਿੱਚ ਤੇ ਫਿਰ ਜਦੋਂ ਅੰਗੂਠਾ ਛੱਡੋਗੇ ਉਸੇ ਵੇਲੇ ਉਹ ਬਰਾਬਰ ਹੋ ਜਾਏਗੀ। ਹਾਂਜੀ, ਪਰ ਜੇ ਇਹ ਜਿਹੜੀ ਚਮੜੀ ਦੀ ਗੱਲ ਹੈਗੀ ਆ ਜੇ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨੁਕਸ ਆ ਗਿਆ ਕਿ ਹੋਰ ਕੋਈ ਚੀਜ਼ ਦੀ ਕਮੀ ਹੈ ਕਿਉਂਕਿ ਇਹਦੀ ਕੰਪੋਜੀਸ਼ਨ ਹੈਗੀ, ਇਹਦੀ ਕੰਪੋਜੀਸ਼ਨ ਦੇ ਵਿੱਚ ਵਾਟਰ ਹੈਗਾ ਆ, ਇਹਦੀ ਕੰਪੋਜੀਸ਼ਨ ਦੇ ਵਿੱਚ ਪ੍ਰੋਟੀਨ ਹੈਗਾ ਆ, ਇਹਦੀ ਕੰਪੋਜੀਸ਼ਨ ਚ ਫੈਟ ਹੈਗਾ ਆ, ਇਹਦੀ ਕੰਪੋਜੀਸ਼ਨ ਚ ਮਿਨਰਲ ਹੈਗਾ ਆ। ਹੁਣ ਆ ਚਾਰ ਪੰਜ ਚੀਜ਼ਾਂ ਮੈਂ ਗਿਣਤੀਆਂ ਨੇ, ਇਹਨਾਂ ਚਾਰਾਂ ਪੰਜਾਂ ਚੀਜ਼ਾਂ ਦੀ ਹੀ ਜਦੋਂ ਕਮੀ ਪੇਸ਼ੀ ਆਉਣੀ ਸ਼ੁਰੂ ਹੋ ਜਾਵੇ ਤੇ ਇਹ ਸਕਿਨ ਇੱਕ ਇੰਡੀਕੇਸ਼ਨ ਦਿੰਦੀ ਹੈ। ਹੁਣ ਪਾਣੀ ਦੀ ਤਾਂ ਆਪਾਂ ਗੱਲ ਕਰ ਚੁੱਕੇ ਹਾਂ, ਜੇ ਪਾਣੀ ਨਾ ਹੋਵੇ ਸਰੀਰ ਦੇ ਵਿੱਚ ਤੇ ਚਮੜੀ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਉਪਰੋਂ ਪੇਪੜੀ ਜਿਵੇਂ ਬੁੱਲਣਾ ਤੇ ਆਮ ਤੌਰ ਤੇ ਅਸੀਂ ਵੇਖ ਸਕਦੇ ਹਾਂ ਪੇਪੜੀ ਦੀ ਜੰਮਣੀ ਸ਼ੁਰੂ ਹੋ ਗਈ ਹੈ ਵੀ ਪਾਣੀ ਦੀ ਕਮੀ ਹੋਗੀ। ਹੁਣ ਜੇ ਪ੍ਰੋਟੀਨ ਦੀ ਸਰੀਰ ਵਿੱਚ ਕਮੀ ਹੋਗੀ, ਵੇਖੋ ਚਮੜੀ ਬਹੁਤ ਵੱਡਾ ਇੰਡੀਕੇਸ਼ਨ ਹੈ ਸਾਡੇ ਵਾਸਤੇ ਡਾਕਟਰਾਂ ਵਾਸਤੇ, ਪ੍ਰੋਟੀਨ ਦੀ ਕਮੀ ਹੋ ਜਾਏ ਤੇ ਆ ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਨਾ ਵੀ ਪ੍ਰੋਟੀਨ ਦੀ ਕਮੀ ਹੋ ਜਾਵੇ ਤੇ ਹੱਡੀ ਕਿਸੇ ਵੀ ਥਾਂ ਤੇ, ਕਿਉਂਕਿ ਉਸ ਥਾਂ ਤੇ ਫੈਟ ਘੱਟ ਹੁੰਦਾ ਨਾ, ਹੱਡੀ ਕਿਸੇ ਵੀ ਥਾਂ ਤੇ ਹੋਵੇ, ਗਿੱਟਾ ਹੋਵੇ, ਲੱਤ ਦੀ ਹੱਡੀ ਹੋਵੇ, ਇਹਦੀ ਥਾਂ ਤੇ ਅਗਰ ਤੁਸੀਂ ਬਲੈਡਰ ਵਾਲੀ ਗੱਲ ਪ੍ਰੈਸ ਕਰਨ ਦੀ ਕੋਸ਼ਿਸ਼ ਕਰੋ ਨਾ ਤੇ ਉਹ ਪ੍ਰੈਸ ਕੀਤੇ ਦਾ ਕੀਤਾ ਹੀ ਰਹਿ ਜੂਗਾ, ਕਿਉਂਕਿ ਜਿਹੜੀ ਇਲਾਸਟੀਸਿਟੀ ਹੈ ਸਕਿਨ ਦੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਫੈਟ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਖਾਲੀਪਣ ਆਉਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਉਹਦੇ ਵਿਚ ਉਹ ਇਲਾਸਟਿਸਿਟੀ ਨਾ ਹੋਣ ਕਰਕੇ ਇਹਨੂੰ ਡਿਪਿੰਗ ਓਨ ਪ੍ਰੈਸ਼ਰ ਕਹਿੰਦੇ ਆ ਜਾਂ ਪਿਟਿੰਗ ਓਨ ਪ੍ਰੈਸ਼ਰ ਕਹਿੰਦੇ ਆ ਉਹ ਪਿਟਿੰਗ ਓਨ ਪ੍ਰੈਸ਼ਰ ਜਿਹੜਾ ਹੈ ਉਸ ਥਾਂ ਤੇ ਹੋਣਾ ਸ਼ੁਰੂ ਹੋ ਜਾਂਦਾ ਹੁਣ ਜੇ ਮਿਨਰਲ ਦੀ ਕਮੀ ਆ ਜਾਵੇ ਹੁਣ ਆਇਰਨ ਹੀ ਇਹ ਮਿਨਰਲ ਹੈ ਸਾਡਾ ਸੋਡੀਅਮ ਵੀ ਮਿਨਰਲ ਹੈ ਤੁਹਾਡਾ ਆ ਤੁਸੀਂ ਵੇਖਿਆ ਹੋਣਾ ਨੋਹਾਂ ਤੇ ਕਈਆਂ ਦੇ ਛਿਲਤਰਾਂ ਦੀਆਂ ਉੱਗਣੀਆਂ ਸ਼ੁਰੂ ਹੋ ਜਾਂਦੀਆਂ
1: ਹਾਂਜੀ
0: ਨੋਹਾਂ ਦੇ ਉੱਪਰ ਨਾ ਚਮੜੀ ਉੱਗ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਸਾਬਤ ਕਰਦੀਆਂ ਨੇ ਕਿ ਸਾਡੇ ਸਰੀਰ ਦੇ ਵਿਚ ਸੋਡੀਅਮ ਦੀ ਕਮੀ ਆ ਇਹੋ ਜਿਹੇ ਲੋਕਾਂ ਨੂੰ ਆਮ ਤੌਰ ਤੇ ਕਰੇਵਿੰਗ ਹੋਏਗੀ ਲੂਣ ਜ਼ਿਆਦਾ ਖਾਣ ਦੀ ਕਿ ਲੂਣ ਕਿਉਂਕਿ ਕਿਸੇ ਵੀ ਤਰ੍ਹਾਂ ਚਾਹੇ ਪਿਸ਼ਾਬ ਚ ਜਾ ਰਿਹਾ ਚਾਹੇ ਪਸੀਨੇ ਚ ਜਾ ਰਿਹਾ ਚਾਹੇ ਕਿਸੇ ਵੀ ਤਰ੍ਹਾਂ ਸਰੀਰ ਚੋਂ ਜਾ ਰਿਹਾ ਹੈ ਜੇ ਸਰੀਰ ਚੋਂ ਜਾ ਰਿਹਾ ਹੈ ਤੇ ਸਾਡਾ ਰਿਜ਼ਰਵ ਕੋਟਾ ਸਕਿਨ ਦੇ ਵਿੱਚੋਂ ਵੀ ਜਾ ਰਿਹਾ ਹੈ ਔਰ ਜੇ ਉਹ ਜਾ ਰਿਹਾ ਹੈਗਾ ਤੇ ਉਹਦੀਆਂ ਨਿਸ਼ਾਨੀਆਂ ਇਹ ਨੇ ਤੇ ਨੋਹਾਂ ਦੇ ਵਿੱਚ ਛਿਲਤਾ ਫੁੱਟਣੀਆਂ ਹਾਂਜੀ ਆਇਰਨ ਘੱਟ ਹੋ ਗਿਆ ਤੇ ਨੋਹਾਂ ਦੀ ਜਿਹੜਾ ਗੁਲਾਬੀ ਪਣ ਆ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ ਇਸੇ ਤਰ੍ਹਾਂ ਇਹ ਮਿਨਰਲ ਜਿਹੜੇ ਨੇ ਇਹਨਾਂ ਨੂੰ ਵੀ ਪ੍ਰੋਟੈਕਟ ਕਰਦੀ ਹੈਗੀ ਹੈ ਔਰ ਹੁਣ ਇਸ ਤੋਂ ਬਾਅਦ ਆਪਣਾ ਲਾਸਟ ਗੱਲ ਇਸ ਗੱਲ ਦੀ ਆ ਗਈ ਬਿਮਾਰੀਆਂ ਇਹ ਜਿਹੜੀ ਸਕਿਨ ਹੈ ਸਕਿਨ ਆਮ ਤੌਰ ਤੇ ਸਭ ਤੋਂ ਵੱਡਾ ਗਾਰਬੇਜ ਸਟੋਰ ਆ ਔਰ ਜਿੰਨੇ ਵੀ ਸਰੀਰ ਦੇ ਅੰਗਾਂ ਦੇ ਵਿੱਚੋਂ ਗਾਰਬੇਜ ਨਿਕਲਣਾ ਹੁੰਦਾ ਆ ਉਹਦਾ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਕਿ ਆਂਤੜੀਆਂ ਦਾ ਗਾਰਬੇਜ ਜਿਹੜਾ ਟੱਟੀ ਦੇ ਰਸਤੇ ਨਿਕਲੂਗਾ ਬਲੱਡ ਦੇ ਵਿੱਚ ਸਰਕੂਲੇਟ ਕਰਦਾ ਹੋਇਆ ਜਿਹੜਾ ਖੂਨ ਆ ਉਹਦੇ ਵਿੱਚ ਰਲਿਆ ਹੋਇਆ ਗਾਰਬੇਜ ਪਿਸ਼ਾਬ ਦੇ ਰਸਤੇ ਮਿਲ ਕੇ ਨਿਕਲੇਗਾ ਜਿਹੜਾ ਗਾਰਬੇਜ ਪਿਸ਼ਾਬ ਦੇ ਟੱਟੀ ਤੋਂ ਬਚ ਗਿਆ ਉਹ ਸਰਕੂਲੇਟ ਕਰਦਿਆਂ ਹੋਇਆ ਸਕਿਨ ਵਿੱਚ ਜਦੋਂ ਜਾਏਗਾ ਤੇ ਉੱਥੇ ਫਿਰ ਉਸ ਟੋਕੇ ਵਿੱਚੋਂ ਐਪੋਕ੍ਰਾਈਨ ਚੋਂ ਲੰਘ ਕੇ ਪਸੀਨੇ ਰਾਹੀਂ ਬਾਹਰ ਨਿਕਲੇਗਾ ਜੇ ਫੇਰ ਵੀ ਹੋਰ ਬਚ ਗਿਆ ਵੀ ਨਹੀਂ ਹਜੇ ਵੀ ਪੂਰਾ ਨਹੀਂ ਨਿਕਲਿਆ ਤੇ ਉਸ ਹਿਸਾਬ ਦੇ ਵਿੱਚ ਸਾਡੇ ਸਾਹ ਦੇ ਵਿੱਚ ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਕਈ ਲੋਕਾਂ ਨੇ ਯਾਰ ਤੇਰੇ ਸਾਹ ਚ ਬੋਹ ਬਹੁਤ ਆਉਂਦੀ ਹੈ ਹਾਂਜੀ ਸਾਹ ਦੇ ਵਿੱਚੋਂ ਸਮੈਲ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਕੁਦਰਤ ਬਚਿਆ ਹੋਇਆ ਗਾਰਬੇਜ ਜਿਹੜੀ ਹੈ ਉਹ ਇਸ ਰਸਤੇ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਸ ਤਰ੍ਹਾਂ ਕਰਕੇ ਸਾਡੇ ਗਾਰਬੇਜ ਨੂੰ ਕੱਢਣ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਵੀ ਸਕਿਨ ਸਾਡਾ ਇੱਕ ਪ੍ਰੋਟੈਕਟਿਵ ਮੈਜਰ ਹੈ ਜਿਹੜਾ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈਗਾ ਉਸ ਤੋਂ ਬਾਅਦ ਆਮ ਤੌਰ ਤੇ ਬਿਮਾਰੀਆਂ ਵਾਸਤੇ ਇਹ ਇੱਕ ਇੰਡੀਕੇਸ਼ਨ ਹੈ ਸਾਡੇ ਵਾਸਤੇ ਜੇ ਪੀਲੀ ਚਮੜੀ ਹੈ ਤੇ ਜਿਨ ਪੀਲੀਆ ਹੋ ਗਿਆ ਇਹ ਕਿੱਥੇ ਹੋਊਗਾ ਜੀ ਲਿਵਰ ਚ ਨੁਕਸ ਹੋਊਗਾ ਜੇ ਫਿੰਸੀਆਂ ਦਾਣੇ ਨਿਕਲਣੇ ਸ਼ੁਰੂ ਹੋ ਗਏ ਤੇ ਇਹਦਾ ਮਤਲਬ ਹੈ ਵੀ ਗਾਰਬੇਜ ਸਕਿਨ ਦੇ ਵਿੱਚ ਵੀ ਆ ਕੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਗਿਆ ਔਰ ਸਕਿਨ ਦੇ ਵਿੱਚ ਗਾਰਬੇਜ ਜਿਹੜਾ ਆਇਆ ਆ ਉਹ ਇੰਨਾ ਸਖਤ ਆ ਕਿ ਸਕਿਨ ਦੇ ਮਸਾਮਾਂ ਰਾਹੀਂ ਬਾਹਰ ਨਹੀਂ ਨਿਕਲ ਰਿਹਾ ਤੇ ਅੰਦਰੋਂ ਪ੍ਰੈਸ਼ਰ ਦੇ ਨਾਲ ਉਹ ਬਾਹਰ ਨੂੰ ਸਕਿਨ ਨੂੰ ਫੜਾ ਰਿਹਾ ਜਿਹਨੂੰ ਅਸੀਂ ਕਹਿੰਦੇ ਫਿੰਸੀ ਹੋ ਗਈ ਹੈ
1: ਜੀ
0: ਔਰ ਫਿਰ ਉਸ ਫਿੰਸੀ ਨੂੰ ਰੈਜ਼ੋਲੂਸ਼ਨ ਕਰਨ ਵਾਸਤੇ ਕੁਦਰਤ ਦਾ ਆਪਣਾ ਇੱਕ ਨਿਯਮ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਗਾਰਬੇਜ ਚਾਹੇ ਸਰੀਰ ਦੇ ਅੰਦਰ ਹੋਵੇ ਤੇ ਚਾਹੇ ਸਰੀਰ ਦੇ ਬਾਹਰ ਹੋਵੇ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਉਸ ਦੇ ਉੱਪਰ ਕੁਦਰਤ ਆਪਣਾ ਇੱਕ ਕਵਰ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕੈਲਸੀਫਿਕੇਸ਼ਨ ਔਰ ਅਲਟੀਮੇਟਲੀ ਜਦੋਂ ਉਹ ਅੰਦਰ ਵਾਲਾ ਗਾਰਬੇਜ ਇਕੱਠਾ ਹੋ ਗਿਆ ਉਸ ਤੋਂ ਬਾਅਦ ਫਿਰ ਉਸ ਨੂੰ ਅੰਦਰ ਤੋਂ ਉਹਨੂੰ ਕਹਿੰਦੇ ਨੇ ਫੈਗੋਸਾਈਟਿਕ ਫੰਕਸ਼ਨ ਖਾਣਾ ਸ਼ੁਰੂ ਕਰਦੀ ਹੈ ਨਾ ਖਾਇਆ ਜਾ ਸਕਦਾ ਹੋਵੇ ਤਾਂ ਫੇਰ ਉਸ ਨੂੰ ਕਿਸੇ ਥਾਂ ਤੋਂ ਚਮੜੀ ਨੂੰ ਗਾਲ ਕੇ ਉਹਦੇ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੰਦੀ ਹੈ ਇੱਕ ਨਾਰਮਲ ਪੈਥੋਲੋਜੀਕਲ ਪ੍ਰੋਸੈਸ ਹੈ ਸਾਡਾ ਜਿਹੜਾ ਕੁਦਰਤ ਦਾ ਹੈ ਜਿਹੜਾ ਡਾਕਟਰ ਅਸੀਂ ਲੋਕਾਂ ਨੇ ਪੜਿਆ ਕਿਉਂ ਫਿੰਸੀ ਕਿਉਂ ਨਿਕਲਦੀ ਹੈ ਭਾਈ ਫੋੜਾ ਕਿਉਂ ਹੁੰਦਾ ਭਾਈ ਜਾਂ ਫੋੜੇ ਚ ਪਸ ਕਿਉਂ ਪੈਣੀ ਸ਼ੁਰੂ ਹੋ ਜਾਂਦੀ ਹੈ ਭਾਈ ਹਾਂਜੀ ਇਹ ਸਾਰਾ ਉਸ ਪ੍ਰੋਸੈਸ ਦਾ ਐਕਸਪਲੇਨੇਸ਼ਨ ਹੈ ਜਿਹੜਾ ਸਾਡੀ ਇਸ ਸਕਿਨ ਦੇ ਰਾਹੀਂ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਸੋ ਇਹ ਚਮੜੀ ਦੀ ਗੱਲ ਹੋ ਗਈ ਆਮ ਰੂਟੀਨ ਫੋੜੇ ਫਿੰਸੀਆਂ ਦੀ ਗੱਲ ਹੋ ਗਈ ਉਸ ਤੋਂ ਬਾਅਦ ਬਿਮਾਰੀਆਂ ਦੀ ਇੰਡੀਕੇਸ਼ਨ ਹੈਗੀ ਹੈ ਆਇਰਨ ਦੀ ਮਿਨਰਲ ਦੀ ਕਮੀ ਹੋ ਗਈ ਜਾਂ ਪਾਣੀ ਦੀ ਕਮੀ ਹੋ ਗਈ ਸਾਲਟਾਂ ਦੀ ਕਮੀ ਹੋ ਗਈ ਇਹ ਸਾਨੂੰ ਚਮੜੀ ਆਮ ਤੌਰ ਤੇ ਦੱਸਣਾ ਸ਼ੁਰੂ ਕਰ ਦਿੰਦੀ ਹੈ ਵੀ ਭਾਈ ਇਹਦੀਆਂ ਨਿਸ਼ਾਨੀਆਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਪ੍ਰੋਟੈਕਟਿਵ ਪਾਵਰ ਇਹ ਸਾਡੀ ਹੈਗੀ ਹੈ ਸਾਨੂੰ ਪਤਾ ਵੀ ਸਾਡੇ ਸਰੀਰ ਨੂੰ ਪ੍ਰੋਟੈਕਟ ਕਰਦੀ ਹੈ ਬਹੁਤ ਸਾਰੀਆਂ ਗੱਲਾਂ ਤੋਂ ਅੰਦਰ ਦੇ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਕਿ ਬਾਹਰ ਭਾਵੇਂ ਗਰਮੀ ਹੋਵੇ ਬਾਹਰ ਭਾਵੇਂ ਠੰਡ ਹੋਵੇ ਕੋਸ਼ਿਸ਼ ਇਹ ਕਰਨੀ ਕਿ ਅੰਦਰ ਦਾ ਟੈਂਪਰੇਚਰ ਸਾਡੇ ਨਾਰਮਲ ਲੈਵਲ ਦੇ ਮੁਤਾਬਕ ਰਹੇ ਔਰ ਇਹ ਸੰਭਵ ਬਣਾਉਂਦੀ ਹੈ ਸਾਡੀ ਇਹ ਜਿਹੜੀ ਚਮੜੀ ਹੈ ਇਸ ਨੂੰ ਸੰਭਵ ਬਣਾਉਂਦੀ ਹੈ ਉਸ ਤੋਂ ਇਲਾਵਾ ਇਹਦੀਆਂ ਹੋਰ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਸਿਰਫ ਗਾਰਬੇਜ ਦੇ ਨਾਲ ਸੰਬੰਧਿਤ ਨੇ ਗਾਰਬੇਜ ਨਾਰਮਲ ਹਾਲਾਤ ਵਿਚ ਡਿਸਚਾਰਜ ਹੁੰਦਾ ਰਹਿੰਦਾ ਆ ਤੇ ਉਹ ਪਸੀਨੇ ਦੇ ਰਾਹੀਂ ਹੁੰਦਾ ਆ। ਗਾਰਬੇਜ ਟੌਕਸਿਕ ਸਿਟਾਈਟ ਦਾ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹਨੂੰ ਅਸੀਂ ਕਹਿੰਦੇ ਉਹਦੇ ਸਾਲਟ ਵਗੈਰਾ ਨਿਕਲ ਰਹੇ ਨੇ। ਜਦੋਂ ਵੀ ਸਾਲਟ ਨਿਕਲਣੇ ਸ਼ੁਰੂ ਹੋਣੇ ਹੁੰਦੇ ਨੇ ਤੇ ਉਹਨਾਂ ਥਾਵਾਂ ਤੇ ਲੂਣ ਲਾ ਦੋ ਕਿਸੇ ਥਾਂ ਤੇ ਚਮੜੀ ਦੇ ਉੱਪਰ ਨਾ ਤੇ ਤੁਹਾਨੂੰ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਏਗੀ, ਖਾਰਿਸ਼ ਹੋਣੀ ਸ਼ੁਰੂ ਹੋ ਜਾਏਗੀ। ਔਰ ਇਹੀ ਕੰਮ ਜਿਹੜਾ ਹੈਗਾ ਆ ਸਕਿਨ ਦੇ ਵਿਚ ਹੁੰਦਾ, ਤੁਸੀਂ ਖਾਰਿਸ਼ ਕਰਦੇ ਹੋ, ਅਲਟੀਮੇਟ ਜਿਹੜਾ ਉੱਪਰ ਵਾਲਾ ਲੇਅਰ ਹੈ ਐਪੀਡਰਮਸ ਦਾ ਉਹ ਪਤਲਾ ਲੇਅਰ ਹੁੰਦਾ, ਉਹ ਛਿਲਿਆ ਜਾਂਦਾ, ਫਿਰ ਉਹ 40 ਫਿੰਸੀ ਪੀੜ ਵੀ ਬਹੁਤ ਕਰਦੀ ਕਿਉਂਕਿ ਉੱਪਰ ਵਾਲੇ ਲੇਅਰ ਦੇ ਵਿਚ ਹੁੰਦੀ ਹੈ, ਇਸ ਕਰਕੇ ਉਹ ਦਰਦ ਬਹੁਤ ਕਰਦੀ ਹੈ ਫਿੰਸੀ, ਫਿਰ ਉਹ ਛਿਲਿਆ ਜਾਂਦਾ ਹੈਗਾ। ਪਰ ਗਾਰਬੇਜ ਤਾਂ ਹੋਰ ਨਿਕਲ ਰਿਹਾ ਹੈਗਾ, ਫਿਰ ਉਹ ਉਸ ਥਾਂ ਤੇ ਜ਼ਖਮ ਬਣਾ ਦਿੰਦਾ, ਉਹਨੂੰ ਅਸੀਂ ਐਗਜ਼ੀਮਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਫਿਰ ਕੋਸ਼ਿਸ਼ ਕੁਦਰਤ ਇਹ ਕਰਦੀ ਆ ਕਿ ਮੈਂ ਇਸ ਨੂੰ ਲੋਕਲਾਈਜ਼ਡ ਰੱਖਾਂ, ਭਾਵ ਸਾਰੇ ਸਰੀਰ ਚ ਨਾ ਫੈਲੇ, ਕਿਸੇ ਇੱਕ ਥਾਂ ਤੇ ਇਹ ਜਿਹੜਾ ਨਿਕਲਿਆ ਸੀ ਗਾਰਬੇਜ ਉੱਥੇ ਰਹਿ ਜਾਵੇ, ਤੇ ਫਿਰ ਉਸ ਨੂੰ ਰੀਸੀਪੀਲੇਟਸ ਕਹਿੰਦੇ ਆ। ਕੁਛ ਹਾਲਾਤਾਂ ਦੇ ਵਿਚ ਇਹ ਸਾਰੇ ਦਾ ਸਾਰਾ ਆਪਾਂ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ, ਚਮੜੀ ਦੀਆਂ ਬਿਮਾਰੀਆਂ ਦੀ, ਕੁਛ ਹਾਲਾਤਾਂ ਦੇ ਵਿਚ ਐਸਾ ਹੁੰਦਾ ਆ ਕਿ ਗਾਰਬੇਜ ਗੈਸੀਅਸ ਰੂਪ ਵਿਚ ਹੁੰਦਾ ਆ, ਗਾਰਬੇਜ ਸੋਲਿਡ ਰੂਪ ਵਿਚ ਨਹੀਂ ਹੁੰਦਾ। ਔਰ ਫੇਰ ਤੁਸੀਂ ਵੇਖੋ ਕਿ ਚਮੜੀ ਫੁੱਲੀ ਨੂੰ ਕਹਿੰਦੇ ਧੱਫੜ ਪੈ ਗਏ ਜੀ, ਹੁਣ ਧੱਫੜ ਪੈ ਗਏ ਨੇ, ਕਦੀ ਦੇਖਿਆ ਧੱਫੜ ਦੇ ਵਿਚੋਂ ਕੋਈ ਸੀਰਮ ਨਹੀਂ ਨਿਕਲਦਾ, ਕੋਈ ਬਲੱਡ ਨਹੀਂ ਨਿਕਲਦਾ, ਉਹ ਇਸੇ ਤਰ੍ਹਾਂ ਦੀ ਚਮੜੀ ਫੁੱਲੀ ਹੋਈ ਦਿਖਾਈ ਦਿੰਦੀ ਹੈ ਕਿ ਗੈਸੀਅਸ ਫਾਰਮ ਦੇ ਵਿਚ ਅੰਦਰ ਦਾ ਗਾਰਬੇਜ ਆ ਗਿਆ ਤੇ ਉਹਦੇ ਤੇ ਧੱਫੜ ਪੈ ਗਏ ਸਰੀਰ ਤੇ। ਹਾਂਜੀ, ਸੋ ਜੁੜਪੁੱਤੀ ਕਹਿੰਦੇ ਨੇ ਹਿੰਦੀ ਦੇ ਵਿਚ ਉਸ ਨੂੰ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਨੇ, ਔਰ ਜਦੋਂ ਕੋਈ ਵੀ ਕੰਡੀਸ਼ਨ ਰਿਵਰਸੀਬਲ ਹੋ ਜਾਏ, ਹੁਣ ਇਨਫਲਾਮੇਸ਼ਨ ਦੇ ਸੰਬੰਧ ਵਿਚ ਆਪਾਂ ਕਿੰਨੀ ਵਾਰਾਂ ਗੱਲ ਕੀਤੀ, ਪਰ ਅੱਜ ਫਿਰ ਸਕਿਨ ਦੀਆਂ ਬਿਮਾਰੀਆਂ ਦੇ ਸੰਬੰਧ ਵਿਚ ਮੈਨੂੰ ਇਹ ਦੱਸਣਾ ਬੜਾ ਜ਼ਰੂਰੀ ਹੋ ਜਾਏਗਾ। ਇਕਦਮ ਆਪਾਂ ਇਹ ਨਹੀਂ ਕਹਿ ਸਕਦੇ ਹਾਂਜੀ ਕੈਂਸਰ ਵੀ ਹੋ ਜਾਂਦਾ, ਸਕਿਨ ਕੈਂਸਰ ਅੱਜ ਕੱਲ ਅਲਟਰਾ ਵਾਇਲਟ ਰੇਜ਼ ਦੇ ਕਰਕੇ, ਅੱਜ ਕੱਲ ਮੌਸਮ ਦੇ ਵਿਚ ਸਾਡਾ ਜਿਹੜਾ ਇਨਵਾਇਰਮੈਂਟ ਚੇਂਜ ਹੋ ਰਿਹਾ ਹੈ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਕਿਨ ਕੈਂਸਰ ਹੋ ਰਿਹਾ ਹੈ। ਪਰ ਇਸ ਸਾਰੀ ਦੀ ਸਾਰੀ ਕੰਡੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਭਾਈ ਇਕਦਮ ਹੀ ਸਾਰਿਆਂ ਨੂੰ ਕੈਂਸਰ ਹੋ ਗਿਆ, ਇਕਦਮ ਹੀ ਸਾਰਿਆਂ ਨੂੰ ਐਸੀ ਕੋਈ ਕੰਡੀਸ਼ਨ ਹੋ ਜਾਵੇ। ਇਹਦੇ ਬਚਾਉਣ ਵਾਸਤੇ ਇਹਦਾ ਆਪਣਾ ਨਿਯਮ ਕੰਮ ਕਰਦਾ ਹੈ ਕੁਦਰਤ ਦਾ, ਕਿ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਇਹਦੇ ਵਿਚ ਪੈਦਾ ਹੁੰਦੀਆਂ ਨੇ, ਔਰ ਉਹਨਾਂ ਨਿਸ਼ਾਨੀਆਂ ਨੂੰ, ਪਹਿਲੀ ਨਿਸ਼ਾਨੀ ਨੂੰ ਅਸੀਂ ਕੀ ਕਹਿੰਦੇ ਹਾਂ, ਇਨਫਲਾਮੇਸ਼ਨ। ਇਨਫਲਾਮੇਸ਼ਨ ਕਿ ਉਸ ਥਾਂ ਤੇ ਸੋਜ ਪੈ ਗਈ, ਗਾਰਬੇਜ ਨੂੰ ਇਕੱਠਾ ਕਰ ਦੋ ਯਾਰ, ਸਾਰੇ ਸਰੀਰ ਤੇ ਨਾ ਫੈਲੇ, ਇਹਨੂੰ ਇਕੱਠਾ ਕਰ ਦੋ ਇੱਕ ਥਾਂ ਤੇ, ਔਰ ਇੱਕ ਥਾਂ ਤੇ ਕੋਈ ਫੋੜਾ ਜਾਂ ਫਿਣਸੀ ਨਿਕਲ ਕੇ ਆ ਗਿਆ, ਭਾਵ ਕੀ ਹੈ ਬਹੁਤਾ ਸਾਰਾ ਗਾਰਬੇਜ ਕੁਦਰਤ ਨੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਆ ਬਈ ਇਹ ਫੈਲਣ ਤੋਂ ਬਚ ਜਾਵੇ। ਫੇਰ ਉਹਦਾ ਦੂਜਾ ਪ੍ਰੋਸੈਸ ਮੈਂ ਦੱਸਿਆ ਸੀਗਾ ਵੀ ਕੁਦਰਤ ਇਹ ਚਾਹੁੰਦੀ ਹੈ ਭਈ ਇਹ ਹੋਰ ਫੈਲੇ ਨਾ, ਫੈਲਣ ਵਾਸਤੇ ਜਿਵੇਂ ਜੇਲ੍ਹ ਦੇ ਵਿਚ ਉਹਨਾਂ ਲੋਕਾਂ ਨੂੰ ਰੱਖ ਦਿੰਦੇ ਨੇ ਜਿਹੜੇ ਸੋਸਾਇਟੀ ਚ ਨਹੀਂ ਰਹਿਣ ਯੋਗ ਹੁੰਦੇ, ਫਿਰ ਕੁਦਰਤ ਉਹਦੇ ਉੱਪਰ ਇੱਕ ਐਸਾ ਲੇਅਰ ਬਣਾਉਂਦੀ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿਚ ਕੈਲਸੀਫਿਕੇਸ਼ਨ ਕਹਿੰਦੇ ਹਾਂ, ਔਰ ਉਹਦੇ ਮੁਤਾਬਕ ਇਹ ਹੁੰਦਾ ਵੀ ਹੋਰ ਬਾਹਰ ਨਾ ਫੈਲ ਜਾਵੇ। ਤੁਸੀਂ ਵੇਖਿਆ ਹੋਣਾ ਫੋਲੀ ਫਿੰਸੀਆਂ ਨਿਕਲਦੇ ਨੇ, ਪਹਿਲਾਂ ਲਾਲ ਹੁੰਦੇ ਨੇ, ਉਹਨੂੰ ਕਹਿੰਦੇ ਨੇ ਵੈਸੀਕਲਰ ਰਪਸ਼ਨ, ਔਰ ਫਿਰ ਉਹ ਕਿਨਾਰੇ ਤੋਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹਨੂੰ ਕਹਿੰਦੇ ਕੈਲਸੀਫਿਕੇਸ਼ਨ। ਉਸ ਤੋਂ ਬਾਅਦ ਉਹਦੇ ਜਿਹੜੇ ਪਸ ਫਾਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਭਾਵ ਅੰਦਰੋਂ ਉਸ ਨੂੰ ਫੈਗੋਸਾਈਟਿਕ ਫੰਕਸ਼ਨ ਦੇ ਮੁਤਾਬਕ ਕੁਦਰਤ ਖਾਣਾ ਚਾਹੁੰਦੀ ਹੈ ਜਾਂ ਸਕਿਨ ਉਸ ਨੂੰ ਹਜ਼ਮ ਕਰਨਾ ਚਾਹੁੰਦੀ ਹੈ, ਔਰ ਉਸ ਦੇ ਮੁਤਾਬਕ ਅੰਦਰੋਂ ਅੰਦਰੋਂ ਸਕਿਨ ਨੂੰ ਵੀ ਗਲਣਾ ਪੈਂਦਾ ਹੈ ਕਿਸੇ ਨੂੰ ਮਾਰਨ ਵਾਸਤੇ, ਆਪ ਵੀ ਤਾਂ ਮਰਨਾ ਪੈਂਦਾ ਨੂੰ, ਇਰਾਨ ਇਰਾਕ ਦੀ ਗੱਲ ਤਾਂ ਤੁਸੀਂ ਕਰ ਹੀ ਰਹੇ ਸੀ ਨਾ, ਸਾਰਾ ਨੁਕਸਾਨ ਤਾਂ ਹੁੰਦਾ ਹੀ ਹੈ, ਸੋ ਅੰਦਰੋਂ ਅੰਦਰ ਉਹ ਨੁਕਸਾਨ ਹੁੰਦਾ ਹੈ ਤੇ ਇਹ ਕੀ ਹੋ ਜਾਂਦਾ ਹੈ, ਡੀ ਜਨਰੇਸ਼ਨ। ਮੈਡੀਕਲ ਟਰਮ ਚ ਅਸੀਂ ਇਹਨੂੰ ਕਹਿੰਦੇ ਹਾਂ ਡੀ ਜਨਰੇਸ਼ਨ, ਕਿ ਪਹਿਲਾਂ ਫਿੰਸੀ ਸੀ, ਵੈਸੀਕੁਲਰ ਰਪਸ਼ਨ ਸੀ, ਫਿਰ ਉਹ ਪੈਪੂਲਰ ਹੋ ਗਈ ਕਿ ਉਹਦੇ ਚਾਰ ਚਫੇਰੇ ਚਿੱਟਾ ਚਿੱਟਾ ਕਿਨਾਰਾ ਹੋ ਗਿਆ, ਲੇਕਿਨ ਵਿੱਚੋਂ ਉਹ ਲਾਲ ਰਹਿ ਗਿਆ, ਫਿਰ ਉਹ ਵਿਚਕਾਰ ਤੋਂ ਚਿੱਟੀ ਹੋ ਗਈ ਜਿਹਨੂੰ ਅਸੀਂ ਡੀ ਜਨਰੇਸ਼ਨ ਕਹਿ ਦਿੱਤਾ, ਫਿਰ ਉਹ ਡੀ ਜਨਰੇਸ਼ਨ ਚਿੱਟੀ ਵਾਲੀ ਥਾਂ ਤੋਂ ਫਟ ਗਿਆ ਤੇ ਫਿਰ ਅਸੀਂ ਉਹਨੂੰ ਨਿਕਰੋਸਿਸ ਕਹਿ ਦਿੰਦੇ ਹਾਂ ਕਿ ਉਹਦੇ ਵਿੱਚੋਂ ਪਸ ਟੌਕਸਿਨ ਜਿਹੜਾ ਉਹ ਬਾਹਰ ਨਿਕਲਣਾ ਸ਼ੁਰੂ ਹੋ ਗਿਆ। ਔਰ ਅਗਰ ਇਹ ਕੰਡੀਸ਼ਨ ਲਿਮਿਟਡ ਏਰੀਏ ਵਿਚ ਨਾ ਰਹੇ, ਬਹੁਤੇ ਸਾਰੇ ਏਰੀਏ ਦੇ ਵਿਚ ਫੈਲ ਜਾਵੇ, ਔਰ ਉਹਦਾ ਤਰੀਕਾ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਦੀ ਨਿਸ਼ਾਨੀਆਂ ਕੀ ਨੇ, ਸਾਡੇ ਕੋਲ ਗਾਰਬੇਜ ਨੂੰ ਟਰਾਂਸਪੋਰਟ ਕਰਨ ਦਾ ਇੱਕ ਕੁਦਰਤ ਨੇ ਅਲੱਗ ਚੈਨਲ ਬਣਾਇਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਲਿਮਫੈਟਿਕ ਚੈਨਲ। ਕਿਸੇ ਵੀ ਥਾਂ ਤੇ ਫੋੜਾ ਫਿੰਸੀ ਹੋ ਗਿਆ, ਚਾਹੇ ਸਧਾਰਨ ਹੈ ਚਾਹੇ ਕੈਂਸਰ ਹੈ ਕੁਛ ਵੀ ਹੈ, ਉਹਦੇ ਵਿਚੋਂ ਜਿਹੜਾ ਗਾਰਬੇਜ ਬਾਹਰਲੇ ਪਾਸੇ ਸਕਿਨ ਦੇ ਵਿਚੋਂ ਬਾਹਰ ਨਹੀਂ ਜਾ ਸਕਦਾ, ਉਹ ਫਿਰ ਸਰਕੂਲੇਸ਼ਨ ਚ ਆਉਂਦਾ ਆ, ਬਲੱਡ ਚ ਜਾਂਦਾ ਆ, ਕੁਦਰਤ ਉਸ ਸਰਕੂਲੇਸ਼ਨ ਦੇ ਵਿਚੋਂ ਬਲੱਡ ਦੇ ਵਿਚੋਂ ਉਹ ਟੌਕਸਿਨ ਉਹ ਜ਼ਹਿਰੀਲਾ ਮਾਦਾ ਜਿਹੜਾ ਉੱਥੇ ਕਿਸੇ ਥਾਂ ਤੇ ਬਣਿਆ ਸੀਗਾ ਉਸ ਨੂੰ ਫਿਲਟਰ ਕਰਦੀ ਹੈ ਤੇ ਉਹਦੀ ਇੱਕ ਅਲੱਗ ਚੈਨਲ ਬਣਾ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ। ਔਰ ਲਿੰਫ ਦਾ ਮਤਲਬ ਸਭ ਤੋਂ ਵੱਡਾ ਕੰਮ ਕੀ ਹੈ? ਫੇਗੋਸਾਈਟਿਕ, ਖਾਣਾ, ਹਜ਼ਮ ਕਰਨਾ, ਜਿਵੇਂ ਬਲੈਕ ਹੋਲ ਹੈ ਨਾ, ਤੁਸੀਂ ਤੇ ਜਾਣਦੇ ਹੋ ਬਲੈਕ ਹੋਲ ਦੇ ਬਾਰੇ?
1: ਬਿਲਕੁਲ ਪੜ੍ਹਿਆ ਜੀ।
0: ਹਾਂ, ਬਲੈਕ ਹੋਲ ਨੇ ਤਾਂ ਪਤਾ ਨਹੀਂ ਕਿੰਨੀਆਂ ਸਾਡੀਆਂ ਧਰਤੀਆਂ, ਸਾਡੀ ਧਰਤੀ ਵਰਗੇ ਕਿੰਨੇ ਪਲੈਨਟਸ ਜਿਹੜੇ ਨੇ ਰੋਜ਼ ਦੇ ਉਹ ਖਾਈ ਜਾ ਰਹੀ, ਕਿੰਨੇ ਨਵੇਂ ਬਣੀ ਜਾ ਰਹੇ। ਸੋ ਇਹ ਫੇਗੋਸਾਈਟਿਕ ਫੰਕਸ਼ਨ ਜਿਹੜਾ ਹੈ ਹੋਣਾ ਸ਼ੁਰੂ ਹੋ ਜਾਂਦਾ ਆ, ਜਿਹਦੇ ਰਾਹੀਂ ਇਹ ਸਾਰਾ ਕੁਝ ਖਾਇਆ ਜਾਂਦਾ ਹੈ। ਪਰ ਜੇ ਉਹ ਸਾਡਾ ਲਿੰਫ ਚੈਨਲ ਸਾਰਾ ਅਲੱਗ ਅਲੱਗ ਥਾਂ ਤੇ ਉਹਦੇ ਸੈਂਟਰ ਬਣੇ ਨੇ, ਜਿਹਨੂੰ ਅਸੀਂ ਲਿੰਫ ਗਲੈਂਡ ਕਹਿੰਦੇ ਹਾਂ, ਉਹ ਵੀ ਭਰ ਜਾਣ, ਜੇਲਾਂ ਭਰ ਗਈਆਂ, ਸਾਡੇ ਚੈਨਲ ਵੀ ਭਰਨੇ ਸ਼ੁਰੂ ਹੋ ਗਏ, ਉਹ ਫਿਰ ਅਲੱਗ ਅਲੱਗ ਥਾਵਾਂ ਤੇ ਹੋਰ ਖਰਾਬੀਆਂ ਕਰਨਗੇ ਜਾਂ ਹੋਰ ਥਾਵਾਂ ਤੇ ਫੈਲਣਗੇ, ਤੇ ਫਿਰ ਅਸੀਂ ਇਹਨੂੰ ਕਹਿੰਦੇ ਆ ਵੀ ਇਹ ਫੈਲ ਗਈ ਕੰਡੀਸ਼ਨ ਹੈ ਔਰ ਇਹ ਠੀਕ ਨਹੀਂ ਹੋ ਰਹੀ, ਤੇ ਜਦੋਂ ਇਹ ਸਟੇਜ ਆਉਂਦੀ ਹੈ ਉਸ ਵੇਲੇ ਅਸੀਂ ਕਹਿੰਦੇ ਆ ਵੀ ਇਹ ਕੈਂਸਰ ਹੋ ਗਿਆ। ਹਾਂਜੀ, ਸੋ ਕੈਂਸਰ ਇੱਕ ਇਸ ਤਰ੍ਹਾਂ ਦੀ ਸਟੇਜ ਹੈਗੀ ਆ ਟਿਸ਼ੂ ਦੀ ਚੇਂਜਸ ਦੀ, ਜਿਹੜੀ ਸਾਨੂੰ ਲੱਗਦੀ ਆ ਵੀ ਜ਼ਿਆਦਾ ਫੈਲ ਗਈ ਹੈ ਤੇ ਇਰਰਿਵਰਸੀਬਲ ਹੈ, ਰਿਵਰਸ ਨਹੀਂ ਹੋ ਰਹੀ ਤੇ ਅਸੀਂ ਕਹਿੰਦੇ ਆ ਇਰਰਿਵਰਸੀਬਲ ਹੈ। ਪਰ ਦੂਸਰੇ ਪਾਸੇ ਮੈਡੀਕਲ ਸਾਇੰਸ ਦੇ ਹੁਣ ਤੱਕ ਦੇ ਰਿਜ਼ਲਟਸ ਦੇ ਮੁਤਾਬਕ ਇਹ ਕਿਹਾ ਜਾ ਸਕਦਾ ਆ ਕਿ ਸਾਡਾ ਮੈਟਾਬੋਲਿਕ ਰੇਟ ਸਰੀਰ ਦੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਆ, ਔਰ ਜੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਹੈ ਤੇ ਮੈਟਾਬੋਲਿਕ ਦਾ ਮਤਲਬ ਕੀ ਹੈ? ਐਨਾਬੋਲਿਕ ਰੇਟ ਤੇ ਕੈਟਾਬੋਲਿਕ ਰੇਟ, ਡਿਸਟ੍ਰੈਕਸ਼ਨ ਤੇ ਰਿਪੇਅਰ ਦਾ ਰੇਟ, ਇਹਦਾ ਮਤਲਬ ਕੀ ਆ ਕਿ ਕੈਟਾਬੋਲਿਕ ਰੇਟ ਇਸ ਹਾਲਾਤ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ, ਐਨਾਬੋਲਿਕ ਰੇਟ ਰਿਪੇਅਰ ਦਾ ਰੇਟ ਘੱਟ ਗਿਆ। ਜਦੋਂ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਫਿਰ ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਇਹ ਕੈਂਸਰ ਹੋ ਗਿਆ, ਇਹ ਲਿਊਪਸ ਹੋ ਗਿਆ, ਜਾਂ ਇਸ ਤਰ੍ਹਾਂ ਦੀ ਬਿਮਾਰੀਆਂ ਤੇ ਅਸੀਂ ਨਾ ਲੈਣੇ ਸ਼ੁਰੂ ਕਰ ਦਿੰਦੇ ਆ ਜਦੋਂ ਅਸੀਂ ਸਮਝਦੇ ਹਾਂ ਵੀ ਸਾਡੀਆਂ ਜੇਲਾਂ ਇਹਨੂੰ ਹੁਣ ਸੰਭਾਲ ਨਹੀਂ ਸਕਦੀਆਂ, ਤੇ ਫਿਰ ਬਦਮਾਸ਼ ਜਿਹੜੇ ਨੇ ਬਾਹਰ ਕਾਰਵਾਈਆਂ ਵੀ ਕਰੀ ਜਾਂਦੇ ਨੇ, ਭਾਵੇਂ ਸਰਕਾਰ ਜੋ ਮਰਜ਼ੀ ਕਰਦੀ ਰਵੇ ਕਾਰਵਾਈਆਂ ਹੁੰਦੀਆਂ ਹੀ ਰਹਿੰਦੀਆਂ ਨੇ। ਸੋ ਇਹ ਸਾਡਾ ਅੱਜ ਦਾ ਇਸ ਵਿਸ਼ਲੇਸ਼ਣ ਸੀ ਬਈ ਸਕਿਨ ਦੇ ਤਿੰਨ ਲੇਅਰ ਨੇ, ਤਿੰਨਾਂ ਲੇਅਰਾਂ ਦੀ ਹੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਹੈ, ਔਰ ਤਿੰਨਾਂ ਲੇਅਰਾਂ ਨੇ ਦੇ ਵਿੱਚ ਖਾਸ ਤੌਰ ਤੇ ਸਾਡੇ ਜਿਹੜੇ ਗਲੈਂਡਸ ਲੱਗੇ ਨੇ ਜਾਂ ਹੇਅਰ ਰੂਟਸ ਲੱਗੀਆਂ ਹੋਈਆਂ ਨੇ, ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਵੀ ਦੱਸਦੇ ਰਹਿੰਦੇ ਨੇ। ਵਾਲ ਟੁੱਟਣੇ ਸ਼ੁਰੂ ਹੋ ਗਏ, ਵਾਲ ਸੁੱਕਣੇ ਸ਼ੁਰੂ ਹੋ ਗਏ, ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ, ਇਹ ਸਾਰਾ ਕੁਝ ਸਾਨੂੰ ਦੱਸਦੇ ਆ ਕਿ ਇਸ ਸਕਿਨ ਦੇ ਵਿੱਚ ਜਿਹੜੀ ਸਪਲਾਈ ਆ ਰਹੀ ਹੈ ਉਹ ਪੂਰੀ ਨਹੀਂ ਆ ਰਹੀ, ਇਸੇ ਕਰਕੇ ਵਾਲ ਜਿਹੜੇ ਸਾਡੇ ਚਿੱਟੇ ਹੋ ਗਏ, ਭਾਵ ਕੀ ਹੈ ਕੈਟਾਬੋਲਿਕ ਰੇਟ ਇਹਨਾਂ ਦਾ ਇੱਥੇ ਵੱਧ ਗਿਆ ਹੈਗਾ। ਜ਼ਖਮਾਂ ਦੇ ਸੰਬੰਧ ਵਿੱਚ ਵੀ ਆਪਾਂ ਡਿਟੇਲ ਗੱਲ ਕਰ ਦਿੱਤੀ, ਕਿਉਂ ਫੋੜਾ ਫਿੰਸੀ ਜਿਹੜਾ ਜ਼ਖਮ ਬਣ ਜਾਂਦਾ, ਕਿਉਂ ਗੈਂਗਰੀਨ ਬਣ ਜਾਂਦਾ, ਕਿਉਂ ਕੈਂਸਰ ਤੱਕ ਪਹੁੰਚਣਾ ਸ਼ੁਰੂ ਕਰ ਦਿੰਦਾ, ਇਸ ਦੀ ਗੱਲ ਬਾਰੇ ਵੀ ਆਪਾਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਪ੍ਰੋਟੈਕਟਿਵ ਪਾਵਰ ਕਿਸ ਤਰ੍ਹਾਂ ਦੀ ਇਹਦੀ ਹੈਗੀ ਹੈ, ਪਲੱਸ ਇੱਕ ਖਾਸ ਗੱਲ ਆਪਾਂ ਗੱਲ ਕਰੀ ਹੈ ਕਿ ਇਹ ਸਾਡੀ ਇੱਕ ਛੇਵੀਂ ਸੈਂਸ ਹੈ ਜਿਹੜੀ ਬਾਹਰੋਂ ਸਪਸ਼ਟ ਦੇ ਤੌਰ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਦਿੰਦੀ ਹੈਗੀ ਹੈ, ਔਰ ਇਹਦੇ ਨਾਲ ਅਸੀਂ ਬਹੁਤ ਸਾਰਾ ਹੋਰ ਅੰਦਰ ਧਿਆਨ ਤੱਕ ਗੱਲ ਪਹੁੰਚਾ ਦਿੰਦੇ ਵੀ ਯਾਰ ਬਾਹਰ ਠੰਡ ਲੱਗਦੀ ਵੀ ਮੇਰੀ ਬਾਂਹ ਨੂੰ ਏਸੀ ਲੱਗੀ ਹੋਵੇ ਨਾ ਕਿਸੇ ਪਾਸੇ ਤੇ ਬਾਂਹ ਉਸ ਪਾਸੇ ਹੋਵੇ ਕਾਰ ਦੀ ਤੇ ਲੱਗਦਾ ਯਾਰ ਬਾਂਹ ਠੰਡੀ ਹੋ ਗਈ ਹੈ ਜੀ, ਸੈਂਸੇਸ਼ਨ ਪਹੁੰਚ ਗਿਆ ਨਾ ਅੰਦਰ। ਸੋ ਇਹ ਸੈਂਸ ਦਾ ਆਰਗਨ ਵੀ ਸਾਡਾ ਇਸ ਤਰ੍ਹਾਂ ਹੈਗਾ, ਦਿਮਾਗ ਤੱਕ ਪਹੁੰਚ ਗਈ ਵੀ ਉੱਥੇ ਸਾਡੀ ਠੰਡ ਹੈਗੀ ਹੈ। ਸੋ ਅੱਜ ਦਾ ਆਪਾਂ ਸਮਾਂ ਸਮਾਪਤ ਕਰਦੇ ਆ, ਮੈਂ ਸਮਝਦਾ ਟਾਈਮ ਹੋ ਗਿਆ
1: ਜੀ।
0: ਸੋ ਕੋਈ ਠੀਕ ਹੈ, ਕੱਲ ਅਗਲੇ ਪ੍ਰੋਗਰਾਮ ਨੂੰ ਫਿਰ ਆਪਾਂ ਹੋਰ ਇਸੇ ਤਰ੍ਹਾਂ, ਕਿਉਂਕਿ ਜਿੰਨੀਆਂ ਵੀ ਚੀਜ਼ਾਂ ਦੇ ਮੈਂ ਨਾਂ ਲੈ ਰਿਹਾ ਹਾਂ ਨਾ, ਇਹ ਸਟਰਕਚਰ ਦੀਆਂ ਗੱਲਾਂ ਨੇ ਕਿ ਇਸ ਸਰੀਰ ਦਾ ਸਟਰਕਚਰ ਬਣਿਆ ਕਿਵੇਂ ਹੈਗਾ ਆ, ਫਿਰ ਇਸ ਸਟਰਕਚਰ ਦੇ ਵਿੱਚ ਕੀ ਕੀ ਹੈਗਾ ਆ ਔਰ ਉਹਦਾ ਕੀ ਫੰਕਸ਼ਨ ਹੈਗਾ, ਕੀ ਦੇਣ ਹੈਗੀ ਸਾਡੇ ਇਸ ਜੀਵਨ ਦੇ ਵਿੱਚ, ਉਹਦੀ ਡਿਟੇਲ ਚੱਲੇਗੀ ਕਿ ਭਾਈ ਬ੍ਰੇਨ ਦੇ ਵਿੱਚ ਕੀ ਕੀ ਹੈਗਾ ਆ, ਉਹਦਾ ਕੰਮ ਕੀ ਹੈਗਾ, ਉਹਦੀ ਦੇਣ ਕੀ ਹੈਗੀ ਹੈ, ਛਾਤੀ ਚ ਕੀ ਹੈਗਾ, ਉਹਦਾ ਕੰਮ ਕੀ ਹੈਗਾ, ਦੇਣ ਕੀ ਹੈਗੀ ਹੈ, ਉਹ ਇਹ ਸਾਰੀਆਂ ਗੱਲਾਂ ਇੱਕ ਬਹੁਤ ਵੱਡਾ ਆਪਾਂ ਸਮੁੰਦਰ ਦੇ ਵਿੱਚ ਐਂਟਰ ਕਰ ਰਹੇ ਹਾਂ ਤੇ ਉਸ ਨੂੰ ਹੌਲੀ ਹੌਲੀ ਹੌਲੀ ਹੌਲੀ ਵੇਖਦੇ ਜਾਵਾਂਗੇ, ਕਿੱਥੇ ਕਿੱਥੇ ਜਿੰਨੀ ਕੁ ਸਾਡੀ ਸਮਝ ਹੈ ਉਹਦੇ ਮੁਤਾਬਕ ਡਿਸਕ੍ਰਾਈਬ ਕਰਕੇ ਤੇ ਸਾਰੇ ਸੱਜਣਾਂ ਨੂੰ ਦੱਸਦੇ ਜਾਵਾਂਗੇ ਵੀ ਇਹ ਸਰੀਰ ਦੀ ਬਣਤਰ ਦੇ ਵਿੱਚ ਕੀ ਕੀ ਹੈਗਾ। ਸੋ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ, ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਥੱਕ ਗਏ ਹੋ ਤੇ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਮੁਤਾਬਕ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਨਮਸਕਾਰ ਜੀ ਡਾਕਟਰ ਸਾਹਿਬ, ਥੈਂਕ ਯੂ।
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਮਿਲਦੇ ਜੀ ਪਰਸੋਂ ਨੂੰ ਦੋਸਤੋ, ਤੁਹਾਡਾ ਵੀ ਧੰਨਵਾਦ ਵੀਰੋ, ਜਿੰਨੇ ਤੁਸੀਂ ਸੁਣਦੇ ਹੋ ਸਾਹਿਬ, ਤੁਹਾਡਾ ਵੀ ਥੈਂਕ ਯੂ। ਮਿਲਦੇ ਹਾਂ
1: ਜੀ, ਥੈਂਕ ਯੂ,
2: ਬਹੁਤ ਸ਼ੁਕਰੀਆ ਜੀ।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ। ਦੋਸਤੋ, ਥੋੜੀ ਜਿਹੀ ਆਵਾਜ਼ ਖਰਾਬ ਹੈ, ਗਲਾ ਖਰਾਬ ਹੋਇਆ। ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਨਾਲ ਇਸ ਤਰ੍ਹਾਂ ਰੂਬਰੂ ਹੁੰਦਾ। ਸੋ ਦੋਸਤੋ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਤੁਹਾਡੇ ਨਾਲ ਸਾਰਿਆਂ ਦਾ ਸਵਾਗਤ ਹੈ ਜੀ। ਆਇਆਂ ਨੂੰ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਆਪਾਂ ਕੁਝ ਗੀਤਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਅਗਲਾ ਪ੍ਰੋਗਰਾਮ ਫਿਰ ਨਾਲੋ ਨਾਲ ਖਬਰਾਂ ਤੇ ਡਾਕਟਰ ਸਾਹਿਬ ਵੀ ਆਉਂਦੇ ਰਹਿਣਗੇ ਤੇ ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਮਿੱਤਰਾਂ ਦਾ ਨਾਂ ਚੱਲਦਾ ਹਰਮਨ, ਉਨ੍ਹਾਂ ਦਾ ਗੀਤ

ਅਕਾਲ ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ ਸੋ ਆਪਾਂ ਕੁਝ ਗੀਤਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਅਗਲਾ ਪ੍ਰੋਗਰਾਮ ਫਿਰ ਨਾਲੋ ਨਾਲ ਖਬਰਾਂ ਤੇ ਡਾਕਟਰ ਸਾਹਿਬ ਵੀ ਆਉਂਦੇ ਰਹਿਣਗੇ ਤੇ ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ ਮਿੱਤਰਾਂ ਦਾ ਨਾਂ ਚੱਲਦਾ ਹਰਮਨ ਉਨ੍ਹਾਂ ਦਾ ਗੀਤ

ਨਮਸਤੇ ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋ ਗਏ। ਸੋ ਇਸ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਚਾਲੂ ਕਰ ਰਹੇ ਹਾਂ ਕਿ ਜਿੰਨੇ ਵੀ ਸਾਡੇ ਵੀਰ ਭੈਣ ਭਰਾ, ਦੋਸਤ ਭੈਣਾਂ ਵੀਰ ਸਾਰੇ ਰਲ ਮਿਲ ਕੇ ਪ੍ਰਵਾਸ ਰੇਡੀਓ ਦੀ ਜਿਹੜੀ ਐਪ ਆ, ਪ੍ਰਵਾਸ ਰੇਡੀਓ ਦਾ ਵਟਸਐਪ ਜਿਹੜਾ ਹੈਗਾ, ਤੇ ਉਹਦੇ ਉਪਰ ਸਾਡੇ ਨਾਲ ਸਾਰੇ ਜੁੜਦੇ ਆ ਤੇ ਬਹੁਤ ਆਪਣੀਆਂ ਕਵਿਤਾਵਾਂ ਤੇ ਗੀਤ ਲਿਖਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਸਾਡੇ ਪੇਜ ਨੂੰ ਫਾਲੋ ਕਰਦੇ ਆ। ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਅੱਜ ਤੋਂ ਕੁਛ ਹਫ਼ਤੇ ਚ ਇਕ ਵਾਰ ਜਿੰਨੇ ਵੀ ਮੈਸੇਜ ਹੋਇਆ ਕਰਨਗੇ ਸਾਡੇ ਭੈਣ ਭਰਾਵਾਂ ਦੇ, ਉਨ੍ਹਾਂ ਤੱਕ ਅਸੀਂ ਉਨ੍ਹਾਂ ਦੇ ਮੈਸੇਜ ਪੜ੍ਹ ਕੇ ਜਿਹੜੇ ਆ ਉਹ ਸੁਣਾਇਆ ਕਰਾਂਗੇ। ਅੱਜ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਅੱਜ ਦੇ ਦਿਨ ਲਾਲ ਸਿੰਘ ਚੀਮਾ ਹੋਣੀ ਇਹ ਸਾਰੇ ਗੀਤ ਕਵਿਤਾਵਾਂ ਜੋ ਵੀ ਮੈਸੇਜ ਆ ਉਹ ਅਸੀਂ ਸਾਰੇ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਖ਼ਬਰਾਂ ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਣਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਹਾਂ ਜੀ। ਰਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਕੁਝ ਗੀਤ ਸੁਣਦੇ ਤੇ ਗੀਤਾਂ ਦੇ ਨਾਲ ਨਾਲ ਫਿਰ ਅਗਲਾ ਪ੍ਰੋਗਰਾਮ ਚਾਲੂ ਹੋ ਜਾਏਗਾ। ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਸੁਖਿੰਦਰ ਹਿੱਟ ਗੀਤ ਲਓ ਜੀ। ਲਓ ਜੀ ਦੋਸਤੋ, ਰਮਤਾ ਜੋਗੀ, ਬਹੁਤ ਪਿਆਰਾ ਗੀਤ ਹੈ, ਬਹੁਤ ਮੇਰਾ ਫੇਵਰੇਟ ਵੀ ਹੈ ਸੁਖਿੰਦਰ। ਤੇ ਉਸ ਗੀਤ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਨਾਲ, ਰਮਤਾ ਜੋਗੀ।

ਇੱਕ ਗੱਭਰੂ ਤੇ ਮੁਟਿਆਰ ਵਿੱਚ ਸੱਚਾ ਸੁੱਚਾ ਪਿਆਰ ਹੁੰਦਾ ਹੈ, ਪਰੰਤੂ ਕਿਸੇ ਕਾਰਨ ਕਰਕੇ ਉਸ ਗੱਭਰੂ ਦੀ ਮਹਿਬੂਬਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਇੱਕ ਦਿਨ ਗੱਭਰੂ ਬੱਸ ਵਿੱਚ ਸਫ਼ਰ ਕਰਨ ਲਈ ਚੜ੍ਹਦਾ ਹੈ ਤਾਂ ਉਸਦੀ ਅਚਾਨਕ ਨਿਗਾਹ ਆਪਣੀ ਮਹਿਬੂਬਾ ਅਤੇ ਨਾਲ ਬੈਠੇ ਉਸਦੇ ਪਤੀ ਤੇ ਪੈਂਦੀ ਹੈ ਅਤੇ ਉਸਦੇ ਦਿਲੋਂ ਉਸਦੇ ਪਤੀ ਪ੍ਰਤੀ ਇੱਕ ਹੂਕ ਜਿਹੀ ਉੱਠਦੀ ਹੈ ਤੇ ਉਹ ਇੰਜ ਕਹਿ ਉੱਠਦਾ ਹੈ,

ਲੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ ਦਾ ਪ੍ਰੋਗਰਾਮ ਸਾਡੇ ਵੀਰ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ ਜਿੰਨੇ ਵੀ ਦੋਸਤ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਉਹਨਾਂ ਦੇ ਲੈਟਰ ਜਿਹੜੇ ਆ ਜੋ ਵੀ ਉਹਨਾਂ ਨੇ ਲਿਖਿਆ ਉਹ ਸਾਰਾ ਕੋਸ਼ਿਸ਼ ਕਰਾਂਗੇ ਕਿ ਉਹ ਪੜ੍ਹ ਕੇ ਸੁਣਾਏ ਜਾਣ ਤੇ ਮੈਂ ਚੀਮਾ ਸਾਹਿਬ ਨੂੰ ਫੋਨ ਮਿਲਾ ਲੈਂਦਾ ਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਆਓ ਜੀ ਚੀਮਾ ਸਾਹਿਬ ਕੁਛ ਗੱਲਾਂ ਬਾਤਾਂ

ਨੌ ਦੋਸਤੋ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਆ ਤੇ ਅੱਜ ਦੇ ਪ੍ਰੋਗਰਾਮ ਵਿਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਅੱਜ ਅਸੀਂ ਉਨ੍ਹਾਂ ਵੀਰਾਂ ਭੈਣ ਭਰਾਵਾਂ ਦੇ ਜਿਹੜੇ ਜੋ ਲਿਖਦੇ ਨੇ ਸਾਡੇ ਪ੍ਰਵਾਸ ਰੇਡੀਓ ਗਰੁੱਪ ਦੇ ਉਪਰ ਬਹੁਤ ਬਹੁਤ ਸੋਹਣੀਆਂ ਕਵਿਤਾਵਾਂ ਕਹਾਣੀਆਂ ਹਰ ਤਰ੍ਹਾਂ ਦੀ ਸ਼ਾਇਰੀ ਜਿਹੜੀ ਆ ਉਹ ਲਿਖਦੇ ਨੇ ਤੇ ਉਨ੍ਹਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਅੱਜ ਦਾ ਪ੍ਰੋਗਰਾਮ ਉਨ੍ਹਾਂ ਲਈ ਅਸੀਂ ਪੇਸ਼ ਕਰਾਂਗੇ ਤੇ ਉਨ੍ਹਾਂ ਦੀਆਂ ਹੀ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਚੀਮਾ ਸਾਹਿਬ ਉਹ ਤੇ ਮਾੜਿਆ ਲਿਖ ਦੇਣਾ ਸੀ ਕਿ ਅਸੀਂ ਹੁਣ ਆਉਣ ਹੋ ਰਹੇ ਹਾਂ ਚਲੋ ਚਲੋ ਕੋਈ ਗੱਲ ਨਹੀਂ ਓਕੇ ਓਕੇ ਚਲੋ ਚਾਲੂ ਕਰੀਏ ਜੀ ਚੀਮਾ ਸਾਹਿਬ ਆਓ ਫਿਰ ਆਪਾਂ ਕਿੱਥੋਂ ਕਿੱਥੋਂ ਚਾਲੂ ਕਰੀਏ ਜੀ ਸਾਰੇ ਵਿੱਚ ਹੀ ਹੈ ਜੀ ਚੀਮਾ ਸਾਹਿਬ ਮੇਰੇ ਕੋਲ ਇੱਥੇ ਪਏ ਆ ਸਾਰੇ ਪ੍ਰਵਾਸ ਰੇਡੀਓ ਗਰੁੱਪ ਤੇ ਜਾਓ ਨਾ ਟੀਮ ਨੀ ਗਰੁੱਪ ਤੇ

0: ਜਿੰਦ ਬਦਲੇ ਜਿੰਦ ਵਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੇ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਰੋਗ ਦਿਲ ਦੇ ਬੁੱਝ ਬਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਡਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕਿਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫਿਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਬੰਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕੋਈ ਖੁਦ ਨੂੰ ਖਾਕ ਬਣਾਉਣ ਵਾਲੇ ਦਾਨੀ ਖਾਕ ਚੋਂ ਖਲਕ ਪਾਉਣ ਵਾਲੇ ਭਲਾ ਇਹ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਧੰਨਵਾਦ ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ ਰਿਟਾਇਰ ਸਹਾਇਕ ਥਾਣੇਦਾਰ ਬਹੁਤ ਸ਼ੁਕਰੀਆ ਦਾਨੀ ਸਾਹਿਬ ਬਹੁਤ ਮਿਹਰਬਾਨੀ ਚੀਮਾ ਸਾਹਿਬ ਲੱਭਿਆ ਕਿ ਨਹੀਂ ਪੇਜ ਯਾਰ ਪੇਜ ਨੀ ਚੀਮਾ ਸਾਹਿਬ ਤੁਹਾਨੂੰ ਮਿਲ ਰਿਹਾ ਤੁਸੀਂ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਉਹਦੇ ਤੇ ਸਾਰੇ ਹੀ ਹੈਗੇ ਨਾ ਸਾਰਿਆਂ ਦੇ ਹੈਗੇ ਵੱਖਰੇ ਵੱਖਰੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨਾਲ ਜੁੜਦੇ ਆ
1: ਤੇ ਸਾਡੀ ਜਿਹੜੀ ਸਮੁੱਚੀ ਟੀਮ ਆ ਤੇ ਹੋਰ ਆਪਾਂ ਜਿਹੜਾ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਆ ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਪ੍ਰਬੰਧ ਤੇ ਸੱਜਣ ਹੈਗੇ ਸਾਡੇ ਨਾਲ ਜੁੜਦੇ ਆ ਬਹੁਤ ਡੂੰਘੇ ਡੂੰਘੇ ਸੁਨੇਹੇ ਭੇਜਦੇ ਰਹਿੰਦੇ ਆ ਤੇ ਉਹਨਾਂ ਦਾ ਵੀ ਅੱਜ ਤੋਂ ਅਸੀਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਦੀਆਂ ਵੀ ਵਧੀਆ ਲਿਖਤਾਂ ਜਿਹੜੀਆਂ ਉਹ ਸਾਡੇ ਜਿਹੜੇ ਸਰੋਤੇ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਨਾਲ ਬਾਕੀ ਆ ਜਿਹੜੀ ਖਬਰਸਾਰ ਉਹ ਵੀ ਜਿਹੜੀ ਆ ਉਹ ਸ਼ੁਰੂ ਰਹੂਗੀ ਤੇ ਇਹਦੇ ਨਾਲ ਪਹਿਲਾ ਸੁਨੇਹਾ ਜਿਹੜਾ ਹੈਗਾ ਜੀ ਉਹਨਾਂ ਨੇ ਲਿਖਿਆ ਕਹਿੰਦੇ ਜਿੰਦ ਬਦਲੇ ਜਿੰਦ ਵਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਡਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੋਂ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੀਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫੇਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਉਹਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਖੁਦ ਨੂੰ ਖਾਕ ਕਹਾਉਣ ਵਾਲੇ ਦਾਨੀ ਖਾਕ ਚੋਂ ਖਾਕ ਖਾਲਕ ਪਾਉਣ ਵਾਲੇ ਭਲਾ ਇਸ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ, ਧੰਨਵਾਦ ਗੁਰਦੀਪ ਦਾਨੀ ਜੀ, ਪਿੰਡ ਫੁੱਲੋ ਮਿੱਟੀ, ਰਿਟਾਇਰਡ ਸਹਾਇਕ ਥਾਣੇਦਾਰ, ਤੇ ਉਹਨਾਂ ਦਾ ਨੰਬਰ ਵੀ, ਜਿਹੜੇ ਸੱਜਣ ਉਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਆ ਉਹਨਾਂ ਦਾ ਨੰਬਰ ਵੀ ਆਪਾਂ ਬੋਲ ਦਿੰਨੇ ਆ। ਉਹਨਾਂ ਦਾ ਨੰਬਰ ਹੈਗਾ 9 9 4 7 0 ਤੇ 79 316 ਤੇ ਅਗਲਾ ਨੰਬਰ ਉਹਨਾਂ ਨੇ ਨਾਲ ਦਿੱਤਾ ਆ 88 473 ਤੇ 57 895। ਬਹੁਤ ਵਧੀਆ ਲਿਖਤਾਂ ਭੇਜਦੇ ਆ ਇਹ ਖੱਤ ਸਾਹਿਬ ਜੀ, ਤੇ ਆਪਣੇ ਕੋਲ ਹੋਰ ਵੀ ਇਹਨਾਂ ਦੇ ਸੁਨੇਹੇ ਹੁੰਦੇ ਆ, ਆਪਾਂ ਹੋਰ ਵੀ ਪੜ੍ਹ ਲੈਂਦੇ ਆ ਅੱਗੇ ਪਿੱਛੋਂ ਲੱਭ ਕੇ, ਤੇ ਇਹਨਾਂ ਦੇ ਸੁਨੇਹੇ ਆ ਜਿਹੜੇ ਆ ਤਾਂ ਆਪਾਂ ਪੜ੍ਹ ਦਿੱਤਾ, ਤੇ ਇਹਨਾਂ ਦੇ ਸੁਨੇਹੇ ਜਿਹੜੇ ਆ ਅੱਜ ਦਾ ਵਿਸ਼ੇਸ਼ ਕਰ, ਹੋਰ ਵੀ ਸੱਜਣਾਂ ਦੇ ਸੁਨੇਹੇ ਆਉਂਦੇ ਰਹਿੰਦੇ ਆ ਡਾਕਟਰ ਸਾਹਿਬ ਜੀ ਇੱਥੇ ਇੱਕ ਆ ਵੀ ਕਿਸੇ ਨੇ ਬੜਾ ਵਧੀਆ ਸੁਨੇਹਾ ਲਿਆ, ਅੱਜ ਦਾ ਦਿਨ ਤੇ ਵਿਸ਼ੇਸ਼ ਪੰਜਾਬੀ ਸਾਧ ਜਗਤ ਦੀ ਮਹਿਕ ਕਹਾਣੀਕਾਰ ਸਰਗੀ ਜੰਮੂ, ਇਹਦੇ ਬਾਰੇ ਲਿਖਿਆ ਗਿਆ ਕਾਕ ਸਾਹਿਬ ਜੀ। ਤੇ ਇਹ ਪਹਿਲਾਂ ਨੀ ਕਦੇ ਇਹਨਾਂ ਦੇ ਨਾਂ ਸੁਣੇ, ਕਿਉਂਕਿ ਮੈਂ ਸ਼ਾਇਦ ਰੇਡੀਓ ਦੇ ਨਾਲ ਨਵਾਂ ਨਵਾਂ ਸੁਣਿਆ ਜੁੜਿਆ ਕਰਕੇ ਤਾਂ ਆ। ਤੇ ਇਹਨਾਂ ਦੇ ਵਿੱਚ ਲਿਖਿਆ ਕਾਕ ਸਾਹਿਬ ਜੀ, ਇਹਨਾਂ ਦੀ ਬੇਸਿਕਲੀ ਲਾਈਫ ਦੇ ਬਾਰੇ ਲਿਖਿਆ ਕਿਸੇ ਨੇ, ਪੁਰਾਣੀ ਕਹਾਣੀ ਕਲਾਕਾਰ ਡਾਕਟਰ ਸਰਗੀ ਜੰਮੂ ਅੰਮ੍ਰਿਤਸਰ ਪੰਜਾਬ ਦੀ ਵਸਨੀਕ ਆ, ਆਪਣੀ ਆਪ ਜੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੀਆਂ ਸੇਵਾਵਾਂ ਨਿਭਾ ਰਹੇ ਹਨ, ਉਹਨਾਂ ਨੇ ਪੰਜਾਬੀ ਸਾਹਿਤ ਨੂੰ ਆਪਣਾ ਆਪਣਾ ਸਰਸੀਆ ਸਮ ਦ੍ਰਿਸ਼ਟੀ ਖਿਲਰੇ ਹਰਫ ਚੇਤਨ ਕਥਾ ਵੇਦਾ ਹੋਣ ਤੋਂ ਪਹਿਲਾਂ ਪੰਜਾਬੀ ਕਹਾਣੀ ਵਿਚ ਲੋਕ ਧਾਰਾਂ ਦਾ ਅਨੁਸਰਣ ਅਤੇ ਰੂਪਾਂਤਰ ਪੁਸਤਕਾਂ ਸਮਰਪਿਤ ਕੀਤੀਆਂ, ਬੜੀਆਂ ਕਿਤਾਬਾਂ ਲਿਖੀਆਂ ਕਾਕ ਸਾਹਿਬ ਜੀ ਲੋਕਾਂ ਨੇ। ਪਿਛਲੇ ਸਾਲ ਉਹਨਾਂ ਨੂੰ ਵਿਸ਼ੇਸ਼ ਕਹਾਣੀਕਾਰ ਅਤੇ ਪੁਸਤਕ ਆਪਣਾ ਆਪਣਾ ਮਰਸੀਆ ਲਈ ਕੈਨੇਡਾ ਦੀ ਸੰਸਥਾ ਵੱਲੋਂ ਢਾਹਾਂ ਕਲੇਰਾਂ ਪੁਰਸਕਾਰ ਮਿਲਿਆ। ਉਹਨਾਂ ਦੀਆਂ ਰਚਨਾਵਾਂ ਪੰਜਾਬੀ ਅਖਬਾਰਾਂ ਦੀਆਂ ਅਤੇ ਮੈਗਜ਼ੀਨਾਂ ਤੇ ਛਾਪਦੀਆਂ ਰਹਿੰਦੀਆਂ ਹਨ। ਉਹਨਾਂ ਦੀਆਂ ਕਹਾਣੀਆਂ ਲਾਂਬੂ, ਰਾਗ, ਰਵਾਬੀ ਪਾਠਕ ਬਹੁਤ ਪਸੰਦ ਕਰ ਰਹੇ ਹਨ। ਆਪ ਜੀ ਦਾ ਜੀਵਨ ਪੰਜਾਬੀ ਸਾਹਿਤ ਸਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਹੈ। ਉਹਨਾਂ ਦੀਆਂ ਅਨਮੋਲ ਰਚਨਾਵਾਂ ਨਾਰੀਵਾਦ, ਸਮਾਜਿਕ ਕੁਰੀਤੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਆਧਾਰਿਤ ਹੁੰਦੀਆਂ ਹਨ। ਹਾਲ ਦੀ ਉਹਨਾਂ ਦੀ ਪੁਸਤਕ ਆਪਣਾ ਆਪਣਾ ਮਰਸੀਆ ਸਾਹਿਤ ਜਗਤ ਦਾ ਅਨਮੋਲ ਖਜ਼ਾਨਾ ਹੈ। ਉਹ ਸੰਵੇਦਨਸ਼ੀਲ ਕਹਾਣੀਕਾਰ, ਮਿਹਨਤੀ ਅਧਿਆਪਕਾ ਅਤੇ ਲਾਪੜੇ ਸੁਭਾਅ ਦੀ ਸ਼ਖਸੀਅਤ ਹਨ। ਪੰਜਾਬੀ ਸਾਹਿਤ ਜਗਤ ਨੂੰ ਵੀ ਆਪ ਜੀ ਦੇ ਤੇ ਬਹੁਤ ਮਾਣ ਹੈ। ਸਰਗੀ ਨੂੰ ਕਈ ਭਰਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਨਿਰੰਤਰ ਸੇਵਾ ਕਰ ਰਹੇ ਹਨ। ਤੇ ਇਹਦੇ ਨਾਲ ਖੱਕ ਸਾਹਿਬ ਜੀ ਆਪਣੇ ਕੋਲ ਹੋਰ ਵੀ ਸੁਨੇਹੇ ਜਿਹੜੇ ਆਉਂਦੇ ਹੈਗੇ ਆ, ਆ ਵੀ ਸੁਨੇਹਾ ਖੱਕ ਸਾਹਿਬ ਜੀ ਇੱਕ ਹੈਗਾ, ਦੋ ਤਿੰਨ ਆਪਣੇ ਕੋਲ ਹੈਗੇ ਪੜ੍ਹਦੇ ਆ, ਬਹੁਤ ਵਧੀਆ ਸੁਨੇਹੇ ਆ। ਇੱਕ ਤਾਂ ਸੁਨੇਹਾ ਹੈਗਾ ਖੱਕ ਸਾਹਿਬ ਜੀ, ਉਹ ਦੇ ਤੋਂ ਸ਼ੁਕਰ ਉਸਕਾ, ਉਹ ਦੇ ਤੋਂ ਸ਼ੁਕਰ ਉਸਕਾ ਨਾ ਦੇ ਤੋਂ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਨ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਹੈ ਖੱਕ ਸਾਹਿਬ ਜੀ, ਲਿਖਣ ਵਾਲੇ ਵੀ ਕਮਾਲ ਕਰਦੇ। ਆਪਾਂ ਹੋਰ ਪੜ੍ਹ ਦਿੰਦੇ ਆ, ਇਹਦੇ ਵਿਚ ਉਹਨਾਂ ਨੇ ਲਿਖਿਆ ਖੱਕ ਸਾਹਿਬ ਜੀ, ਮੌਤ ਦੇ ਵਪਾਰੀ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਕੁੱਖਾਂ ਪਾੜ ਕੇ ਜੰਮਦੇ ਨੇ, ਨੱਕ ਰਗੜ ਕੇ ਮਾਪੇ ਪੀਰ ਪੈਗੰਬਰਾਂ ਕੋਲੋਂ ਮੰਗਦੇ ਨੇ, ਚਿੱਟੇ ਦੇ ਵਪਾਰੀਆ ਹੋਏ ਕੁਝ ਮੈਂ ਮੂੰਹੋਂ ਨੀ ਕਹਿਣਾ, ਲਾਸ ਦੇ ਸਿਰ ਤੇ ਫੇਰਾ ਬਣ ਕੇ ਵੇਖ ਵਰਕਦੀਆਂ ਭੈਣਾਂ, ਭਾਂਡੇ ਵੇਚ ਕੇ ਚਿੱਟਾ ਪੀ ਗਿਆ ਚਾਰ ਭੈਣਾਂ ਦਾ ਭਾਈ, ਵਹਿਣ ਤੋਂ ਪਹਿਲਾਂ ਵਿਆਹਣ ਤੋਂ ਪਹਿਲਾਂ ਵਿਧਵਾ ਕਰਤੀ ਪਾਪੀਓ ਧੀ ਭਰਾਈ, ਕਹਿਣ ਮਾਪੇ ਜੰਮਦਾ ਮਰ ਜਾਂਦਾ ਇਹ ਸੀ ਇੰਨਾ ਦੁੱਖ ਦੇਣਾ, ਲਾਸ਼ ਦੇ ਸਿਰ ਤੇ ਸਿਹਰਾ ਬੰਨ ਵੇਖ ਕੇ ਵਿਅਕਤੀਆਂ ਦੇਖ ਪੈਣ, ਵਸਦੇ ਘਰ ਨੂੰ ਖੰਡਰ ਬਣਾ ਕੇ ਕਰ ਲਿਆ ਲਾਲਚ ਪੂਰਾ, ਮਾਪਿਆਂ ਦੇ ਅਰਮਾਨਾਂ ਦਾ ਕੀ ਮਿਲਿਆ ਕਰਕੇ ਚੂਰਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਲਾਸ਼ ਦੇ ਸਿਰ ਤੇ ਸਿਹਰਾ ਬਨ ਕੇ ਵੇਖ ਵਿਲਕਦੀਆਂ ਪੈਣ।
2: ਕਿਆ ਬਾਤ ਹੈ, ਬਹੁਤ ਵਧੀਆ।
1: ਅੱਖਾਂ ਦੇ ਵਿਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਲੇ। ਅੱਖਾਂ ਦੇ ਵਿਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਲੇ। ਕਈ ਮਾਵਾਂ ਦੇ ਪੁੱਤ ਖਾ ਗਿਆ ਚਿੱਟਾ ਵੇਚਣ ਵਾਲੇ। ਸਾਡੀ ਲੋਕ ਬਹੁਤ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਆ ਤੇ ਆਪਣਾ ਮੇਰਾ ਖਿਆਲ ਆ ਪੀ ਆਪਾਂ ਥੋੜੀਆਂ ਖਬਰਾਂ ਵੀ ਆਪਣੇ ਕੋਲ ਹੈਗੀਆਂ ਖਬਰਾਂ ਕਰ ਲੋ
2: ਬਾਕੀ ਦਾ ਖਬਰਾਂ ਜਿਹੜੀਆਂ ਤਾਜ਼ੀਆਂ ਤਾਜ਼ੀਆਂ ਆਇਆ ਕਰਨਗੀਆਂ ਰੋਜ਼ ਦੀਆਂ ਤਾਂ ਆਪਾਂ ਜਦੋਂ ਵੀ ਪ੍ਰੋਗਰਾਮ ਕਰਨਾ ਆਪਾਂ ਨਾਲੋਂ ਨਾਲ ਹੀ ਪੜ੍ਹਦੇ
1: ਰਹਾਂਗੇ। ਹਾਂਜੀ ਤੇ ਜਿਹੜੀਆਂ ਖਬਰਾਂ ਅੱਜ ਦੀਆਂ ਕਕਸ਼ਾ ਵੀ ਕਾਫੀ ਜਿਹੜੀਆਂ ਉਹ ਖਬਰਾਂ ਜਿਹੜੀਆਂ ਆਪਣੇ ਕੋਲ ਹੈਗੀਆਂ ਸਾਫ਼ ਹੈਗੀਆਂ ਉਹ ਤੇ ਇਹਦੇ ਵਿਚ ਇੱਕ ਤਾਂ ਜਿਹੜੀ ਖਬਰ ਕਕਸ਼ਾ ਵੀ ਹੈਗੀ ਆ ਉਹ ਰੇਲ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਸਪੇਨ ਦੇ ਵਿਚ ਉਹਦੇ ਵਿਚ ਕਕਸ਼ਾ ਵੀ ਬਹੁਤ ਨੁਕਸਾਨ ਹੋਇਆ ਤੇ ਉਹਦੀ ਕਾਫੀ ਲੰਬੀ ਚੌੜੀ ਖਬਰ ਹੈਗੀ ਆ। ਇਹ ਖਬਰ ਹੈ ਜਿਹੜੀ ਕਕਸ਼ ਸਾਹਿਬ ਦੀ ਇਹ ਸਪੇਨ ਵਿਚ ਦੋ ਰੇਲ ਗੱਡੀਆਂ ਵਿਚ ਟੱਕਰ ਹੋਣ ਕਾਰਨ ਬਹੁਤ ਭਿਆਨਕ ਜਿਹੜੀ ਆ ਉਹ ਘਟਨਾ ਹੋਈ ਆ ਤੇ ਜਿਹਦੇ ਵਿਚ ਕਕਸ਼ ਸਾਹਿਬ ਦੀ 40 ਵਿਅਕਤੀਆਂ ਦੀਆਂ ਜਾਨਾਂ ਗਈਆਂ ਤੇ ਕਕਸ਼ ਸਾਹਿਬ ਦੀ ਗੌਰਮੈਂਟ ਨੇ ਇਹਦੇ ਵਾਸਤੇ 3 ਦਿਨ ਦਾ ਜਿਹੜਾ ਉਹ ਸੋ ਗਿਆ ਜਿਹੜਾ ਮਨਾਉਣ ਵਾਸਤੇ ਉਸ ਦੇਸ਼ ਦੇ ਵਿਚ ਸਪੇਨ ਦੇ ਵਿਚ ਜਿਹੜਾ ਉਹ ਐਲਾਨ ਕਰ ਦਿੱਤਾ ਕਿ ਅਸੀਂ ਇਹਨੂੰ 3 ਦਿਨ ਵਾਸਤੇ ਸ਼ੁਰੂ ਹੋਣਾ ਕੱਲ ਤੋਂ ਜਾਣੀ ਕਿ ਮੰਗਲਵਾਰ ਤੋਂ ਤੇ ਉੱਥੇ ਮੰਗਲਵਾਰ ਜਿਹੜਾ ਚੜ੍ਹਨ ਵਾਲਾ ਹੀ ਆ ਤੇ ਅਗਲੇ 3 ਦਿਨ ਇਹ ਜਿਹੜਾ ਸੋਗ ਇਹਦਾ ਕੀਤਾ ਜਾਏਗਾ ਤੇ ਇਹਦੇ ਵਿਚ ਕਕਸ਼ ਸਾਹਿਬ ਜੀ ਇਸ ਤਰ੍ਹਾਂ ਆ ਕਿ ਰੇਲ ਗੱਡੀਆਂ ਦੇ ਜਿਹੜੇ ਡੱਬਿਆਂ ਦੇ ਮਲਬੇ ਆ ਕਕਸ਼ ਸਾਹਿਬ ਜੀ ਉਹ ਅਜੇ ਤੀਕਰ ਵੀ ਜਿੱਦਾਂ ਨਾ ਉਹ ਤੁਹਾਨੂੰ ਪਤਾ ਪਿਆ ਬੰਬਾਂ ਬੁੰਬਾਂ ਨਾਲ ਉਹ ਕੋਈ ਇਧਰ ਨੂੰ ਖਿਲਰ ਗਿਆ ਡੱਬਿਆਂ ਦਾ ਬੁਰਾ ਹਾਲ ਹੋਇਆ ਪਿਆ ਉਹਨਾਂ ਨੂੰ ਅੱਗਾਂ ਲੱਗ ਗਈਆਂ ਤੇ ਬਹੁਤ ਭਿਆਨਕ ਜਿਹੜਾ ਉਹ ਸੀਨ ਉੱਥੇ ਇਸ ਵੇਲੇ ਬਣਿਆ ਆ ਤੇ ਇਹਨਾਂ ਦੇ ਮਲਬੇ ਵਿਚੋਂ ਅਜੇ ਤੀਕਰ ਵੀ ਕਕਸ਼ ਸਾਹਿਬ ਜੀ ਮਾਸ ਦੀਆਂ ਬੋਟੀਆਂ ਲੋਕਾਂ ਦੇ ਵੱਖਰੇ ਵੱਖਰੇ ਜਿਹੜੇ ਅੰਗ ਆ
2: ਸਪੀਡ ਵੀ ਜਿਆਦਾ ਨਾ ਟ੍ਰੇਨਾਂ ਦੀ ਉਹ ਇੱਦਾਂ ਵੱਜਣਗੀਆਂ ਇੰਨੀ ਤੇਜ਼ 100-125 ਕਿਲੋਮੀਟਰ ਦੇ ਹਿਸਾਬ ਨਾਲ ਟ੍ਰੇਨਾਂ ਚੱਲਦੀਆਂ
1: ਜਿਆਦਾ ਦੱਸਦੇ ਆ ਉਹਦੀ ਸਪੀਡ ਆ ਜਿਹੜੀ ਉਹ ਕਕਸ਼ ਸਾਹਿਬ ਜੀ ਅੱਜ ਦੀ ਖਬਰ ਦੇ ਵਿਚ ਤਾਂ ਇੰਨੀ ਨਹੀਂ ਦੱਸੀ ਉਹ ਜਵਾਨੀ ਜਿੱਥੋਂ ਤੱਕ ਮੈਨੂੰ ਯਾਦ ਆ ਕਿ ਉਸ ਏਰੀਏ ਦੇ ਵਿਚ ਜਿਹੜੀ ਸਪੀਡ ਆ ਸ਼ਾਇਦ 80 ਕਿਲੋਮੀਟਰ ਲਿਮਿਟ ਸੀਗੀ ਤੇ ਜਾ ਰਹੀ ਸੀ ਉੱਥੇ 130 ਕਿਲੋਮੀਟਰ ਤੇ ਸਪੀਡ ਤੇ ਉਹ ਗੱਡੀ ਇਹ ਕੱਲ ਦੀ ਖਬਰ ਹੈ ਪਰ ਅੱਜ ਦੀ ਖਬਰ ਦੇ ਵਿਚ ਉਹਦਾ ਬਿਲਕੁਲ ਮੈਂਸ਼ਨ ਨਹੀਂ ਕੀਤਾ ਜਾਂ ਤਾਂ ਉਹ ਕਿਸੇ ਨੇ ਪਹਿਲਾਂ ਕਾਪੀਆਂ ਪ੍ਰਿੰਟ ਕਰ ਦਿੱਤੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ ਪਰ ਅੱਜ ਦੀ ਖਬਰ ਦੇ ਵਿਚ ਉਹ ਗੱਲ ਉਹਨਾਂ ਨੇ ਨਹੀਂ ਦੱਸੀ ਪਰ ਕਾਫੀ ਡਿਟੇਲ ਦੇ ਵਿਚ ਖਬਰਾਂ ਜਿਹੜੀਆਂ ਉਹਨਾਂ ਨੇ ਇਹ ਦੱਸੀਆਂ।
2: ਚੀਮਾ ਸਾਹਿਬ 4-5 ਸਾਲ ਪਹਿਲਾਂ ਮੈਂ ਫਰਾਂਸ ਤੋਂ ਗਿਆ ਸੀ ਲੰਡਨ
1: ਜੀ
2: ਉਹ ਟ੍ਰੇਨ ਮੈਨੂੰ ਮੇਰੀ ਸਪੀਡ ਹਰ ਕੰਮ ਹਰ ਜਿਹੜੇ ਵੀ ਤੁਸੀਂ ਕੈਬਨ ਚ ਬੈਠੇ ਆ ਨਾ ਉੱਥੇ ਮੀਟਰ ਲੱਗਾ ਉੱਪਰ ਉਹ ਨਾਲੋ ਨਾਲ ਸਪੀਡ ਵੱਧਦੀ ਘਟਦੀ ਦਿਖਾ ਰਿਹਾ
1: ਕਿ ਕਿੰਨੀ ਸਪੀਡ ਜਾ ਰਹੀ ਹੈ ਜੀ।
2: ਸਭ ਤੋਂ ਤੇਜ਼ ਟ੍ਰੇਨ ਮੈਨੂੰ ਮੈਂ ਉਹ ਹੈਗੀ ਆ 200 ਤੱਕ ਉਹ ਜਾਂਦੀ ਮੈਂ ਦੇਖੀ ਆ
1: 200 ਕਿਲੋਮੀਟਰ ਹੋਣਾ ਜੀ।
2: ਹਾਂਜੀ 200 ਕਿਲੋਮੀਟਰ ਦੇ ਹਿਸਾਬ ਨਾਲ ਜਾਂਦੀ ਮੈਂ ਦੇਖੀ ਆ ਉਹ ਟ੍ਰੇਨ ਉਹ ਟ੍ਰੇਨ ਇੰਨੀ ਮਜ਼ਬੂਤ ਆ ਕਿ ਹੈ ਕਿਤੇ ਮਜਾਲ ਭੋਰਾ ਵੀ ਹਿਲਦੀ ਹੁਲਦੀ ਹੋਵੇ ਜਾਂ ਇਧਰ ਉਧਰ ਹੁੰਦੀ ਹੋਵੇ ਔਰ ਬੈਸਟ ਟ੍ਰੇਨ ਮੈਂ ਆਪਣੀ ਜ਼ਿੰਦਗੀ ਦਾ ਉਹ ਸਫ਼ਰ ਟ੍ਰੇਨ ਦੇ ਵਿਚ ਕੀਤਾ ਸੀ
1: ਜੀ। ਕਿਤੇ ਟਾਈਮ ਲੱਗਿਆ ਤਾਂ ਜਪਾਨ ਚ ਵੀ ਜਾ ਕੇ ਦੇਖੋ ਇੱਕ ਵਾਰੀ
2: ਜਪਾਨ
1: ਉਹ ਰੇਲਵੇ ਉੱਥੇ ਹੈਗੀ ਆ ਜਪਾਨ ਦੇ ਵਿਚ ਕਕਸ਼ ਸਾਹਿਬ ਜੀ ਉਹ 500 ਕਿਲੋਮੀਟਰ ਤੱਕ ਚਲੇ ਜਾਂਦੀ ਆ ਸਪੀਡ ਉਹਦੀ।
2: ਚੀਮਾ ਸਾਹਿਬ ਹੁਣ ਤਾਂ ਅਸੀਂ ਵੀ ਚਲਾਤੀ ਆ ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਆ ਔਰ ਉਹਦੀ ਸਪੀਡ ਵੀ 100 ਤੋਂ 120 ਆ ਖਰਾ ਜੀ
1: ਇੰਨੇ ਕਿਲੋਮੀਟਰ ਹੋਣੀ ਨਾ 120-500 ਕਿਲੋਮੀਟਰ
2: ਆਪਣੇ ਮੀਲ ਚੱਲਦੇ ਆ ਜੀ ਇੰਡੀਆ ਚ
1: ਜੀ। ਉਹ ਜਿਹੜੀ ਜਪਾਨੀ ਟ੍ਰੇਨ ਦੀ ਗੱਲ ਕਰਦਾ ਕਕਸ਼ ਸਾਹਿਬ ਜੀ ਉਹਦੇ ਜਿਹੜੇ ਪਹੀਏ ਆ ਉਹ ਗਾਡਰ ਦੇ ਨਾਲ ਨੀ ਲੱਗਦੇ
2: ਉੱਥੇ ਉੱਡਦੀ ਜਾਂਦੀ ਆ
1: ਹਾਂ ਉਹ ਉੱਪਰ ਰਹਿੰਦੀ ਆ 6-7 ਇੰਚ ਆ ਜਿਹੜੀ ਉਹ ਗਾਡਰ ਤੋਂ ਉੱਪਰ ਉੱਠ ਕੱਢਦੀ ਆ ਜਦੋਂ ਉਹ 100 ਕਿਲੋਮੀਟਰ ਤੱਕ ਜਾਂਦੀ ਆ ਨਾ ਉਦੋਂ ਉਹਦੇ ਪਹੀਏ ਜਿਹੜੇ ਗਾਡਰਾਂ ਦੇ ਨਾਲ ਲਾ ਕੇ ਚੱਲਦੇ ਆ ਜਦੋਂ 100 ਕਿਲੋਮੀਟਰ ਤੋਂ ਟੱਪ ਗਏ ਫਿਰ ਥੱਲੇ ਨੀ ਲੱਗਦੀ ਟ੍ਰੇਨ ਤੇ ਉਹਦੇ ਵਿੱਚ ਪਤਾ ਵੀ ਨੀ ਲੱਗਦਾ ਤੁਸੀਂ ਉੱਡੇ ਜਾਂਦੇ ਆ ਕਿ ਤੁਸੀਂ ਉਹ ਖੜਕਾ ਖੁੜਕਾ ਜਿਹੜਾ ਪਹੀਆਂ ਦਾ ਕੁਛ ਨੀ ਸੁਣਦਾ ਉਹ ਜਿਹੜੀ ਖੜਕ ਖੜਕ ਤੁਹਾਨੂੰ ਪਤਾ ਰੇਲ ਦੀਆਂ ਗੱਡੀਆਂ ਦੇ ਵਿਚ ਆਮ ਕਰਕੇ ਹੁੰਦੀ ਹੁੰਦੀ ਉਹ ਕੋਈ ਉਦਾਂ ਦੀ ਆਵਾਜ਼ ਨੀ ਆਉਂਦੀ ਤੇ ਬਹੁਤ ਤੇਜ਼ ਜਾਂਦੀ ਕਕਸ਼ ਸਾਹਿਬ ਜੀ ਤੇ ਕਿਤੇ ਚਾਂਸ ਲੱਗਿਆ ਤਾਂ ਜ਼ਿੰਦਗੀ ਚ ਗਏ ਤਾਂ ਜ਼ਰੂਰ
2: ਕਰਨਾ ਚਾਹੀਦਾ ਵੀ ਜਾ ਕੇ ਆਇਆ ਵਾ ਟ੍ਰੇਨ ਦਾ ਸਫ਼ਰ ਮੈਂ ਕੀਤਾ ਲੰਡਨ ਤੋਂ ਬਰਮਿੰਗਮ ਦਾ ਬੜੀ ਪਿਆਰੀ ਟ੍ਰੇਨ ਉਹ ਵੀ, ਪਰ ਉਹ ਜਿਆਦਾ ਸਪੀਡ ਵਾਲੀ ਨਹੀਂ ਸੀ ਤੇ ਇੱਥੇ ਤੇ ਬਹੁਤ ਜਿਆਦਾ ਸਪੀਡ ਵਾਲੀਆਂ। ਪਿੱਛੇ ਜੇ ਮੈਂ ਬੈਲਜੀਅਮ ਤੋਂ ਵਾਪਸ ਫਰਾਂਸ ਆਇਆ ਸੀ
1: ਤੇ
2: ਉਹਦਾ ਵੀ ਬੜਾ ਨਜ਼ਾਰੇ ਟ੍ਰੇਨਾਂ ਦੇ, ਤੇ ਟ੍ਰੇਨਾਂ ਤੇ ਹੈ ਹੀ ਵਧੀਆ,
1: ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਇਹ ਖਾਕ ਸਾਹਿਬ ਜੀ ਜਿਹੜੀ ਹੁਣ ਸੋਮਵਾਰ ਆ ਜਿਹੜਾ ਦਿਨ ਚੜਿਆ, ਇਹ ਤੋਂ ਕੋਈ 18 ਘੰਟੇ ਪਹਿਲਾਂ ਜਿਹੜਾ ਇਹ ਹਾਦਸਾ ਉੱਥੇ ਹੋਇਆ, ਇਹ ਵੀ ਹਾਈ ਸਪੀਡ ਰੇਲ ਸੀਗੀ, ਪਰ ਓਨੀ ਹਾਈ ਸਪੀਡ ਨੀ ਜਿੰਨੀ ਆਪਾਂ ਜਪਾਨ ਦੀ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ। ਤੇ ਇਸ ਗੱਡੀ ਦੇ ਜਿਹੜੇ ਵਿੰਗੇ ਟੇਢੇ ਹੋਏ ਮਲਬੇ ਦੇ ਹੇਠੋਂ ਲੋਕਾਂ ਦੇ ਸਰੀਰਾਂ ਦੇ ਜਿਹੜੇ ਹਿੱਸੇ ਆ ਖਾਕ ਸਾਹਿਬ ਜੀ ਅਜੇ ਵੀ ਲੱਭੇ ਜਾ ਰਹੇ ਆ। ਗੱਡੀ ਵਿਚ ਇਹ ਖਾਕ ਸਾਹਿਬ ਜੀ ਦੋ ਗੱਡੀਆਂ ਸੀਗੀਆਂ, ਇਕ ਗੱਡੀ ਤਾਂ ਜਿਹੜੀ ਮਾਡਰਿਡ ਉੱਥੇ ਦੀ ਜਿਹੜੀ ਕੈਪੀਟਲ ਆ ਨਾ ਆਪਣੇ ਸਪੇਨ ਦੀ, ਉਥੇ ਨੂੰ ਜਾ ਰਹੀ ਸੀ ਇਹ ਗੱਡੀ। ਇਹਦੇ ਵਿਚ 300 ਸਵਾਰ ਦੱਸਿਆ ਜਾਂਦਾ ਕਿ ਇਹਦੇ ਵਿਚ ਸੀਗੇ, ਇਹ ਚੱਲੀ ਸੀਗੀ ਉਧਰ ਨੂੰ। ਤੇ ਉਸੇ ਹੀ ਖਾਕ ਸਾਹਿਬ ਜੀ ਰਾਜਧਾਨੀ ਮੈਡ੍ਰਿਡ ਆ ਜਿਹੜੀ ਸਪੇਨ ਦੀ, ਉਥੋਂ ਇਕ ਹੋਰ ਟ੍ਰੇਨ ਆ ਰਹੀ ਸੀ ਵਾਪਸ।
2: ਉਹ ਕਿੱਡੀ ਬੇਕੂਫੀ ਹੋ ਗਈ ਜਾਂ ਕਿਸੇ ਨੇ ਦੇਖਿਆ ਨਹੀਂ ਜਾਂ ਉਹ ਕਾਂਟਾ ਚੇਂਜ ਕਰਨਾ ਹੁੰਦਾ ਜਾਂ ਕੀ ਹੋਇਆ ਕੀ ਨਹੀਂ ਹੋਇਆ, ਕਿੱਦਾਂ ਹੋ ਸਕਦਾ ਕਿ ਇੱਕ?
1: ਨਹੀਂ ਨਹੀਂ, ਇਹ ਕਾਂਟੇ ਦੀ ਗੱਲ ਨਹੀਂ ਹੋਗੀ ਸੀਗੀ ਜੀ, ਇਹ ਵੱਖਰੇ ਵੱਖਰੇ ਟਰੈਕ ਤੇ ਆਉਣੀਆਂ ਸੀ, ਦੋਨੇ ਵੱਖਰੀ ਵੱਖਰੀ ਲਾਈਨ ਤੇ ਆਉਣੀਆਂ,
2: ਵੱਖਰੇ ਟਰੈਕ ਸੀ ਦੋ ਦੇ।
1: ਹਾਂਜੀ, ਦੋ ਸੈਪਰੇਟ ਟਰੈਕ ਸੀਗੇ ਦੋਨਾਂ ਤੇ, ਇੱਕ ਉਧਰੋਂ ਆਉਂਦੀ ਸੀ ਇੱਕ ਉਧਰੋਂ ਆਉਂਦੀ ਸੀਗੀ। ਤੇ ਹੁਣ ਖਾਕ ਸਾਹਿਬ ਜੀ ਇੱਥੇ ਗੱਲ ਆ ਜਿਹੜੀ ਕੱਲ ਪਹਿਲੇ ਦਿਨ ਪਹਿਲੀ ਵਾਰੀ ਖਬਰ ਆਈ ਆ, ਕੱਲ ਸ਼ਾਮੀ ਇਹ ਖਬਰ ਥੋੜੀ ਜਿਹੀ ਮੈਂ ਦੇਖੀ ਸੀ, ਰਾਤ ਕਿਆ ਸੌਣ ਲੱਗੇ ਨੇ, ਉਸ ਵੇਲੇ ਕਹਿੰਦੇ ਸੀਗੇ ਕਿ ਇੱਥੇ ਮੋੜ ਸੀਗਾ।
2: ਅੱਛਾ,
1: ਮੋੜ ਸੀਗਾ ਤੇ ਇਹ ਗੱਡੀ ਆ ਜਿਹੜੀ ਇੱਥੇ ਸਪੀਡ, ਉਹਨਾਂ ਨੇ ਜਿਹੜੀ ਮੈਂ ਪਹਿਲਾਂ ਆਈ ਸੀ ਖਬਰ ਸੁਣੀ ਆ, ਉਹਦੇ ਵਿੱਚ ਕਹਿੰਦੇ ਸੀਗੇ ਕਿ ਗੱਡੀ ਆ ਜਿਹੜੀ ਇਹ ਇੱਥੇ 80 ਕਿਲੋਮੀਟਰ ਦੀ ਸਪੀਡ ਸੀ ਤੇ ਜਾ ਰਹੀ ਸੀ ਉਹ 130 ਕਿਲੋਮੀਟਰ ਤੇ, ਇਹ ਕਾਰਨ ਸੀਗਾ। ਪਰ ਅੱਜ ਦੀ ਜਿਹੜੀ ਖਬਰ ਆ ਇਹਦੇ ਵਿੱਚ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਸਿੱਧੀ ਪਟੜੀ ਸੀਗੀ ਤੇ ਇਹਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਸੀ ਕਿ ਉਹਦੀ ਸਪੀਡ ਜ਼ਿਆਦਾ ਸੀਗੀ। ਇਹ ਗੱਲ ਜਾਂ ਤਾਂ ਹੁਣ ਦੱਬੀ ਗਈ ਆ ਜਾਂ ਉਹਨਾਂ ਨੇ ਜਾਣ ਕੇ ਨਹੀਂ ਦੱਸੀ, ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਤੇ ਪਰ ਇਹ ਜਿਹੜੀ ਹੁਣ ਟ੍ਰੇਨ ਸੀਗੀ ਜਿਹੜੀ ਮੈਡ੍ਰਿਡ ਨੂੰ ਜਾ ਰਹੀ ਸੀ, ਇਹਦੇ ਵਿੱਚ 300 ਪੈਸੰਜਰ ਸੀਗੇ ਖਾਕ ਸਾਹਿਬ ਜੀ। ਤੇ ਜਿਹੜੀ ਉਧਰੋਂ ਮੈਡ੍ਰਿਡ ਤੋਂ ਜਿਹੜੀ ਟ੍ਰੇਨ ਵਾਪਸ ਆ ਰਹੀ ਸੀਗੀ, ਉਹਦੇ ਗੱਡੀ ਦੇ ਵਿੱਚ ਕਹਿੰਦੇ ਆ ਭਾਈ 200 ਪੈਸੰਜਰ ਸੀਗੇ, 200 ਸਵਾਰ ਸੀਗੇ। ਤੇ ਹੋਇਆ ਕੀ ਆ ਖਾਕ ਸਾਹਿਬ ਜੀ, ਇਹਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਇਹ ਪਿਛਲੇ ਇੱਕ ਦਹਾਕੇ ਤੋਂ ਪਹਿਲਾਂ ਇਹ ਬਹੁਤ ਵੱਡੀ ਘਟਨਾ ਇਸ ਤਰ੍ਹਾਂ ਦੀ ਹੋਈ ਸੀ, ਪਰ ਐਡੇ ਵੱਡੇ ਲੈਵਲ ਤੇ ਨਹੀਂ ਸੀ ਹੋਈ। ਤੇ ਹੁਣ ਖਾਕ ਸਾਹਿਬ ਜੀ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਦੇ ਨਜ਼ਦੀਕੀ ਆ ਰੈਸਨੈਪ ਤੇ ਸਕੇ ਆ, ਉਹ ਆਪਣੀਆਂ ਜਿਹੜੀਆਂ ਉਹਨਾਂ ਨੂੰ ਲੱਭਣ ਦੀ ਭਾਈ ਸਾਡਾ ਜੀ ਮਿਲ ਜਾਵੇ ਕਿਤੋਂ ਨਾ ਕਿਤੋਂ, ਤਾਂ ਉਹ ਲੱਭਣ ਦੀਆਂ ਕੋਸ਼ਿਸ਼ਾਂ ਵਿੱਚ ਹੈਗੇ ਆ। ਤੇ ਇੱਕ ਖਵਾਨ
2: ਚੀਮਾ ਸਾਹਿਬ ਇਹ ਦੱਸਿਓ ਕਿ ਦੋਨਾਂ ਗੱਡੀਆਂ ਦੇ ਵਿੱਚੋਂ?
1: ਹਾਂਜੀ ਹਾਂਜੀ ਹਾਂਜੀ, ਮੈਂ ਉਹ ਪੂਰੀ ਡਿਟੇਲ ਦੇ ਵਿੱਚ ਹਾਂਜੀ ਦੱਸਾਂਗਾ। ਖਵਾਨ ਬਾਰੋਸੋ ਨਾਂ ਦਾ ਜਿਹੜਾ ਇੱਕ ਵਿਅਕਤੀ ਉੱਥੇ ਹੈਗਾ, ਉਹਦੇ ਕਹਿਣ ਦੇ ਅਨੁਸਾਰ ਖਾਕ ਸਾਹਿਬ ਜੀ ਦੇਖੋ ਇੱਕੋ ਪਰਿਵਾਰ ਦੇ, ਕਹਿੰਦਾ 5 ਮੈਂਬਰ ਮੈਡ੍ਰਿਡ ਤੋਂ ਹੋਇਲਵਾ ਜਿਹੜੀ ਮਾਡਰਿਡ ਵੱਲੋਂ ਆ ਰਹੀ ਸੀ ਨਾ ਰਾਜਧਾਨੀ ਤੋਂ, ਇਹ ਉਹਦੀ ਗੱਲ ਕਰ ਰਹੇ, ਇਹਦੇ ਵਿੱਚ 200 ਪੈਸੰਜਰ ਸੀਗਾ ਤੇ ਹੋਇਲਵਾ ਨਾਂ ਦੇ ਟਾਊਨ ਨੂੰ ਇਹ ਗੱਡੀ ਜਾ ਰਹੀ ਸੀ ਤੇ ਉਹਦੇ ਪਰਿਵਾਰ ਦੇ 5 ਮੈਂਬਰ ਇਹਦੇ ਵਿੱਚ ਸੀਗੇ। ਤੇ ਇਹ ਖਾਕ ਸਾਹਿਬ ਜੀ ਸਪੇਨ ਦੇ ਕੋਰਦੋਵਾ ਪ੍ਰੋਵਿੰਸ ਜਿਹਨੂੰ ਆਪਾਂ ਜ਼ਿਲ੍ਹਾ ਇੱਥੇ ਆਪਾਂ ਕਹਿੰਦੇ ਹਾਂ, ਅਮਰੀਕਾ ਦੇ ਵਿੱਚ ਕਾਉਂਟੀ ਵੀ ਕਹਿ ਦਿੰਦੇ ਹਾਂ ਆਪਾਂ, ਉਹ ਜਿਹੜੇ ਸਪੈਨਿਸ਼ ਸਪੀਕਿੰਗ ਕੰਟਰੀ ਉੱਥੇ ਇਹਨਾਂ ਨੂੰ ਪ੍ਰੋਵਿੰਸ ਕਹਿ ਦਿੰਦੇ ਆ। ਤੇ ਆਦਾ ਮੂਜ਼ ਨਾਂ ਦਾ ਜਿਹੜਾ ਪ੍ਰੋਵਿੰਸ ਆ ਉਹ ਸ਼ਹਿਰ ਆ ਕੋਰਡੋਵਾ ਪ੍ਰੋਵਿੰਸ ਦਾ, ਉਹ ਸ਼ਹਿਰ ਦੇ ਨੇੜੇ ਜਿਹੜੀ ਇਹ ਘਟਨਾ ਹੋਈ ਆ ਤੇ ਅਜੇ ਤਿਕਰ ਉਹ ਜਿਹੜਾ ਸੱਜਣ ਆ ਜਿਹਦਾ ਆਪਾਂ ਨਾਂ ਲੈ ਕੇ ਗਏ ਆ ਬਾਰੋਸੋ, ਉਹਦੇ ਖਾਕ ਸਾਹਿਬ ਜੀ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ 6 ਸਾਲ ਦਾ ਬੱਚਾ ਆ ਉਹ ਕੱਲਾ ਹੀ ਮਿਲਿਆ, ਬਾਕੀ 4 ਆ ਜਿਹੜੇ ਉਹ ਲਾਪਤਾ ਆ ਜੀ। ਉਹਨੇ ਕਿਹਾ ਕਿ ਅਸੀਂ ਆਸ ਪਾਸ ਦੇ ਖਾਇਨ ਇੱਕ ਸ਼ਹਿਰ ਆ, ਇੱਕ ਉਬੇਦਾ ਸ਼ਹਿਰ ਆ ਉੱਥੋਂ ਦਾ, ਤੇ ਇੱਕ ਕੋਰਦੋਬਾ ਆ, ਇਹਨਾਂ ਤਿੰਨਾਂ ਸ਼ਹਿਰਾਂ ਦੇ ਹਸਪਤਾਲਾਂ ਵਿਚ ਕਹਿੰਦਾ ਸੀ ਜਾ ਰਹੇ ਆ, ਪਰ ਅਜੇ ਤਿਕਰ ਕਿਸੇ ਪਾਸਿਓਂ ਜਿਹੜੇ 4 ਸੱਜਣ ਉਹਦੇ ਪਰਿਵਾਰ ਦੇ ਸੀਗੇ ਉਹ ਅਜੇ ਉਹਨਾਂ ਦਾ ਕਿਤੋਂ ਵੀ ਕੋਈ ਕੰਸੋ ਨਹੀਂ ਉਹਨਾਂ ਨੂੰ ਲੱਗ ਸਕੀ। ਤੇ ਬਹੁਤ ਲੋਕਾਂ ਨੇ ਖਾਕ ਸਾਹਿਬ ਜੀ ਆਪਣੇ ਸਖੇ ਸਬੰਧੀਆਂ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੇ ਨਾਂ ਲਿਖ ਕੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੇ ਆ, ਤਾਂ ਕਿ ਜੇ ਕਿਸੇ ਨੂੰ ਵੀ ਕੋਈ ਸੁਲਾਹ ਕਿਤੋਂ ਮਿਲੇ ਤਾਂ ਉਹ ਉਹਨਾਂ ਨੂੰ ਪਤਾ।
2: ਦੁਖਦਾਈ ਘਟਨਾ ਜਿਹੜੀ ਹੁੰਦੀ ਨਾ, ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ, ਕੋਈ ਇਧਰ ਨੂੰ ਭਜਦਾ, ਕੋਈ ਹਸਪਤਾਲ ਚਲ ਜਾਓ, ਕੋਈ ਪੁਲਿਸ ਵਾਲਿਆਂ ਕੋਲ ਚਲ ਜਾਓ, ਬਹੁਤ ਹਾਲਤ ਖਰਾਬ ਹੁੰਦੀ ਹੈ। ਇਹੋ ਜਿਹੇ ਐਕਸੀਡੈਂਟ ਪਰਮਾਤਮਾ ਕਰੇ ਕਦੀ ਵੀ ਨਾ ਹੋਣ, ਔਰ ਜਾਨਾਂ ਜਿਹੜੀਆਂ ਇੱਦਾਂ ਨਾ ਜਾਇਆ ਜਾਣ ਜੀ।
1: ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਨੇ ਤਸਵੀਰ ਪਾਈ ਆ ਲਾਕੀ ਨੇ, ਉਹ ਕਹਿੰਦੇ ਉਹਨੇ ਆਪਣੀ ਤਸਵੀਰ ਪਾ ਕੇ ਥੱਲੇ ਇਹ ਵੀ ਲਿਖਿਆ, ਕਹਿੰਦੀ ਮੇਰਾ ਪਿਤਾ ਸੀਗਾ ਬਾਪ। ਪੁਲਿਸ ਵੱਲੋਂ ਕਈ ਦਫ਼ਤਰ ਆ ਜਿਹੜੇ ਉਹ ਖੋਲ ਦਿੱਤੇ ਗਏ ਆ ਕਾਕ ਸਾਹਿਬ ਜੀ, ਜਿਨ੍ਹਾਂ ਵਿਚ ਲਾਪਤਾ ਲੋਕਾਂ ਦੇ ਜਿਹੜੇ ਸਾਖੀ ਸਖੀ ਸਬੰਧੀ ਹੈਗੇ ਆ ਉਹ ਜਾ ਕੇ ਆਪਣਾ ਉੱਥੇ DNA ਦੇ ਸਕਦੇ ਆ, ਤਾਂ ਕਿ ਉਹ ਉਹਨਾਂ ਦੀ ਜਿਹੜੇ ਸੱਜਣ ਹੋਣ ਜਿਨ੍ਹਾਂ ਦੇ ਤੁਹਾਨੂੰ ਪਤਾ ਵੀ ਐਕਸੀਡੈਂਟ ਬਹੁਤ ਭੈੜਾ ਹੋਇਆ, ਉਹਨਾਂ ਦੇ DNA ਤੋਂ ਉਹ ਉਹਨਾਂ ਦੀ ਪਛਾਣ ਆ ਜਿਹੜੀ ਕਰਕੇ ਉਹਨਾਂ ਨੂੰ ਫਿਰ ਉਹ ਦੱਸਣਗੇ ਭਈ ਹਾਂ ਬਈ ਆਹ ਤੁਹਾਡਾ ਜਿਹੜਾ ਸਰੀਰ ਆ ਮ੍ਰਿਤਕ ਸਰੀਰ ਆ ਇਹ ਆ ਹੈਗਾ, ਤੇ ਉਹ ਜਿਸ ਤਰ੍ਹਾਂ ਦੀ ਉਹਨਾਂ ਨੇ ਰਸਮ ਰਿਵਾਜ ਕਰਨੇ ਹੁੰਦੇ ਆ ਉਹ ਆ ਕੇ ਲਗਾ ਸਕਦੇ ਆ, ਪਰ ਪੁਲਿਸ ਵਾਲਿਆਂ ਨੇ ਜਿਹੜਾ ਪੂਰਾ ਇੰਤਜ਼ਾਮ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਇੱਥੇ ਆ ਕੇ DNA ਦੇ ਦਿਓ ਤੇ ਅਸੀਂ ਫਿਰ ਜਿੱਦਾਂ ਜਿੱਦਾਂ ਕੋਈ ਖਤ ਸਾਹਿਬ ਜੀ ਹਿੱਸੇ ਕਿਸੇ ਦੀ ਲੱਤ ਕਿਸੇ ਦੀ ਬਾਂਹ ਲੱਭਦੇ ਆ ਤੇ ਉਹਦੇ ਨਾਲ ਫਿਰ ਉਹ ਆਈਡੈਂਟੀਫਾਈ ਕਰ ਲੈਣਗੇ ਉਹਨਾਂ ਨੂੰ। ਤੇ ਉਹਨਾਂ ਦੀ ਜਿਹੜੀ ਖਤ ਸਾਹਿਬ ਜੀ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਇਸ ਹਾਦਸੇ ਦਾ ਜਿਹੜਾ ਕਾਰਨ ਆ ਖਤ ਸਾਹਿਬ ਜੀ ਉਹ ਪੂਰੀ ਤਰ੍ਹਾਂ ਉਹ ਕਹਿੰਦੇ ਛਾਣ ਮਹੀਨੇ ਦੀ ਐਨ ਅਸੀਂ ਕਹਿੰਦੇ ਆ ਉਹ ਇਹਦੀ ਡੂੰਘਾਈ ਤੱਕ ਜਾਵਾਂਗੇ ਕਿ ਇੱਥੇ ਹੋਇਆ ਕੀ ਹੋਇਆ। ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਆ ਜਿਹੜੇ ਪੇਡਰੋ ਸਾਂਚੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹਨੂੰ ਕਹਿੰਦੇ ਹੁੰਦੇ ਆ ਉਹ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਵੀ ਆਰ ਨੋਟ ਟੂ ਬਿਲੀਵ ਐਨੀ ਸਟੋਨ ਅਨਟਰਨਡ, ਜਿਹਨੂੰ ਕਹਿੰਦੇ ਆ ਹਰ ਇੱਟ ਆ ਜਿਹੜੀ ਉਹ ਚੱਕ ਕੇ ਦੇਖਣਾ ਕਿ ਉਹਦੇ ਥੱਲੇ ਕੀ ਆ। ਸੋ ਇੱਥੇ ਤੱਕ ਉਹਨਾਂ ਨੇ ਕਹਿ ਦਿੱਤਾ ਤੇ ਦੁਰਘਟਨਾ ਜਿਹੜੀ ਆ ਖਾਕ ਸਾਹਿਬ ਜੀ ਐਤਵਾਰ ਦੀ ਰਾਤ ਦੇ ਕੋਈ 8 ਵਜੇ ਜਿਹੜੀ ਉਹ ਹੋਈ ਸੀਗੀ ਤੇ ਜਦੋਂ ਜਿਹੜੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀ ਖਾਕ ਸਾਹਿਬ ਜੀ ਜਿਹੜੀ ਉਥੋਂ ਦੀ ਰਾਜਧਾਨੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀਗੀ, ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ, ਉਹ ਜਦੋਂ ਟ੍ਰੇਨ ਆ ਜਿਹੜੀ ਕਿਸੇ ਕਾਰਨ ਕਰਕੇ ਉਹਦੇ ਜਿਹੜਾ ਪਿਛਲੇ ਹਿੱਸੇ ਦੇ ਕੁਛ ਡੱਬੇ ਸੀ ਉਹ ਉਹਦੇ ਨਾਲੋਂ ਪਟੜੀ ਤੋਂ ਉਤਰ ਕੇ ਤੁਰੀ ਜਾਂਦੀ ਟ੍ਰੇਨ ਤੋਂ ਜਿਹੜੀ ਦੂਸਰੇ ਪਾਸੇ ਟ੍ਰੇਨ ਆਉਂਦੀ ਸੀ ਉਧਰਲੇ ਪਾਸੇ ਜਾ ਕੇ ਉਹਦੇ ਵਿਚ ਫਸ ਗਿਆ।
2: ਇੱਥੋਂ ਐਕਸੀਡੈਂਟ ਹੋਇਆ।
1: ਹਾਂ ਤਾਂ ਐਕਸੀਡੈਂਟ ਹੋਇਆ। ਹੁਣ ਉਹਦੇ ਜਿਹੜੇ ਮੋਹਰਲੇ ਡੱਬੇ ਲੰਘ ਗਏ ਤੇ ਪਿਛਲੇ ਡੱਬੇ ਆ ਜਿੱਥੇ ਉਥੋਂ ਉਹ ਜਿਹੜੇ ਪਿਛਲੇ ਡੱਬੇ ਲੈ ਕੇ ਦੂਏ ਪਾਸੇ ਚਲ ਗਿਆ। ਸਾਨੂੰ ਪਤਾ ਵੀ ਦੋਵਾਂ ਟ੍ਰੇਨਾਂ ਦੇ ਵਿਚ ਫਾਸਲਾ ਵੀ ਥੋੜਾ ਜਿਹਾ ਹੁੰਦਾ ਜਦੋਂ
2: ਬਿਲਕੁਲ।
1: ਹਾਂ ਮੇਰਾ ਖਿਆਲ 3-4 ਫੁੱਟ ਦਾ ਹੋਣਾ ਮਸੀਨ ਇੰਨਾ ਹੁੰਦਾ।
2: ਹਾਂਜੀ ਬਿਲਕੁਲ।
1: ਹਾਂ ਤੇ ਉਹ ਜਿਹੜੀ ਉਧਰ ਨੂੰ ਜਾ ਰਹੀ ਟ੍ਰੇਨ ਸੀ ਉਹਦੇ ਪਿਛਲੇ ਡੱਬੇ ਲੈ ਕੇ ਉਸ ਟ੍ਰੇਨ ਦੇ ਵਿਚ ਜਾ ਕੇ ਫਸ ਗਿਆ ਤੇ ਉਹਦੇ ਨਾਲ ਤੁਹਾਨੂੰ ਪਤਾ ਵੀ ਹੁਣ ਦੋਨੇ ਉਹ ਵੀ ਮੇਰਾ ਖਿਆਲ 150 ਕਿਲੋਮੀਟਰ ਦੇ ਹਿਸਾਬ ਨਾਲ ਤਾਂ ਜਾਂਦੀਆਂ ਹੋਣੀਆਂ ਦੋਨੇ, ਫਿਰ ਹੁਣ ਦੇਖੋ ਤੁਸੀਂ ਕਿੰਨਾ ਇੰਪੈਕਟ ਹੋਇਆ ਹੋਊਗਾ।
2: ਉਹਦੇ ਕਰਕੇ ਜਦੋਂ ਪਿਛਲੇ ਡੱਬੇ ਵੱਜੇ ਆ ਉਹਦੇ ਵਿਚ ਵੱਜੇ ਆ ਤੇ ਦੋਨੇ ਟ੍ਰੇਨਾਂ ਹਿੱਲ ਗਈਆਂ ਖਤਮ ਹੋ ਗਈਆਂ ਉਹਨਾਂ ਦਾ
1: ਬਸ ਬਸ ਬਸ ਬਸ ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਾਕ ਸਾਹਿਬ, ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਤੇ ਉਹਦੇ ਵਿਚ ਉਹ ਫਿਰ ਟੱਕਰ ਗਿਆ ਤਾਂ ਫਿਰ ਇਸ ਤਰ੍ਹਾਂ ਜਿਹੜਾ ਉਹ ਹੋਇਆ ਤੇ ਸਪੇਨ ਦੇ ਆਵਾਜਾਈ ਮੰਤਰੀ ਜਿਹੜੇ ਉਸਕਾਰ ਉਹਨਤੇ ਆ ਉਹਦੇ ਵੱਲੋਂ ਜਿਹੜੀ ਆ ਖਾਕ ਸਾਹਿਬ ਜੀ ਇਹ ਆ ਜਿਹੜੀ ਹੁਣ ਆਪਾਂ ਮਗਰਲਾ ਇਸ ਤਰ੍ਹਾਂ ਖਬਰ ਦੱਸ ਕੇ ਗਏ ਆ ਇਹ ਉਹਦੇ ਮੁਤਾਬਕ ਆ ਤੇ ਉਹਦੇ ਵੱਲੋਂ ਖਾਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਹੈਰਾਨੀਜਨਕ ਘਟਨਾ ਇਹ ਜਿਹੜੀ ਆ ਹੈ ਕਿ ਇਹ ਸਿੱਧੀ ਪਟੜੀ ਉਪਰੋਂ ਹੁਣ ਉਹ ਆਪਾਂ ਪਹਿਲਾਂ ਮੈਂ ਦੱਸ ਕੇ ਗਿਆ ਨਾ ਵੀ ਉਹ ਕਹਿੰਦੇ ਸੀ ਇੱਥੇ ਮੋੜ ਸੀਗਾ ਤੇ ਗੱਡੀ ਤੇਜ਼ ਜ਼ਿਆਦਾ ਜਾ ਰਹੀ ਸੀ ਪਰ ਇਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਵੀ ਇੱਥੇ ਬਿਲਕੁਲ ਸਿੱਧੀ ਪਟੜੀ ਆ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਮੋੜ ਵਾਲੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਿਲਕੁਲ ਸਿੱਧੀ ਆ ਔਰ ਨਾਲ ਇਹ ਵੀ ਦੱਸਿਆ ਕਿ ਇਹ ਜਿਹੜੀ ਪਟੜੀ ਆ ਇਹ ਅਜੇ ਜਿਹੜਾ ਮਈ ਦਾ ਮਹੀਨਾ ਲੰਘ ਕੇ ਗਿਆ ਖਾਕ ਸਾਹਿਬ ਜੀ ਉਹਦੇ ਵਿਚ ਇਹਦੀ ਜਿਹੜੀ ਮੁਰੰਮਤ ਆ ਉਹ ਵੀ ਮੁਕੰਮਲ ਕੀਤੀ ਗਈ ਆ ਤੇ ਇਹਦੇ ਨਾਲ ਫਿਰ ਖਾਕ ਸਾਹਿਬ ਜੀ ਜਿਹੜੀ ਆ ਕੰਪਨੀਆਂ ਰੇਲ ਕੰਪਨੀਆਂ ਉਹਦਾ ਜਿਹੜਾ ਇੱਕ ਬੁਲਾਰਾ ਆ ਉਹਨੇ ਵੀ ਦੱਸਿਆ ਕਿ ਇਹ ਜਿਹੜੀ ਸਿਰਫ ਜਿਹੜੀ ਇਹ ਰੇਲ ਗੱਡੀ ਆ ਇਹ ਵੀ ਜਿਹੜੀ ਆ ਇਹ ਨਵੀਂ ਆ 4 ਸਾਲ ਪੁਰਾਣੀ ਆ ਸਿਰਫ ਇਹ ਗੱਡੀ ਜਿਹੜੀ ਗੱਡੀ ਆ ਤੇ ਲਾਈਨ ਦੀ ਵੀ ਰਿਪੇਅਰ ਹੋਈ ਆ ਕਹਿਣ ਦਾ ਮਤਲਬ ਗੱਡੀ ਦੀ ਵੀ ਜਿਹੜੀ ਆ ਉਹ ਸਿਰਫ 4 ਸਾਲ ਪੁਰਾਣੀ ਆ ਤੇ ਅਜੇ 4 ਦਿਨ ਪਹਿਲਾਂ ਇਹਦੀ ਜਿਹੜੀ ਇੰਸਪੈਕਸ਼ਨ ਵੀ ਹੋਈ ਆ ਤੇ ਉਹਦੇ ਨਾਲ ਉਹਨਾਂ ਨੇ ਇਹ ਦੱਸਿਆ ਕਿ ਉਹ ਸੂਬੇ ਦੀ ਰੇਲ ਕੰਪਨੀ ਆ ਜਿਹੜੀ ਜਿਹਦੀ ਜਿਹੜੇ ਇਹ ਗੱਡੀਆਂ ਦੇ ਉਹ ਕਿਉਂਕਿ ਵੱਖਰੀਆਂ ਵੱਖਰੀਆਂ ਕੰਪਨੀਆਂ ਜਿੱਦਾਂ ਅਮਰੀਕਾ ਦੇ ਤੁਹਾਨੂੰ ਪਤਾ ਪਿਆ ਵੈਸਟਰਨ ਰੇਲਵੇ ਆ ਹੋਏ ਨਹੀਂ ਵੱਖਰੀਆਂ ਵੱਖਰੀਆਂ ਇੱਦਾਂ ਹੁੰਦੀਆਂ ਤੇ ਉਹਨਾਂ ਦੇ ਪ੍ਰੈਜੀਡੈਂਟ ਨੇ ਕਿਹਾ ਕਿ ਅਜੇ ਬਹੁਤ ਕੁਝ ਆ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਤੇ ਹੌਲੀ ਹੌਲੀ ਆ ਜਿਹੜਾ ਅਸੀਂ ਉਹ ਇਹ ਸਾਰਾ ਕੁਛ ਆ ਜਿਹੜੀ ਜਿਹੜੀ ਛਾਣਬੀਨ ਕਰਾਂਗੇ ਤੇ ਅਜੇ ਤੱਕਰ ਉਹਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦਾ ਜਾਣੀ ਕਿ ਜਿਹੜੇ ਉਹ ਰੇਲ ਗੱਡੀ ਨੂੰ ਚਲਾਉਣ ਵਾਲੇ ਜਾਂ ਉਹਦੇ ਕਾਂਟੇ ਬਦਲਣ ਵਾਲੇ ਜਾਂ ਕੋਈ ਵੀ ਆ ਉਹਨਾਂ ਦੇ ਵਿਚ ਅਜੇ ਤੱਕ ਸਾਨੂੰ ਕੋਈ ਕਮੀ ਪੇਸ਼ੀ ਨਜ਼ਰ ਨਹੀਂ ਆ ਰਹੀ ਤੇ ਇਹਦੇ ਨਾਲ ਇੱਕ ਸੋਰਸ ਨੇ ਇਹ ਵੀ ਦੱਸਿਆ ਖਾਕ ਸਾਹਿਬ ਜੀ ਜਿਹੜਾ ਰਿਊਟਰਸ ਨਿਊਜ਼ ਨੀ ਹੈਗੀ ਇੱਥੇ ਅਮਰੀਕਾ ਦੀ ਉਹ ਵੀ ਆ ਖਬਰ ਹੈ ਸਾਰੀ ਦੁਨੀਆਂ ਚ ਇਹਨਾਂ ਦੇ ਹੈਗੇ ਆ ਤੇ ਕਿਸੇ ਸੱਜਣ ਨੇ ਇਹਨਾਂ ਦੇ ਇੱਕ ਜਿਹੜਾ ਉਹ ਹੁੰਦੇ ਆ ਲਿਖਾਰੀ ਲਿਖਦੇ ਆ ਆਰਟੀਕਲ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਰੇਲ ਦਾ ਜਿਹੜਾ ਉੱਥੇ ਪਟੜੀ ਆ ਨਾ ਜਿਹੜੀ ਉਹਨੂੰ ਰੇਲ ਕਹਿ ਦਿੰਦੇ ਅੰਗਰੇਜ਼ੀ ਦੇ ਵਿਚ ਜਿਹੜੀ ਪਟੜੀ ਦੇ ਗਾਡਰ ਹੁੰਦੇ ਉਹਨੂੰ ਗਾਡਰ ਨੀ ਕਹਿੰਦੇ ਰੇਲ ਹੀ ਕਹਿੰਦੇ ਉਹਨੂੰ ਉਹ ਜਿਹੜਾ ਰੇਲ ਸੀਗੇ ਉਹ ਉਥੋਂ ਕੁਛ ਟੁੱਟਿਆ ਹੋਇਆ ਨਜ਼ਰ ਆਇਆ ਜਿੱਥੇ ਉਹ ਬੋਲਟ ਵਗੈਰਾ ਨੀ ਕੱਸੇ ਹੁੰਦੇ ਦੋ ਗਾਰਡਰਾਂ ਨੂੰ ਜੋੜ ਕੇ, ਹਾਂ ਉਥੋਂ ਕਹਿੰਦੇ ਆ ਟੁੱਟਿਆ ਹੋਇਆ ਨਜ਼ਰ ਆਇਆ, ਹੋ ਸਕਦਾ ਉਹ ਇਹਦਾ ਕਾਰਨ ਹੋਇਆ ਹੋਵੇ। ਤੇ ਪਰ ਇਹ ਅਜੇ ਇਹ ਵੀ ਕਹਿੰਦੇ ਆ ਕਿ ਅਜੇ ਤਿਕਰ 10 ਬੱਕਰੀਆਂ ਜਿਹੜੀਆਂ ਉਹ ਸਮੇਂ 2 ਸਾਲਾਂ ਤੋਂ ਸਾਹਮਣੇ ਆਈਆਂ। ਉਹ ਕਹਿੰਦੇ ਆ ਵੀ ਇੱਥੇ ਸ਼ਿਕਾਇਤ ਥੋੜੀ ਜਿਹੜੀ ਸੀਗੀ ਪਿਛਲੇ 2 ਸਾਲਾਂ ਤੋਂ, ਇਹਦੇ ਵਿੱਚ ਜਦੋਂ ਇੰਸਪੈਕਸ਼ਨ ਕਰਨ ਆਉਂਦੇ ਆ ਨਾ ਉਹ ਲੈ ਕੇ ਜਾਂਦੇ ਨੇ ਵੀ ਆਹ ਕਮੀ ਆ ਆਹ ਕਮੀ ਆ, ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ 10 ਸਾਈਟੇਸ਼ਨਾਂ ਜਿਹੜੀਆਂ ਉੱਥੇ ਵਾਪਰੀਆਂ ਐਸੀਆਂ ਦਿੱਤੀਆਂ ਐਸੀਆਂ ਉਹਨਾਂ ਨੂੰ ਵੀ ਇਹਨੂੰ ਠੀਕ ਕਰੋ। ਪਰ ਉੱਪਰ ਉਹ ਇਹ ਵੀ ਦੱਸ ਕੇ ਗਏ ਆ ਕਿ ਹਜੇ ਮਈ ਦੇ ਵਿੱਚ ਉਹਨੂੰ ਰਿਪੇਅਰ ਕੀਤਾ ਸੀ ਤੇ ਜਿਹੜੀ ਰੇਲ ਗੱਡੀ ਆ ਉਹ ਵੀ ਨਵੀਂ ਸੀ ਤੇ ਉਹਦੀ ਵੀ ਇੰਸਪੈਕਸ਼ਨ 4 ਦਿਨ ਪਹਿਲਾਂ ਹੋਈ ਸੀ। ਹੁਣ ਇਹ ਸਾਰਾ ਜਿਹੜਾ ਉਲਝਣ ਇਹ ਪਈ ਆ ਖਾਕ ਸਾਹਿਬ ਜੀ, ਹੌਲੀ ਹੌਲੀ ਜਿਹੜੀ ਆ ਉਹ ਬਾਹਰ ਆਉਣੀ ਆ, ਇਹ ਬਹੁਤੀ ਜਲਦੀ ਇਹਦਾ ਪਤਾ ਨੀ ਲੱਗਣਾ ਕਿਉਂਕਿ ਤੁਹਾਨੂੰ ਪਤਾ ਗੌਰਮੈਂਟ ਵਾਲੇ ਕੰਮ ਆ ਜਿਹੜੀਆਂ ਕੰਪਨੀਆਂ ਉਹਨਾਂ ਕੋਲ ਪੈਸਾ ਬਹੁਤ ਹੁੰਦਾ, ਫਿਰ ਉਹ ਹੌਲੀ ਹੌਲੀ ਆ ਜਿਹੜਾ ਕਈ ਸਾਲਾਂ ਬਾਅਦ ਇਹਨਾਂ ਦਾ ਪਤਾ ਲੱਗਦਾ ਹੁੰਦਾ। ਤੇ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੈਗੀ ਆ ਖਾਕ ਸਾਹਿਬ ਜੀ, ਉਹ ਆਪਣੇ ਕੋਲ ਹੈਗੀ ਆ ਭਈ ਸ਼ਾਇਦ ਅਮਰੀਕਾ ਦੇ ਇਤਿਹਾਸ ਵਿੱਚ ਖਾਕ ਸਾਹਿਬ ਜੀ ਜਿਹੜਾ ਯੂਰਪ ਆ ਉਹਦੇ ਨਾਲ ਫਟਾਫਟੀ ਤਾਂ ਪਹਿਲਾਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਭਈ ਰਹਿੰਦੀ ਆ ਅਮਰੀਕਾ ਦੀ ਕਿਸੇ ਨਾ ਕਿਸੇ ਨਾਲ ਤਾਂ, ਸੋ ਪਹਿਲਾਂ ਵੀ ਅਮਰੀਕਾ ਦੀ ਫਰਾਂਸ ਨਾਲ, ਜਰਮਨੀ ਨਾਲ, ਯੂਕੇ ਦੇ ਨਾਲ, ਸਪੇਨ, ਪੁਰਤਗਾਲ, ਇਹਨਾਂ ਦੇ ਸਾਰਿਆਂ ਨਾਲ ਲੜਾਈਆਂ ਤਾਂ ਇੱਥੇ ਹੁੰਦੀਆਂ ਹੈਗੀਆਂ ਔਰ ਉਹ ਅੱਜ ਵੀ ਹੁੰਦੀਆਂ ਹੀ ਆ। ਕਦੇ ਵੈਨਜ਼ੂਏਲਾ ਨਾਲ ਪੰਗਾ ਪੈ ਗਿਆ, ਕਦੇ ਉਹ ਕੋਲੰਬੀਆ ਨਾਲ ਪੈ ਗਿਆ, ਕਦੇ ਪਨਾਮਾ ਵਾਲਾ ਉਹ ਮੈਨੂਅਲ ਨੋਰੀਏਗਾ ਫੜ ਕੇ ਲੈ ਆਂਦਾ, ਉਹ ਡਰੱਗ ਵੇਚਦਾ ਸੀ ਹੁਣ ਵੈਨਜ਼ੂਏਲਾ ਵਾਲੇ ਨੂੰ, ਸੋ ਇਸ ਤਰ੍ਹਾਂ ਦਾ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਹੀ ਆ। ਪਰ ਹੁਣ ਜਿਹੜੀ ਕਾਕ ਸਾਹਿਬ ਜੀ ਉਹ ਮਾਮਲਾ ਹੈ ਜਿਹੜਾ ਉਹ ਵੱਖਰਾ ਆ,
2: ਵੱਖਰਾ ਹੋ ਗਿਆ, ਬਿਲਕੁਲ
1: ਵੱਖਰਾ ਹੋ ਗਿਆ। ਤੇ ਹੁਣ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਇੱਕ ਤਾਂ ਜਿਹੜਾ ਹੈਗਾ ਉਥੇ ਯੂਰਪ ਦੇ ਨਾਲ ਜਿਹੜਾ ਰੌਲਾ ਪਾਇਆ ਉਹਨੇ, ਦੇਖੋ ਖਾਕ ਸਾਹਿਬ ਜੀ ਗੱਲ ਕਿੱਧਰ ਨੂੰ ਜਾ ਰਹੀ ਆ। ਹੁਣ ਕਹਿੰਦੇ ਆ ਟਰੰਪ ਸਾਹਿਬ ਨੇ ਜਿਹੜਾ ਇੱਕ ਵੱਖਰੇ ਤਰੀਕੇ ਦਾ ਰੌਲਾ ਪਾ ਲਿਆ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਮੈਂ ਹੁਣ ਉਹ ਗ੍ਰੀਨਲੈਂਡ ਦਾ ਰੌਲਾ ਪਾ ਰਿਹਾ ਨਾ ਉਹ ਮੈਂ ਤਾਂ ਪਾ ਰਿਹਾ ਕਿਉਂਕਿ ਨਾਰਵੇ ਨੇ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ, ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ।
2: ਅੱਛਾ,
1: ਹਾਂਜੀ। ਤੇ ਪਰ ਨੋਬਲ ਪੀਸ ਪ੍ਰਾਈਜ਼ ਆ ਦੇਖੋ ਉਹਨੇ ਲੈ ਵੀ ਲਿਆ, ਉਹ ਜਿਹੜੀ ਵੈਨਜ਼ੂਏਲਾ ਦੀ ਵਿਰੋਧੀ ਪਾਰਟੀ ਦੀ ਮਾਸ਼ੇਦੋ ਆ ਨਾ ਜਿਹੜੀ ਉਹ ਨਿਕੋਲਸ ਮਡੂਰੋ ਦੇ ਖਿਲਾਫ਼ ਇਲੈਕਸ਼ਨ ਲੜੀ ਸੀ ਮੇਰਾ ਖਿਆਲ ਆ, ਉਹਨੇ ਵਿਰੋਧੀ ਪਾਰਟੀ ਦੀ ਸੀਗੀ, ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਤੇ ਟਰੰਪ ਨੇ ਉਹ ਤੋਂ ਲੈ ਲਿਆ ਜਾਂ ਉਹਨੇ ਟਰੰਪ ਨੂੰ ਦੇ ਦਿੱਤਾ, ਇਹਦੇ ਬਾਰੇ ਆਪਾਂ ਕੁਛ ਨੀ ਕਹਿ ਸਕਦੇ ਕਿ ਉਹਨੇ ਦਿੱਤਾ ਹੈ ਕਿ ਉਹਨੇ ਲੈ ਲਿਆ। ਪਰ ਉਹਦੇ ਬਾਵਜੂਦ ਵੀ ਜਿਹੜਾ ਆ ਟਰੰਪ ਆ ਜਿਹੜਾ ਉਹ ਹੁਣ ਉਹਨਾਂ ਦੇ ਸਿਰ ਲਾ ਰਿਹਾ ਨਾਰਵੇ ਵਾਲਿਆਂ ਦੇ ਤੇ ਕਿ ਤੁਸੀਂ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ ਇਸ ਕਰਕੇ ਮੈਂ ਗ੍ਰੀਨਲੈਂਡ ਨਾਲ ਤੇ ਤੁਹਾਡੇ ਸਾਰੇ
2: ਪਰਸਨਲ ਹੋ ਗਿਆ ਜੀ ਚੀਮਾ ਸਰ।
1: ਹਾਂਜੀ ਬਿਲਕੁਲ ਬਿਲਕੁਲ ਉਹੀ ਹੈ, ਉਹੀ ਆ ਜੀ ਪਰਸਨਲੇ ਉਹੀ ਤਾਂ ਉਹਨੇ ਲਿਖ ਦਿੱਤਾ, ਉਹ ਕਹਿੰਦਾ ਭਈ ਇਹ ਉਹਦੇ ਕਰਕੇ ਮੈਂ ਕਰ ਰਿਹਾ। ਉਹ ਡਰੇ ਥੋੜੀ ਆ ਟਰੰਪ ਸਾਹਿਬ, ਡਰਦੇ ਥੋੜੀ ਆ, ਉਹ ਕਹਿੰਦੇ ਮੈਂ ਇਸੇ ਕਰਕੇ। ਤੇ ਅੱਜ ਦੇ ਜਿਹੜੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਜਿਹੜਾ ਇਹ ਖਾਕ ਸਾਹਿਬ ਜੀ ਨੇ ਟੈਕਸ ਰਾਹੀਂ ਜਿਹੜਾ ਇਹ ਸੁਨੇਹਾ ਦਿੱਤਾ, ਐਵੇਂ ਨੀ ਮਤਲਬ ਉਹ ਟੀਵੀ ਤੇ ਨੀ ਬੋਲਿਆ, ਉਹਨਾਂ ਨੇ ਸੁਨੇਹਾ ਜਿੱਦਾਂ ਆਪਾਂ ਟੈਕਸ ਤੇ ਉਹ ਭੇਜਦੇ
2: ਉਧਰ ਚੀਮਾ ਉਹਨਾਂ ਵੀ ਤਿਆਰੀਆਂ, ਯੂਰਪ ਨੇ ਵੀ ਸਾਰੀਆਂ ਤਿਆਰੀਆਂ ਕਰ ਲਈਆਂ, ਆਪਣੀ ਆਰਮੀ ਵੀ ਉੱਥੇ
1: ਉਹਨਾਂ ਨੇ ਫੌਜਾਂ ਉੱਥੇ ਲਿਆਉਣੀਆਂ ਸ਼ੁਰੂ ਕਰ
2: ਦਿੱਤੀਆਂ। ਜੇ ਉਹ ਧੱਕੇ ਨਾਲ ਲੈ ਗਿਆ ਟਰੰਪ ਜਿਹੜਾ ਕੰਮ ਮਗਰ ਪੈ ਜਾਏ ਨਾ ਉਹਨੂੰ ਛੱਡਦਾ ਨੀ ਆ, ਲੱਗਦਾ ਇਹਨੇ ਕੁਛ ਨਾ ਕੁਛ ਟਰੰਪ ਸਾਹਿਬ ਨੇ ਕੋਈ ਨਾ ਕੋਈ ਗੇਮ ਖੇਲ ਦੇਣੀ ਉੱਥੇ
1: ਖੇਲ ਦੇਣੀ ਆ, ਬਿਲਕੁਲ ਕੁਛ ਨਾ ਕੁਛ ਖੇਲੂਗਾ। ਤੇ ਇਹਦੇ ਨਾਲ ਹੁਣ ਅੱਜ ਜਿਹੜਾ ਆ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸੁਨੇਹਾ ਜਿਹੜਾ ਵੀ ਦੇ ਦਿੱਤਾ ਕਿ ਗ੍ਰੀਨਲੈਂਡ ਮੈਂ ਤਾਂ ਹੀ ਖੋ ਰਿਹਾ ਕਿ ਨਾਰਵੇ ਵੱਲੋਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਗਿਆ। ਇਹਦੇ ਨਾਲ ਗ੍ਰੀਨਲੈਂਡ ਵਾਲੇ ਜਿਹੜੇ ਮਾਮਲੇ ਵਿੱਚ ਵੀ ਕਹਿੰਦਾ ਨਵਾਂ ਮੋੜ ਹੁਣ ਆ ਗਿਆ ਹੈ, ਇੱਥੇ ਦੇਖੋ ਅੱਗੇ ਜਾ ਕੇ ਕੀ ਬਣਦਾ। ਤੇ ਇਹ ਵੀਕਐਂਡ ਦੇ ਟੈਕਸ ਵਿੱਚ ਆ ਜਿਹੜਾ ਇਹ ਵੀਕਐਂਡ ਤੇ ਟੈਕਸ ਭੇਜਿਆ ਜਿਹੜਾ ਉਹਨੂੰ ਉਹਦੇ ਮੁਤਾਬਕ ਇਹ ਜਿਹੜੀ ਖ਼ਬਰ ਹੈਗੀ ਆ। ਤੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਦਾ ਨਾਂ ਇਹਨਾਂ ਨੇ ਜੋਨਸ ਗਾਰ ਸਟੋਰ ਓਲਾ ਹੈਗਾ ਤੇ ਉਹਨੂੰ ਇਹਨਾਂ ਨੇ ਐਵੇਂ ਨੀ ਮਤਲਬ ਉਹ ਟੀਵੀ ਤੇ ਨੀ ਬੋਲਿਆ, ਉਹਨਾਂ ਨੇ ਸੁਨੇਹਾ ਜਿੱਦਾਂ ਆਪਾਂ ਟੈਕਸ ਤੇ ਉਹ ਭੇਜਦੇ
2: ਉਧਰ ਚੀਮਾ ਉਹਨਾਂ ਵੀ ਤਿਆਰੀਆਂ, ਯੂਰਪ ਨੇ ਵੀ ਸਾਰੀਆਂ ਤਿਆਰੀਆਂ ਕਰ ਲਈਆਂ, ਆਪਣੀ ਆਰਮੀ ਵੀ ਉੱਥੇ
1: ਉਹਨਾਂ ਨੇ ਫੌਜਾਂ ਉੱਥੇ ਲਿਆਉਣੀਆਂ ਸ਼ੁਰੂ ਕਰ
2: ਦਿੱਤੀਆਂ। ਜੇ ਉਹ ਧੱਕੇ ਨਾਲ ਲੈ ਗਿਆ ਟਰੰਪ ਜਿਹੜਾ ਕੰਮ ਮਗਰ ਪੈ ਜਾਏ ਨਾ ਉਹਨੂੰ ਛੱਡਦਾ ਨੀ ਆ, ਲੱਗਦਾ ਇਹਨੇ ਕੁਛ ਨਾ ਕੁਛ ਟਰੰਪ ਸਾਹਿਬ ਨੇ ਕੋਈ ਨਾ ਕੋਈ ਗੇਮ ਖੇਲ ਦੇਣੀ ਉੱਥੇ
1: ਖੇਲ ਦੇਣੀ ਆ, ਬਿਲਕੁਲ ਕੁਛ ਨਾ ਕੁਛ ਖੇਲੂਗਾ। ਤੇ ਇਹਦੇ ਨਾਲ ਹੁਣ ਅੱਜ ਜਿਹੜਾ ਆ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸੁਨੇਹਾ ਜਿਹੜਾ ਵੀ ਦੇ ਦਿੱਤਾ ਕਿ ਗ੍ਰੀਨਲੈਂਡ ਮੈਂ ਤਾਂ ਹੀ ਖੋ ਰਿਹਾ ਕਿ ਨਾਰਵੇ ਵੱਲੋਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਗਿਆ। ਇਹਦੇ ਨਾਲ ਗ੍ਰੀਨਲੈਂਡ ਵਾਲੇ ਜਿਹੜੇ ਮਾਮਲੇ ਵਿਚ ਵੀ ਕਹਿੰਦਾ ਨਵਾਂ ਮੋੜ ਹੁਣ ਆ ਗਿਆ ਹੈ, ਇੱਥੇ ਦੇਖੋ ਅੱਗੇ ਜਾ ਕੇ ਕੀ ਬਣਦਾ। ਤੇ ਇਹ ਵੀਕਐਂਡ ਦੇ ਟੈਕਸ ਵਿਚ ਆ ਜਿਹੜਾ ਇਹ ਵੀਕਐਂਡ ਤੇ ਟੈਕਸ ਭੇਜਿਆ ਜਿਹੜਾ ਉਹਨੂੰ ਉਹਦੇ ਮੁਤਾਬਕ ਇਹ ਜਿਹੜੀ ਖ਼ਬਰ ਹੈਗੀ ਆ। ਤੇ ਨੋਰਵੇ ਦੇ ਪ੍ਰਾਈਮ ਮਿਨਿਸਟਰ ਦਾ ਨਾਂ ਇਹਨਾਂ ਨੇ ਜੋਨਸ ਗਾਰ ਸਟੋਰ ਓਲਾ ਹੈਗਾ, ਤੇ ਉਹਨੂੰ ਇਹਨਾਂ ਨੇ ਜਿਹੜਾ ਇਹ ਭੇਜਿਆ ਉਹਨਾਂ ਨੂੰ ਅੱਗੇ ਵੀ

0: ਵੱਲੋਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਗਿਆ। ਇਹਦੇ ਨਾਲ ਗ੍ਰੀਨਲੈਂਡ ਵਾਲੇ ਜਿਹੜੇ ਮਾਮਲੇ ਵਿੱਚ ਵੀ ਕਹਿੰਦਾ ਨਵਾਂ ਮੋੜ ਹੁਣ ਆ ਗਿਆ ਹੈ, ਇੱਥੇ ਦੇਖੋ ਅੱਗੇ ਜਾ ਕੇ ਕੀ ਬਣਦਾ। ਤੇ ਇਹ ਵੀਕਐਂਡ ਦੇ ਟੈਕਸ ਵਿੱਚ ਆ ਜਿਹੜਾ ਇਹ ਵੀਕਐਂਡ ਤੇ ਟੈਕਸ ਭੇਜਿਆ ਜਿਹੜਾ ਉਹਨੂੰ ਉਹਦੇ ਮੁਤਾਬਕ ਇਹ ਜਿਹੜੀ ਖ਼ਬਰ ਹੈਗੀ ਆ। ਤੇ ਨੋਰਵੇ ਦੇ ਪ੍ਰਾਈਮ ਮਿਨਿਸਟਰ ਦਾ ਨਾਂ ਇਹਨਾਂ ਨੇ ਜੋਨਸ ਗਾਰ ਸਟੋਰ ਓਲਾ ਹੈਗਾ, ਤੇ ਉਹਨੂੰ ਇਹਨਾਂ ਨੇ ਜਿਹੜਾ ਇਹ ਭੇਜਿਆ ਉਹਨਾਂ ਨੂੰ। ਅੱਗੇ ਵੀ ਖਾਕ ਸਾਹਿਬ ਜੀ ਰੌਲਾ ਪਾ ਕੇ ਉਹ ਕਹਿੰਦੇ ਮੈਂ 8 ਦੁਨੀਆ ਦੇ ਵਿੱਚ ਲੱਗੀਆਂ ਲੜਾਈਆਂ ਜਿਹੜੀਆਂ ਬੰਦ ਕਰਾਈਆਂ, ਇਸ ਕਰਕੇ ਮੈਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ, ਪਰ ਅਜੇ ਉਹਨੂੰ ਦਿੱਤਾ
1: ਨਹੀਂ। ਇੰਡੀਆ ਵਾਲੀ ਕੱਢ ਲੋ ਤੇ 7 ਰਹਿ ਜਾਂਦੇ, ਮੈਂ ਇੰਡੀਆ ਵਾਲੇ ਕਹਿੰਦੇ ਅਸੀਂ ਤੇ ਆਪ ਬੰਦ ਕੀਤੀ ਹੈ, ਟਰੰਪ ਸਾਹਿਬ ਨੇ ਤੇ ਕਰਾਈ ਨਹੀਂ, ਪਾਕਿਸਤਾਨ ਨੇ ਕਰਾਈ।
0: ਬਿਲਕੁਲ ਬਿਲਕੁਲ, ਉਹ ਤਾਂ ਦੋਨਾਂ ਪਾਸਿਆਂ ਦਾ ਜ਼ੋਰ ਲੱਗ ਗਿਆ ਕਰਕੇ ਕਰਾਈ ਆ। ਤੇ ਹੁਣ ਇਸ ਗੱਲ ਦਾ ਜਿਹੜਾ ਸਾਰਾ ਮਸਲਾ ਜਿਹੜਾ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਰੌਲਾ ਰੱਪਾ ਪਾ ਰਹੇ ਸੀ ਕਿ ਮੈਂ ਦੁਨੀਆ ਵਿੱਚ 8 ਜੰਗਾਂ ਬੰਦ ਕਰਾਈਆਂ ਤੇ ਮੈਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਮਿਲਣਾ ਚਾਹੀਦਾ, ਤੇ ਹੁਣ ਉਹਨੇ ਉਹ ਮੁੱਦਾ ਜਿਹੜਾ ਨਵਾਂ ਖੜਾ ਕਰ ਲਿਆ। ਤੇ ਇਹਦੇ ਨਾਲ ਅਗਲੀ ਗੱਲਬਾਤ ਖਾਕ ਸਾਹਿਬ ਜਿਹੜੀ ਹੈਗੀ ਆ ਖਬਰ ਦੀ, ਉਹ ਆਪਣੇ ਕੋਲ ਹੈਗੀ ਆ। ਅੱਜ ਜਿਹੜਾ ਆ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ਜਿਹੜਾ ਹੈਗਾ ਆ, ਤੇ ਇਹਦੇ ਵਿੱਚ ਵੀ ਖਾਕ ਸਾਹਿਬ ਜੀ ਦੇਖੋ ਫੇਰ ਰੌਲਾ ਪਾ ਲਿਆ ਟਰੰਪ ਸਾਹਿਬ ਨੇ। ਤੇ ਉਹਨਾਂ ਨੇ ਖਾਕ ਸਾਹਿਬ ਜੀ ਅਮਰੀਕਾ ਦੇ ਜਿਹੜੀ ਗਵਰਨਮੈਂਟ ਆ ਇਹਨੇ ਜਿਹੜੀਆਂ ਜਿਹੜੇ ਤੁਹਾਨੂੰ ਪਤਾ ਅੱਜ ਦੇ ਜਿਹੜੀ ਆ ਗਵਰਨਮੈਂਟ ਦੀ ਛੁੱਟੀ ਹੁੰਦੀ, ਫੈਡਰਲ ਗਵਰਨਮੈਂਟ ਵੱਲੋਂ ਜਿਹੜੀ ਆ ਇਹ ਛੁੱਟੀ ਕੀਤੀ ਜਾਂਦੀ ਆ।
1: ਬਿਲਕੁਲ ਛੁੱਟੀ ਹੈ,
0: ਹਾਂ। ਉਹਨਾਂ ਨੂੰ ਤਨਖਾਹ ਵੀ, ਜਿਹੜੇ ਗਵਰਨਮੈਂਟ ਦੇ ਇਮਪਲੋਈ ਆ ਉਹਨਾਂ ਨੂੰ ਤਨਖਾਹ ਵੀ ਦਿੱਤੀਆਂ ਜਾਂਦੀਆਂ, ਤੇ ਤਨਖਾਹ ਦੇ ਨਾਲ ਛੁੱਟੀ ਹੁੰਦੀ ਆ ਇਹ। ਤੇ ਇਹਦੇ ਨਾਲ ਖਾਕ ਸਾਹਿਬ ਜੀ ਅਮਰੀਕਾ ਵਿੱਚ ਧੂਮ ਧਾਮ ਨਾਲ ਜਿਹੜਾ ਇਹ ਦੇਨਿਆ ਮਾਰਟਿਨ ਕਿੰਗ ਦਾ ਉਹ ਮਨਾਇਆ ਜਾਂਦਾ ਹਰ ਸਾਲ ਕਾਫੀ ਪਿਛਲੇ ਸਾਲਾਂ ਤੋਂ। ਤੇ ਟਰੰਪ ਸਾਹਿਬ ਨੇ ਹੁਣ ਖਾਕ ਸਾਹਿਬ ਜੀ ਇਹਦੀ ਜਿਹੜੀ ਮਨੌਤ ਆ ਉਹਦੇ ਵਿੱਚ ਵੀ ਹੱਦਬੰਦੀ ਜਿਹੜੀ ਆ ਹੱਦਬੰਦੀ ਚ ਤਾੜ ਦਿੱਤੀ ਆ, ਕਹਿਣ ਦਾ ਮਤਲਬ ਉਹਦੇ ਮੂਹਰੇ ਵੀ ਕੰਧ ਪਾ ਦਿੱਤੀ ਆ।
1: ਅੱਛਾ,
0: ਕਿ ਇਹਦੀ ਜਿਹੜੀ ਆ ਐਮੀਨਾ ਇਹਨੂੰ ਵਧਾਈ ਚੱਲੋ ਇਹਨੂੰ ਘਟਾਓ, ਸੋ ਇੱਥੇ ਉਹਨੇ ਕਹਿ ਦਿੱਤਾ ਆ। ਤੇ ਜਿਹੜੀ ਹੈਗੀ ਆ ਇੱਕ ਨਾ ਇੱਥੇ ਖਾਕ ਸਾਹਿਬ ਜੀ ਵੱਖਰੀਆਂ ਵੱਖਰੀਆਂ ਸੰਸਥਾਵਾਂ ਜਿਹੜੀਆਂ ਇੰਸਟੀਟਿਊਸ਼ਨ ਹੁੰਦੇ ਆ, ਇੱਕ ਇੱਥੇ ਹੈਗੀ ਉਹਦਾ ਨਾਂ ਹੈਗਾ DEI ਉਹਨੂੰ ਕਹਿੰਦੇ ਆ ਸ਼ੋਰਟ ਫਾਰਮ ਦੇ ਵਿੱਚ DEI, ਤੇ ਉਹਦੀ ਜਿਹੜੀ ਫੁੱਲ ਫਾਰਮ ਆ ਉਹਦੇ ਵਿੱਚ ਹੈਗੀ ਆ ਡਾਇਵਰਸਿਟੀ ਇਕੁਇਟੀ ਅਤੇ ਜਿਹੜੀ ਹੈਗੀ ਆ ਇਨਕਲੂਜਨ। ਇਹ ਖਾਕ ਸਾਹਿਬ ਜੀ ਪਿਛਲੇ ਕੋਈ 30-40-50 ਸਾਲਾਂ ਤੋਂ ਇਹ ਜਿਹੜੀ ਆ ਸੰਸਥਾ ਚੱਲਦੀ ਆਉਂਦੀ ਆ, ਇਹ ਜਿਹੜੀ ਆ ਨਾ ਇਹ ਇਹਦਾ ਮਤਲਬ ਇਹ ਆ ਵੀ ਇੱਥੇ ਹਰ ਕਿਆ ਜਿਹੜਾ ਚਾਹੇ ਕਿਸੇ ਵੀ ਰੰਗ ਦਾ ਹੋਵੇ ਬੰਦਾ ਜਦੋਂ ਵੀ ਕੋਈ ਨੌਕਰੀਆਂ ਨਿਕਲਦੀਆਂ ਕਿਸੇ ਵੀ ਨੌਕਰੀ ਜਿਹੜੀਆਂ ਗਵਰਨਮੈਂਟ ਦੀਆਂ ਜਾਂ ਇਸ ਤਰ੍ਹਾਂ ਦੀਆਂ ਜੋਬਾਂ ਹੁੰਦੀਆਂ ਉਹਨਾਂ ਦੇ ਵਿੱਚ ਤੁਸੀਂ ਏਦਾਂ ਨਹੀਂ ਕਹਿ ਸਕਦੇ ਕਿ ਇੱਥੇ ਸਾਰੇ ਗੋਰੇ ਹੀ ਹੋਣਗੇ। ਉਹਨਾਂ ਦੇ ਵਿੱਚ ਰਾਖਵੀਆਂ ਕੁਝ ਜੋਬਾਂ ਹੁੰਦੀਆਂ ਕਾਲਿਆਂ ਵਾਸਤੇ, ਏਸ਼ੀਅਨ ਵਾਸਤੇ ਉਹ ਰਾਖਵੀਆਂ ਰੱਖੀਆਂ ਜਾਂਦੀਆਂ। ਸੋ ਉਹ ਆ ਜਿਹੜਾ ਉਹਨੂੰ ਡਾਇਵਰਸਿਟੀ ਕਹਿੰਦੇ ਆ ਵੀ ਹਰ ਕਿਸਮ ਦੇ ਜਿਹੜੇ ਲੋਕ ਆ ਉਹਦੇ ਵਿੱਚ ਹੋਣੇ ਚਾਹੀਦੇ ਆ, ਔਰ ਬਰਾਬਰਤਾ ਹੋਣੀ ਚਾਹੀਦੀ ਆ ਕਿਸੇ ਵੀ ਰੰਗ ਦੇ ਬੇਸ ਤੇ ਜਾਂ ਉਹਦੇ ਨੈਣ ਨਕਸ਼ ਕਿੱਦਾਂ ਦੇ ਉਹ ਕਿੱਦਾਂ ਦਾ ਲੱਗਦਾ ਉਸ ਬੇਸ ਤੇ ਤੁਸੀਂ ਉਹਦੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ। ਤੇ ਇਨਕਲੂਜਨ ਆ ਜਿਹੜਾ ਉਹਦਾ ਮਤਲਬ ਹੁੰਦਾ ਵੀ ਸਾਰੇ ਰਲ ਕੇ ਆਪਾਂ ਇਹਦੇ ਵਿੱਚ ਸਾਂਝ ਆ ਜਿਹੜੀ ਇਹ ਸਾਡਾ ਸਾਰਿਆਂ ਦਾ ਸਾਂਝ ਆ। ਸੋ ਇਹ ਤਿੰਨ ਆ ਜਿਹੜੀਆਂ ਡਾਇਵਰਸਿਟੀ ਇਕੁਇਟੀ ਐਂਡ ਇਨਕਲੂਜਨ ਇਹਦੇ ਵਾਲੀ ਜਿਹੜੀ ਨੀਤੀ ਆ ਖਾਕ ਸਾਹਿਬ ਜੀ ਉਹਦੇ ਸਾਹਮਣੇ ਵੀ ਜਿਹੜੇ ਆਪਣੇ ਪ੍ਰੈਜੀਡੈਂਟ ਹੈਗੇ ਆ ਟਰੰਪ ਸਾਹਿਬ ਉਹਨਾਂ ਨੇ ਕੰਧ ਖੜੀ ਕਰਤੀ ਆ। ਉਹ ਕਹਿੰਦੇ ਆ ਇਹ ਸਾਰਾ ਗੰਦ ਲਾਂ ਜਿਹੜਾ ਤੁਸੀਂ ਪਾਈ ਜਾਂਦੇ ਇਹਨੂੰ ਬੰਦ ਕਰੋ, ਕਹਿਣ ਦਾ ਮਤਲਬ ਆ ਉਹਦੇ ਤੇ ਪਾਬੰਦੀਆਂ ਲਾਓ ਕਿ ਨਹੀਂ ਅਸੀਂ ਏਦਾਂ ਨਹੀਂ ਇੱਥੇ ਤੁਹਾਡਾ ਚੱਲਣ ਦੇਣਾ, ਇਹ ਗੋਰਿਆਂ ਦਾ ਜਾਂ ਜਿਹਦੇ ਕੋਲ ਪਾਵਰ ਆ ਉਹਦੀ ਇੱਥੇ ਚੱਲੂਗੀ। ਤੇ ਹੁਣ ਦੇਖੋ ਖਾਕਸਾ ਜੀ ਮਾਰਟਿਨ ਲੂਥਰ ਕਿੰਗ ਆ ਜਿਹੜੇ
1: ਇਹੋ ਜਿਹੇ ਕਿੰਗ ਸਾਹਿਬ ਨੇ ਇਹ ਯੁੱਧ ਲੜ ਕੇ ਤੇ ਇਹਨਾਂ ਨੂੰ ਆਜ਼ਾਦੀ ਦਿਵਾਈ ਇਹਨੇ ਸਾਲਾਂ ਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਅਖੀਰ ਤੇ
0: ਹਾਂਜੀ ਮਾਰਟਿਨ ਲੂਥਰ ਕਿੰਗ ਜਿਹੜੇ ਹੈਗੇ ਆ ਥਰਡ ਇਹ ਜਿਹੜੇ ਆ ਇਹ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਜਿਹੜੇ ਆ ਇਹ ਲਾਕੇ ਹੈਗੇ ਉਹਨਾਂ ਦੇ। ਤੇ ਇਹਨਾਂ ਨੇ ਖਾਕ ਸਾਹਿਬ ਜੀ ਕਿਹਾ ਕਿ ਕਿੰਗ ਦਾ ਜਿਹੜਾ ਉਹ ਲੜਿਆ ਉਹ ਤੇ ਉਹ ਕਹਿੰਦਾ ਵੀ ਟਰੰਪ ਦੀ ਇਹ ਜਿਹੜੀ ਆ ਦੂਸਰੀ ਟਰਮ ਆ ਇਹ ਜਦੋਂ ਦਾ ਦੂਸਰੀ ਵਾਰੀ ਪ੍ਰੈਜੀਡੈਂਟ ਬਣਿਆ ਇਹਦੇ ਵੱਲੋਂ ਜਿਹੜੀ ਆ ਗਿਣੀ ਮਿਥੀ ਇਹ ਯੋਜਨਾ ਰਾਹੀਂ ਕਹਿੰਦਾ ਅਮਰੀਕਾ ਦਾ ਇਤਿਹਾਸ ਆ ਜਿਹੜਾ ਉਹਨੂੰ ਢਾਇਆ ਮਟਾਇਆ ਜਾ ਰਿਹਾ, ਢਾਇਆ ਵੀ ਜਾ ਰਿਹਾ ਤੇ ਮਟਾਇਆ ਵੀ ਜਾ ਰਿਹਾ ਤੇ ਉਹਨੂੰ ਲੁਕੋਇਆ ਵੀ ਜਾ ਰਿਹਾ, ਤੇ ਦੁਬਾਰਾ ਤੋਂ ਵੀ ਕਹਿੰਦਾ ਵੀ ਇਹ ਆਪਣੇ ਹਿਸਾਬ ਨਾਲ ਫੇਰ ਮੁੜ ਕੇ ਉਹੀ ਜਿਹੜਾ ਗੋਰਿਆਂ ਦਾ ਰਾਜ ਆ ਉਹਦੇ ਵੱਲ ਨੂੰ ਇਹ ਵਧਾਇਆ ਜਾ ਰਿਹਾ। ਨੀਤੀਆਂ ਜਿਹੜੀਆਂ ਉਹ ਬਣੀਆਂ ਪਿਛਲੇ 1960 ਤੋਂ ਮੇਰਾ ਖਿਆਲ ਆ ਇਹ ਜਿਹੜੇ ਮਾਰਟਿਨ ਲੂਥਰ ਕਿੰਗ ਜੀ ਹੋਏ ਆ। ਤੇ ਇਹਨਾਂ ਨੇ ਖਾਕ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਕੋਲ ਉਹ ਡਾਕਟਰੇਟ ਦੀ ਡਿਗਰੀ ਵੀ ਸੀ, PhD ਦੀ ਜਿਹਨੂੰ ਆਪਾਂ ਕਹਿੰਦੇ ਆ। ਤੇ ਇਹਨਾਂ ਨੇ ਫਿਰ ਜਿਹੜੇ ਵੱਖਰੇ

0: ਰੰਗਾਂ ਦੇ ਲੋਕ ਆ ਉਹਨਾਂ ਨੂੰ ਆਜ਼ਾਦੀ ਦਵਾਉਣ ਵਾਸਤੇ ਆਪਣੀ ਜਿਹੜੀ ਆ ਉਹ ਸਾਰੀ ਜ਼ਿੰਦਗੀ ਲਾਈ। ਤੇ ਇਹਨਾਂ ਨੇ ਖੱਖ ਸਾਹਿਬ ਜੀ ਇੱਕ ਭਾਸ਼ਣ ਦਿੱਤਾ ਸੀਗਾ ਜਿਹਨੂੰ ਕਹਿੰਦੇ ਸੀ ਮਾਈ ਡ੍ਰੀਮ ਸਪੀਚ। ਉਹਨਾਂ ਨੇ ਕਿਹਾ ਸੀਗਾ ਪੰਜਾਬੀ ਵਿੱਚ ਕਹਿਣਾ ਤਾਂ ਆਪਾਂ ਕਵਾਂਗੇ ਭਈ ਸੁਪਨਾ ਇੱਕ ਉਹਨਾਂ ਦਾ ਸੀਗਾ ਜਿਹਦੇ ਵਾਸਤੇ ਉਹਨਾਂ ਨੇ ਇਹ ਭਾਸ਼ਣ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਮੂਵਮੈਂਟ ਸ਼ੁਰੂ ਹੋ ਗਈ ਤੇ ਫਿਰ ਉਸ ਵੇਲੇ ਸ਼ਾਇਦ ਕੈਨੇਡੀ ਜਿਹੜੇ ਆ ਪ੍ਰੈਜੀਡੈਂਟ ਸੀਗੇ ਤੇ ਉਹਨਾਂ ਨੇ ਫਿਰ ਉਹ ਆਜ਼ਾਦੀ ਸੀ ਜਿਹੜੀ ਵੋਟਾਂ ਪਾਉਣ ਦੀ ਤੇ ਪੜ੍ਹਨ ਦੀ ਉਹ ਸਾਰੀ ਦੇ ਦਿੱਤੀ ਸੀਗੀ। ਤੇ ਉਸ ਤੋਂ ਬਾਅਦ ਵੀ ਖੱਖ ਸਾਹਿਬ ਜੀ ਬਹੁਤ ਸਾਰੀਆਂ ਗੌਰਮੈਂਟਾਂ ਜਿਹੜੀਆਂ ਉਹਨਾਂ ਨੇ ਜਿਹੜੇ ਆ ਲੋਕਾਂ ਦੇ ਵਿਤਕਰਾ ਨਾ ਕਰਨ ਵਾਲੀਆਂ ਜਿਹੜੀਆਂ ਨੀਤੀਆਂ ਉਹ ਕਾਫੀ ਚਿਰ ਤੋਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਂਦੀਆਂ ਸੀਗੀਆਂ। ਤੇ ਪਰ ਟਰੰਪ ਸਾਹਿਬ ਆ ਹੁਣ ਜਿਹੜੇ ਉਹਨਾਂ ਨੇ ਖੱਖ ਸਾਹਿਬ ਜੀ ਉਲਟੀ ਗੰਗਾ ਪਹੋਏ ਨੂੰ ਜਿਹੜੀ ਕਹਿੰਦੇ ਹੁੰਦੇ ਆ ਉਹ ਵਹਾਉਣੀ ਸ਼ੁਰੂ ਕਰ ਦਿੱਤੀ ਆ ਤੇ ਕਿੱਥੇ ਜਾ ਕੇ ਖਤਮ ਹੋਣੀ ਆ ਇਹ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਹੁੰਦੀ ਆ ਕਿ ਜਿਹੜੇ ਇੱਕ ਅੱਧਾ ਪ੍ਰੈਜੀਡੈਂਟ ਜਿੱਦਾਂ ਹੁਣ ਟਰੰਪ ਸਾਹਿਬ ਆ ਗਏ ਆ ਇਦੂ ਬਾਅਦ ਕੋਈ ਹੋਰ ਆ ਜਾਊਗਾ ਚੰਗਾ ਆ ਜਾਊਗਾ ਉਹ ਫੇਰ ਮੁੜ ਕੇ ਉਹੀ ਨੀਤੀਆਂ ਲੈ ਆਊਗਾ। ਬਹੁਤੀਆਂ ਇਹ ਜਿਹੜੀਆਂ ਗੇਮਾਂ ਖੱਖ ਸਾਹਿਬ ਜੀ ਇਹ ਹੋਣਾ ਕੁਛ ਨੀ ਹੁੰਦਾ ਕਿਉਂਕਿ ਇੱਕ ਥੋੜਾ ਜਿਹਾ ਆ ਜਾਂਦਾ ਦੂਜਾ ਆ ਕੇ ਫੇਰ ਬਣਾ ਲੈਂਦਾ। ਅਸਲ ਦੇ ਵਿੱਚ ਇਹ ਜਿਹੜੀ ਜਨਤਾ ਆ ਪਰਜਾ ਆ ਉਹਨਾਂ ਦੇ ਦਿਮਾਗ ਨੂੰ ਗਮਰਾਹ ਕਰਕੇ ਉਹਨਾਂ ਤੋਂ ਵੋਟਾਂ ਲੈਣ ਦੇ ਮਸਲੇ ਹੁੰਦੇ ਆ। ਤੇ ਉਹ ਫੇਰ ਹੁਣ ਜਦੋਂ ਟਰੰਪ ਸਾਹਿਬ ਦੇ ਇੱਕ ਸਾਲ ਲੰਘ ਗਿਆ ਤਿੰਨ ਰਹਿ ਗਏ ਆ ਜਦੋਂ ਉਹ ਤਿੰਨ ਉਹਦੇ ਖਤਮ ਹੋ ਜਾਣਗੇ ਤੇ ਉਦੋਂ ਬਾਅਦ ਫੇਰ ਨਵੇਂ ਪ੍ਰੈਜੀਡੈਂਟ ਕੋਈ ਚੱਜਦੇ ਆ ਜਾਣਗੇ ਮੇਰਾ ਖਿਆਲ ਆ। ਜਿੱਥੋਂ ਤੱਕ ਖੱਖ ਸਾਹਿਬ ਜੀ ਅਗਲਾ ਪ੍ਰੈਜੀਡੈਂਟ ਤੁਸੀਂ ਵੀ ਗੈਸ ਕਰ ਦਿਓ ਆਪਣਾ ਹਿੱਸਾ ਪਾ ਦਿਓ ਤੇ ਅਗਲਾ ਪ੍ਰੈਜੀਡੈਂਟ ਅਮਰੀਕਾ ਦਾ ਕੌਣ ਤੁਹਾਡੇ ਹਿਸਾਬ ਨਾਲ? ਬਿਲਕੁਲ ਮੈਨੂੰ ਵੀ ਇੱਦਾਂ ਲੱਗ ਰਿਹਾ ਭਈ ਉਹਨੇ ਬਣਨਾ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈਗਾ ਨਿਊਸਮ। ਹਾਂਜੀ ਸ਼ਾਇਦ ਉਹੀ ਲੱਗ ਰਿਹਾ ਭਈ ਉਹਨੇ ਹੀ ਬਣਨਾ ਆ ਤੇ ਦੇਖੋ ਕੀ ਹੁੰਦਾ। ਸ਼ਾਇਦ ਖੱਖ ਸਾਹਿਬ ਜੀ ਆਪਾਂ ਨੂੰ ਇਹ ਵੀ ਨੀ ਪਤਾ ਕਿ ਟਰੰਪ ਸਾਹਿਬ ਆ ਜਿਹੜੇ ਉਹ ਚਾਰ ਸਾਲ ਪੂਰੇ ਕਰਨਗੇ ਜਾਂ ਨਹੀਂ। ਇਹਦੇ ਵਿੱਚ ਵੀ ਕਈ ਵਾਰੀ ਉਹ ਲੱਗਦਾ ਹੁੰਦਾ ਭਈ ਯਾਰ ਇਹਨਾਂ ਦਾ ਕੋਈ ਸਟੇਟ ਵੱਲੋਂ ਜਾਂ
1: ਚੀਮਾ ਸਾਹਿਬ ਜਿੰਨਾ ਕੁਛ ਹੋ ਰਿਹਾ ਨਾ ਇਸ ਵੇਲੇ ਇੰਪੀਚਮੈਂਟ ਦੀਆਂ ਤਿਆਰੀਆਂ ਉਧਰੋਂ ਇਹ ਹੋ ਰਿਹਾ ਉਧਰੋਂ ਕੋਰਟ ਨੇ ਬਹੁਤ ਸਖ਼ਤ ਆਰਡਰ ਕੀਤੇ ਆ ਉਹ ਟਰੰਪ ਸਾਹਿਬ ਜਿਹੜੇ ਨਾ ਉਹ ਆਪਣੀ ਅੜੀ ਦੇ ਉੱਪਰ ਪੱਕੇ ਆ ਉਹ ਕਹਿੰਦਾ ਕਿ ਮੈਂ ਜੋ ਕਰਨਾ ਉਹ ਮੈਂ ਕਰ ਦੇਣਾ ਮੈਂ ਕਿਸੇ ਕੋਲ ਨੀ ਡਰਦਾ ਮੈਂ ਕੋਰਟ ਤੋਂ ਨੀ ਡਰਦਾ ਮੈਂ ਕਿਸੇ ਕੋਲ ਪਰ ਇਹ ਆ ਕਿ ਇਹੋ ਜਿਹਾ ਟਾਈਮ ਆ ਜਾਣਾ ਮੇਰੇ ਹਿਸਾਬ ਨਾਲ ਵੀ ਕਿਉਂਕਿ ਜਿਸ ਤਰੀਕੇ ਨਾਲ ਟਰੰਪ ਸਾਹਿਬ ਲੱਗੇ ਹੋਏ ਨਾ
0: ਉਹ ਅੱਗੇ
1: ਵਧਣਾ ਔਖਾ ਹੋ ਰਿਹਾ ਜੀ ਦਿਨੋ ਦਿਨ ਹੋ ਰਿਹਾ
0: ਦਿਨੋ ਦਿਨ ਬਿਲਕੁਲ ਇਹਦੇ ਚ ਕੋਈ ਸ਼ੱਕ ਨੀ ਦਿਨੋ ਦਿਨ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਤੇ ਕੁਛ ਜਿਹੜੇ ਟਰੰਪ ਦੀ ਪਾਰਟੀ ਦੇ ਵੀ ਕੁਛ ਜਿਹੜੇ ਮੈਂਬਰ ਹੈਗੇ ਖੱਖ ਸਾਹਿਬ ਉਹ ਵੀ ਉਹਦੇ ਨਾਲ ਟੁੱਟ ਰਹੇ ਆ ਬਿਲਕੁਲ ਰਿਪਬਲਿਕਨ ਪਾਰਟੀ ਆ ਜਿਹੜੀ ਉਹ ਵੀ ਉਹਦੇ ਖਿਲਾਫ਼ ਹੁੰਦੀ ਜਾਂਦੀ ਆ ਤੇ ਹੁਣ ਜਿਹੜੇ ਹੈਗੇ ਆ ਖੱਖ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਆ ਜੇ ਇਹਦੇ ਬਾਰੇ ਆਪਾਂ ਗੱਲ ਕਰੀਏ ਮਾਰਟਿਨ ਲੂਥਰ ਕਿੰਗ ਨੇ ਖੱਖ ਸਾਹਿਬ ਜੀ ਜਿਹੜੇ ਦੋ ਬੰਦੇ ਹੋਏ ਆ ਇੱਕ ਤਾਂ ਮਹਾਤਮਾ ਗਾਂਧੀ ਤੇ ਦੂਸਰੇ ਜਿਹੜੇ ਸੀਗੇ ਆਪਣੇ ਸਾਊਥ ਅਫਰੀਕਾ ਦੇ ਨੈਲਸਨ ਮੰਡੇਲਾ ਹਾਂਜੀ ਉਹਨਾਂ ਤੋਂ ਵੀ ਜਿਹੜਾ ਮਾਰਟਿਨ ਲੂਥਰ ਕਿੰਗ ਸਾਹਿਬ ਹੈਗੇ ਸੀਗੇ ਇਹਨਾਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਉਹਨਾਂ ਦੀਆਂ ਨੀਤੀਆਂ ਪੜ੍ਹ ਕੇ ਵੀ ਮਾਰਟਿਨ ਲੂਥਰ ਕਿੰਗ ਨੇ ਜਿਹੜਾ ਉਹ ਇੱਧਰ ਨੂੰ ਤੁਰੇ ਸੀਗੇ ਤੇ ਇੱਥੇ ਸਾਡੇ ਖੱਖ ਸਾਹਿਬ ਜੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਆ ਨਾ ਜਿਹੜੀ ਸਾਡੀ ਇੱਥੇ ਫਰੈਜ਼ਨੋ ਦੇ ਵਿੱਚ ਉੱਥੇ ਜਿਹੜਾ ਹੈਗਾ ਮੇਰਾ ਖਿਆਲ ਉਹਨੇ ਇਹਨੇ ਹੁਣ ਲਾਹ ਤੀ ਉਹ ਉੱਥੇ ਦੋ ਬੁੱਤ ਲੱਗੇ ਹੁੰਦੇ ਸੀਗੇ ਮਾਰਟਿਨ ਲੂਥਰ ਕਿੰਗ ਦਾ ਤੇ ਨਾਲ ਗਾਂਧੀ ਦਾ ਦੋਨਾਂ ਦੇ ਬੁੱਤ ਲੱਗੇ ਹੁੰਦੇ ਸੀਗੇ ਪਿੱਛੇ ਜਿਹਾ ਰੌਲਾ ਪੈਂਦਾ ਸੀਗਾ ਰੌਲਾ ਪਿਆ ਨਾ ਟੈਕਸਟਾਈਲ ਦੇ ਵਿੱਚ ਵੀ ਹੋਰ ਸਟੇਟਾਂ ਚ ਵੀ ਮੇਰਾ ਖਿਆਲ ਆ ਇਹਨਾਂ ਨੇ ਲਾਹ ਤੇ ਪਰ ਅੱਗੇ ਮੈਂ ਉੱਥੇ ਜਾਂਦਾ ਰਿਹਾ ਹੁਣ ਮੈਂ ਕਦੇ ਗਿਆ ਨੀ ਬਹੁਤ ਦੇਰ ਹੋ ਗਈ ਮੈਨੂੰ ਤੇ ਰੌਲਾ ਪੈਂਦਾ ਸੀਗਾ ਵੀ ਉਹ ਉੱਥੋਂ ਲਹਾਓ ਇਹਨਾਂ ਦੇ ਦੋਨਾਂ ਦੇ ਬੁੱਤ ਗਾਂਧੀ ਦਾ ਵੀ ਤੇ ਜਿਹੜਾ ਮਾਰਟਿਨ ਲੂਥਰ ਕਿੰਗ ਵੀ ਆ ਹੁਣ ਮੈਨੂੰ ਮੇਰੇ ਦਿਮਾਗ ਚ ਹੈ ਨੀ ਵੀ ਉੱਥੇ ਅਜੇ ਹੈਗੇ ਆ ਕਿ ਨਹੀਂ ਪਰ ਇਹਨਾਂ ਦੋਨਾਂ ਦੇ ਬਰਾਬਰ ਬਰਾਬਰੀ ਬੁੱਤ ਲੱਗੇ ਸੀਗੇ। ਸੋ ਖੱਖ ਸਾਹਿਬ ਜੀ ਹਮੇਸ਼ਾ ਵਾਸਤੇ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਇੱਕ ਦੇ ਵਿੱਚ ਕਾਢ ਨਿਕਲਦੀ ਆ ਨਾ ਕੋਈ ਮਹਾਂਪੁਰਸ਼ ਪੈਦਾ ਹੁੰਦਾ ਆ ਚਾਹੇ ਉਹ ਕਿਤੇ ਵੀ ਹੋਵੇ ਤੇ ਉਹਦੇ ਤੋਂ ਫਿਰ ਗਾਈਡ ਲੈ ਕੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਹੁੰਦੇ ਆ ਇਹ ਪਿੱਛੋਂ ਜਿੱਥੋਂ ਮਰਜ਼ੀ ਆਪਾਂ ਇਤਿਹਾਸ ਪੜ੍ਹ ਲਈਏ ਕਦੇ ਦੇਖੋ ਗ੍ਰੀਸ ਦੇ ਫਿਲੋਸਫਰ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਆ ਇੰਡੀਆ ਦੇ ਵਿੱਚ ਰਾਮ ਚੰਦਰ ਕ੍ਰਿਸ਼ਨ ਉਹਨਾਂ ਦੀ ਤੁਹਾਨੂੰ ਪਤਾ ਵੀ ਸਾਰੀ
1: ਡਾਕਟਰ ਸਾਹਿਬ ਆ ਗਏ ਤੇ ਆਪਾਂ ਅਗਲਾ ਪ੍ਰੋਗਰਾਮ ਕਰੀ ਤੁਸੀਂ ਫੋਨ ਕੱਟੋ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਜੀ
0: ਜੀ
1: ਕੱਟ ਦਿਓ ਛੇਤੀ ਡਾਕਟਰ ਸਾਹਿਬ ਹੋਲਡ ਕਰਿਓ ਜੀ
2: ਜੀ
1: ਮੈਂ ਜਰਾ ਚੀਮਾ ਸਾਹਿਬ ਨੂੰ ਨਾਲ ਐਡ ਕਰ ਲਾ ਸੈਡ ਪੀਪਲ

0: ਲੋ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਰੋਜ਼ ਦੀ ਤਰ੍ਹਾਂ ਹਰ ਪ੍ਰੋਗਰਾਮ ਦੇ ਵਿਚ ਇਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਤੁਹਾਡੇ ਤੱਕ ਤੇ ਉਹ ਬਹੁਤ ਵੱਡਾ ਐਕਸਪੀਰੀਅੰਸ ਹੈ ਜਿਹਦਾ ਤੁਸੀਂ ਵੀ ਫਾਇਦਾ ਨਾਲ ਮਿਲ ਕੇ ਉਠਾ ਸਕਦੇ ਹੋ ਔਰ ਦੂਜੀ ਬੇਨਤੀ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਕਿਸੇ ਮਸਲੇ ਦੇ ਉਪਰ ਆਪਣੀ ਰਾਏ ਲੈਣੀ ਹੈ ਡਾਕਟਰ ਸਾਹਿਬ ਕੋਲੋਂ ਫ੍ਰੀ ਹੈ ਔਰ ਬਹੁਤ ਥੋੜੇ ਪੈਸਿਆਂ ਦੇ ਵਿਚ ਇਲਾਜ ਕਰ ਦਿੰਦੇ ਆ ਜੇ ਕੋਈ ਬਹੁਤ ਜ਼ਿਆਦਾ ਫਸਿਆ ਚਾਰ ਚੁਫੇਰੇ ਇਲਾਜ ਕਰਾ ਕੇ ਦੇਖ ਲਿਆ ਠੀਕ ਨਹੀਂ ਹੋ ਰਿਹਾ ਤੇ ਤੁਸੀਂ ਡਾਕਟਰ ਸਾਹਿਬ ਨੂੰ ਜਿਹੜਾ ਉਹ ਫੋਨ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਔਰ ਜੇ ਚਾਹੋ ਤੇ ਇਲਾਜ ਵੀ ਕਰਾ ਸਕਦੇ ਹੋ ਬਹੁਤ ਘੱਟ ਪੈਸਿਆਂ ਦੇ ਵਿਚ ਬਾਕੀ ਦੇ ਇਲਾਜ ਦੇ ਵਿਚ ਤੁਹਾਨੂੰ ਫੋਨ ਨੰਬਰ ਤੇ ਈਮੇਲ ਤੇ ਸਭ ਕੁਝ ਅਸੀਂ ਦੱਸ ਦਾਂਗੇ ਡਾਕਟਰ ਸਾਹਿਬ ਡਾਕਟਰ ਸਾਹਿਬ ਆਜੋ ਜੀ ਮੈਂ ਫਿਰ ਚੀਮਾ ਸਾਹਿਬ ਨੂੰ ਨਾਲ ਨਾਲ ਕੋਸ਼ਿਸ਼ ਕਰਦਾ ਰਹਿਣਾ
1: ਮੁਸ਼ਕਲ ਹੋ ਗਿਆ ਲੱਭਣੇ
0: ਕੀ ਹੋਇਆ ਕਿ ਬੜਾ ਵਧੀਆ ਹੋ ਜਾਂਦਾ ਸੀ ਐਡ ਹੁਣ ਨੀ ਸਮਝ ਆਉਂਦੀ ਕੀ ਹੋ ਰਿਹਾ
1: ਸੋ ਰੇਡੀਓ ਪ੍ਰਵਾਸ ਰੇਡੀਓ ਸਭ ਰੰਗ ਯੂਟਿਊਬ ਫੇਸਬੁੱਕ ਉਪਰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸਿਹਤ ਵਿਗਿਆਨ ਲੈ ਕੇ ਔਰ ਸਿਹਤ ਵਿਗਿਆਨ ਦੀ ਇੱਕ ਲੜੀਵਾਰ ਕਥਾ ਅਸੀਂ ਸ਼ੁਰੂ ਕੀਤੀ ਹੋਈ ਹੈ ਉਸ ਕਥਾ ਨੂੰ ਕਥਾ ਦੇ ਰੂਪ ਦੇ ਵਿਚ ਹੀ ਤੁਹਾਡੇ ਨਾਲ ਪੇਸ਼ ਕਰਦੇ ਹਾਂ ਜੀਵਨ ਨੂੰ ਅਸੀਂ ਸ਼ੁਰੂਆਤੀ ਦੌਰ ਤੋਂ ਜਵਾਨੀ ਤੱਕ ਲੈ ਆਏ ਸਾਂ ਔਰ ਜਵਾਨੀ ਤੋਂ ਬਾਅਦ ਫਿਰ ਅਸਾਂ ਇਹ ਦੇਖਣਾ ਸ਼ੁਰੂ ਕੀਤਾ ਸੀ ਵੀ ਅਸੀਂ ਇਸ ਜੀਵਨ ਦੀ ਅੰਦਰਲੀ ਘੋਖ ਕਰੀਏ ਵੀ

0: ਲੋ ਜੀ ਜੁੜ ਗਏ
1: ਅਸੀਂ ਹੁਣ ਸਹਿਲ ਤੱਕ
0: ਸਤਿ ਸ੍ਰੀ ਅਕਾਲ
1: ਆਓ ਜੀ ਜੀ ਮਜ਼ਹਬ ਜੀ ਹੈ ਸਤਿ ਸ੍ਰੀ ਅਕਾਲ ਜੀ ਉਸ ਕੋਕ ਨੂੰ ਕਰਦਿਆਂ ਕਰਦਿਆਂ ਅਸੀਂ ਸੈੱਲ ਤੇ ਪਹੁੰਚੇ ਹਾਂ ਤੇ ਉਸ ਸੈੱਲ ਦੀ ਜਿਹੜੀ ਵਿਆਖਿਆ ਹੈ ਲੜੀਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਰ ਇਸ ਤੋਂ ਪਹਿਲਾਂ ਜੋ ਦੱਸਣ ਵਾਲੀ ਬਹੁਤ ਜ਼ਰੂਰੀ ਗੱਲ ਇਹ ਆ ਕਿ ਹੁਣ ਤੱਕ ਸੰਸਾਰ ਦੀ ਵਿਧਾ ਸੰਸਾਰ ਦਾ ਵਿਧਾਨ ਇਸ ਤਰ੍ਹਾਂ ਚੱਲਦਾ ਆਇਆ ਸੀਗਾ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਸਾਡੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਸੀ ਹੁੰਦਾ ਔਰ ਅੱਜ ਦੇ ਜ਼ਮਾਨੇ ਵਿਚ ਅਸੀਂ ਉਸ ਲਫ਼ਜ਼ ਨੂੰ ਕ੍ਰੀਏਟ ਕਰ ਲਿਆ ਤੇ ਉਹਦਾ ਨਾਂ ਕਰ ਦਿੱਤਾ ਹਾਈਪੋਥੀਸਿਸ ਹਾਈਪੋਥੀਸਿਸ ਉਹ ਵਿਧਾਨ ਆ ਜਿਹੜਾ ਚੱਲ ਤੇ ਰਿਹਾ ਹੈ ਪਰ ਸਾਡੇ ਕੋਲ ਉਹਦਾ ਸਬੂਤ ਹੈ ਨੀ ਐਕਸਪਲੇਨੇਸ਼ਨ ਹੈ ਨੀ ਸਾਡੇ ਜ਼ਮਾਨੇ ਦੇ ਵਿਚ 21ਵੀਂ ਸਦੀ ਦੇ ਵਿਚ ਇਸ ਵੇਲੇ ਅਸੀਂ ਚੱਲ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਜਿਹੜਾ ਆ ਹਰ ਗੱਲ ਦੀ ਘੋਖ ਕਰਕੇ ਤੇ ਉਹਦਾ ਫਿਜ਼ੀਕਲ ਸਬੂਤ ਪਦਾਰਥਕ ਰੂਪ ਲੱਭਣ ਦੀ ਕੋਸ਼ਿਸ਼ ਕਰ ਰਿਹਾ ਔਰ ਜਦ ਤੱਕ ਐਸਾ ਨਹੀਂ ਹੁੰਦਾ ਤਦ ਤੱਕ ਉਹ ਇਸ ਨੂੰ ਹਾਈਪੋਥੀਸਿਸ ਹੀ ਮੰਨਦਾ ਹੈ ਬਹੁਤ ਸਾਰੀਆਂ ਐਸੀਆਂ ਕਲਾਵਾਂ ਹਨ ਵਿਧਾ ਹਨ ਜਿਹੜੀਆਂ ਚੱਲ ਰਹੀਆਂ ਨੇ ਪਰ ਉਹਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ ਤੇ ਅੱਜ ਦੇ ਤਰਕ ਸੰਗਤ ਲੋਕ ਜਿਹੜੇ ਨੇ ਵਿਚਾਰਵਾਨ ਲੋਕ ਜਿਹੜੇ ਨੇ ਉਸ ਨੂੰ ਨਹੀਂ ਮੰਨਦੇ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਆਪਾਂ ਗੁਰਬਾਣੀ ਦੀਆਂ ਵੀ ਕਈ ਤਰ੍ਹਾਂ ਕੀਤੀਆਂ ਹੋਈਆਂ ਨੇ ਔਰ ਬਹੁਤ ਸਾਰਾ ਹੋਰ ਆਮ ਪ੍ਰਚਲਿਤ ਪ੍ਰੋਗਰਾਮਾਂ ਦੇ ਵਿਚ ਵੀ ਅਸੀਂ ਗੱਲਾਂ ਕਰਦੇ ਹੀ ਰਹਿੰਦੇ ਹਾਂ ਕਿ ਬਹੁਤ ਸਾਰਾ ਕੁਝ ਐਸਾ ਅਸੀਂ ਵਰਤ ਰਹੇ ਹਾਂ ਚੱਲ ਰਹੇ ਹਾਂ ਮੰਨ ਰਹੇ ਹਾਂ ਔਰ ਉਹਦੇ ਮੁਤਾਬਕ ਸਾਡਾ ਜੀਵਨ ਵੀ ਚੱਲ ਰਿਹਾ ਹੈਗਾ ਆ ਉਹਦੀ ਮਾਨਤਾ ਕਰਦਿਆਂ ਹੋਇਆ ਪਰ ਸਾਡੇ ਕੋਲ ਸਬੂਤ ਹੈ ਨੀ ਉਹਦੇ ਸੋ ਅਸੀਂ ਸਬੂਤਾਂ ਨੂੰ ਭਾਲਦਿਆਂ ਹੋਇਆ ਇਸ ਵੇਲੇ ਵੀ ਪੈਰਲ ਹਮੇਸ਼ਾ ਹੀ ਦੋ ਚੀਜ਼ਾਂ ਪੈਰਲ ਕਿਉਂਕਿ ਬਾਬਾ ਨਾਨਕ ਨੇ ਤਾਂ ਕਹਿਤਾ ਜੇ ਹਾਂ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ ਪਤਾ ਹੁੰਦਾ ਵੀ ਉਹ ਕਿੱਡਾ ਕੁ ਵੱਡਾ ਹੈਗਾ ਆ ਤੇ ਮੇਰੇ ਕਿਸਨੇ ਜਾਣਾ ਹੀ ਨੀ ਸੀ ਮੇਰੇ ਕਹਿਣ ਚ ਵਰਤੀ ਨਹੀਂ ਸੀਗਾ ਵੀ ਮੈਂ ਦੱਸ ਸਕਦਾ
2: ਬਿਲਕੁਲ
1: ਇਹ ਜਿਹੜਾ ਹਾਈਪੋਥੀਸਿਸ ਹੈ ਇਸ ਬ੍ਰਹਿਮੰਡ ਦਾ ਉਹ ਇੰਨਾ ਵੱਡਾ ਆ ਕਿ ਉਹਦਾ ਸਾਰੇ ਪਦਾਰਥਕ ਰੂਪ ਅਸੀਂ ਨਹੀਂ ਲੱਭ ਸਕਦੇ ਅਸੀਂ ਨਹੀਂ ਜਾਣ ਸਕਦੇ ਹਾਲਾਂਕਿ ਜਿਸ ਨੇ ਹੀ ਸ਼ੁਰੂ ਕੀਤਾ ਜਿਸ ਨੇ ਹੀ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਆ ਉਸ ਨੇ ਇੱਕ ਲਿਮਿਟ ਤੇ ਜਾ ਕੇ ਫਿਰ ਹੱਥ ਖੜੇ ਕਰ ਦਿੱਤੇ ਤੇ ਫਿਰ ਉਹ ਕਹਿ ਦਿੱਤਾ ਵੀ ਨਹੀਂ ਇਸ ਤੋਂ ਬਾਅਦ ਬੰਦ ਹੈ ਜਿਸ ਤਰ੍ਹਾਂ ਇਸ ਸਰੀਰ ਦੀ ਵਿਆਖਿਆ ਕਰਦਿਆਂ ਹੋਇਆ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਅੱਗੇ ਕਈ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਢਾਂਚਾ ਹੱਡੀਆਂ ਦਾ ਬਣਿਆ ਹੋਇਆ ਮਾਸਪੇਸ਼ੀਆਂ ਨਾਲ ਜੁੜੀਆਂ ਹੋਈਆਂ ਨੇ ਮਾਸਪੇਸ਼ੀਆਂ ਦਾ ਕੰਟਰੋਲ ਬਲੱਡ ਸਰਕੂਲੇਸ਼ਨ ਦੇ ਰਾਹੀਂ ਖੁਰਾਕ ਪਹੁੰਚਾਉਣਾ ਤੇ ਖੁਰਾਕ ਡਰ ਵਿਚ ਲੈ ਕੇ ਜਾਣਾ ਨਾਲ ਜੁੜਿਆ ਹੋਇਆ ਹੈ ਪਰ ਹਰੇਕ ਅੰਗ ਦੀ ਹਰੇਕ ਮਸਲ ਦੀ ਹਰੇਕ ਸਰੀਰ ਦੀ ਕਾਰਵਾਈ ਜਿਹੜੀ ਹੈ ਉਹਨੂੰ ਪਹੁੰਚਾਉਣ ਦਾ ਬ੍ਰੇਨ ਤੱਕ ਸਾਡੇ ਕੋਲ ਸਾਧਨ ਨਰਵਸ ਸਿਸਟਮ ਹੈਗਾ ਆ ਤੋ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਜਿਹੜਾ ਹੈ ਇਹ ਨਰਵਸ ਸਿਸਟਮ ਦੇ ਨਾਲ ਬ੍ਰੇਨ ਦੇ ਨਾਲ ਜੁੜਿਆ ਹੋਇਆ ਹੁਣ ਬ੍ਰੇਨ ਬਾਰੇ ਅਸੀਂ ਸਾਰੇ ਜਾਣਦੇ ਹਾਂ ਬ੍ਰੇਨ ਵੀ ਇੱਕ ਫਿਜ਼ੀਕਲ ਪਦਾਰਥਕ ਚੀਜ਼ ਹੈਗੀ ਹੈ ਇਸ ਸਿਰ ਦੇ ਵਿੱਚ ਰੱਖੀ ਹੋਈ ਜਿਹੜੇ ਸਾਰੇ ਨੂੰ ਅਸੀਂ ਬ੍ਰੇਨ ਕਹੀ ਜਾਂਦੇ ਹਾਂ ਹਾਲਾਂਕਿ ਬ੍ਰੇਨ ਦੀ ਵਿਆਖਿਆ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ ਅੱਗੇ ਵੀ ਕਰ ਚੁੱਕੇ ਹਾਂ ਪਰ ਖੈਰ ਅਸੀਂ ਉਹਨੂੰ ਬ੍ਰੇਨ ਕਹਿੰਦੇ ਹਾਂ ਸੋ ਮਤਲਬ ਕੀ ਆ ਕਿ ਸਰੀਰ ਦਾ ਸੂਖਮ ਤੋਂ ਸੂਖਮ ਨਾ ਕਹੋ ਵੱਡੇ ਤੋਂ ਵੱਡਾ ਹਿੱਸਾ ਜਿਹੜੀਆਂ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ ਨਾ ਕਿਉਂਕਿ 21ਵੀਂ ਸਦੀ ਵਿਚ ਮਨੁੱਖ ਇਹ ਚਾਹੁੰਦਾ ਵੀ ਜੋ ਦਿਸਦਾ ਹੈ ਅਸੀਂ ਉਹਨੂੰ ਤਾਂ ਮੰਨਾਂਗੇ ਜੋ ਨਹੀਂ ਦਿਸਦਾ ਉਹਦੀ ਅਸੀਂ ਖੋਜ ਕਰਾਂਗੇ ਮੰਨਾਂਗੇ ਚੱਲਦਾ ਰਹੇ ਲੇਕਿਨ ਅਸੀਂ ਉਹਦੀ ਖੋਜ ਕਰਾਂਗੇ ਤੇ ਮੰਨਾਂਗੇ ਉਦੋਂ ਜਦੋਂ ਇਹਦੀ ਖੋਜ ਹੋ ਗਈ ਜਿਵੇਂ ਧਰਤੀ ਹੋਰ ਭਰੇ ਹੋਰ ਬਾਬੇ ਨਾਨਕ ਵਾਲੀ ਉਹ ਗੱਲ ਜਿਹੜੀ 15ਵੀਂ ਸਦੀ ਚ ਕਹੀ ਗਈ ਸੀਗੀ ਉਸ ਵੇਲੇ ਤਾਂ ਨਹੀਂ ਸੀ ਪਤਾ ਲੇਕਿਨ ਅੱਜ ਤੇ ਸਾਨੂੰ ਪਤਾ ਲੱਗ ਗਿਆ ਨਾ ਉਹ ਹੋ ਗਈ ਉਹ ਹਾਈਪੋਥੀਸਿਸ ਪ੍ਰੈਕਟੀਕਲ ਦੇ ਵਿਚ ਆ ਗਿਆ ਉਸ ਹਾਈਪੋਥੀਸਿਸ ਦੇ ਪ੍ਰੈਕਟੀਕਲ ਵਿਚ ਆਉਣ ਨਾਲ ਅਸੀਂ ਉਸ ਹਾਈਪੋਥੀਸਿਸ ਨੂੰ ਮੰਨ ਲਿਆ ਸਬੂਤ ਵਜੋਂ ਇਸੇ ਤਰ੍ਹਾਂ ਹੀ ਸਾਡੇ ਮੈਡੀਕਲ ਸਾਇੰਸ ਦੇ ਵਿਚ ਵੀ ਇਹ ਉਹੋ ਜਿਹੀ ਗੱਲ ਹੈਗੀ ਆ ਵੀ ਇਸ ਸਰੀਰ ਦਾ ਬ੍ਰੇਨ ਵਾਲਾ ਹਿੱਸਾ ਤੇ ਅਸੀਂ ਵੇਖ ਸਕਦੇ ਹਾਂ ਇਹਦਾ ਤੇ ਸਾਨੂੰ ਪਤਾ ਹੈਗਾ ਆ ਔਰ ਇਸ ਤੋਂ ਉੱਪਰ ਇਹ ਵੀ ਬ੍ਰੇਨ ਤੇ ਇੱਕ ਮਸ਼ੀਨਰੀ ਹੈ ਨਾ ਇੱਕ ਅੰਗ ਹੈਗਾ ਨਾ ਮਸ਼ੀਨਰੀ ਵਰਗਾ ਬਣਿਆ ਹੋਇਆ ਇਹਨੂੰ ਕੌਣ ਚਾਲੂ ਕਰਦਾ ਆ ਇਹ ਕਿਥੋਂ ਆਰਡਰ ਲੈਂਦਾ ਹੈਗਾ ਆ ਕਿਉਂ ਕਿਉਂਕਿ ਮਨ ਨੇ ਤਾਂ ਉਸ ਚੀਜ਼ ਦੀ ਕਾਰਵਾਈ ਕਰ ਦਿੱਤੀ ਇੱਕ ਐਕਸ਼ਨ ਦੀ ਰਿਐਕਸ਼ਨ ਹੈਗੀ ਆ ਪਾਣੀ ਉਬਲਿਆ ਤੇ ਭਾਵ ਬਣ ਗਈ ਹੈ ਭਾਵ ਠੰਡੀ ਹੋਈ ਹੈ ਤੇ ਮੀਂਹ ਵਸ ਕੇ ਤੇ ਪਾਣੀ ਫਿਰ ਚੱਲੇ ਆ ਗਿਆ ਹੈਗਾ ਇੱਕ ਰੂਟੀਨ ਕਲਚਰ ਇੱਕ ਰੂਟੀਨ ਨਿਯਮ ਜਿਹੜਾ ਹੈ ਕੁਦਰਤ ਦਾ ਉਹ ਚੱਲਿਆ ਜਾ ਰਿਹਾ ਹੈ ਬ੍ਰੇਨ ਤੱਕ ਆਰਡਰ ਗਿਆ ਬ੍ਰੇਨ ਤੋਂ ਆਰਡਰ ਵਾਪਸ ਆ ਗਿਆ ਜਿਵੇਂ ਅੱਜ ਕੱਲ ਦੇ ਰੋਬੋਟ ਕੰਮ ਕਰਦੇ ਨੇ ਰੋਬੋਟ ਕੰਮ ਕਰਦੇ ਨੇ ਤੇ ਰੋਬੋਟਾਂ ਚ ਜੋ ਫੀਡ ਕਰ ਦਿੱਤਾ ਗਿਆ ਉਹਦੇ ਕੋਲ ਚੱਲੀ ਗਿਆ ਸੀ, ਮੰਨ ਲੈਣੇ ਕਿ ਐਸਾ ਹੋ ਗਿਆ। ਪਰ ਇਸ ਚੀਜ਼ ਦਾ ਆਖਿਰ ਤਾਂ ਕੋਈ ਕੰਟਰੋਲ ਕਿਤੇ ਹੋਏਗਾ ਨਾ, ਜਿਵੇਂ ਯੋਗੀ ਸੰਨਿਆਸੀ ਇਹ ਲੋਕ ਜਿਹੜੇ ਇਸ ਤਰ੍ਹਾਂ ਦੀ ਵਿਧਾ ਦੇ ਮਾਹਰ ਹਨ ਜਾਂ ਇਸ ਸੰਬੰਧੀ ਖੋਜ ਕਰਦੇ ਹਨ, ਉਹਨਾਂ ਨੇ ਇਹ ਵੇਖਿਆ ਕਿ ਇਸ ਬ੍ਰੇਨ ਤੋਂ ਉੱਪਰ ਥਾਟਸ ਦਾ ਐਕਸਚੇਂਜ ਹੁੰਦਾ ਆ, ਸੈਲਾਂ ਦਾ ਐਕਸਚੇਂਜ ਹੁੰਦਾ ਆ, ਔਰ ਅਸੀਂ ਉਹਨੂੰ ਕਹਿੰਦੇ ਹਾਂ ਮਨ। ਯਾਦ ਰੱਖਣਾ, ਮੈਂ ਸੈੱਲ ਦੀ ਵਿਆਖਿਆ ਕਰਨ ਵਾਸਤੇ ਤੁਹਾਡੇ ਸਾਹਮਣੇ ਅੱਜ ਬੈਠਾ ਹਾਂ, ਔਰ ਸੈੱਲ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਗੇ ਸਾਂਝੀਆਂ ਕੀਤੀਆਂ ਨੇ, ਔਰ ਅੱਜ ਅਸੀਂ ਨਿਊਕਲੀਅਸ ਤੱਕ ਪਹੁੰਚਣਾ ਹੈਗਾ। ਨਿਊਕਲੀਅਸ ਦੇ ਸੰਬੰਧ ਵਿੱਚ ਇਹ ਵਿਆਖਿਆ ਕਰਨ ਦੀ ਖਾਤਰ ਮੈਂ ਤੁਹਾਡੇ ਨਾਲ ਆਹ ਜਿਹੜੀ ਭੂਮਿਕਾ ਭਰ ਰਿਹਾ ਹਾਂ, ਤਾਂ ਕਿ ਤੁਸੀਂ ਆਸਾਨੀ ਨਾਲ ਇਹ ਸਮਝ ਸਕੋ ਵੀ ਮੈਂ ਕਿੱਥੇ ਪਹੁੰਚ ਕੇ ਗੱਲ ਕਰ ਰਿਹਾ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੱਕ ਦੁਨੀਆਂ ਦੇ ਵਿੱਚ ਨਾਪੀ ਗਈ ਸਪੀਡ ਜਿਹੜੀ ਹੈ ਉਹ ਇਲੈਕਟ੍ਰੀਸਿਟੀ ਦੀ ਹੈ, ਪਾਵਰ ਦੀ ਹੈਗੀ ਜੀ। ਲਾਈਟ ਜਿਹਨੂੰ ਕਹਿੰਦੇ ਹਾਂ ਅਸੀਂ, ਲਾਈਟ ਈਅਰ ਵੇਖਦੇ ਹਾਂ ਨਾ, ਪਲੈਨਟ ਤੋਂ ਪਲੈਨਟ ਤੱਕ ਦੀ ਗਿਣਤੀ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ, ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ। ਇਹ ਪਲੈਨਟ ਲਾਈਟ ਈਅਰ ਦੂਰ ਕਹਿਣ ਦਾ ਮਤਲਬ ਕੀ ਹੈ, 3,92,000 ਕਿਲੋਮੀਟਰ ਇੱਕ ਸਕਿੰਟ ਦੀ ਜਿਹੜੀ ਲਾਈਟ ਦੀ ਸਪੀਡ ਅਸੀਂ ਮੇਜਰ ਕੀਤੀ ਹੋਈ ਹੈ, ਉਹ ਜਿੰਨੇ ਕੁ ਸਾਡੇ ਵਾਸਤੇ ਸੀ ਉਹਦੇ ਮੁਤਾਬਕ ਅਸੀਂ ਫਿਰ ਹੋਰ, ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਨੀ ਤਰੀਕਾਕਾਰ, ਅਸੀਂ ਲਾਈਟ ਈਅਰ ਨਾਲ ਇਸ ਨੂੰ ਮੇਜਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤੋ ਉਸੇ ਤਰ੍ਹਾਂ ਹੀ ਇਸ ਚੀਜ਼ ਨੂੰ ਬ੍ਰੇਨ ਨੂੰ ਕੰਪੇਅਰ ਕਰਨ ਵਾਸਤੇ ਕਿ ਇਹ ਚੀਜ਼ਾਂ ਤਾਂ ਸਰੀਰ ਦੇ ਨਾਲ ਹੀ ਕਨੈਕਟਡ ਨੇ, ਇਹ ਤਾਂ ਉਸੇ ਤਰ੍ਹਾਂ ਨੇ ਜਿਵੇਂ ਇੱਕ ਰੋਬੋਟ ਕੰਮ ਕਰਦਾ ਹੈ, ਐਕਸ਼ਨ ਦੀ ਰਿਐਕਸ਼ਨ ਹੋ ਹੀ ਜਾਂਦਾ ਆ। ਪਰ ਅਸੀਂ ਅੱਖਾਂ ਬੰਦ ਕਰਦੇ ਹਾਂ ਜਾਂ ਅੱਖਾਂ ਨਹੀਂ ਵੀ ਬੰਦ ਕਰਦੇ ਤਾਂ ਸੋਚਦੇ ਹਾਂ ਵੀ ਮੈਂ ਤਾਂ ਇੰਡੀਆ ਪਹੁੰਚ ਗਿਆ, ਮੈਂ ਆਪਣੇ ਪਿੰਡ ਦੀਆਂ ਗਲੀਆਂ ਵਿਚ ਜਾਂ ਮੈਂ ਆਪਣੇ ਘਰ ਵਿਚ ਉੱਥੇ ਫਿਰ ਰਿਹਾ ਹਾਂ, ਕਿੰਨੀ ਸਪੀਡ ਹੋਈ, ਇਹ ਤਾਂ ਉਹਦੇ ਨਾਲ ਵੀ ਜ਼ਿਆਦਾ ਹੋ ਗਈ। ਸੋ ਉਹਦੇ ਨਾਲ ਵੀ ਜ਼ਿਆਦਾ ਹੋ ਗਈ ਤੇ ਇਹਦਾ ਮਤਲਬ ਕੋਈ ਤੇ ਐਸੀ ਚੀਜ਼ ਹੈਗੀ ਹੈ ਨਾ ਜਿਹੜੀ ਇਹ ਸੋਚ ਰਹੀ ਹੈ, ਜਿਹੜੀ ਇਸ ਕਾਰਵਾਈ ਨੂੰ ਇੰਤਜ਼ਾਮ ਦੇ ਰਹੀ ਹੈ ਸਰੀਰ ਦੀਆਂ ਕਾਰਵਾਈਆਂ ਨੂੰ, ਤਾਂ ਸਰੀਰ ਇੱਕ ਉਂਗਲ ਗਰਮੀ ਕਿਤੇ ਗਰਮ ਤਵੇ ਨਾਲ ਲੱਗ ਗਈ ਆ ਤੇ ਇਕਦਮ ਇੱਕ ਸਕਿੰਟ ਦੇ 1,000ਵੇਂ ਹਿੱਸੇ ਦੇ ਵਿੱਚ ਬ੍ਰੇਨ ਚ ਆਰਡਰ ਗਿਆ ਤੇ ਬ੍ਰੇਨ ਤੋਂ ਵਾਪਸ ਆ ਗਿਆ। ਪਰ ਬ੍ਰੇਨ ਤੇ ਵਿਚਾਰਾ ਇੱਕ ਪਦਾਰਥ ਹੀ ਹੈਗਾ ਨਾ, ਜੇ ਬ੍ਰੇਨ ਇੱਕ ਪਦਾਰਥ ਹੈਗਾ ਆ ਤੇ ਇਹਦਾ ਮਤਲਬ ਹੈ ਵੀ ਇਸ ਪਦਾਰਥ ਨੂੰ ਚਲਾਉਣ ਵਾਸਤੇ ਵੀ ਤੇ ਕੋਈ ਚਾਹੀਦਾ, ਮਸ਼ੀਨਰੀ ਆਪਣੇ ਤਾਂ ਨਹੀਂ ਚੱਲਦੀ। ਇਹਦਾ ਮਤਲਬ ਇਹ ਆ ਵੀ ਇਹਦਾ ਕੋਈ ਨਾ ਕੋਈ ਹੋਰ ਸਿਰਾ, ਕੋਈ ਨਾ ਕੋਈ ਹੋਰ ਐਂਡ ਹੋਵੇਗਾ। ਔਰ ਉਸ ਐਂਡ ਨੂੰ ਵੇਖਦਿਆਂ ਹੋਇਆ ਅਸੀਂ ਇੱਕ ਤਸੱਵਰ ਕਰ ਲਿਆ, ਅਸੀਂ ਇੱਕ ਨਾਂ ਰੱਖ ਦਿੱਤਾ, ਉਹਦਾ ਨਾਂ ਕੀ ਰੱਖਿਆ ਸੀ, ਮਨ। ਮਨ ਜਿਹੜਾ ਆ ਉਹ ਜਿਹੜਾ ਹੈ ਉਹ ਇਹਦੇ ਤੋਂ ਉੱਪਰ ਵਾਲਾ ਹਿੱਸਾ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦੇ ਸਕਦਾ। ਸਾਡੇ ਸਰੀਰ ਦੀ ਅਸੀਂ ਗਿਣਤੀ ਕਰ ਲਈ ਹੈ, ਹੱਡੀਆਂ ਹੈ, ਮਾਸਪੇਸ਼ੀਆਂ ਹੈ, ਬਲੱਡ ਵੈਸਲਸ ਨੇ, ਨਰਵਸ ਸਿਸਟਮ ਹੈ, ਨਰਵਸ ਸਿਸਟਮ ਬ੍ਰੇਨ ਤੇ ਪਹੁੰਚ ਗਿਆ, ਬ੍ਰੇਨ ਇੱਕ ਐਸੀ ਮਸ਼ੀਨਰੀ ਹੈ ਜਿਹੜੀ ਐਕਸ਼ਨ ਦੀ ਰਿਐਕਸ਼ਨ ਕਰੀ ਜਾ ਰਹੀ ਹੈ, ਔਰ ਉਸ ਤੋਂ ਉੱਪਰ ਜਾ ਕੇ ਕੁਝ ਐਸੀ ਚੀਜ਼ ਹੈਗੀ ਹੈ ਜਿਹੜੀ ਇਹਨਾਂ ਖਿਆਲਾਂ ਨੂੰ ਅੰਜਾਮ ਦਿੰਦੀ ਹੈ, ਇਸ ਰਿਐਕਸ਼ਨ ਨੂੰ ਚਾਲੂ ਕਰਦੀ ਹੈਗੀ ਹੈ, ਔਰ ਉਸ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਮਨ। ਮਨ ਜਿਹੜਾ ਹੈ ਉਹ ਇੱਕ ਪਹਿਲਾ ਤੁਸੀਂ ਕਹਿ ਸਕਦੇ ਹੋ ਅਦਿੱਖ ਸਟੇਸ਼ਨ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ, ਇਸ ਸਰੀਰ ਦਾ ਸਟੇਸ਼ਨ ਤੇ ਹੈਗਾ ਆ, ਪਰ ਉਹ ਇੱਕ ਅਦਿੱਖ ਸਟੇਸ਼ਨ ਹੈ ਜਿਹਨੂੰ ਅਸੀਂ ਹਾਈਪੋਥੇਸਿਸ ਕਹਿ ਲੈਂਦੇ ਹਾਂ। ਪਰ ਹਾਈਪੋਥੇਸਿਸ ਨੂੰ ਅਸੀਂ ਪ੍ਰੂਵ ਕਰਦੇ ਹਾਂ ਕਿ ਨਹੀਂ, ਐਕਸ਼ਨ ਤਾਂ ਹੋ ਰਹੇ ਨੇ, ਸਾਨੂੰ ਮੰਨਣਾ ਤਾਂ ਪਏਗਾ ਨਾ ਕਿ ਅਸੀਂ ਹੁਣੇ ਦੇਖੋ ਇੰਡੀਆ ਚ ਪਹੁੰਚ ਗਏ, ਹੁਣੇ ਆਪਣੀਆਂ ਗਲੀਆਂ ਚ ਫਿਰ ਰਹੇ ਹਾਂ, ਹੁਣੇ ਅਸੀਂ ਇਹ ਕਰ ਰਹੇ ਹਾਂ। ਸੋ ਇੰਨੀ ਸਪੀਡ ਨਾਲ ਚੱਲਣ ਵਾਲਾ ਜਿਹੜਾ ਸਾਡਾ ਬ੍ਰੇਨ ਹੈ ਉਹ ਤਾਂ ਨਹੀਂ ਨਾ ਚੱਲਦਾ, ਖਿਆਲਾਂ ਦਾ ਆਦਾਨ ਪ੍ਰਦਾਨ ਹੁੰਦਾ, ਇਹਦਾ ਮਤਲਬ ਬ੍ਰੇਨ ਉਹਦੇ ਕੋਲੋਂ ਆਰਡਰ ਲੈਂਦਾ ਹੈਗਾ ਜਾਂ ਬ੍ਰੇਨ ਨੂੰ ਉਹ ਆਰਡਰ ਕਰਦਾ ਹੈਗਾ। ਭਾਵ ਕੀ ਆ ਕਿ ਫਿਜ਼ੀਕਲ ਟਾਈਪ ਦੇ ਜਿਹੜੇ ਵੀ ਐਕਸ਼ਨ ਨੇ ਉਹ ਖਿਆਲਾਂ ਦੇ ਵਿੱਚ ਪਰਿਵਰਤਿਤ ਹੁੰਦੇ ਨੇ, ਐਕਸਚੇਂਜ ਆਫ ਥਾਟਸ ਹੁੰਦਾ ਹੈ, ਮਟੀਰੀਅਲਿਸਟ ਟੂ ਥਾਟਸ, ਥਾਟਸ ਟੂ ਮਟੀਰੀਅਲਿਸਟ। ਇਹ ਇੱਕ ਐਸੀ ਚੀਜ਼ ਹੈ ਜਿਹਦੇ ਵਾਸਤੇ ਹਜੇ ਵੀ ਸਾਇੰਸਦਾਨ ਹੈ ਆਪਣੇ ਤਜਰਬੇ ਕਰ ਰਹੇ ਨੇ, ਖੋਜਾਂ ਕਰ ਰਹੇ ਨੇ ਵੀ ਇਹ ਕਿਵੇਂ ਕੈਸਾ ਕਿਵੇਂ ਹੁੰਦਾ ਹੈਗਾ। ਪਰ ਅਲਟੀਮੇਟਲੀ ਜਿਹੜੇ ਯੋਗੀ ਜਾਂ ਹੋਰ ਜਿਹੜੇ ਸੰਨਿਆਸੀ ਲੋਕ ਨੇ ਜਿਹੜੇ ਇਸ ਪਾਸੇ ਇਸ ਵਿਧਾ ਦੇ ਜਾਣਕਾਰ ਹੈਗੇ ਨੇ, ਉਹ ਆਂਦੇ ਆ ਭਈ ਇਸ ਮਨ ਨੂੰ ਤੁਸੀਂ ਇਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਮਨ ਮੰਨ ਲਿਆ ਜਾਏ ਕਿਸੇ ਥਾਂ ਤੇ ਇਕਾਗਰਤਾ ਚ ਜੁੜ ਗਿਆ, ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਤੁਹਾਡੇ ਘਰ ਵਾਲੀ ਰਸੋਈ ਚ ਕੰਮ ਕਰ ਰਹੀ ਹੈ, ਬੱਚਾ ਤੁਹਾਡੇ ਕੋਲ ਰੋ ਰਿਹਾ ਆ, ਔਰ ਉਥੋਂ ਰਸੋਈ ਚੋਂ ਆਵਾਜ਼ ਮਾਰ ਕੇ ਕਹਿ ਰਹੀ ਵੀ ਤੁਹਾਡੇ ਨੇੜੇ ਬੱਚਾ ਰੋ ਰਿਹਾ, ਤੁਹਾਨੂੰ ਪਤਾ ਨੀ ਲੱਗਦਾ, ਪੰਚਾਂ ਕਾ ਗੋਰੇ ਇੱਕ ਧਿਆਨ, ਅਸੀਂ ਅੱਗੇ ਇਹ ਵਿਚਾਰ ਕਰ ਚੁੱਕੇ ਹਾਂ ਇਸ ਸੰਬੰਧ ਦੇ ਵਿੱਚ। ਔਰ ਸਾਡੀਆਂ ਗਿਆਨ ਇੰਦਰੀਆਂ ਜੋ ਕੁਝ ਬਾਹਰੋਂ ਵੇਖਦੀਆਂ ਨੇ ਉਹ ਅੰਦਰ ਪਰੋਸਦੀਆਂ ਨੇ, ਧਿਆਨ ਦੇ ਸੈਂਟਰ ਤੇ ਪਰੋਸਦੀਆਂ ਨੇ, ਔਰ ਧਿਆਨ ਦਾ ਸੈਂਟਰ ਜਿਹੜਾ ਉਹ ਨਿਰਣਾ ਕਰਦਾ ਉਸ ਗੱਲ ਦਾ। ਇਸ ਖੱਟਾ ਮਿੱਠਾ ਜੋ ਵੀ ਕੁਛ ਅੱਖਾਂ ਵੇਖਦੀਆਂ ਨੇ, ਜੀਭ ਟੇਸ ਕਰਦੀ ਹੈ, ਨੱਕ ਸੁੰਘਦਾ ਜਾਂ ਕੰਨ ਸੁਣਦੇ ਨੇ, ਇਹ ਸਾਰੇ ਕੋਈ ਦਾ ਨਿਰਣਾ। ਅਸੀਂ ਕਈ ਦਿਨ ਬਹੁਤ ਸਾਰੀਆਂ ਚੀਜ਼ਾਂ ਆਉਂਦੇ, ਤੁਸੀਂ ਲੰਘੇ ਜਾਂਦੇ ਹੋ ਸੜਕ ਦੇ, ਤੁਹਾਨੂੰ ਨਹੀਂ ਪਤਾ ਬਈ ਡਾਕਟਰ ਕੋਈ ਪੁੱਛ ਰਿਹਾ ਯਾਰ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ, ਤੁਸੀਂ ਕਹਿੰਦੇ ਯਾਰ ਮੈਂ ਨੀ ਵੇਖੀ, ਹਾਲਾਂਕਿ ਰੋਜ਼ ਭਾਵੇਂ ਉਸੇ ਸੜਕ ਤੋਂ ਲੰਘਦੇ ਹੋਵੋਗੇ, ਲੇਕਿਨ ਅਲਟੀਮੇਟ ਜਿੱਦਣ ਕਿਤੇ ਵਾਹ ਪਊਗਾ ਗੁਰਦੀਪ ਸਿੰਘ ਨਾਲ, ਉਸ ਰਸਤੇ ਤੇ ਲੰਘ ਜਾਓਗੇ ਤੇ ਉਸ ਤੋਂ ਬਾਅਦ ਫਿਰ ਕੋਈ ਤੁਹਾਨੂੰ ਪੁੱਛੂਗਾ ਤੇ ਫਿਰ ਹਾਂ ਯਾਰ ਇੱਥੇ ਜਦੋਂ ਵੀ ਲੰਘੋਗੇ ਰਸਤੇ ਚ ਤੁਹਾਨੂੰ ਪਤਾ ਹੋਊਗਾ ਵੀ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ। ਤਾਂ ਭਾਵ ਕੀ ਵਾਹ ਪੈਣ ਤੱਕ, ਤੇ ਜਿਨ੍ਹਾਂ ਲੋਕਾਂ ਦਾ ਇਸ ਵਿਧਾ ਦੇ ਨਾਲ ਵਾਹ ਪਿਆ ਹੈ ਨਾ, ਉਹ ਵਿਧਾ ਵਾਲੇ ਇਹ ਸਮਝਦੇ ਆ ਵੀ ਇਹ ਉਸ ਧਿਆਨ ਦੇ ਕੇਂਦਰ ਤੇ ਜਾ ਕੇ ਥਾਟਸ ਦਾ ਐਕਸਚੇਂਜ ਹੁੰਦਾ ਹੈ। ਔਰ ਮਾਂ ਨੇ ਸੋਚਿਆ ਬੱਚਾ ਰੋ ਰਿਹਾ, ਕੋਲ ਤੁਸੀਂ ਬੈਠੇ ਹੋਏ ਹੋ, ਤੁਸੀਂ ਆਪਣੀ ਕੰਸੈਂਟ੍ਰੇਸ਼ਨ ਦੇ ਵਿੱਚ ਹੈਗੇ ਹੋ, ਤੁਸੀਂ ਆਪਣੀ ਮਨ ਦੀ ਇਕਾਗਰਤਾ ਕਿਤੇ ਹੋਰ ਕੀਤੀ ਹੋਈ ਹੈ, ਧਿਆਨ ਇਸ ਪਾਸੇ ਹੈ ਨਹੀਂ ਕਿ ਨੇੜੇ ਦੀ ਆਵਾਜ਼ ਕੰਨ ਸੁਣ ਰਹੇ ਨੇ, ਕੰਨਾਂ ਚ ਤਾਂ ਜਾ ਰਹੀ ਹੈ ਲੇਕਿਨ ਉਹ ਧਿਆਨ ਤੱਕ ਨਹੀਂ ਪਹੁੰਚ ਰਹੀ। ਸੋ ਅਲਟੀਮੇਟ ਕੀ ਹੋਇਆ ਕਿ ਅਸੀਂ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਕੰਟਰੋਲ ਕਿਸੇ ਨੂੰ ਸਮਝਦੇ ਹਾਂ ਤੇ ਉਹਨੂੰ ਅਸੀਂ ਕਹਿੰਦੇ ਹਾਂ ਧਿਆਨ, ਦੂਸਰੇ ਲਫ਼ਜ਼ਾਂ ਵਿੱਚ ਕਹਿ ਲਓ ਮਨ, ਜਾਂ ਹੋਰ ਵਿਆਖਿਆ ਕਰੋ ਤੇ ਉਹਨੂੰ ਕਹਿ ਦਿਓ ਮਨ ਦੀ ਇਕਾਗਰਤਾ। ਤੁਸੀਂ ਮਨ ਦੀ ਇਕਾਗਰਤਾ ਕਰ ਲਓ ਕਿਸੇ ਥਾਂ ਤੇ ਬਹੁਤ ਕੁਝ ਸੰਸਾਰ ਦਾ ਤੁਹਾਡਾ ਛੁੱਟਣਾ ਸ਼ੁਰੂ ਹੋ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਆਮ ਬੰਦਾ ਫਿਜ਼ੀਕਲ ਰੂਪ ਦੇ ਵਿੱਚ ਵੇਖਦਿਆਂ ਕਰਦਿਆਂ ਕਰਦਾ ਹੈਗਾ, ਯਾਰ ਤੂੰ ਬੜਾ ਬੇਧਿਆਨਾ ਹੈਗਾ, ਤੈਨੂੰ ਪਤਾ ਨਹੀਂ ਹੈ ਕਿ ਟੋਇਆ ਸੀਗਾ ਜਾਂ ਤੈਨੂੰ ਪਤਾ ਨਹੀਂ ਗਿਆ ਕਿ ਚੀਜ਼ ਆ ਗਈ ਸੀ ਤੂੰ ਇਸ ਤਰ੍ਹਾਂ। ਭਾਵ ਕੀ ਹੈ, ਸਾਡੀ ਕੰਸੈਂਟ੍ਰੇਸ਼ਨ ਕਿਤੇ ਹੋਰ ਹੁੰਦੀ, ਸਾਡੀ ਇਕਾਗਰਤਾ ਕਿਤੇ ਹੋਰ ਹੁੰਦੀ ਹੈ। ਸੋ ਅਸੀਂ ਮਨ ਦੇ ਉੱਪਰ ਦੀ ਇੱਕ ਹੋਰ ਸਥਿਤੀ ਨੂੰ ਉਜਾਗਰ ਕਰ ਲਿਆ, ਜਿਹਨੂੰ ਇਹ ਕਹਿੰਦੇ ਨੇ ਕਿ ਮਨ ਦੀ ਇਕਾਗਰਤਾ, ਠੀਕ ਹੈ। ਔਰ ਉਸ ਤੋਂ ਬਾਅਦ ਇੱਕ ਐਸੀ ਸਥਿਤੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਈਗੋ, ਭਾਈ ਮੈਂ ਜਾਣਦਾ ਯਾਰ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਇਹਨੂੰ ਅਸੀਂ ਈਗੋ ਕਹਿੰਦੇ ਹਾਂ। ਵੀ ਨਹੀਂ ਨਹੀਂ ਤੂੰ ਗਲਤ ਕਹਿ ਰਿਹਾ, ਮੈਂ ਠੀਕ ਕਹਿ ਰਿਹਾ, ਜੋ ਮੇਰੀ ਗੱਲ ਹੈ ਉਹ ਸਹੀ ਹੈਗੀ ਹੈ। ਇਹ ਇੱਕ ਐਸੀ ਵਿਵਸਥਾ ਹੈ ਇਸ ਸਟੇਜ ਦੀ, ਇਹ ਸਾਰਾ ਹਾਈਪੋਥੈਸਿਸ ਹੈ, ਮੈਂ ਤੁਹਾਨੂੰ ਸਿਰਫ ਹਾਈਪੋਥੈਸਿਸ ਦੱਸ ਰਿਹਾ। ਅਸੀਂ ਫਿਰ ਫਿਜ਼ੀਕਲ ਦੇ ਉੱਪਰ ਆਉਣਾ ਆ, ਕਿਉਂਕਿ ਸਾਡੀ ਲਿਮਿਟ ਜਿਹੜੀ ਹੈ ਉਹ ਫਿਜ਼ੀਕਲ ਤੱਕ ਹੈ, ਮੈਡੀਕਲ ਸਾਇੰਸ ਦੀ ਲਿਮਿਟ ਫਿਜ਼ੀਕਲ ਤੱਕ ਹੈ, ਮੈਂ ਉੱਥੇ ਹੀ ਲੈ ਕੇ ਆਉਣਾ। ਪਰ ਮੈਂ ਤੁਹਾਨੂੰ ਦੋ ਵਿਧਾ ਜੋ ਪੈਰਲਲ ਚੱਲ ਰਹੀਆਂ ਨੇ, ਇੱਕ ਨੂੰ ਅਸੀਂ ਹਾਈਪੋਥੈਸਿਸ ਕਹਿ ਰਹੇ ਹਾਂ, ਉਹਦਾ ਸਾਡੇ ਕੋਲ ਸਬੂਤ ਹੈ ਨਹੀਂ, ਉਹਦੀ ਐਕਸਪਲੇਨੇਸ਼ਨ ਹਨ ਜਿਹੜੀਆਂ ਮੈਂ ਤੁਹਾਨੂੰ ਦੇ ਰਿਹਾ ਹਾਂ। ਔਰ ਦੂਸਰੇ ਪਾਸੇ ਇੱਕ ਵਿਧਾ ਹੈਗੀ ਹੈ ਜਿਹਦੇ ਅਸੀਂ ਸਬੂਤ ਵਿਖਾ ਸਕਦੇ ਹਾਂ, ਜੋ ਸਬੂਤ ਵਿਖਾਉਣ ਵਾਲੀਆਂ ਗੱਲਾਂ ਤੱਕ ਸਹੀ ਤੁਸੀਂ ਸਮਝ ਸਕੋ ਇਸ ਗੱਲ ਨੂੰ। ਇਸ ਕਰਕੇ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਹਾਈਪੋਥੈਸਿਸ ਦੀਆਂ ਕਰ ਰਿਹਾ ਹਾਂ। ਔਰ ਉਸ ਤੋਂ ਬਾਅਦ ਇਸ ਸਥਿਤੀ ਨੂੰ ਜਾਣਨ ਵਾਲਿਆਂ ਨੇ ਇਹ ਆਖਿਆ ਈਗੋ ਹੈਗੀ ਹੈ, ਅਸੀਂ ਇਹ ਕਹਿੰਦੇ ਹਾਂ ਵੀ ਨਹੀਂ ਮੈਨੂੰ ਪਤਾ ਹੈ, ਮੈਂ ਜਾਣਦਾ ਯਾਰ ਸਾਰੀ ਗੱਲ ਨੂੰ, ਮੈਨੂੰ ਪਤਾ ਹੈਗਾ ਹਰ ਗੱਲ ਦੇ ਵਿੱਚ ਅਸੀਂ ਇਹ ਕਹਿੰਦੇ। ਉਹਦਾ ਮਤਲਬ ਕੀ ਹੈ, ਸਾਡੀ ਇੱਕ ਈਗੋ, ਸਾਡੀ ਇੱਕ ਕੰਸੈਂਟ੍ਰੇਸ਼ਨ, ਸਾਡਾ ਇੱਕ ਡਿਸਿਪਲਿਨ ਜਾਂ ਕਹਿ ਦੋ ਮਨ ਦੇ ਵਿੱਚ ਇੱਕ ਵਿਚਾਰ ਬਣ ਗਿਆ, ਅਸੀਂ ਉਹਨੂੰ ਪੱਕਾ ਕਰ। ਉਸ ਤੋਂ ਬਾਅਦ ਅਲਟੀਮੇਟ ਇਸ ਥਾਂ ਤੇ ਫਿਰ ਇੱਕ ਲੌਜਿਕ ਆ ਜਾਂਦੀ ਹੈ, ਜਿਹੜੀ ਲੌਜਿਕ ਤੁਹਾਨੂੰ ਝੂਠਾ ਵੀ ਸਾਬਤ ਕਰ ਸਕਦੀ, ਝੂਠਾ ਗਲਤ ਵੀ ਸਾਬਤ ਕਰ ਸਕਦੀ। ਪਰ ਇਸ ਤੋਂ ਬਾਅਦ ਇਹਨਾਂ ਵਿਧਾ ਨੂੰ ਜਾਣਨ ਵਾਲਿਆਂ ਨੇ ਆਖਿਆ ਨਹੀਂ, ਇਹਦੇ ਤੋਂ ਉੱਪਰ ਇੱਕ ਹੋਰ ਸਟੇਜ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਸੁਪਰ ਈਗੋ। ਈਗੋ ਤੋਂ ਬਾਅਦ ਸੁਪਰ ਈਗੋ, ਇੱਕ ਐਸੀ ਦ੍ਰਿੜਤਾ, ਇੱਕ ਐਸੀ ਇਕਾਗਰਤਾ ਜਿਹੜੀ ਮਨ ਨੂੰ ਤਿਆਰ ਹੀ ਨਹੀਂ, ਤੁਹਾਡੀ ਲੌਜਿਕ ਨੂੰ ਮੰਨਦੇ ਹੀ ਨਹੀਂ, ਜਾਂ ਇੰਝ ਕਹਿ ਲਓ ਕਿ ਤੁਹਾਡੀ ਲੌਜਿਕ ਨੂੰ ਉਹ ਕੱਟ ਕਰ ਰਹੇ ਨੇ। ਹਾਂਜੀ, ਤੁਹਾਡੀ ਗੱਲ ਨੂੰ ਨਹੀਂ ਮੰਨਦੇ, ਉਹ ਕਹਿ ਰਹੇ ਨੇ ਜੋ ਮੈਂ ਕਹਿ ਰਿਹਾ ਉਹੀ ਠੀਕ ਹੈ, ਤੁਸੀਂ ਗਲਤ ਕਹਿ ਰਹੇ ਹੋ। ਜਦੋਂ ਬੰਦੇ ਦੀ ਇਹ ਸਥਿਤੀ ਹੁੰਦੀ ਹੈ ਤੇ ਉਸ ਨੂੰ ਅਸੀਂ ਕਹਿੰਦੇ ਸੁਪਰ ਈਗੋ। ਔਰ ਇਸੇ ਤਰ੍ਹਾਂ ਹੀ ਇਸ ਸੁਪਰ ਈਗੋ ਤੋਂ ਬਾਅਦ ਭਾਈ ਫੇਰ ਕੀ ਆ, ਇਹਨੇ ਜੀ ਫੇਰ ਤੇ ਹੱਥ ਖੜੇ ਆ ਸਾਡੇ, ਫੇਰ ਤੇ ਸਾਡੇ ਹੱਥ ਖੜੇ ਆ ਤੇ ਅਸੀਂ ਇਨਫਿਨਿਟੀ ਤੇ ਪਹੁੰਚ ਗਏ। ਹੁਣ ਇਸ ਤੋਂ ਉੱਪਰ ਰੱਬ ਹੀ ਹੈ, ਇਨਫਿਨਿਟੀ ਹੈ, ਭਾਵ ਉਹ ਬਾਬੇ ਨਾਨਕ ਵਾਲੀ ਗੱਲ ਨੂੰ ਉੱਥੇ ਆ ਕੇ ਫਿਰ ਉਸ ਤਰ੍ਹਾਂ ਛੱਡ ਦਿੰਦੇ ਨੇ। ਮੈਂ ਇਹਨੂੰ ਜਦੋਂ ਮੈਡੀਕਲ ਕਾਲਜ ਚ ਸਟੂਡੈਂਟਸ ਨੂੰ ਇਹ ਪੜਾਇਆ, ਕਿਉਂਕਿ ਸਾਡੀ ਫਿਲੋਸਫੀ ਇਹਦੇ ਨਾਲ ਸੰਬੰਧਿਤ ਨਾ, ਉਹਨੇ ਤੇ ਦੇਖੀ, ਇਸ ਕਰਕੇ ਜਦੋਂ ਮੈਂ ਇਹ ਗੱਲ ਪੜਾਇਆ ਕਰਦਾ ਸੀ ਤੇ ਮੈਂ ਐਗਜ਼ਾਮਪਲ ਦਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਨਾ, ਫਿਲਮ ਵੇਖਦੇ ਹੋ ਤੇ ਫਿਲਮ ਦੇ ਪਰਦੇ ਉੱਪਰ ਪਿਕਚਰ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੋਈ ਸਪੋਟ ਆ ਰਿਹਾ ਹੈਗਾ। ਹੁਣ ਉਸ ਸਪੋਟ ਨੂੰ ਠੀਕ ਕਰਨ ਵਾਸਤੇ ਤੁਸੀਂ ਆਪਣੇ ਉਸ ਪਰਦੇ ਨੂੰ ਅੱਗੇ ਪਿੱਛੇ ਕਰੋ। ਇਹ ਸਰੀਰ ਸਾਡਾ ਇੱਕ ਪਰਦਾ ਹੈ ਉਸ ਵਿਧਾ ਦਾ, ਉਹ ਜਿਹੜੀ ਹੁਣ ਅਸੀਂ ਐਕਸਪਲੇਨ ਕਰਕੇ ਹਟੇ ਹਾਂ ਹਾਈਪੋਥੈਸਿਸ ਵਾਲੀ, ਕਿ ਈਗੋ ਹੈ ਫਿਰ ਸੁਪਰ ਈਗੋ ਹੈਗੀ। ਔਰ ਉਸ ਹਾਲਾਤ ਨੂੰ ਐਕਸਪਲੇਨ ਕਰਦੇ ਹੋਇਆ ਫਿਜ਼ੀਕਲ ਰੂਪ ਸਾਡਾ ਪਰਦਾ ਹੈਗਾ, ਉਹਦੀ ਸ਼ੈਡੋ ਸਾਡੇ ਤੇ, ਜੇ ਉਹ ਨਾ ਸਾਡੇ ਵਿੱਚ ਹੋਵੇ ਤੇ ਇਹ ਸਰੀਰ ਮੁਰਦਾ ਹੈਗਾ। ਅੱਖਾਂ ਨੱਕ ਕੰਨ ਉੱਥੇ ਪਿਆਰੇ ਦਾ ਕੰਮ ਨਹੀਂ ਕਰਦਾ, ਇਹ ਤਾਂ ਅਸੀਂ ਸਾਬਤ ਕਰ ਚੁੱਕੇ ਹਾਂ ਵੀ ਹੈ ਤੇ ਜ਼ਰੂਰ ਕੁਝ ਐਸਾ ਜਿਹੜਾ ਪਾਵਰ ਦੇ ਰੂਪ ਵਿੱਚ ਹੈਗਾ ਆ, ਜੇ ਉਹ ਪਾਵਰ ਦੇ ਰੂਪ ਵਿਚ ਇਸ ਦੇ ਵਿਚ ਹੈਗਾ ਘੱਟ ਘੱਟ ਮੈਂ ਹਰਜੂ ਬਸੇ ਅਸੀਂ ਕਹਿੰਦੇ ਹਾਂ ਨਾ ਤੇ ਹੁਣ ਤੇ ਸਾਇੰਸ ਨੇ ਇਹ ਸਾਬਤ ਕਰ ਦਿੱਤਾ ਹੈਗਾ ਹੁਣ ਸਾਇੰਸ ਨੇ ਇਸ ਹਾਈਪੋਥੀਸਿਸ ਨੂੰ ਸਾਬਤ ਕਰ ਦਿੱਤਾ ਹੈ ਕਿ ਸੰਸਾਰ ਦੇ ਵਿਚ ਜਿਹੜਾ ਜੀਵਨ ਵਿਚਰ ਰਿਹਾ ਹੈ ਨਾ ਉਹ ਚਾਰ ਤਰ੍ਹਾਂ ਦਾ ਤੌਰ ਤੇ ਵਿਚਰ ਰਿਹਾ ਹੈਗਾ ਅੰਡਰਜ ਜੇਰਜ ਸੇਤੇਜ ਉਤਪਜ ਇਹ ਚਾਰ ਕੰਡੀਸ਼ਨਾਂ ਨੇ ਜਿਨ੍ਹਾਂ ਦੇ ਵਿਚ ਸਾਡਾ ਜੀਵਨ ਵਿਚਰ ਰਿਹਾ ਹੈਗਾ ਆ ਔਰ ਉਸ ਨੂੰ ਕੋਈ ਕੁਛ ਅੰਡੇ ਚੋ ਪੈਦਾ ਹੁੰਦੇ ਨੇ ਕੁਛ ਜੇਰ ਜੀਰਜ ਵਗੈਰਾ ਚੋ ਪੈਦਾ ਹੁੰਦੇ ਨੇ ਔਰ ਕੁਛ ਬਨਸਪਤੀ ਵਗੈਰਾ ਹੈ ਸਿਹਤ ਚ ਹੈਗੇ ਨੇ ਔਰ ਕੁਛ ਉਤਪੁਜ ਨੇ ਆਪਣੇ ਆਪ ਪੈਦਾ ਹੋਣ ਵਾਲੇ ਹੈਗੇ ਨੇ ਜਿਵੇਂ ਪਹਾੜ ਵਗੈਰਾ ਤੁਸੀਂ ਬਣਾਉਂਦੇ ਤੇ ਨੀ ਤੁਸੀਂ ਕਹੋ ਯਾਰ ਬੜੀ ਮੂਰਖਾਂ ਦੀ ਗੱਲ ਹੈ ਪਹਾੜਾਂ ਨੂੰ ਵੀ ਤੁਸੀਂ ਜੀਵ ਨਹੀਂ ਸਮਝੀ ਜਾ ਰਹੇ ਹਾਂਜੀ ਸੋ ਗੁਰਬਾਣੀ ਨੇ ਲਿਖਿਆ ਹੋਇਆ ਇਹਦਾ ਮਤਲਬ ਅਜੇ ਇਹ ਹਾਈਪੋਥੀਸਿਸ ਸੀ ਔਰ ਉਸ ਹਾਈਪੋਥੀਸਿਸ ਨੂੰ ਸਾਇੰਸ ਨੇ ਹੁਣ ਪੱਕਿਆਂ ਕਰ ਦਿੱਤਾ ਕਿਵੇਂ ਪੱਕਿਆਂ ਕਰ ਦਿੱਤਾ ਕਿ ਅਸੀਂ ਹਰ ਤਰ੍ਹਾਂ ਦੇ ਸੈੱਲ ਦੀ ਡਿਵੀਜ਼ਨ ਕਰ ਦਿੱਤੀ ਸਾਰਿਆਂ ਨੇ ਪੜਿਆ ਨਿਊਟਰੋਨ ਪ੍ਰੋਟੋਨ ਵਗੈਰਾ ਵਗੈਰਾ ਹੁਣ ਤੋਂ ਉਸ ਤੋਂ ਇਲੈਕਟ੍ਰੋਨ ਤੱਕ ਵੀ ਪਹੁੰਚ ਗਏ ਬਹੁਤ ਕੁਝ ਔਰ ਉੱਥੇ ਵੇਖਿਆ ਕਿ ਇੱਕ ਐਨਰਜੀ ਹੈ ਮੂਵ ਕਰ ਰਹੀ ਹੈ ਸੈੱਲ ਚਾਹੇ ਬਨਸਪਤੀ ਦਾ ਹੋਵੇ ਸੈੱਲ ਚਾਹੇ ਸਾਡੇ ਲਿਵਿੰਗ ਬੀਂਗਸ ਦਾ ਹੋਵੇ ਲਿਵਿੰਗ ਬੀਂਗਸ ਦੇ ਵਿੱਚ ਭਾਵੇਂ ਐਨੀਮਲ ਦਾ ਹੋਵੇ ਭਾਵੇਂ ਬਰਡ ਦਾ ਹੋਵੇ ਭਾਵੇਂ ਸਾਡੇ ਵਰਗੇ ਜੀਵ ਦਾ ਵਗੈਰਾ ਦਾ ਹੋਵੇ ਉਹਦੇ ਵਿੱਚ ਇੱਕ ਐਨਰਜੀ ਮੂਵ ਕਰ ਰਹੀ ਹੈ ਤੇ ਅਲਟੀਮੇਟ ਉਹ ਐਨਰਜੀ ਹੈ ਹੁਣ ਅਸੀਂ ਬਨਸਪਤੀ ਦਾ ਸੈੱਲ ਲੈ ਲਿਆ ਤੇ ਅਲਟੀਮੇਟ ਜਦੋਂ ਉਹਦੇ ਤੇ ਪਹੁੰਚੇ ਤਾਂ ਸਾਨੂੰ ਉਹੀ ਐਨਰਜੀ ਫੇਰ ਦਿਖਾਈ ਦੇਣੀ ਸ਼ੁਰੂ ਹੋ ਗਈ ਔਰ ਦੇਖਿਆ ਕੰਪੇਅਰ ਕਰਕੇ ਦੋਨਾਂ ਦੀ ਪਾਵਰ ਉਹਨਾਂ ਦਾ ਰੂਪ ਰੰਗ ਇੱਕੋ ਜਿਹਾ ਹੈਗਾ ਅਸੀਂ ਇਹ ਸਮਝ ਕਰ ਲਿਆ ਵੀ ਨਹੀਂ ਜਿਹੜੀ ਬਨਸਪਤੀ ਨੂੰ ਅਸੀਂ ਕੱਲ ਨਾਨ ਲਿਵਿੰਗ ਚ ਗਿਣਦੇ ਸੀਗੇ ਉਹ ਨਾਨ ਲਿਵਿੰਗ ਨੀ ਉਹ ਵੀ ਲਿਵਿੰਗ ਹੈ ਲਾਈਫ ਇਹਦੇ ਵਿੱਚ ਵੀ ਹੈਗਾ ਅਗਲੀ ਗੱਲ ਆ ਗਈ ਜਿਹੜੀ ਸਾਡੇ ਸਾਹਮਣੇ ਮੇਨ ਗੱਲ ਅਸੀਂ ਪਹਾੜਾਂ ਤੇ ਆਉਣੇ ਆ ਕਿ ਪਹਾੜਾਂ ਨੂੰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਭਈ ਇਹ ਲਿਵਿੰਗ ਹੈ ਪਰ ਜਦੋਂ ਅਸੀਂ ਪੱਥਰ ਨੂੰ ਤੋੜ ਕੇ ਉਹਦੇ ਅਲਟੀਮੇਟ ਸੈੱਲ ਤੱਕ ਸਾਇੰਸ ਪਹੁੰਚ ਗਈ ਤੇ ਉਹਨਾਂ ਨੇ ਵੇਖਿਆ ਯਾਰ ਇਹਦੇ ਵਿੱਚ ਵੀ ਉਹੀ ਐਨਰਜੀ ਉਹੀ ਘੱਟ ਘੱਟ ਕੇ ਮੈਂ ਹਰਜੂ ਵਸੇ ਵਾਲੀ ਗੱਲ ਹੀ ਹੈਗੀ ਆ ਉਹੀ ਐਨਰਜੀ ਤੇ ਇਹਦਾ ਮਤਲਬ ਕੀ ਹੋਇਆ ਇਸ ਨੂੰ ਵੀ ਗੁਰਬਾਣੀ ਨੇ ਜੀਵਨ ਦਾ ਇੱਕ ਹੋਰ ਅਲੱਗ ਤਰ੍ਹਾਂ ਦਾ ਰੂਪ ਦੇ ਤੌਰ ਤੇ ਵਿਆਖਿਆ ਕਰ ਦਿੱਤੀ ਕਿ ਜੀਵਨ ਚਾਰ ਤਰ੍ਹਾਂ ਵਿਚਰ ਰਿਹਾ ਹੈ ਅੰਡਰ ਜੇਰਸ ਉਤਪਜ ਤੋ ਉਸੇ ਤਰ੍ਹਾਂ ਦੀ ਵਿਆਖਿਆ ਕਰਦਿਆਂ ਹੋਇਆ ਮੈਂ ਆਪਾਂ ਇਸ ਗੱਲ ਤੇ ਪਹੁੰਚੇ ਹਾਂ ਵੀ ਮੈਂ ਜੋ ਆਮ ਤੌਰ ਤੇ ਦੱਸਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਆ ਸਰੀਰ ਸਾਡਾ ਪਰਦਾ ਆ ਇਹ ਸਰੀਰ ਦੇ ਉੱਪਰ ਜੋ ਵੀ ਕੁਝ ਸਾਨੂੰ ਸਾਹਮਣੇ ਦਿਖਾਈ ਦਿੰਦਾ ਸਮਝੋ ਪਰਦੇ ਕਿਸੇ ਥਾਂ ਤੇ ਫਿਲਮ ਚੱਲ ਰਹੀ ਹੈ ਔਰ ਕਿਸੇ ਪ੍ਰੋਜੈਕਟਰ ਵਿੱਚ ਫਿਲਮ ਰੱਖੀ ਹੋਈ ਹੈ ਉਹਦਾ ਅਕਸ ਸਾਡੇ ਤੇ ਪੈ ਰਿਹਾ ਹੈ ਤੇ ਹੁਣ ਉਸ ਪ੍ਰੋਜੈਕਟਰ ਦੇ ਵਿੱਚ ਰੱਖੀ ਹੋਈ ਜਿਹੜੀ ਫਿਲਮ ਹੈਗੀ ਹੈ ਜੇ ਅਸੀਂ ਜਦ ਤੱਕ ਉਸ ਫਿਲਮ ਦੇ ਵਿੱਚੋਂ ਉਹ ਸਪਾਟ ਦੂਰ ਨਹੀਂ ਕਰਦੇ ਨਾ ਤਦ ਤੱਕ ਇਹ ਪਰਦੇ ਨੂੰ ਜਿੰਨਾ ਮਰਜ਼ੀ ਇੱਧਰ ਉੱਧਰ ਹਲਾਈ ਜਾਓ ਇਹ ਠੀਕ ਨਹੀਂ ਹੋਣਾ ਔਰ ਇਹੀ ਗੱਲ ਹੋ ਰਿਹਾ ਨਾ ਮੈਡੀਕਲ ਸਾਇੰਸ ਦੇ ਵਿੱਚ ਹੁਣ ਕੀ ਹੋ ਰਿਹਾ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਭਈ ਜੇ ਉਲਟੀਆਂ ਆਉਂਦੀਆਂ ਨੇ ਬੰਦ ਕਰੋ ਉਲਟੀਆਂ ਉਹਦੇ ਟੱਟੀਆਂ ਲਾ ਦੂਗੀ ਕਿਉਂਕਿ ਸਮਝਦੀ ਤੇ ਉਹ ਹੋਇਆ ਵੀ ਜੋ ਕੁਛ ਸਰੀਰ ਚਲਾ ਗਿਆ ਆ ਉਹ ਅਨਵਾਂਟਡ ਆ ਉਹ ਅਕਸੈਪਟੇਬਲ ਨਹੀਂ ਹੈਗਾ ਉਹਨੂੰ ਬਾਹਰ ਕੱਢਣਾ ਹੈਗਾ ਤੇ ਜੇ ਉਹਨੂੰ ਬਾਹਰ ਕੱਢਣਾ ਹੈ ਤੇ ਭਾਈ ਤੁਸੀਂ ਇਧਰੋਂ ਜ਼ਬਰਦਸਤੀ ਬੰਦ ਕਰ ਦਿੱਤਾ ਦੂਜੇ ਪਾਸੋਂ ਕੱਢ ਦੂਗੀ ਇਸੇ ਤਰ੍ਹਾਂ ਬਿਮਾਰੀਆਂ ਦਾ ਚਲਨ ਸਾਡੇ ਸਰੀਰ ਵਿੱਚ ਚੱਲ ਰਿਹਾ ਅਸੀਂ ਰਿਪਲੇਸ ਕਰ ਰਹੇ ਹਾਂ ਅਸੀਂ ਹਰ ਗੱਲ ਨੂੰ ਰਿਪਲੇਸ ਕਰ ਰਹੇ ਹਾਂ ਇਲਾਜ ਨਹੀਂ ਕਰ ਰਹੇ ਇਲਾਜ ਤੇ ਕਿੱਥੋਂ ਹੋਣਾ ਆ ਉਸ ਪ੍ਰੋਜੈਕਟਰ ਤੇ ਪਹੁੰਚ ਕੇ ਔਰ ਉਸ ਪ੍ਰੋਜੈਕਟਰ ਤੇ ਪਹੁੰਚ ਕੇ ਜਦੋਂ ਅਸੀਂ ਇਹ ਵੇਖਦੇ ਹਾਂ ਵੀ ਪ੍ਰੋਜੈਕਟਰ ਦਾ ਵੀ ਅਸਲ ਦੇ ਵਿੱਚ ਇਹ ਮਕੈਨੀਕਲ ਚੀਜ਼ ਹੈ ਬ੍ਰੇਨ ਸਾਡਾ ਇੱਕ ਮਕੈਨੀਕਲ ਚੀਜ਼ ਹੈ ਉਹਦੇ ਵਿੱਚ ਇੱਕ ਫਿਲਮ ਰੱਖੀ ਹੋਈ ਹੈ ਔਰ ਫਿਲਮ ਜੋ ਚੱਲ ਰਹੀ ਉਹ ਪਰਦੇ ਤੇ ਦਿਖਾਈ ਦੇ ਦਿਖਾਈ ਕਿਵੇਂ ਦੇਊਗੀ ਦਿਖਾਈ ਕਿਵੇਂ ਦੇਊਗੀ ਉਹ ਸੁਪਰੀ ਕੋ ਤੋਂ ਉੱਪਰ ਇਨਫਿਨਿਟੀ ਤੱਕ ਪਹੁੰਚਣ ਵਾਲੀ ਗੱਲ ਵੀ ਜਦ ਤੱਕ ਲਾਈਟ ਹੀ ਨਹੀਂ ਹੈਗੀ ਸੋ ਮਤਲਬ ਕੀ ਹੋਇਆ ਅਲਟੀਮੇਟ ਇੱਕ ਲਾਈਟ ਅਲਟੀਮੇਟ ਇੱਕ ਪਾਵਰ ਇਹਦੇ ਵਿੱਚ ਇਨਵੇਡ ਕਰਦੀ ਹੈ ਜਾਂ ਇਹਦੇ ਥਰੂ ਪਾਸ ਕਰਦੀ ਹੈ ਤੇ ਪਰਦੇ ਤੇ ਇੱਕ ਪਿਕਚਰ ਸਾਨੂੰ ਦਿਖਾਈ ਦਿੰਦੀ ਹੈ ਮਤਲਬ ਕੀ ਹੋਇਆ ਹਰ ਪਾਸੇ ਅਖੀਰ ਉਹੀ ਬਾਬੇ ਨਾਨਕ ਵਾਲੀ ਗੱਲ ਹੀ ਜੇ ਹੋ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ ਹਾਂਜੀ ਸੋ ਉੱਥੇ ਆ ਕੇ ਅਸੀਂ ਇਹ ਜਿਹੜੀ ਵਿਧਾ ਹੈ ਸਾਡੀ ਇੱਕ ਪਾਸੇ ਦੀ ਇੱਕ ਪਾਸਾ ਹੈ ਸਾਡਾ ਜਿਹਦੇ ਬਾਰੇ ਅਸੀਂ ਸਬੂਤ ਸਾਡੇ ਕੋਲ ਹੈ ਨੀ ਪਰ ਸਾਬਤ ਅਸੀਂ ਐਗਜ਼ਾਮਪਲਾਂ ਨਾਲ ਕਰ ਰਹੇ ਹਾਂ ਜਿਵੇਂ ਮੈਂ ਤੁਹਾਡੇ ਸਾਹਮਣੇ ਇਹ ਸਾਬਤ ਕੀਤਾ ਵੀ ਉਹ ਵੀ ਇੱਕ ਵਿਧਾ ਹੈਗੀ ਹੈ ਪਰ ਅਸੀਂ ਕਿਉਂਕਿ ਮੈਡੀਕਲ ਸਾਇੰਸ ਦੇ ਵਿੱਚ ਇਸ 21ਵੀਂ ਸਦੀ ਦੇ ਯੁੱਗ ਵਿੱਚ ਜਾ ਰਹੇ ਹਾਂ ਔਰ ਇੱਥੇ ਹਰ ਚੀਜ਼ ਦਾ ਹਰ ਬੰਦਾ ਸਬੂਤ ਮੰਗਦਾ ਯਾਰ ਤੂੰ ਇਹ ਗੱਲ ਕਹਿ ਰਿਹਾ ਇਹਦਾ ਸਬੂਤ ਕੀ ਹੈ ਤੇਰੇ ਕੋਲ ਹਾਂਜੀ ਬਿਮਾਰੀਆਂ ਹਨ ਤੇ ਉਹਦੇ ਸੰਬੰਧ ਵਿੱਚ ਵੀ ਅਸੀਂ ਮੰਗਦੇ ਹਾਂ ਯਾਰ ਇਹਦਾ ਸਬੂਤ ਕੀ ਹੈ ਤੇਰੇ ਕੋਲ ਹਾਂਜੀ ਸੋ ਮੈਡੀਕਲ ਸਾਇੰਸ ਅਜੇ ਤੱਕ ਬੈਕਵਰਡ ਜਾਂਦਿਆਂ ਹੋਇਆ ਹਾਲਾਂਕਿ ਹੋਮਿਓਪੈਥਿਕ ਸਾਇੰਸ ਜਿਹੜੀ ਹੈ ਉਹ ਇਸ ਵਿਧਾ ਦੇ ਮੁਤਾਬਕ ਵਰਕ ਕਰਦੀ ਹੈ ਵਟ ਯੂ ਫੀਲ ਵਟ ਯੂ ਰਿਅਲਾਈਜ਼ ਇਹ ਸਾਰੀਆਂ ਗੱਲਾਂ ਸਾਡੀ ਉਸ ਮਨ ਦੀ ਉੱਪਰ ਵਾਲੀ ਸਥਿਤੀ ਦੀਆਂ ਗੱਲਾਂ ਹਨ ਜਿਹੜੀਆਂ ਸਰੀਰ ਤੋਂ ਬਾਅਦ ਵਿੱਚ ਆਉਂਦੀਆਂ ਨੇ ਪਰ ਪਹਿਲਾਂ ਹਨ ਖੈਰ ਅਸੀਂ ਮੈਡੀਕਲ ਸਾਇੰਸ ਨੂੰ ਡੀਲ ਕਰਦਿਆਂ ਹੋਏ ਇਹ ਗੱਲ ਕਹਿ ਰਹੇ ਹਾਂ ਕਿ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਲਟੀਮੇਟ ਬਰੀਕ ਤੋਂ ਬਰੀਕ ਕਿਸ ਜਗ੍ਹਾ ਤੇ ਜਾ ਕੇ ਕੋਈ ਨੁਕਸ ਪਿਆ ਹੈ ਜਿਹੜਾ ਇਸ ਸਾਡੇ ਸਰੀਰ ਦੇ ਪਰਦੇ ਦੇ ਉੱਪਰ ਬਿਮਾਰੀ ਦੇ ਰੂਪ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ ਤੇ ਉਸ ਚੀਜ਼ ਦੀ ਹੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਹ ਕਰਨੀ ਸ਼ੁਰੂ ਕੀਤੀ ਹੈ ਵੀ ਨਹੀਂ ਇਹਦਾ ਅਲਟੀਮੇਟ ਬਰੀਕ ਤੋਂ ਬਰੀਕ ਹਿੱਸਾ ਸੈੱਲ ਹੈ ਚਾਹੇ ਬ੍ਰੇਨ ਦਾ ਸੈੱਲ ਹੈ ਚਾਹੇ ਕਿਸੇ ਹੋਰ ਅੰਗ ਦਾ ਸੈੱਲ ਹੈ ਇਹ ਇੱਕ ਸੈੱਲ ਹੈ ਤੇ ਉਸ ਸੈੱਲ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਸੀ ਵੀ ਭਾਈ ਸੈੱਲ ਇੱਕ ਇਸ ਤਰ੍ਹਾਂ ਦਾ ਕਿਲਾ ਹੈਗਾ ਆ ਜਿਹਦੀ ਕਿਲੇ ਦੀ ਇੱਕ ਚਾਰ ਦੀਵਾਰੀ ਹੈਗੀ ਹੈ ਔਰ ਉਸ ਚਾਰ ਦੀਵਾਰੀ ਦੇ ਦੋ ਲੇਅਰਾਂ ਦੋ ਪਰਦੇ ਬਣੇ ਨੇ ਔਰ ਦੋ ਪਰਦਿਆਂ ਦੇ ਵਿਚਕਾਰ ਕੁਝ ਫਲੂਇਡ ਰੱਖਿਆ ਕਿਉਂਕਿ ਸੈੱਲ ਮੂਵ ਕਰਦਾ ਹੈ ਇਹ ਜੀਵਨ ਮੂਵ ਕਰਦਾ ਚੱਲਣ ਦਾ ਨਾ ਇਹ ਸਾਰਾ ਬ੍ਰਹਿਮੰਡ ਹੀ ਮੂਵ ਕਰ ਰਿਹਾ ਹੈਗਾ ਆ ਔਰ ਸਾਰੇ ਬ੍ਰਹਿਮੰਡ ਦੇ ਮੂਵ ਕਰਦਿਆਂ ਹੋਇਆ ਵੀ ਸਾਨੂੰ ਆਵਾਜ਼ ਤੇ ਨਹੀਂ ਸੁਣਾਈ ਦਿੰਦੀ ਨਾ ਪਰ ਇਹ ਵੀ ਉਹਦੀ ਮਹਾਨਤਾ ਹੈ ਇਹ ਵੀ ਉਹਦੀ ਵਿਸ਼ੇਸ਼ਤਾ ਹੈਗੀ ਹੈ ਕਿ ਅਸੀਂ ਵੇਖਦੇ ਨੇ ਜਿਹਨੂੰ ਗੁਰਬਾਣੀ ਨੇ ਲਿਖਿਆ ਅਨਾਦ ਅਨਾਦ ਦੇ ਤੌਰ ਤੇ ਲਿਖਿਆ ਹੈ ਕਿ ਨਾਦ ਦਾ ਮਤਲਬ ਹੁੰਦਾ ਸਾਊਂਡ ਵਾਦ ਕਿ ਵਾਦ ਨਹੀਂ ਹੈ ਅਨਾਦ ਹੈ ਪਰ ਏਡਾ ਵੱਡਾ ਬ੍ਰਹਮ ਚੱਲ ਰਿਹਾ ਸਾਰਾ ਕੁਝ ਮੂਵ ਕਰ ਰਿਹਾ ਸੋ ਉਹੀ ਤਰ੍ਹਾਂ ਜਿਹੜੀ ਸੈੱਲ ਦੇ ਵਿੱਚ ਮੂਵਮੈਂਟ ਹੁੰਦੀ ਹੈ ਸਾਡੇ ਇਸ ਸਰੀਰ ਦੇ ਵਿੱਚ ਉਹ ਸਾਰੇ ਉਸ ਸੈੱਲ ਤੱਕ ਆਪਾਂ ਪਹੁੰਚੇ ਹਾਂ ਤੇ ਬਾਹਰਲੀ ਦੀਵਾਰ ਦੀ ਗੱਲ ਆਪਾਂ ਕਰ ਦਿੱਤੀ ਸੀ ਕਿ ਇਸ ਨੂੰ ਅਸੀਂ ਮੈਂਬਰੇਨ ਕਹਿੰਦੇ ਹਾਂ ਮੈਂਬਰੇਨ ਦੀਆਂ ਦੋ ਤਹਿਆਂ ਦੱਸੀਆਂ ਸੀ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ ਦੱਸਿਆ ਸੀ ਕਿ ਕਿਲੇ ਦੀ ਦਰਵਾਜ਼ੇ ਹੁੰਦੇ ਇਹਦਾ ਦਰਵਾਜ਼ਾ ਹੀ ਕੋਈ ਨਹੀਂ ਹੈਗਾ ਔਰ ਦਰਵਾਜ਼ਾ ਨਹੀਂ ਤੇ ਫਿਰ ਆਵਾਜਾਈ ਕਿਵੇਂ ਹੁੰਦੀ ਹੈ ਉਹਦਾ ਲਫ਼ਜ਼ ਆਪਾਂ ਇਸਤੇਮਾਲ ਕੀਤਾ ਸੀਗਾ ਪਰਮੀਏਬਿਲਿਟੀ ਪਰਮੀਏਬਿਲਿਟੀ ਦੀ ਐਗਜ਼ਾਮਪਲ ਮੈਂ ਤੁਹਾਨੂੰ ਲੱਸੀ ਪੁੰਨ ਕੱਪੜੇ ਨਾਲ ਲੱਸੀ ਪੁੰਨੀ ਜਾਂ ਕੱਪੜੇ ਨਾਲ ਚਾਹ ਪੁੰਨ ਦੀ ਐਗਜ਼ਾਮਪਲ ਦੇ ਤੌਰ ਤੇ ਦੇ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਇਹਦੇ ਅੰਦਰ ਵੜ ਗਏ ਸੀਗੇ ਜਦੋਂ ਅਸੀਂ ਅੰਦਰ ਵੜੇ ਸੀ ਤੇ ਅੰਦਰ ਦੇ ਸਾਰਾ ਸਿਸਟਮ ਜੋ ਵੀ ਕੁਝ ਸੀ ਉਹਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਸਾਈਟੋਪਲਾਜ਼ਮ ਕਹਿੰਦੇ ਹਾਂ ਉਹ ਜਿਹੜਾ ਸਾਈਟੋਪਲਾਜ਼ਮ ਹੈ ਉਹ ਸੈੱਲ ਦੀ ਦੀਵਾਰ ਦੇ ਅੰਦਰ ਅੰਦਰ ਦੀਵਾਰ ਦੀ ਬਣਤਰ ਯੇ ਵੋ ਕਾਰਵਾਈ ਦੀਵਾਰ ਦੇ ਵਿੱਚ ਖਰਾਬੀ ਆ ਜਾਵੇ ਕੀ ਬਿਮਾਰੀਆਂ ਹੋ ਸਕਦੀਆਂ ਇਹ ਮੈਂ ਕਰ ਚੁੱਕਿਆ ਹਾਂ ਮੈਂ ਤਾਂ ਉਸਨੂੰ ਜ਼ਰਾ ਮਾਣਾ ਆਪਣੇ ਪੰਜਾਬੀ ਦੇ ਪ੍ਰੋਗਰਾਮ ਚ ਹੋ ਚੁੱਕੀਆਂ ਨੇ ਸਾਰੀਆਂ ਗੱਲਾਂ ਅੰਗਰੇਜ਼ੀ ਚ ਵੀ ਹੋ ਗਈਆਂ ਹਿੰਦੀ ਚ ਵੀ ਹੋ ਗਈਆਂ ਸੋ ਉਸ ਤੋਂ ਅੱਗੇ ਅਸੀਂ ਚੱਲੇ ਸਾਂ ਕਿ ਇਹ ਸਾਰਾ ਸਾਈਟੋਪਲਾਜ਼ਮ ਹੈ ਤੇ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਹ ਇੱਕ ਤਰ੍ਹਾਂ ਦਾ ਇਨਵਾਇਰਮੈਂਟ ਹੈ ਔਰ ਉਸ ਇਨਵਾਇਰਮੈਂਟ ਦੇ ਮੁਤਾਬਕ ਜਿਵੇਂ ਸਾਡਾ ਇਨਵਾਇਰਮੈਂਟ ਹੈ ਕਿਆਸੋ ਅਸੀਂ MM ਆਫ ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਸਾਡੇ ਤੇ ਬਣਿਆ ਹੈ ਅਸੀਂ ਉਹਦੇ ਚ ਜਿਉਂਦੇ ਹਾਂ ਜੇ ਉਹ ਨਾ ਹੋਵੇ ਤੇ ਫਿਰ ਸਾਨੂੰ ਸਾਹ ਲੈਣਾ ਔਖਾ ਹੋ ਜਾਏ ਪਹਾੜਾਂ ਤੇ ਜਾਓ ਇਹ 480 MM ਦਾ ਪ੍ਰੈਸ਼ਰ ਘੱਟ ਹੁੰਦਾ ਹੈ ਆਕਸੀਜਨ ਘੱਟ ਹੁੰਦੀ ਕਿਉਂਕਿ ਆਕਸੀਜਨ ਭਾਰੀ ਹੁੰਦੀ ਹੈ ਲੋਅ ਪੋਰਸ਼ਨ ਚ ਜ਼ਿਆਦਾ ਹੈ ਉੱਪਰ ਵਾਲੇ ਪੋਰਸ਼ਨ ਦੇ ਵਿੱਚ ਜਿਹੜੀਆਂ ਹੋਰ ਕਾਰਬਨ ਵਗੈਰਾ ਤੇ ਹੋਰ ਗੈਸਾਂ ਨੇ ਉਹ ਜ਼ਿਆਦਾ ਹੁੰਦੀਆਂ ਨੇ ਉੱਥੇ ਸਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਮੈਂ ਤੁਹਾਡੇ ਨਾਲ ਦਿੱਤੀ ਸੀਗੀ ਕਿ ਸਮੁੰਦਰ ਦਾ ਪਾਣੀ ਹੈ ਸਮੁੰਦਰ ਵਿੱਚ ਰਹਿਣ ਵਾਲੇ ਜੀਵ ਜਿਹੜੇ ਨੇ ਉਹ ਇਹਦੇ ਵਿੱਚ ਹੀ ਰਹਿ ਸਕਦੇ ਨੇ ਔਰ ਉਹ ਉਹਨਾਂ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਵਿੱਚ ਹੀ ਵਧੀਆ ਤੌਰ ਤੇ ਕੰਮ ਕਰ ਸਕਦੇ ਅਸੀਂ 2 ਜਾਂ 3 ਮਿੰਟ ਤੋਂ ਵੱਧ ਪਾਣੀ ਚ ਨਹੀਂ ਰਹਿ ਸਕਦੇ ਥੋੜਾ ਜਿਹਾ ਕੋਈ ਜ਼ਿਆਦਾ ਸਾਹ ਰੋਕ ਸਕਦਾ ਹੋਵੇ ਤੇ 2-3 ਮਿੰਟ ਵੱਧ ਕਰ ਲੈਂਦਾ ਹੋਊਗਾ ਪਰ ਸਾਡਾ ਜੀਵਨ ਉਹਦੇ ਵਿੱਚ ਨਹੀਂ ਹੈਗਾ ਇਸੇ ਤਰ੍ਹਾਂ ਮੱਛੀ ਦਾ ਜੀਵਨ ਇਹਦੇ ਤੋਂ ਬਾਹਰ ਨਹੀਂ ਹੈਗਾ ਸੋ ਇਹ ਸਾਰੀਆਂ ਐਗਜ਼ਾਮਪਲਾਂ ਮੈਂ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦਿੱਤੀਆਂ ਸੀ ਕਿ ਸੈੱਲ ਦੇ ਅੰਦਰ ਅੰਦਰ ਜਿੰਨਾ ਕੁਛ ਵੀ ਹੈ ਉਹਨਾਂ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਉਸ ਇਨਵਾਇਰਮੈਂਟ ਦੇ ਵਿੱਚ ਹੀ ਇਹ ਆਰਾਮ ਨਾਲ ਕੰਮ ਕਰ ਸਕਦੇ ਨੇ ਠੀਕ ਤਰ੍ਹਾਂ ਕੰਮ ਕਰ ਸਕਦੇ ਆ ਔਰ ਇਸ ਇਨਵਾਇਰਮੈਂਟ ਨੂੰ ਦੱਸਦਿਆਂ ਹੋਇਆ ਮੈਂ ਇਹ ਗੱਲ ਕਹੀ ਸੀ ਵੀ ਇਸ ਨੂੰ ਇੰਜ ਸਮਝ ਲਓ ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਕਿ ਦੁੱਧ ਹੈ ਨਾ ਦੁੱਧ ਦੀ ਇੱਕ ਕੰਸੈਂਟ੍ਰੇਸ਼ਨ ਹੈਗੀ ਆ ਇਹਦੇ ਚ ਵਾਟਰ ਹੈ ਇਹਦੇ ਚ ਹੋਰ ਕੈਲਸ਼ੀਅਮ ਵਗੈਰਾ ਹੈ ਹੋਰ ਪ੍ਰੋਟੀਨ ਵਗੈਰਾ ਹੈ ਉਹ ਸਾਰਾ ਕੁਛ ਮਿਕਸ ਕੀਤਾ ਹੈ ਪਰ ਇੱਕ ਕੰਪੋਜੀਸ਼ਨ ਬਣ ਗਈ ਉਹਨੂੰ ਅਸੀਂ ਦੁੱਧ ਕਹਿ ਦਿੰਦੇ ਔਰ ਜੇ ਦੁੱਧ ਦੇ ਵਿੱਚ ਇੱਕ ਬੂੰਦ ਕਾਂਜੀ ਪੈ ਜਾਏ ਤੇ ਫੁੱਟ ਗਿਆ ਜਾਂ ਅਸੀਂ ਪਨੀਰ ਬਣਾਉਣੇ ਆ ਜਿਵੇਂ ਆਮ ਘਰਾਂ ਦੇ ਵਿੱਚ ਤੁਸੀਂ ਵੇਖੋ ਪਾਣੀ ਅਲੱਗ ਹੋ ਗਿਆ ਤੇ ਦੁੱਧ ਅਲੱਗ ਹੋ ਗਿਆ ਹੁਣ ਜਿਹੜੇ ਲੋਕ ਦੁੱਧ ਚ ਰਹਿਣ ਦੇ ਆਦੀ ਨੇ ਜਿਨ੍ਹਾਂ ਦਾ ਜੀਵਨ ਉਹਦੇ ਵਿੱਚ ਹੈਗਾ ਆ ਉਹ ਫੁੱਟੇ ਹੋਏ ਦੁੱਧ ਦੇ ਉੱਪਰ ਵਾਲੇ ਪਾਣੀ ਵਾਲੇ ਹਿੱਸੇ ਚ ਵੀ ਨਹੀਂ ਰਹਿ ਸਕਣਗੇ ਜਿਹੜਾ ਹੇਠਾਂ ਜੰਮ ਗਿਆ ਸਾਡਾ ਪਨੀਰ ਬਣ ਗਿਆ ਹੈ ਉਹਦੇ ਚ ਵੀ ਨਹੀਂ ਰਹਿ ਸਕਣਗੇ ਜੀਵਨ ਦੁੱਬਰ ਹੋ ਜਾਏਗਾ ਇਸੇ ਤਰ੍ਹਾਂ ਹੀ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀਆਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ ਜਦੋਂ ਮੈਂਬਰੇਨ ਖਰਾਬ ਹੋਇਆ ਤੇ ਮੈਂਬਰੇਨ ਖਰਾਬ ਹੋਣ ਤੋਂ ਬਾਅਦ ਇਹਦੇ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਆ ਗਈ ਚਾਹੇ ਪੋਇਜ਼ਨ ਆ ਗਈ ਚਾਹੇ ਕੋਈ ਦਵਾਈ ਇਸ ਤਰ੍ਹਾਂ ਦੀ ਖਾ ਲਈਏ ਚਾਹੇ ਕੋਈ ਖੁਰਾਕ ਇਸ ਤਰ੍ਹਾਂ ਦੀ ਖਾ ਲਈਏ ਚਾਹੇ ਕੋਈ ਇਨਵਾਇਰਮੈਂਟ ਇਸ ਤਰ੍ਹਾਂ ਦਾ ਚੇਂਜ ਹੋ ਗਿਆ ਜਿਹੜਾ ਮੈਂਬਰੇਨ ਤੋਂ ਅੰਦਰ ਲੰਘ ਗਿਆ ਤੇ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਜਿਹੜਾ ਉਸਨੇ ਖਰਾਬ ਕਰ ਦਿੱਤਾ ਤੇ ਉਹਦੇ ਕਰਕੇ ਬਿਮਾਰੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ ਔਰ ਇਹਦੀ ਜਿਹੜੀ ਤਫਸੀਲ ਸੀਗੀ ਉਹ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਸਾਂ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਕੀ ਆ ਸਕਦੀਆਂ ਹਨ। ਔਰ ਉਸ ਤੋਂ ਬਾਅਦ ਅਸੀਂ ਜਦੋਂ ਸਾਈਟੋਪਲਾਜ਼ਮ ਦੇ ਅੰਦਰ ਵੜੇ ਤੇ ਸਭ ਤੋਂ ਪਹਿਲਾਂ ਪਹਿਲੀ ਗੱਲ ਸਾਨੂੰ ਸਾਹਮਣੇ ਦਿਖਾਈ ਦਿੰਦੀ, ਪਿੰਡ ਚ ਵੜਦੇ ਹੋ ਨਾ ਕਿਸੇ ਦੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਨਾ, ਉਹ ਘਰਾਂ ਤੋਂ ਉੱਚਾ ਲੱਗਿਆ ਹੁੰਦਾ, ਦਿਸਦਾ ਹੁੰਦਾ ਵੀ ਉਹ ਗੁਰਦੁਆਰਾ ਹੈਗਾ, ਸਾਨੂੰ ਪਤਾ ਹੁੰਦਾ। ਔਰ ਅਸੀਂ ਜ਼ਿਆਦਾਤਰ ਆਮ ਤੌਰ ਤੇ ਜਾਂਦੇ, ਜੇ ਕੋਈ ਹੋਰ ਗੱਲਬਾਤ ਕਰਨੀ ਜੇ ਨਹੀਂ ਕੋਈ ਪਿੰਡ ਦੇ ਵਾਕਫ ਕਰ ਤੇ ਉੱਥੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ। ਠੀਕ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਦੇਖ ਕੇ, ਠੀਕ ਇਸੇ ਤਰ੍ਹਾਂ ਜਦੋਂ ਸੈੱਲ ਦੇ ਸਾਈਟੋਪਲਾਜ਼ਮ ਵੜਦੇ ਹਾਂ ਨਾ, ਤੇ ਦੂਰ ਇੱਕ ਸਾਨੂੰ ਇੱਕ ਹੋਰ ਚੀਜ਼ ਸੈਂਟਰਲ ਆਈਡੀਆ ਦੇ ਵਿੱਚ ਦਿਖਾਈ ਦੇ ਰਹੀ ਜਿਹੜੀ ਸਾਰਿਆਂ ਤੋਂ ਵੱਡੀ ਹੈ, ਤੇ ਬਹੁਤ ਕੁਝ ਘੁੰਮ ਰਿਹਾ ਉਹਦੇ ਵਿੱਚ, ਲੇਕਿਨ ਉਹਦੇ ਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ ਅਸੀਂ ਉਹਨੂੰ ਕਹਿੰਦੇ ਹਾਂ ਨਿਊਕਲੀਅਸ। ਨਿਊਕਲੀਅਸ ਜਿਹੜਾ ਹੈਗਾ ਆ ਇਹ ਸਭ ਤੋਂ ਵੱਡਾ ਔਰਗੇਨਲ ਹੈ, ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇਸ ਸੈੱਲ ਦੇ ਅੰਦਰ ਅੰਦਰ ਹੈ। ਔਰ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਡਬਲ ਲੇਅਰ ਵਾਲੀ ਹੈ। ਹੁਣ ਤੁਸੀਂ ਦੇਖੋ ਵੀ ਪਹਿਲਾਂ ਤਾਂ ਅਸੀਂ ਬਾਹਰ ਡਬਲ ਲੇਅਰ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਨਿਊਕਲੀਅਸ ਜਿਹੜਾ ਹੈ ਉਹ ਵੀ ਡਬਲ ਲੇਅਰ ਵਾਲਾ ਹੈ। ਮੈਂ ਇੱਕ ਵਾਰ ਕਰਦਿਆਂ ਕਰਦਿਆਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸੈਕਟਰੀ ਹੁੰਦਿਆਂ ਵਾਰ ਵਾਰ ਮੈਨੂੰ ਜੇਲ੍ਹਾਂ ਚ ਜਾਣਾ ਪੈਂਦਾ ਸੀ ਤੇ ਮੇਰੀਆਂ ਜੇਲ੍ਹ ਯਾਤਰਾਵਾਂ ਦੀਆਂ ਚਿੱਠੀਆਂ ਕਾਪੀਆਂ ਕਾਫੀ ਸਾਰੀਆਂ ਭਰੀਆਂ ਪਈਆਂ ਜੇਲ੍ਹਾਂ ਚ ਰਹਿ ਗਈਆਂ। ਇੱਕ ਬਾਹਰ ਲਾ ਗੇਟ ਸੜਕ ਤੋਂ ਜਦੋਂ ਅੰਦਰ ਲੈ ਕੇ ਆਉਣੇ ਜਾਂ ਅੰਦਰ ਜਾਣੇ ਆ, ਉਸ ਤੋਂ ਬਾਅਦ ਇੱਕ ਡਿਓੜੀ ਦਾ ਗੇਟ ਹੈਗਾ ਬਾਹਰਲਾ, ਫਿਰ ਡਿਓੜੀ ਦੇ ਅੰਦਰ ਵਾਲਾ। ਡਿਓੜੀ ਦੇ ਦੋਹਾਂ ਗੇਟਾਂ ਦੇ ਵਿਚਕਾਰ ਆਫਿਸ ਹੁੰਦਾ ਉਹਨਾਂ ਦਾ ਜਿੱਥੇ ਸਾਰੀ ਕਾਰਵਾਈ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਅੰਦਰ ਵਾਲਾ ਗੇਟ ਤੇ ਅੰਦਰ ਵਾਲਾ ਗੇਟ ਖੇਡ ਕੇ ਕੈਦੀ ਨੂੰ ਅੰਦਰ ਭੇਜ ਦਿੱਤਾ ਕਿ ਸਿੱਧਾ ਰਾਹ ਜਾਂਦਾ ਹੈਗਾ ਔਰ ਜਿਹਦੇ ਵਿੱਚ ਇਹ ਇੱਕ ਸੈਂਟਰਲ ਪੋਸਟ ਤੁਸੀਂ ਨੂੰ ਕਹਿ ਸਕਦੇ ਹੋ ਪੀ ਪੋਸਟ ਵਾਲੀ ਹੋਣੀ ਚੱਕਰ ਹੌਲਦਾਰ ਨੂੰ ਦਿਲ ਚੱਕਰ ਕਹਿੰਦੇ ਆ ਅਸੀਂ, ਤੇ ਚੱਕਰ ਹੌਲਦਾਰ ਤੋਂ ਉੱਪਰ ਇੱਕ ਬੰਦਾ ਬੈਠਾ ਹੁੰਦਾ ਜਿਹੜਾ ਚਾਹ ਚ ਫਿਰ ਨਿਗਰਾਨੀ ਕਰ ਰਿਹਾ। ਉਹਦੇ ਤੋਂ ਸੱਜੇ ਪਾਸੇ ਜੇਲ੍ਹ ਦੀ ਕੈਦੀਆਂ ਦੀਆਂ ਬੈਰਕਾਂ ਨੇ, ਉਸ ਤੋਂ ਖੱਬੇ ਪਾਸੇ ਜਿਹੜੇ ਆਮ ਹੋਰ ਦੂਸਰੇ ਤਰ੍ਹਾਂ ਦੇ ਲੋਕ ਨੇ, ਔਰ ਉਹਦੇ ਵਿੱਚ ਹੀ ਸੱਜੇ ਪਾਸੇ ਫਾਂਸੀ ਕੋਠੀਆਂ ਤੇ ਖੱਬੇ ਪਾਸੇ ਉਹਨਾਂ ਦੇ ਬੈਕ ਸਾਈਡ ਤੇ ਜਿਹੜੀ ਸੀ ਬੀ ਕਲਾਸ ਹੁੰਦੀ ਸੀ ਜਿੱਥੇ ਮੈਂ ਬੰਦ ਹੁੰਦਾ ਸੀ, ਭਾਵ ਇੰਨੇ ਸਾਰੇ ਦਰਵਾਜ਼ੇ ਸੀ ਜਿੱਥੇ ਬੀ ਕਲਾਸ ਵਾਲੇ ਲੋਕ ਜਿਹੜੇ ਸੀ ਬੰਦ ਹੁੰਦੇ, ਇੰਨੇ ਸਾਰੇ ਲੋਕ ਖੋਲ ਕੇ ਉਹਨਾਂ ਤੱਕ ਪਹੁੰਚਣ ਵਾਲੀ ਗੱਲ ਹੁੰਦੀ ਸੀ। ਤੇ ਅੱਜ ਅਸੀਂ ਇਸ ਸਰੀਰ ਦੇ ਉਹ ਲੋਕ ਖੋਲ ਰਹੇ ਤੇ ਦੱਸਦੇ ਹਾਂ ਵੀ ਪਹਿਲੀ ਦੀਵਾਰ ਲੰਘਾਂਗੇ ਤੇ ਉਹਦੇ ਵੀ ਅੱਗੇ ਪਿੱਛੇ ਦਰਵਾਜ਼ੇ ਨੇ, ਉਸ ਤੋਂ ਬਾਅਦ ਅਸੀਂ ਅੰਦਰ ਇੱਕ ਹੋਰ ਵਿਹੜੇ ਚ ਪਹੁੰਚ ਗਏ ਤੇ ਉਸ ਤੋਂ ਬਾਅਦ ਫਿਰ ਇੱਕ ਓਪੀ ਪੋਸਟ ਆ ਗਈ, ਮੈਂਬਰੇਨ ਫਿਰ ਆ ਗਿਆ ਡਬਲ ਲੇਅਰ ਦਾ। ਔਰ ਇਹ ਮੈਂਬਰੇਨ ਜਿਹੜਾ ਹੈਗਾ ਆ ਨਿਊਕਲੀਓਪਲਾਜ਼ਮ, ਨਿਊਕਲੀਓਪਲਾਜ਼ਮ ਦਾ ਜਿਹੜਾ ਮੈਂਬਰੇਨ ਹੈ ਇਹ ਵੀ ਪ੍ਰੋਟੀਨ ਦਾ ਬਣਿਆ ਹੋਇਆ, ਮੀਨਸ ਦੂਜੇ ਲਫ਼ਜ਼ਾਂ ਚ ਕਹਿ ਲੋ ਅਮੀਨੋ ਏਸਿਡ ਦਾ ਬਣਿਆ ਹੋਇਆ। ਇਹਦੇ ਵਿੱਚ ਫੈਟ ਹੈਗਾ ਆ ਔਰ ਜਿਹਦੇ ਕਰਕੇ ਇਹਦੀ ਲਚਕ ਬਣੀ ਹੋਈ ਹੈ, ਫੈਲਦਾ ਹੈ, ਸੁਕੜਦਾ ਹੈ, ਫੈਲਦਾ ਹੈ, ਸੁਕੜਦਾ, ਭਾਵ ਸਾਈਟੋਪਲਾਜ਼ਮ ਦੇ ਵਿੱਚ ਆਈਆਂ ਹੋਈਆਂ ਚੀਜ਼ਾਂ ਜਿਹੜੀਆਂ ਅੰਦਰ ਪ੍ਰਿਜ਼ਰਵ ਕਰਨ ਵਾਲੀਆਂ ਨੇ ਉਹ ਅੰਦਰ ਜਾ ਸਕਦੀਆਂ ਨੇ, ਔਰ ਜਿਹੜੀਆਂ ਉਹਦੇ ਤੋਂ ਬਾਹਰ ਜਾਣ ਵਾਲੀਆਂ ਨੇ ਉਹ ਇਸ ਤੋਂ ਬਾਹਰ ਆ ਸਕਦੀਆਂ ਨੇ। ਉਸ ਤੋਂ ਬਾਅਦ ਇਹ ਜਿਹੜਾ ਨਿਊਕਲੀਅਸ ਹੈਗਾ ਆ, ਇੱਕ ਤਾਂ ਇਹਦਾ ਪੂਰੇ ਸਾਈਟੋਪਲਾਜ਼ਮ ਦੇ ਨਾਲੋਂ ਕਲਰ ਡਿਫਰੈਂਟ ਆ, ਯੈਲੋਸ਼ ਟਾਈਪ ਦੇ ਕਲਰ ਦੇ ਵਿੱਚ ਸਾਨੂੰ ਆਮ ਸੈੱਲ ਦੇ ਵਿੱਚ ਦਿਖਾਈ ਦਿੰਦਾ ਹੈ, ਦੂਸਰੇ ਨਾਲੋਂ ਇੱਕ ਵੱਖਰਾ ਤੌਰ ਤੇ, ਜਿਵੇਂ ਇੱਕ ਅਲੱਗ ਹੀ ਟਾਪੂ ਕਿਸੇ ਸਮੁੰਦਰ ਦੇ ਵਿੱਚ ਖੜਾ ਹੋਵੇ, ਤੇ ਇਸ ਖੜਾ ਤੇ ਹੈ ਨਹੀਂ, ਰਿਮੂਵ ਕਰ ਰਿਹਾ ਆ, ਪਰ ਇੱਕ ਟਾਪੂ ਹੈ ਜਿਹੜਾ ਸਮੁੰਦਰ ਸਾਨੂੰ ਦਿਖਾਈ ਦੇ ਰਿਹਾ ਤੇ ਅਸੀਂ ਉਹਨੂੰ ਨਿਊਕਲੀਅਸ ਕਹਿੰਦੇ। ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਇਟਸੈਲਫ ਆਪਣੇ ਆਪ ਹੀ ਕੀ ਬਹੁਤ ਵੱਡਾ ਦਫ਼ਤਰ ਆ, ਇੱਕ ਬਹੁਤ ਵੱਡੀ ਚੀਜ਼ ਆ, ਔਰ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ, ਪਰ ਸਾਰੀਆਂ ਕੀਮਤੀ ਨੇ। ਜਿਵੇਂ ਅਸੀਂ ਘਰ ਬਣਾਉਂਦੇ ਆ ਨਾ, ਤੇ ਘਰ ਬਣਾਉਂਦੇ ਆ ਤੇ ਉਹਦੇ ਵਿੱਚ ਸਾਡਾ ਹੁੰਦਾ ਆਹ ਬਾਹਰ ਦੀ ਬੈਠਕ ਕੇ ਆਏ ਗਏ ਵਾਸਤੇ ਹੈ, ਉਸ ਤੋਂ ਬਾਅਦ ਅੰਦਰ ਜਾਓ ਆ ਸਾਡੀ ਰਸੋਈ ਹੈ, ਆ ਸਾਡਾ ਲਿਵਿੰਗ ਰੂਮ ਹੈ, ਬੈਡਰੂਮ ਹੈ, ਔਰ ਫਿਰ ਅਸੀਂ ਬਣਾਉਂਦੇ ਆ ਜਿੱਥੇ ਸਾਡੀਆਂ ਬਹੁਤ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ, ਕੀਮਤੀ ਚੀਜ਼ਾਂ, ਗਹਿਣਾ ਗੱਟਾ ਹੋਰ ਇਧਰ ਉਧਰ ਸਾਡੀਆਂ ਵਸੀਤਾਂ ਸਾਈਆਂ, ਸਾਡਾ ਜੋ ਵੀ ਕੁਛ ਹੁੰਦਾ ਆ ਘਰ ਦਾ ਰਜਿਸਟਰੀਆਂ ਵਗੈਰਾ ਉਹ ਸਾਰੀਆਂ ਉੱਥੇ ਰੱਖਦੇ ਹਾਂ। ਹੁਣ ਅਸੀਂ ਆਪ ਸਪੈਸ਼ਲੀ ਸਟੋਰ ਹਾਊਸ ਜਾਂ ਸੇਫ ਹਾਊਸ ਕਹਿ ਦਿੰਦੇ ਹਾਂ, ਸੇਫਟੀ ਦਾ ਹਾਊਸ ਸਾਡੇ ਉਸ ਘਰ ਦੇ ਵਿੱਚ ਹੁੰਦਾ। ਔਰ ਇਹ ਜਿਹੜਾ ਨਿਊਕਲੀਅਸ ਹੈ ਇਸ ਸਾਰੇ ਸੈੱਲ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਉਹ ਸੇਫ ਹਾਊਸ ਹੈ ਜਿੱਥੇ ਸਾਡੀਆਂ ਸਭ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਪਈਆਂ ਹੁੰਦੀਆਂ। ਹੁਣ ਜਿਹੜਾ ਇਹਦੇ ਅੰਦਰ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਮੂਵ ਕਰਨ ਵਾਸਤੇ ਵੀ ਇਹਦਾ ਵੀ ਇੱਕ ਆਪਣਾ ਇਨਵਾਇਰਮੈਂਟ ਹੈ। ਜਿਵੇਂ ਬਾਹਰ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਮੈਂ ਦੱਸਿਆ ਨਾ, ਇਹਦਾ ਆਪਣਾ ਇੱਕ ਇਨਵਾਇਰਮੈਂਟ ਹੈ, ਇਹਦਾ ਇੱਕ ਆਪਣਾ ਚੱਲਣ ਹੈ, ਔਰ ਜਿਹੜਾ ਉਹਦੇ ਚ ਡੀਕੋਡ ਜਾਂ ਜੋ ਵੀ ਕੁਛ ਹੈਗਾ ਉਹਨੂੰ ਅਸੀਂ ਕਹਿੰਦੇ ਸਾਈਟੋਪਲਾਜ਼ਮ। ਔਰ ਉਸ ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਡੀਕੋਡ ਆ ਉਹ ਹੈ ਪ੍ਰੋਟੋਪਲਾਜ਼ਮ। ਪ੍ਰੋਟੋਪਲਾਜ਼ਮ ਇੱਕ ਐਸੀ ਚੀਜ਼ ਆ ਜਿਹੜੀ ਅੰਦਰ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਵਾਸਤੇ ਸਮਾਂਬੱਧ ਨਿਸ਼ਚਿਤ ਰੱਖਣ ਵਾਸਤੇ ਵੀ ਸਹੀ ਰਹੇ, ਖਰਾਬ ਨਾ ਹੋ ਜਾਵੇ। ਬਹੁਤੀ ਆਸਾਨੀ ਚੀਜ਼ਾਂ ਖਰਾਬ ਖਰੂਬ ਜਿਹੜੀਆਂ ਹੁੰਦੀਆਂ ਨਾ, ਸਬਜ਼ੀ ਬਣਾਈ ਹੈ ਨਾ ਤੇ ਹੁਣ ਕੱਲ ਨੂੰ ਖਾਣੀ ਤੇ ਫ੍ਰਿਜ ਚ ਰੱਖ ਦਿੰਦੇ ਸੇਫ ਰੱਖਣ ਵਾਸਤੇ। ਸੋ ਇਸੇ ਤਰ੍ਹਾਂ ਇਹ ਨਿਊਕਲੀਅਸ ਦੀਆਂ ਸੈੱਲ ਦੀਆਂ ਬਹੁਤ ਸਾਰੀਆਂ ਜਰੂਰੀ ਚੀਜ਼ਾਂ ਜਿਹੜੀਆਂ ਅੱਗੇ ਰਿਕਾਰਡ ਸਾਨੂੰ ਲੋੜ ਪੈਣੀ ਹੈ, ਹੁਣ ਨਹੀਂ ਹੈਗੀ, ਅੱਗੇ ਰਿਕਾਰਡ ਚ ਲੋੜ ਪੈਣੀ ਹੈ ਜਦੋਂ ਕਿਤੇ ਜ਼ਰੂਰਤ ਹੋਈ ਤੇ ਸਾਨੂੰ ਰਜਿਸਟਰੀ ਵਿਖਾਉਣੀ ਪੈਣੀ ਨਾ ਉਸ ਵੇਲੇ, ਤੇ ਉਸ ਵੇਲੇ ਉਹ ਸਾਰੀਆਂ ਚੀਜ਼ਾਂ ਸੈੱਲ ਇਹਦੇ ਵਿੱਚ ਨਿਊਕਲੀਅਸ ਦੇ ਵਿੱਚ ਰੱਖਦਾ ਕਿ ਇਹਦਾ ਸਟੋਰ ਹਾਊਸ। ਸੋ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਪ੍ਰਿਜ਼ਰਵ ਕੀਤਾ ਹੋਇਆ ਹੁੰਦਾ ਹੈਗਾ, ਇੱਕ ਸੈਂਟਰਲ ਆਈਡੀਆ ਹੈਗਾ, ਠੀਕ ਹੈ। ਔਰ ਇਹਦੇ ਵਿੱਚ ਹੁੰਦੇ ਨੇ ਜੀਨਸ, ਕ੍ਰੋਮੋਜ਼ੋਮਸ ਜਿਹੜੇ ਨੇ ਧਾਗਿਆਂ ਵਰਗੇ, ਰੇਸ਼ਿਆਂ ਵਰਗੇ ਹੁੰਦੇ ਨੇ। ਮਾਈਕਰੋਸਕੋਪ ਦਾ ਖਰਚ ਆਮ ਜਨਤਾ ਤੇ ਨਹੀਂ ਵੇਖਦੀ, ਅਸੀਂ ਤੇ ਉਹਨੂੰ ਸਾਰੇ ਨੂੰ ਪੜ੍ਹਦੇ ਹਾਂ, ਵੇਖਦੇ ਹਾਂ ਜਿਵੇਂ ਪੌੜੀਆਂ ਬਣੀਆਂ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਅਲੱਗ ਅਲੱਗ ਡੰਡਿਆਂ ਵਾਲੀਆਂ ਬਾਂਸ ਦੀਆਂ ਪੌੜੀਆਂ ਹੋਣ ਤੇ ਹੋਣ ਵੀ ਜਿਹੜੀਆਂ ਗੁਲਾਈ ਵਾਲੀਆਂ, ਉੱਥੋਂ ਇਸ ਤਰ੍ਹਾਂ ਦਾ ਸਾਰਾ ਸਿਸਟਮ ਅੰਦਰ ਦਾ ਇਹਦੇ ਵਿੱਚ ਬਣਿਆ ਹੋਇਆ। ਹੁਣ ਆਪਾਂ ਇਸ ਗੱਲ ਨੂੰ ਅੱਗੇ ਤੋਰ ਕੇ ਲੈ ਕੇ ਜਾਂਦੇ ਹਾਂ ਕਿ ਭਾਈ ਇਹ ਜਿਹੜਾ ਨਿਊਕਲੀਅਸ ਹੈ ਇਹਦਾ ਅਸਲ ਕੰਮ ਹੈਗਾ ਆ ਸਾਰੇ ਬਾਡੀ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨਾ। ਪਹਿਲਾਂ ਅਸੀਂ ਇਹ ਕਹਿ ਚੁੱਕੇ ਹਾਂ ਕਿ ਸਾਈਟੋਪਲਾਜ਼ਮ ਸਾਰਾ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈਗਾ, ਪਰ ਸਾਡੀ ਯਾਰ ਸਾਰੀ ਘਰ ਦੀ ਬਿਜਲੀ ਜਗਣ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਤੇ ਸਾਡਾ ਕਿਤੇ ਮੀਟਰ ਵੀ ਤੇ ਲਗਾ ਹੋਊਗਾ ਨਾ। ਸੋ ਉਹ ਜਿਹੜਾ ਮੀਟਰ ਹੈ ਸਾਰੀਆਂ ਕਾਰਵਾਈਆਂ ਨੂੰ ਮੇਨਟੇਨ ਕਰਨ ਵਾਸਤੇ ਉਹ ਇਸ ਸਾਡੇ ਨਿਊਕਲੀਅਸ ਦੇ ਵਿੱਚ ਆਮ ਤੌਰ ਤੇ ਹੁੰਦਾ ਆ, ਔਰ ਉਹਦੇ ਵਿੱਚ ਹੀ ਸਾਰੀਆਂ ਕਾਰਵਾਈਆਂ ਬੇਸਿਕਲੀ ਗਾਈਡ ਉੱਥੋਂ ਹੁੰਦਾ, ਸਵਿਚ ਉੱਥੇ ਹੀ ਹੈ ਸਾਡਾ, ਉਸ ਸਵਿਚ ਦੇ ਮੁਤਾਬਕ ਹੀ ਬਾਹਰ ਅਸੀਂ ਪੜਿਆ ਕਿ ਸਾਹ ਦੀ ਕਿਰਿਆ ਨੂੰ ਕੌਣ ਮੇਨਟੇਨ ਕਰਦਾ। ਅਜਿਹੀ ਮੈਂ ਦੱਸਣਾ ਹੈ ਉਹਨਾਂ ਗੱਲਾਂ ਨੂੰ। ਸਾਈਟੋਪਲਾਜ਼ਮ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਸਾਹ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫੈਟ ਨੂੰ ਮੋਟਾ ਕਰਦੀਆਂ ਨੇ ਜਾਂ ਪਤਲਾ ਕਰਦੀਆਂ ਨੇ ਸਰੀਰ ਨੂੰ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਐਕਟੀਵਿਟੀ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰੋਂ ਸਮਾਨ ਆ ਗਿਆ ਉਹਦਾ ਪ੍ਰੋਟੀਨ ਬਣਾਉਂਦੀਆਂ, ਸਿੰਥੇਸਾਈਜ਼ ਕਰਨ ਵਾਲੀਆਂ ਚੀਜ਼ਾਂ ਨੇ, ਇਹ ਸਾਰੀਆਂ ਸਾਈਟੋਪਲਾਜ਼ਮ ਦੇ ਵਿੱਚ ਹੈਗੀ ਨੇ। ਪਰ ਇਹਦੇ ਵਿੱਚੋਂ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਸਾਡੇ ਜੀਨਸ ਹਨ, ਫੋਰ ਫਾਦਰ ਪਿਛਲੇ ਤੋਂ ਲੈ ਕੇ ਸਾਡੀ ਜੈਨੇਟਿਕ ਹਿਸਟਰੀ ਜਿਹੜੀ ਹੈ ਉਹ ਸਾਡੀਆਂ ਰਜਿਸਟਰੀਆਂ ਨੇ, ਪਿਓ ਨੇ ਜ਼ਮੀਨ ਲਈ ਸੀ ਉਹਨੇ ਰਜਿਸਟਰੀ ਕਰਵਾ ਦਿੱਤੀ, ਗਾ ਪੋਤਰਾਂ ਨੂੰ ਉਹਨੇ ਦੇ ਦਿੱਤੀ, ਉਹਨੇ ਵੀ ਸਾਂਭ ਕੇ ਰੱਖ ਲਈ। ਔਰ ਉਹ ਜਿਹੜਾ ਸਾਡਾ ਰਿਕਾਰਡ ਇਸ ਟਾਈਪ ਦਾ ਹੁੰਦਾ ਆ ਉਹ ਸਾਰੇ ਦਾ ਸਾਰਾ ਇਹਦੇ ਵਿੱਚ ਪ੍ਰਿਜ਼ਰਵ ਹੁੰਦਾ ਇਸ ਨਿਊਕਲੀਅਸ ਦੇ ਵਿੱਚ। ਔਰ ਇਹਦੀਆਂ ਫਿਰ ਜ਼ਿੰਮੇਵਾਰੀਆਂ ਕੀ ਹੋ ਗਈਆਂ? ਪਹਿਲੀ ਗੱਲ ਤਾਂ ਗਰੋਥ, ਗਰੋਥ ਨੂੰ ਇੱਕ ਲਿਮਿਟਡ ਤੱਕ, ਮਾਂ ਪਰ ਧੀ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ, ਅਸੀਂ ਵੇਖਦੇ ਹਾਂ ਨਾ ਕਿ ਇਹਦੇ ਨੱਕ ਪਿਓ ਵਰਗਾ ਆ, ਜਿਹਦੀ ਅੱਖ ਫਲਾਣੇ ਵਰਗੀ ਆ, ਨਿਜਟ ਇਹ ਅਸੀਂ ਕਿਉਂ ਕਹਿੰਦੇ ਹਾਂ? ਇਸ ਕਰਕੇ ਇਹ ਕਿੱਥੋਂ ਚੀਜ਼ ਚਾਲੂ ਹੁੰਦੀ ਹੈ? ਸਾਡੇ ਇਸ ਨਿਊਕਲੀਅਸ ਦੇ ਵਿੱਚੋਂ ਜਿਹੜੇ ਗਰੋਥ ਵਾਲਾ ਪਾਰਟ ਹੈਗਾ ਆ ਉਹ ਇਸ ਨੂੰ ਨਿਰਧਾਰਿਤ ਕਰਦਾ ਹੈਗਾ। ਸਾਡੀਆਂ ਉਂਗਲੀਆਂ ਜਿੰਨੀਆਂ ਵੀ ਹੈਗੀਆਂ ਨੇ ਇਹਨਾਂ ਦੇ ਅਲੱਗ ਅਲੱਗ ਸਾਈਜ਼ ਨੇ, ਅਸੀਂ ਆਪਣੇ ਮਾਂ ਜਾਂ ਬਾਪ ਦੀਆਂ ਉਂਗਲੀਆਂ ਦਾ ਸਾਈਜ਼ ਵੇਖਦੇ ਹਾਂ ਤੇ ਉਹਨਾਂ ਦੇ ਕੰਪੈਰੇਟਿਵ ਸਾਨੂੰ ਬਹੁਤ ਸਾਰੀ ਸਿਮਿਲੈਰਿਟੀ ਮਿਲੇਗੀ ਵੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਹਨ, ਕਿਉਂਕਿ ਉੱਥੇ ਦੋ ਸੰਗਮ ਹੋ ਗਿਆ ਨਾ, ਮਾਂ ਤੇ ਪਿਓ ਦਾ ਹੋ ਗਿਆ ਨਾ, ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਜਾਣਗੀਆਂ, ਨਵੀਆਂ ਵੀ ਆ ਜਾਣਗੀਆਂ। ਔਰ ਇਸੇ ਕਰਕੇ ਇਹ ਜਿਹੜਾ ਪੈਟਰਨਿਟੀ ਟੈਸਟ ਹੋਣਾ ਸ਼ੁਰੂ ਹੋ ਗਿਆ ਔਰ ਉਸ ਪੈਟਰਨਿਟੀ ਟੈਸਟ ਦੇ ਮੁਤਾਬਕ ਅਸੀਂ ਇਹ ਤੇ ਦੱਸਣ ਯੋਗ ਹੋ ਗਏ ਹਾਂ ਕਿ ਬਈ ਆਹ ਬੰਦਾ, ਕਿਉਂਕਿ ਇੱਥੇ ਤਾਂ ਮਲਟੀਪਲ ਸੈਕਸ ਪਾਰਟਨਰ ਹੁੰਦੇ ਨੇ ਤੇ ਉਸ ਹਾਲਾਤ ਵਿੱਚ ਇਹੋ ਜਿਹੀ ਪੋਜੀਸ਼ਨ ਬਹੁਤ ਹੀ ਜ਼ਿਆਦਾ ਆ ਗਈ। ਸਾਡਾ ਸਮਾਜ ਜੇ ਬਹੁਤ ਹੱਦ ਤੱਕ ਇਸ ਗੱਲ ਤੋਂ ਵਧਿਆ ਹੋਇਆ ਤੇ ਇਹੋ ਜਿਹੇ ਥਾਂ ਤੇ ਪੈਟਰਨਿਟੀ ਦਾ ਟੈਸਟ ਹੋਣਾ ਸ਼ੁਰੂ ਹੋ ਗਿਆ ਤੇ ਉਸ ਪੈਟਰਨਿਟੀ ਦੇ ਟੈਸਟ ਵਿੱਚ ਕੀ ਆ, ਦੋ ਤਿੰਨ ਬੰਦੇ ਆ ਗਏ ਉਹਨਾਂ ਦੇ ਜੋ ਸੈੱਟ ਕਰਕੇ ਅਸੀਂ ਇਹ ਕਹਿ ਸਕਦੇ ਹਾਂ, ਇੱਥੋਂ ਤੱਕ ਸਾਇੰਸ ਪਹੁੰਚ ਗਈ ਵੀ ਆਹ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਲੇਕਿਨ ਜੋ ਤੀਸਰਾ ਬੰਦਾ ਹੈ ਇਹ ਉਹਦਾ ਬਾਪ ਹੈ। ਪੋਜ਼ਿਟਿਵਲੀ ਇਹ ਵੀ ਨਹੀਂ ਕਿਹਾ ਜਾ ਸਕਦਾ, ਹਜੇ ਤੱਕ ਵੀ ਨਹੀਂ ਕਿਹਾ ਜਾ ਸਕਦਾ, ਪਰ ਕਿਉਂਕਿ ਸੰਭਵ ਹੈ ਨਾ, ਮਾਂ ਨੇ ਤਾਂ ਦੱਸਿਆ ਹੈ ਨਾ ਕਿ ਮੇਰੇ ਸੰਬੰਧ ਕਿਹਦੇ ਕਿਹਦੇ ਨਾਲ ਸੀ, ਉਹਨਾਂ ਦੇ ਵੀ ਪੇ ਵੇਖਣਾ ਹੈ ਨਾ। ਸੋ ਜਿਹੜੇ ਬੰਦੇ ਵੇਖੇ ਨੇ ਉਹਨਾਂ ਬੰਦੇ ਜਿਹੜੇ ਕੁਐਸਚਨ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਇਹ ਕਿਹਾ ਜਾ ਸਕਦਾ ਕਿ ਆਹ ਬੰਦਾ ਇਹਦੇ ਨਾਲ ਨਹੀਂ ਸਹਿਮਤ ਜਾਂ ਇਹਦਾ ਬਾਪ ਨਹੀਂ ਹੋ ਸਕਦਾ, ਪਰ ਬਾਕੀ ਜਿਹੜਾ ਬਚ ਗਿਆ ਆਟੋਮੈਟਿਕਲੀ ਉਹਦਾ ਬਾਪ ਹੋਏਗਾ। ਪਰ ਹਾਲਾਂਕਿ ਕਿਉਂ, ਉਸ ਮਾਂ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ, ਇਸ ਪਿਓ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ ਮਿਲ ਕੇ ਇਹਨਾਂ ਨੇ ਇੱਕ ਨਵੀਂ ਪਰਿਭਾਸ਼ਾ ਰਚੀ ਹੈ, ਇੱਕ ਨਵਾਂ ਉਹਦੇ ਚ ਚੀਜ਼ ਬਣਾਈ ਹੈ, ਔਰ ਉਹਦੇ ਮੁਤਾਬਕ ਜ਼ਰੂਰੀ ਨਹੀਂ ਕਿ ਇਸ ਬੱਚੇ ਦੀਆਂ ਸਾਰੀਆਂ ਉਂਗਲਾਂ ਉਹਦੇ ਮੁਤਾਬਕ ਹੀ ਹੋਣ, ਇਸ ਬੱਚੇ ਦੀਆਂ ਸਾਰੀਆਂ ਅੱਖਾਂ ਉਹਦੇ ਮੁਤਾਬਕ ਹੀ ਹੋਣ। ਸੋ ਥੋੜੀ ਚੇਂਜ ਹੋ ਸਕਦੀ ਹੈ। ਸੋ ਇਸ ਗਰੋਥ ਨੂੰ ਨਿਰਧਾਰਿਤ ਪਹਿਲਾ ਕੰਮ ਜਿਹੜਾ ਨਿਊਕਲੀਅਸ ਦਾ ਹੈ ਉਹ ਸਟਰਕਚਰ ਬਿਲਡਿੰਗ ਦਾ ਹੈਗਾ। ਸਟਰਕਚਰ ਸਰੀਰ ਦਾ ਕਿਵੇਂ ਕਿਵੇਂ ਦਾ ਹੋਏਗਾ, ਅੰਗਾਂ ਦੀ ਬਣਤਰ ਕਿਵੇਂ ਕਿਵੇਂ ਹੋਏਗੀ, ਇਹ ਸਾਰਾ ਰਿਕਾਰਡ ਪਿਛਲੇ ਰਿਕਾਰਡ ਦੇ ਮੁਤਾਬਕ ਪਹਿਲੇ ਪਿਓ ਨੇ ਕੀ ਜ਼ਮੀਨ ਲਈ ਸੀ, ਅੱਗੇ ਪੁੱਤਰਾਂ ਨੂੰ ਕਿਵੇਂ ਵੰਡ ਦਿੱਤੀ ਗਈ, ਅੱਗੇ ਉਸ ਦੇ ਪੁੱਤਰਾਂ ਨੂੰ ਕਿਵੇਂ ਆਉਣੀ, ਉਹ ਸਾਰਾ ਰਿਕਾਰਡ ਜਿਹੜਾ ਹੈਗਾ ਆ ਉਹ ਇਹਦੇ ਵਿੱਚ ਪ੍ਰਜ਼ਰਵ ਹੈਗਾ ਜੇ ਨਿਊਕਲੀਅਸ ਦੇ ਵਿੱਚ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਮੈਟਾਬੋਲਿਜ਼ਮ, ਗਰੋਥ ਨੂੰ ਮੈਟਾਬੋਲਾਈਜ਼ ਕਰਨ ਵਾਲਾ ਜਾਂ ਗਰੋਥ ਨੂੰ ਮੇਨਟੇਨ ਕਰਨ ਵਾਲਾ, ਇਹ ਜਿਹੜਾ ਪਹਿਲਾ ਕੰਮ ਹੈ ਉਹ ਇਹਦੇ ਵਿੱਚ ਹੈ। ਦੂਸਰਾ, ਇਸ ਗਰੋਥ ਨੂੰ ਰੈਗੂਲੇਟ ਕਰਨ ਵਾਲਾ, ਕਿਸੇ ਤਰ੍ਹਾਂ ਦੇ ਜ਼ਖਮ ਹੋ ਗਿਆ, ਸੱਟ ਲੱਗ ਗਈ, ਪੁੱਛਿਆ ਗਿਆ, ਇਹ ਤਾਂ ਨਹੀਂ ਹੈਗਾ ਵੀ ਉੱਥੇ ਬਹੁਤ ਹੀ ਜ਼ਿਆਦਾ ਅੱਗੇ ਡਿਵੈਲਪਮੈਂਟ ਹੋ ਜੂਗੀ, ਨਹੀਂ, ਹਰ ਅੰਗ ਦੀ ਹਰ ਚੀਜ਼ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਉਹਦੇ ਉਹਨਾਂ ਜੈਨੇਟਿਕ ਕਰੈਕਟਰ ਦੇ ਉੱਪਰ ਨਿਰਭਰ ਕਰਦੀ ਹੈ ਕਿ ਨਹੀਂ ਇਹ ਏਡਾ ਵੱਡਾ ਨਹੀਂ ਹੋ ਸਕਦਾ, ਇਹਦਾ ਮਾਂ ਤੇ ਬਾਪ ਦਾ ਇੰਨਾ ਇੰਨਾ ਹਾਈਟ ਹੈ ਜਾਂ ਉਹਦੇ ਅੰਗਾਂ ਦੀ ਆਹ ਜਿਹੜੀ ਰੇਸ਼ੋ ਹੈਗੀ ਹੈ ਉਹਦੇ। ਹੁਣ ਸਾਡੇ ਕੋਲੇ ਅੱਜ ਕੱਲ ਮੈਡੀਕਲ ਸਾਇੰਸ ਦੇ ਵਿੱਚ ਸਾਡੇ ਕੋਲੇ ਉਂਗਲੀਆਂ ਦੀ ਲੈਂਥ, ਗੁੱਟ ਤੋਂ ਲੈ ਕੇ ਐਲਬੋ ਅਰਕ ਤੱਕ ਦੀ ਲੈਂਥ, ਅਲੱਗ ਅਲੱਗ ਚੀਜ਼ਾਂ ਇੱਕ ਦੂਸਰੇ ਦੀ ਰੇਸ਼ੋ, ਇਸ ਨੂੰ ਸਾਰਾ ਰਿਕਾਰਡ ਬਣ ਗਿਆ। ਗੋਡੇ ਤੋਂ ਲੈ ਕੇ ਹਿਪ ਜੁਆਇੰਟ ਤੱਕ ਦੀ ਲੈਂਥ, ਲੱਤਾਂ ਦੇ, ਇਹ ਸਾਰੀਆਂ ਚੀਜ਼ਾਂ ਦਾ ਅੱਜ ਕੱਲ ਰਿਕਾਰਡ ਸਾਡੇ ਕੋਲ ਬਣ ਗਿਆ ਕਿ ਇਹਦੀ ਇਹਦੀ ਕਿਵੇਂ ਕਿਵੇਂ ਰੇਸ਼ੋ ਹੋਏਗੀ, ਉਹਦੇ ਮੁਤਾਬਕ ਅਸੀਂ ਜੈਨੇਟਿਕ ਕਰੈਕਟਰ ਨਿਰਧਾਰਿਤ ਕਰਦੇ ਹਾਂ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਤੇ ਮੈਟਾਬੋਲਿਜ਼ਮ। ਉਸ ਮੈਟਾਬੋਲਿਜ਼ਮ ਵਾਲੀ ਸਾਰੀ ਜਿਹੜੀ ਗੱਲ ਹੈਗੀ ਜਿਹੜੀ ਬਾਹਰ ਸਾਈਟੋਪਲਾਜ਼ਮ ਨੇ ਕਰਨੀ ਹੈ ਜਾਂ ਇਹਨੇ ਡਾਇਰੈਕਸ਼ਨ ਦੇਣੀ ਹੈ ਜਾਂ ਇਹਨੇ ਦੱਸਣਾ ਨਾ ਵੀ ਇੱਥੋਂ ਇੱਥੋਂ ਤੱਕ ਤੁਸੀਂ ਇਹਨਾਂ ਕੰਮ ਕਰ ਸਕਦੇ ਹੋ, ਆਹ ਉਂਗਲੀ ਜਿਹੜੀ ਇੰਨੀ ਇੰਨੀ ਵਧੂਗੀ, ਆਹ ਉਂਗਲੀ ਜਿਹੜੀ ਹੈ ਮਿਡਲ ਉਂਗਲ ਤੋਂ ਇੰਨੀ ਛੋਟੀ ਰਹੂਗੀ, ਉਹ ਸਾਰਾ ਹੀ ਸਾਰੀ ਕੰਡੀਸ਼ਨ ਸਾਡੀਆਂ ਅੱਖਾਂ ਦਾ, ਸਾਡੇ ਨੱਕ ਦਾ, ਕੰਨਾਂ ਦਾ, ਇਹ ਸਾਰੇ ਦਾ ਸਾਰਾ ਵੇਰਵਾ ਇਸ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਗਰੋਥ ਐਟ ਮੈਟਾਬੋਲਿਜ਼ਮ। ਠੀਕ ਹੈ, ਮੈਨਟੇਨ ਕਰਨਾ, ਮੈਟਾਬੋਲਿਜ਼ਮ ਕੀ ਹੈ, ਮੈਨਟੇਨ ਕਰਨਾ, ਵਾਧਾ ਤੇ ਘਾਟਾ, ਕਮਾਏ ਕਿੰਨੇ, ਖਰਚ ਕਿੰਨੇ ਕੀਤੇ ਆ। ਔਰ ਗਰੋਥ ਹਾਂ ਛੋਟਾ ਹੈਗਾ ਤਾਂ ਉਸਨੂੰ ਵੱਡਾ ਕਰਨਾ, ਇਹਦਾ ਦਰਖਤ ਕਿਵੇਂ ਬਣਨਾ ਹੈ, ਇਸ ਬੰਦੇ ਨੇ ਕਿਵੇਂ ਅੱਗੇ ਡਿਵੈਲਪ ਹੋਣਾ, ਇਹਨੂੰ ਅਸੀਂ ਗਰੋਥ ਕਹਿੰਦੇ ਹਾਂ। ਔਰ ਉਸਨੂੰ ਮੈਨਟੇਨ ਕਰਨਾ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਮੈਟਾਬੋਲਿਜ਼ਮ। ਔਰ ਇਸੇ ਤਰ੍ਹਾਂ ਹੀ ਵੱਡੀ ਗੱਲ ਜਿਹੜੀ ਇਹਦੇ ਉੱਪਰ ਨਿਰਭਰ ਕਰਦੀ ਹੈ, ਕਿੰਨੇ ਕਿੱਲੇ ਆ ਬਈ ਪਿਓ ਕੋਲ, ਅਗਾਂਹ ਉਹਨਾਂ ਦੀ ਹੀ ਵੰਡ ਹੋਣੀ ਹੈ, ਅਗਾਂਹ ਉਹਦੀ ਰੀਪ੍ਰੋਡਕਸ਼ਨ ਹੋਣੀ ਹੈ, ਇਹ ਅੱਗੇ ਕਿਵੇਂ ਵਧਾ ਸਕਦੇ ਨੇ, ਰੀਪ੍ਰੋਡਕਸ਼ਨ। ਰੀਪ੍ਰੋਡਕਸ਼ਨ ਤੁਸੀਂ ਵੇਖੋ ਨਾ ਵੀ ਮਾਂ ਬਾਪ ਨੇ ਇੱਕ ਬੱਚਾ ਜੰਮਿਆ ਆ ਤੇ ਅੱਗੇ ਇੱਕ ਬੱਚਾ ਪੈਦਾ ਹੁੰਦਾ ਆ ਤੇ ਉਹਦੇ ਔਲਾਦ ਹੀ ਨਹੀਂ ਹੁੰਦੀ, ਡਾਕਟਰ ਚੈੱਕ ਕਰਦੇ ਨੇ ਕਹਿੰਦੇ ਤੇਰੇ ਤਾਂ ਸਪਰਮ ਹੀ ਨਹੀਂ ਬਣ ਰਹੇ। ਸਰਟਰਲਿਟੀ ਮਾਂ ਲੜਕੀ ਚ ਵੀ ਹੋ ਸਕਦੀ ਹੈ, ਲੜਕੇ ਚ ਵੀ ਹੋ ਸਕਦੀ, ਕਾਰਨ ਅਲੱਗ ਅਲੱਗ ਨੇ, ਪਰ ਉਹਨਾਂ ਦੇ ਮਾਂ ਬਾਪ ਨੇ ਤਾਂ ਉਹਨਾਂ ਨੂੰ ਜੰਮਿਆ ਨਾ, ਇਹਦਾ ਮਤਲਬ ਉਹਨਾਂ ਦੇ ਮਾਂ ਬਾਪ ਦੇ ਵਿੱਚ ਤੇ ਉਹ ਕਰੈਕਟਰ ਸੀ ਜਿਹਨੂੰ ਅਸੀਂ ਰੀਪ੍ਰੋਡਕਸ਼ਨ ਕਹਿ ਰਹੇ ਹਾਂ, ਪਰ ਇਹਨਾਂ ਦੇ ਵਿੱਚ ਨਹੀਂ ਡਿਵੈਲਪ ਹੋ ਸਕਿਆ। ਸੋ ਇਸ ਰੀਪ੍ਰੋਡਕਸ਼ਨ ਦੀ ਰਿਸਪੋਂਸੀਬਿਲਿਟੀ ਵੀ ਸਾਡੇ ਇਸ ਨਿਊਕਲੀਅਸ ਦੇ ਉੱਪਰ ਨਿਰਭਰ ਕਰਦੀ ਹੈ ਕਿ ਸਾਡਾ ਜਿਹੜਾ ਨਿਊਕਲੀਅਸ ਆ ਉਹਦੇ ਵਿੱਚ ਰੀਪ੍ਰੋਡਕਸ਼ਨ ਦੀ ਇਸ ਬੰਦੇ ਦੇ ਮੁਤਾਬਕ ਕੀ ਅੱਗੇ ਕਿਰਿਆ ਹੋਏਗੀ, ਉਸ ਨੂੰ ਇਹ ਅਸੀਂ ਕਹਿੰਦੇ ਹਾਂ ਰੀਪ੍ਰੋਡਕਸ਼ਨ, ਕਿ ਅੱਗੇ ਅੱਗੇ ਬੱਚੇ ਦਾ ਕਿਵੇਂ ਹੋਏਗਾ, ਕੀ ਚੱਲੇਗਾ, ਇਹਨਾਂ ਗੱਲਾਂ ਤੋਂ ਅਸੀਂ ਅੱਗੇ ਅੰਦਾਜ਼ਾ ਈਵਨ ਨਿਊਕਲੀਅਸ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਦੇ ਚ ਰੀਪ੍ਰੋਡਕਸ਼ਨ ਹੋਏਗੀ ਕਿ ਨਹੀਂ ਹੋਏਗੀ। ਔਰ ਇਸੇ ਤਰ੍ਹਾਂ ਹੀ ਉਹਦੇ ਮੁਤਾਬਕ ਹੀ ਇਹ ਸਾਰੇ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ। ਹਾਰਮੋਨਸ ਜਿਹੜੇ ਰੀਪ੍ਰੋਡਕਸ਼ਨ ਵਾਸਤੇ ਹੁੰਦੇ ਨੇ, ਜਿਵੇਂ ਆਦਮੀਆਂ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਹੁੰਦਾ, ਇਹਦੀ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਹੋਏਗੀ ਤੇ ਤਾਂ ਹੀ ਸਪਰਮ ਬਣਨਗੇ, ਤਾਂ ਹੀ ਅੱਗੇ ਜਾ ਕੇ ਕੁਛ ਹੋਏਗਾ ਨਾ। ਔਰ ਸਪਰਮਾਂ ਨੂੰ ਨਾਰਮਲ ਤੌਰ ਤੇ ਮੇਨਟੇਨ ਕਰਨ ਵਾਸਤੇ ਜੋ ਮਟੀਰੀਅਲ ਸਾਨੂੰ ਚਾਹੀਦਾ ਆ ਉਹ ਸਾਰੇ ਦਾ ਸਾਰਾ ਇਸ ਨਿਊਕਲੀਅਸ ਦੀ ਜ਼ਿੰਮੇਵਾਰੀ ਹੋਗੀ। ਸੋ ਅਸੀਂ ਤੀਸਰੀ ਗੱਲ ਇਹ ਕਹਿ ਦਿੱਤੀ, ਪਹਿਲੀ ਗੱਲ ਗਰੋਥ ਦੀ ਕਹਿ ਦਿੱਤੀ, ਦੂਸਰੀ ਗੱਲ ਉਸ ਗਰੋਥ ਨੂੰ ਮੇਨਟੇਨ ਕਰਨ ਲਈ ਜਾਂ ਚਲਾਉਣ ਦੀ ਜਿਹਨੂੰ ਅਸੀਂ ਮੈਟਾਬੋਲਿਕ ਰੇਟ ਕਹਿ ਦਿੱਤਾ ਹੈਗਾ ਆ। ਚੌਥੀ ਗੱਲ ਜਿਹੜੀ ਅਸੀਂ ਰੀਪ੍ਰੋਡਕਸ਼ਨ ਦੀ ਕਹਿ ਦਿੱਤੀ ਵੀ ਸਾਰੀ ਰੀਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਇਹਦੇ ਤੇ, ਜੇ ਇਹਦੇ ਚ ਖਰਾਬੀ ਆ ਗਈ, ਤੇ ਆਉਣ ਵਾਲੀ ਜਨਰੇਸ਼ਨ ਸਟਰਲਾਈਜ਼ ਦੀ ਹੋ ਸਕਦੀ, ਤੈਨੂੰ ਬੱਚਾ ਹੀ ਨਹੀਂ ਪੈਦਾ ਹੋਵੇ, ਲੜਕੀ ਹੋਵੇ ਚਾਹੇ ਲੜਕਾ ਹੋਵੇ, ਐਸਾ ਵੀ ਹੋ ਸਕਦਾ। ਔਰ ਐਸਾ ਵੀ ਹੋ ਸਕਦਾ ਕਿ ਕਈ ਤੁਸੀਂ ਦੇਖਿਆ ਨਾ ਕਿ ਮਾਂ ਦੇ ਤੇ ਇੱਕ ਹੀ ਬੱਚਾ ਹੁੰਦਾ ਰਿਹਾ, ਦੋ ਜਾਂ ਤਿੰਨ ਬੱਚੇ ਜਿੰਨੇ ਵੀ ਉਹਨੇ ਜਮੇ ਆ ਉਹਨੇ ਇੱਕ ਹੀ ਬੱਚਾ ਹੋਇਆ, ਤੇ ਗਾਂ ਕਈ ਬੱਚੀਆਂ ਐਸੀਆਂ ਨੇ ਜਿਹਨਾਂ ਨੂੰ ਦੋ ਦੋ ਤਿੰਨ ਤਿੰਨ ਬੱਚੇ ਵੀ, ਜਿਹੜੇ ਮੈਂ ਐਸੇ ਕੇਸ ਦੇਖੇ ਆ ਜਿਹਨੂੰ ਪਹਿਲਾ ਬੱਚਾ ਇੱਕ ਹੋਇਆ, ਦੂਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਦੋ ਹੋਏ, ਤੀਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਤਿੰਨ ਹੋਏ, ਮੈਂ ਇੱਥੋਂ ਤੱਕ ਇੱਕ ਬੀਬੀ ਨੂੰ ਦੇਖਿਆ ਹੋਇਆ, ਭਾਵ ਹਰ ਵਾਰੀ ਜਦੋਂ ਪ੍ਰੈਗਨੈਂਸੀ ਹੋਈ ਆ ਬੱਚੇ ਜ਼ਿਆਦਾ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਰੀਪ੍ਰੋਡਕਸ਼ਨ ਦੀਆਂ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹਨ, ਕਿ ਇਹ ਕਹਿੰਦੇ ਅੱਗੋਂ ਰੀਪ੍ਰੋਡਕਸ਼ਨ ਨੂੰ ਕਿਵੇਂ ਮੇਨਟੇਨ ਕਰਨਾ ਹੈਗਾ, ਉਹ ਜਿਹੜੇ ਕ੍ਰੋਮੋਸੋਮਸ ਹਨ ਉਹਨਾਂ ਨੇ ਅੱਗੇ ਕਿਵੇਂ ਵਿਕਸਿਤ ਹੋਣਾ ਹੈ ਤੇ ਕਿਵੇਂ ਇਸ ਸਾਰੀ ਚੀਜ਼ ਦੀ ਡਿਵੀਜ਼ਨ ਕਰਕੇ ਅੱਗੇ ਬਰਾਬਰ ਕਿਹੜੀ ਕਿਹੜੀ ਚੀਜ਼ ਡਿਵੀਜ਼ਨ ਕਰਦੀ, ਮੈਂ ਉਹਦੇ ਤੇ ਵੀ ਆਉਣਾ ਹੈਗਾ ਵੀ ਕਿਹੜੀ ਚੀਜ਼ ਇਹਨਾਂ ਦੀ ਡਿਵੀਜ਼ਨ ਕਰਦੀ ਹੈ ਤਾਂ ਕਿ ਸੈੱਲ ਤੋਂ ਸੈੱਲ ਅੱਗੇ ਜਾਵੇ, ਬੱਚੇ ਤਾਂ ਕਈ ਹੋਏ ਨਾ, ਔਰ ਉਹਨਾਂ ਨੂੰ ਅੱਗੇ ਜਾ ਕੇ ਉਹਨਾਂ ਵਿੱਚ ਵੰਡ ਕਿਵੇਂ ਹੋਣੀ, ਸੈੱਲ ਦੀ ਡਿਵੀਜ਼ਨ ਹੋਣ ਤੋਂ ਬਾਅਦ ਸਾਨੂੰ ਕਿਵੇਂ ਪਤਾ ਲੱਗੇ? ਐ ਤਾਂ ਇੱਕ ਹੀ ਮਾਂ ਬਾਪ ਦੇ ਬੱਚੇ ਨੇ ਫਿਰ ਸਾਰੇ ਗੁਣ ਬਰਾਬਰ ਹੀ ਹੋਣੇ ਚਾਹੀਦੇ ਨੇ ਨਾ, ਪਰ ਐਸਾ ਤਾਂ ਨਹੀਂ ਹੁੰਦਾ। ਹੁਣ ਤੱਕ ਵੇਖਿਆ ਗਿਆ ਕਿ ਜਿਹੜੇ ਟਵਿਨਸ ਬੱਚੇ ਹੁੰਦੇ ਨੇ, ਭਾਵ 1% ਤੋਂ ਪੈਦਾ ਹੋਣ ਵਾਲੇ ਦੋ ਬੱਚੇ, ਜਾਂ ਇੱਕ ਹੀ ਸਮੇਂ ਹੋਈ ਪ੍ਰੈਗਨੈਂਸੀ ਦੇ ਵਿੱਚ ਅਲੱਗ ਅਲੱਗ ਪਰਸੈਂਟਾਂ ਬਣਨ ਵਾਲੇ ਦੋ ਬੱਚੇ, ਇਸ ਤਰ੍ਹਾਂ ਦੀ ਕੰਡੀਸ਼ਨ ਸਾਡੇ ਸਾਹਮਣੇ ਮੈਡੀਕਲ ਦੇ ਵਿੱਚ ਹੈਗੀਆਂ ਨੇ। ਪਰ ਉਹਨਾਂ ਦੇ ਵਿੱਚ ਅੱਗੇ ਅੱਗੇ ਰੀਪ੍ਰੋਡਕਸ਼ਨ ਦੀ ਜਿਹੜੀ ਚੇਂਜ ਹੋਏਗੀ ਉਹ ਬਰਾਬਰ ਹੋਣੀ ਚਾਹੀਦੀ ਹੈ। ਪਰ ਜੇ ਬਰਾਬਰ ਨਹੀਂ ਹੁੰਦੀ ਤੇ ਕਿੱਥੇ ਡਿਫੈਕਟ ਹੁੰਦਾ ਹੈ? ਇਹ ਆਪਣੇ ਅਗਲੇ ਪ੍ਰੋਗਰਾਮ ਦੀ ਗੱਲ ਹੈਗੀ, ਮੈਂ ਤੁਹਾਨੂੰ ਦੱਸਾਂਗਾ ਵੀ ਕਿਸ ਕਰਕੇ ਐਸਾ ਹੁੰਦਾ ਹੈ ਵੀ ਇੱਕ ਬੱਚੇ ਦੇ ਤਾਂ ਬੱਚੇ ਹੋਣੇ ਸ਼ੁਰੂ ਹੋ ਗਏ ਤੇ ਦੂਸਰੇ ਦੇ ਕਿਉਂ ਨਹੀਂ ਹੋਏ। ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਹ ਜਿਹੜਾ ਨਿਊਕਲੀਅਸ ਹੈਗਾ ਆ, ਇਹ ਸਾਰੀ ਰਿਸਪੋਂਸੀਬਿਲਿਟੀ ਇਹਦੀ ਹੈ। ਦੂਸਰੀ ਗੱਲ, ਇਹਦਾ ਕੰਮ ਹੈ ਸਿੰਥੇਸਾਈਜ਼ ਕਰਨਾ। ਸਿੰਥੇਸਾਈਜ਼ ਦਾ ਮਤਲਬ ਹੁੰਦਾ ਆ ਵੀ ਦੁੱਧ ਤੁਹਾਡੇ ਕੋਲ ਆ ਗਿਆ, ਹੁਣ ਅਸੀਂ ਇਹ ਦੁੱਧ ਤੋਂ ਦਹੀਂ ਜਮਾਉਣਾ ਆ, ਦਹੀਂ ਤੋਂ ਫਿਰ ਅਸੀਂ ਮੱਖਣ ਬਣਾਉਣਾ, ਮੱਖਣ ਤੋਂ ਫਿਰ ਅਸੀਂ ਘਿਓ ਬਣਾਉਣਾ ਹੈ, ਇਹਨੂੰ ਸਿੰਥੇਸਾਈਜ਼ ਕਹਿੰਦੇ। ਔਰ ਇਸ ਨੇ ਸਿੰਥੋਸਾਈਜ਼ ਕਰਕੇ ਕੀ ਬਣਾਉਣਾ ਹੈਗਾ ਆ? ਆਰ ਐਨ ਏ, ਰਾਈਪੋ ਨਿਊਕਲੀਏਟਿਕ ਏਸਿਡ, ਜਾਂ ਡੀ ਐਨ ਏ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਪਟਰਨਿਟੀ ਟੈਸਟ ਜਿਹੜਾ ਸੀ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ। ਪਟਰਨਿਟੀ ਟੈਸਟ ਜਿਹੜਾ ਹੈ ਇਸ ਗੱਲ ਤੇ ਬਣਿਆ, ਭਾਵ ਉਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਪਟਰਨਿਟੀ ਐਸਟੈਬਲਿਸ਼ ਹੋਣੀ ਹੈ ਵੀ ਆ ਇਹਦਾ ਪਿਓ ਤੇ ਆ ਮਾਂ ਦਾ ਪਤਾ ਹੀ ਹੁੰਦਾ, ਜਿਹਦੇ ਪੈਦਾ ਹੋਏ ਨੇ ਮਾਂ ਦਾ ਤੇ ਪਤਾ ਹੀ ਲੱਗਦਾ ਹੁੰਦਾ ਵੀ ਮਾਂ ਨੇ ਜੰਮਿਆ ਹੈਗਾ। ਫਰਕ ਸਿਰਫ ਪਿਓ ਦਾ ਹੀ ਪੈਂਦਾ ਆ, ਤੇ ਫਰਕ ਪਿਓ ਨੂੰ ਕੱਢਣ ਵਾਸਤੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਇਸ ਗੱਲ ਦਾ ਫੈਸਲਾ ਕਰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ ਜਾਂ ਆਰ ਐਨ ਏ, ਰਾਈਬੋ ਨਿਊਕਲੀਅਕ ਐਸਿਡ ਜਾਂ ਡਿਸਆਕਸੀ ਰਾਈਬ ਨਿਊਕਲੀਅਕ ਐਸਿਡ ਦਾ ਨਾਂ ਹੈਗਾ ਆ। ਔਰ ਉਹ ਅਸੀਂ ਕਰਦੇ ਹਾਂ। ਦੂਸਰੀ ਗੱਲ, ਇਹ ਕਰੈਕਟਰ ਬਰਾਬਰ ਜਾਵੇ, ਇਹ ਕਰੈਕਟਰ ਮੇਰੇ ਮਾਂ ਮੇਰੇ ਬੱਚਿਆਂ ਵਿੱਚ ਮੇਰੇ ਬਰਾਬਰ ਜਾਵੇ, ਉਸੇ ਤਰ੍ਹਾਂ ਬਰਾਬਰ ਵੰਡ ਹੋਵੇ ਹਰੇਕ ਬੱਚੇ ਵਿੱਚ ਉਹ ਕਰੈਕਟਰ ਹੋਵੇ, ਇਹ ਨਿਰਧਾਰਿਤ ਕਰਨ ਵਾਲੀ ਇਹਦੇ ਵਿੱਚ ਇੱਕ ਚੀਜ਼ ਹੈਗੀ ਜਿਹਨੂੰ ਕਹਿੰਦੇ ਰਾਈਬੋਸੋਮਸ। ਰਾਈਬੋਸੋਮਸ ਵੀ ਇਸੇ ਵਿੱਚ ਰਹਿਣ ਵਾਲੀ ਇੱਕ ਚੀਜ਼ ਹੈਗੀ ਹੈ ਜਿਹੜੀ ਇਹ ਨਿਰਧਾਰਿਤ ਕਰਦੀ ਹੈ ਕਿ ਸਾਰੇ ਬੱਚਿਆਂ ਨੂੰ ਘਰ ਦੇ ਵਿੱਚੋਂ ਬਰਾਬਰ ਹਿੱਸਾ ਮਿਲੇ। ਜਿਹੜੇ ਕਰੈਕਟਰ ਪਿਓ ਜਾਂ ਮਾਂ ਬਾਪ ਦੇ ਜਾ ਰਹੇ ਨੇ ਉਹ ਸਾਰੇ ਕਰੈਕਟਰ ਸਾਰੇ ਬੱਚਿਆਂ ਦੇ ਵਿੱਚ ਉਸੇ ਤਰ੍ਹਾਂ ਮਿਲਣ, ਲੜਕੀਆਂ ਨੂੰ ਲੜਕੀਆਂ ਵਾਲੇ, ਮੁੰਡੇ ਨੂੰ ਮੁੰਡੇ ਵਾਲੇ, ਉਹ ਕਰੈਕਟਰ ਉਹਨਾਂ ਨੂੰ ਉਸੇ ਤਰ੍ਹਾਂ ਮਿਲਣ ਤੇ ਨਿਰਧਾਰਿਤ ਕੌਣ ਕਰਦਾ ਆ? ਰਾਈਬੋਸੋਮਸ। ਸੋ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੁੰਦੀਆਂ ਨੇ। ਸੋ ਪਹਿਲੀ ਗੱਲ ਤੇ ਆਪਾਂ ਇਹ ਕਰ ਦਿੱਤੀ ਆ ਵੀ ਨਿਊਕਲੀਅਸ ਵੀ ਇੱਕ ਤਰ੍ਹਾਂ ਦਾ ਸਾਡਾ ਸਟੋਰ ਰੂਮ ਹੈ, ਸੇਫਟੀ ਰੂਮ ਹੈ, ਜਿੱਥੇ ਸਾਡੀ ਸੇਫ ਪਈ ਹੈ, ਜਿੱਥੇ ਸਾਡੇ ਫੋਰ ਫਾਦਰਸ ਦਾ ਕੀ ਕਰੈਕਟਰ ਸੀ, ਕਿਵੇਂ ਦੇ ਸੀ, ਉਹਨਾਂ ਦੀ ਅੱਖਾਂ ਕਿਵੇਂ ਦੇ ਸੀ, ਉਹਨਾਂ ਦੇ ਨੱਕ ਕਿੱਦਾਂ ਕਿੱਦਾਂ ਸੀ, ਕੰਨ ਕਿੱਦਾਂ ਕਿੱਦਾਂ ਸੀਗੇ, ਔਰ ਕਿਸ ਤਰ੍ਹਾਂ ਸੀਗੇ, ਇਹ ਸਾਰੀਆਂ ਬਹੁਤ ਸਾਰੀਆਂ ਗੱਲਾਂ ਸਾਡੀਆਂ ਉਹਦੇ ਨਾਲ ਸਹਿਮਤ ਹੋਣਗੀਆਂ। ਤਾਂ ਤੁਸੀਂ ਕਹੋਗੇ ਯਾਰ ਕਈਆਂ ਦਾ ਤਾਂ ਫਰਕ ਪੈ ਜਾਂਦਾ, ਉਹ ਫਰਕ ਇਸ ਕਰਕੇ ਪੈ ਜਾਂਦਾ ਕਿ ਅੱਗੇ ਜਾ ਕੇ ਉਹਦੀ ਮਾਂ ਹੋਰ ਸੀਗੇ, ਅੱਗੇ ਆ ਬੱਚਿਆਂ ਦੀ ਮਾਂ ਹੋਰ ਸੀਗੀ, ਉਹਦੇ ਵਿੱਚ ਜਿਹੜੀ ਸਮਿਲਿਤ ਹੋਈ ਚੀਜ਼ ਆ, ਔਰ ਉਸਦੇ ਨਾਲ ਜਿਹੜਾ ਰਾਈਬੋਸੋਮ ਨੇ ਹੋਰ ਕੁਝ ਸਿੰਥੇਸਾਈਜ਼ ਕਰ ਦਿੱਤਾ ਆ, ਥੋੜਾ ਥੋੜਾ ਅੰਤਰ ਉਹਦੇ ਵਿੱਚ ਆਉਂਦਾ ਰਹਿੰਦਾ ਹੈ, ਪਰ ਅਸਲ ਮੇਨ ਕਰੈਕਟਰ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਇਸੇ ਕਰਕੇ ਆਹ ਇੰਗਲੈਂਡ ਦੇ ਵਿੱਚ ਉਹਨਾਂ ਨੇ ਕਾਫੀ 2-3 ਹਜ਼ਾਰ ਸਾਲ ਪੁਰਾਣੀਆਂ ਜਿਹੜੀਆਂ ਕਬਰਾਂ ਸੀਗੀਆਂ ਉਹ ਪੁੱਟ ਕੇ ਤੇ ਉਹਨਾਂ ਦਾ ਡੀ ਐਨ ਏ ਦੇਖਣ ਦੀ ਕੋਸ਼ਿਸ਼ ਕੀਤੀ, ਔਰ ਡੀ ਐਨ ਏ ਪੁੱਟ ਕੇ ਕੋਸ਼ਿਸ਼ ਕੀਤੀ ਤੇ ਇਸੇ ਤਰ੍ਹਾਂ ਦਾ ਡੀ ਐਨ ਏ ਇੰਡੀਆ ਵਾਲੇ ਪਾਸੇ ਉਹਨਾਂ ਨੇ ਖੋਜ ਕਰ ਲਈ, ਇਸੇ ਤਰ੍ਹਾਂ ਅਲੱਗ ਅਲੱਗ ਹੋਰ ਦੇਸ਼ਾਂ ਦੇ ਵਿੱਚ ਇਥੋਪੀਆ ਵਗੈਰਾ ਜਾ ਕੇ ਕਰ ਲਈ, ਉਹ ਮਿਲਦਾ ਸੀ। ਇਹ ਸਾਬਤ ਕੀ ਕੀਤਾ? ਇਹਦਾ ਮਤਲਬ ਇਹ ਜਨਰੇਸ਼ਨ, ਇਹ ਜੀਨਸ ਵਾਲੇ ਲੋਕ ਇਥੋਂ ਮੂਵ ਕਰਕੇ ਉਧਰ ਵੀ ਗਏ, ਜਾਂ ਉਧਰੋਂ ਮੂਵ ਕਰਕੇ ਇਧਰ ਆਏ ਹੋਣਗੇ, ਜਾਂ ਅਲੱਗ ਅਲੱਗ ਥਾਵਾਂ ਤੇ ਗਏ ਹੋਣਗੇ। ਭਾਵ ਮਾਈਗ੍ਰੇਸ਼ਨ ਜਿਹੜੀ ਸੀ ਹੁਣ ਤੋਂ ਪਹਿਲਾਂ ਨੀ ਹੁੰਦੀ, ਨਵੇਂ ਨੀ ਕਿ ਅਸੀਂ ਇੰਡੀਆ ਤੋਂ ਅਮਰੀਕਾ ਆ ਗਏ ਹਾਂ, ਮਤਲਬ ਇਹ ਮਾਈਗ੍ਰੇਸ਼ਨ ਆਵਾਜਾਈ ਹੁੰਦੀ ਰਹੀ ਹੈ ਹਮੇਸ਼ਾ। ਇਸ ਨੂੰ ਅਸੀਂ ਇਕੋ ਸਿਸਟਮ ਕਹਿੰਦੇ ਹਾਂ, ਔਰ ਇਕੋ ਸਿਸਟਮ ਹੁੰਦਾ ਕਿ ਕੁਦਰਤ ਨੇ ਆਪਣੇ ਇਨਵਾਇਰਮੈਂਟ ਨੂੰ ਸਹੀ ਰੱਖਣਾ। ਹੁਣ ਤੇ ਅਸੀਂ ਲੜੀ ਜਾਂਦੇ ਹਾਂ ਨਾ ਵੀ ਸਾਡੀ ਗਰਮੀ ਦੇ ਕਰਕੇ ਇਨਵਾਇਰਮੈਂਟ ਗਰਮ ਹੋ ਰਿਹਾ ਜੀ, ਗਲੇਸ਼ੀਅਰ ਪੰਘਰ ਰਹੇ ਨੇ ਜੀ, ਸਮੁੰਦਰ ਨੇ ਉੱਪਰ ਤਾਂ ਆ ਜਾਣਾ ਜੀ, ਕਈ ਲੋਕ ਕਈ ਸ਼ਹਿਰ ਡੁੱਬ ਜਾਣੇ ਜੀ। ਇਹ ਗਿਣਤੀ ਅਸੀਂ ਕਰਦੇ ਪਰ ਸਾਡੀਆਂ ਛੋਟੀਆਂ ਗਿਣਤੀਆਂ, ਪਤਾ ਨੀ ਕਿੱਡਾ ਵੱਡਾ ਬ੍ਰਹਿਮੰਡ ਹੈ ਜਿਹਨੂੰ ਉਹ ਕੰਟਰੋਲ ਕਰ ਰਿਹਾ, ਤੇ ਉਸ ਕੰਟਰੋਲਿੰਗ ਦੇ ਮੁਤਾਬਕ ਇਹਨੇ ਸਾਰੀਆਂ ਗੱਲਾਂ ਨੂੰ ਕੰਟਰੋਲ ਕਰ ਲਈ, ਨਹੀਂ ਤਾਂ ਸਿਰਫ ਇੱਕ ਪਲੈਨਟ ਦੀ ਗੱਲ ਹੈਗੀ ਨਾ, ਔਰ ਸਾਰੇ ਪਲੈਨਟਾਂ ਨੂੰ ਉਹਨੇ ਕੰਟਰੋਲ ਕਰ ਲੈਣਾ ਹੈਗਾ। ਸੋ ਇਹਦੇ ਮੁਤਾਬਕ ਹੀ ਇਹ ਜਿਹੜਾ ਸਾਡਾ ਨਿਊਕਲੀਅਸ ਹੈਗਾ ਆ, ਇਹ ਇੱਕ ਤਰ੍ਹਾਂ ਦਾ ਸਾਡਾ ਸਪੈਸ਼ਲ ਰੂਮ ਆ ਜਿੱਥੇ ਸਾਡਾ ਸਾਰਾ ਕੁਝ ਉਹਦੇ ਵਿੱਚ ਪ੍ਰਜ਼ਰਵ ਹੁੰਦਾ ਹੈ, ਜਿਹਦੇ ਵਿੱਚ ਸਾਡੇ ਇਹ ਕ੍ਰੋਮੋਸੋਮਸ ਹੁੰਦੇ ਨੇ ਜਿਹਨੂੰ ਥਰੈਡ ਵਰਗੇ ਕਿਹਾ, ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਬੇਸਿਕਲੀ ਜਦੋਂ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ ਤੇ ਇਹ ਸਾਨੂੰ ਐਂ ਲੱਗਦਾ ਜਿਵੇਂ ਬਾਂਸ ਦੀ ਪੌੜੀ ਹੁੰਦੀ ਨਾ, ਤੇ ਬਾਂਸ ਦੀ ਪੌੜੀ ਚੰਗੀ ਟੇਢੀ ਹੋ ਜਾਵੇ ਤੇ ਉਹਦੇ ਮੁਤਾਬਕ ਸਾਨੂੰ ਦਿਖਾਈ ਦਿੰਦੇ ਨੇ ਔਰ ਇਹਦੇ ਵਿੱਚ ਪ੍ਰਿਜ਼ਰਵ ਹੁੰਦੇ ਨੇ ਉਹ ਰਿਕਾਰਡ ਸਾਡੇ ਜਿਹੜੇ ਸਾਡੇ ਫੋਰ ਫਾਦਰ ਸਾਡੀ ਵਿਰਾਸਤ ਦੇ ਨਾਲ ਸੰਬੰਧਿਤ ਹੁੰਦੇ ਨੇ ਔਰ ਇਸੇ ਤਰ੍ਹਾਂ ਇਹਦੇ ਵਿੱਚ ਨਿਊਕਲੀਅਸ ਓਲਸ ਹੁੰਦੇ ਨੇ ਜਿਹੜੇ ਜਿਹਨੂੰ ਅਸੀਂ ਰਾਈਬੋਸੋਮ ਜਾਂ ਆਰ ਐਨ ਏ ਵਗੈਰਾ ਕਹਿੰਦੇ ਹਾਂ ਜਿਹੜੇ ਇਸ ਕਰੈਕਟਰ ਦੀ ਸੰਭਾਲ ਕਰਨ ਵਾਲੇ ਚੀਜ਼ ਨੇ ਜਿਹੜੇ ਇਸ ਚੀਜ਼ ਨੂੰ ਸਾਬਤ ਕਰਨ ਵਾਲੇ ਸਾਬਤ ਕਿਵੇਂ ਕਰੋਗੇ ਤੁਸੀਂ ਵੇਖ ਤਾਂ ਲਿਆ ਤੁਸੀਂ ਸਾਰੀ ਚੀਜ਼ ਨੂੰ ਲੇਕਿਨ ਇਸ ਨੂੰ ਸਾਬਤ ਕਿਵੇਂ ਕਰੋਗੇ ਉਹ ਸਾਬਤ ਕਰਨ ਵਾਲਾ ਜਿਹੜਾ ਹੈ ਡੀ ਐਨ ਏ ਰਾਈਬੋ ਨਿਊਕਲੀਅਕ ਐਸਿਡ ਜਾਂ ਡਿਸ ਆਕਸੀ ਰਾਈਬੋ ਨਿਊਕਲੀਅਕ ਐਸਿਡ ਇਹ ਕਿਹਦੇ ਜਨਦੇ ਨੇ ਇਹ ਸਾਡੇ ਇਸ ਰਾਈਬੋਸੋਮ ਦੇ ਵਿੱਚ ਰਹਿੰਦੇ ਸੋ ਇਹ ਸਾਰੀਆਂ ਗੱਲਾਂ ਨਿਊਕਲੀਓਪਲਾਜ਼ਮ ਜਿਹੜਾ ਸਾਰਾ ਫਲੂਇਡ ਅੰਦਰ ਨਿਊਕਲੀਅਸ ਦੇ ਵਿੱਚ ਭਰਿਆ ਹੋਇਆ ਹੈ ਉਸ ਨੂੰ ਅਸੀਂ ਨਿਊਕਲੀਓਪਲਾਜ਼ਮ ਵਗੈਰਾ ਕਹਿੰਦੇ ਹਾਂ ਇਹ ਵੀ ਇੱਕ ਜੈਲੀ ਵਰਗਾ ਸਬਸਟਾਂਸ ਹੈਗਾ ਆ ਔਰ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਥਾਂ ਪਰ ਥਾਂ ਰੱਖੀਆਂ ਹੋਈਆਂ ਨੇ ਔਰ ਮੂਵ ਕਰਦੀਆਂ ਰਹਿੰਦੀਆਂ ਨੇ ਉਹਦੇ ਅੰਦਰ ਅੰਦਰ ਹੀ ਇੰਜ ਕਹਿ ਲੋ ਕਿ ਸਸਪੈਂਡਡ ਇਹਨੂੰ ਮੈਡੀਕਲ ਟਰਮ ਦੇ ਵਿੱਚ ਲਿਖਦੇ ਨੇ ਸਸਪੈਂਡਡ ਨੇ ਸਸਪੈਂਡਡ ਦਾ ਮਤਲਬ ਕੋਈ ਲਟਕ ਰਹੀ ਹੈ ਕੋਈ ਪਰ ਇਹ ਸਾਰਾ ਸਾਰਾ ਮਟੀਰੀਅਲ ਜੈਲੀ ਵਰਗਾ ਮਟੀਰੀਅਲ ਹੈਗਾ ਆ ਇਸ ਜੈਲੀ ਵਰਗੇ ਮਟੀਰੀਅਲ ਦੇ ਵਿੱਚ ਇਹ ਬਰਾਬਰ ਦੂਰੀ ਤੇ ਇੱਕ ਦੂਸਰੀ ਦੇ ਨਾਲ ਮੂਵ ਕਰਦੀਆਂ ਰਹਿੰਦੀਆਂ ਨੇ ਫਿਰ ਇਹਦੇ ਵਿੱਚ ਇੱਕ ਹੋਰ ਐਸਾ ਸਬਸਟਾਂਸ ਹੁੰਦਾ ਆ ਜਿਹੜਾ ਜਿਸ ਤਰ੍ਹਾਂ ਸਾਡੇ ਟ੍ਰੇਨ ਦੇ ਡੱਬੇ ਹੁੰਦੇ ਆ ਨਾ ਟ੍ਰੇਨ ਦੇ ਡੱਬੇ ਤੋਂ ਸਮਾਨ ਲੈ ਕੇ ਜਾਂਦੇ ਨੇ ਇਧਰੋ ਉਧਰ ਇੱਧਰ ਲੈ ਕੇ ਜਾਂਦੇ ਹੈਗੇ ਨੇ ਇਸ ਨਿਊਕਲੀਅਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਚੀਜ਼ ਹੈਗੀ ਹੈ ਜਿਹੜੀ ਇੱਕ ਥਾਂ ਤੋਂ ਦੂਸਰੀ ਥਾਂ ਜਾਂ ਇੱਕ ਚੀਜ਼ ਜਿਹੜੀ ਕੋਈ ਸਪੈਸ਼ਲ ਚੀਜ਼ ਆ ਗਈ ਸਾਡੀ ਕਿ ਆਹ ਇਹਦਾ ਕਰੈਕਟਰ ਬਣ ਗਿਆ ਉਸ ਨੂੰ ਕਰੈਕਟਰ ਨੂੰ ਅਸੀਂ ਹੁਣ ਨਵੀਂ ਜ਼ਮੀਨ ਲੈ ਲਈ ਅਸੀਂ ਹੁਣ ਨਵੀਂ ਜ਼ਮੀਨ ਲੈ ਲਈ ਹੈ ਤੇ ਹੁਣ ਇਹਦੀ ਰਜਿਸਟਰੀ ਜਿਹੜੀ ਹੈ ਉਹ ਵੀ ਅਸੀਂ ਉੱਥੇ ਸਟੋਰ ਕਰਨੀ ਹੈ ਔਰ ਉਹਦੇ ਵਿੱਚੋਂ ਜਿਹੜੀ ਹੋਰ ਬਾਅਦ ਵੇਚ ਦਿੱਤੀ ਹੈ ਉਹ ਬਾਹਰ ਕੱਢਣੀ ਹੈ ਸੋ ਇਸ ਤਰ੍ਹਾਂ ਦੇ ਉਹ ਖਾਲੀ ਡੱਬੇ ਬਲਬ ਵਾਲੇ ਗੋਲ ਗੋਲ ਟਾਈਪ ਦੇ ਇਹਦੇ ਵਿੱਚ ਹੋਰ ਹੁੰਦੇ ਨੇ ਜਿਹੜੇ ਇਹ ਫੰਕਸ਼ਨ ਅਦਾ ਕਰਦੇ ਨੇ ਕਿ ਇਸ ਨਿਊਕਲੀਅਸ ਦੀ ਦੀਵਾਰ ਦੇ ਅੰਦਰ ਅੰਦਰ ਵੀ ਚੀਜ਼ਾਂ ਮੂਵ ਕਰਦੀਆਂ ਰਹਿੰਦੀਆਂ ਨੇ ਤੇ ਨਿਊਕਲੀਅਸ ਤੋਂ ਬਾਹਰ ਵੀ ਆਉਂਦੀਆਂ ਰਹਿੰਦੀਆਂ ਨੇ ਇਹ ਸਾਰਾ ਕੁਝ ਮੇਨ ਗੱਲ ਇਹਦਾ ਪ੍ਰਿਜ਼ਰਵੇਸ਼ਨ ਦਾ ਹੈ ਔਰ ਪ੍ਰਿਜ਼ਰਵੇਸ਼ਨ ਕਰਕੇ ਬਾਹਰ ਦੇ ਸਾਈਟੋਪਲਾਜ਼ਮ ਨੂੰ ਜਿਹੜੇ ਵੀ ਅੰਗ ਨੇ ਉਹਨਾਂ ਨੂੰ ਆਰਡਰ ਦੇਣਾ ਕਿ ਤੁਸੀਂ ਆਹ ਚੀਜ਼ ਇਸ ਤਰ੍ਹਾਂ ਇਸ ਤਰ੍ਹਾਂ ਕਰਨੀ ਹੈ ਹਾਲਾਂਕਿ ਮੇਨ ਅਸੀਂ ਜੋ ਪਹਿਲਾਂ ਸੈੱਲ ਦੇ ਅੰਦਰ ਵੜੇ ਸਾਂ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਵੀ ਇਹ ਇੱਕ ਐਸਾ ਇਨਵਾਇਰਮੈਂਟ ਆ ਜਿਹੜਾ ਸਾਡੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਤੇ ਜਦੋਂ ਅਸੀਂ ਕਿਹਾ ਸੀ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਤਾਂ ਮਤਲਬ ਇਹ ਸੀਗਾ ਖਰਚ ਵੀ ਕਿੰਨਾ ਤੇ ਆਮਦਨ ਕਿੰਨੀ ਹੈ ਤੇ ਸਾਰੇ ਸਾਡਾ ਹਿਸਾਬ ਕਿਤਾਬ ਸਰੀਰ ਕਿੰਨਾ ਵੱਧ ਰਿਹਾ ਕਿੰਨਾ ਘੱਟ ਰਿਹਾ ਕਿਸੇ ਬਿਮਾਰੀ ਦੇ ਕਰਕੇ ਸਰੀਰ ਘੱਟ ਰਿਹਾ ਜਾਂ ਕਿਸੇ ਬਿਮਾਰੀ ਦੇ ਕਰਕੇ ਸਰੀਰ ਵੱਧ ਗਿਆ ਜਿਵੇਂ ਥਾਇਰਾਇਡ ਦੀ ਪ੍ਰੋਬਲਮ ਦੀ ਆਪਾਂ ਗੱਲ ਕੀਤੀ ਸੀ ਉਹ ਜਿਹਦੇ ਚ ਹਾਈਪੋ ਹੁੰਦਾ ਹੈ ਥਾਇਰਾਇਡ ਕੱਦ ਵਧਣਾ ਸ਼ੁਰੂ ਹੋ ਜਾਂਦਾ ਤੇ ਸਰੀਰ ਦੁਬਲਾ ਪਤਲਾ ਹੋ ਜਾਂਦਾ ਔਰ ਦੂਸਰੀ ਮੈਕਸੋਡੇਮਾ ਦੀ ਆਪਾਂ ਗੱਲ ਕੀਤੀ ਸੀ ਹਾਈਪਰ ਦੀ ਗੱਲ ਕੀਤੀ ਸੀ ਸਰੀਰ ਮੋਟਾ ਪਾਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਸਾਰੀਆਂ ਵਿਧਾ ਜਿਹੜੀਆਂ ਸੀ ਸਾਰੇ ਜਿਹੜੇ ਕਾਰਜਕ੍ਰਮ ਸੀਗੇ ਅਸੀਂ ਪਹਿਲਾਂ ਸਾਈਟੋਪਲਾਜ਼ਮ ਦੇ ਨਾਲ ਆਏ ਸੀ ਠੀਕ ਹੈ ਹੁਣ ਇਸ ਸਾਈਟੋਪਲਾਜ਼ਮ ਨੂੰ ਹੁਕਮ ਕਰਨ ਵਾਲਾ ਜਾਂ ਸਾਈਟੋਪਲਾਜ਼ਮ ਨੂੰ ਸੁਚਾਰੂ ਰੂਪ ਤੇ ਚਲਾਉਣ ਵਾਲਾ ਕੌਣ ਆ ਨਿਊਕਲੀਅਸ ਦੇ ਅੰਦਰ ਬੈਠਾ ਹੋਈਆਂ ਇਸ ਚੀਜ਼ਾਂ ਔਰ ਇਹ ਜਿਹੜੀ ਨਿਊਕਲੀਅਸ ਅੰਦਰ ਬੈਠੀਆਂ ਹੋਈਆਂ ਚੀਜ਼ਾਂ ਨੇ ਇਹ ਅਸੀਂ ਇਸ ਕਰਕੇ ਡਿਸਕਸ ਕੀਤੀਆਂ ਵੀ ਇਨਵੈਲਪ ਦੇ ਅੰਦਰ ਇੱਕ ਹੋਰ ਇਨਵੈਲਪ ਹੈ ਇੱਕ ਕਿਲੇ ਦੇ ਅੰਦਰ ਇੱਕ ਹੋਰ ਕਿਲਾ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦਾ ਆ ਤੇ ਮੋਟੇ ਤੌਰ ਤੇ ਆਪਾਂ ਕਹੀਏ ਬਈ ਸਾਡਾ ਸਟੋਰ ਹਾਊਸ ਆ ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਸੈੱਲ ਦੇ ਰਾਹੀਂ ਕੰਟਰੋਲ ਹੋ ਰਹੀਆਂ ਨੇ ਨਾ ਉਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਸਵਿਚ ਜਿਹੜਾ ਆ ਉਹ ਇਹਦੇ ਵਿੱਚ ਹੈਗਾ ਆ ਜੀਨਸ ਨੂੰ ਵੀ ਕੰਟਰੋਲ ਕਰਦਾ ਹੈਗਾ ਸੈੱਲ ਡਿਵੀਜ਼ਨ ਖਾਸ ਤੌਰ ਤੇ ਹੁਣ ਤੁਸੀਂ ਵੇਖੋ ਨਾ ਨਿਊਕਲੀਅਸ ਤੇ ਕੀ ਆ ਹੁਣ ਇੱਕ ਸੈੱਲ ਦੀ ਦੋ ਤਰ੍ਹਾਂ ਦੀ ਡਿਵੀਜ਼ਨ ਮੈਂ ਅੱਗੇ ਬਹੁਤ ਦੱਸ ਮਿਟੋਸਿਸ ਹੈ ਮਿਟੋਟਿਕ ਹੈ ਤੁਸੀਂ ਮੈਕਸੋਡੇਮਾ ਦੀ ਆਪਾਂ ਗੱਲ ਕੀਤੀ ਸੀ ਹਾਈਪਰ ਦੀ ਗੱਲ ਕੀਤੀ ਸੀ ਸਰੀਰ ਮੋਟਾ ਪਾਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਸਾਰੀਆਂ ਵਿਧਾ ਜਿਹੜੀਆਂ ਸੀ ਸਾਰੇ ਜਿਹੜੇ ਕਾਰਜਕ੍ਰਮ ਸੀਗੇ ਅਸੀਂ ਪਹਿਲਾਂ ਸਾਈਟੋਪਲਾਜ਼ਮ ਦੇ ਨਾਲ ਆਏ ਸੀ ਠੀਕ ਹੈ ਹੁਣ ਇਸ ਸਾਈਟੋਪਲਾਜ਼ਮ ਨੂੰ ਹੁਕਮ ਕਰਨ ਵਾਲਾ ਜਾਂ ਸਾਈਟੋਪਲਾਜ਼ਮ ਨੂੰ ਸੁਚਾਰੂ ਰੂਪ ਤੇ ਚਲਾਉਣ ਵਾਲਾ ਕੌਣ ਆ ਨਿਊਕਲੀਅਸ ਦੇ ਅੰਦਰ ਬੈਠਾ ਹੋਈਆਂ ਇਸ ਚੀਜ਼ਾਂ ਔਰ ਇਹ ਜਿਹੜੀ ਨਿਊਕਲੀਅਸ ਅੰਦਰ ਬੈਠੀਆਂ ਹੋਈਆਂ ਚੀਜ਼ਾਂ ਨੇ ਇਹ ਅਸੀਂ ਇਸ ਕਰਕੇ ਡਿਸਕਸ ਕੀਤੀਆਂ ਵੀ ਇਨਵੈਲਪ ਦੇ ਅੰਦਰ ਇੱਕ ਹੋਰ ਇਨਵੈਲਪ ਹੈ ਇੱਕ ਕਿਲੇ ਦੇ ਅੰਦਰ ਇੱਕ ਹੋਰ ਕਿਲਾ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦਾ ਆ ਤੇ ਮੋਟੇ ਤੌਰ ਤੇ ਆਪਾਂ ਕਹੀਏ ਬਈ ਸਾਡਾ ਸਟੋਰ ਹਾਊਸ ਆ ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਸੈੱਲ ਦੇ ਰਾਹੀਂ ਕੰਟਰੋਲ ਹੋ ਰਹੀਆਂ ਨੇ ਨਾ ਉਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਸਵਿਚ ਜਿਹੜਾ ਆ ਉਹ ਇਹਦੇ ਵਿੱਚ ਹੈਗਾ ਆ ਜੀਨਸ ਨੂੰ ਵੀ ਕੰਟਰੋਲ ਕਰਦਾ ਹੈਗਾ ਸੈੱਲ ਡਿਵੀਜ਼ਨ ਖਾਸ ਤੌਰ ਤੇ ਹੁਣ ਤੁਸੀਂ ਵੇਖੋ ਨਾ ਨਿਊਕਲੀਅਸ ਤੇ ਕੀ ਆ ਹੁਣ ਇੱਕ ਸੈੱਲ ਦੀ ਦੋ ਸੈੱਲ ਦੀ ਦੋ ਤਰ੍ਹਾਂ ਦੀ ਡਿਵੀਜ਼ਨ ਮੈਂ ਅੱਗੇ ਬਹੁਤ ਤਰ੍ਹਾਂ ਦੱਸ ਇੱਕ ਮਿਊਸਿਸ ਹੈ ਮਿਟੋਟਿਕ ਹੈ ਇੱਕ ਇਨਕਰੀਜ਼ ਵਾਲੀ ਹੈ ਇੱਕ ਡਿਕਰੀਜ਼ ਵਾਲੀ ਹੈਗੀ ਹੈ ਉਹ ਜਦੋਂ

ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਸੈੱਲ ਦੇ ਰਾਹੀਂ ਕੰਟਰੋਲ ਹੋ ਰਹੀਆਂ ਨੇ ਨਾ, ਉਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਸਵਿਚ ਜਿਹੜਾ ਆ ਉਹ ਇਹਦੇ ਵਿਚ ਹੈਗਾ ਆ। ਜੀਨਸ ਨੂੰ ਵੀ ਕੰਟਰੋਲ ਕਰਦਾ ਹੈਗਾ ਸੈੱਲ ਡਿਵੀਜ਼ਨ, ਖਾਸ ਤੌਰ ਤੇ ਹੁਣ ਤੁਸੀਂ ਵੇਖੋ ਨਾ ਨਿਊਕਲੀਅਸ ਤੇ ਕੀ ਆ, ਹੁਣ ਇੱਕ ਸੈੱਲ ਦੀ ਦੋ ਤਰ੍ਹਾਂ ਦੀ ਡਿਵੀਜ਼ਨ ਮੈਂ ਅੱਗੇ ਬਹੁਤ ਗਲਤ ਦੱਸ, ਇੱਕ ਮਿਊਸਿਸ ਹੈ, ਮਿਟੋਟਿਕ ਹੈ, ਇੱਕ ਇਨਕਰੀਜ਼ ਵਾਲੀ ਹੈ, ਇੱਕ ਡਿਕਰੀਜ਼ ਵਾਲੀ ਹੈਗੀ ਹੈ। ਉਹ ਜਦੋਂ ਓਵਮ ਤੇ ਸਪਰਮ ਮਿਲੇ ਸੀ ਮੈਂ ਉਸ ਵੇਲੇ ਦੱਸਿਆ ਸੀ, ਖੈਰ ਉਸ ਗੱਲ ਸੀ ਨਾ ਆਪਾਂ ਜਾਈਏ, ਇਸ ਨੂੰ ਅੱਜ ਪੂਰਾ ਕਰ ਲਿਆ ਜਾਵੇ ਕਿ ਸੈੱਲ ਦੀ ਡਿਵੀਜ਼ਨ ਜਦੋਂ ਹੁੰਦੀ ਹੈ ਨਾ ਤੇ ਉਦੋਂ ਭਾਈ ਨਿਊਕਲੀਅਸ ਤਾਂ ਇੱਕ ਹੀ ਆ, ਉਸ ਦੀ ਬਰਾਬਰ ਡਿਵੀਜ਼ਨ ਹੋਵੇ, ਉਸ ਦੀ ਬਰਾਬਰ ਵੰਡ ਹੋਵੇ, ਤਾਂ ਕਿ ਉਹ ਜਿਹੜੀਆਂ ਰਜਿਸਟਰੀਆਂ ਉਹ ਜਿਹੜੀਆਂ ਪਿਓ ਨੇ ਖਰੀਦੀਆਂ ਸੀ ਜਾਂ ਤੁਸੀਂ ਖਰੀਦੀਆਂ ਸੀ ਅਦਾ ਤੁਹਾਡੀ ਔਲਾਦ ਦੇ ਵਿੱਚ ਉਹ ਬਰਾਬਰ ਜਾਣ। ਬਿਮਾਰੀਆਂ ਹੈ ਨਾ, ਹੁਣ ਕੋਈ ਪਿਓ ਇਹ ਰੋਕ ਸਕਦਾ ਕਿ ਮੇਰੇ ਮੁੰਡੇ ਮੈਨੂੰ ਸ਼ੂਗਰ ਦੀ ਬਿਮਾਰੀ ਹੈਗੀ ਹੈ ਠੀਕ ਆ ਮੇਰੇ ਬੱਚੇ ਨੂੰ ਨਾ ਹੋਵੇ, ਜਾਂ ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ ਠੀਕ ਆ ਮੇਰੇ ਬੱਚੇ ਨੂੰ ਨਾ ਹੋਵੇ। ਯਾਰ ਮੈਂ ਸਮਝਦਾ ਕਿ ਲੋਕ ਕਹਿੰਦੇ ਨੇ ਨੀ ਮੈਂ ਨੀ ਆਪਣੇ ਫਲਾਣੇ ਪੁੱਤ ਨੂੰ ਹਿੱਸਾ ਦਿੰਦਾ, ਮੈਂ ਉਹਨੂੰ ਦਊਂਗਾ ਤੇ ਉਹਨੂੰ ਤੁਸੀਂ ਕਿਵੇਂ ਕਰ ਸਕਦੇ ਹੋ, ਤੁਹਾਨੂੰ ਕਿਵੇਂ ਕਰਨਾ ਚਾਹੀਦਾ ਐਸਾ, ਜਦੋਂ ਕਿ ਜੇ ਤੁਸੀਂ ਬਿਮਾਰੀਆਂ ਨਹੀਂ ਰੋਕ ਸਕਦੇ ਜਿਹੜੀਆਂ ਤੁਹਾਡੀਆਂ ਜੈਨੇਟਿਕ ਕਰੈਕਟਰ ਦੇ ਵਿੱਚ ਤੁਹਾਡੇ ਮਾਂ ਬਾਪ ਵੱਲੋਂ ਤੁਹਾਨੂੰ ਆਈਆਂ ਨੇ ਤੇ ਤੁਸੀਂ ਅੱਗੇ ਟਰਾਂਸਮਿਟ ਕਰਦੇ ਹੋ, ਤੇ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵਿਰਾਸਤ ਦੇ ਵਿੱਚੋਂ ਮੈਂ ਆਹ ਜ਼ਮੀਨ ਇਹਨੂੰ ਦੇਣੀ ਤੇ ਆਹ ਉਹਨੂੰ ਨਹੀਂ ਦੇਣੀ। ਸਾਨੂੰ ਇਹਨਾਂ ਗੱਲਾਂ ਤੋਂ ਸੋਚਣ ਦੀ ਲੋੜ ਹੈਗੀ ਹੈ ਕਿ ਸਾਡੇ ਅੰਦਰ ਕੁਦਰਤ ਨੇ ਜੋ ਚੀਜ਼ ਪਾਇਆ ਹੋਇਆ ਆ ਉਸ ਦੇ ਮੁਤਾਬਕ ਸਾਨੂੰ ਚੱਲਣ ਦੀ ਲੋੜ ਹੈਗੀ ਹੈ। ਹੁਣ ਕੀ ਹੋਇਆ ਵੀ ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਏਗਾ, ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਵੇ ਤੇ ਮੈਂਬਰਾਂ ਚ ਕੋਈ ਫਰਕ ਪੈ ਜਾਵੇ ਤੇ ਬਿਮਾਰੀਆਂ ਕਿਹੋ ਜਿਹੀਆਂ ਪੈਣਗੀਆਂ। ਪਹਿਲੀ ਤਾਂ ਗੱਲ ਵੀ ਸਾਰਾ ਹੀ ਡਿਸਆਰਗੇਨਾਈਜੇਸ਼ਨ ਹੋ ਜਾਏਗਾ, ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈਗੀ। ਉਹ ਸਾਡਾ ਜਿਹੜਾ ਮੈਟਾਬੋਲਿਜ਼ਮ ਮੈਂ ਪਹਿਲਾਂ ਡਿਸਕਸ ਕੀਤਾ ਹੈਗਾ ਆ ਉਹ ਸਾਰਾ ਸੁਚਾਰੂ ਰੂਪ ਨਾਲ ਨਹੀਂ ਚੱਲਣਾ, ਅਕਾਰਡਿੰਗ ਟੂ ਰੂਲ ਜੋ ਕੁਛ ਉਹਨੂੰ ਹੋਣਾ ਚਾਹੀਦਾ ਸੀਗਾ ਉਹਦੇ ਮੁਤਾਬਕ ਨਹੀਂ ਚੱਲਣਾ। ਉਸ ਤੋਂ ਬਾਅਦ ਹੋਏਗਾ ਕਿ ਸਭ ਤੋਂ ਪਹਿਲਾਂ ਤੁਹਾਡਾ ਕੰਟਰੋਲ ਲੋਸਟ ਹੁੰਦਾ ਆ। ਜੇ ਤੁਹਾਡਾ ਕੰਟਰੋਲ ਹੈਗਾ, ਤੁਹਾਡੀ ਪੁਲਿਸ, ਤੁਹਾਡੀ ਮਿਲਟਰੀ, ਤੁਹਾਡੀ BSF ਸਾਰਾ ਕੰਮ ਕਰ ਰਹੀ ਨਾਰਮਲ ਤੇ ਸਾਰਾ ਕੁਛ ਸੁਚਾਰੂ ਰੂਪ ਚੱਲੇਗਾ। ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਇਸ ਨਿਊਕਲੀਅਸ ਦੇ ਮੈਂਬਰਾਂ ਦੇ ਵਿੱਚ ਫਰਕ ਪੈ ਗਿਆ। ਇਹ ਨਿਊਕਲੀਅਸ ਦਾ ਜਿਹੜਾ ਸਾਈਟੋਪਲਾਜ਼ਮ ਸੀਗਾ ਉਹਦੇ ਵਿੱਚ ਜਿਹੜਾ ਹੈਗਾ ਉਹ ਫਰਕ ਆ ਗਿਆ, ਨਿਊਕਲੀਓਪਲਾਜ਼ਮ ਨੂੰ ਕਿਹਾ ਸੀ, ਨਿਊਕਲੀਓਪਲਾਜ਼ਮ ਦੇ ਵਿੱਚ ਫਰਕ ਪੈ ਗਿਆ, ਜਿਹਦੇ ਕਰਕੇ ਜਿਹੜੀਆਂ ਆਮ ਤੌਰ ਤੇ ਬਿਮਾਰੀਆਂ ਪੈਦਾ ਹੋਣ ਵਾਲੀਆਂ ਨੇ, ਕਈ ਬਿਮਾਰੀਆਂ ਅਸੀਂ ਲਿਖੀਆਂ ਨੇ ਜਿਹੜੀਆਂ ਕਈਆਂ ਨੇ ਬੁਢਾਪੇ ਚ ਪੈਦਾ ਹੁੰਦੀਆਂ ਨੇ, ਜਿਵੇਂ ਅਲਜ਼ਾਈਮਰ ਹੈ, ਪਾਰਕਿੰਸਨ ਹੈਗੀ ਹੈ। ਲੇਕਿਨ ਜਦੋਂ ਇਹ ਉਮਰੋਂ ਪਹਿਲੋਂ ਆਣੀਆਂ ਸ਼ੁਰੂ ਹੋ ਜਾਣ ਤੇ ਉਹਦਾ ਮਤਲਬ ਕੀ ਆ, ਸਾਡੇ ਨਿਊਕਲੀਅਸ ਦੇ ਵਿੱਚ ਕੋਈ ਇੰਟਰਫੇਰੈਂਸ ਹੋ ਗਈ ਹੈ। ਉਹਦੇ ਮੁਤਾਬਕ ਇੱਕ 6 ਫੁੱਟ ਲੰਮੇ ਬੱਚੇ ਦਾ ਜਿਹੜਾ ਬੰਦੇ ਦਾ ਜਿਹੜਾ ਬੱਚਾ ਆ ਉਹ ਡਵਾਰਫਿਜ਼ਮ ਵੀ ਹੋ ਸਕਦਾ, ਬਾਉਣਾ ਵੀ ਹੋ ਸਕਦਾ ਹੈਗਾ, ਹਾਂਜੀ, ਤੇ ਐਸਾ ਵੀ ਹੋ ਸਕਦਾ ਆ ਵੀ ਇੱਕ ਮਧਰੇ ਬੱਚੇ ਦਾ ਜਿਹੜਾ ਅੱਗੇ ਬੱਚਾ ਹੋਣ ਵਾਲਾ ਆ ਉਹ 5-6 ਫੁੱਟ ਲੰਬਾ ਕਰਦਾ ਹੋ ਜਾਵੇ। ਸੋ ਇਹੋ ਜਿਹੜੀ ਚੇਂਜ ਹੈ ਉਹ ਇਸ ਦੇ ਕਰਕੇ ਉਹਨੂੰ ਤੁਸੀਂ ਇਹ ਨਾ ਸਮਝਦੇ ਵੀ ਨਾਰਮਲ ਹੈ, ਵੀ ਕੱਦ ਬਹੁਤ ਲੰਬਾ ਹੋ ਗਿਆ ਤੇ ਨਾਰਮਲ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਜਿਵੇਂ ਹਾਈਪੋਥਾਇਰੋਡਿਜ਼ਮ ਦੇ ਵਿੱਚ ਕੀ ਹੁੰਦਾ ਕਿ ਹੱਡੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹੋ ਜਿਹੀਆਂ ਬਿਮਾਰੀਆਂ, ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਹਾਰਮੋਨਲ ਲੈਵਲ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਸਾਡਾ ਨਿਊਕਲੀਅਸ ਨਾਰਮਲ ਨਹੀਂ। ਭਾਵ ਕੀ ਹੋਇਆ ਇਹ ਦੱਸਣ ਤੋਂ ਵੀ ਜੇ ਤੁਸੀਂ ਇਹ ਵੇਖੋ ਵੀ ਮਾਂ ਤੇ ਪਿਓ ਦੇ ਕੱਦ ਦੇ ਮੁਤਾਬਕ ਅੱਗੇ ਆਉਣ ਵਾਲੀ ਔਲਾਦ ਦਾ ਕੱਦ ਨਹੀਂ ਹੈ, ਛੋਟਾ ਰਹਿ ਗਿਆ ਜਾਂ ਵੱਡਾ ਹੋ ਗਿਆ ਹੈ, ਤੇ ਕੀ ਸਾਬਤ ਹੋਏਗਾ? ਸਾਬਤ ਇਹ ਹੋਏਗਾ ਕਿ ਇਹਦਾ ਜਿਹੜਾ ਨਿਊਕਲੀਅਸ ਹੈਗਾ ਆ ਉਹ ਨਾਰਮਲ ਨਹੀਂ ਹੈ। ਕਿਸੇ ਤਰ੍ਹਾਂ ਹੋਇਆ, ਕਿਸੇ ਮਰੀਜ਼ ਦੇ ਨਾਲ ਹੋਇਆ, ਕਿਸੇ ਬਿਮਾਰੀ ਦੇ ਨਾਲ ਹੋਇਆ, ਕਿਸੇ ਵੀ ਕਾਰਨ ਹੋਇਆ, ਉਹ ਐਸਾ ਹੋਇਆ ਆ ਜਿਸ ਕਰਕੇ ਇਹਦਾ ਉਹ ਮਾਂ ਪਰ ਧੀ ਪਿਤਾ ਪਰ ਘੋੜਾ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਆ ਉਹ ਨਾਰਮਲ ਨਹੀਂ ਚੱਲ ਸਕਿਆ। ਸੋ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਕੰਸਟੀਟਿਊਸ਼ਨਲੀ ਜਿਹੜੀ ਅੱਗੇ ਆਉਣ ਵਾਲੀ ਔਲਾਦ ਆ ਉਹਨਾਂ ਦੇ ਵਿੱਚ ਉਹ ਕਰੈਕਟਰ ਮੇਨਟੇਨ ਨਹੀਂ ਰਹੇਗਾ, ਕੱਦ ਕਾਠ ਦਾ ਕਰੈਕਟਰ ਮੇਨਟੇਨ ਨਹੀਂ ਰਹੇਗਾ। ਦੂਸਰੀ ਗੱਲ, ਜਿਹੜੀ ਸਾਰੀ ਕੰਟਰੋਲਿੰਗ ਪਾਵਰ ਹੈ ਸਾਡੇ ਮਾਸਪੇਸ਼ੀਆਂ ਨੂੰ, ਮਸਲ ਤੇ ਮਸਲ ਦੀ ਕੰਟਰੋਲਿੰਗ ਪਾਵਰ ਜਿਹੜੀ ਹੈ ਉਹ ਲਾਸਟ ਹੋ ਜਾਏਗੀ। ਤੁਸੀਂ ਵੇਖਿਆ ਹੋਣਾ ਕਿ ਕਈ ਬਹੁਤ ਬਹੁਤ ਮੋਟੇ ਹੁੰਦੇ ਨੇ, ਸਾਰਾ ਕੁਝ ਸਹੀ ਹੈ, ਖਾਂਦੇ ਪੀਂਦੇ ਸਹੀ ਨੇ, ਸੋਚ ਸਹੀ ਹੈਗੀ, ਬੰਦੇ ਦੇ ਕੀ ਹੁੰਦੇ ਤੁਸੀਂ, ਔਰ ਉਹਨਾਂ ਦਾ ਕੱਦ ਵੀ ਛੋਟਾ ਹੈ ਲੇਕਿਨ ਲੱਤਾਂ ਕੰਮ ਹੀ ਨਹੀਂ ਕਰਦੀ, ਠੀਕ ਹੈ, ਮਾਇਓਪੈਥੀ ਅਸੀਂ ਉਹਨੂੰ ਕਹਿੰਦੇ ਹਾਂ, ਜਾਂ ਮਸਕੂਲਰ ਡਿਸਟ੍ਰੋਫੀ ਅਸੀਂ ਇਹਨੂੰ ਕਹਿੰਦੇ ਹਾਂ। ਮਸਕੂਲਰ ਡਿਸਟ੍ਰੋਫੀ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਉਹਨਾਂ ਲੋਕਾਂ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਪੈਦਾ ਹੋਣੀ ਸ਼ੁਰੂ ਹੋ ਜਾਂਦੇ, ਤੇ ਕਿਸੇ ਵੀ ਚੀਜ਼ ਦਾ ਕੋਈ ਕੰਟਰੋਲ ਨਾ ਰਹਿਣਾ। ਇੱਕ ਤਾਂ ਹਰ ਚੀਜ਼ ਕੰਟਰੋਲ ਨਹੀਂ ਕਰ ਰਹੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਉਂਗਲੀਆਂ ਦੀ ਗੱਲ ਦੱਸੀ ਹੈ ਵੀ ਮੇਰੀ ਅੰਗੂਠੇ ਦੇ ਨਾਲ ਦੀ ਉਂਗਲ

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

ਦੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭੱਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੱਠੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਜੀ, ਤੁਹਾਡਾ ਆਪਣਾ ਰੇਡੀਓ ਸਟੇਸ਼ਨ, ਯੂਅਰ ਓਨ ਰੇਡੀਓ ਸਟੇਸ਼ਨ। ਐਕਸਪੋਜ਼ ਯੂਰਸੈਲਫ, ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ, ਲਵਲੀ ਔਰ ਫਨੀ ਵਰਲਡ, ਵਿਦ ਯੂਅਰ ਓਨ ਐਕਸਪੀਰੀਅੰਸ ਐਂਡ ਵਾਚਿੰਗ ਲਾਈਵ। ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਵੇ ਹੀ ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ, ਕੱਲ ਤੇ ਸੀ ਅਸੀਂ ਆਪਣੇ ਦਿਲ ਦੀ ਗੱਲਬਾਤ ਕੀਤੀ, ਅਸੀਂ ਕੀ ਸੋਚਦੇ ਹਾਂ, ਤੇ ਅੱਜ ਤੁਸੀਂ ਆ ਜਾਓ, ਤੁਸੀਂ ਕੀ ਸੋਚਦੇ ਹੋ, ਤੁਹਾਡਾ ਇੰਤਜ਼ਾਰ ਹੈ ਸਾਨੂੰ। ਤੇ ਗੱਲ ਇਸ ਤਰ੍ਹਾਂ ਬਈ, ਤੁਸੀਂ ਮੈਨੂੰ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਹਾਜ਼ਰ ਹੋ ਜਾਵਾਂਗਾ ਜੀ ਖੁਦ ਹੀ ਤੁਹਾਡੇ ਕੋਲ। ਤੇ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਅੱਜ। ਜਿਹੜੇ ਸੱਜਣ ਰਾਈਟਰ ਨਹੀਂ, ਸ਼ਾਇਰ ਨਹੀਂ, ਕੋਈ ਗੱਲ ਨਹੀਂ, ਵੈਲਕਮ ਸਾਰਿਆਂ ਦਾ। ਉਹ ਆਣ ਕੇ ਆਪਣੇ ਆਲੇ ਦੁਆਲੇ ਦੀ ਜਾਂ ਕੋਈ ਆਪਣੇ ਸਮਾਜ ਦੀ ਗੱਲ ਕੀ ਜੀ, ਧਰਤੀ ਤੋਂ ਲੈ ਕੇ ਚੰਨ ਤਾਰਿਆਂ ਤੱਕ ਕੋਈ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਾਂਗੇ ਅਸੀਂ, ਸਾਨੂੰ ਖੁਸ਼ੀ ਹੋਵੇਗੀ। ਜਾਂ ਤੁਸੀਂ ਇਹੋ ਹੀ ਦੱਸੋ, ਤੁਸੀਂ ਸਾਨੂੰ ਕਿੱਥੇ ਸੁਣ ਰਹੇ ਹੋ, ਆਣ ਕੇ ਸਤਿ ਸ੍ਰੀ ਅਕਾਲ ਤੇ ਇੰਜਾਏ ਕਰਦੇ ਹੋ, ਸਾਡੇ ਨਾਲ ਫਤਿਹ ਫਤੂਹੀ ਵੀ ਸਾਂਝੀ ਕਰਿਆ ਕਰੋ। ਕਦੀ ਕਦੀ ਮੈਸੇਜ ਬਹੁਤ ਸੋਹਣੇ ਭੇਜਦੇ ਹੋ ਤੁਸੀਂ, ਥੈਂਕ ਯੂ ਵੈਰੀ ਮੱਚ, ਪਰ ਅਸੀਂ ਚਾਹੁੰਦੇ ਹਾਂ ਤੁਸੀਂ ਆਣ ਕੇ ਸਾਡੇ ਨਾਲ ਭਾਵੇਂ 2-3 ਮਿੰਟ ਦੀ ਗੱਲ ਕਰੋ, ਕਰੋ ਜ਼ਰੂਰ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www ਪ੍ਰਵਾਸ ਰੇਡੀਓ.com। ਬਿਲਕੁਲ ਜੀ, ਪ੍ਰਵਾਸ ਰੇਡੀਓ ਇਜ਼ ਅ ਵਨ ਵਰਲਡ ਐਂਡ ਆਲ ਆ ਸਮਾਲ ਵਰਲਡ। www.parwazradio.com ਤੇ ਸਾਡਾ ਲੋਗੋ ਹੈ ਜੀ ਯੈਲੋ ਰੰਗ ਦੇ 2 ਸਪੀਕਰ, ਕਿਉਂਕਿ ਬਹੁਤ ਸਾਰੇ ਰੇਡੀਓ ਸਟੇਸ਼ਨ ਇਹਨਾਂ ਦੇ ਨਾਲ ਮਿਲਦੇ ਜੁਲਦੇ ਨਾਵਾਂ ਵਾਲੇ ਅਪੀਅਰ ਹੋ ਜਾਣਗੇ। ਪਰ ਤੁਸੀਂ ਸਾਡਾ ਲੋਗੋ ਵੇਖ ਕੇ ਜਾਂ ਇਸ ਤਰ੍ਹਾਂ ਕਰੋ, ਸਾਨੂੰ ਟੈਲੀਫੋਨ ਕਰੋ, ਅਸੀਂ ਆਪਣਾ ਲੋਗੋ ਤੁਹਾਨੂੰ ਭੇਜ ਦਿਆਂਗੇ ਨਾਲ ਹੀ ਐਪ, ਮਿਹਰਬਾਨੀ ਹੋਵੇਗੀ। ਤੇ ਆਪਣੇ 5-7-10 ਮਿੱਤਰਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓ। ਥੈਂਕ ਯੂ ਵੈਰੀ ਮੱਚ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ, ਸਾਡੇ ਤੇ ਵੈਸੇ ਦੁਪਹਿਰ ਹੈ, ਪਰ
ਕਿਤੇ ਈਵਨਿੰਗ ਹੈ, ਕਿਤੇ ਮਾਰਨਿੰਗ ਹੈ, ਕਿਤੇ ਨਾਈਟ ਹੈ, ਤੇ ਮੈਂ ਫਿਰ ਇੱਕੋ ਹੀ ਇੱਕ ਲਫ਼ਜ਼ ਬੋਲਣਾ ਹੁੰਦਾ। ਸੋ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਆਏ ਰਿਸ਼ਵਤ ਢੋਲ ਵਜਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਰਿਸ਼ਵਤ ਢੋਲ ਵਜਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਆਏ ਸ਼ਰਮ ਨੀਵੀਆਂ ਪਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਸ਼ਰਮ ਨੀਵੀਆਂ ਪਾਉਂਦੀ ਜੇ। ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਕੰਨਾਂ ਤੇ ਹੱਥ ਧਰ ਕੇ ਹੇਕਾਂ ਲਾ ਲਾ ਕੇ ਬੇਈਮਾਨ ਮਿਰਜ਼ਾ ਗਾ ਰਹੇ ਨੇ, ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਔਰ ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਔਰ ਮੇਰੀ ਰੂਹ ਲਾਂਤਾ ਪਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਮੇਰੀ ਰੂਹ ਲਾਂਤਾ ਪਾਉਂਦੀ ਜੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਅੱਜ ਹੈ ਜੀ 26 ਅਪ੍ਰੈਲ। ਸੋਹਣਾ ਜਿਹਾ ਐਤਵਾਰ, ਛੁੱਟੀ, ਪਰ ਇੱਧਰ ਯੂਰਪ ਵੱਲ ਸਾਰਿਆਂ ਦੀ ਛੁੱਟੀ ਨਹੀਂ ਹੁੰਦੀ, ਆਫਿਸਾਂ ਵਿੱਚ ਹੀ ਛੁੱਟੀ ਹੁੰਦੀ ਹੈ। ਬਾਕੀ ਜਿੰਨੇ ਪ੍ਰਾਈਵੇਟ ਕੰਮ ਨੇ ਉਹ ਸਾਰੇ ਸ਼ਿਫਟਾਂ 'ਚ ਰਾਤ ਦਿਨ ਚੱਲਦੇ ਨੇ, ਤੇ ਉਹਨਾਂ ਵਿੱਚ ਕੰਮ ਵੀਕਐਂਡ 'ਤੇ ਜ਼ਿਆਦਾ ਹੁੰਦਾ ਆਮ ਦਿਨਾਂ ਨਾਲੋਂ। ਪਰ ਇੱਥੇ ਦੁਨੀਆ ਕਦੀ ਵੀ ਨਹੀਂ ਸੌਂਦੀ, ਸ਼ਿਫਟਾਂ ਕਿਸੇ ਦੀ ਮੁੱਕ ਗਈ, ਕਿਸੇ ਦੀ ਚੱਲ ਗਈ, ਕਿਸੇ ਦੀ ਬਸ ਕੈਰੀ ਆਨ, ਜ਼ਿੰਦਗੀ ਕੈਰੀ ਆਨ ਚੱਲ ਰਹੀ ਹੈ। ਤੇ ਅੱਜ ਜੇ ਜੀ ਟੈਂਪਰੇਚਰ ਹੈ 26 ਡਿਗਰੀ, ਸੋਰੀ 16, 26 ਨਹੀਂ 16। ਬਹੁਤ ਸੋਹਣਾ ਵੈ, ਵਿੱਚ ਹਵਾ ਵੀ ਚੱਲ ਰਹੀ ਹੈ, ਈਵਨ ਦੈਨ ਬਿਊਟੀਫੁੱਲ ਹੈ। ਤੇ ਵੈਦਰ ਵਿਭਾਗ ਵਾਲਿਆਂ ਨੇ ਦੱਸਿਆ ਕਿ ਐਤਕੀ ਗਰਮੀਆਂ ਵਿੱਚ ਜ਼ਿਆਦਾ ਗਰਮੀ ਪੈਣੀ ਹੈ, ਕਾਫੀ ਗਰਮੀ ਪੈਣੀ ਹੈ ਜੂਨ ਜੁਲਾਈ ਵਿੱਚ, ਤੇ ਕਾਫੀ ਹੱਦ ਦਰਜੇ ਦੀ ਗਰਮੀ ਪਵੇਗੀ। ਇਹ ਉਹਨਾਂ ਦਾ ਅਨੁਮਾਨ ਹੈ ਕਿ ਪਹਿਲਾਂ ਜਿਹੜੀ ਕਦੀ ਇੰਨੀ ਨਹੀਂ ਪਈ ਜਿੰਨੀ ਐਤਕੀ ਪੈਣੀ ਹੈ ਗਰਮੀ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:20 ਹੋ ਹੀ ਗਏ ਨੇ, ਤੇ ਇੰਡੀਆ ਵਾਲੇ ਸੱਜਣੋ ਤੁਸੀਂ ਸਾਡੇ ਨਾਲੋਂ 3.5 ਘੰਟੇ ਅੱਗੇ ਹੋ, ਤੇ ਪਾਕਿਸਤਾਨ ਵਾਲੇ ਸਾਡੇ ਸੱਜਣ ਜਿਹੜੇ ਨੇ ਉਹ 3 ਘੰਟੇ ਅੱਗੇ ਨੇ ਸਾਡੇ। ਤੇ ਸਾਡਾ ਟੈਲੀਫੋਨ ਨੰਬਰ ਜੀ 0049-1714-4869-514। ਜਿਹੜੇ ਨਵੇਂ ਸੱਜਣ ਨੇ ਉਹ ਪਲੀਜ਼ ਨੋਟ ਕਰ ਲੈਣ ਕਿ 0049, ਜਿਹੜਾ ਮੇਰੀ ਫੇਸਬੁੱਕ ਦੇ ਉੱਤੇ ਮੇਰਾ ਨੰਬਰ ਪਿਆ ਹੁੰਦਾ, ਜਦੋਂ ਵੀ ਮੈਂ ਕੋਈ ਪਾਉਣਾ ਵਾ ਆਪਣਾ, ਮਤਲਬ ਕਿ ਵੀ ਸੈਚਰਡੇ ਆਹ ਪ੍ਰੋਗਰਾਮ ਹੋਏਗਾ, ਉਹੋ ਹੀ ਨੰਬਰ ਸਾਡੇ ਸਟੂਡੀਓ ਦਾ ਨੰਬਰ ਹੈ 0049-1741-4869-514 ਜੀ। ਤੇ ਸਾਡੇ ਇੱਥੇ ਮਿਊਲਹੈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੱਡ ਹੈ, ਫਰੀਡਮ ਸਟਰਾਸੇ 106 ਫੀਸਿਸ ਦੇ ਵਿੱਚ। ਤੁਹਾਡੀ ਕਾਰ ਜਿਹੜੀ ਹੈ ਕਿਸੇ ਵੀ ਕੰਪਨੀ ਦੀ ਹੋਵੇ, ਟਰਬਲ ਉਹਨੂੰ ਕੋਈ ਵੀ ਹੋਵੇ, ਤੁਸੀਂ ਜਾਓ, ਸਿੱਕੇ ਬੰਦ ਕੰਮ ਕਰਨਗੇ, ਵਾਜਬ ਪੈਸੇ ਤੁਹਾਡੇ ਕੋਲ ਲੈਣਗੇ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਤੁਹਾਨੂੰ ਲੈਸ ਕਰ ਦਿੱਤਾ ਜਾਏਗਾ। ਦੋਸਤੋ, ਅਗਰ ਤੁਸੀਂ ਵੀ ਆਪਣੇ ਕਾਰੋਬਾਰ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ, ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਐਡਵਰਟਾਈਜ਼ਮੈਂਟ ਕਰਨ ਦੇ ਵਿੱਚ। ਤੁਹਾਡੇ ਪਰਿਵਾਰ ਵਿੱਚ ਕੋਈ ਖੁਸ਼ੀ ਹੈ, ਕੋਈ ਗਮੀ ਹੈ, ਸਾਡੇ ਨਾਲ ਸਾਂਝੀ ਕਰੋ। ਖੁਸ਼ੀਆਂ ਵੱਧਦੀਆਂ ਨੇ, ਗਮ ਘਟਦਾ ਸਾਂਝਾ ਕਰਨ ਦੇ ਨਾਲ। ਤੁਹਾਡੇ ਬੱਚੇ ਨੇ ਕੋਈ ਮਾਰਕਾ ਮਾਰਿਆ, ਜਾਂ ਕੋਈ ਵੀ ਕਿਸੇ ਕਿਸਮ ਦੀ ਘਰ ਵਿੱਚ ਖੁਸ਼ੀ ਹੈ, ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਅਸੀਂ ਉਹਨੂੰ
ਉਹਦੀ ਖੁਸ਼ੀ ਜਿਹੜੀ ਆ ਔਨ ਏਅਰ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਤੇ ਗੱਲ ਇਸ ਤਰ੍ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਇੱਕ ਨਾ ਗਾਣਾ ਸੁਣਾਉਣਾ, ਤੇ ਉਹ ਗਾਣਾ ਅਸੀਂ ਬਲਬੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਹਾਂ, ਠੀਕ ਹੈ ਜੀ? ਤੇ ਆ ਲਓ ਜੀ, ਆਨੰਦ ਮਾਣੋ ਗਾਣੇ ਦਾ ਸਾਰੇ ਜੀ।

ਗਾਣਾ ਜੀ ਗਾ ਰਹੇ ਨੇ ਆਸਾ ਸਿੰਘ ਮਸਤਾਨਾ ਜੀ ਹੁਣੀ, ਕੁੰਡਲਾਂ ਤੋਂ ਪੁੱਛ ਗੋਰੀਏ। ਬਹੁਤ ਖੂਬਸੂਰਤ ਗਾਣਾ, ਵੇਖ ਲਓ ਪੁਰਾਣੇ ਗਾਣਿਆਂ ਚ ਕਿੰਨਾ ਦਮ ਹੈ, ਆਵਾਜ਼ ਵਿੱਚ, ਗੱਲਾਂ ਬਾਤਾਂ, ਡਾਇਲਾਗ ਦੇ ਵਿੱਚ, ਸਕ੍ਰਿਪਟ ਜਿਹੜੀ ਉਹ ਲਿਖਦੇ ਨੇ, ਜਿਹੜੇ ਲਾਇਰਿਕਸ ਜਿਹੜੇ ਨੇ ਕਿੰਨੇ ਖੂਬ ਨੇ, ਗਾਉਣ ਵਾਲੇ ਕਿੰਨੇ ਸਾਦੇ ਤੇ ਕਿੰਨੀਆਂ ਸੋਹਣੀਆਂ ਆਵਾਜ਼ਾਂ ਨੇ। ਲਓ ਜੀ ਇੰਜੋਏ ਕਰੋ।

ਰਾਮ ਤੇ ਦੱਸੋ ਸੁੱਚਾ ਸਿਆ ਜਿਹੜੀ ਖਮਾਰੀ ਕਦੀ ਨਹੀਂ ਲੈਂਦੀ ਬਾਈ ਉਸ ਜਾਮ ਦਾ ਨਾਮ ਤੇ ਦੱਸੋ ਭਾਈ ਜਿਹੜੀ ਖਮਾਰੀ ਕਦੀ ਨਹੀਂ ਲੈਂਦੀ ਉਸ ਜਾਮ ਦਾ ਨਾਮ ਤੇ ਦੱਸੋ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਯੂਰ ਓਨ ਰੇਡੀਓ ਸਟੇਸ਼ਨ। ਤੇ ਗੱਲ ਇਸ ਤਰ੍ਹਾਂ ਜੀ, ਮੈਂ ਇੱਕ ਕਾਲ ਕਰਨ ਲੱਗਾ ਵਾ ਪਾਕਿਸਤਾਨ ਤੇ, ਅਗਰ ਉਹ ਘਰ ਹੀ ਹੋਣਗੇ ਤੇ ਉਹਨਾਂ ਨਾਲ, ਹਾਂਜੀ ਤੇ ਆ ਲਓ ਉਹਨਾਂ ਨੂੰ ਕਾਲ ਕਰ ਲੈਂਦੇ ਹਾਂ ਜੀ, ਅੱਗੇ ਪਿੱਛੇ ਹੋ ਗਏ, ਇੱਕ ਵਾਰੀ ਫਿਰ ਬਾਅਦ ਚ ਟਰਾਈ ਮਾਰ ਲਾਂਗੇ। ਤੇ ਬਈ ਉਹਨਾਂ ਦੇ ਚੱਲ ਕੋਈ ਨਹੀਂ, ਹੋ ਸਕਦਾ ਥੋੜਾ ਜਿਹਾ ਕੋਈ ਬੰਦਾ ਅੱਗੇ ਪਿੱਛੇ ਹੋ ਜਾਂਦਾ। ਮੈਂ ਉਨੀ ਦੇਰ ਤੁਹਾਡੇ ਨਾਲ ਇੱਕ ਗੱਲਬਾਤ ਕਰਨਾ, ਉਹ ਆਣ ਕੇ ਕੋਈ ਬੰਦਾ ਬਾਥਰੂਮ ਹੀ ਜਾਂਦਾ ਕੋਈ ਇੱਧਰ ਉੱਧਰ, ਠੀਕ ਹੈ ਕੋਈ ਨਹੀਂ ਉਹਨਾਂ ਦੀ ਕਾਲ। ਦੋਸਤੋ ਗੱਲ ਇੱਦਾਂ, ਕਿੱਦਾਂ ਗੱਲ ਆ, ਟਰੰਪ ਸਾਹਿਬ ਹੋਣੀ ਇਹਨਾਂ ਨੂੰ ਸਾਰਾ ਮੁਲਕ ਜਿਹੜਾ ਨਾ ਉਹ ਇਹਨਾਂ ਦੀ ਹੱਕ ਚ ਤੇ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ ਇਹੋ ਜਿਹੇ ਬੰਦੇ ਦੇ ਹੱਕ ਚ ਕੌਣ ਹੋਣ ਲੱਗਾ। ਤਕਰੀਬਨ ਸਾਰੀ ਦੁਨੀਆ ਵੱਲੋਂ ਇਹਨੂੰ ਲਾਹਨਤਾਂ ਪਹੁੰਚ ਰਹੀਆਂ ਨੇ। ਇਹ ਬੰਦਾ ਜਿਹੜਾ ਨਾ ਦੁਨੀਆ ਵੱਲੋਂ ਤੇ ਲਾਹਨਤਾਂ ਆ ਹੀ ਰਹੀਆਂ ਨੇ। ਲਓ ਜੀ ਬਾਅਦ ਚ ਗੱਲਬਾਤ ਕਰਾਂਗੇ, ਪਹਿਲਾਂ ਇਹਨਾਂ ਨਾਲ ਕਾਲ ਕਰ ਲਈਏ, ਇਹਨਾਂ ਨਾਲ ਗੱਲਬਾਤ ਕਰ ਲਈਏ। ਇਹਨਾਂ ਨੇ ਮਿਸ ਕਾਲ ਮਾਰੀ, ਚਲੋ ਜਰਾ ਮੈਂ ਪਹਿਲਾਂ ਗੱਲ ਹੀ ਕਰ ਲਾਂ, ਛੋਟੀ ਜਿਹੀ ਗੱਲ ਹੈ ਕਿ ਜਾਂ ਇਹਨਾਂ ਦੀ ਕਾਲ ਲੈ ਲੈਂਦੇ ਹਾਂ, ਇਸ ਤਰ੍ਹਾਂ ਕਰਦੇ ਹਾਂ, ਇਹ ਗੱਲਬਾਤ ਤੁਹਾਡੇ ਨਾਲ ਮੈਂ ਬਾਅਦ ਚ ਕਰ ਲਾਂਗਾ, ਠੀਕ ਹੈ ਜੀ। ਇਹ ਆ ਲਓ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ।

0: ਲਾਉਦੀ ਹੁਣ ਮੈਨੂੰ ਕਾਲ ਕਰਕੇ ਉਹ ਪਤਾ ਨਹੀਂ ਕਿਉਂ ਨਹੀਂ ਚੁੱਕ ਰਹੇ। ਕਦੀ ਕਦੀ ਉਧਰ ਨੈਟ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਾਂ ਹੁਣ ਉਹਨਾਂ ਦੀ ਫੇਰ ਕਾਲ ਆਏਗੀ ਨਾ ਤੇ ਫੇਰ ਚੁੱਕਦੇ ਆ ਤੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸ਼ੁਰੂ ਕਰਦਾ ਫਿਰ। ਹਾਂਜੀ, ਟਰੰਪ ਸਾਹਿਬ ਜਿਹੜੇ ਨੇ ਇਹ ਮਤਲਬ ਕਿ ਇਹਨਾਂ ਨੂੰ ਇਹਨਾਂ ਦੀ ਨੁਕਤਾਚੀਨੀ ਸਾਰੀ ਦੁਨੀਆਂ ਵਿੱਚ ਹੋ ਰਹੀ ਹੈ। ਜਿਹੜੇ ਇਹਨਾਂ ਦੇ ਲੱਛਣ ਨੇ, ਜਿਹੜੀ ਇਹਨਾਂ ਦੀ ਭਾਸ਼ਾ ਹੈ ਔਰ ਜਿਹੜੀ ਇਹਨਾਂ ਦੀ ਸਟ੍ਰੈਚ ਦੀ ਹੈ। ਗੱਲ ਇੱਦਾਂ ਹੈ ਭਈ, ਘਰ ਵਿੱਚ ਵੀ ਇਹਨਾਂ ਦਾ ਬੜਾ ਵਿਰੋਧ ਹੋ ਰਿਹਾ। ਇਹਨਾਂ ਦੀ ਜਸਟਿਸ ਡਿਪਾਰਟਮੈਂਟ ਨੇ, ਨਿਆਂ ਪਾਲਿਕਾ ਨੇ ਵੀ ਇਹਨਾਂ ਦੇ ਅਗੇਂਸਟ ਕਈ ਕੁਛ ਫਤਵੇ ਦਿੱਤੇ ਨੇ, ਪਾਰਲੀਮੈਂਟ ਚ ਵੀ ਹੋਏ ਨੇ। ਪਰ ਦੁਨੀਆਂ ਦੀ ਸਭ ਤੋਂ ਤਕੜੀ ਪੋਜੀਸ਼ਨ, ਪਾਵਰਫੁਲ ਪੋਜੀਸ਼ਨ ਜਿਹੜੀ ਆ ਅਮਰੀਕਾ ਦੇ ਰਾਸ਼ਟਰਪਤੀ ਕੋਲ ਹੁੰਦੀ ਹੈ। ਇਹ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਇਹਦੇ ਕੋਲ ਪਾਵਰਾਂ ਹੁੰਦੀਆਂ। ਅਖਤਰ ਸਾਹਿਬ, ਸਲਾਮ ਅਲੈਕੁਮ। ਉਹਨਾਂ ਵੱਲੋਂ ਆਵਾਜ਼ ਨਹੀਂ ਆ ਰਹੀ, ਕੀ ਚੱਕਰ ਹੈ? ਅਖਤਰ ਸਾਹਿਬ, ਤੁਹਾਡੇ ਸ਼ਾਇਦ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਪਰ ਤੁਹਾਡੀ ਆਵਾਜ਼ ਮੇਰੇ ਤੱਕ।
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ ਜੀ, ਹੁਣ ਆ ਗਈ ਹੈ ਆਵਾਜ਼ ਤੁਹਾਡੀ। ਕੀ ਹਾਲ ਚਾਲ ਹੈ ਸਰ ਤੁਹਾਡਾ?
1: ਠੀਕ, ਸ਼ੁਕਰ ਅਲਹਮਦੁਲਿਲਾ।
0: ਵੈਦਰ ਕਿੱਦਾਂ ਹੈ ਅੱਜ ਪਾਕਿਸਤਾਨ ਵਿੱਚ?
1: ਬਸ ਐਵੇਂ ਵਿਹਲੇ ਵਿਹਲੇ, ਟਾਵੇਂ ਟਾਵੇਂ ਬਦਲ ਜਾ ਫਿਰਦੇ ਆ ਜੀ।
0: ਅੱਛਾ ਅੱਛਾ, ਮਤਲਬ ਕਿ ਤੇ ਉਸ ਤਰ੍ਹਾਂ ਗਰਮੀ ਹੈ ਨਾ ਕਿ ਜਾਂ ਨਾ ਗਰਮੀ ਨਾ ਠੰਡ, ਮੀਡੀਅਮ ਜਿਹਾ ਵੈਦਰ ਹੈ?
1: ਹਾਂਜੀ ਹਾਂਜੀ, ਗਰਮੀ ਵੀ ਤਕਰੀਬਨ ਕਹਿ ਲਓ ਕਿ 30 ਤੋਂ ਉੱਤੇ ਹੀ ਹੈ ਟੈਂਪਰੇਚਰ।
0: ਫਿਰ ਗਰਮੀ ਹੋਈ ਜੇ 30 ਤੋਂ ਉੱਪਰ ਹੈ ਤੇ ਥੋੜਾ ਜਿਹਾ ਠੀਕ ਹੈ। ਵਧੀਆ, ਸਾਡੇ ਤੇ 30 ਤੱਕ ਜਿਹੜਾ, ਜਦੋਂ ਇੱਥੇ 30 ਦਾ ਟੈਂਪਰੇਚਰ ਆ ਹੋਏ ਨਾ ਅਖਤਰ ਸਾਹਿਬ, ਇੱਥੇ ਐਕਸਟ੍ਰੀਮ ਗਰਮੀ ਹੋ ਜਾਂਦੀ ਹੈ ਸਾਡੇ। 30 ਤੋਂ ਉੱਪਰ ਹੋਇਆ ਨਹੀਂ ਤੇ ਜ਼ਿਆਦਾ ਗਰਮੀ ਹੋਣ ਲੱਗ ਪੈਂਦੀ ਹੈ ਯੂਰਪ ਦੇ ਵਿੱਚ। ਲੇਕਿਨ ਸਾਡਾ ਇੱਥੇ ਤਕਰੀਬਨ 24-25-26 ਇੰਨਾ ਕੁ ਰਹਿੰਦਾ ਤੇ ਜੂਨ ਜੁਲਾਈ ਚ ਅੱਗੇ ਜਾ ਕੇ ਫਿਰ 30 ਤੋਂ ਵੀ ਕਦੀ ਕਦੀ ਤਾਂ ਨਿਕਲ ਜਾਂਦਾ, 40 ਤੱਕ ਵੀ ਪਹੁੰਚ ਜਾਂਦਾ ਹੁੰਦਾ। ਤੇ ਲੋਕ ਫਿਰ ਖੁਸ਼ੀ ਚ ਲੁੱਡੀਆਂ ਪਾਉਂਦੇ ਨੇ ਜੀ, ਓਪਨ ਕਾਰਾਂ ਚ ਬਹਿ ਕੇ, ਹਾਂ, ਸੈਰਾਂ ਵਾਸਤੇ ਸਮੁੰਦਰਾਂ ਤੇ ਇਧਰ ਉਧਰ ਬਹੁਤ ਖੁਸ਼ ਹੁੰਦੇ ਨੇ, ਕਿਉਂਕਿ 3-4 ਮਹੀਨੇ ਤੇ ਗਰਮੀ ਹੁੰਦੀ ਹੈ ਯੂਰਪ ਦੇ ਵਿੱਚ।
1: ਹਾਂਜੀ ਹਾਂਜੀ, ਬਾਕੀ ਤੇ ਸਾਰਾ ਠੰਡ ਹੀ ਹੁੰਦੀ ਹੈ।
0: ਬਹੁਤ ਇੰਜਾਏ ਕਰਦੇ ਨੇ ਲੋਕ, ਬਹੁਤ ਇੰਜਾਏ ਕਰਦੇ ਨੇ, ਖੁਸ਼, ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਵੇਗੀ। ਹਾਂਜੀ, ਤੇ ਹੁਣ ਸਾਡੇ ਤੇ 9 ਮਹੀਨੇ ਗਰਮੀ ਰਹਿਣੀ ਹੈ ਤੇ ਅਸੀਂ ਤੇ ਗਰਮੀ ਤੋਂ ਭੱਜਣਾ ਹੀ ਹੈ।
1: ਬਿਲਕੁਲ ਜੀ ਬਿਲਕੁਲ, ਸਾਨੂੰ ਤਾਂ ਫਿਰ ਗਰਮੀ ਚੰਗੀ ਕਦੋਂ ਲੱਗਣੀ ਹੈ?
0: 9 ਮਹੀਨੇ ਗਰਮੀ, ਉੱਤੋਂ ਬਿਜਲੀ ਦੀ ਵੀ ਪ੍ਰੋਬਲਮ ਆ ਜਾਏ ਤੇ ਫਿਰ ਤੇ ਮਤਲਬ। ਅੱਛਾ ਅੱਛਾ, ਤੇ ਅੱਜ ਅਖਤਰ ਸਾਹਿਬ ਕੀ ਸੁਣਾਓਗੇ ਤੁਸੀਂ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਸਰ ਆਪਾਂ ਪੰਜਾਬੀ ਆ ਸਾਰੇ, ਤੇ ਇੱਕ ਪਹਿਲੇ ਮੈਂ ਸ਼ੁਰੂ ਇੱਥੋਂ ਕਰਨਾ ਕਿ ਪਹਿਲੇ ਤਾਂ ਸਾਰੇ ਸੱਜਣ ਮਿੱਤਰ ਬੇਲੀ ਜਿੰਨੇ ਵੀ ਆ ਪੂਰੀ ਦੁਨੀਆਂ ਦੇ ਵਿੱਚ, ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਹੁਤ ਸਲਾਮ ਅਦਾਬ, ਹੱਸਦੇ ਵਸਦੇ ਰਹਿਣ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਵਾਲੇਕੁਮ ਸਲਾਮ ਸਾਰਿਆਂ ਵੱਲੋਂ,
1: ਮਿਹਰਬਾਨੀ ਜੀ। ਸਾਡਾ ਮਾਣ ਤਰਾਣ ਪੰਜਾਬੀ,
0: ਵਾਹ,
1: ਰੱਬ ਨੇ ਕੀਤੀ ਦਾਨ ਪੰਜਾਬੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਜਿਉਂਦੇ ਰਹੋ।
1: ਨਾ ਉਚਾਰਨ ਕਿਧਰੇ ਰੜੀਅਲ ਸਾਫ ਮੈਦਾਨ ਪੰਜਾਬੀ,
0: ਵਾਹ,
1: ਅਦਬ ਅਦਾਬ ਦੀ ਮਿੱਠੜੀ ਬੋਲੀ
0: ਜੀ,
1: ਸਾਡੀ ਇਹ ਪਹਿਚਾਨ ਪੰਜਾਬੀ,
0: ਵਾਹ,
1: ਵਾਰਸ ਬੁੱਲੇ ਸ਼ਾਹ ਨੇ ਸਾਡੇ ਸਿਰ ਤੇ ਦਿੱਤੀ ਤਾਣ ਪੰਜਾਬੀ,
0: ਵਾਹ ਵਾਹ ਵਾਹ ਵਾਹ ਵਾਹ,
1: ਦੁੱਧ ਮੱਖਣ ਤੇ ਸ਼ਹਿਦ ਤੋਂ ਮਿੱਠੇ,
0: ਵਾਹ,
1: ਸਾਰੇ ਹੈਣ ਅਖਾਣ ਪੰਜਾਬੀ,
0: ਕਿਆ ਬਾਤ ਹੈ ਜੀ,
1: ਮਾਂ ਬੋਲੀ ਦੀ ਇੱਜ਼ਤ ਵਾਤੇ, ਵਾਰਨ ਆਪਣੀ ਜਾਨ ਪੰਜਾਬੀ, ਮੁੱਕਦੀ ਗੱਲ ਮੁਕਾ ਦੇ ਅਖਤਰ,
0: ਵਾਹ,
1: ਅੱਲਾ ਦਾ ਅਹਿਸਾਨ ਪੰਜਾਬੀ,
0: ਅੱਲਾ
1: ਦਾ ਅਹਿਸਾਨ ਪੰਜਾਬੀ,
0: ਜਿਉਂਦੇ ਵਸਦੇ ਰਹੋ, ਜਿਉਂਦੇ ਵਸਦੇ, ਕਿਆ ਬਾਤਾਂ ਨੇ, ਬਹੁਤ ਸੋਹਣਾ
1: ਜੀ। ਇਹ ਪੰਜਾਬੀਆਂ ਨਾਲ ਵੀ ਤੇ ਪੰਜਾਬੀ ਜ਼ਬਾਨ ਨਾਲ ਵੀ
0: ਜੀ,
1: ਇਹਦੇ ਨਾਲ ਇਹਨਾਂ ਦੋਨਾਂ ਨਾਲ ਇੰਨਾ ਕੁ ਪਿਆਰ ਆ ਕਿ ਉਰਦੂ ਬੋਲ ਵੀ ਸਕਦੇ ਆ, ਲਿਖ ਵੀ ਸਕਦੇ ਆ
0: ਜੀ,
1: ਲੇਕਿਨ ਜਿਹੜੀ ਚਾਸ ਹੁੰਦੀ ਨਾ ਜੀ ਪੰਜਾਬੀ ਚ
0: ਜੀ,
1: ਚਾਚੇ ਨੂੰ ਚਾਚਾ ਕਹੀਏ ਤਾਂ ਮਜ਼ਾ ਆਉਂਦਾ, ਤਾਏ ਨੂੰ ਤਾਇਆ ਕਹੀਏ ਤਾਂ ਮਜ਼ਾ ਆਉਂਦਾ।
0: ਬਿਲਕੁਲ,
1: ਜੇ ਇਹਨਾਂ ਦੋਨਾਂ ਨੂੰ ਆਪਾਂ ਅੰਕਲ ਕਹੀ ਜਾਈਏ ਤਾਂ ਫੇਰ ਤਾਂ ਕੁਛ ਨੀ ਨਾ, ਪਤਾ ਹੀ ਨੀ ਲੱਗਦਾ ਵੀ ਇਹ ਵੱਡਾ ਛੋਟਾ।
0: ਜਿਹੜਾ ਅੰਕਲ ਹੈ ਜੀ, ਇਹਦੇ ਚ ਸਾਰੇ ਰਿਸ਼ਤੇ ਆ ਜਾਂਦੇ ਨੇ, ਚਾਚੇ, ਤਾਏ, ਮਾਸੜ, ਫੁੱਫੜ, ਫਲਾਣ, ਢੀਂਗ, ਜੋ ਹਰ ਇੱਕ ਨੂੰ ਅੰਕਲ,
1: ਹਾਂਜੀ,
0: ਤੇ ਆਂਟੀ ਹਰ ਇੱਕ ਨੂੰ ਕਹੀ ਜਾਂਦੇ ਆ ਅਸੀਂ।
1: ਤਿੰਨ ਲਫ਼ਜ਼ ਆ ਜਿਹੜੇ, ਇੱਕ ਕਜ਼ਨ ਦਾ ਹੋ ਗਿਆ ਤੇ ਇੱਕ ਆਂਟੀ ਦਾ ਹੋ ਗਿਆ ਤੇ ਇੱਕ ਅੰਕਲ ਦਾ ਹੋ ਗਿਆ, ਇਹ ਤਿੰਨ ਲਫ਼ਜ਼ਾਂ ਨੇ ਸਾਡੀ ਜ਼ਬਾਨ ਨੂੰ ਵੈਸੇ ਗੋਲ ਮਟੋਲ ਜਿਹਾ ਕਰਤਾ।
0: ਪਰ ਜਿਹੜੇ ਜਿਸ ਤਰ੍ਹਾਂ, ਚਲੋ ਦੂਸਰੀਆਂ, ਅਸੀਂ ਤੇ ਹਰ ਇੱਕ ਭਾਸ਼ਾ ਨੂੰ ਪਿਆਰ ਕਰਦੇ ਆਂ, ਹਰ ਇੱਕ ਭਾਸ਼ਾ ਦੀ ਰਿਸਪੈਕਟ ਕਰਦੇ ਆਂ,
1: ਬਿਲਕੁਲ,
0: ਔਰ ਹਰ ਭਾਸ਼ਾ ਅਸੀਂ ਬੋਲ ਸਕਦੇ ਆਂ ਜਿਹੜੀਆਂ ਸਾਡੇ ਖੇਤਰ ਚ ਬੋਲੀਆਂ ਜਾਂਦੀਆਂ ਨੇ ਸਾਰੀਆਂ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਇਹ ਜਿਹੜੀਆਂ ਚਾਰ ਪੰਜ ਭਾਸ਼ਾਵਾਂ ਨੇ। ਪਰ ਜੋ ਜੋ ਲੋਕ ਕਹੇ ਸੁਣੇ ਜਾਂਦੇ ਨੇ ਕਿ ਪੰਜਾਬੀ ਜਿਹੜੀ ਹੈ ਇਹ ਉਜਾੜ ਗਿਆ ਲੋਕਾਂ ਦੀ ਭਾਸ਼ਾ ਵਾ,
1: ਉਹ ਤਾਂ ਬਸ ਜੀ ਉਹਨਾਂ ਦੇ ਉਹ ਬਜਾ ਤੇ ਖੁਦ ਉਜਾੜ ਹੁੰਦੇ ਨੇ।
0: ਅੱਛਾ ਅੱਛਾ,
1: ਸਿੱਧੀ ਪੱਧਰੀ ਗੱਲ ਇਹ ਹੈਗੀ ਆ, ਪੰਜਾਬੀ ਵਰਗੀ ਵਿਸਤ ਰੱਖਣ ਵਾਲੀ ਜ਼ਬਾਨ ਹੋਰ ਹੈ ਹੀ ਕੋਈ ਨੀ। ਤੁਸੀਂ ਜਿਸ ਵੇਲੇ ਤਾਇਆ ਕਹਿੰਦੇ ਜੇ, ਕਿਸੇ ਨੂੰ ਇਹ ਦੱਸਣ ਦੀ ਲੋੜ ਨੀ ਪੈਂਦੀ ਵੀ ਉਹ ਅੱਬੇ ਨਾਲੋਂ ਵੱਡਾ ਹੈ। ਚਾਚਾ ਕਹਿੰਦੇ ਜੇ, ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕੋਈ ਅੱਬੇ ਨਾਲੋਂ ਛੋਟਾ ਹੈ। ਇਸੇ ਤਰ੍ਹਾਂ ਫੁੱਫੜ, ਫੁੱਫੀ, ਮਸੇਰ, ਫੁਫੇਰ, ਇਹ ਸਾਰੇ ਰਿਸ਼ਤੇ ਜਿਹੜੇ ਹੈਗੇ ਆ, ਇਹ ਪੰਜਾਬੀ ਚ ਅਸੀਂ ਬੋਲਨੇ ਆ ਤੇ ਫੌਰਨ ਅਗਲਾ ਬੰਦਾ ਕਹਿੰਦਾ ਵੀ ਇਹ ਆਪਦੇ ਚਾਚੇ ਦੀ ਗੱਲ ਕਰਦਾ, ਆਪਦੀ ਫੁੱਫੀ ਦੀ ਗੱਲ ਕਰਦਾ, ਆਪਦੇ ਤਾਏ ਦੀ ਗੱਲ ਕਰਦਾ। ਤੇ ਅੰਕਲ ਵਾਸਤੇ ਸਾਨੂੰ ਜਿਹੜਾ ਹੈਗਾ ਅਗਲਾ ਸਵਾਲ ਕਰਨਾ ਪੈਂਦਾ ਵੀ ਵੋ ਆਪਕੇ ਅੱਬੂ ਸੇ ਜੋ ਬੜੇ ਹੈ ਵੋ, ਉਹ ਇਸ ਵਾਸਤੇ ਫਿਰ ਜਿਹੜਾ ਹੈਗਾ ਨਾ, ਸਾਨੂੰ ਅਸੀਂ ਜੱਟ ਜ਼ਿਮੀਦਾਰ ਬੰਦੇ ਹਾਂ, ਸਾਨੂੰ ਪੰਜਾਬੀ ਜਿਹੜੀ ਹੈਗੀ ਨਾ, ਪੰਜਾਬੀ ਸਾਡੀ ਜ਼ਬਾਨ ਆ ਤੇ ਪੰਜਾਬੀ ਹੀ ਸਾਨੂੰ ਚੰਗੀ ਲੱਗਦੀ ਹੈ।
0: ਤੇ ਪਰ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਹੈ ਕਿ ਆਪਣੇ ਬੱਚੇ ਇੰਗਲਿਸ਼ ਸਕੂਲਾਂ ਚ ਪੜ੍ਹਾਉਣੇ, ਜਦੋਂ ਉਹ ਇੰਗਲਿਸ਼ ਬੋਲਣਗੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ, ਵੇਖੋ ਜੀ ਸਾਡਾ ਬੱਚਾ ਇੰਗਲਿਸ਼ ਬੋਲ ਰਿਹਾ, ਹਾਂਜੀ, ਤੇ ਇਹਦੇ ਵਿੱਚ ਵੱਡਾਪਣ ਕਿੱਥੇ ਹੈ? ਜਾਂ ਕੋਈ ਉਰਦੂ, ਮੈਂ ਉਰਦੂ ਨੂੰ ਪਸੰਦ ਕਰਦਾ, ਲਾਭ ਕਰਦਾ, ਮੈਂ ਉਰਦੂ ਸਿੱਖਿਆ ਜੀ ਇੱਥੇ ਜਰਮਨ ਚ ਆ ਕੇ, ਮੈਂ ਪਸੰਦ ਕਰਦਾ, ਲੇਕਿਨ ਇਹਦੇ ਵਿੱਚ ਵੱਡਾਪਣ ਕਿੱਥੇ ਹੈ ਕਿ ਪੰਜਾਬੀ ਵਾਲੇ ਪੇਂਡੂ ਹੋ ਗਏ, ਉਜਾੜ ਹੋ ਗਏ, ਤੇ ਜਿਹੜੇ ਉਰਦੂ ਬੋਲਦੇ ਨੇ ਇਹ ਬੜੇ ਐਡਵਾਂਸ ਲੋਕ ਹੋ ਗਏ, ਜਾਂ ਇੰਗਲਿਸ਼ ਵਾਲੇ ਬੜੇ ਐਡਵਾਂਸ ਲੋਕ ਹੋ ਗਏ? ਇਹ ਤੇ ਜੀ
1: ਜਿਸ ਤਰ੍ਹਾਂ ਹੈਗਾ ਨਾ, ਆਪਾਂ ਕਹਿੰਦੇ ਆ ਕਿ ਇੱਕ ਕੰਜੂਸ ਬੰਦਾ, ਇੱਕ ਖੁੱਲੇ ਦਿਲ ਦਾ ਬੰਦਾ,
0: ਅੱਛਾ,
1: ਪੰਜਾਬੀ ਖੁੱਲੇ ਦਿਲ ਦੇ ਨੇ, ਉਰਦੂ ਵਾਲੇ ਕੰਜੂਸ ਨੇ। ਮਕਸਦ ਇਹ ਨਹੀਂ ਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ, ਇਹ
0: ਨਹੀਂ ਬਹਿਸ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ ਹਾਂ।
1: ਪੰਜਾਬੀ ਪੰਜਾਬੀ ਜਦੋਂ ਵੀ ਬੋਲੂਗਾ ਨਾ, ਜੋ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
0: ਠੀਕ ਠੀਕ ਠੀਕ,
1: ਓਏ ਆਓ ਚਾਚਾ, ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ, ਪਤਾ ਲੱਗਣਾ ਵੀ ਜੱਫਾ ਪਾਇਆ।
0: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਹੈ।
1: ਨਹੀਂ ਜੀ, ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ, ਇਹ ਪੰਜਾਬੀ ਦੇ ਵਿੱਚ ਇਹੀ ਦਿਸ਼ਾਵਾਂ ਲੱਭਦੀਆਂ ਨੇ,
0: ਤੇ ਨਾਲੇ ਸਾਡੇ ਵੱਡਿਆਂ ਵਡੇਰਿਆਂ ਦੀ ਭਾਸ਼ਾ ਹੈ।
1: ਹਾਂਜੀ, ਸਾਡੇ ਗਲਤ ਹੈਗੀ ਆ ਨਾ ਜੀ, ਸਾਡਾ ਪਿਛੋਕੜ ਆ ਇਹ, ਸਾਡੀ ਮਾਂ ਬੋਲੀ ਹੈਗੀ ਇਹ।
0: ਪਰ ਮੈਂ ਇਸ ਤਰ੍ਹਾਂ ਵੀ ਸੋਚਦਾ ਜੀ, ਅਗਰ ਉਹ ਕਹਿੰਦੇ ਨੇ ਨਾ ਕਿ ਪੰਜਾਬੀ ਜੰਡ ਭਾਸ਼ਾ ਵੈ, ਇਹ ਡਿਪੈਂਡ ਕਰਦਾ ਕਿਹੜਾ ਕਿਹੜੀ ਭਾਸ਼ਾ ਬੋਲਦਾ। ਜਿਹੜਾ ਉਹ ਜੰਡ ਹੈ ਉਹ ਉਰਦੂ ਵੀ ਬੋਲੇਗਾ ਤੇ ਉਹ ਜੰਡ ਤਰੀਕੇ ਨਾਲ ਬੋਲੇਗਾ, ਇੰਗਲਿਸ਼ ਵੀ ਬੋਲੇਗਾ ਤੇ ਉਹ ਜੰਡੀ ਤਰੀਕੇ ਨਾਲ ਬੋਲੇਗਾ।
1: ਬਿਲਕੁਲ,
0: ਜਿਹੜਾ ਜਿਹੜਾ ਅਕਲ ਵਾਲਾ ਬੰਦਾ ਹੈ ਉਹ ਜਿਹੜੀ ਵੀ ਭਾਸ਼ਾ ਬੋਲੇਗਾ ਉਹਦੇ ਚ ਪਿਆਰ ਤੇ ਮਿਠਾਸ ਹੋਏਗੀ। ਅਗਰ ਤੁਸੀਂ ਅਖਤਰ ਸਾਹਿਬ ਜੀ ਦੇਖੋ, 5-6 ਭਾਸ਼ਾਵਾਂ ਜਾਣਦੇ ਹੋ, ਇਹਦਾ ਮਤਲਬ ਹੈ ਤੁਸੀਂ 5-6 ਜ਼ਿੰਦਗੀਆਂ ਜੀ ਰਹੇ ਹੋ।
1: ਬਿਲਕੁਲ,
0: ਪਰ ਮਾਸੀਆਂ 100 ਮਾਸੀ ਹੋ ਸਕਦੀ ਹੈ, ਮਾਂ ਇੱਕ ਹੁੰਦੀ ਹੈ,
1: ਮਾਂ ਇੱਕ।
0: ਚਾਚਿਆਂ ਸਾਰੀ ਦੁਨੀਆਂ ਚ ਹੀ ਅਸੀਂ ਜਿਹੜਾ ਬੰਦਾ ਟੱਕਰੇ ਉਹਨੂੰ ਚਾਚਾ ਕਹਿ ਸਕਦੇ ਹਾਂ, ਪਿਓ ਇੱਕ ਹੀ ਹੁੰਦਾ,
1: ਪਿਓ ਇੱਕ ਹੀ ਹੁੰਦਾ।
0: ਇਸ ਕਰਕੇ ਬਾਕੀ ਵੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਹੀ ਪਿਆਰ ਕਰਦੇ ਹਾਂ, ਪਰ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਤੇ ਅਸੀਂ ਇੱਜ਼ਤ ਦੂਸਰੀਆਂ ਭਾਸ਼ਾ ਦੀ ਵੀ ਉਹ ਨਹੀਂ ਕਰਨਾ ਜਿੰਨੀ ਪੰਜਾਬੀ ਦੀ।
1: ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈਗਾ, ਉਹ ਸਾਡੇ ਬਾਕੀ ਜਿੰਨੀਆਂ ਜ਼ਬਾਨਾਂ ਉਹ ਸਾਡੇ ਰਿਸ਼ਤੇਦਾਰ ਨੇ।
0: ਬਿਲਕੁਲ, ਮਾਸੀਆਂ ਚਾਚੀਆਂ ਪਈਆਂ ਨੇ ਸਾਡੀਆਂ।
1: ਹਾਂਜੀ, ਤੇ ਬਿਲਕੁਲ ਇਸੇ ਤਰ੍ਹਾਂ ਹੀ ਤੇ ਸਾਡੀ ਅਸਲ ਮਾਂ ਜਿਹੜੀ ਹੈਗੀ ਆ ਨਾ, ਉਹ ਸਾਡੀ ਪੰਜਾਬੀ ਹੈ
0: ਜੀ। ਬਿਲਕੁਲ ਬਿਲਕੁਲ,
1: ਸਾਡੇ ਜਿਹੜੀ ਸਾਨੂੰ ਸੀਨੇ ਨਾਲ ਲਾਉਂਦੀ ਆ, ਠੰਡ ਪੈਂਦੀ ਆ।
0: ਵਾਹ ਜੀ ਵਾਹ, ਜਿਉਂਦੇ ਰਹੋ ਜੀ।
1: ਮੈਂ ਨਾ ਜੀ ਇੱਕ ਮੁਸ਼ਾਇਰੇ ਦੇ ਵਿੱਚ ਚਲਾ ਗਿਆ, ਓਹਦੇ ਉੱਥੇ ਮਾਂ ਬੋਲੀ ਦੇ ਹਵਾਲੇ ਨਾਲ ਮੁਸ਼ਾਹਰਾ ਹੋਵੇ ਹੋਵੇ ਇਸੇ ਡਿਸਟ੍ਰਿਕਟ ਭਾਵਨਗਰ ਦੇ ਵਿਚ ਹੀ ਆ ਰਿਆਸਤ ਬੀਕਾਨੇਰ ਦੇ ਨਾਲ ਜਿਹੜਾ ਜ਼ਿਲ੍ਹਾ ਸਾਡਾ ਤੇ ਉੱਥੇ ਜਿਹੜਾ ਨਾ ਜੀ ਸੱਤ ਬੰਦੇ ਜਿਹੜੇ ਪਹਿਲੇ ਜਿਹੜੇ ਪੜ੍ਹਿਆ ਜਿਨ੍ਹਾਂ ਨੇ ਉਹਨਾਂ ਸੱਤਾਂ ਬੰਦਿਆਂ ਨੇ ਪੜ੍ਹਿਆ ਉਰਦੂ ਦੇ ਵਿਚ
0: ਜੀ
1: ਅੱਠਵਾਂ ਬੰਦਾ ਜਿਹੜਾ ਆ ਗਿਆ ਉਹਨੇ ਅੰਗਰੇਜ਼ੀ ਚ ਪੜ੍ਹਨ ਲੱਗ ਪਿਆ ਨੌਵਾਂ ਨੰਬਰ ਮੇਰਾ ਸੀਗਾ ਮੈਂ ਜਾ ਕੇ ਪੰਜਾਬੀ ਪੜ੍ਹੀ ਤੇ ਫਿਰ ਮੈਂ ਉਹਨਾਂ ਨੂੰ ਨਾਲ ਦੱਸਿਆ ਮੈਂ ਕਿਹਾ ਯਾਰ ਪ੍ਰੋਗਰਾਮ ਮਾਂ ਬੋਲੀ ਦਾ ਕਿਆ ਜਿਹੜੇ ਸੱਤ ਅੱਠ ਪਹਿਲੇ ਪੜ੍ਹ ਗਏ ਆ ਇਹਨਾਂ ਦੀਆਂ ਮਾਵਾਂ ਨੇ ਪੰਜਾਬੀ ਆ ਦੂਸਰਾ ਉਰਦੂ ਬੋਲਿਆ ਸੀ ਜਾਂ ਉਰਦੂ ਸਪੀਕਿੰਗ ਸਨ
0: ਬਿਲਕੁਲ ਬਿਲਕੁਲ ਜੀ ਵੈਸੇ ਜੀ ਸਾਨੂੰ ਰਿਸਪੈਕਟ ਹਰ ਇੱਕ ਭਾਸ਼ਾ ਦੀ ਕਰਨੀ ਚਾਹੀਦੀ ਹੈ ਸਾਨੂੰ ਬਿਲਕੁਲ ਪਰ ਮਾਂ ਜਿਹੜੀ ਹੈ ਉਹਦਾ ਰੁਤਬਾ ਮਾਸੀਆਂ ਨਾਲੋਂ ਥੋੜਾ ਬਹੁਤਾ ਉੱਚਾ ਹੀ ਹੁੰਦਾ
1: ਗੱਲ ਇਹ ਨਾ ਜੀ ਹੁਣ ਮੈਂ ਹੈਗਾ ਮੇਰੀ ਮਾਂ ਪੰਜਾਬਣ ਮੇਰੀ ਦਾਦੀ ਪੰਜਾਬਣ ਮੇਰੀ ਨਾਨੀ ਪੰਜਾਬਣ ਪਿੱਛੇ ਤੱਕ ਉਹਨਾਂ ਦੀ ਜ਼ਬਾਨ ਜਿਹੜੀ ਹੈਗੀ ਆ ਉਹਨੇ ਆਖਿਆ ਸੀਗਾ ਨਾ ਉਹ ਮੇਰੀ ਇੱਕ ਰਬਾਈ ਆ ਨਿੱਕੀ ਜੀ ਜਦ ਮੈਂ ਜੱਗ ਤੇ ਅੱਖ ਖੋਲੀ ਸੀ ਮੱਥਾ ਚੁੰਮ ਕੇ ਮਾਂ ਬੋਲੀ ਸੀ
0: ਵਾਹ ਵਾਹ ਵਾਹ ਵਾਹ
1: ਜੋ ਬੋਲੀ ਸੀ ਦੱਸ ਨਹੀਂ ਸਕਦਾ ਉਹ ਹੀ ਮੇਰੀ ਮਾਂ ਬੋਲੀ ਸੀ
0: ਵਾਹ ਕਿਆ ਬਾਤ ਹੈ ਬਹੁਤ ਖੂਬ ਬਹੁਤ ਤੇ ਅਖਤਰ ਸਾਹਿਬ ਪਿਛਲੇ ਸਮੇਂ ਵਿਚ ਪਾਕਿਸਤਾਨੀ ਭਰਾ ਬੜੀ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਦੇ ਹੱਕ ਵਿਚ ਮਜਲਸਾਂ ਜਲਸੇ ਜਲੂਸ ਬੜਾ ਕੁਛ ਕੋਸ਼ਿਸ਼ ਬਹੁਤ ਜੱਦੋਜਹਿਦ ਵੀ ਕਰ ਰਹੇ ਨੇ ਕਿ ਪੰਜਾਬੀ ਬੋਲੀ ਨੂੰ ਵੀ ਉਹੋ ਹੀ ਜਗ੍ਹਾ ਮਿਲੇ ਜੋ ਦੂਸਰੀਆਂ ਭਾਸ਼ਾਵਾਂ
1: ਨੇ ਉਹਦਾ ਥੋੜਾ ਬਹੁਤਾ ਜਿਹੜਾ ਹੈਗਾ ਨਾ ਥੋੜਾ ਬਹੁਤਾ ਸਿਲਾ ਮਿਲਿਆ ਵਾ ਇਹਨਾਂ ਨੂੰ ਇਹਦੇ ਵਿਚ ਮਰੀਅਮ ਨਵਾਜ਼ ਸਾਹਿਬਾ ਜਦੋਂ ਦੀਆਂ ਆਈਆਂ ਨੇ ਨਾ ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕੀਤਾ ਥੋੜਾ ਜਿਹਾ
0: ਬਹੁਤ ਵਧੀਆ
1: ਇਹਨਾਂ ਨੇ ਯਾਨੀ ਕਿ ਨਾ ਮੈਂ ਸ਼ਹਿਰਾਂ ਦੇ ਵਿਚ ਜਿਹੜਾ ਹੈਗਾ ਸਾਡੇ ਇੱਥੇ ਚਿਸ਼ਤੀਆਂ ਸ਼ਹਿਰ ਨਿਕਾ ਜਿਹਾ ਸ਼ਹਿਰ ਹੈ ਇਹਦੇ ਵਿਚ ਵੀ ਇੱਕ ਬੋਰਡ ਜਿਹੜਾ ਹੈਗਾ ਨਾ ਜਿਹੜੇ ਸਾਈਨ ਬੋਰਡ ਨਿੱਕੇ ਨਿੱਕੇ ਹੁੰਦੇ ਆ ਉਹ ਪੰਜਾਬੀ ਦਾ ਮੈਂ ਲੱਗਾ ਦੇਖਿਆ ਪਰਸੋਂ ਚੌਥ ਮੈਂ ਲੰਘਿਆ ਉਸ ਬਾਜ਼ਾਰ ਥਾਣੀ ਤੇ ਉੱਥੇ ਲੱਗਾ ਦੇਖਿਆ ਮੈਂ ਕਿਹਾ ਯਾਰ ਇੱਥੋਂ ਇਹ ਪਤਾ ਲੱਗਦਾ ਵਾ ਵੀ ਇਹ ਸ਼ਾਖਾ ਨਿਕਲਣ ਲੱਗ ਪਈਆਂ
0: ਲੱਗਣੇ ਚਾਹੀਦੇ ਨੇ ਮੈਂ ਕਹਿੰਦਾ ਜੀ ਤਿੰਨਾਂ ਭਾਸ਼ਾ ਦੇ ਵਿਚ ਉਰਦੂ ਚ ਪੰਜਾਬੀ ਚ ਤੇ ਇੰਗਲਿਸ਼ ਵਿਚ ਬੋਰਡ ਲੱਗਣੇ ਚਾਹੀਦੇ ਨੇ ਜਿਹੜੀ ਆਮ ਲੋਕਾਂ ਦੀ ਪੰਜਾਬੀ ਦੇ ਬੋਰਡ ਤੇ ਇੰਗਲੈਂਡ ਚ ਲੱਗੇ ਨੇ ਰੇਲਵੇ ਸਟੇਸ਼ਨਾਂ ਦੇ ਨਾਮ ਲਿਖੇ ਨੇ ਤੇ ਪਾਕਿਸਤਾਨ ਚ ਕਿਉਂ ਨੀ ਬੋਰਡਾਂ ਤੇ ਲਿਖੀ ਜਾ ਸਕਦੀ ਬਾਈ
1: ਬਿਲਕੁਲ ਲਿਖੀ ਜਾ ਸਕਦੀ ਹੈ ਜੀ
0: ਠੀਕ ਹੈ ਜੀ ਠੀਕ ਹੈ ਤੇ ਜਿਉਂਦੇ ਰਹੋ ਇਸੇ ਤਰ੍ਹਾਂ ਦੀ ਕੋਸ਼ਿਸ਼ ਤੁਹਾਡੀ ਜਿਹੜੀ ਆ ਚੱਲਦੀ ਰਹਿਣੀ ਚਾਹੀਦੀ ਆ ਮਾਂ ਬੋਲੀ ਪੰਜਾਬੀ ਵਾਸਤੇ ਜੀ
1: ਨਹੀਂ ਜੀ ਨਹੀਂ ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ
0: ਆਉਣ ਦਿਓ ਫਿਰ ਅੱਜ ਕੀ ਹੋਰ ਕੀ ਸੁਣਾ ਰਹੇ ਹੋ ਸਾਨੂੰ
1: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ ਨਾ ਚਾੜੇ ਅਸਮਾਨੀ ਦੀਵੇ ਨਾ ਅਸਮਾਨਾ ਨਾ ਅਸਮਾਨ ਤੇ ਟੰਗਿਆ ਤਾਰਾ ਨਾ ਰਾਤੀ ਜਗਰਾਤੇ ਕੱਟੇ ਨਾ ਜੁੱਲੇ ਵਿਚ ਉਸਲ ਵੱਟੇ ਨਾ ਮੈਂ ਸੁਰਤ ਗਵਾਈ ਲੋਕੋ ਨਾ ਅੱਖਰਾਂ ਨੂੰ ਸਮਝਿਆ ਭਾਰਾ ਨਾ ਮੈਂ ਫੱਟ ਜਿਗਰ ਤੇ ਲਾਏ ਨਾ ਅੱਖਾਂ ਚੋਂ ਹੰਝੂ ਕੱਢੇ ਨਾ ਪੁੱਠਾ ਲਟਕਾਇਆ ਜਿੰਦ ਨੂੰ ਨਾ ਮੈਂ ਦਿਲ ਤੇ ਫੇਰਿਆ ਆਰਾ ਨਾ ਮੈਂ ਪੀੜ ਗਰੀਬੀ ਝੱਲੀ ਨਾ ਰਾਤਾਂ ਨੂੰ ਭੁੱਖਾ ਸੁੱਤਾ ਨਾ ਮਸਜਿਦ ਨਾ ਮੰਦਰ ਵੜਿਆ ਨਾ ਹੰਝੂਆਂ ਨੂੰ ਕੀਤਾ ਖਾਰਾ ਨਾ ਅੱਖਰਾਂ ਨੂੰ ਚੋਰੀ ਕੀਤਾ ਨਾ ਮੈਂ ਘੁੱਟ ਸ਼ਰਾਬ ਦਾ ਪੀਤਾ ਦੇਰ ਜ਼ਬਰ ਤੇ ਗੌਰ ਮੈਂ ਕੀਤੀ ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ ਪੜਿਆ ਅਖਤਰ ਇੱਕ ਸਪਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ
0: ਵਾਹ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਖੂਬ
1: ਤੇ ਇੱਕ ਜਿਹੜੀ ਹੈਗੀ ਆ ਹੋਰ ਮੈਂ ਸੁਣਾਉਂਗਾ ਜੀ ਫੇਰ ਇਜਾਜ਼ਤ ਲਊਂਗਾ
0: ਜੀ ਆਉਣ ਦਿਓ ਸਰ
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ
0: ਵਾਹ
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਪੈਰੀ ਘੁੰਗਰੂ ਪਾਏ
0: ਵਾਹ ਵਾਹ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਤੇ ਪੈਰੀ ਘੁੰਗਰੂ ਵਾਹ ਵਾਹ ਵਾਹ
1: ਸ਼ਹਿਰ ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ
0: ਹਾਂਜੀ
1: ਭੁੱਖ ਪਲੀਤ ਨੇ ਖੋਲੇ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਸ਼ੁਰਫਾ ਕੀ ਹੁੰਦੇ ਨੇ ਜੀ
1: ਸ਼ਰੀਫ ਆਦਮੀ ਜੀ ਦਾੜੀਆਂ ਵਾਲੇ
0: ਸ਼ਰੀਫ ਆਦਮੀ
1: ਮੁਅੱਜ਼ਬ ਸ਼ਹਿਰੀ ਜਿਹੜੇ ਉਹ ਜਿਹੜੇ ਹਾਂਜੀ ਜਿਹੜੇ ਰਾਤਾਂ ਨੂੰ ਕੰਜਰ ਖਾਨਿਆਂ ਜਾਂਦੇ
0: ਬਿਲਕੁਲ ਬਿਲਕੁਲ
1: ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ ਭੁੱਖ ਪਲੀਤ ਨੇ ਖੋ ਲੈ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਵਾਹ ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਅੜਾਉਂਦੇ
0: ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੜ ਆਉਂਦੇ, ਥਾਂ ਥਾਂ ਮੇਰੇ ਜੁੱਸੇ ਉੱਤੇ ਕੁੱਤਿਆਂ ਮੂੰਹ ਨੇ ਲਾਏ।
0: ਵਾਹ ਵਾਹ,
1: ਦੱਸਦੇ ਰੱਬਾ ਕਿੱਥੇ ਜਾਵਾਂ, ਕਿਹਨੂੰ ਦਰਦ ਸੁਣਾਵਾਂ।
0: ਵਾਹ,
1: ਦੱਸਦੇ ਰੱਬਾ ਕਿੱਥੇ ਜਾਵਾਂ, ਕਿਹਨੂੰ ਦਰਦ ਸੁਣਾਵਾਂ, ਪਹਿਲੇ ਨੋਚਿਆ ਰੱਜ ਕੇ ਗਿਰ ਜਾ, ਬਾਅਦ ਚ ਕੁੱਤੇ ਆਏ।
0: ਵਾਹ ਵਾਹ, ਬਾਅਦ ਚ ਕੁੱਤੇ ਆਏ।
1: ਪਾਕ ਪਵਿੱਤਰ ਜੁੱਸਾ ਮੇਰਾ, ਪਾਕ ਪਵਿੱਤਰ ਜੁੱਸਾ ਮੇਰਾ, ਪਾਕ ਸੀ ਮੇਰੀਆਂ ਸੋਚਾਂ।
0: ਵਾਹ,
1: ਵੇਖ ਸਕੀ ਨਾ ਭੁੱਖੇ ਅਫਸਰ ਢਿੱਡ ਆਪਣੇ ਦੇ ਜਾਏ, ਭੁੱਖ ਨੇ ਮੇਰੀ ਗੈਰਤ ਵੇਚੀ, ਮੇਥੋਂ ਜੁਰਮ ਕਰਾਏ।
0: ਵਾਹ ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ ਅਖਤਰ ਸਾਹਿਬ, ਗੱਲ ਏਦਾਂ ਜੀ, ਤੁਸੀਂ ਬਹੁਤ ਖੂਬ ਲਿਖਦੇ ਹੋ ਅਖਤਰ ਸਾਹਿਬ, ਯੂ ਆਰ ਵੰਡਰਫੁਲ ਰਾਈਟਰ।
1: ਸ਼ੁਕਰੀਆ ਜਨਾਬ, ਬੜੀ ਬੜੀ ਮਿਹਰਬਾਨੀ। ਤੇ ਇੱਕ
0: ਹਾਂਜੀ
1: ਹਾਂਜੀ
0: ਹਾਂਜੀ, ਹੁਕਮ ਆਉਣਗੇ, ਦੱਸੋ।
1: ਇੱਕ ਜਿਹੜੀ ਉਹ ਨਜ਼ਮ ਮੇਰੀ ਚੱਲਦੀ ਪਈ ਆ, ਉਹਦੇ ਕੋ ਦੱਸ ਕੇ ਸ਼ੇਰ ਸੁਣਾਉਂਗਾ।
0: ਸੁਣਾ ਦਿਓ ਜੀ, ਸੁਣਾਓ, ਆਉਣ ਦਿਓ।
1: ਉਹ ਐਸਾ ਨਾ ਜੀ, ਉਹਦਾ ਸਟਾਰਟ ਉੱਥੋਂ ਆ, ਤਾਂ ਕਿ ਉਹ ਨਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ। ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
0: ਹਾਂਜੀ,
1: ਆ ਤੈਨੂੰ ਮੈਂ ਪਿੰਡ ਵਿਖਾਵਾਂ, ਬੋਧਾ ਸੀਵਨ ਟਿੰਡ ਵਿਖਾਵਾਂ। ਇਸ ਤੋਂ ਅੱਗੇ ਅਗਲੇ ਹਿੱਸੇ ਦੇ ਸ਼ੇਰ ਜਿਹੜੇ ਆ, ਯੱਸੂ ਪੰਜੂ ਹਾਰ ਦਾ ਦੱਸਾਂ, ਬੇਲੀ ਮਿੱਤਰ ਯਾਰ ਦਾ ਦੱਸਾਂ।
0: ਵਾਹ,
1: ਸੁਗੜ ਧੀ ਤੇ ਗੁੱਤ ਦਾ ਦੱਸਾਂ, ਕਰਮਾਂ ਵਾਲੇ ਪੁੱਤ ਦਾ ਦੱਸਾਂ। ਅਸਲ ਗਿੱਟੇ ਗੋਡੇ ਦੱਸਾਂ, ਦਾਰੂ ਫੀਮ ਤੇ ਡੋਡੇ ਦੱਸਾਂ। ਭਾਂਡਿਆਂ ਵਾਲੀ ਡੋਲੀ ਦੱਸਾਂ, ਚਰਬੀ ਡੋਲੂ ਕੌਲੀ ਦੱਸਾਂ, ਛਿੱਕੂ ਯਾਰ ਪਟਾਰੀ ਦੱਸਾਂ, ਭਾਂਡਾ ਠੀਕਰ ਖਾਰੀ ਦੱਸਾਂ। ਕੁੜੀਆਂ ਦਾ ਮੈਂ ਗਿੱਧਾ ਦੱਸਾਂ, ਸੱਜਣ ਕੱਦ ਦਾ ਪਿੱਦਾ ਦੱਸਾਂ, ਚਿੱਟੀ ਗੋਰੀ ਨਾਰ ਦਾ ਦੱਸਾਂ, ਹੀਰਿਆਂ ਵਰਗੇ ਯਾਰ ਦਾ ਦੱਸਾਂ। ਕੰਡੇ ਹਾਂਡੀ ਰਿਝਣਾ ਦੱਸਾਂ, ਥਾਪਾ ਸਾਬਣ ਭਿੱਜਣਾ ਦੱਸਾਂ, ਭੂਕਾਂ ਪੋਥੀ ਗੰਢਾ ਦੱਸਾਂ, ਤੈਨੂੰ ਦੌਰੀ ਡੰਡਾ ਦੱਸਾਂ।
0: ਵਾਹ ਵਾਹ ਵਾਹ ਵਾਹ,
1: ਖੁਰਪਾ ਸੱਬਲ ਰੰਬਾ ਦੱਸਾਂ, ਬਿਜਲੀ ਆਂਡਾ ਖੰਬਾ ਦੱਸਾਂ, ਬਖਤਾਂ ਤੋਤੇ ਚੋਗਾ ਦੱਸਾਂ, ਚੀਕ ਝਿਆੜਾ ਬੁੱਗਾ ਦੱਸਾਂ।
0: ਬੋਗਾ,
1: ਸੁਥਣ ਧੋਤੀ ਝੱਗਾ ਦੱਸਾਂ, ਕਾਲਾ ਗੋਰਾ ਬੱਗਾ ਦੱਸਾਂ, ਆ ਤੈਨੂੰ ਮੈਂ ਖੋਪੇ ਦੱਸਾਂ, ਚੁੰਨੀ ਨੂੰ ਮੈਂ ਤੋਪੇ ਦੱਸਾਂ, ਕਾਂ ਕਬੂਤਰ ਚਿੜੀਆਂ ਕੀ ਨੇ, ਲੀਰਾਂ ਖਿੱਦੋ ਪਿੜੀਆਂ ਕੀ ਨੇ,
0: ਲੀਰਾਂ ਖਿੱਦੋ ਪਿੜੀਆਂ ਕੀ ਨੇ, ਵੰਡਰਫੁਲ,
1: ਪਿੜੀਆਂ ਕੀ ਨੇ। ਚਾਦਰ ਪੱਲੀ ਕੰਗੜ ਕੀਏ, ਕਮਲਾ ਝੱਲਾ ਚੰਗੜ ਕੀਏ, ਕੁੱਕੜੀ ਕੁੱਕੜ ਸੇਵਾ ਦੱਸਾਂ, ਰੂੰ ਵੇਲਣਾ ਪੇਵਾ ਦੱਸਾਂ, ਤਾੜਾ ਹੋਲਾ ਭੁੰਨਣਾ ਦੱਸਾਂ, ਮੰਜਾ ਪੀੜੀ ਬੁਣਨਾ
0: ਦੱਸਾਂ। ਵਾਹ ਵਾਹ,
1: ਪਿਆਰ ਚ ਤੈਨੂੰ ਚੰਦਰਾ ਦੱਸਾਂ, ਦਿਲ ਤੇ ਲੱਗਾ ਜੰਦਰਾ ਦੱਸਾਂ, ਥੰਮੀ ਟੇਕ ਸਹਾਰਾ ਦੱਸਾਂ, ਗੋਹਾ ਮਿੱਟੀ ਗਾਰਾ ਦੱਸਾਂ, ਲੱਜ ਬੋਕਾ ਤੇ ਭੌਣੀ ਦੱਸਾਂ, ਕੁੱਟ ਕਟਾਪਾ
0: ਤੌਣੀ ਦੱਸਾਂ। ਵਾਹ ਵਾਹ ਵਾਹ ਵਾਹ,
1: ਬਾਕੀ ਦਾ ਜੀ ਅਗਲੀ ਵਾਰੀ ਅੱਲਾ ਰੱਖੇ ਖੈਰ ਤੇ ਜਿੰਦੇ ਵਸਦੇ ਰਹਿਣ ਸਾਰੇ, ਤੇ ਇਸੇ ਤਰ੍ਹਾਂ ਹੀ ਮੇਰਾ ਅੱਜ ਦਾ ਫੇਰ ਪੈਗਾਮ ਉਹੀ ਕਿ ਮੇਰੇ ਉਹ ਅਮਰੀਕਾ ਚ ਬੈਠੇ ਹੋਏ ਵੱਡੇ ਭਰਾ ਡਾਕਟਰ ਮੁਜਾਹਿਦ ਅਲੀ ਨਾਸਰ ਤੇ ਉਹਨਾਂ ਦੇ ਸਾਰਾ ਆਰ ਪਰਿਵਾਰ ਤੇ ਭੈਣ ਸਾਡੀ ਤੇ ਮੇਰੇ ਭਤੀਜੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਦੁਆ ਸਲਾਮ
0: ਜੀ। ਪਹੁੰਚ ਗਿਆ, ਪਹੁੰਚ ਗਿਆ
1: ਦੇ ਵਸਦਿਆਂ ਰੱਖੇ।
0: ਅਖਤਰ ਸਾਹਿਬ, ਗੱਲ ਇਸ ਤਰ੍ਹਾਂ, ਅਸੀਂ ਜਦੋਂ ਨਿੱਕੇ ਹੁੰਦੇ ਹਾਂ ਨਾ, ਪ੍ਰਾਇਮਰੀ ਸਕੂਲੇ ਪ੍ਰਾਇਮਰੀ ਸਕੂਲੇ, ਉਦੋਂ ਅਸੀਂ ਵੀ ਝੱਗਾ ਜਿਹੜਾ ਤੁਸੀਂ ਬੋਲਿਆ ਨਾ, ਝੱਗਾ ਹੀ ਕਹਿੰਦੇ ਹੁੰਦੇ।
1: ਹਾਂਜੀ ਹਾਂਜੀ,
0: ਤੇ ਬੋਝਾ ਝੱਗਾ ਬੋਝਾ ਬੋਝਾ ਕਹਿੰਦੇ ਹੁੰਦੇ ਪਾਕਿਸਤਾਨ।
1: ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ, ਪੜ੍ਹਦੇ ਹੁੰਦੇ ਸੀ, ਤੇ ਬੋਝਾ ਹਮੇਸ਼ਾ ਪਾਟਿਆ ਹੀ ਹੁੰਦਾ ਸੀ,
0: ਸਾਰਿਆਂ ਦੇ ਬੋਝੇ ਪਾਟੇ ਹੁੰਦੇ,
1: ਸਾਰਿਆਂ ਦਾ ਬੋਝੇ ਦਾ ਇੱਕ ਪਾਸਾ ਜਿਹੜਾ ਉਧੜਿਆ
0: ਉਧੜਿਆ
1: ਬੁਨਿਆਦ ਤੇ,
0: ਬੜੀ ਥੋੜੀ
1: ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਨਾ, ਘਰੋਂ ਮਾਂ ਕੋਲੋਂ ਝੜਕਾਂ ਪੈਣੀਆਂ ਸੀ।
0: ਬੜੀ ਥੋੜੀ ਤਸਵੀਰ ਖਿੱਚੀ ਹੈ ਵਾਕਿਆ ਜੀ, ਇੱਕ ਪਾਸਿਓ ਤੋਪੇ ਜੇ ਟੁੱਟੇ ਹੁੰਦੇ ਸੀ ਤੇ ਸਾਈਡ ਲਮਕਦੀ
1: ਹੁੰਦੀ। ਮੈਂ ਨਾ ਜੀ ਇੱਕ ਗੱਲ ਤੁਹਾਨੂੰ ਦੱਸਦਾ, ਸਾਦਗੀ ਦੀ ਜਾਂ ਸਿੱਧੇ ਲੋਕ ਕੀ ਹੁੰਦੇ ਆ। ਮੈਂ ਨਾ, ਅਸੀਂ ਪਹਿਲੇ ਸ਼ਹਿਰ ਦੇ ਵਿੱਚ ਕਿਸੇ ਚ, ਮੈਂ ਜੰਮਿਆ ਪਲਿਆ ਸ਼ਹਿਰ ਚ ਸੀਗਾ, ਤੇ ਉਥੋਂ ਜਦੋਂ ਅਸੀਂ ਪਿੰਡ ਆਏ ਨਾ, ਤੇ ਅਸੀਂ ਉਹ ਸ਼ਹਿਰ ਵਾਲੇ ਫਿਰ ਥੋੜਾ ਜਿਹਾ ਵੀ ਸੁਥਣਾ ਝੱਗੇ ਵੀ ਉਹ ਪਜਾਮੇ ਪਜੂਮੇ ਬੂਸਟਾਂ ਜਿਹੜੀਆਂ ਥੋੜੀਆਂ ਜਿਹੀਆਂ ਧੋਤੀਆਂ ਧੋਤੀਆਂ ਪਾਉਣੀਆਂ, ਸੈਂਡਲ ਸੁੰਡਲ ਪਾ ਕੇ ਰੱਖਣੇ, ਸੁਰਮੇ ਦੀਆਂ ਲੀਕਾਂ ਸ਼ੀਕਾਂ ਕੱਢ ਕੇ ਰੱਖਣੀਆਂ, ਮਾਵਾਂ ਤਾਂ ਸਾਡੀਆਂ ਪੰਜਾਬਣਾ ਹੀ ਸਨ ਨਾ।
0: ਹਾਂਜੀ ਬਿਲਕੁਲ ਜੀ।
1: ਤੇ ਮੱਥੇ ਦੇ ਉੱਤੇ ਟਿੱਕਾ ਜਿਹਾ ਵੀ ਲਾ ਦੇਣਾ ਵੀ ਨਜ਼ਰ ਨਾ ਲੱਗੇ, ਉਹ ਨਜ਼ਰ ਸਾਨੂੰ ਖੇ ਲੱਗੀ ਅੱਗੇ, ਅਸੀਂ ਕਾਲੇ ਸ਼ਾਹ ਹੈਗੇ, ਹੋਰ ਸਾਨੂੰ ਨਜ਼ਰ ਕੀ ਲੱਗਣੀ। ਉਹ ਖੈਰ ਮਾਵਾਂ ਨੇ ਤਾਂ ਆਪਦਾ ਫਰਜ਼
0: ਅਦਾ ਕਰਨਾ, ਮਾਂ ਦੀਆਂ ਨਜ਼ਰਾਂ ਨਾਲ ਤੇ ਪੁੱਤ ਹੀਰਾ
1: ਹੁੰਦਾ। ਤੇ ਉਹ ਮੈਂ ਨਾ ਜੀ ਉੱਥੇ ਗਿਆ ਤੇ ਉਹ ਸਾਡੇ ਨਾ ਗੁਆਂਢੀ ਰਕਬੇ ਦੇ ਜਿਹੜੇ ਗੁਆਂਢ ਸਨ ਉਹਨਾਂ ਦਾ ਮੁੰਡਾ ਨਾ ਬੱਕਰੀਆਂ ਲਈ ਫਿਰੇ।
0: ਅੱਛਾ।
1: ਉਹ ਬੱਕਰੀਆਂ ਲਈ ਫਿਰੇ ਤੇ ਉਹਨੇ ਕੀ ਕੀਤਾ, ਉਹਨੂੰ ਨਾ ਨਲੀ ਆ ਗਈ ਤੇ ਉਹਨੇ ਬਾਂਹ ਦੇ ਨਾਲ ਤਾਂ ਪਹੁੰਚ ਦਿੱਤੀ ਸਾਰੀ ਗੱਲ ਤੇ ਮਲੀ ਗਈ। ਉਹ ਮੈਂ ਉਹਨੂੰ ਪੁੱਛਿਆ ਤੈਨੂੰ ਤੇਰੇ ਅੱਬੇ ਨੇ ਦੱਸਿਆ ਨਹੀਂ ਵੀ ਕਿੱਦਾਂ ਸਾਫ਼ ਕਰਨੀ ਆ? ਕਹਿੰਦਾ ਜੀ ਮੇਰੇ ਅੱਬੇ ਨੇ ਮੈਨੂੰ ਏਦਾਂ ਹੀ ਦੱਸਿਆ ਸੀ ਵੀ ਪੁੱਤ ਜਦੋਂ ਆਵੇ ਨਾ ਤਾਂ ਬਾਂਹ ਨਾ ਏਦਾਂ ਪਹੁੰਚ।
0: ਮੇਰੇ ਅੱਬੇ ਸਿੱਖਿਆ ਹੀ ਅੱਬੇ ਕੋਲੋਂ ਹੋਇਆ ਸਾਰਾ ਕੁਝ,
1: ਅੱਬੇ ਕੋਲੋਂ। ਉਹ ਹਾਲੇ ਤੱਕ ਵੀ ਜਵਾਨ ਹੋ ਗਿਆ, ਦੋਤਿਆਂ ਪੋਤਿਆਂ ਵਾਲਾ ਹੋ ਗਿਆ। ਤੇ ਮੈਂ ਉਹਨੂੰ ਇਹ ਗੱਲ ਹੀ ਕਹਿਣਾ ਹੁੰਦਾ, ਮੈਂ ਕਹਿੰਦਾ ਯਾਰ ਤੇਰੇ ਅੱਬੇ ਨੇ ਤੈਨੂੰ ਹੋਰ ਕੁਛ ਨੀ ਸੀ ਦੱਸਿਆ, ਉਹ ਵੀ ਮੈਨੂੰ ਦੱਸ ਦੇ। ਉਹ ਬੜਾ ਸ਼ੁਕਰ ਲੱਗਦਾ।
0: ਬਿਲਕੁਲ ਅੰਕਲ ਸਾਹਿਬ, ਤੁਸੀਂ ਜਿਹੜੀ ਯਾਦ ਦਵਾਈ ਹੈ ਜਦੋਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਹੈ, ਏਦਾਂ ਦੇ ਬੱਚੇ ਬਹੁਤ ਸਨ ਜਿਹੜੇ ਮਤਲਬ ਕਿ ਉਹ ਬਾਂਹ ਨਾਲ ਤੇ ਉੱਤੇ ਕਈਆਂ ਦੀ ਕਮੀਜ਼ ਹੁੰਦੀ ਸੀ ਲੰਮੀਆਂ ਬਾਹਾਂ ਤੱਕ ਤੇ ਉਹ ਉਹਦੇ ਨਾਲ ਹੀ ਪੂਜ ਦਿੰਦੇ।
1: ਉਹ ਵੀ ਨਾਲ ਹੀ ਬਿਲਕੁਲ ਇਸੇ ਤਰ੍ਹਾਂ। ਅਸਲ ਚ ਸਰਦਾਰ ਜੀ ਗੱਲ ਪਤਾ ਕੀ ਆ, ਏਦਾਂ ਦੀਆਂ ਗੱਲਾਂ ਕਰਕੇ ਨਾ ਹਕੀਕਤ ਦੇ ਵਿੱਚ ਦਿਲ ਨੂੰ ਸਕੂਨ ਆਉਂਦਾ।
0: ਬਿਲਕੁਲ, ਉਹ ਤਸਵੀਰ ਸਾਰੀ ਮੇਰੀਆਂ ਅੱਖਾਂ ਅੱਗੇ ਘੁੰਮਣ ਡਈ ਜਿਹੜੀ।
1: ਅਸੀਂ ਉਹ ਜਿਹੜਾ ਹੈਗਾ ਨਾ, ਅਸੀਂ ਉਹ ਵੇਲਾ ਭੁੱਲ ਗਏ।
0: ਬਿਲਕੁਲ,
1: ਸਾਨੂੰ ਉਹ ਸ਼ੈਵਾਂ ਜਿਹੜੀਆਂ ਚੇਤੇ ਰੱਖਣੀਆਂ ਚਾਹੀਦੀਆਂ।
0: ਬੜੀ ਸਾਦੀ ਜ਼ਿੰਦਗੀ, ਬਹੁਤ ਸਾਦੀ ਲਾਈਫ।
1: ਮੈਂ ਕਹਿੰਦਾ ਜੀ ਉਹਦੇ ਵਿੱਚ ਸਵਾਦ ਹੀ ਬੜਾ ਸੀ।
0: ਬਿਲਕੁਲ ਬਿਲਕੁਲ। ਤੇ ਅਖਤਰ ਸਾਹਿਬ, ਮੈਂ ਤੁਹਾਡੇ ਨਾਲ ਦੋ ਚਾਰ ਸ਼ੇਅਰ ਕਰਾਂਗਾ।
1: ਬਿਸਮਿਲ੍ਲਾ ਜੀ, ਬਿਸਮਿਲ੍ਲਾ।
0: ਭਾਈ ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ, ਸੀਮਾ ਬਾਰਡਰ, ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ, ਟੈਂਕਾਂ ਤੋਪਾਂ ਦਾ ਕਿਧਰੇ ਨਾ ਹੋਵੇ, ਬਾਰਡਰ ਦੀ ਹਿੱਕ ਤੇ ਬੋਰਡ ਦਾ ਦਰਖਤ ਉੱਗੇ, ਦੋਵੇਂ ਪਾਸੇ ਹੀ ਠੰਡੀ ਛਾਂ ਹੋਵੇ, ਤੇ ਦੋਵਾਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ, ਮੇਰੇ ਮਾਲਕਾ ਕੋਈ ਨਾ ਮਾਰ ਹੋਵੇ, ਦੋਵੇਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ, ਮੇਰੇ ਮਾਲਕਾ ਕੋਈ ਨਾ ਮਾਰ ਹੋਵੇ, ਪਿਆਰ ਸਤਿਕਾਰ ਵਪਾਰ ਦੇ ਢੇਰ ਲੱਗਣ, ਓਏ ਸਾਡੇ ਦਿਲਾਂ ਵਿੱਚ ਖੁੱਲੀ ਥਾਂ ਹੋਵੇ, ਪਾਕਿਸਤਾਨ ਨੂੰ ਰੱਬਾ ਪਾਕ ਕਰਦੇ, ਸਾਰਾ ਮੁਲਕ ਹੀ ਜੰਨਤ ਨਮਾ ਹੋਵੇ, ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ, ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ, ਬੰਬਾਂ ਰਾਕਟਾਂ ਲਈ ਕੋਈ ਨਾ ਥਾਂ ਹੋਵੇ, ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ, ਅੱਤਵਾਦ ਦਾ ਬੇੜਾ ਫਨਾ ਹੋਵੇ, ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ, ਅੱਤਵਾਦ ਦਾ ਬੇੜਾ ਫਨਾ ਹੋਵੇ, ਓਏ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ, ਤੇ ਮੇਰੇ ਹੱਥ ਵਿੱਚ ਸੱਜਣਾ ਦੀ ਬਾਂਹ ਹੋਵੇ, ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ, ਮੇਰੇ ਹੱਥ ਵਿੱਚ ਸੱਜਣਾ ਦੀ ਬਾਂਹ ਹੋਵੇ, ਓਏ ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ, ਅੱਗੋਂ ਹਾਂ ਹੋਵੇ ਭਾਵੇਂ ਨਾ ਹੋਵੇ, ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ, ਓਏ ਅੱਗੋਂ ਹਾਂ ਹੋਵੇ
1: ਭਾਵੇਂ, ਇਹ ਵੇਲੇ ਅੱਲਾ ਲੈ ਕੇ ਆਊਗਾ ਜੀ।
0: ਜੀ ਜ਼ਰੂਰ, ਇਹਨਾਂ ਉਮੀਦਾਂ ਨਾਲ ਜੀ ਕਿ ਇਹ ਵੇਲਾ ਆਵੇ, ਸਾਡੇ ਇਕੱਠੇ ਮੇਲੇ ਲੱਗਣ, ਢੋਲ ਵੱਜਣ, ਕਾਰੋਬਾਰ ਹੋਣ, ਅਸੀਂ ਮਿਲਣ ਗਿਲਣ ਜਾਈਏ ਇੱਕ ਦੂਜੇ ਨੂੰ, ਅਸੀਂ ਲਾਹੌਰ ਫੂਡ ਸਟਰੀਟ ਚ ਆਇਆ ਕਰੀਏ ਖਾਣਾ ਖਾਣ
1: ਵਾਸਤੇ।
0: ਹਾਂ, ਤੁਸੀਂ ਅੰਮ੍ਰਿਤਸਰ ਆਓ, ਅੰਮ੍ਰਿਤਸਰ ਵੀ ਫੂਡ ਸਟਰੀਟ ਹੈਗੀ ਆ ਜੀ, ਬਿਲਕੁਲ ਉਸੇ ਤਰ੍ਹਾਂ ਦੇ, ਬਹੁਤ ਵਧੀਆ ਵਧੀਆ।
1: ਬਿਲਕੁਲ ਜੀ, ਬਿਲਕੁਲ।
0: ਤੇ ਬਹੁਤ ਚੰਗਾ ਲੱਗਾ ਜੀ ਅਖਤਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਨੂੰ ਅੱਲਾਹ ਤਾਲਾ ਆਬਾਦ ਰੱਖੇ, ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਤੇ ਖੁਦਾ ਹਾਫਿਜ਼, ਖੁਦਾ ਹਾਫਿਜ਼ ਮੇਰੇ। ਸੋ ਦੋਸਤੋ, ਇਹ ਸਨ ਲੈਂਦੇ ਪੰਜਾਬ, ਆਪਣਾ ਪੰਜਾਬ ਤੋਂ ਅਖਤਰ ਸਾਹਿਬ, ਜਿਹੜੇ ਖੂਬਸੂਰਤ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਇਰੀ ਕਰਕੇ ਸੁਣਾ ਕੇ ਗਏ ਨੇ। ਵੰਡਰਫੁਲ ਮੈਨ। ਖਾਲਸਾ ਜੀ, ਰੈਡੀ ਹੋ ਜਾਓ, ਮੈਂ ਤੁਹਾਡੇ ਵੱਲ ਆ ਰਿਹਾ, ਠੀਕ ਹੈ ਜੀ? ਤੇ ਤੁਸੀਂ ਰੇਡੀਓ ਅਗਰ ਸੁਣ ਰਹੇ ਹੋ ਤੇ ਬੰਦ ਕਰ ਦਿਓ। ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੇ।
2: ਹਮ ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਜੀ ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ ਹਰ ਵਾਰੀ ਦੀ ਤਰ੍ਹਾਂ। ਬਹੁਤ ਬਹੁਤ ਆ ਜਾਓ, ਲੰਘ ਆਓ ਜੀ।
2: ਵਾਹ ਜੀ ਵਾਹ, ਮੇਰਾ ਆਵਾਜ਼ ਠੀਕ ਠਾਕ ਆ ਰਿਹਾ?
0: ਤੁਹਾਡਾ ਆਵਾਜ਼ ਬਿਲਕੁਲ ਠੀਕ ਠਾਕ ਆ ਰਿਹਾ ਜੀ, ਤੇ ਤੁਸੀਂ ਪਹਿਲਾਂ ਸੁਣ ਰਹੇ ਸੋ ਆਨ ਏਅਰ ਆਵਾਜ਼ ਸਾਡੀ ਰੇਡੀਓ ਦੀ ਠੀਕ ਚੱਲ ਰਹੀ ਸੀ।
2: ਮੈਨੂੰ ਅੱਜ ਜਾਪਦਾ ਜਿਵੇਂ ਮੇਰਾ ਟੈਲੀਫੋਨ ਖਰਾਬ ਹੈ, ਮੈਂ ਆਵਾਜ਼ ਮੈਨੂੰ ਅੱਜ ਮੈਨੂੰ ਘੱਟ ਆ ਰਹੀ ਸੀ।
0: ਅੱਛਾ, ਤੁਹਾਨੂੰ ਜਦੋਂ ਪਹਿਲਾਂ ਮੈਂ ਤੁਸੀਂ ਜੋ ਸੁਣ ਰਹੇ ਸੀ ਉਦੋਂ ਤੁਹਾਨੂੰ ਆਵਾਜ਼ ਘੱਟ ਆ ਰਹੀ ਸੀ?
2: ਹਾਂਜੀ ਹਾਂਜੀ,
0: ਮੈਂ ਥੋੜੀ ਜਿਹੀ ਤੇਜ਼ ਕਰ ਦਿੰਦਾ ਅੱਗੇ ਨਾਲ ਆਵਾਜ਼, ਮੈਂ ਉੱਪਰ ਕਰ ਦਿੱਤੀ ਹੈ।
2: ਹੁਣ ਆਵਾਜ਼ ਬਹੁਤ ਵਧੀਆ ਆ ਰਹੀ ਹੈ।
0: ਆ ਰਹੀ ਹੈ ਹੁਣ? ਠੀਕ ਹੈ, ਠੀਕ ਹੈ ਜੀ।
2: ਹਾਂਜੀ,
0: ਤੇ ਮੈਂ ਵੀ ਉਹ ਚਲੋ ਨਾਲੇ ਤੁਸੀਂ ਗੱਲ ਕੀਤੀ ਹੈ ਸੱਡਣ ਲਈ, ਤੇ ਮੈਂ ਚਲੋ ਚੈੱਕ ਕਰ ਲਈ। ਆਵਾਜ਼ ਨਾ ਮੈਨੂੰ ਜ਼ਿਆਦਾ ਲੱਗ ਰਹੀ ਸੀ, ਮੈਂ ਆਪ ਹੀ ਘੱਟ ਕੀਤੀ ਸੀ, ਤੇ ਹੁਣ ਮੈਂ ਵਧਾ ਦਿੱਤੀ ਹੈ ਹੁਣ ਬਾਅਦ ਦੀ। ਤੁਹਾਡੀ ਆਵਾਜ਼ ਵੀ ਵਧਾ ਦਿੱਤੀ ਹੈ ਕਾਫੀ।
2: ਠੀਕ ਹੈ ਜੀ, ਠੀਕ ਹੈ। ਹਾਂਜੀ, ਅਖਤਰ ਸਾਹਿਬ ਬੜਾ ਵਧੀਆ ਸੁਣਾ ਰਹੇ ਸਨ ਜੀ।
0: ਵਾਹ ਯਾਰ, ਕਿਆ ਸੋਹਣੀਆਂ ਬਾਤਾਂ, ਕਿਆ ਉਹ ਜਿਹੜੀ ਚਲੇ ਗਏ ਸਮੇਂ ਨੇ ਉਹਨਾਂ ਦੀ ਯਾਦ ਦੁਆਦਾਂ ਨੇ ਤਾਜ਼ਾ ਕੀਤੀ ਹੈ। ਵੰਡਰਫੁਲ ਮੈਨ।
2: ਹਾਂਜੀ ਹਾਂਜੀ ਹਾਂਜੀ, ਤੇ ਅੱਜ ਤਰੀਕ ਹੈ ਨਾ ਇਹ 26/4/2026।
0: ਹਾਂ 26/4/2 ਬਿਲਕੁਲ ਜੀ।
2: ਹਾਂਜੀ ਹਾਂਜੀ ਜੀ, ਤੇ ਬੜਾ ਵਧੀਆ ਮੌਸਮ ਜੀ ਅੱਜ।
0: ਬਹੁਤ ਸੋਹਣਾ ਮੌਸਮ ਵਾਕਿਆ, ਬਹੁਤ ਖੂਬਸੂਰਤ ਮੌਸਮ।
2: ਹਾਂਜੀ, ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਜੀ ਭਾਰਤ ਜੀ।
0: ਭਾਰਤ ਜੀ? ਹਾਂਜੀ, ਆਉਣ ਦਿਓ ਜੀ।
2: ਹਾਂਜੀ, ਮੈਂ ਕਿਹਾ ਜੀ ਭਾਰਤ ਜੀ ਡਾਕਟਰ ਕੋਲ ਜਾਓ।
0: ਅੱਛਾ ਅੱਛਾ,
2: ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਵਾਹ,
2: ਭਾਰਤ ਜੀ ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਹਾਂਜੀ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਬਿਲਕੁਲ ਠੀਕ, ਬਿਲਕੁਲ ਠੀਕ ਖਾਲਸਾ ਜੀ, ਬਹੁਤ ਸੋਹਣੀ ਤਸਵੀਰ ਖਿੱਚੀ ਹੈ। ਸਾਰੇ ਰੋਗੀ ਅੰਗ ਨੇ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਵਾਹ,
2: ਹੇਰਾ ਫੇਰੀ ਚੋਰ ਬਜ਼ਾਰੀ
0: ਜੀ,
2: ਜਨਸੰਖਿਆ ਬੇਰੋਜ਼ਗਾਰੀ।
0: ਵਾਹ ਵਾਹ ਵਾਹ ਵਾਹ, ਬਹੁਤ ਸੋਹਣੀ ਤਸਵੀਰ।
2: ਹੇਰਾ ਫੇਰੀ ਚੋਰ ਬਜ਼ਾਰੀ, ਜਨਸੰਖਿਆ ਬੇਰੋਜ਼ਗਾਰੀ,
0: ਬੇਰੋਜ਼ਗਾਰੀ ਹਾਂਜੀ,
2: ਰਿਸ਼ਵਤ ਖੋਰੀ ਸੀਨਾ ਜ਼ੋਰੀ।
0: ਵਾਹ ਵਾਹ,
2: ਕੂੜ ਝੂਠ ਭ੍ਰਿਸ਼ਟਾਚਾਰੀ।
0: ਜਿਉਂਦੇ ਰਹੋ, ਕਿਆ ਬਾਤਾਂ ਨੇ।
2: ਕੂੜ ਝੂਠ ਭ੍ਰਿਸ਼ਟਾਚਾਰੀ, ਜਾਤਾਂ ਨਸਲਾਂ ਵਿਚਲਾ ਪਾੜਾ, ਜਾਤਾਂ ਨਸਲਾਂ ਵਿਚਲਾ ਪਾੜਾ, ਹਿੰਦੂ ਮੋਮਨ ਚੰਗਾ ਮਾੜਾ।
0: ਵਾਹ ਵਾਹ,
2: ਬੋਧੀ ਜੈਨੀ ਸਿੱਖ ਈਸਾਈ।
0: ਵਾਹ,
2: ਕਤਲੇ ਆਮ ਜਾਂ ਘੱਲੂ ਘਰ।
0: ਵਾਹ,
2: ਹਿੰਦੂ ਮੋਮਨ ਚੰਗਾ ਮਾੜਾ
0: ਜੀ,
2: ਬੋਧੀ ਜੈਨੀ ਸਿੱਖ ਈਸਾਈ, ਕਤਲੇ ਆਮ ਜਾਂ ਘੱਲੂ ਘਰ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਦੁਸ਼ਮਣਾਂ ਨੇ ਪਾਇਆ ਘੇਰਾ, ਫੁੱਟ ਬੜੀ ਘਰ ਫਟਿਆ ਤੇਰਾ।
0: ਵਾਹ ਵਾਹ,
2: ਆਭੀਸ਼ਣ ਦੇ ਜੋ ਪੈਰੋਕਾਰ, ਆਭੀਸ਼ਣ ਦੇ ਜੋ ਪੈਰੋਕਾਰ, ਤੇ ਲੰਕਾ ਲੂਣ ਉਜਾੜਨ ਡੇਰਾ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਲੋਕ ਆਲਸੀ ਅਤੇ ਨਸ਼ੇੜੀ, ਲੋਕ ਆਲਸੀ ਅਤੇ ਨਸ਼ੇੜੀ, ਥੋਥੀ ਹੋਮੈ ਮੇਰੀ ਮੇਰੀ, ਬੇਖਲਾਕੀ ਤੇ ਬੇਇਨਸਾਫੀ, ਡੋਬ ਦੇਵੇਗੀ ਤੇਰੀ ਬੇੜੀ।
0: ਵਾਹ,
2: ਡੋਬ ਦੇਵੇਗੀ ਤੇਰੀ ਬੇੜੀ, ਤਬੂਤਾਂ ਦੇ ਵਿੱਚ ਦਲਾਲੀ।
0: ਵਾਹ ਵਾਹ ਵਾਹ, ਮਰਿਆ ਜਿਹੜੇ ਸਾਡੇ ਦੇਸ਼ ਦੀ ਖਾਤਰ ਜਾਨ ਵਾਰ ਗਏ, ਉਹਨਾਂ ਸਿਪਾਹੀਆਂ ਦੇ ਤਬੂਤਾਂ ਦੇ ਵਿੱਚ ਵੀ ਹੇਰਾ ਫੇਰੀ। ਤੋਬਾ ਤੋਬਾ ਤੋਬਾ, ਇਹ ਰਿਸ਼ੀਆਂ ਮੁਨੀਆਂ ਦਾ ਦੇਸ਼।
2: ਹਾਂਜੀ, ਤਬੂਤਾਂ ਦੇ ਵਿੱਚ ਦਲਾਲੀ, ਵਾਹ ਨੇਤਾ, ਕੀ ਜਾਤ ਵਿਖਾਲੀ,
0: ਕੀ ਜਾਤ ਵਿਖਾਲੀ,
2: ਉੱਤੇ ਥੱਲੇ ਸੱਜੇ ਐਸੇ, ਕੇ ਥੱਲੇ ਸਭੇ ਐਸੇ ਹੁਣ ਤਾਂ ਤੇਰਾ ਅੱਲਾ ਵਾਲੀ ਹੁਣ ਤਾਂ ਤੇਰਾ ਅੱਲਾ ਵਾਲੀ ਆਲਸ ਕੀਤੀ ਮਰ ਜਾਓਗੇ ਆਲਸ ਕੀਤੀ ਮਰ ਜਾਓਗੇ ਜੂਆ ਖੇਡੋ ਹਰ ਜਾਓਗੇ ਗੋਦੀ ਵਿਚਲੇ ਅਰਬਾਂ ਜੀ ਗੋਦੀ ਵਿਚਲੇ ਅਰਬਾਂ ਜੀ ਵਾਂਗ ਯਤੀਮਾਂ ਕਰ ਜਾਓਗੇ ਵਾਂਗ ਯਤੀਮਾਂ ਕਰ ਜਾਓਗੇ ਦਿਲ ਮੰਨੇ ਤਾਂ ਮਨ ਸਲਾਹ ਦਿਲ ਮੰਨੇ ਤਾਂ ਮਨ ਸਲਾਹ ਆਪਣੀ ਬੁਕਲੇ ਝਾਤੀ ਪਾ ਤੁਖਦੀ ਭਾਂਬੜ ਬਣ ਨਾ ਜਾਵੇ ਤੁਖਦੀ ਭਾਂਬੜ ਬਣ ਨਾ ਜਾਵੇ ਕਰ ਨਾ ਦੇਵੇ ਸਾੜ ਸੁਆ ਭਾਰਤ ਜੀ ਡਾਕਟਰ ਕੋਲ ਜਾਓ ਖੇਤੀ ਕਰੋ ਦੇਰ ਨਾ ਲਾਓ ਅੰਗ ਨੇ ਸਾਰੇ ਰੋਗੀ ਇੰਨੇ ਅੰਗ ਨੇ ਸਾਰੇ
0: ਰੋਗੀ
2: ਇਹਨਾਂ ਦਾ ਇਲਾਜ ਕਰਾਓ ਇਹਨਾਂ ਦਾ ਇਲਾਜ ਕਰਾਓ ਭਾਰਤ ਜੀ ਡਾਕਟਰ ਕੋਲ ਜਾਓ
0: ਜੀ ਡਾਕਟਰ ਕੋਲ ਜਾਓ ਵਾਹ
2: ਹਾਂਜੀ ਹਾਂਜੀ
0: ਏਡੀ ਤੁਸੀਂ ਕੋਈ ਹੋਰ ਵੀ ਸੁਣਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਰੈਡੀ ਹੈ ਤੇ ਭਾਰਤ ਜੀ ਡਾਕਟਰ ਕੋਲ ਜਾਓ ਉਹ ਤੇ ਆਪਣੇ ਆਪ ਨੂੰ ਜਗਤ ਗੁਰੂ ਕਹਿਣ ਡਏ ਨੇ ਵੀ ਦੁਨੀਆਂ ਸਾਡੇ ਕੋਲ ਸੇਧ ਲੈ ਕੇ ਚੱਲਦੀ ਆ ਅਸੀਂ ਗੁਰੂ ਆ ਲੋਕਾਂ ਦੇ ਤੇ ਤੁਸੀਂ ਉਹਦੇ ਉਲਟ ਡਏ ਹੋ ਗੱਲ ਕਰਨ ਚੱਕਰ ਕੀ ਹੈ ਸਮਝ ਨੀ ਆਈ
2: ਹਾਂਜੀ ਹਾਂਜੀ ਹਾਂਜੀ ਸ਼ਾਇਦ ਉਹ ਕਹਿੰਦੇ ਨੇ ਨਾ ਦੀਵੇ ਥੱਲੇ ਹਨੇਰਾ ਹੁੰਦਾ ਫਿਰ ਮੈਨੂੰ ਫਿਰ ਇਹਨਾਂ ਦਾ ਚਾਨਣ ਨਹੀਂ ਦੇਦਾ
0: ਕਾਹਦੇ ਜਗਤ ਗੁਰੂ ਨੇ ਮੈਨੂੰ ਸਮਝ ਨੀ ਵੇਖੋ ਇੰਡੀਆ ਚ ਮੰਨਦੇ ਨੇ ਲੋਕ ਮੇਰੇ ਨਾ ਮੈਂ ਦੁਕਾਨ ਤੋਂ ਪਿਛਲੀ ਵਾਰੀ ਜਦੋਂ ਛੁੱਟੀਆਂ ਤੇ ਗਿਆ ਸੀ ਖਾਲਸਾ ਜੀ
2: ਹਾਂਜੀ
0: ਆਪਣੇ ਗੁਆਂਢੀਆਂ ਦਾ ਛੋਟਾ ਜਿਹਾ ਸਕੂਟਰ ਜੀ ਨੀ ਹੁੰਦੀ ਸਕੂਟਰੀ ਉੱਥੇ ਨਾ ਕਾਰ ਖਿਲਾੜ ਨੂੰ ਥਾਂ ਹੀ ਹੈ ਨਹੀਂ ਸੀ ਜਿੱਥੇ ਮੈਂ ਜਾਣਾ ਸੀ ਮੈਂ ਸਕੂਟਰੀ ਲੈ ਗਿਆ ਉਹ ਸਕੂਟਰੀ ਖਿਲਾਰ ਕੇ ਮੈਂ ਜੋ ਕੁਝ ਕਰਨਾ ਸੀ ਕੀਤਾ ਤੇ ਮੁੜ ਕੇ ਸਕੂਟਰੀ ਵਾਪਸ ਲੈ ਆਇਆ ਤੇ ਉਹ ਮੈਂ ਕਿਸੇ ਦੀ ਲੈ ਆਇਆ ਤੇ ਚਾਬੀ ਲੱਗ ਗਈ ਉਹਨੂੰ ਵੀ ਲੱਗ ਗਈ ਅੱਛਾ ਹੁਣ ਰਾਤ ਪਈ ਤੇ ਮੇਰੀ ਸਕੂਟਰੀ ਉੱਥੇ ਖਲੋਤੀ ਰਹੀ ਤੇ ਉਹਨਾਂ ਦੀ ਜਿਹਦੀ ਸੀ ਉਹ ਗਾਇਬ ਹੋ ਗਈ ਉਹਨਾਂ ਨੇ ਅੰਦਾਜ਼ਾ ਲਾਇਆ ਉਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਵੀ ਕੋਈ ਗਲਤੀ ਨਾ ਲੈ ਗਿਆ ਉਹ ਅਸੀਂ ਸਾਨੂੰ ਅਗਲੇ ਦਿਨ ਪਤਾ ਲੱਗਾ ਰਾਤ ਪਤਾ ਲੱਗਾ ਪਰ ਜਿਨ੍ਹਾਂ ਨੂੰ ਮੈਂ ਸਕੂਟਰੀ ਜੀ ਵਾਪਸ ਕੀਤੀ ਉਹ ਕਹਿੰਦੇ ਨੇ ਸਾਡੀ ਸਕੂਟਰੀ ਨਹੀਂ ਅਗਲੇ ਦਿਨ ਪੁਲਿਸ ਸਟੇਸ਼ਨ ਤੋਂ ਫੋਨ ਆ ਗਿਆ
2: ਹਾਂਜੀ
0: ਅਸੀਂ ਮੈਂ ਸਕੂਟਰੀ ਮੈਂ ਨਹੀਂ ਉਹ ਹੋਰ ਮੈਂ ਵੀ ਗਿਆ ਸਕੂਟਰੀ ਲੈ ਕੇ ਤੇ ਵਾਹ ਵਾਹ ਵਾਹ ਹਾਂਜੀ ਮੈਂ ਗਿਆ ਸਕੂਟਰੀ ਲੈ ਕੇ ਉਧਰੋਂ ਉਹ ਵੀ ਆਏ ਪਰ ਅੰਡਰਸਟੈਂਡਿੰਗ ਸਾਡੀ ਇਹ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਜਾਣ ਬੁੱਝ ਕੇ ਨਹੀਂ ਜਦੋਂ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਸੋਰੀ ਮੈਨੂੰ ਇਹਦੇ ਨਾਲ ਸਕੂਟਰੀ ਲੱਗ ਗਈ ਗੁਆਂਢੀਆਂ ਦੀ ਸਕੂਟਰੀ ਸੀ ਮੈਨੂੰ ਕੋਈ ਇੰਨੀ ਜਾਣਦਾ ਕਹਿੰਦੇ ਨੇ ਗੱਲ ਹੀ ਕੋਈ ਨੀ ਜੀ ਸਾਨੂੰ ਪਤਾ ਹੀ ਲੱਗ ਗਿਆ ਅਸੀਂ ਮਤਲਬ ਕਿ ਥਾਣੇ ਗਏ ਉੱਥੇ ਜਾ ਕੇ ਤੇ ਅਸੀਂ ਉਹ ਮੈਂ ਆਪਣੀ ਲਾਇਆ ਉਹ ਉਹਨਾਂ ਨੂੰ ਦੇ ਦਿੱਤੀ ਉਹਨਾਂ ਦੇ ਨਾਲ ਚਾਰ ਪੰਜ ਬੰਦੇ ਆਏ ਸੀ ਤੇ ਉਹ ਮੈਨੂੰ ਪੁੱਛਦੇ ਨੇ ਬਾਅਦ ਚ ਥਾਣੇ ਚ ਖਿਲਾਰ ਕੇ ਤੇ ਉਹ ਸਨ ਸਾਰੇ ਅੰਧ ਭਗਤ ਕੋਈ 30 ਸਾਲ ਦਾ ਕੋਈ 40 ਦਾ ਤੇ ਕੋਈ 20 ਦਾ ਤੇ ਮੈਨੂੰ ਉਹਨਾਂ ਪੁੱਛਿਆ ਤੁਸੀਂ ਜਰਮਨ ਚ ਮੈਂ ਹਾਂਜੀ ਤੇ ਕਹਿੰਦੇ ਨੇ ਬਈ ਅੱਛਾ ਗੱਲਾਂ ਬਾਤਾਂ ਜਰਮਨ ਕਿੱਦਾਂ ਦਾ ਭਾਰਤ ਨਾਲੋਂ ਸੋਹਣਾ ਕਿ ਮਾੜਾ ਹੈ ਮੈਨੂੰ ਕਹਿੰਦੇ ਨੇ ਮੈਂ ਭਾਰਤ ਤੇ ਕਿਸੇ ਗਿਣਤੀ ਚ ਹੀ ਨਹੀਂ ਆਉਂਦਾ ਜਰਮਨ ਦੇ ਮੁਕਾਬਲੇ ਚ ਤੇ ਕਹਿੰਦਾ ਸਾਨੂੰ ਤੇ ਦੱਸਿਆ ਗਿਆ ਕਿ ਅਸੀਂ ਜਗਤ ਗੁਰੂ ਹਾਂ ਹਿੰਦੁਸਤਾਨ ਡੋਮੀਨੇਟ ਕਰ ਰਿਹਾ ਤੇ ਅਸੀਂ ਸਾਰੀ ਦੁਨੀਆਂ ਨੂੰ ਮਤ ਦੇਣ ਰਹੇ ਹਾਂ ਉਹ ਵਿਆਹੇ ਅੱਗੋਂ ਬੱਚੇ ਉਹਨਾਂ ਦੇ ਪੰਜ ਜਣੇ ਮੇਰੇ ਸਾਹਮਣੇ ਖਲੋਤੇ ਠਾਣੇ ਦੇ ਅੱਗੇ ਮੈਂ ਉਹਨਾਂ ਨੂੰ ਫਿਰ ਅਸਲੀਅਤ ਦੱਸੀ ਸਾਰੀ 10 ਮਿੰਟ ਚ ਕੋਸ਼ਿਸ਼ ਕੀਤੀ ਤੇ ਉਹ ਮੇਰੇ ਮੂੰਹ ਵੱਲ ਹੈਰਾਨੀ ਨਾਲ ਵੇਖਣ ਵੀ ਇਹ ਕੀ ਗੱਲਾਂ ਕਰਨ ਡਿਆ ਸਾਨੂੰ ਕਿੰਨਾ ਗੱਲਾਂ ਦਾ ਪਤਾ ਮੈਂ ਨਹੀਂ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਇਹੋ ਜਿਹੀ ਗੱਲ ਹੀ ਕੋਈ ਨਹੀਂ ਤੇ ਫਿਰ ਮੈਂ ਉਹਨਾਂ ਦੇ ਦਿਮਾਗ ਚ ਪਾਇਆ ਵੀ ਇਹ ਪ੍ਰੋਪੋਗੰਡਾ ਤੁਸੀਂ ਤੇ ਕੁਆਲੀਫਾਈ ਵੀ ਨਹੀਂ ਕਰਦੇ ਸਿਵਲਾਈਜ਼ਡ ਕੰਟਰੀਆਂ ਦੇ ਨਾਲ ਤੇ ਕਹਿੰਦਾ ਇੱਥੇ ਤੇ ਜਿਹੜੀ ਬੈਲਟ ਹੈ ਨਾ ਜਿੱਥੇ ਮਤਲਬ ਕਿ ਮੈਂ ਪਠਾਨਕੋਟ ਦੀ ਗੱਲ ਕਰ ਰਿਹਾ ਉਧਰ ਅੰਧ ਭਗਤਾਂ ਦਾ ਜ਼ਿਆਦਾ ਮਤਲਬ ਕਿ ਮੈਜੋਰਿਟੀ ਆ ਹੁਣ ਜਿਹੜਾ ਬੰਦੇ ਦੀ 32 ਸਾਲ ਉਮਰ ਹੈ, ਇੱਕ ਦੀ ਇੱਕ 40 ਸਾਲ ਦਾ ਸੀ, ਉਹਨਾਂ ਦੇ ਅੱਗੋਂ ਬੱਚੇ ਸੀ, ਉਹ ਵੀ ਮੈਂ ਆਪ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਖਾਲਸਾ ਦੀ ਜਦੋਂ ਮੈਨੂੰ ਕੁਐਸਚਨ ਕਰਨ ਡਏ ਸੀ ਵੀ ਜਰਮਨ ਇੰਡੀਆ ਨਾਲੋਂ ਚੰਗਾ ਕਿ ਮਾੜਾ। ਸਾਨੂੰ ਤੇ ਪਤਾ ਲੱਗਾ ਕਿ ਸਾਰੀ ਦੁਨੀਆਂ ਸਾਡੇ ਕੋਲ ਸਲਾਹ ਲੈ ਕੇ ਚੱਲਦੀ ਹੈ, ਇੰਡੀਆ ਨਾਲ ਵਰਗਾ ਮੁਲਕ ਹੀ ਦੁਨੀਆਂ ਦੇ ਕੋਈ ਨਹੀਂ। ਹੁਣ ਅੰਦਾਜ਼ਾ ਲਾ ਲਿਓ ਤੇ ਤੁਸੀਂ ਉਹਨਾਂ ਨੂੰ ਕਹਿਣ ਡਏ ਹੋ ਡਾਕਟਰ ਕੋਲ ਜਾਓ। ਵੇਖ ਲਓ ਦੁਨੀਆਂ ਕਿੱਥੇ ਪਹੁੰਚ ਗਈ ਹੈ ਤੇ ਇਹ ਲੋਕ ਕਿੱਥੇ ਨੇ। ਇਹ ਅੰਧ ਭਗਤੀ ਨੇ ਤੇ ਪਿਸ਼ਾਬ ਪੀਣ ਡਏ ਨੇ ਨਾ, ਗੋਹਾ ਖਾਣ ਡਏ ਨੇ। ਬਾਕੀ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿੱਚ, ਵੇਖ ਲਓ ਯੂਟਿਊਬ ਦੇ ਵਿੱਚ ਕਿੱਦਾਂ ਡਏ ਨੇ ਖਾਣ। ਸ਼ਰਮ ਤੇ ਉਹਨਾਂ ਨੂੰ ਆਉਣੀ ਹੈ ਜਿਹੜੇ ਬਾਹਰ ਦੇ ਲੋਕਾਂ ਵਸਦੇ ਨੇ, ਰਹਿੰਦੇ ਨੇ, ਜਿਨ੍ਹਾਂ ਦਾ ਵਾਹ ਹੈ, ਇਹ ਤੇ ਲੋਕਲ ਨੇ। ਪਰ ਫਿਰ ਵੀ ਯਾਰ ਇੰਨੀ ਵੀ ਅੰਧ ਭਗਤੀ ਕੀ ਹੋਈ। ਮੈਂ ਇੱਕ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਤੇ ਉਹ ਪੜਿਆ ਲਿਖਿਆ ਤੇ ਬੈਂਕ ਮੈਨੇਜਰ ਘਰ ਸਾਡੇ ਆਇਆ ਤੇ ਮੈਂ ਐਂ ਗੱਲਾਂ ਕਰਦਿਆਂ ਕਰਦਿਆਂ ਮੈਂ ਵੀ ਉਹ ਵੇਖੋ ਜੀ ਪਿਸ਼ਾਬ ਪੀਣਾ, ਨਾਰੀਅਲ ਸੁੱਟ ਦੇਣਾ ਪਾਣੀ ਵਿਚ ਸਮੁੰਦਰ ਵਿਚ ਤੇ ਪਿਸ਼ਾਬ ਪੀਣਾ, ਤੇ ਮੈਨੂੰ ਕਹਿੰਦਾ ਨਹੀਂ ਬਾਜਵਾ ਸਾਹਿਬ ਪਿਸ਼ਾਬ ਵਿਚ ਕੁਝ ਅਜਿਹੇ ਤੱਤ ਹੈਗੇ ਨੇ ਜਿਹੜੇ ਸਿਹਤ ਵਾਸਤੇ ਚੰਗੇ। ਮੈਂ ਫਿਰ ਅੱਗੋ ਚੁੱਪ ਹੀ ਕਰ ਗਿਆ। ਚਲੋ ਜੀ ਤੁਸੀਂ ਕਰੋ ਗੱਲ।
3: ਹਾਂਜੀ ਮੈਂ ਨਾ ਬਾਜਵਾ ਸਾਹਿਬ ਮੈਂ ਇੱਥੇ ਕੋਈ 2-3 ਸਾਲ ਲਾ ਕੇ ਨਾ ਤੇ ਮੈਂ ਚਲੇ ਗਿਆ ਇੰਡੀਆ ਵਾਪਸ।
0: ਅੱਛਾ।
3: ਜਦੋਂ ਮੈਂ ਵਾਪਸ ਤੇ ਉਥੋਂ ਮੈਂ ਮੇਰੇ ਖਿਆਲ ਚ ਮੈਂ 6 ਵਜੇ ਗਰਮੀਆਂ ਦੇ ਦਿਨ ਸੀ ਮੈਂ ਫੜੀ ਟ੍ਰੇਨ। ਹਾਂਜੀ ਦਿੱਲੀ ਮਤਲਬ ਦਿੱਲੀ ਤੋਂ ਜਲੰਧਰ ਦੀ ਤੇ ਜਦੋਂ ਮੈਂ ਬਾਹਰ ਨੂੰ ਵੇਖਿਆ ਤੇ ਲੋਕ ਡੋਲੂ ਲੈ ਕੇ ਤੇ ਸੜਕਾਂ ਦੇ ਕੰਢਿਆਂ ਤੇ ਬੈਠੇ। ਹਾਂਜੀ
0: ਲਾਈਨ ਦੇ ਨਾਲ ਨਾਲ
3: ਉਹ ਸੱਜੇ ਖੱਬੇ ਮੈਂ ਜਿੱਧਰ ਮਾਰਾਂ ਇੱਕ ਚੌਂਪੜੀਆਂ ਇੱਕ ਘਟਾ ਇੱਕ ਮਿੱਟੀ ਤੇ ਦੂਜਾ ਜੀ ਆਪਣਾ ਆਪ ਖਿਲਾਰ ਕੇ ਬੈਠੇ। ਮੈਂ ਬਾਜਵਾ ਸਾਹਿਬ ਜੀ ਅੱਖਾਂ ਮੀਟ ਲਈਆਂ,
0: ਹੱਥਾਂ ਚ ਬੋਤਲਾਂ ਵੀ ਫੜੀਆਂ ਹੋਣੀਆਂ ਨੇ ਉਹਨਾਂ ਨੇ
3: ਸਾਰਾ ਕੁਝ ਹੀ ਕੀਤਾ ਤੇ ਮੈਂ ਮਹਾਰਾਜ ਅੱਖਾਂ ਬੰਦ ਕਰਕੇ ਤੇ ਮੈਂ ਮਾੜੀ ਜੀ ਅੱਖ ਖੋਲਾ ਫੇਰ ਬੰਦ ਕਰ
0: ਕਿਉਂਕਿ ਤੇਰੀਆਂ ਅੱਖਾਂ ਨੇ ਫੋਟੋ ਖਿੱਚ ਲੈਣੀ ਸੀ ਤੇ ਉਹ ਤੇਰੇ ਦਿਮਾਗ ਚ ਫੀਡ ਹੋ ਜਾਣੀ ਸੀ।
3: ਉਹ ਮਹਾਰਾਜ ਮੈਂ ਤੁਰਿਆ ਗਿਆ ਤੇ ਉਹਨਾਂ ਦਿਨਾਂ ਦੇ ਵਿਚ ਨਾ ਜਿਹੜਾ ਹਰਿਆਣਾ ਸੀ ਇਹਦੇ ਵਿਚ ਵੀ ਨਾ ਝਾੜੀਆਂ ਹੀ ਸਨ, ਜਿਆਦਾ ਕੋਈ ਮਤਲਬ ਐਡੀ ਕੋਈ ਤਰੱਕੀ ਤਰੁੱਕੀ ਵਾਲਾ ਸਿਸਟਮ ਹੈ ਨਹੀਂ ਸੀ।
0: ਹਾਂਜੀ
3: ਮਹਾਰਾਜ ਮੈਂ ਜਾ ਕੇ ਰਾਜਪੁਰੇ ਅੱਖਾਂ ਖੋਲੀਆਂ ਚੱਜ
0: ਆਲੇ ਦੁਆਲੇ ਦੇ ਨਜ਼ਾਰੇ ਤੁਸੀਂ ਫਿਰ ਮਿਸ ਕਰ ਦਿੱਤੇ ਨੇ ਸਾਰੇ।
3: ਉਹ ਨਹੀਂ ਉਹ ਤੇ ਮੈਂ ਦਿੱਲੀ ਚ ਉਹ ਤੇ ਮੈਂ ਫੋਟੋ ਖਿੱਚ ਲਈ ਸੀ।
0: ਅੱਛਾ ਜੀ।
3: ਉਹ ਜਿਹੜਾ ਸਾੜ ਪਹੁੰਚ ਮਤਲਬ ਉਧਰ ਵੀ ਨਾ ਕਿਤੇ ਕੋਈ ਚੱਜ ਦਾ ਕੋਈ ਉਦੋਂ ਕੋਈ ਬੂਟਾ ਸੀ ਨਾ ਮਤਲਬ ਫਸਲ। ਜਦੋਂ ਰਾਜਪੁਰਾ ਮੈਂ ਲੰਘਿਆ ਉਦੋਂ ਮਾਰੀ ਨਿਗਾਹ ਤੇ ਫੇਰ ਮੇਰਾ ਦਿਲ ਖੁਸ਼ ਹੋਇਆ ਕਿਉਂਕਿ ਦੋਨੇ ਪਾਸੇ ਹਰਿਆਵਲ ਸੀ।
0: ਠੀਕ। ਇਹ ਜਿਹੜਾ ਤੁਸੀਂ ਸੀਨ ਸੁਣਾਉਣ ਦੱਸਣ ਡਏ ਹੋ ਜਿੰਨੇ ਸੁਣ ਰਹੇ ਨੇ ਨਾ ਸਾਰਿਆਂ ਨੇ ਉਹ ਸੀਨ ਵੇਖੇ ਸਾਰਿਆਂ।
3: ਹਾਂਜੀ ਹਾਂਜੀ ਹਾਂਜੀ ਤੇ ਦਿੱਲੀਓ ਦਿੱਲੀਓ ਅੱਖਾਂ ਮੀਟੀਆਂ ਤੇ ਰਾਜਪੁਰੇ ਜਾ ਕੇ ਖੋਲੀਆਂ। ਹਾਂਜੀ
0: ਅੱਛਾ ਤੇ ਅੱਖਾਂ ਮੀਟ ਕੇ ਤੁਸੀਂ ਵਾਹਿਗੁਰੂ ਵੀ ਕਰਦੇ ਹੋ ਤੇ ਵੈਸੇ ਹੀ ਗੁੰਮ ਹੋ ਕੇ ਬੈਠੇ
3: ਨਹੀਂ ਉਦੋਂ ਵਾਹਿਗੁਰੂ ਨੀ ਯਾਦ ਆਉਂਦਾ ਜਵਾਨੀ ਚ ਵਾਹਿਗੁਰੂ
0: ਵਾਕਿਆ ਜਦੋਂ ਗੋਡੇ ਚੱਲਣੋਂ ਹਟ ਜਾਣ ਫਿਰ ਲੋਕੀ ਮਾਲਾ ਫੜ ਲੈਂਦੇ ਨੇ ਫਿਰ ਨਾ ਅਕਲ ਦੇਣੀ ਸ਼ੁਰੂ ਕਰ ਦਿੰਦੇ ਨੇ ਫਿਰ ਕਹਿੰਦੇ ਨੇ ਇਹਨਾਂ ਨੂੰ ਨਵੇਂ ਜਿਹੜੇ ਬੱਚੇ ਯੰਗ ਨੇ ਇਹਨਾਂ ਨੂੰ ਤੇ ਤਮੀਜ਼ ਹੀ ਹੈ ਨਹੀਂ ਬੇਸ਼ਰਮ ਜਿਹੇ ਹੈਗੇ ਨੇ ਮੁੰਡਿਆਂ ਦੀ ਨੁਕਤਾ ਚੀਨੀ ਕਰਨਗੇ ਕੁੜੀਆਂ ਦੀ ਨੁਕਤਾ ਚੀਨੀ ਕਰਨਗੇ ਹਾਂ ਕਿੱਦੇ ਬੇਸ਼ਰਮ ਨੇ। ਹਾਂਜੀ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ ਪਹਿਲਾਂ ਆਪਣੀ ਮੰਜੀ ਥੱਲੇ ਫੇਰ ਇਹਨੂੰ ਜਿਹੜੇ ਤੂੰ ਜਵਾਨੀ ਵਿਚ ਚੰਨ ਚਾੜੇ ਉਹਨਾਂ ਗੁਨਾਹਾਂ ਦੇ ਮਿਲਣਗੇ ਢੇਰ ਤੈਨੂੰ। ਉਹਨਾਂ ਗੁਨਾ ਹੁਣ ਵੇਖ ਲਾ ਖੂੰਡੀ ਕਿੱਦਾਂ ਸਿੱਧੀ ਕੱਕ ਕੇ ਕਹਿੰਦੇ ਨੇ ਬੇਸ਼ਰਮ ਨੇ ਐਂ ਨੇ ਜਿਉਂ ਨੇ ਤਿਉਂ ਨੇ ਹਾਂਜੀ ਤੇ ਇਹ ਵਾਕਿਆ ਹੀ ਰੱਬ ਰੱਬ ਰੱਬ ਰੱਬ ਮਾਲਾ ਜਿਹੜੀ ਹੈ ਇਹ 20-30 ਸਾਲ ਦੇ ਵਿੱਚ ਕਿਉਂ ਉਦੋਂ ਕਿਉਂ ਨੀ ਲੋਕ ਫੜਦੇ ਵੇਖ ਸੁਣਨ ਵਾਲੀ ਸੋਚਣ ਵਾਲੀ ਗੱਲ ਇਹ ਵੀ ਆ ਉਦੋਂ ਲੱਤਾਂ ਬਾਹਾਂ ਕੰਮ ਜੀ ਕਰਦੀਆਂ
3: ਹਾਂਜੀ ਹਾਂਜੀ
0: ਭੱਜਣ ਨੱਠਣ ਦੇ ਦਿਨ ਜੀ ਹੁੰਦੇ ਨੇ ਜਦੋਂ ਫਿਰ ਜਵਾਨੀ ਵਿਚ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਏ ਆਉਣ ਦਿਓ ਕੀ ਸੁਣਾਉਣਾ ਤੁਸੀਂ
3: ਬਾਜਵਾ ਸਾਹਿਬ ਇੱਕ ਛੋਟੀ ਜਿਹੀ ਗੱਲ ਮੈਂ ਗੱਲ
0: ਸੁਣਾਉਣਾ
3: ਮੈਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਗੁਨਾਹ ਨਹੀਂ ਕੀਤਾ
0: ਠੀਕ ਹੈ
3: ਇਹ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਨੇ
0: ਉਹ ਤੇ ਛੋਟੀ ਗਲਤੀ ਤੇ ਸੁਭਾਵਕ ਹੁੰਦੀ ਹੈ ਜੀ ਬੰਦਾ ਚਲੋ ਜੋ
3: ਹਾਂਜੀ ਪਰ ਜਦੋਂ ਕਿਤੇ ਉਹ ਵੀ ਯਾਦ ਆਉਂਦੀ ਹੈ ਨਾ ਤੇ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਕਿ ਮੈਂ ਯਾਰ ਇਹ ਗੱਲ ਕੀਤੀ
0: ਹਾਂਜੀ
3: ਤੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਨਾ ਜਿਨ੍ਹਾਂ ਬੜੇ ਬੜੇ ਵੱਡੇ ਗੁਨਾਹ ਕੀਤੇ ਨੇ
0: ਚਲੋ ਜੀ ਤੁਸੀਂ ਮੈਂ ਕਹਿੰਦਾ ਉਹਨਾਂ ਨੂੰ ਛੱਡੋ ਤੁਸੀਂ ਕੋਈ ਆਪਣੀ ਗੱਲ ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਛੱਡੋ ਹਾਂਜੀ
3: ਚਲੋ ਸੁਣੋ ਜੀ ਫਿਰ
0: ਤੁਸੀਂ ਉਹਨਾਂ ਨੂੰ ਛੱਡੋ ਜਾਣ ਦਿਓ ਤੁਸੀਂ ਉਹਨਾਂ ਨੂੰ
3: ਬੰਦੇ ਚੋਂ ਬੰਦਾ ਮਰ ਰਿਹਾ ਮੇਰੀ
0: ਬੰਦੇ ਚੋਂ ਬੰਦਾ ਮਰ ਰਿਹਾ
3: ਹਾਂਜੀ
0: ਬੰਦੇ
3: ਚੋਂ ਬੰਦਾ ਮਰ ਰਿਹਾ
0: ਹਾਂਜੀ
3: ਦੇਖੋ ਕੀ ਬੰਦਾ ਕਰ ਰਿਹਾ
0: ਵਾਹ
3: ਇਖਲਾਕੋ ਊਣਾ ਹੋ ਰਿਹਾ
0: ਹਾਂਜੀ
3: ਐਬਾਂ ਦਾ ਭਾਂਡਾ ਭਰ ਰਿਹਾ
0: ਹਾਂਜੀ
3: ਦੇਖੋ ਕੀ ਬੰਦਾ ਕਰ ਰਿਹਾ
0: ਵਾਹ ਵਾਹ
3: ਬੰਦੇ ਚੋਂ ਬੰਦਾ ਮਰ ਰਿਹਾ
0: ਦੇਖੋ ਬੰਦਾ ਕੀ ਕਰ ਰਿਹਾ
3: ਅਨਜਾਣ ਆਪਣੇ ਆਪ ਤੋਂ ਜਿਉਂ ਅਜਨਬੀ ਵਿਚਰ ਰਿਹਾ ਕੁਦਰਤ ਨੇ ਦਿੱਤੀਆਂ ਦੌਲਤਾਂ ਲੈ ਲੈ ਕੇ ਮੁਕਰ ਰਿਹਾ ਵਾਪਸ ਮੁੜੇਗਾ ਕਿਸ ਤਰ੍ਹਾਂ ਵਾਪਸ ਮੁੜੇਗਾ ਕਿਸ ਤਰ੍ਹਾਂ ਐਟਮ ਦੇ ਵਿਹੜੇ ਵੜ ਰਿਹਾ ਹੱਥੀ ਬਣਾਈ ਮੌਤ ਤੋਂ ਕੰਬ ਰਿਹਾ ਤੇ ਡਰ ਰਿਹਾ
0: ਵਾਹ ਵਾਹ ਵਾਹ
3: ਦੇਖੋ ਕੀ ਬੰਦਾ ਕਰ ਰਿਹਾ ਧਰਤੀ ਤੋਂ ਪੁੱਟਿਆ ਜਾ ਰਿਹਾ
0: ਜੀ
3: ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕੇ ਚੰਨ ਤੇ ਚੜ ਰਿਹਾ
0: ਵਾਹ ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕੇ ਚੰਨ ਤੇ ਚੜ ਰਿਹਾ ਵਾਹ
3: ਫਿਰ ਕਿਹੜੀ ਖੱਟੀ ਖੱਟਣੀ ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਵਾਹ
3: ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਬਹੁਤ
3: ਪਾਰ ਵੀ ਨਹੀਂ ਲੰਘਿਆ ਪਾਰ ਵੀ ਨਹੀਂ ਲੰਘਿਆ ਅਫਸੋਸ ਨਾ ਇਧਰ ਰਿਹਾ
0: ਵਾਹ
3: ਜਿਉਣ ਭੋਗੀ ਜਾ ਰਿਹਾ ਸਾਹ ਗਿਣ ਗਿਣ ਕੇ ਮਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ
0: ਵਾਕਿਆ ਬੰਦੇ ਚੋਂ ਬੰਦਾ ਮਰ ਰਿਹਾ
3: ਹਾਂਜੀ ਇੰਨੀ ਸੇਵਾ ਜੀ
0: ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਥੈਂਕ ਯੂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
3: ਓਕੇ ਜੀ ਸੁਣਾਓ
0: ਕਿ ਲੱਖਾਂ ਯਤਨ ਤਰੱਦਦ ਕੀਤੇ ਤੇ ਦਿਲ ਸਮਝੇ ਨਾ ਸਮਝਾਇਆ
3: ਵਾਹ ਜੀ ਵਾਹ
0: ਲੱਖਾਂ ਯਤਨ ਤਰੱਦਦ ਕੀਤੇ ਦਿਲ ਸਮਝੇ ਨਾ ਸਮਝਾਇਆ ਟੀਕਾ ਟੀਕੇ ਟੂਕਾਂ ਟੂਣੇ ਕਰਵਾਏ ਦੁੱਖ ਵਧਿਆ ਦੂਣ ਸਵਾਇਆ ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ
3: ਹਾਂਜੀ
0: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ ਯਾਦ ਤੇਰੇ ਦੀਆਂ ਚੀਸਾਂ ਉੱਠਣ ਵਿਛੋੜੇ ਭਾਂਬੜ ਲਾਇਆ ਤੂੰ ਮੈਨੂੰ ਤੇ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਤੂੰ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਹੁੰਦੇ ਨੀ ਜ਼ਖਮ, ਜ਼ਖਮ ਦੇ ਜ਼ਖਮਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਜੇ ਜ਼ਖਮ ਬੰਦ ਨੀ ਹੋ ਜਾਂਦੇ।
4: ਤੇਰਾ ਭਲਾ ਹੋ ਜਾ, ਤੇਰਾ ਭਲਾ ਹੋ ਜਾ। ਉਹ
0: ਮੇਰੇ
3: ਤੁਹਾਡੇ ਜ਼ਖਮ ਜਿਹੜੇ ਨੇ ਜੀ, ਵਾਹਿਗੁਰੂ ਹਾਂਜੀ ਰਾਜੀ ਕਰੇ। ਓਕੇ ਜੀ, ਚੜ੍ਹਦੀ ਕਲਾ ਚ।
0: ਥੈਂਕ ਯੂ, ਥੈਂਕ ਯੂ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਸਨ ਜੀ ਸਾਡੇ ਖਾਲਸਾ ਜੀ। ਥੈਂਕ ਯੂ। ਅੱਛਾ ਭਾਈ, ਇਹ ਫੁੱਲ ਭੇਜਣ ਵਾਲਿਓ, ਮਿਹਰਬਾਨੀ, ਤੁਸੀਂ ਆਪ ਵੀ ਸਾਡੇ ਨਾਲ ਆਣ ਕੇ ਗੱਲਬਾਤ ਕਰਿਆ ਕਰੋ। ਥੈਂਕ ਯੂ ਵੈਰੀ ਮਚ। ਫੁੱਲ ਵੀ ਬਹੁਤ ਸੋਹਣੇ, ਤੁਸੀਂ ਵੀ ਬਹੁਤ ਸੋਹਣੇ। ਤੇ ਮੈਂ ਚੱਲਿਆ ਜੀ ਤੁਹਾਨੂੰ ਬਟਾਲੇ ਲੈ ਕੇ ਚੱਲਿਆ, ਸਾਡੇ ਸੂਬਾ ਸਿੰਘ ਜੀ ਹੁਣੀ ਨੇ ਉੱਥੇ, ਉਹ ਕੀ ਕਹਿੰਦੇ ਨੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਆਹ ਇੱਥੇ ਆ ਭਾ ਸੂਬਾ ਸਿੰਘ ਜੀ ਹੋਈ ਵਿੱਚ। ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ, ਲੰਘ ਗਿਆ ਸਰ।
5: ਆ ਗਿਆ ਜੀ, ਆ ਗਿਆ। ਅੱਜ ਮੈਂ ਬੜੇ ਪਿਆਰ ਸੁਣ ਰਿਹਾ ਸੀ, ਗੱਲਾਂ ਬਾਤਾਂ ਬੜੀਆਂ ਵਧੀਆ ਤੁਸੀਂ ਕਰ ਰਹੇ ਸੀਗੇ।
0: ਥੈਂਕ ਯੂ ਜੀ।
5: ਜੀ ਮਾਧਵ ਸਾਹਿਬ, ਮੈਂ ਵੀ ਆਪਣੀ ਗੱਲਬਾਤ ਨੂੰ ਥੋੜਾ ਜਿਹਾ ਨਾ, ਦੋ ਤਿੰਨ ਦਿਨ ਹੋ ਗਿਆ ਅਜੇ, ਅੱਜ ਅਪ੍ਰੈਲ ਦੀ
0: 26
5: ਲੇਕਿਨ ਗਰਮੀ ਏਦਾਂ ਸਾੜਨ ਡਈ ਆ ਵੀ ਇੰਜ ਲੱਗਦਾ ਵੀ ਸੋਚ ਕੇ ਘਬਰਾ ਪੈਂਦਾ ਵੀ ਕੀ ਬਣੂਗਾ।
0: ਖੈਰਾ ਸਾਹਿਬ, ਮੈਂ ਨਾ ਵੈਦਰ ਡਿਪਾਰਟਮੈਂਟ ਵਾਲਿਆਂ ਦਾ ਕੱਲ ਕੇ ਪਰਸੋਂ ਕੋਈ ਨਿਊਜ਼ ਵਿਚ ਸੁਣਿਆ ਕਿ ਐਤਕੀ ਗਰਮੀ ਬਹੁਤ ਜ਼ਿਆਦਾ ਪਵੇਗੀ।
5: ਹਾਂ, ਤੇ ਮੇਰਾ ਧਿਆਨ ਪਿਆ ਵੀ ਆਖਰ ਕੀ ਮਤਲਬ ਕਿਉਂ ਇੰਨਾ ਧਰਤੀ ਜਿਹੜੀ ਆ, ਸੂਰਜ ਆ, ਮੌਸਮ ਆ, ਪਰਮਾਤਮਾ ਆ, ਰੱਬ ਆ, ਇਹ ਕਿਉਂ ਕਹਿਰਵਾਨ ਹੋਇਆ। ਤੇ ਮੇਰਾ ਧਿਆਨ ਪਿਆ ਵੀ ਇਹਦੇ ਚ ਕਸੂਰ ਪਾ ਲਾ ਕੇ ਸਾਡਾ ਜਿਹੜਾ ਤੁਸੀਂ ਕਹਿ ਰਹੇ ਨਾ ਅੰਧ ਭਗਤੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਅਸੀਂ ਸਹੁੰ ਖਾਧੀ ਆ ਵੀ ਮੈਂ ਨਾ ਮੰਨੂ ਵਾਲੀ ਗੱਲ ਭਾਈ, ਸਾਡੇ ਦੇਸ਼ ਵਿਚ ਖਾਸ ਕਰਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਸਾਡੇ ਪੰਜਾਬ ਜਿੱਥੇ ਅਸੀਂ ਰਹਿੰਦੇ ਹਾਂ, ਆਲਾ ਦੁਆਲਾ ਵੇਖਦੇ ਆ ਤੇ 60 ਸਾਲ ਤੋਂ ਵੇਖ ਰਹੇ ਆ
0: ਜੀ,
5: ਇਹੋ ਹੀ ਧਰਤੀ ਜਿਹੜੀ ਹੈ ਹਰੀ ਭਰੀ ਹੁੰਦੀ ਸੀਗੀ, ਮਤਲਬ ਸਾਫ਼ ਸੁਥਰੇ ਪਾਣੀ ਹੁੰਦੇ ਸੀ ਪਿੰਡਾਂ ਦੇ, ਹਰ ਪਿੰਡ ਦੇ ਲਗਭਗ 4 ਚੁਫੇਰੇ ਛੱਪੜ ਹੁੰਦੇ ਸੀ ਪਿੰਡ ਦਾ,
0: ਈਵਨ ਛੱਪੜਾਂ ਦਾ ਪਾਣੀ ਸਾਫ਼ ਹੁੰਦਾ ਹੈ।
5: ਹਾਂ, ਸਾਫ਼ ਹੁੰਦਾ ਸੀ ਉੱਥੋਂ।
0: ਖੈਰਾ ਸਾਹਿਬ, ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ, ਜਦੋਂ ਅਸੀਂ 6ਵੀਂ ਚ ਪੜ੍ਹਦੇ ਹੁੰਦੇ ਸੀ ਸਾਡੇ ਪਿੰਡੋਂ ਇੱਕ ਬਾਹਰ ਛੱਪੜ ਹੁੰਦਾ ਸੀ, ਉਹਦੇ ਵਿੱਚ ਦੁਨੀਆ ਨਹਾਉਣ ਜਾਂਦੀ ਹੁੰਦੀ ਸੀ ਤੇ ਅਸੀਂ ਵੀ ਨਹਾਉਂਦੇ ਹੁੰਦੇ ਹਾਂ ਸਾਬਣ ਘਰੋਂ। ਲਾਈਫ ਬੋਏ ਦਾ ਸਾਬਣ ਹੁੰਦਾ ਸੀ ਉਦੋਂ ਲਾਲ ਚ, ਛੱਪੜ ਚ ਨਹਾਉਂਦੇ ਰਹੇ ਆ ਤੇ ਅਸੀਂ ਨਹਿਰਾਂ ਦਾ ਪਾਣੀ ਪੀਂਦੇ ਰਹੇ ਆ ਖਾਲਾਂ
5: ਕੱਪੜੇ। ਹਾਂ, ਤੇ ਬਾਜਾ ਸਾਹਿਬ ਅੱਜ ਤੁਸੀਂ ਉਹਨਾਂ ਨਹਿਰਾਂ ਦੇ ਵਿੱਚ ਨਾ ਤੇ ਮਤਲਬ ਪਾਣੀ ਤੇ ਬੜੀ ਦੂਰ ਦੀ ਗੱਲ, ਨੱਕ ਨੀ ਨੂੰ ਪੰਜਾਬੀ ਜਾਂਦੇ ਨਾ, ਨੱਕ ਨਾ ਦੇ
0: ਸਕਣਾ, ਨੱਕ ਨੀ ਡਾਇਆ ਜਾਂਦਾ,
5: ਇਹ ਹੱਦ ਬਦਬੂ ਔਰ ਇਹ ਕੀਤਾ ਅਸੀਂ
0: ਅਸੀਂ ਕੀਤਾ ਜੀ ਸਾਰਾ
5: ਵਾ ਅਸੀਂ ਤੇ ਅਸੀਂ ਕੀਤਾ ਆ, ਮਤਲਬ ਜਿਹੜਾ ਜਿਹਨੂੰ ਹਰਾਜ ਦੇ ਖਿਲਾਫ਼ ਕਹਿ ਕੇ ਬੜਾ ਵਡਿਆਇਆ ਗਿਆ ਨਾ ਵੀ ਬੱਲੇ ਬੱਲੇ ਕਿਸਾਨ ਨੇ ਬੜੀ ਫਸਲਾਂ ਕੱਢਣੀਆਂ ਸ਼ੁਰੂ ਕਰਤੀਆਂ, ਫਰਟੀਲਾਈਜ਼ਰ ਵਰਤਣੇ ਸ਼ੁਰੂ ਕਰ ਦਿੱਤੇ, ਉਹਨੂੰ ਬੜੀ ਸ਼ਾਬਾਸ਼ ਦਿੱਤੀ ਵੀ ਤਗੜਾ ਹੋ ਜਾ ਬੱਲੇ ਜੱਟਾ ਬੱਲੇ, ਕੱਲ ਕੌਡੀ ਨੀ ਸੀ ਪੱਲੇ ਦੇ, ਅੱਜ ਤੇਰਾ ਸਿੱਟਾ ਸਾਰੇ ਚੜਾ ਕੇ ਨਾ, ਤੇ ਉਹ ਸਰ ਧਰਤੀ ਜਿਹੜੀ ਸੀਗੀ, ਧਰਤੀ ਖਰਾਬ ਕਰਤੀ, ਹਵਾ ਪਾਣੀ ਧਰਤੀ ਜਿਹੜੀ ਕੁਦਰਤੀ ਜਿਹੜੀਆਂ ਚੀਜ਼ਾਂ ਨੇ, ਤੇ ਉਹਦਾ ਜਿਹੜਾ ਨਤੀਜਾ ਹੁਣ ਨਿਕਲਣਾ ਸ਼ੁਰੂ ਹੋ ਗਿਆ ਵੀ ਬਾਜਵਾ ਸਾਹਿਬ ਅੱਜ ਆਦਮੀ ਅੱਗੇ ਅੱਗੇ ਤੇ ਮੌਤ 4 ਚੁਫੇਰਿਓ ਦੇ ਮਗਰ ਮਗਰ ਸਿਰ ਦੇ ਉੱਤੇ ਨਾ, ਮਤਲਬ ਪਹਿਲਾਂ ਪਾਉਂਦੀ ਫਿਰਦੀ ਬਿਮਾਰੀ ਦੇ ਰੂਪ ਵਿੱਚ, ਟ੍ਰੈਫਿਕ ਦੇ ਰੂਪ ਦੇ
0: ਵਿੱਚ,
5: ਰੂਪ ਦੇ ਵਿੱਚ
0: ਬਹੁਤ ਸੋਹਣੀ ਤਸਵੀਰ, ਬਹੁਤ ਸੋਹਣੀ ਤਸਵੀਰ ਦੱਸ ਰਹੇ ਹੋ ਤੁਸੀਂ,
5: ਮਸ਼ੀਨਾਂ ਦੀ ਵਰਤੋਂ ਦੇ ਰੂਪ ਦੇ ਵਿੱਚ, ਮਤਲਬ ਹਰ ਵੇਲੇ ਉਹ ਮੌਤ ਦੇ ਕੰਡੇ ਦੇ ਉੱਤੇ ਖਲੋਤਾ, ਔਰ ਇਹ ਮਤਲਬ ਨਾ ਸਾਡੀ ਜਾਨ ਦਾ ਖੋ ਬਣਿਆ ਪਿਆ, ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਦਿਲ ਨੀ ਕਰਦਾ ਬਾਜਵਾ ਸਾਹਿਬ ਕਹਿਣ ਨੂੰ, ਸਾਡੇ ਪੰਜਾਬ ਵਿਚ ਜਿਹੜੀ ਮਾਰਵਾ ਬੈਲਟ ਹੈ ਨਾ, ਉਹ ਮਤਲਬ ਇੰਨੀ ਕ ਮਤਲਬ ਕੈਂਸਰ ਪੀੜਤ ਹੋ ਗਈ ਆ, ਵੈਸੇ ਤੇ ਸਾਰੇ ਹੀ ਆ ਹਰ ਥਾਂ ਹੀ ਆ, ਲੇਕਿਨ ਉੱਥੇ ਬਹੁਤ ਜ਼ਿਆਦਾ। ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਹੈ ਬਾਜੀ ਸਾਹਿਬ, ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ, ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ, ਤੇ ਉਹ ਉਹਦਾ ਨਾਂ ਹੀ
0: ਕੈਂਸਰ ਟ੍ਰੇਨ ਹੈ। ਹਾਂਜੀ ਦੱਸੋ।
5: ਹਾਂਜੀ ਹਾਂਜੀ, ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਹੈ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ, ਇਹ ਨੀ ਕਹਿਣਗੇ ਵੀ ਅਸੀਂ ਇਹਨੂੰ ਕੋਈ ਰੋਕਣ ਵਾਸਤੇ, ਜਿਹਨੂੰ ਇਹ ਰੋਗ ਹੋ ਗਿਆ ਬਾਜਵਾ ਸਾਹਿਬ ਉਹ ਤੇ ਹਸਪਤਾਲ ਚੱਲ ਜਾਏ, ਜਿੱਥੇ ਮਰਜ਼ੀ ਚੱਲ ਜਾਏ ਆਪਣੇ ਸਾਹ ਹੀ ਲੰਬੇ ਕਰੇਗਾ, ਨਾ ਉਹਦੇ ਕੋਲ ਵਿਚਾਰੇ ਕੋਲ ਸਾਰੀ ਉਮਰ ਦੀ ਕੀਤੀ
0: ਕਮਾਈ ਤੁਹਾਡੀ ਗੱਲ ਠੀਕ ਹੈ,
5: ਪੈਸੇ ਹੋ ਗਏ
0: ਇੰਨੇ,
5: ਉਹ ਜਿਆਦਾ ਆਜ਼ਾਦ ਜਗ੍ਹਾ ਤੇ ਇੱਕ ਸਦਮਾ ਹੀ ਇਸ ਬਿਮਾਰੀ ਦਾ ਇੰਨਾ ਵੀ ਅੱਧਾ ਬੰਦਾ ਦੇ ਸੁਣਦੇ ਸਾਰ ਹੀ ਮਰ ਜਾਂਦਾ
0: ਜੀ।
5: ਤੇ ਦੂਸਰਾ ਇਹ ਆ ਵੀ ਇਸ ਚੀਜ਼ ਨੂੰ ਰੋਕਣ ਦਾ ਜਾਂ ਇਹਨੂੰ ਮਤਲਬ ਪੋਲੂਸ਼ਨ ਨੂੰ ਕੋਈ ਸੀਰੀਅਸ ਯਤਨ ਤੇ ਕੀ ਮਾੜਾ ਮੋਟਾ ਵੀ ਕਿਤੇ ਨਾਮ ਨੀ ਲੈ ਰਿਹਾ ਕੋਈ ਝੂਠਾ ਸੱਚਾ ਕਹਿ ਹੀ ਦੇਵੇ ਬਈ ਇਹ ਜਿਹੜਾ ਇੱਥੇ ਇੱਕ ਬਾਬਾ ਆ ਬਾਬਾ ਬਲਬੀਰ ਸਿੰਘ ਸੀਚੇਵਾਲ, ਉਹ ਅਸੀਂ ਸਾਡੇ ਨਾ ਦੋਸਤ ਉੱਥੇ ਇੱਕ ਜਦੋਂ ਅਸੀਂ ਨੌਕਰੀ ਤੇ ਲੱਗੇ ਆ 91-92 ਚ, ਸਾਡਾ ਇੱਕ ਦੋਸਤ ਉਹਦੇ ਉੱਥੇ ਲੱਗ ਗਿਆ, ਤੇ ਉਹ ਦੋਸਤੀ ਸੀਗੀ ਚਲੋ ਅਸੀਂ ਬਾਅਦ ਚ ਤੇ ਜਦੋਂ ਕਬੀਲਦਾਰੀ ਹੋ ਜਾਂਦੀ ਆ ਬੰਦਾ ਮਿਲ ਉਹਨੂੰ ਕਰਦਾ, ਪਹਿਲਾਂ ਬੜਾ ਮਿਲਦਾ ਆ ਸ਼ੌਕ ਨਾ ਹੈ, ਉਦੋਂ ਅਜੇ ਉਹਨੇ ਆਪਣੇ ਪਿੰਡ ਦੇ ਰਾਹ ਰੂਹ ਜੇ ਪੱਧਰੇ ਕਰਨੇ ਸ਼ੁਰੂ ਕੀਤੇ ਸੀਗੇ। ਚਲੋ ਖੈਰ ਬਾਬਾ ਸਾਹਿਬ ਉਹ ਕਰਦਿਆਂ ਕਰਦਿਆਂ ਉਹ ਨਾ ਜਿਹੜੀ ਵੇਈ ਸੀ ਬਾਬੇ ਨਾਨਕ ਦੀ ਉਹਨੂੰ ਸਾਫ਼ ਕਰਨ ਲੱਗ ਪਿਆ, ਔਰ ਸਭ ਤੋਂ ਪਹਿਲਾਂ ਉਹਨੇ ਕੀਤਾ ਵੀ ਜਿਹੜੇ ਸਾਰੇ ਜਿਹੜੀ ਇਹ ਨਾ ਧਨੋਵਾ ਜਿਹੜਾ ਆਪਣਾ ਹੈਗਾ ਨਾ ਬਾਬਾ ਸਾਹਿਬ ਆਪਣੀਆਂ ਦਸੂਏ ਤੋਂ ਅੱਗੇ ਤੇ ਮਕੇਰੀਆਂ ਦੇ ਵਿਚਕਾਰ ਇੱਕ ਹੈਗਾ ਵਾ ਧਨੋਵਾ,
0: ਹਾਂਜੀ ਹਾਂਜੀ ਮਕੇਰੀਆਂ ਦੇ ਲਾਗੇ
5: ਜੀ ਜੀ, ਇੱਥੋਂ ਨਾ ਬਿਆਸ ਦਰਿਆ ਚੋਂ ਕੁਛ ਇੱਕ ਪਾਣੀ ਵੱਖਰਾ ਹੋ ਕੇ ਤੇ ਮਤਲਬ ਨਾ ਬੇਈ ਬਣ ਜਾਂਦੀ ਆ।
0: ਅੱਛਾ,
5: ਉਹਨੂੰ ਮਤਲਬ ਛੋਟਾ ਨਾਲਾ ਕਹਿ ਲੋ, ਬੇਈ ਕਹਿ ਲੋ, ਉਹਦਾ ਨਾਂ ਬੇਈ ਆ ਬਾਬੇ ਨਾਨਕ ਦੇ, ਜਿੱਥੇ ਬਾਬੇ ਨਾਨਕ ਦਾ ਮਤਲਬ ਜਿਨ੍ਹਾਂ ਨੇ ਉਹ ਦੱਸਦੇ ਵੀ ਪਹਿਲੀ ਵਾਰੀ ਓਂਕਾਰ ਸਤਨਾਮ ਦਾ ਜਾਪ ਕੀਤਾ ਸੀ ਜਾਂ ਉਚਾਰਿਆ ਸੀ ਜਾਂ ਜਿੱਥੋਂ ਜਾ ਕਹਿ ਲਈਏ ਵੀ ਮੋਟੇ ਸੌਖੇ ਸ਼ਬਦਾਂ ਚ ਉਹਨਾਂ ਨੂੰ ਗਿਆਨ ਹੋਇਆ ਸੀ।
0: ਠੀਕ ਹੈ,
5: ਤੇ ਬਾਜਵਾ ਸਾਹਿਬ ਉਹਨੇ ਕੀਤਾ ਕਿ ਉਹਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਆਪਣੀ ਅੱਖਾਂ ਨੇ ਵੇਖੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਸ਼ਹਿਰ ਦਾ ਹੁੰਦਾ ਨੀ ਆ ਜਿਹੜੀ ਕੂੜਾ ਕਰਕਟ ਜਿਹੜਾ ਮਤਲਬ ਜੋ ਵੀ ਆ, ਉਹ ਪੁਲ ਦੇ ਦੋਵੇਂ ਪਾਸੇ ਸੁੱਟ ਸੁੱਟ ਕੇ ਪੁਲ ਦੇ ਥੱਲੇ ਪਾਣੀ ਦਾ ਕਲੰਘਣਾ ਬੰਦ ਕਰ ਦਿੱਤਾ
0: ਸੀ,
5: ਔਰ ਉਸ ਬੰਦੇ ਨੇ ਮਤਲਬ ਤੇ ਸਭ ਤੋਂ ਵੱਧ ਵਿਰੋਧ ਉਹਨਾਂ ਦਾ ਜਿਹੜੇ ਸਰਕਾਰ ਜਿਹੜੇ ਸੀ ਨਾ ਮਤਲਬ ਜਦੋਂ ਉਹ ਬੰਦ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ SDM DG ਕਰਾਂ ਨੂੰ ਦਬਕੇ ਮਾਰਦੇ ਹੁੰਦੇ ਸੀ, ਉਹਨੂੰ ਡਰਾਉਂਦੇ ਹੁੰਦੇ ਸੀ ਤੈਨੂੰ ਬਾਬਾ ਤੈਨੂੰ ਉਹ ਕਰਦਾ ਜੇ ਕਰਦਾ, ਬਾਅਦ ਵਿੱਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਇਸ ਵੇਲੇ
0: ਰਾਜ ਸਭਾ ਚ ਬੈਠੇ
5: ਸਾਰੇ ਸਰਕਾਰੀ ਦਰਬਾਰੇ ਤੇ ਪੋਲੀਟੀਕਲ ਲੀਡਰ, ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
0: ਆਇਆ, ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ
5: ਜੀ ਜੀ ਜੀ, ਅਸੀਂ ਦੋਵੇਂ ਵਾਰੀ ਮੈਂ ਉੱਥੇ ਸੀ ਉਸ 25 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀ ਤੇ ਉਹਨੂੰ ਬਰਸੀ ਦੇ ਰੂਪ ਵਿਚ ਮਨਾਉਂਦੇ ਨੇ ਅੱਜ ਵੀ, ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜਿਹਦੀ ਜ਼ਿੰਮੇ ਸੀ ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਜਿਹਦੇ ਚ ਮਤਲਬ ਹਜ਼ਾਰਾਂ ਨਹੀਂ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ, ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ, ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਸਰਕਾਰ ਜਿਹੜੇ ਸੀ ਨਾ ਮਤਲਬ ਜਦੋਂ ਉਹ ਬੰਦ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ SDM DG ਕਰਾਂ ਨੂੰ ਦਬਕੇ ਮਾਰਦੇ ਹੁੰਦੇ ਸੀ, ਉਹਨੂੰ ਡਰਾਉਂਦੇ ਹੁੰਦੇ ਸੀ ਤੈਨੂੰ ਬਾਬਾ ਤੈਨੂੰ ਉਹ ਕਰਦਾ ਜੇ ਕਰਦਾ, ਬਾਅਦ ਵਿੱਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਇਸ ਵੇਲੇ
0: ਰਾਜ ਸਭਾ ਚ ਬੈਠੇ
5: ਸਾਰੇ ਸਰਕਾਰੀ ਦਰਬਾਰੇ ਤੇ ਪੋਲੀਟੀਕਲ ਲੀਡਰ, ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
0: ਆਇਆ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ
5: ਜੀ ਜੀ ਜੀ, ਅਸੀਂ ਦੋਵੇਂ ਵਾਰੀ ਮੈਂ ਉੱਥੇ ਸੀ ਉਸ 25 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀ ਤੇ ਉਹਨੂੰ ਬਰਸੀ ਦੇ ਰੂਪ ਵਿਚ ਮਨਾਉਂਦੇ ਨੇ ਅੱਜ ਵੀ, ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜਿਹਦੀ ਜ਼ਿੰਮੇ ਸੀ ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ ਜਿਹਦੇ ਚ ਮਤਲਬ ਹਜ਼ਾਰਾਂ ਨਹੀਂ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ, ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ, ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਛੱਡੋ, ਸ਼ਹਿਰਾਂ ਦਾ ਸੀਵਰੇਜ ਜਲੰਧਰ

0: ਓਹਨੂ ਬਰਸੀ ਦੇ ਰੂਪ ਵਿਚ ਮਨਾਉਂਦੇ ਨੇ ਅੱਜ ਵੀ। ਤੇ ਮੈਂ ਤੁਹਾਨੂੰ ਓਹਨਾ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਬ ਤੋਂ ਵੱਧ ਪਰੇਸ਼ਾਨੀ ਓਹਨੂੰ ਮਤਲਬ ਪ੍ਰਸ਼ਾਸਨ ਜੀ ਦੀ ਜੁੰਮੇ ਸੀ, ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ, ਇੱਕ ਮਹਿਕਮਾ ਜਿਹਦੇ ਚ ਮਤਲਬ ਹਜ਼ਾਰਾਂ ਨਹੀਂ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ, ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ। ਸਬ ਤੋਂ ਵੱਧ ਉਹ ਜਿਹੜੇ ਸੀਗੇ ਓਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਛੱਡੋ, ਤੇ ਸ਼ਹਿਰਾਂ ਦਾ ਸੀਵਰੇਜ ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਓਹਦੇ ਵਿਚ ਪੈਂਦਾ ਸੀਗਾ। ਇਹ ਮਤਲਬ ਸਾਡੀ ਸਰਕਾਰਾਂ ਜਿਹੜੀਆਂ ਵਾ ਉਹ ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ, ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਚ ਇਸ ਗੱਲ ਦਾ ਨਾਂ ਤੱਕ ਨਹੀਂ ਲੈਂਦੀਆਂ। ਤੇ
1: ਨਹੀਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵਾਕਿਆ ਹੀ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਹਾਸਪਿਟਲ ਖੋਲ ਦਿੱਤਾ ਕੈਂਸਰ ਦਾ, ਕਿ ਬੇਸਿਕਲੀ ਕੈਂਸਰ ਜਿੱਥੋਂ ਹੁੰਦਾ ਉਹ ਕਾਰਨ ਲੱਭੋ, ਉੱਥੋਂ ਡੱਕੋ ਕੈਂਸਰ ਨੂੰ ਹੋਣ ਤੋਂ।
0: ਜੀ ਜੀ ਜੀ ਜੀ
1: ਤੇ ਹਾਸਪਿਟਲ ਦੇ ਚਲੋ ਖੋਲਣਾ ਹੀ ਖੋਲਣਾ, ਪਰ ਬੇਸਿਕਲੀ ਇਹ ਬਿਮਾਰੀ ਬੰਦ ਕਰੋ, ਨਾ ਕਿ ਦੋ ਹਾਸਪਿਟਲ ਹੋਰ ਖੋਲ ਦਿਓ। ਵੇਖੋ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਆ, ਜਿਹੜੇ ਜੁੰਮੇਵਾਰ ਲੋਕ ਨੇ ਉਹ ਬਾਬੇ ਨੂੰ ਮਨਾ ਕਰਨ ਦੇ,
0: ਉਹ ਜੇ ਮਨਾ ਕਦੀ ਕਰਦੇ ਜੀ, ਉਹ ਮਤਲਬ ਦਬਕੇ ਵੀ ਮਾਰਦੇ
1: ਸੀ,
0: ਹਰ ਤਰ੍ਹਾਂ ਦਾ ਡਰਾਵਾ ਵੀ ਦਿੰਦੇ ਸੀ, ਔਰ ਇਹਦਾ ਨਤੀਜਾ ਬੜਾ ਖਤਰਨਾਕ ਨਿਕਲ ਰਿਹਾ। ਇਹ ਜੋ ਕੁਛ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਆਪਣੀ, ਮੈਂ ਆਪਣੀ ਗੱਲ ਨੂੰ ਮਤਲਬ ਪੋਲਿਊਸ਼ਨ ਦੇ ਉੱਤੇ ਖਾਸ ਕਰਕੇ ਹਵਾ ਦਾ, ਪਾਣੀ ਦਾ ਤੇ ਧਰਤੀ ਦਾ, ਇਹਦੇ ਤੇ ਇਸ ਕਰਕੇ ਮਤਲਬ ਮੈਂ ਕੇਂਦਰਿਤ ਕੀਤਾ ਸੀਗਾ ਵੀ ਇਹ ਜੇ ਇਹ ਨਾ ਰੁਕਿਆ ਤੇ ਅਸੀਂ ਇਸ ਧਰਤੀ ਤੇ ਮਤਲਬ ਨਾ ਇੱਕ ਜਿਹੜੀ ਹੱਡ ਸਾੜਵੀਂ ਜਿਹੜੀ ਗਰਮੀ ਆ, ਤੁਸੀਂ ਅੱਜ ਜੇ ਇੱਥੇ ਹੋਵੋ ਤੇ ਤੁਹਾਨੂੰ ਮਤਲਬ ਇਹ ਟੈਂਪਰੇਚਰ ਬਾਦਲ ਸਾਹਿਬ ਅੱਗੇ ਜੂਨ ਦੇ ਵਿੱਚ ਜਾ ਕੇ ਨਾ ਲਾਸਟ ਜਦੋਂ ਪੀਕ ਤੇ ਹੁੰਦੀ ਸੀ ਗਰਮੀ ਦਾ, ਜਦੋਂ ਖਤਮ ਹੋਣਾ ਹੁੰਦਾ ਸੀਗਾ ਜੇਠ ਹਾੜ ਦੇ,
1: ਉਦੋਂ ਏਦਾਂ ਦੀ ਪੈਂਦੀ,
0: ਉਦੋਂ ਪੈਂਦੀ ਜੀ ਤੇ
1: ਵਸਾਤ ਹੋਣੀ ਸ਼ੁਰੂ ਹੋ ਗਈ ਆ ਜਿਹੜੀ, ਤੇ ਜੂਨ ਜੁਲਾਈ ਚ ਕੀ ਬਣੇਗਾ ਆਪਣਾ ਖਹਿਰਾ ਸਾਹਿਬ ਇੱਥੇ।
0: ਤੇ ਇਹ ਬਾਜਵਾ ਸਾਹਿਬ ਵੀ ਮਤਲਬ ਇਸਦੇ ਤੇ ਰੋਕ ਲੱਗਣੀ ਚਾਹੀਦੀ ਹੈ ਇਹਦੇ ਤੇ ਬਾਰੇ ਸਾਨੂੰ ਲੋਕਾਂ ਨੂੰ, ਸਰਕਾਰ ਦਾ ਕੁਛ ਨੀ ਗਾ ਜਾਣਾ, ਸਰਕਾਰ ਇੱਕ ਚੱਲ ਗਈ ਦੂਜੀ ਆ ਗਈ, ਦੂਜੀ ਚੱਲ ਗਈ ਤੀਜੀ ਆ ਗਈ, ਉਹ ਤੇ ਉਹਨਾਂ ਨੇ ਮਤਲਬ ਉਹਨਾਂ ਦਾ ਕੰਮ ਹੈ ਰਾਜ ਕਰਨਾ, ਉਹਨਾਂ ਨੇ ਕੁਰਸੀ ਲੈਣੀ ਆ,
1: ਜਿਹੜੇ
0: ਕੁਰਸੀ ਤੇ ਬੈਠੇ ਆ ਉਹ ਕੁੱਟ ਕੇ ਪਾਵੇ ਫੜ ਕੇ, ਉਹਨਾਂ ਇਹ ਕੋਸ਼ਿਸ਼ ਹੋਣਾ ਵੀ ਅਸੀਂ ਥੱਲੇ ਉਹਨਾਂ ਖਿਸਕਣ ਦਈਏ, ਜਿਹਨਾਂ ਦਾ ਨਹੀਂ, ਜਿਹੜੇ ਬਾਹਰ ਜਿਹਨਾਂ ਦਾ ਥੱਲੇ ਉਹ ਖਿਸਕ ਗਈ ਆ, ਉਹ ਪਾਵੇ ਉਹ ਰੁਖਿਚਾ ਮਾਰਦੇ ਨੇ ਵੀ ਸਾਡੂ ਇੱਧਰ ਕਰੋ ਇੱਧਰ ਕਰੋ, ਉਹਨਾਂ ਦਾ ਕੰਮ ਇਹ ਆ, ਉਹਨਾਂ ਦਾ ਇਹ ਪਬਲਿਕ ਇੰਟਰਸਟ ਜਿਹੜਾ ਆ ਉਹਨਾਂ ਦਾ ਕੋਈ ਹੈ ਨੀ, ਲੋਕ ਹਿੱਤ ਦੇ ਵਿੱਚ ਉਹ ਕੋਈ ਕੰਮ ਨੀ ਕਰ ਰਹੇ।
1: ਤੁਸੀਂ ਖਹਿਰਾ ਸਾਹਿਬ ਬਿਲਕੁਲ ਠੀਕ ਬੋਲ ਰਹੇ ਹੋ, ਮੇਰਾ ਖਿਆਲ ਹੈ ਸਰਕਾਰਾਂ ਦਾ ਉਦੇਸ਼ ਰਹਿ ਹੀ ਇਹੋ ਗਿਆ ਕਿ ਜੇ ਇਲੈਕਸ਼ਨ ਜਿੱਤ ਗਏ ਆ ਤੇ ਅਗਲੀ ਕਿੱਦਾਂ ਜਿੱਤਣੀ ਹੈ,
0: ਜੇ ਕੁਰਸੀ ਜਿਹਨੂੰ ਮਿਲ ਗਈ ਬੈਠੇ ਕਿਦਾਂ ਰਹਿਣਾ, ਤੇ ਜਿਹਨੂੰ ਨਹੀਂ ਮਿਲੀ ਜਿਹਦੇ ਥੱਲੇ ਉਹ ਖਿਸਕ ਗਈ ਆ, ਉਹ ਦੂਜੇ ਨੂੰ ਪਰਾਂ ਕਰਕੇ ਤੇ ਇਹਨੂੰ ਹੱਥ ਕਿਵੇਂ, ਗਿੱਟੇ ਨੂੰ ਹੱਥ ਕਿਵੇਂ ਪਾਉਣਾ, ਬਸ ਇੰਨਾ ਹੀ।
1: ਜੀ ਜੀ ਜੀ
0: ਮੈਂ ਬਸ ਇੱਕ ਮਿਨਿਸਟਰ ਦੇ ਮੂੰਹ ਇਹ ਗੱਲ ਸੁਣੀ ਹੋਈ ਆ,
1: ਅੱਛਾ,
0: ਉਹ ਕਿਸੇ ਵਿਆਹ ਦੇ ਵਿੱਚ ਤੇ ਕੋਈ ਸੱਜਣ ਨੇ ਉਹਨੂੰ ਮਖੌਲ ਕੀਤਾ ਵੀ ਤੁਸੀਂ ਜਦੋਂ ਜਿੱਤ ਜਾਂਦੇ ਜੇ ਤੁਸੀਂ ਬੜੇ, ਉਹਨਾਂ ਹਾਰ ਗਿਆ ਸੀਗਾ ਤੇ ਉਹਨੂੰ ਕਹਿੰਦੇ ਤੁਸੀਂ ਅੱਧਾ ਘਰ ਤਾਂ ਮਿਲਾਉਂਦੇ ਜੇ, ਬੰਦਿਆਂ ਨੂੰ ਵੇਖਦੇ ਵੀ
1: ਨਹੀਂ,
0: ਬਿਨਾਂ ਵੇਖੇ ਹੱਥ ਕਰ ਦਿੰਦੇ ਜੇ, ਤੇ ਉਹ ਕਹਿੰਦਾ ਵੀ ਮੈਂ ਅੱਗੇ ਬੜਾ ਦੁਖੀ ਆ ਤੇ ਮੈਨੂੰ ਸਤਾਰ ਆ, ਤੇ ਉਹ ਕਹਿੰਦਾ ਵੀ ਰਾਜਨੀਤੀ ਇਹੋ ਜਿਹਾ ਵੀ ਜਿਹਦਾ ਜਿਹੜਾ ਜਿਹਦਾ ਜਿਹਦਾ ਗਿੱਟੇ ਨੂੰ ਹੱਥ ਪੈ ਜਾਂਦਾ ਕੁਰਸੀ ਨੂੰ ਉਹ ਚੁੱਪ ਕਰ ਜਾਂਦਾ ਵਾ, ਤੇ ਜਿਹੜਾ ਜਿਹੜਾ ਲੱਥ ਜਾਂਦਾ ਉਹ ਤਵੇ ਤੇ ਹੋ ਜਾਂਦਾ, ਬਸ
1: ਰਾਜਨੀਤੀ ਚੁੱਲ੍ਹੇ ਦੇ ਦੁਆਲੇ ਹੀ ਆਏ,
0: ਘੁੰਮਦੀ ਚੁੱਲ੍ਹੇ ਦੁਆਲੇ ਕੁਰਸੀ ਦੁਆਲੇ ਹੀ ਆ। ਇਹ ਸਾਡੇ ਸਟੇਟ ਦੀ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਦਾ ਵੀ ਇਹੋ ਮਸਲਾ ਤੇ ਕੇਂਦਰ ਦਾ ਵੀ ਇਹੋ ਹੀ ਆ, ਤੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਖੁਦ ਇਹਦੇ ਵਾਸਤੇ ਸੋਚਣਾ ਪੈਣਾ, ਤੇ ਲੋਕਾਂ ਦੇ ਵਿੱਚ ਜਿਹੜੀ ਆ ਨਾ ਇੰਨੀ ਨਾ ਚੇਤਨਾ ਆ।
1: ਇਹੋ ਮੈਂ ਕਹਿਣ ਲੱਗਾ ਸੀ, ਵੈਸੇ ਵੈਸੇ ਖਹਿਰਾ ਸਾਹਿਬ ਇਹ ਜਿਹੜੇ ਸਾਡੇ ਲੀਡਰ ਨੇ ਜਿੱਤ ਜਾਂਦੇ ਨੇ ਘਰ ਬਾਰ ਭਰ ਲੈਂਦੇ ਨੇ, ਬਾਹਰ ਦੇ ਬੈਂਕ ਵੀ ਭਰ ਲੈਂਦੇ ਨੇ ਯਾਰ, ਇਹਨਾਂ ਨੂੰ ਆਪਣੀ ਮਦਰ ਲੈਂਡ ਬਾਰੇ, ਮਾਂ ਆਪਣੇ ਧਰਤੀ ਤੇ ਕੋਈ ਤਰਸ ਨਹੀਂ ਆਉਂਦਾ, ਆਪਣੇ ਸਮਾਜ ਤੇ ਕੋਈ ਤਰਸ ਨਹੀਂ ਆਉਂਦਾ, ਆਪਣੀ ਆਉਣ ਵਾਲੀ ਜਨਰੇਸ਼ਨ ਤੇ, ਭਾਰਤ ਦੇ ਭਵਿੱਖ ਤੇ, ਭਾਰਤ ਦੀ ਇੱਜ਼ਤ ਦੇ ਉੱਤੇ, ਪਾਣੀਆਂ ਤੇ, ਪਰਿਆਵਰਣ ਤੇ,

0: ਡਿਸਿਪਲਿਨ ਵੱਲ ਵੇਖ ਕੇ ਇਹਦੀਆਂ ਬਿਮਾਰ ਕੋਈ ਹਮਦਰਦੀ ਇਹਨਾਂ ਦੇ ਮਨਾਂ ਚ ਨਹੀਂ ਜਾਗਦੀ ਇੰਨਾ ਕੁਛ
1: ਇੱਕ ਲੀਡਰ ਬਾਰੇ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਸੀਗੇ ਵੀ ਆਹ ਜਿਹੜੀ ਜਿੱਦਾਂ ਤੁਸੀਂ ਕਹਿਣਾ ਵੀ ਇਹਨਾਂ ਨੂੰ ਜਰਾ ਜਿੰਨੀ ਵੀ ਕੋਈ ਸ਼ਰਮ ਹੰਝਾ ਨੀ ਕਹਿੰਦਾ ਯਾਰ ਹੋਰ ਤੇ ਗੱਲਾਂ ਦੀਆਂ ਗੱਲਾਂ ਵਾ ਹੋਰ ਗੱਲਾਂ ਦੀਆਂ ਗੱਲਾਂ ਕਹਿੰਦਾ ਇੱਕ ਕੁਆਲਿਟੀ ਹੈਗੀ ਇੱਕ ਗੁਣ ਹੈਗਾ ਕਹਿੰਦਾ ਕੀ ਆਂਦਾ ਲੈ ਵੀ ਉਹ ਕਦੀ ਸ਼ਰਮਿੰਦਾ ਨੀ ਇਹਨਾਂ ਨੂੰ ਸ਼ਰਮ ਨੀ ਜੇ ਆਉਂਦੀ ਨਾ ਜੇ ਗੁਣ ਵਾ ਇਹਨਾਂ ਨੂੰ ਕੁਆਲਿਟੀ ਕਹਿ ਲੋ ਜਾਂ ਕੀ ਕਹਿ
0: ਲੋ ਸ਼ਰਮ ਪ੍ਰੂਫ ਨੇ ਤੁਹਾਡੇ ਵਰਗਾ ਨਾ ਸਿਆਣਾ ਬਿਆਣਾ ਇੱਕ ਹਾਰੀ ਹੋਈ ਐਮ ਐਲ ਏ ਦੀ ਸੈਕਟਰੀ ਬਣ ਗਿਆ ਹੁਣ ਇਲੈਕਸ਼ਨ ਆਈ ਸੀ ਉਹ ਸੈਕਟਰੀ ਨਾਲ ਹੀ ਜਾਇਆ ਕਰੇ ਹਰ ਥਾਂ ਤੇ ਉਹ ਜਿਹੜੀ ਬੀਬੀ ਸੀ ਇਹ ਡਰਾਮੇ ਦੀ ਗੱਲ ਕਰਨ ਡਿਆ ਮੈਂ ਡਰਾਮਾ ਵੇਖ ਰਿਹਾ ਸੀ ਉਹ ਬੀਬੀ ਜਿੱਥੇ ਜਾਏ ਉਹ ਪਿੰਡ ਦੇ ਬਜੁਰਗ ਉਹਦੀ ਬੀਬੀ ਦੀ ਚੰਗੀ ਬੇਇੱਜ਼ਤੀ ਕਰਨ ਵੀ ਤੂੰ ਪਿਛਲੀ ਵਾਰੀ ਜਿੱਤੀ ਸੀ ਨਾ ਤੂੰ ਇੱਕ ਵੀ ਵਾਅਦਾ ਪੂਰਾ ਕੀਤਾ ਤੂੰ ਸਾਡੇ ਨਾਲ ਆਹ ਵਾਅਦੇ ਪੂਰੇ ਕਰਕੇ ਤੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਮੰਗਣ ਡਈ ਹੈ ਆਪਣਾ ਵੋਟਾਂ ਹੁਣ ਐਤਕੀ ਕਿਹੜੇ ਮੂੰਹ ਨਾਲ ਕਿਹੜੇ ਇੱਕ ਕੁਆਲਿਟੀ ਦੱਸ ਦੇ ਜਿਹਦੇ ਬਿਹਾਫ ਤੇ ਤੈਨੂੰ ਅਸੀਂ ਵੋਟਾਂ ਦੇ ਦਈਏ ਅੱਛਾ ਉਹ ਦੂਜੇ ਉਹ ਗੱਲਾਂ ਬਾਤਾਂ ਕਰੇ ਦੂਜੇ ਪਿੰਡ ਜਾਏ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਸੈਕਟਰੀ ਸੀ ਨਾ ਉਹ ਬੜੀ ਸ਼ਰਮ ਫੀਲ ਕਰੇ ਉਹ ਦੂਜੇ ਪਿੰਡ ਵੀ ਉਹਦੀ ਇੰਨੀ ਬੇਇੱਜ਼ਤੀ ਤੀਜੇ ਪਿੰਡ ਵੀ ਬੇਇੱਜ਼ਤੀ ਚੌਥੇ ਪਿੰਡ ਵੀ ਉਹਨਾਂ ਨੇ ਉਹਦੇ ਤੋਂ ਵੀ ਜ਼ਿਆਦਾ ਬੇਇੱਜ਼ਤੀ ਕੀਤੀ ਤੇ ਉਹ ਘਰ ਨੂੰ ਆਏ ਉਹਦੇ ਵਿਚਾਰੇ ਦੇ ਸਿਰ ਪੀੜ ਹੋਣ ਡਈ ਸੀ ਉਹਨੇ ਹੱਥ ਚ ਕਿਤਾਬ ਕਤੂਬ ਜੀ ਜਿਹੜੀ ਕਾਪੀ ਨੀ ਫੜੀ ਹੁੰਦੀ ਹਿਸਾਬ ਕਿਤਾਬ ਵਾਲੀ
1: ਡਾਇਰੀ
0: ਉਹ ਬੈਠਾ ਆਣ ਕੇ ਚਾਹ ਪੀਤੀ ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ ਹਾਲਾਂਕਿ ਉਹਨੂੰ ਕੋਈ ਕੁਛ ਨੀ ਸੀ ਕਹਿ ਰਿਹਾ ਤੇ ਡਰਾਮੇ ਦੀ ਗੱਲ ਤਾਂ ਨੀ ਦੱਸ ਰਿਹਾ ਉਹ ਬੀਬੀ ਦੁਆਲੇ ਹੀ ਹੋਏ ਸਰ ਉਹਨੂੰ ਕੋਈ ਕੁਛ ਨੀ ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ ਬੰਦਾ ਕੋਈ ਹੋਰ ਲੱਭ ਲਓ ਮੈਂ ਨੀ ਜੇ ਤੁਹਾਡਾ ਸੈਕਟਰੀ ਅੱਗੋਂ ਤੇ ਗੱਲ ਸੁਣ ਅੱਗੋਂ ਗੱਲ ਸੁਣ ਉਹ ਕਹਿੰਦੀ ਹੋਇਆ ਕੀ ਹੈ ਕਹਿੰਦਾ ਮੈਂ ਤੇ ਜ਼ਮੀਨ ਮੈਨੂੰ ਵੇਲ ਨੀ ਜੇ ਦਿੰਦੀ ਜਦੋਂ ਲੋਕੀ ਇੰਨੀ ਸ਼ਰਮ ਆਉਂਦੀ ਹੈ ਹਾਲਾਂਕਿ ਗੱਲਾਂ ਤੁਹਾਡੇ ਨਾਲ ਕਰਨ ਡੇ ਹੁੰਦੇ ਆ ਪਤਾ ਨੀ ਮੈਂ ਮੇਰੇ ਕੋਲ ਨੀ ਜੇ ਬਰਦਾਸ਼ਤ ਹੋਣ ਡਿਆ ਤੇ ਉਹ ਬੀਬੀ ਉਹਦੇ ਮੋਢੇ ਤੇ ਹੱਥ ਧਰ ਕੇ ਉਹਨੂੰ ਥਾਪੀ ਦੇ ਕੇ ਕਹਿੰਦੀ ਹੌਸਲਾ ਰੱਖ ਦਿਲ ਨੀ ਛੱਡੀ ਦਾ ਇਹ ਠੰਡ ਤੇ ਸ਼ਰਮ ਜਿੰਨੀ ਮਹਿਸੂਸ ਕਰੀਏ ਓਨੀ ਜ਼ਿਆਦਾ ਲੱਗਦੀ ਹੁੰਦੀ
1: ਇਹ ਵਾਕਈ ਮੈਂ ਸ਼ਰਮੀ ਦੀ ਹੱਦ ਹੈ ਵਾਜਾ ਸਾਹਿਬ ਇਹ ਆਪਣੇ ਜਿਹੜਾ ਤੁਸੀਂ ਕਿਹਾ ਨਾ ਵੀ ਇਹ ਡਰਾਮਾ ਆ ਡਰਾਮਾ ਨੀ ਇਹ ਜਿਹੜਾ ਸਾਹਿਤ ਆ ਨਾ ਸਮਾਜ ਦਾ ਦਰਪਣ ਹੁੰਦਾ
0: ਸ਼ੀਸ਼ਾ ਹੁੰਦਾ
1: ਸਾਹਿਤਕਾਰ ਜਿਹੜਾ ਜਦੋਂ ਵੀ ਕੋਈ ਲਿਖਦਾ ਆ ਡਰਾਮਾ ਲਿਖਦਾ ਕਵਿਤਾ ਲਿਖਦਾ ਆ ਵਾਰਤਕ ਲਿਖਦਾ ਉਹ ਸਮਾਜ ਦੇ ਵਿੱਚ ਜੋ ਵੇਖਿਆ ਉਹਦਾ ਮਤਲਬ ਅੰਗ ਹੀ ਹੁੰਦਾ ਇੱਕ ਉਹਨੂੰ ਜਿਹੜੀ ਚੀਜ਼ ਮਤਲਬ ਪਿੰਚ ਕਰਦੀ ਆ ਚੰਗੀ ਨਹੀਂ ਲੱਗਦੀ ਜਾਂ ਜੇ ਉਹ ਮਤਲਬ ਇੱਕ ਸਮਾਜ ਨੂੰ ਨਰੋਈ ਸੇਧ ਦੇਣ ਵਾਸਤੇ ਉਹਨੂੰ ਸਾਹਮਣੇ
0: ਬਹੁਤ ਖੂਬ ਬਹੁਤ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਗੱਲ ਹੀ ਸੁਣਾ ਸਕਦਾ ਉਹ ਸੈਕਟਰੀ ਦਾ ਕਿਤੇ ਮੂੰਹ ਵਿਖਾ ਸਕਦਾ ਹੋਵਾਂ ਜਿਸ ਤਰ੍ਹਾਂ ਦਾ ਉਹਨੇ ਬਣਾਇਆ ਸੀ ਕਹਿੰਦਾ ਮੈਨੂੰ
1: ਇਹ ਬਾਜਾ ਸਾਹਿਬ ਇਹ ਵਾਕਈ ਬੇਸ਼ਰਮੀ ਜਿਹੜੀ ਆ ਨਾ ਸਾਡੇ ਰਾਜਨੀਤੀ ਵਾਨਾਂ ਦੀ ਜਿਹੜੀ ਆ ਨਾ ਬੜੀ ਬੜੀ ਬੇਹੱਦ ਨੀਵੇਂ ਪੱਧਰ ਤੱਕ ਪਹੁੰਚ ਗਈ ਆ ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਬੈਰੀਅਰ ਲੈ ਕੇ ਬਹਿ ਕੀ ਰਹੀ ਆ
0: ਬਹਿ ਗਈ
1: ਜੋੜਾਂ ਚ ਜੜਾਂ ਚ ਬਹਿ ਗਏ ਨੇ ਸਾਡੇ ਦੇਸ਼ੀਆਂ ਦੇ ਵਿੱਚ ਜਿਹੜਾ ਆਪਣੇ ਨਾ ਕਿਸੇ ਵੀ ਖੇਤਰ ਦੇ ਉੱਤੋਂ ਜਿਹੜੀ ਜਿਹੜੀ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਨਾ ਮੇਨ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਨੰਬਰ ਵਨ ਜਿਹੜੀ ਜਿਹਦੇ ਬਾਰੇ ਕਦੀ ਕਿਸੇ ਨੇ ਮਤਲਬ ਸੁਪਨੇ ਚ ਵੀ ਨੀ ਕੋਈ ਸੋਚਿਆ ਉਹ ਹੈਗੀ ਆ ਸਾਡੇ ਦੇਸ਼ ਦੀ ਬੇਇਤਿਹਾਸ਼ਾ ਬੇਲੋੜੀ ਵੱਧਦੀ ਆਬਾਦੀ ਤੇ ਉਹਦੇ ਉੱਤੋਂ ਦੂਸਰਾ ਹੈਗਾ ਜੇ ਧਰਤੀ ਹਵਾ ਪਾਣੀ ਦਾ ਜਿਹੜਾ ਨਾ ਪ੍ਰਦੂਸ਼ਣ ਖਰਾਬ ਹੋਣਾ ਗੰਧਲਾ ਹੋਣਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਚ ਸਾਡੇ ਮੁਲਕ ਨੂੰ ਬਿਲਕੁਲ ਲੈ ਕੇ
0: ਬਹਿ ਗਏ ਤੁਸੀਂ ਖਾਲਸਾ ਜੀ ਹੁਣਾਂ ਨੇ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਕਿਹਾ ਕਿ
1: ਭਾਰਤ
0: ਜੀ ਹਸਪਤਾਲ ਜਾਓ
1: ਦਿੱਲੀ ਤੋਂ ਉਹਨਾਂ ਦੱਸਿਆ ਦਿੱਲੀ ਤੋਂ ਮੈਂ ਸਾਰੀ ਸੁਣੀ ਉਹਨਾਂ ਦੱਸਿਆ
0: ਤੁਹਾਡਾ ਕਹਿੰਦਾ ਅੰਗ ਅੰਗ ਬਿਮਾਰ ਹੈ ਤੁਹਾਡਾ ਸਾਰਾ, ਤੇ ਉਹ ਹੀ ਗੱਲ ਤੁਸੀਂ ਕਰਦੇ ਵੇਖ ਲਓ ਕਿੱਡੀ ਵੱਡੀ ਸਮੱਸਿਆ ਪਾਪੂਲੇਸ਼ਨ।
1: ਬਿਲਕੁਲ ਜੀ ਬਿਲਕੁਲ,
0: ਗਏ ਸੀ ਪੁਲ ਥੱਲਿਓ ਗੈਰ ਕਾਨੂੰਨੀ ਝੁੱਗੀਆਂ ਢਾਉਣ ਪੁਲ ਦੇ ਥੱਲਿਓ, ਤੇ ਉਹ ਕਹਿੰਦਾ ਮੇਰੇ 6 ਬੱਚੇ ਨੇ ਅਸੀਂ ਕਿੱਥੇ ਜਾਈਏ, ਉਹ ਕੈਮਰਾਮੈਨ ਨੂੰ ਕਹਿਣ ਡਿਆ ਸੀ। ਤੇ ਪਰਾਂ ਇੱਕ ਜੱਟ ਖਲੋਤਾ ਸੀ ਆਮ ਸਿੱਧਾ ਜਿਹਾ ਹੀ ਬੰਦਾ, ਮੈਨੂੰ ਤੇ ਲੱਗਾ ਸੀ ਹੈ ਉਹਨੂੰ, ਉਹ ਕੈਮਰਾਮੈਨ ਦੇ ਕੋਲ ਜਾ ਕੇ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ, ਪਤਾ ਨੀ ਉਹਨੇ ਕਿੰਨੀ ਦੱਸੀ, 15-16 ਕਿੱਲੇ ਦੱਸੀ ਹੋਏਗੀ, ਸਾਡਾ ਚੰਗਾ ਭਲਾ ਗੁਜ਼ਾਰਾ ਹੁੰਦਾ ਐਂ ਕਰਕੇ, ਤੇ ਮੇਰੇ 3 ਬੱਚੇ ਨੇ, ਇਹਦੇ ਕੋਲ ਜਾਬ ਵੀ ਹੈ ਨਹੀਂ, ਕੋਈ ਲੈਣੀ ਨੀ, ਕੋਈ ਦੇਣੀ ਨੀ, ਘਰ ਵੀ ਨੀ, ਕਮਰਾ ਵੀ ਨੀ, ਤੂੰ 6 ਬੱਚੇ ਜੰਮੇ ਹੀ ਕਿਉਂ ਨੇ ਪਹਿਲਾਂ ਤੇ, ਹੁਣ ਤੂੰ 6 ਬੱਚਿਆਂ ਦਾ ਤਰਲਾ ਪਾਉਣਾ। ਬਹੁਤ ਸਾਰੇ ਗਰੀਬ, ਇੱਕ ਗਰੀਬ ਕਹਿਣ ਡਿਆ ਸੀ ਮੇਰੀ 5 ਲੜਕੀਆਂ ਹੈ, ਗੁਜ਼ਾਰਾ ਹੋਤਾ ਨਹੀਂ, ਮੈਂ ਕਿਆ ਕਰੂੰਗਾ, ਮਹਿੰਗਾਈ ਬੜਤੀ ਜਾ ਰਹੀ ਹੈ, ਮੈਂ ਸ਼ਾਦੀ ਕੈਸੇ ਕਰਵਾਉਂਗਾ ਇਨਕੀ, ਸਰਕਾਰ ਵੀ ਕੋਈ ਮਦਦ ਨਹੀਂ ਕਰ ਰਹੀ। ਉਹ ਦੱਸੋ ਸਰਕਾਰ ਤੇ, ਤੂੰ ਕੁੜੀਆਂ ਜੰਮੀ ਜਾ, ਸਰਕਾਰ ਤੇਰੀ ਮਦਦ ਕਰ ਰਹੀ ਸੀ।
1: ਜਨੂਨੀ ਜਿਹੜੇ ਲੀਡਰ ਨੇ ਨਾ, ਜਨੂਨੀ ਧਾਰਮਿਕ ਲੀਡਰ ਸਾਰੇ ਧਰਮਾਂ ਦੇ, ਮੈਂ ਕਿਸੇ ਇੱਕ ਦਾ ਨਾਂ ਨੀ ਲੈਂਦਾ, ਉਹ ਆਪਣੇ ਆਪਣੇ ਧਰਮ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਆਦਾ ਬੱਚੇ ਪੈਦਾ
0: ਕਰੋ,
1: ਆਪਣਾ ਕਿਸੇ ਨੇ ਆਪ ਕਿਸੇ ਨੇ ਵਿਆਹ ਹੀ ਨੀ ਕਰਵਾਇਆ, ਤੇ ਕਿਸੇ ਦਾ ਆਪਣਾ ਇੱਕ ਅੱਧਾ ਹੀ ਆ, ਤੇ ਓਹਦਾ ਆ ਵੀ ਜਿੰਨੇ ਮਤਲਬ ਵੱਧ ਹੋਣਗੇ ਓਨੇ ਲੋਕ ਜਨੂਨੀ
0: ਹੋਣਗੇ, ਤੇ ਨਾਲੇ ਵਾਗ ਹੋਣਗੇ, ਅਨਪੜ੍ਹ ਹੋਣਗੇ, ਅਨਸਿਵਲਾਈਜ਼ਡ ਜਿਹੇ ਹੋਣਗੇ, ਇਹਨਾਂ ਦੀਆਂ ਵੋਟਾਂ ਛੇਤੀ ਇਹਨਾਂ ਨੂੰ ਪ੍ਰਭਾਵਿਤ ਕਰਕੇ ਗੱਲਾਂ ਸੁਣਾ ਕੇ ਇਹਨਾਂ ਕੋਲ ਵੋਟਾਂ ਲੈ ਲੈਣੀਆਂ ਨੇ, ਤੇ ਜੇ ਨਹੀਂ ਤਾਂ ਭੁੱਖੇ ਮਰਦਿਆਂ ਦੀਆਂ, ਤੇ ਅਸੀਂ 100-100 ਰੁਪਈਏ, 500-500 ਰੁਪਈਏ ਚ ਵੋਟ ਲੈ ਲੈਣੀ ਹੈ, 1000 ਚ ਲੈ ਲੈਣੀ ਹੈ।
1: ਬਿਲਕੁਲ ਜੀ ਬਾਜੋ ਸਾਹਿਬ, ਇੱਕ ਨਾ ਪਾਕਿਸਤਾਨ ਦੇ ਵਿਦਵਾਨ ਨੇ, ਬਹੁਤ ਵੱਡੇ ਵਿਦਵਾਨ ਨੇ, ਹਸਨ ਨਸਾਰ ਸਾਹਿਬ,
0: ਹਾਂਜੀ ਮੈਂ ਜਾਣਦਾ ਜੀ ਉਹਨਾਂ ਨੂੰ,
1: ਹਾਂਜੀ ਜਾਣਦਾ, ਉਹ ਕਹਿੰਦੇ ਆ ਵੀ ਗਰੀਬ ਬੰਦੇ ਦੀ ਕੋਈ ਮਰਜ਼ੀ ਨੀ ਹੁੰਦੀ, ਕੋਈ ਵੋਟ ਨੀ ਹੁੰਦੀ, ਕੋਈ ਅਣਖ ਨੀ ਹੁੰਦੀ, ਕੋਈ ਇੱਜ਼ਤ ਨੀ ਹੁੰਦੀ।
0: ਬਿਲਕੁਲ
1: ਓਹਦੀ ਇੱਜ਼ਤ ਓਹਦੇ ਕੋਲ ਆ, ਓਹਦੇ ਹੱਥ ਆ, ਜਿਹੜਾ ਜਿਹੜਾ ਓਹਨੂੰ ਰੋਟੀ ਦਿੰਦਾ, ਜਿਹੜਾ ਓਹਦਾ ਅੰਨਦਾਤਾ, ਓਹੀ ਓਹਦੀ ਸਭ ਕੁਛ ਇੱਜ਼ਤ ਆ।
0: ਬਿਲਕੁਲ
1: ਇਸ ਕਰਕੇ ਇਹਨਾਂ ਨੂੰ ਮਤਲਬ ਉਹ ਰੱਖਦੇ ਨੇ ਥਾਂ ਆਟੇ ਦਾਲ ਦੇ ਉੱਤੇ, ਆਪਣੇ ਉੱਤੇ ਉੱਤੇ ਮਤਲਬ ਡਿਪੈਂਡ, ਵੀ ਇਹਨਾਂ ਨੂੰ ਜਦੋਂ ਮਰਜ਼ੀ ਭੁੰਡੀ ਮਰੋੜ ਕੇ ਦੰਗਾ ਫਸਾਦ ਲੋੜ ਹੋਊਗੀ ਦੰਗਾ ਫਸਾਦ ਕਰਾਵਾਂਗੇ, ਕਿਤੇ 2-4 ਦੀ ਬਲੀ ਦੇਣ ਦੀ ਲੋੜ ਹੋਊਗੀ ਬਲੀ ਦੇਵਾਂਗੇ, ਉਹਦੇ ਉੱਤੇ ਜਾ ਕੇ ਆਪਣੀਆਂ ਜਿਹੜੀਆਂ ਵਾ ਰਾਜਨੀਤੀ ਕਰਾਂਗੇ, ਕੁਰਸੀਆਂ ਡਾਵਾਂਗੇ, ਆਪਣੀ ਜਿਹੜੀ ਆ ਆਪਣਾ ਸੱਤਾ ਦਾ ਜਿਹੜਾ ਆਨੰਦ ਮਾਣਾਂਗੇ।
0: ਇਹ ਬੜੇ ਬੇਈਮਾਨ ਨੇ ਜੀ, ਖਾਸ ਕਰਕੇ ਸਾਡੇ ਲੀਡਰ ਬਹੁਤ ਬਗੈਰ ਆਤਮਾ ਤੋਂ ਨੇ ਇਹ ਲੋਕ।
1: ਬਿਲਕੁਲ ਜੀ, ਜਿਹੜੇ ਜਿਹੜੇ ਫੇਰ ਉਹ ਜਿੱਦਾਂ ਨਾ ਬੇਸ਼ਰਮੀ ਦੀ ਹੱਦ ਫੇਰ ਉੱਥੇ ਗੱਲ ਆ ਗਈ ਆ, ਤੁਸੀਂ ਗੱਲ ਕਰੀ
0: ਇਸੇ ਚੀਜ਼ ਚ ਤਾਂ ਵਿਸ਼ਵ ਗੁਰੂ, ਤੁਸੀਂ ਸਮਝਿਆ ਵੀ ਕਰੋ ਯਾਰ ਗੱਲ,
1: ਉਹ ਹੁਣ ਮੈਨੂੰ ਸਮਝ ਲੱਗੀ,
0: ਹੋਣ ਲੱਗੀ ਆ ਬੜੀ ਦੇਰ
1: ਬਾਅਦ,
0: ਹੋਰ ਕਾਹਦੇ ਚ ਵਿਸ਼ਵ ਗੁਰੂ, ਹੋਰ ਤੇ ਹਾਲ ਮੈਨੂੰ ਕੋਈ ਦੇਖਦਾ ਹੀ ਨੀ, ਹੋਰ ਨਾ ਕੋਈ ਸਾਡੇ ਕੋਲ ਹੈ।
1: ਹਾਂਜੀ ਹਾਂਜੀ, ਚਲੋ ਖੈਰਬਾਦ ਸਾਹਿਬ, ਆਪਾਂ ਨੂੰ ਮੈਂ ਆਪਣੀ ਇਸ ਗੱਲਬਾਤ ਨੂੰ ਨਾ ਆਪਣੇ ਅੱਗੇ ਆਖਰ ਵਾਲੇ ਪਾਸੇ ਜਾਂਦਾ ਵੀ ਕੁਦਰਤ ਦੇ ਨਾਲ ਦੋਸਤੀ ਜਿਹੜੀ ਆਪਾਂ ਜਿਹੜੀ ਆ ਉਹ ਸਾਨੂੰ ਜਿਹੜੀ ਨਾ ਪਾਉਣੀ ਚਾਹੀਦੀ ਆ, ਜੇ ਅਸੀਂ ਨਾ ਪਾਈ ਤੇ ਇਹ ਸਭ ਕੁਛ ਜੋ ਕੁਛ ਵੀ ਹੁਣ ਹੋ ਰਿਹਾ ਨਾ, ਜਦੋਂ ਕਦੇ ਮੀਂਹ ਪੈਣਾ ਹੁੰਦਾ ਸੀ, ਮੌਸਮ ਚੇਂਜ ਜਦੋਂ ਰੁਟੀਨ ਦੇ ਵਿੱਚ ਸਾਡੇ ਮੌਸਮ ਅਨੁਸਾਰ ਮੀਂਹ ਪੈਂਦਾ, ਉਦੋਂ ਛਿੱਟ ਨੀ ਪੈਂਦੀ, ਤੇ ਜਦੋਂ ਨਹੀਂ ਲੋੜ ਹੁੰਦੀ ਤੇ ਉਦੋਂ ਮੀਂਹ ਆਈ ਜਾਂਦੇ ਆ, ਇਹ ਸਭ ਮੌਸਮ ਦਾ ਜਿਹੜਾ ਨਾ ਮਤਲਬ ਅੱਗੇ ਪਿੱਛੇ ਹੋ ਜਾਣਾ। ਹਾਂਜੀ ਹਾਂਜੀ, ਤੇ ਇਹ ਸਾਰਾ ਇਹ ਧਰਤੀ ਦੇ ਹਵਾ ਦਾ ਪਾਣੀ ਦੇ ਪ੍ਰਦੂਸ਼ਣ ਕਰਕੇ ਆ, ਤੇ ਇਹ ਸਾਡੇ ਜਿਹੜੇ ਨਾ ਸਾਡੇ ਰਹਿਬਰ ਜਿਹੜੇ ਨੇ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਉਹਨਾਂ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ।
0: ਜੀ ਬਿਲਕੁਲ ਬਿਲਕੁਲ,
1: ਹਾਂਜੀ, ਤੇ ਅਸੀਂ ਚਾਹਾਂਗੇ ਵੀ ਪਰਮਾਤਮਾ ਕਰੇ ਇਹਨਾਂ ਨੂੰ ਥੋੜੀ ਬਹੁਤੀ ਅਕਲ ਦੇਵੇ, ਤੇ ਇਹ ਪੈਸੇ ਰੱਖਣ ਵਾਸਤੇ ਜਿਹੜਾ ਜੀਂਦੇ ਰਹਿਣਾ ਜ਼ਰੂਰੀ ਹੈ, ਜਦੋਂ ਕੋਈ ਹਵਾ ਚੱਲਣੀ ਹੈ ਤਾਂ ਫਿਰ ਉਹਦੇ ਚ ਇਹਨਾਂ ਨੂੰ ਵੀ ਲੱਗਣੀ, ਇਹਨਾਂ ਦੇ ਬੱਚੇ
0: ਆਪਣੀ ਆਉਣ ਵਾਲੀ ਜਨਰੇਸ਼ਨ ਦੇ ਵੀ ਦੁਸ਼ਮਣ ਨੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਖੈਰਾ ਸਾਹਿਬ ਤੁਸੀਂ ਜਦੋਂ ਆਉਂਦੇ ਹੋ ਬੜੇ ਸੰਜੀਦਾ ਮਸਲੇ ਤੇ ਗੱਲਬਾਤ ਕਰਦੇ ਹੋ, ਮੈਨੂੰ ਬਹੁਤ ਚੰਗਾ ਲੱਗਦਾ, ਸਾਨੂੰ ਆਪਣੇ ਸੰਜੀਦਾ ਮਸਲਿਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ। ਯਾਦ ਰੱਖਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ
1: ਦਾ ਗੱਲ ਤੇ ਕਰਨੀ ਚਾਹੀਦੀ ਬਸ ਘੱਟੋ ਘੱਟ ਆਪਾਂ
0: ਤੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਓਨਾ ਕੁ ਪਾਉਣਾ ਚਾਹੀਦਾ। ਵੇਖੋ ਜੇ ਸਾਰੇ ਹੀ ਥੋੜਾ ਥੋੜਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਣ ਤੇ ਅਸੀਂ ਹਨੇਰੀਆਂ ਲਿਆ ਦਈਏ।
1: ਬਸ ਇੱਕ ਬੜੀ ਨਾ ਜਿਹੜੇ ਗ੍ਰੰਥ ਨੇ ਨਾ ਮੈਂ ਦੋ ਮਿੰਟ ਤੁਹਾਡੇ
0: ਤੁਸੀਂ ਪੰਜ ਮਿੰਟ ਲਾਓ ਜੀ।
1: ਜਿਹੜੇ ਧਾਰਮਿਕ ਗ੍ਰੰਥ ਨੇ ਨਾ ਇਹ ਇਹਨਾਂ ਨੂੰ ਆਪਾਂ ਮਤਲਬ ਇਹਨਾਂ ਚ ਪ੍ਰਤੀਕ ਇਹਨਾਂ ਚ ਨਾ ਮਤਲਬ ਇੱਕ ਰਮਜਾਂ ਨੇ ਉਹ ਰਮਜਾਂ ਨੂੰ ਨੀ ਅਸੀਂ ਸਮਝਦੇ ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿੱਚ ਇੱਕ ਪ੍ਰਸੰਗ ਆ ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂੰਮਾਨ ਵਰਗੇ ਸੀਗੇ ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ ਉਹਦੇ ਤੇ ਪੱਥਰ ਸੁੱਟ ਰਹੇ ਸੀ ਹਨਾ ਤੇ ਉਹ ਸ਼੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ ਪਾਣੀ ਚ ਭਿੱਜਦਾ ਸੀਗਾ ਤੇ ਜਾ ਕੇ ਫਿਰ ਰੇਤ ਦੇ ਵਿੱਚ ਲੇਟਦਾ ਸੀ ਤੇ ਫਿਰ ਆਣ ਕੇ ਉਹਦੇ ਤੇ ਉਹ ਆਪਣੇ ਛੰਡਦਾ ਸੀਗਾ
0: ਰੇਤ ਸੁੱਟਦਾ ਸੀ
1: ਹਾਂ ਭੁੱਲ ਦੇ ਉੱਥੇ ਆਣ ਕੇ ਤੇ ਉਹ ਰੇਤ ਮਤਲਬ ਆਪਣੇ ਆਪ ਨੂੰ ਛੰਡ ਦਿੰਦਾ ਜੀ ਦੋ ਚਾਰ ਦਾਣੇ ਜਿਹੜੇ
0: ਰੇਤ ਦੇ ਵੀ ਉਹ ਜਹਮ ਲੈ ਕੇ ਆਏ
1: ਤੇ ਸ਼੍ਰੀ ਰਾਮ ਜੀ ਨੇ ਉਹਨੂੰ ਉਸ ਗੱਲ ਨੂੰ ਕਹਿੰਦੇ ਵੀ ਮਤਲਬ ਸ਼ਾਬਾਸ਼ ਦਿੱਤੀ ਉਹਦੇ ਹੱਥ ਫੇਰਿਆ ਜਿਹੜੀ ਕਹਿੰਦੇ ਉਹਦੇ ਸਟ੍ਰਿਪਸ ਜੀ ਬਣੀ ਆ ਨਾ ਉਹਦੇ ਹੱਥ ਫੇਰਿਆ ਸੀ। ਇਹ ਇਹਦੇ ਵਿੱਚ ਰਮਜ ਇਹ ਆ ਵੀ ਨਿੱਕੇ ਤੋਂ ਨਿੱਕਾ ਯਤਨ ਵੀ ਜਿਹੜਾ ਤੁਹਾਡਾ
0: ਬਿਲਕੁਲ
1: ਉਹ ਵੀ ਕੋਈ ਮੈਨੇ ਰੱਖਦਾ
0: ਜੀ ਜਰੂਰ
1: ਕਹਿ ਸਕਦੇ ਵੀ ਉਹ ਮੇਰੇ ਕੱਲੇ ਨਾ ਯਾਰ ਉੱਥੇ ਮੇਰੇ ਹਟਾਉਣਾ ਕੀ ਹੋਣਾ ਵਾ ਇਹ ਏਦਾਂ ਨੀ ਹੋਣਾ
0: ਮੇਰੇ ਮਰੇ ਵੀ ਚਾਰ ਦਾਣੇ ਰੇਤ ਨਾਲ ਕੀ ਫਰਕ ਪੈ ਜਾਣਾ ਨਹੀਂ ਪੈਂਦਾ
1: ਜੀ ਪੈਂਦਾ
0: ਸਾਰੇ ਪਾਰਟਿਸਪੇਟ ਕਰੀਏ ਥੋੜਾ ਥੋੜਾ ਹੀ ਤੇ ਵੇਖੋ ਕਦੀ ਕਦੀ ਨਾ ਖੈਰਾ ਸਾਹਿਬ ਇੱਕ ਇੱਕ ਕਣੀ ਮੀਂਹ ਦੀ ਪੈਂਦੀ ਹੈ ਮਾੜੀ ਮਾੜੀ ਸਾਣ ਕਣਾ ਕਿਣ ਮਿਣ ਉਹ ਤਿੰਨ ਚਾਰ ਦਿਨ ਪੈਂਦੀ ਰਹਿੰਦੀ ਹੈ ਤੇ ਸਾਰੇ ਟੋਏ ਟਿੱਬੇ ਬਰਾਬਰ ਕਰ ਦਿੰਦੀ ਹੈ ਪਾਣੀ ਦੇ ਨਾਲ।
1: ਹਾਂ ਇੱਕ ਹੋਰ ਇਹਦੀ ਬੜੀ ਏਦਾਂ ਦੀ ਉਦਾਹਰਣ ਜਿਹੜੀ ਤੁਸੀਂ ਵੀ ਸੁਣੀ ਹੋਏਗੀ ਵੀ ਜੰਗਲ ਨੂੰ ਅੱਗ ਲੱਗ ਗਈ ਸਭ ਉੱਠ ਕੇ ਪੰਛੀ ਦੌੜ ਕੇ ਭੱਜ ਗਏ ਤੇ ਇੱਕ ਚਿੜੀ ਸੀ ਵਿਚਾਰੀ ਉਹ ਕੀ ਕਰੇ ਵੀ ਜਿਹੜੇ ਰੁੱਖ ਤੇ ਰਹਿੰਦੀ ਉਹ ਰੁੱਖ ਨੂੰ ਅੱਗ ਲੱਗੀ ਤੇ ਜਾਵੇ ਤੇ ਚੁੰਝ ਭਰ ਕੇ ਪਾਣੀ ਦੇ ਉੱਤੇ ਪਾਈ ਜਾਵੇ ਤੇ ਦੂਜੇ ਕਹਿਣਾ ਤੈਨੂੰ ਛਦਾ ਹੋ ਗਿਆ ਤੂੰ ਕਿ ਤੇਰੀ ਚੁੰਝ ਨਾ ਕੀ
0: ਪਾਣੀ ਤੋਂ ਲੈ ਆਉਣਾ ਬਈ ਚੁੰਝ ਚ ਪਾ
1: ਜਾਨ ਨਾ ਗਵਾ ਬਈ ਤੇ ਚੱਲ ਆਪਾਂ ਵੀ ਉੱਡ ਚੱਲੀਏ ਭੱਜ ਚੱਲੀਏ ਤੇ ਕਹਿੰਦੀ ਵੀ ਮਤਲਬ ਮੈਨੂੰ ਵੀ ਪਤਾ ਵੀ ਮੇਰੀ ਇੱਕ ਚੁੰਝ ਭਰ ਪਾਣੀ ਨਾਲ ਇਹਦੀ ਅੱਗ ਨਹੀਂ ਬੁਝਣੀ ਲੇਕਿਨ ਮੈਂ ਚਾਹੁੰਦੀ ਹਾਂ ਵੀ ਜਦੋਂ ਕਿਤੇ ਗੱਲ ਹੋਵੇ ਇਸ ਗੱਲ ਦੀ ਵੀ ਜਦੋਂ ਜੰਗਲ ਨੂੰ ਅੱਗ ਲੱਗੀ ਸੀ ਤੇ ਭੱਜਣ
0: ਵਾਲਿਆਂ
1: ਸੀ ਤੇ ਭਜਾਉਣ ਵਾਲਿਆਂ
0: ਕਹਿੰਦੀ ਮੇਰਾ ਨਾਂ ਭਜਾਉਣ ਵਾਲਿਆਂ ਚ ਆਉਣਾ ਤੁਹਾਡਾ ਭੱਜਣ ਵਾਲਿਆਂ ਚ ਆਉਣਾ
1: ਹਾਂਜੀ ਹਾਂਜੀ ਵੀ ਉਹਦਾ ਮਤਲਬ ਛੋਟੇ ਤੋਂ ਛੋਟਾ ਯਤਨ ਜਿਹੜਾ ਆਪਾਂ ਆਪਣੇ ਆਪ ਕਰਨਾ ਤੇ ਚਾਹੀਦਾ
0: ਸਾਡਾ ਫਰਜ਼ ਬਣ
1: ਸਾਰੇ ਲੱਗ ਪਈਏ ਇਹ ਸੋਚ ਦੇ ਧਾਰਨੀ ਬਣੀਏ ਬਣ ਜਾਈਏ ਸਾਡਾ ਸਮਾਜ
0: ਸਾਨੂੰ ਆਪਣੇ ਭਾਰਤ ਨੂੰ ਬਚਾਉਣਾ ਚਾਹੀਦਾ ਹਰ ਨਾਗਰਿਕ ਕੋਸ਼ਿਸ਼ ਕਰੇ
1: ਸਾਨੂੰ ਨਾਗਰਿਕਾਂ ਨੂੰ ਲੋਕਾਂ ਨੂੰ ਕੋਸ਼ਿਸ਼ ਕਰਨੀ ਪੈਣੀ ਜੇ ਕਿਸੇ ਲੜੇ ਲੀਡਰ ਨੇ ਜਿਹੜਾ ਨੀ ਜੇ ਤੁਹਾਨੂੰ ਲੜਾਉਣ ਆ ਜਾਣਗੇ ਇੱਕ ਪੱਤ ਕਰਾਉਣ ਆ ਜਾਣਗੇ ਤੁਹਾਡੀ ਭਲਾਈ ਵਾਸਤੇ ਤੁਹਾਡੀ ਜਿੱਤ ਵਾਸਤੇ ਕਦੇ ਕਿਸੇ ਨੇ ਜਿਹੜਾ
0: ਬੇਸ਼ੱਕ ਸੁਣਨ ਵਾਲੇ ਗੁੱਸਾ ਹੀ ਕਰਨ ਭਾਰਤ ਦੇ ਨਾਗਰਿਕ ਮੈਜੋਰਿਟੀ ਚ ਜਾਹਿਲ ਨੇ
1: ਜ਼ਿਆਦਾਤਰ ਹੈ ਹੈਗੀ ਹੈ ਚੇਤਨਾ ਦੀ ਘਾਟ
0: ਬਹੁਤ ਘਾਟ
1: ਠੀਕ ਹੈ ਗੱਲ ਇਹ ਠੀਕ ਹੈ।
0: ਖੈਰਾ ਸਾਹਿਬ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ
0: ਭਾਵੇਂ ਕੰਧਾਂ ਕੋਠੇ ਕੱਚੇ ਸਨ ਪਰ ਰਿਸ਼ਤੇ ਨਾਤੇ ਸੱਚੇ ਸਨ
1: ਸੱਚੇ ਸਨ ਬਿਲਕੁਲ
0: ਆਕਾਸ਼ੀ ਭਾਵੇਂ ਉਡਾਨ ਨਹੀਂ ਸੀ ਪਰ ਪਿਆਰ ਦੇ ਧਾਗੇ ਪੱਕੇ ਸਨ
1: ਬਿਲਕੁਲ ਜੀ ਬਿਲਕੁਲ
0: ਵਿੱਚ ਫਿਜ਼ਾਵਾਂ ਖੌਫ ਨਹੀਂ ਸੀ ਦੁਸ਼ਮਣ ਅਸੂਲ ਦੇ ਪੱਕੇ ਸਨ
1: ਦੁਸ਼ਮਣਾਂ ਦਾ ਵੀ ਕੋਈ ਅਸੂਲ ਸੀ
0: ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ ਇਨਸਾਫ ਤੇ ਮੁਨਸਿਫ ਸੱਚੇ ਸਨ ਸੁੱਚਾ ਸਿਆਂ ਭਾਵੇਂ ਕਤਲ ਤੇ ਕਾਤਲ ਹੈ ਸਨ ਪਰ ਫਾਂਸੀ ਦੇ ਵੀ ਰਸੇ ਸਨ
1: ਬਿਲਕੁਲ ਜੀ ਬਿਲਕੁਲ
0: ਪਰ ਫਾਂਸੀ ਦੇ ਵੀ ਰਸੇ ਸਨ। ਖੈਰਾ ਸਾਹਿਬ ਬਹੁਤ ਬਹੁਤ ਮਿਹਰਬਾਨੀ
1: ਥੈਂਕ ਯੂ
0: ਤੁਹਾਡਾ ਧੰਨਵਾਦ ਜੀ ਜਿਹੜੇ ਤੁਸੀਂ ਇੰਨੀ ਸੋਹਣੀ ਸੋਚ ਰੱਖਦੇ ਹੋ ਬੜਾ ਚੰਗਾ ਲੱਗਦਾ ਤੇ ਇਹੋ ਜਿਹਾ ਕੋਈ ਮੈਂ ਕਹਿੰਦਾ ਸਾਡੇ ਆਹ ਜਿਹੜੀ ਚੰਗੀ ਸੋਚ ਹੀ ਹੈ ਡਿਵੈਲਪ ਕੰਟਰੀਆਂ ਵਿੱਚ ਬੱਚੇ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀ ਕੁਛ
1: ਬਿਲਕੁਲ ਜੀ ਬਿਲਕੁਲ
0: ਬਿਲਕੁਲ ਜੇ ਅਸੀਂ 40 ਸਾਲ 50 ਸਾਲ ਦੇ ਬੱਚੇ ਨੂੰ ਸੁਗੜ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਨਹੀਂ ਬਣੇਗਾ, ਉਹ ਬਣ ਗਿਆ ਜੋ ਉਹਨੇ ਬਣਨਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਹਾਂ, ਇੱਥੇ ਬੱਚਿਆਂ ਨੂੰ ਟ੍ਰੇਨਡ ਕੀਤਾ ਜਾਂਦਾ। ਥੈਂਕ ਯੂ, ਚੀਜ਼ਾਂ ਚੁੱਕਣੀਆਂ, ਸਫਾਈ ਕਰਨੀ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਇਹ ਸਨ ਸੂਬਾ ਸਿੰਘ ਖਹਿਰਾ ਜੀ ਹੀ, ਜਿਹੜੇ ਯਾਰ ਆਪਣੇ ਦੇਸ਼ ਸਮਾਜ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ, ਪਰ ਉਹਨਾਂ ਦੀ ਪੇਸ਼ ਕਿੱਥੇ ਜਾਂਦੀ ਹੈ, ਕਿਉਂਕਿ ਉਹ ਮੈਜੋਰਿਟੀ ਤੇ ਉਹਨਾਂ ਲੋਕਾਂ ਦੀ ਹੈ ਨਾ ਜਿਹੜੇ ਉਜਾੜਨ, ਢਾਉਣ ਤੇ ਖਰਾਬ ਕਰਨ ਵਾਲੇ ਲੋਕ ਹੈਗੇ। ਐਨੀ ਹਾਓ, ਮੈਂ ਗੱਲ ਕਰ ਰਿਹਾ ਸੀ ਜੀ ਤੁਹਾਡੇ ਚਾਚੇ ਟਰੰਪ ਦੀ, ਤੇ ਗੱਲ ਇੱਦਾਂ ਟਰੰਪ ਦੀ ਬਾਹਰ ਦੇ ਮੁਲਕਾਂ ਚ ਨੁਕਤਾਚੀਨੀ ਨਹੀਂ ਹੋਣ ਡਈ, ਮੇਰੇ ਕਹਿਣ ਦਾ ਮਤਲਬ ਕਿ ਲਾਹਨਤਾਂ ਨਹੀਂ ਪੈਣ ਡਈਆਂ ਇਹਨੂੰ, ਲਾਹਨਤਾਂ ਆਪਣੇ ਮੁਲਕ ਵਿਚ ਵੀ ਪੈ ਰਹੀਆਂ ਜੇ ਟਕਾ ਕੇ। ਪਾਰਲੀਮੈਂਟ ਨੇ, ਅਦਾਲਤ ਨੇ ਇਹਨਾਂ ਦੇ ਇਹਦੇ ਖਿਲਾਫ ਫਤਵੇ ਦਿੱਤੇ ਨੇ, ਪਰ ਜਿਹੜਾ ਸਭ ਦੁਨੀਆਂ ਦੀ ਸਭ ਤੋਂ ਤਾਕਤਵਰ ਪੋਜੀਸ਼ਨ ਜਿਹੜੀ ਹੈ ਉਹ ਅਮਰੀਕਾ ਦੇ ਪ੍ਰੈਜੀਡੈਂਟ ਦੀ ਹੈ, ਉਹਨੂੰ ਅਜੇ ਵੀ ਕੋਈ ਫਰਕ ਨਹੀਂ ਪੈਣ ਡਿਆ ਹੈਗਾ, ਕਿਉਂਕਿ ਉਹਦੇ ਕੋਲ ਕਈ ਕਿਸਮ ਦੀਆਂ ਪਾਵਰਾਂ ਹੁੰਦੀਆਂ ਨੇ। ਅਸੀਂ ਉਹਦੀਆਂ ਪਾਵਰਾਂ ਵੱਲ ਨਹੀਂ ਜਾਂਦੇ, ਅਸੀਂ ਉਹਦੇ ਮੂਰਖ ਪੁਣੇ ਵੱਲ ਅੱਜ ਜਾਣਾ ਹੈਗਾ। 2024 ਵਿੱਚ ਜਦੋਂ ਦੂਸਰੀ ਵਾਰ ਇਹ ਬਣੇ ਨੇ ਨਾ, ਆਪਣਾ ਪ੍ਰੈਜੀਡੈਂਟ ਬਣੇ ਨੇ, ਹਾਂਜੀ, ਤੇ ਇਹਨਾਂ ਨੂੰ ਨੌਜਵਾਨਾਂ ਦੀਆਂ ਵੋਟਾਂ ਜਿਹੜੀਆਂ ਨੇ ਨਾ, ਉਹ ਕਾਫੀ ਸਪੋਰਟ ਵਿੱਚ ਸਨ, ਨੌਜਵਾਨ ਜਿੰਨੇ ਸਨ ਇਹਦੀ ਸਪੋਰਟ ਦੇ ਵਿੱਚ, ਤੇ ਮਤਲਬ ਕਿ 7% ਜਾਂ 7 ਪੁਆਇੰਟ ਲਾ ਲਓ ਵੋਟਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਮਤਲਬ ਕਿ ਨੌਜਵਾਨਾਂ ਦੀਆਂ ਹੀ ਪਈਆਂ ਸਨ ਵੱਧ ਹਾਰਿਸ ਨਾਲੋਂ, ਤੇ ਇਸ ਵਕਤ ਇਹਨਾਂ ਦੀ ਪੋਜੀਸ਼ਨ ਜਿਹੜੀ ਇਹ ਹੈ -26 ਹੋ ਗਿਆ ਜੇ 7 ਤੋਂ 12, 7 ਤੋਂ ਘੱਟ ਕੇ 12 ਤੱਕ, 26 ਮੇਰੇ ਮੂੰਹੋਂ ਨਿਕਲਿਆ, 7 ਤੋਂ ਘੱਟ ਕੇ -12 ਚਲੇ ਗਏ ਜੇ ਯੰਗ ਲੋਕ ਵੀ, ਪਹਿਲਾਂ ਪਲੱਸ ਚ 7 ਸਨ, ਹੁਣ -12 ਚ ਜਿਹੜਾ ਇਸ ਵੇਲੇ ਸਟੱਡੀ ਕੀਤੀ ਗਈ ਆ। ਕਮਲਾ ਹੈਰਿਸ ਦੇ ਮੁਕਾਬਲੇ ਚ ਅਮਰੀਕਨ ਮਰਦ ਜਿਹੜੇ ਸਨ ਉਹਨਾਂ ਨੇ ਹੈਰਿਸ ਦੇ ਮੁਕਾਬਲੇ ਚ 12% ਬੜਤ ਦਿੱਤੀ ਸੀ ਮਰਦਾਂ ਨੇ, ਜਦੋਂ 24 ਦੇ ਵਿੱਚ ਮਤਲਬ ਕਿ ਇਲੈਕਸ਼ਨ ਹੋਈ ਸੀ, ਤੇ ਹੁਣ ਜਿਹੜੀ ਸਟੱਡੀ ਕੀਤੀ ਗਈ ਆ 12% ਬੜਤ ਜਿਹੜੀ ਸੀ ਹੁਣ ਉਹ -7 ਚ ਚਲੇ ਗਈ ਜੀ। ਅੰਦਾਜ਼ਾ ਲਾ ਲਿਓ ਕਿੱਥੇ 12% ਤੇ ਵੱਧ ਸੀ ਹੁਣ -7 ਵਿੱਚ ਜੇ, ਤੇ ਧਰਮ ਦਾ ਕਾਰਡ ਹਰ ਥਾਂ ਖੇਡਿਆ ਜਾਂਦਾ, ਭਾਵੇਂ ਕਿਤੇ ਵੱਧ ਖੇਡਿਆ ਜਾਏ ਜਾਂ ਥੋੜਾ ਖੇਡਿਆ ਜਾਏ। ਕੈਥੋਲਿਕ ਲੋਕ ਜਿਹੜੇ ਨੇ ਉਹਨਾਂ ਕੈਥੋਲਿਕ ਲੋਕਾਂ ਨੇ ਹੈਰਿਸ, ਕਮਲਾ ਹੈਰਿਸ ਤੋਂ 20% ਵੱਧ ਵੋਟਾਂ ਇਹਨੂੰ ਪਾਈਆਂ ਸਨ ਕੈਥੋਲਿਕ ਲੋਕਾਂ ਨੇ, ਕਿ ਇਹ ਕੈਥੋਲਿਕ ਧਰਮ ਦਾ ਤੇ ਇਹਨੂੰ ਉਹ ਇਹ ਵੀ ਲਿਹਾਜ਼ ਦਾ ਕੀਤਾ ਗਿਆ ਸੀ, ਹਾਂਜੀ, ਤੇ ਹੁਣ ਕੈਥੋਲਿਕ ਧਰਮ ਵਾਲੇ -4% ਤੱਕ ਇਹਦੇ ਅਗੇਂਸਟ ਹੋ ਗਏ ਨੇ, ਉਹ ਵੀ ਇਹਨੂੰ ਲਾਇਕ ਨਹੀਂ ਕਰਨ ਡਏ ਹੈਗੇ। ਹੁਣ ਜਿਹੜੇ ਮਤਲਬ ਕਿ ਗੋਰੇ ਨੇ ਨਾ ਉੱਥੇ ਅੰਗਰੇਜ਼ ਜਿਹੜੇ ਨੇ USA ਦੇ ਵਿੱਚ, 24 ਵਿੱਚ ਉਹ ਪਲੱਸ ਮਤਲਬ ਕਿ 1% ਜਿਹੜੇ ਸੀ ਉਹ ਗੋਰੇ, ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ 1% ਵੋਟਾਂ ਨੂੰ ਜ਼ਿਆਦਾ ਪਈਆਂ, ਕਿ ਇਹ ਉਹਨਾਂ ਨੇ ਇਹਦਾ ਲਿਹਾਜ਼ ਕੀਤਾ ਵੀ ਚਲੋ ਸਾਡੀ ਜਨਰੇਸ਼ਨ ਜਾਂ ਸਾਡੇ ਨਸਲ ਜਿਹੜੀ ਹੈਗੀ ਆ ਉਹੋ ਹੀ ਲੋਕ ਜਿਹੜੇ ਸਾਰੇ ਆਮ ਪਬਲਿਕ ਸੀ ਉਹ -26 ਹੋ ਗਏ ਜੇ, ਤੇ ਜਿਨ੍ਹਾਂ ਦੀ ਆਮਦਨ $50,000 ਤੋਂ ਘੱਟ ਹੈ, ਹਾਂਜੀ, ਉਹਨਾਂ ਨੇ ਕਮਲਾ ਹੈਰਿਸ ਨਾਲੋਂ 2 ਪੁਆਇੰਟ ਦਾ ਮਤਲਬ ਕਿ ਫਰਕ ਸੀ, 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ, ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ, ਤੇ ਹੁਣ ਉਹ -25 ਹੋ ਗਏ ਜੀ। ਕਿਉਂਕਿ 50,000 ਜਿਨ੍ਹਾਂ ਦੀ ਸਲਾਨਾ ਆਮਦਨ ਸੀ ਤੇ ਇਹਦੇ ਤੇ ਸਾਰੀਆਂ ਕਾਰੋਬਾਰ ਬੰਦ ਹੋ ਗਏ, ਲੋਕਾਂ ਦੇ ਸਿਸਟਮ ਹੀ ਫੇਲ ਹੋ ਗਏ, ਬਹੁਤ ਸਾਰਾ ਟਰੱਕਾਂ ਦਾ ਡਿਪਾਰਟਮੈਂਟ ਜਾਂਦਾ ਰਿਹਾ ਜਾਂ ਟਰੱਕ ਚਲੋ ਸਾਡੇ ਲੋਕ ਜ਼ਿਆਦਾ ਵਾਹੁੰਦੇ ਨੇ, ਸਾਰੇ ਕਾਰੋਬਾਰੀ ਕੰਨਾਂ ਨੂੰ ਹੱਥ ਲਾਉਣ ਡਏ ਨੇ। ਤੇਲ ਜਿਹੜਾ ਹੈਗਾ ਉਹ ਮਹਿੰਗਾ ਹੋ ਗਿਆ, ਜਰਮਨ ਦੇ ਪਤਾ ਨੀ ਕਿੰਨੀਆਂ ਹਜ਼ਾਰ ਫਲਾਈਟਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਅਚਾਨਕ ਕੈਂਸਲ ਕਰਨੀਆਂ ਪਈਆਂ ਨੇ। ਮੈਨੂੰ ਅੱਜ ਪਤਾ ਲੱਗਾ ਨਿਊਜ਼ ਤੋਂ ਕਿ ਸਾਡੇ ਕੋਲ ਇੰਨਾ ਤੇਲ ਹੀ ਹੈ ਨਹੀਂ। ਕਿੰਨੇ ਅਫਸੋਸ ਵਾਲੀ ਗੱਲ ਹੈ, ਸਾਡਿਆਂ ਏਅਰਪੋਰਟਾਂ ਦੇ ਕਿਤੇ ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ, ਖਾਲੀ ਪਏ ਨੇ। ਤੇ ਹੁਣ ਉਹ 50,000 ਵਾਲੇ ਜਿਹੜੇ ਲੋਕ ਨੇ ਨਾ ਉਹ 25% ਮਾਈਨਸ ਹੋਏ ਜੇ ਇਹਦੇ ਨਾਲੋਂ। ਤੇ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਜੀਨੀਅਸ ਲੋਕ ਜਿਹੜੇ ਸਨ, 24 ਵਿੱਚ ਕਮਲਾ ਹੈਰਿਸ ਦੇ ਮੁਕਾਬਲੇ ਟਰੰਪ ਨੂੰ 16% ਉਹਨਾਂ ਨੇ ਵੋਟਾਂ ਜ਼ਿਆਦਾ ਦਿੱਤੀਆਂ ਸੀ, ਜਿਹੜੇ ਦੇਸ਼ ਦੀ ਇਕਾਨੋਮੀ ਨੂੰ ਸਮਝਦੇ ਨੇ, ਅੰਦਰ ਬਾਹਰ ਦੀਆਂ ਚੀਜ਼ਾਂ ਨੂੰ ਸਮਝਦੇ ਨੇ, ਐਜੂਕੇਟਡ ਬਣਤ ਬਣਾਈ ਸੀ। ਹਾਂਜੀ, ਉਹਨਾਂ ਨੇ 16% ਬੜਤ ਦਿੱਤੀ ਸੀ ਇਹਨੂੰ, ਤੇ ਹੁਣ ਉਹ 15% ਉਹ ਵੀ ਮਾਈਨਸ ਹੋ ਗਏ ਜੇ। ਚਿੱਟੀ ਚਮੜੀ ਵਾਲੇ ਲੋਕ ਅੰਗਰੇਜ਼ ਜਿਹੜੇ ਘੱਟ ਪੜ੍ਹੇ ਲਿਖੇ ਨੇ, ਬਿਲਕੁਲ ਜਿਹੜੇ ਪੜ੍ਹੇ ਲਿਖੇ ਨਹੀਂ ਐਵੇਂ 10-10 ਜਮਾਤਾਂ ਪੜ੍ਹੇ ਹੁੰਦੇ ਨੇ ਜਿਹੜੇ, ਉਹਨਾਂ ਦਾ ਟਰੰਪ ਨੂੰ ਜਿਤਾਉਣ ਵਿੱਚ ਵੱਡਾ ਰੋਲ ਸੀ 24 ਦੇ ਵਿੱਚ, ਜਿਵੇਂ ਮੋਦੀ ਨੂੰ ਜਿਤਾਉਣ ਚ ਅੰਧ ਭਗਤਾਂ ਦਾ, ਇਹ ਵੱਡਾ ਰੋਲ। 34% ਵੋਟਾਂ ਉਹਨਾਂ ਨੇ ਕਮਲਾ ਹੈਰਿਸ ਨੂੰ ਇਸ ਕੰਪਨੀ ਨੇ ਜ਼ਿਆਦਾ ਪਾਈਆਂ ਸਨ ਇਹਨੂੰ, ਟਰੰਪ ਨੂੰ ਹੈਰਿਸ ਤੋਂ, ਕਿਉਂਕਿ ਉਹ ਲੋਕ ਲਕੀਰ ਦੇ ਫਕੀਰ ਨੇ, ਨਹੀਂ ਇਹ ਕਮਲਾ ਹੈਰਿਸ ਸ਼ਾਇਦ ਬਾਹਰੋਂ ਆਈ ਹੈ, ਇਹ ਰੱਬ ਜਾਣੇ ਉਹਨਾਂ ਨੇ ਕੀ ਸੋਚਿਆ, ਪਰ ਇਹਨਾਂ ਨੇ ਉਹਨੂੰ 34% ਵੋਟਾਂ ਜ਼ਿਆਦਾ ਪਾਈਆਂ। ਤੇ ਹੁਣ ਇਹ ਅਨਪੜ੍ਹ ਵੀ 2% ਮਾਈਨਸ ਹੋ ਗਏ ਜੇ ਉਹਦੇ ਤੋਂ। ਹੁਣ ਇਹਦੇ ਡਾਇਲਾਗ ਸੁਣ ਲਓ, ਡਾਇਲਾਗ ਤੇ ਤੁਸੀਂ ਇਹਦੇ ਬਹੁਤ ਸੁਣੇ ਹੋਣਗੇ ਦੋਸਤੋ, ਸਵੇਰੇ ਹੋਰ ਗੱਲ, ਰਾਤ ਨੂੰ ਹੋਰ ਗੱਲ, ਸੁੱਤੇ ਲੌਂਡੇ ਵੇਲੇ ਹੋਰ ਗੱਲ, ਔਰ ਇਹਦੀ ਗੱਲ ਚ ਕੋਈ ਦਲੀਲ ਨਹੀਂ, ਲੌਜਿਕ ਨਹੀਂ ਹੁੰਦਾ, ਤੇ ਹੈਰਾਨੀ ਹੁੰਦੀ ਹੈ ਕਿ ਅਮਰੀਕਾ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ ਦਾ ਪ੍ਰੈਜੀਡੈਂਟ ਜਿਹੜਾ, ਇਹਦੀ ਭਾਸ਼ਾ ਕਿੱਦਾਂ ਦੀ ਹੈ, ਇਹ ਤੇ ਆਮ ਬੂਝੜ ਲੋਕਾਂ ਵਾਲੀ ਭਾਸ਼ਾ ਯੂਜ ਕਰਨ ਡਿਆ ਹੈਗਾ। ਅੜੀਅਲ ਜਿਹਾ ਬੰਦਾ ਜਿਹੜਾ ਹੁੰਦਾ, ਖੜੂਸ ਬੰਦਾ ਨਹੀਂ ਹੁੰਦਾ ਜਿਹਦੀ ਮੱਤ ਮਾਰੀ ਜਾਂਦੀ ਹੈ, ਉਸ ਤਰੀਕੇ ਦੀ ਗੱਲਬਾਤ ਕਰਦਾ ਹੈ। ਇਹਨੇ ਹੁਣੇ ਹੀ ਅੱਜ ਜਾਂ ਕੱਲ ਇਹਨੇ ਕਿਹਾ, ਇੰਡੀਆ ਤੇ ਚਾਈਨਾ ਜਿਹੜੇ ਮੁਲਕ ਨੇ ਨਾ ਦੋ, ਇਹ ਨਰਕ ਦਾ ਦਰਵਾਜ਼ਾ ਨੇ। ਭਾਈ ਇੰਡੀਆ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਚਾਈਨਾ ਤੇ ਤੇਰਾ ਮੁਕਾਬਲਾ ਕਰਨ ਡਿਆ, ਤੈਨੂੰ ਚੈਲੇਂਜ ਕਰਨ ਡਿਆ, ਤੂੰ ਕਿਤੇ ਮੂੰਹ ਤੇ ਕਰ ਚਾਈਨਾ ਵੱਲ ਨੂੰ। 600 ਕਿਲੋਮੀਟਰ ਤੇ ਟ੍ਰੇਨਾਂ ਚੱਲਣ ਡਈਆਂ ਨੇ, ਮੈਂ ਹੁਣ ਹਰ ਸਾਰੀ ਉਹਨਾਂ ਦਾ ਨਹੀਂ, ਬਾਕੀ ਉਹ ਅਸਲੇ ਵਿੱਚ ਪ੍ਰੋਡਕਸ਼ਨ ਵਿੱਚ ਯਾਰ ਦੁਨੀਆ ਭਰ ਦੇ ਬਾਜ਼ਾਰ ਭਰੇ ਪਏ ਨੇ ਉਹਦੇ ਮਾਲ ਨਾਲ, ਭਾਵੇਂ ਉਹ ਕੰਘੀਆਂ ਸ਼ੀਸ਼ੇ ਪਏ ਹੁਣ, ਕਾਪੀਆਂ ਪੈਨਸਲਾਂ ਪਈਆਂ ਹੁਣ, ਸਾਰਾ ਜਿਹੜਾ ਅਫਰੀਕਾ ਉਹਦੇ ਤੇ ਉਹਦੇ ਕੰਟਰੋਲ। ਇੰਡੀਆ ਨੁਕਤਾਚੀਨੀ ਇਹ ਉਹ ਸਾਡੇ ਤਲੋਕਾਤ ਅੱਗੇ ਪਿੱਛੇ ਆ, ਸਾਡੇ ਬਾਜ਼ਾਰ ਚਾਈਨਾ ਦੀ ਮਾਲ ਨਾਲ ਭਰੇ ਪਏ ਨੇ, ਚਾਈਨਾ ਡੋਮੀਨੇਟ ਕਰ ਰਿਹਾ ਇਸ ਵਕਤ, ਤੇ ਚਾਈਨਾ ਤੇਰੇ ਬਰਾਬਰ ਨਹੀਂ, ਬਰਾਬਰ ਦਾ ਹੀ ਹੈ। ਤੂੰ ਚਾਈਨਾ ਨੂੰ ਨਰਕ ਦਵਾਰ ਕਰਨ ਡਿਆ, ਤੇਰੀ ਜੈਲਸੀ ਆ, ਹੋਰ ਕੀ ਆ, ਤੇਰੀ ਮੂਰਖਤਾ, ਬੇਸਮਝੀ ਆ, ਜਾਂ ਤੇਰੀ ਜੈਲਸੀ ਆਪਾਂ ਕਹਿ ਸਕਦੇ ਹਾਂ। ਜਦੋਂ ਦੋ ਗਵਾਂਢੀ ਲੜਦੇ ਹੋਣ ਨਾ, ਉਹ ਕਈ ਗੱਲਾਂ ਵੱਧ ਚੜਾ ਕੇ ਵੀ ਕਰ ਜਾਂਦੇ ਨੇ, ਯਾਰ ਤੂੰ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਤੇਰੇ ਮੂੰਹ ਇਹੋ ਜਿਹੀ ਗੱਲ ਕੋਈ ਚੰਗੀ ਥੋੜੀ, ਕਦੀ ਕਦੀ ਤੂੰ ਗ੍ਰੀਨਲੈਂਡ ਤੇਰੀ ਹੈ, ਕਦੀ ਕੈਨੇਡਾ ਤੇਰਾ, ਹਾਂਜੀ ਕਦੀ ਪਤਾ ਨੀ ਕਿਹੜੇ ਕਿਹੜੇ ਕੰਟਰੀਆਂ ਦੇ ਤੁਸੀਂ ਨਾਂ ਲਈ ਜਾਂਦੇ ਹੋ, ਹੱਦ ਹੋ ਗਈ। ਜੋ ਬੇਵਕੂਫਾਂ ਵਾਲੀ ਗੱਲ ਹੈ, ਸੋਭਾ ਨਹੀਂ ਦਿੰਦਾ ਇੱਕ ਯੂਐਸਏ ਦੇ ਪ੍ਰੈਜ਼ੀਡੈਂਟ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ, ਨਰਕ ਦੇ ਦਰਵਾਜ਼ੇ ਨੇ ਫਲਾਂ, ਤੇ ਤੂੰ ਤਾਂ ਨਰਕ ਬਣਾਉਣ ਡਿਆ ਸੋਹਣੇ, ਵਸਦੇ ਰਸਦੇ ਅਮਰੀਕਾ ਦੀ ਇਕਾਨਮੀ ਤੂੰ ਡਾਊਨ ਕੀਤੀ ਹੈ, ਤੇਰੇ ਵਰਗੇ ਜਿੱਥੇ ਜ਼ਿਆਦਾ ਹੋਣਗੇ ਉਹ ਮੁਲਕ ਨੇ ਤੇ ਨਰਕ ਬਣਨਾ ਹੀ ਬਣਨਾ, ਪਰ ਜਿਨ੍ਹਾਂ ਮੁਲਕਾਂ ਨੂੰ ਤੂੰ ਨਰਕ ਕਹਿਣ ਡਿਆ ਤੇਰੀ ਜੈਲਸੀ ਹੈ ਜਾਂ ਤੇਰਾ ਬੂਝੜਪੁਣਾ ਹੈਗਾ। ਤੇ ਦੋਸਤੋ ਅਮੈਰਿਕ ਇਹਦੇ ਉੱਤੇ ਅੱਜ ਫੇਰ ਗੋਲੀ ਚੱਲੀ ਜੇ, ਜੋ ਮਤਲਬ ਕਿ ਨਿਊਜ਼ ਵਿੱਚ ਮਾੜਾ ਜਿਹਾ ਪਤਾ ਲੱਗਾ ਸੀ ਜਦੋਂ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਉਸ ਤੋਂ 5 ਮਿੰਟ ਹੀ ਪਹਿਲਾਂ, ਕਿ ਉਹ ਕਿਉਂ ਕਿੱਦਾਂ ਕੀ ਹੈ, ਉਹ ਨਿਊਜ਼ ਕੋਈ ਆਉਣ ਡਈ ਸੀ ਤੇ ਮੈਨੂੰ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ, ਪਰ ਬਚ ਬਚਾ ਹੋ ਗਿਆ, ਪਤਾ ਨਹੀਂ ਹੋਇਆ ਕੀ ਹੈ, ਭਾਜੜਾਂ ਪਈਆਂ ਸੀ ਟੇਬਲਾਂ ਦੇ ਥੱਲੇ ਵਾਲੇ ਸਨ ਤੇ ਸਿਕਿਉਰਿਟੀ ਵਾਲੇ ਭੱਜ ਭੱਜ ਕੇ ਆਏ ਸਨ, ਉਹਨਾਂ ਨੇ ਇਹਨਾਂ ਦੇ ਆਲੇ ਦੁਆਲੇ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਈ ਕੁਛ ਹੋਇਆ ਕਿਤੇ ਗੋਲੀ ਚੱਲੀ ਆ। ਇਹ ਦੁਨੀਆਂ ਇਹਦੇ ਤੋਂ ਕਿੰਨੀ ਅੱਕੀ ਹੋਏਗੀ, ਇਹਦੇ ਇਹਦੇ ਨਾਗਰਿਕ ਇਹਦੇ ਤੋਂ ਕਿੰਨੇ ਅੱਕੇ ਹੋਣਗੇ, ਆਹ ਦੂਸਰੀ ਵਾਲੀ ਚੱਲੀ ਹੈ ਗੋਲੀ ਇਹਦੇ ਉੱਤੇ, ਇਹ ਕਿਉਂ ਨਹੀਂ ਬੰਦਾ ਸਮਝਦਾ, ਕਿਸ ਤਰ੍ਹਾਂ ਦਾ ਬੰਦਾ, ਇਹਦੀ ਮਿਲਟਰੀ ਦੇ ਅਫਸਰਾਂ ਨੇ ਇਹਨੂੰ ਲਾਂਤਾਂ ਪਾਈਆਂ ਕੈਮਰੇ ਦੇ ਉੱਤੇ, ਗਲਤ ਆਦਮੀ ਹੈ ਔਰ ਇਹ ਗਲਤ ਕਰ ਰਿਹਾ, ਇਹ ਜਾਣ ਬੁੱਝ ਕੇ। ਵੇਖੋ ਸਾਰੀ ਦੁਨੀਆਂ ਦੇ ਵਿੱਚ ਕਿੰਨੀ ਮਹਿੰਗਾਈ ਹੋ ਗਈ ਹੈ, ਲੜਾਈ ਕਿਤੇ ਵੀ ਹੁੰਦੀ ਹੋਏ ਅੱਜ ਅਸੀਂ ਇੰਟਰਕਨੈਕਟਡ ਹਾਂ ਇੱਕ ਦੂਜੇ ਦੇ ਨਾਲ, ਇਸ ਲੜਾਈ ਦੇ ਵਿੱਚ ਸਾਡਾ ਯੋਗਦਾਨ ਪੈਣਾ ਹੀ ਪੈਣਾ ਹੈ, ਮਹਿੰਗਾਈ ਖਾਸ ਕਰਕੇ ਪੈਟਰੋਲ, ਗੈਸਾਂ, ਆਵਾਜਾਈ, ਏਅਰ ਟਿਕਟਾਂ, ਜੋ ਵੀ ਜਿੱਦਾਂ ਦਾ ਮਰਜ਼ੀ, ਹਰ ਇਕਾਨਮੀ ਦੂਜੀ ਇਕਾਨਮੀ ਨਾਲ ਜੁੜੀ ਪਈ ਹੈ ਯਾਰ। ਇਹ ਇੱਕ ਬੰਦਾ ਸਾਰੀ ਦੁਨੀਆਂ ਨੂੰ ਉਥਲ ਪੁਥਲ ਕਰ ਰਿਹਾ। ਠੀਕ ਹੈ, 2 ਵਰਲਡ ਵਾਰਾਂ ਹੋਈਆਂ, ਯੂਰਪ ਨੇ ਅਕਲ ਵੀ ਸਿੱਖੀ ਹੈ ਕਿ ਵਰਲਡ ਵਾਰ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਬਹੁਤ ਵੱਡੀ ਤਬਾਹੀ ਹੈ, 50-50, 100-100 ਸਾਲ ਲੱਗ ਜਾਂਦਾ ਮੁੜ ਕੇ ਪੈਰਾਂ ਤੇ ਆਉਣ ਦੇ, ਤੇ ਕਦੀ ਵੀ ਵਰਲਡ ਵਾਰ ਵਰਗੀ ਜਿਹੜੀ ਵਾਰ ਹੈ, ਨੈਟੋ ਦਾ ਤੂੰ ਹੈਡ ਹੈ, ਨੈਟੋ ਤੇਰਾ ਸਾਥ ਛੱਡ ਗਈ ਹੈ, ਨੈਟੋ ਦੇ ਇਹ ਕਾਗਜ਼ੀ ਸ਼ੇਰ ਨੇ, ਇਹ ਕਹਿੰਦਾ ਸੀ ਟਰੰਪ, ਨੈਟੋ ਕਾਗਜ਼ੀ ਸ਼ੇਰ ਹੈ, ਤੇ ਨੈਟੋ ਦਾ ਜਿਸ ਤਰ੍ਹਾਂ ਸਮਝੌਤਾ ਹੈ ਸਾਡਾ ਕਿ ਸਾਡੇ ਉੱਤੇ ਜਿਹੜਾ ਵੀ ਕੋਈ ਅਟੈਕ ਕਰੇਗਾ ਅਸੀਂ ਸਾਰੀ ਨੈਟੋ ਉਹਦੇ ਤੇ ਅਟੈਕ ਕਰਾਂਗੇ, ਹੁਣ ਨੈਟੋ ਸਾਡਾ ਸਾਥ ਨਹੀਂ ਦੇਣ ਡਈ ਮੇਰਾ ਇਰਾਨ ਤੇ ਉਹ ਨੈਟੋ ਵਾਲੇ ਕਹਿੰਦੇ ਨੇ ਵੀ ਹਾਂ ਸਮਝੌਤਾ ਹੈਗਾ, ਸਮਝੌਤਾ ਹੈਗਾ, ਕੋਈ ਸਾਡੇ ਤੇ ਅਟੈਕ ਕਰੇਗਾ ਤੇ ਸਾਰੀ ਨੈਟੋ ਉਹਦੇ ਤੇ ਅਟੈਕ ਕਰ ਦੇਗੀ, ਪਰ ਕਿਸੇ ਨੇ ਤੇ ਸਾਡੇ ਤੇ ਅਟੈਕ ਕੀਤਾ ਹੀ ਨਹੀਂ, ਤੂੰ ਇਰਾਨ ਤੇ ਅਟੈਕ ਕੀਤਾ, ਨੈਟੋ ਕੀ ਕਰੇਗੀ ਇਹਦੇ ਵਿੱਚ ਜਾ ਕੇ, ਤੇ ਨੈਟੋ ਵਾਲੇ ਤੇ ਵੈਸੇ ਹੀ ਤੇਰਾ ਸਾਥ ਛੱਡ ਗਏ ਨੇ, ਇੰਗਲੈਂਡ ਤੇਰਾ ਸਾਥ ਛੱਡ ਗਿਆ, ਜਰਮਨ ਤੇਰਾ ਸਾਥ ਛੱਡ ਗਿਆ, ਫਰਾਂਸ ਤੇਰਾ ਛੱਡ ਗਿਆ, ਪੁਰਤਗਾਲ, ਕੀ ਦੂਜਾ ਉਹਦਾ ਨਾਂ, ਸਪੇਨ, ਹੋਰ ਵੀ ਕਈ ਕੰਟਰੀ ਤੇਰਾ ਸਾਥ ਛੱਡ ਗਏ ਹੈਗੇ ਨੇ। ਸੋ ਇਸ ਕਰਕੇ ਟਰੰਪ ਜਿਹੜਾ ਇਹ ਦੁਨੀਆਂ ਨੂੰ ਤਬਾਹੀ ਵੱਲ ਖੜ ਰਿਹਾ, ਪਰ ਇਹ ਕਾਮਯਾਬ ਨਹੀਂ ਹੋਏਗਾ, ਇਹ ਇਹ ਇਤਿਹਾਸ ਗਵਾਹ ਹੈ ਕਿ ਇਹੋ ਜਿਹੀ ਅੱਤ ਇਤਿਹਾਸ ਵਿੱਚ ਬੜਿਆਂ ਨੇ ਚੁੱਕੀ ਹੈ। ਇਹਨਾਂ ਦਾ ਹਿਸਟਰੀ ਖੋਲ ਕੇ ਵੇਖ ਲਓ, ਕਿੰਨੇ ਮੁਲਕ ਇਹਨਾਂ ਨੇ ਤਬਾਹ ਕੀਤੇ ਨੇ, ਹੱਸਦੇ ਵਸਦੇ ਮੁਲਕ ਸਨ, ਉਹਨਾਂ ਦੀ ਇਕੋਨੋਮੀ, ਆਹ ਜਿਹੜਾ ਕੀ ਹੈਗਾ ਸੀ ਇਰਾਕ ਦਾ ਵੇਖ ਲਓ, ਅੱਜ ਇਰਾਕ ਦਾ ਕੀ ਹਾਲ ਹੈ, ਉਹ ਜਿਹੜਾ ਜਿੱਥੋਂ ਕਰਨਲ ਗਦਾਫੀ, ਉਹਦੇ ਮੁਲਕ ਦਾ ਕੀ ਹਾਲ ਹੈ, ਉੱਥੇ ਬਿਜਲੀ ਪਾਣੀ ਮੁਫ਼ਤ ਹੁੰਦਾ ਸੀ, ਉਹਨਾਂ ਨੂੰ ਮਿਲਦਾ ਹੁੰਦਾ ਸੀ, ਗੌਰਮੈਂਟ ਮਕਾਨ ਬਣਾ ਬਣਾ ਲੋਕਾਂ ਨੂੰ ਦਿੰਦੀ ਹੁੰਦੀ ਗਦਾ। ਠੀਕ ਹੈ, ਗਦਾਫੀ ਵਿੱਚ ਵੀ ਡਿਕਟੇਟਰਾਂ ਦੇ ਵਿੱਚ ਹੁੰਦੀਆਂ ਹੀ ਨੇ, ਡਿਕਟੇਟਰ ਜਿਹੜਾ ਬਣੇਗਾ ਆਪਣੇ ਮੁਲਕ ਦਾ, ਉਹਨੇ ਆਪਣੀ ਬਦਮਾਸ਼ੀ ਕਾਇਮ ਰੱਖਣ ਵਾਸਤੇ ਪੁੱਠਾ ਸਿੱਧਾ ਕੰਮ ਕੋਈ ਨਾ ਕੋਈ ਕਰਨਾ ਹੀ ਆ, ਮੈਂ ਯੈਸ ਨਹੀਂ ਕਰਦਾ ਉਹਨੂੰ, ਪਰ ਇਹਨੇ ਮੁਲਕ ਹੀ ਪੁੱਠੇ ਉਹ ਕਰਕੇ, ਸੀਰੀਆ ਵੇਖ ਲਓ, ਉਹ ਹੋਰ ਵੀ ਕਿੰਨੇ ਮੁਲਕ ਨੇ, ਕਿੰਨੀਆਂ ਇਕਾਨਮੀਆਂ ਬਰਬਾਦ ਕੀਤੀਆਂ ਨੇ ਇਹਨੇ, ਇਹ ਸਾਰੀਆਂ ਇਹਨਾਂ ਦੇ ਖਾਤੇ ਚ ਜਾਂਦੀਆਂ ਨੇ, ਯੂਐਸਏ ਦੇ ਖਾਤੇ ਦੇ ਵਿੱਚ। ਵੀਤਨਾਮ ਵੇਖ ਲਓ, ਕਈ ਕਈ ਕੰਟਰੀ ਨੇ ਜਿਨ੍ਹਾਂ ਦਾ ਇਹਨਾਂ ਨੇ ਲੱਕ ਹੀ ਤੋੜ ਕੇ ਧਰ ਦਿੱਤਾ, ਸਿਰਫ ਤੇਰੀ ਤਾਂ ਸਰਪੰਚੀ ਵੀ ਹੁਣ ਜਾਂਦੀ ਰਹੀ ਹੈ, ਤੇਰਾ ਉਹ ਰੋਬ ਵੀ ਨਹੀਂ ਰਿਹਾ ਪਹਿਲਾਂ ਵਾਲਾ, ਤੈਨੂੰ ਟਿੱਚ ਸਮਝਦੇ ਨੇ ਹੁਣ ਲੋਕ, ਤੂੰ ਆਪਣਾ ਜਲੂਸ ਆਪ ਹੀ ਕਢਾ ਲਿਆ। ਜਦੋਂ ਟਰੰਪ ਵਰਗੇ ਹੈਡ ਆਫ ਦੀ ਡਿਪਾਰਟਮੈਂਟ ਬਣਨਗੇ ਤੇ ਫਿਰ ਆਹ ਵੀ ਇੱਜ਼ਤ ਜਿਹੜੀ ਇਸ ਵਕਤ ਹੈ ਉਹ ਵੀ ਨਹੀਂ ਰਹਿਣੀ। ਆਪਣਾ ਟੌਰ ਬਰਕਰਾਰ ਰੱਖਣ ਵਾਸਤੇ ਵੀ ਦਿਮਾਗ ਚਾਹੀਦਾ। ਪਰ ਮੈਂ ਇਹ ਨਹੀਂ ਕਹਿੰਦਾ ਕਿ USA ਨਾ, ਤੁਹਾਡਾ ਹੈਡ ਆਫ ਦੀ ਡਿਪਾਰਟਮੈਂਟ ਕੋਲ ਦਿਮਾਗ ਨਹੀਂ ਹੈਗਾ। ਔਰ ਸਾਰੇ ਦੁਨੀਆ ਮੰਨਣ ਡਈ ਹੈ ਕਿ ਦਿਮਾਗ ਨਾਂ ਦੀ ਚੀਜ਼ ਇਹਦੇ ਕੋਲ। ਅੜਬ ਖੜੂਸ ਆਦਮੀ ਜੋ ਮੂੰਹ ਚ ਆਉਂਦਾ ਵੈ ਕਦੀ ਕਿਹੇ ਕਰ। ਮੈਂ ਕਿਊਬਾ ਨਾਲ ਵੀ ਵੇਖਣਾ, ਮੈਂ ਕਿਤੇ ਨਾ ਤੂੰ ਵੇਖਣਾ ਹੈਗਾ, ਹੱਦ ਹੋ ਗਈ ਹੈ। ਤੇਰੇ ਤੋਂ ਵੱਡੇ ਵੱਡੇ ਇੱਥੇ ਆਏ, ਉਹਨਾਂ ਦੇ ਵੀ ਪੈਰ ਨਹੀਂ ਲੱਗੇ, ਚਾਰ ਦਿਨ ਉਹਨਾਂ ਨੇ ਵੀ ਬੜੀ ਅੱਤ ਚੁੱਕੀ ਸੀ। ਸੋ ਇਸ ਕਰਕੇ ਇਹ ਜਿਹੜੀ ਇੱਕ ਪਲੈਨਟ ਸਾਰੇ ਦਾ ਸਾਰਾ, ਅਸੀਂ ਸਾਰੀ ਦੁਨੀਆ ਇੱਕ ਪਲੈਨਟ ਦੇ ਵਾਸੀ ਹਾਂ। ਇਹ ਧਰਤੀ ਇਹਦੇ ਚ ਹਲੀਕਾਂ ਮਾਰੀਆਂ ਨੇ ਇੰਡੀਆ, ਕਿਊਬਾ ਤੇ ਫਰਾਂਸ, ਪਰ ਇਹ ਹੈ ਤੇ ਇੱਕ ਹੀ ਪਲੈਨਟ ਹੈ ਨਾ। ਇਹਨੂੰ ਬਚਾਉਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿੱਚ ਇੰਨਾ ਕੁ ਅਸਲਾ ਦੱਬਿਆ ਪਿਆ। ਅਸੀਂ ਸਾਰੇ ਅਸਲੇ ਤੇ ਤੁਰੇ ਫਿਰਦੇ ਹੈਗੇ ਆ। ਚੰਨਾ ਚੰਨ ਤਾਰੇ ਅਸੀਂ ਖੋਜ ਲਏ ਨੇ ਸਾਰੇ, ਪਰ ਆ ਉਹਨਾਂ ਦੇ ਬਹਿਣ ਦੀ ਕੋਸ਼ਿਸ਼, ਵਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਆਪ ਅਸੀਂ ਅਸਲੇ ਬਰੂਦ ਦੇ ਉੱਤੇ ਬੈਠੇ ਹੈਗੇ। ਇਸ ਕਰਕੇ ਹਰ ਉਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਸਾਡਾ ਪਲੈਨਟ ਬਚੇ, ਇਸ ਪਲੈਨਟ ਦੀ ਲਾਈਫ ਬਚੇ। ਅੱਜ ਕੋਈ ਵੀ ਅਖੀਰਲਾ ਬਦਮਾਸ਼ ਨਹੀਂ, ਹਰ ਇੱਕ ਦੇ ਕੋਲ ਜਿਹੜੇ ਮੇਨ ਕੰਟਰੀਜ਼ ਹੈਗੇ ਨੇ ਐਟਮ ਬੰਬ ਨੇ। ਮੈਂ ਸੁੱਟਾਂਗਾ, ਉਹ ਵੀ ਮੇਰੇ ਤੇ ਸੁੱਟਣਗੇ, ਇਹ ਤਾਂ ਕਦੀ ਹੋ ਨਹੀਂ ਸਕਦਾ। ਤੇ ਫਿਰ ਗਈ ਦੁਨੀਆ। ਅੱਜ ਨਹੀਂ ਅਸੀਂ ਕਹਿ ਸਕਦੇ ਕਿ ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੈਨੂੰ ਬਰਬਾਦ ਕਰ ਦਿਆਂਗਾ। ਨਹੀਂ, ਉਧਰੋਂ ਵੀ ਇਸ ਤਰ੍ਹਾਂ ਦੇ ਵੈਪਨ ਆਉਣਗੇ ਸਾਡੇ ਵੱਲ। ਸੋ ਬੰਦਿਆਂ ਵਾਂਗੂ ਆਓ ਕਾਰੋਬਾਰ ਕਰੀਏ, ਇਸ ਧਰਤੀ ਨੂੰ ਹੋਰ ਸੁੰਦਰ ਬਣਾਈਏ, ਬਿਜ਼ਨਸ ਕਰੀਏ, ਸੁਵਿਧਾਵਾਂ ਦਈਏ ਆਪਣੇ ਕੰਟਰੀਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ। ਹਾਂਜੀ, ਭੁੱਖ ਮਰੀ ਜਿਹੜੀ ਹੈ ਜਿਨ੍ਹਾਂ ਮੁਲਕਾਂ 'ਚ, ਉਹਨਾਂ ਦੀ ਸਗੋਂ ਮਦਦ ਕਰੋ ਤੁਸੀਂ, ਜਾਂ ਉਹਨਾਂ ਨੂੰ ਵੀ ਉੱਚ ਸਿੱਖਿਆ ਦੇ ਕੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਐਗਰੀਕਲਚਰ ਦੀ, ਲਘੂ ਉਦਯੋਗਾਂ ਦੀ, ਜੋ ਵੀ ਹੈ, ਜਿਸ ਤਰ੍ਹਾਂ ਵੀ ਹੈ, ਇਸ ਧਰਤੀ ਨੂੰ ਖੂਬਸੂਰਤ ਬਣਾਇਆ ਜਾਏ, ਨਾ ਕਿ ਜਿਹੜੇ ਮਾਰੂ ਹਥਿਆਰ ਨੇ ਉਹ ਧਰਤੀ ਦੇ ਵਿੱਚ ਦੱਬੇ ਹੋਣ ਅਸੀਂ। ਹਾਂਜੀ, ਸੋ ਇਸ ਕਰਕੇ ਸੱਜਣੋ, ਇਹ ਸੀ ਸਾਡਾ ਮੇਰਾ ਅੱਜ ਦਾ ਪ੍ਰੋਗਰਾਮ। ਤੇ ਅਗਲੇ ਹਫ਼ਤੇ ਵੀਕਐਂਡ ਤੇ ਸੈਚਰਡੇ ਸੰਡੇ ਦੋਸਤੋ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਅਕਾਲ, ਨਮਸਤੇ, ਆਦਾਬ। ਤੁਸੀਂ ਦੋਸਤੋ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਕੁਛ ਫੋਕ ਸੌਂਗ ਸੁਣਾਂਗੇ ਤੇ ਉਸ ਤੋਂ ਬਾਅਦ ਲਾਲ ਸਿੰਘ ਚੀਮਾ ਸਾਹਿਬ ਤੇ ਫੇਰ ਆਪਣੇ ਨਾਲ ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਦੋਸਤੋ। ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸਿੰਦਰ ਕੌਰ ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ। ਲਓ ਜੀ।

0: ਦੋਸਤੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ, ਨੌਲੇਜ ਦਾ ਭੰਡਾਰ ਸਾਡੇ ਨਾਲ ਮਿਲ ਗਏ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਡਾਕਟਰ ਸਾਹਿਬ ਆ ਜਾਣਗੇ। ਤੇ ਚੀਮਾ ਸਾਹਿਬ ਅੱਜ ਕੀ ਲੈ ਕੇ ਆਉਂਦੇ ਆ ਮੈਨੂੰ ਵੀ ਨਹੀਂ ਪਤਾ, ਕਰਦੇ ਉਹਨਾਂ ਦੇ ਨਾਲ ਗੱਲਬਾਤ, ਪੁੱਛਦੇ ਉਹਨਾਂ ਕੋਲੋਂ ਅੱਜ ਕੀ ਹੈਗਾ ਜੀ। ਆਓ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਆਇਆਂ
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ, ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਦੋਸਤੋ ਆ ਗਿਆ ਕਰੋ, ਜਿਹੜਾ ਤੁਸੀਂ ਮਾੜੀ ਮੋਟੀ ਖਬਰ ਲਿਆਉਣੀ ਹੁੰਦੀ ਹੈ ਲੈ ਕਰੋ, ਵਾਧਾ ਗਿਆਨ ਆ ਜਿਹੜਾ ਵੰਡਿਆ ਵਾਧਾ ਕਹਿੰਦੇ ਆ, ਤੇ ਸਾਰੇ ਜਣੇ ਆਪਣਾ ਆਪਣਾ ਹਿੱਸਾ ਪਾਉਣ ਲੱਗੀਏ ਖੱਟ ਸਾਹਿਬ ਜੀ, ਤਾਂ ਬਹੁਤ ਢੇਰ ਲੱਗ ਜਾਂਦਾ ਗਿਆਨ ਦਾ। ਤੇ ਖਬਰ ਸਾਰਾ ਖੱਕ ਸਾਹਿਬ ਜੀ, ਇਸ ਤਰ੍ਹਾਂ ਕਿ ਆਪਾਂ ਖਬਰ ਥੋੜਾ ਵਾਕਫਾ ਨਾ ਗਿਆ ਕੀਤੀਆਂ ਨੀ, ਤੇ ਅੱਜ ਆਪਾਂ ਫਿਰ ਕਰ ਲੈਣੇ ਇਹ ਸਾਰੀਆਂ। ਇਹਦੇ ਨਾਲ ਹੁਣ ਖੱਕ ਸਾਹਿਬ ਜੀ, ਪਹਿਲੀ ਖਬਰ ਆਪਣੇ ਕੋਲ ਇਹ ਹੈ ਕਿ ਅਮਰੀਕਨ ਫੌਜ ਦੁਆਰਾ 6-7 ਮਹੀਨਿਆਂ ਤੋਂ ਜਿਹੜੀਆਂ, ਦੇਖੋ ਜਿਹੜਾ ਵੈਨਜ਼ੂਏਲਾ ਤੇ ਅਟੈਕ ਹੋਇਆ ਉਹ ਜੂਨ ਚ ਹੀ, ਮਈ ਚ ਹੀ ਉਹ ਸ਼ੁਰੂ ਹੋ ਗਿਆ ਸੀਗਾ,
0: ਤਿਆਰੀ ਉਦੋਂ ਹੋ ਗਈ ਸੀ।
1: ਹਾਂ, ਤਿਆਰੀ ਉਹ ਹੌਲੀ ਹੌਲੀ ਜਦੋਂ ਸਾਰੇ ਪਿਆਦੇ ਇਕੱਠੇ ਕਰਕੇ ਫਿਰ ਆਪਣੇ ਥਾਂ ਥਾਂ ਹੀ ਰੱਖਣੇ ਸ਼ੁਰੂ ਕਰ ਦਿੱਤੇ, ਜਦੋਂ ਦੇਖਿਆ ਵੀ ਸਾਡਾ ਦਾਹ ਲੱਗਦਾ ਆ ਫਿਰ ਇਹਨਾਂ ਨੇ ਉੱਥੇ ਜਾ ਕੇ ਲੱਭ ਲਿਆ ਉਹਨੂੰ। ਤੇ ਅਮਰੀਕਾ ਦੁਆਰਾ 6-7 ਮਹੀਨਿਆਂ ਤੋਂ ਬਣਾਈਆਂ ਗਈਆਂ ਯੋਜਨਾਵਾਂ ਦਾ ਨਤੀਜਾ ਬੀਤੇ ਸ਼ਨਿਚਰਵਾਰ ਦੇ ਦਿਨ ਤੜਕਸਾਰ ਜਿਹੜਾ ਉਹ ਸਾਹਮਣੇ ਆਇਆ ਸੀਗਾ। ਸ਼ੁੱਕਰਵਾਰ ਰਾਤ ਨੂੰ ਹੀ ਜਿਹੜਾ ਸੀਗਾ ਉਹ ਰਾਜੇ ਦੇ ਪਿਆਦੇ ਜਿਹੜੇ ਸੀਗੇ ਆਪਣਾ ਆਪਣੀ ਜਗ੍ਹਾ ਪਰ ਉਹ ਤੈਨਾਤ ਕਰ ਦਿੱਤੇ ਗਏ ਸਨ, ਅਤੇ ਸ਼ਨਿਚਰਵਾਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਜੂਰੋ ਨੂੰ ਉਸਦੇ ਘਰੋਂ ਬੰਦੀ ਬਣਾ ਲਿਆ ਗਿਆ ਅਤੇ ਉਸਦੀ ਪਤਨੀ ਨੂੰ ਵੀ ਲਪੇਟ ਵਿਚ ਲੈ ਕੇ ਵੈਨਜ਼ੂਏਲਾ ਤੋਂ ਨਿਊਯਾਰਕ ਵਿਚ ਵੀ ਇਕ ਕੈਦ ਵਿਚ ਬੰਦ ਕਰ ਦਿੱਤਾ।
0: ਪੋਸੀਬਲ ਕਿੱਦਾਂ ਹੋਇਆ ਜੀ ਇਹ? ਉੱਥੇ ਕੋਲ ਇੰਨੀ ਆਰਮੀ ਆ, ਸਾਰਾ ਕੁਛ ਆ, ਇਹ ਕਿਹੜੇ ਤਰੀਕੇ ਦੇ ਨਾਲ ਅੰਦਰੋਂ ਜਾਂ ਫਿਰ ਅੰਦਰ ਭੇਤੀ ਹੋਣਗੇ ਜਿਹੜੇ ਇਹਨਾਂ ਨੇ ਖਰੀਦੇ ਹੋਣਗੇ?
1: ਜੀ ਬਿਲਕੁਲ, ਤੁਹਾਡੀ ਗੱਲ 16 ਨੇ ਸਹੀ ਆ। ਉਹਦੇ ਜਿਹੜੇ ਸੀਗੇ ਨਾ ਬਹੁਤ ਨੇੜੇ ਦੇ ਕਰੀਬੀ ਸੀਗੇ ਇਕ ਦੋ ਵਿਚ, ਉਹਨਾਂ ਨੇ ਕੱਲੀ ਕੱਲੀ ਜਿਹੜੀ ਡੀਟੇਲ ਆ ਉਹ ਇਕੱਠੀ ਕਰਕੇ ਇਹਨਾਂ ਨੂੰ ਦੇ ਦਿੱਤੀ ਸੀਗੀ ਕਿ ਇੰਨੇ ਵਜੇ ਸੌਂਦਾ, ਆ ਉਹ ਖਾਂਦਾ, ਇੰਨੇ ਵਜੇ ਆ ਕਰਦਾ, ਇੰਨੇ ਵਜੇ ਆ ਕਰਦਾ, ਇੱਥੇ ਇੱਥੇ ਜਾਂਦਾ, ਉਹ ਸਾਰਾ ਕੁਛ ਜਿਹੜਾ ਸੀਗਾ ਉਹ ਇਹਨਾਂ ਦੇ ਕੋਲ ਸੀਗਾ। ਤੇ ਫਿਰ ਇਹਨਾਂ ਨੇ ਖਾਕਸਾ ਵੀ ਜਿਹੜੀ ਉਹਦੀ ਉਹ ਮਿਲਟਰੀ ਹੁੰਦੀ ਆ ਨਾ, ਤੁਹਾਨੂੰ ਪਤਾ ਹੁਣ ਬਹੁਤ ਸਾਰੀ ਮਿਲਟਰੀ ਆ ਜਿਹੜੀ ਉਹ ਜਿਹੜੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਆ ਇਹਦੇ ਤੇ ਨਿਰਭਰ ਆ, ਫੋਨ ਕਰਨਾ ਜਾਂ ਵਾਇਰਲੈਸ ਕਰਨੀ ਆ, ਕੋਈ ਵੀ ਮੈਸੇਜ ਭੇਜਣਾ ਉਹ ਇਲੈਕਟ੍ਰੋਨਿਕਲੀ ਜਾਂਦੇ ਆ ਮੈਸੇਜ ਵਗੈਰਾ। ਤੇ ਉਹ ਫਿਰ ਜਿਹੜਾ ਆ ਹੁਣ ਦੇਖੋ ਖੱਟ ਸਾਹਿਬ ਜੀ, ਪੁਰਾਣੇ ਸਮੇਂ ਦੇ ਵਿਚ ਕੀ ਹੁੰਦਾ ਸੀਗਾ, ਜੇ ਕਿਸੇ ਨੇ ਬੈਂਕ ਲੁੱਟਣੀ ਆ ਨਾ, ਪਹਿਲਾਂ ਤਾਂ ਉਹ ਹਥਿਆਰ ਖਰੀਦੂਗਾ, ਫਿਰ ਉਹ ਕਿਸੇ ਨੂੰ ਨਾਲ ਵੀ ਲੜਾਊਗਾ ਕਿਉਂਕਿ ਇਕੱਲੇ ਬੰਦੇ ਦਾ ਕੰਮ ਨੀ ਹੁੰਦਾ, ਫਿਰ ਸਾਰੀਆਂ ਸਕੀਮਾਂ ਬਣਾਊਗਾ, ਜਿੱਦਾਂ ਉਹ ਫਰਾਂਸ ਦੇ ਵਿਚ ਹੁਣੇ ਪਿੱਛੇ ਜਿਹੇ ਰੋਬਰੀ ਹੋ ਕੇ ਆ ਗਈ,
0: ਕੀ ਕਰੂਗਾ ਕੋਈ ਬੰਦਾ ਉਹਦੇ ਪੂਰੇ ਹਫਤਾ 10 ਦਿਨ 15 ਦਿਨ ਮਹੀਨਾ ਵਿੱਚ, ਕੌਣ ਆਉਂਦਾ ਕੌਣ ਜਾਂਦਾ ਤੇ ਕੀ ਹਿਸਾਬ ਦਾ? ਬਿਲਕੁਲ
1: ਬਿਲਕੁਲ। ਪਰ ਹੁਣ ਖੱਕ ਸਾਹਿਬ ਜੀ, ਜਿਹੜਾ ਆਹ ਕੰਪਿਊਟਰ ਆ ਨਾ ਤੇ ਜਿਹੜੀ GPS ਡਿਵਾਈਸ ਆ ਇਹਨਾਂ ਰਾਹੀਂ ਸਾਰੀ ਕਮਿਊਨੀਕੇਸ਼ਨ ਹੁੰਦੀ ਆ, ਔਰ ਇਹ ਤੁਹਾਨੂੰ ਕਿਸੇ ਨੂੰ ਜਾ ਕੇ ਲੁੱਟਣ ਦੀ ਮਾਰਨ ਦੀ ਲੋੜ ਨੀ, ਚੁੱਪ ਕਰਕੇ ਇੱਥੋਂ ਸੈਟੇਲਾਈਟਾਂ ਨਾਲ ਹੀ ਉਹਨਾਂ ਦਾ ਸਾਰਾ ਕੁਝ ਜਾਮ ਕਰ ਦਿਓ, ਕਿਸੇ ਨੂੰ ਸੁਨੇਹਾ ਹੀ ਨਹੀਂ ਜਾਂਦਾ ਵੀ ਕੀ ਹੋ ਰਿਹਾ। ਸੋ ਇਹਨਾਂ ਨੇ ਕੀ ਕੀਤਾ, ਉਹ ਸਾਰਾ ਕਮਿਊਨੀਕੇਸ਼ਨ ਜਿਹੜਾ ਸੀਗਾ ਉਹਨੂੰ ਸੀਜ਼ ਕਰ ਦਿੱਤਾ, ਤੇ ਜਦੋਂ ਉਹ ਸਾਈਬਰ ਅਟੈਕ ਦੇ ਨਾਲ ਉਹ ਸਾਰਾ ਕੁਝ ਖਤਮ ਕਰਦਾ, ਉਹ ਖਬਰਾਂ ਇਧਰ ਪਈਆਂ ਨੀ, ਤੇ ਜਿੱਥੇ ਜਿੱਥੇ ਉਹਦੇ ਬੇਸ ਸੀਗੇ ਨਾ ਛੋਟੇ ਮੋਟੇ ਮਿਲਟਰੀ, ਤੁਹਾਨੂੰ ਪਤਾ ਉਹਨਾਂ ਕੋਲ ਕਿਹੜਾ ਐਡੀ ਵੱਡੀ ਮਿਲਟਰੀ ਆ, ਉਹਨਾਂ ਦੇ ਉੱਤੇ ਫਿਰ ਇਹਨਾਂ ਨੇ ਤਿਆਰੀ ਪਹਿਲਾਂ ਕੀਤੀ ਸੀ, ਉਹ ਜੈਟ ਫਾਈਟਰ ਉਡਾ ਕੇ ਤੇ ਹੈਲੀਕਾਪਟਰਾਂ ਦੇ ਨਾਲ ਕੋਈ 12,000 ਬੰਦਾ ਕਹਿੰਦੇ ਉੱਥੇ ਸੀਗਾ ਵੈਨਜ਼ੂਏਲਾ ਦੇ ਵਿੱਚ ਗਿਆ ਸਾਰਾ, ਤੇ ਉਹਦੇ ਨਾਲ ਫਿਰ ਇਹਨਾਂ ਨੇ ਉਹ ਸਾਰੇ ਬੰਬ ਮਾਰ ਮਾਰ ਕੇ ਜਿੱਥੋਂ ਉਹਨਾਂ ਨੇ ਰਿਸਪੋਂਸ ਕਰਨਾ ਸੀਗਾ ਉਹ ਉਡਾਤੇ, ਤੇ ਉਹ ਨਾਲ ਦੀ ਨਾਲ ਹੈਲੀਕਾਪਟਰ ਰਾਹੀਂ ਉਹ ਜਿਹੜੇ ਸੀਗੇ ਦੂਜੇ ਬੰਦੇ ਉਹ ਜਾ ਕੇ ਤੇ ਉੱਥੋਂ ਉਹਨੂੰ ਫੜ ਲਿਆ। ਉਹ ਕਹਿੰਦੇ ਆ ਭਾਈ ਥੋੜਾ ਜਿਹਾ ਜਿੱਦਾਂ ਖੱਕ ਸਾਹਿਬ ਜੀ ਕਹਿੰਦੇ ਆ ਭਾਈ ਮਾੜਾ ਜਿਹਾ ਫਰਕ ਹੀ ਹੋ ਰਹੇ, ਕੋਈ ਥੱਲੇ ਜਿੱਦਾਂ ਨਾ ਆਪਣੇ ਬਹੁਤ ਮਜ਼ਬੂਤ ਕੋਈ ਭੋਰਾ ਭਾਰਾ ਜਿੱਦਾਂ ਕਹਿ ਦੋ, ਉਹਦੇ ਮੂਹਰੇ ਡੋਰ ਡਾਰ ਬਹੁਤ ਭਾਰੇ, ਜਾਣੀ ਕਿ ਜਿਹੜੇ ਟੁੱਟਣ ਨਾ, ਉਸ ਤਰ੍ਹਾਂ ਦੀ ਉਹ ਸਿਚੁਏਸ਼ਨ ਸੀਗੀ। ਕਹਿੰਦੇ ਉਹ ਭੱਜ ਕੇ ਉੱਥੇ ਵੜ ਨਹੀਂ ਸਕੇ, ਉਸ ਤੋਂ ਪਹਿਲਾਂ ਹੀ ਜਾ ਕੇ ਇਹਨਾਂ ਨੇ ਉਹ ਹੜੱਪੜਿਆ ਸੀਗੇ, ਤੇ ਬਹੁਤਾ ਜਿਹੜਾ ਕਮਿਊਨੀਕੇਸ਼ਨ ਇਹਨਾਂ ਨੇ ਜੈਮਿੰਗ ਕਰ ਦਿੱਤੀ ਉਹਦੇ ਨਾਲ, ਉਹਨਾਂ ਨੂੰ ਪਤਾ ਨੀ ਲੱਗਣ ਦਿੱਤਾ ਵੀ ਅਸੀਂ ਆ ਗਏ ਹਾਂ। ਸੋ ਇਹ ਸੀਗਾ, ਤੇ ਮਸਲਾ ਸ਼ੁਰੂ ਪਿਛਲੇ 2 ਦਹਾਕਿਆਂ ਤੋਂ ਅਕਸ਼ਾ ਜੀ ਹੋ ਗਿਆ ਸੀਗਾ, ਜਿਹੜਾ ਮੈਕਸੀਕੋ ਦਾ ਸੀਗਾ, ਤੇ ਇਹ ਤੁਹਾਨੂੰ ਪਤਾ ਇਸ ਤੋਂ ਪਹਿਲਾਂ ਉਗੋ ਸ਼ਾਵੇਜ਼ ਸੀਗਾ ਉੱਥੇ ਦਾ ਪ੍ਰੈਜੀਡੈਂਟ, ਉਹਨੇ ਵੀ ਰਾਜ ਕੀਤਾ, ਉਹਨੇ ਵੀ ਦੇਖੋ ਸਾਖਾ ਜੀ ਦੋ ਹੀ ਰਾਜ ਆ, ਇੱਕ ਤਾਂ ਚੋਰਾਂ ਦਾ ਡਾਕੂਆਂ ਦਾ ਰਾਜ ਆ, ਇੱਕ ਹੈਗਾ ਭਲੇ ਮਾਨਸਾਂ ਦਾ, ਤੇ ਜਿਹੜੇ ਸਰਬੱਤ ਦਾ ਭਲਾ ਲੋਚਣ ਵਾਲੀਆਂ ਗੌਰਮੈਂਟਾਂ ਜਿਹੜੀਆਂ ਜਿਹਨੂੰ ਆਪਾਂ ਸੋਸ਼ਲਿਸਟ ਕੰਟਰੀ ਕਹਿੰਦੇ, ਉਹਦੇ ਸਰਬੱਤ ਦਾ ਭਲਾ ਹੁੰਦਾ। ਇਹੀ ਗੁਰੂ ਨਾਨਕ ਦੀ ਪੋਲਿਸੀ ਆ, ਇਹ ਪੋਲਿਸੀ ਸੀਗੀ। ਤੇ ਇਸੇ ਕਰਕੇ ਗੱਖ ਸਾਹਿਬ ਜੀ ਜਿਹੜੀ ਸਿੱਖੀ ਆ ਖਤਮ, ਉਹ ਤਾਂ ਹੀ ਕੀਤੀ ਗਈ ਆ। ਅਸਲੀ ਇਹ ਜਿਹੜੇ ਸੋਸ਼ਲਿਸਟ ਕੰਟਰੀ ਆ, ਇਹਨਾਂ ਨੇ ਭਾਰਤ ਤੋਂ ਹੀ ਸੋਸ਼ਲਿਜ਼ਮ ਲਿਆਂਦਾ। ਗੁਰੂ ਨਾਨਕ ਦਾ ਫਲਸਫਾ ਵੀ, ਹੁਣ ਜਿਹੜੇ ਲੈਨਿਨ ਹੁਣੀ ਸਟਾਲਿਨ ਹੁਣੀ ਸੀਗੇ, ਉਹਨਾਂ ਦਾ ਤੁਸੀਂ ਜੇ ਧਿਆਨ ਨਾਲ ਉਹਨਾਂ ਦੀਆਂ ਲਿਖਤਾਂ ਪੜ੍ਹੋ ਨਾ, ਤੁਹਾਨੂੰ ਪਤਾ ਲੱਗ ਜਾਂਦਾ ਉਹਦੇ ਵਿੱਚੋਂ। ਜੇ ਤੁਸੀਂ ਘੋਖਦੇ ਆ ਨਾ ਉਹਨਾਂ ਚੀਜ਼ਾਂ ਨੂੰ, ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਫਲਸਫਾ ਹੈ ਭਾਰਤ ਵਿੱਚੋਂ ਹੀ ਪੈਦਾ ਹੋਇਆ।
0: ਇੰਨਾ ਜਿਆਦਾ ਦੁਨੀਆਂ ਦਾ ਸਭ ਤੋਂ ਜਿਆਦਾ ਤੇਲ ਜਿਹੜਾ ਉਥੋਂ ਨਿਕਲਦਾ, ਉਹ ਉਥੋਂ ਨਿਕਲਦਾ, ਔਰ ਇੰਨਾ ਵੱਡਾ ਰਿਚ ਕੰਟਰੀ ਤੇ ਸਾਊਦੀ ਅਰਬ ਤੋਂ, ਸਾਊਦੀ ਅਰਬ ਕਿੰਨਾ ਰਿਚ ਹੋ ਗਿਆ ਤੇਲ ਵੇਚ ਵੇਚ ਕੇ। ਇਹਨਾਂ ਨੇ ਆਪਣਾ ਨੂੰ ਸੰਭਾਲ ਨਹੀਂ ਸਕੇ, ਉਹਦੇ ਦੀ ਚੋਰੀਆਂ ਕਰਦੇ ਰਹੇ ਆ, ਉਹਦੇ ਚ ਖੋ ਖਾ ਖੋਈ ਕਰਦੇ। ਨਹੀਂ ਤੇ ਮੁਲਕ ਨੂੰ ਬੜੇ ਤਰੀਕੇ ਨਾਲ ਚਲਾਉਣ ਵਾਲਾ ਕੋਈ ਸਿਆਣਾ ਬੰਦਾ ਹੁੰਦਾ, ਤੇ ਅੱਜ ਜਿਹੜੇ ਲੋਕ ਇੱਥੇ ਆਉਂਦੇ ਸੀ ਨਾ ਅਮਰੀਕਾ ਨੂੰ, ਸਾਰੇ ਉੱਥੇ ਜਾਂਦੇ ਕੰਮ ਕਰਨ।
1: ਖਾਕ ਸਾਹਿਬ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ। ਜਿਹੜਾ ਵੈਨਜ਼ੂਏਲਾ ਆ, ਇਹ ਆ ਥੋੜੇ 20-25 ਸਾਲ ਦੀ ਗੱਲ ਆ, ਬਹੁਤੀ ਨਹੀਂ ਹੈਗੀ, 25-30 ਲਾ ਲਓ। ਉਹ ਜਿਹੜਾ ਮੁਲਕ ਸੀਗਾ ਉਹਦੇ ਵਿੱਚ ਦੁਨੀਆਂ ਦੇ ਬੈਸਟ ਡਾਕਟਰ ਸੀ, ਬੈਸਟ ਉਹਨਾਂ ਦਾ ਸਿਸਟਮ ਸੀ। ਇੰਨਾ ਜਿਹੜਾ ਸੀਗਾ ਉੱਥੇ ਦੇ ਜਿਹੜੇ ਆਹ ਨਾ, ਮਤਲਬ ਇੱਥੇ ਜਿੱਦਾਂ ਹੁਣ ਆਹ ਚੱਲਦੀਆਂ ਕੁੜੀਆਂ ਜਿਹੜੀਆਂ, ਉਹ ਆਪਣੇ ਸਰੀਰ ਦੇ ਉਹ ਅੰਗਾਂ ਨੂੰ ਮਤਲਬ ਕਰਾ ਕੇ ਕੱਟ ਵੱਟ ਉਹਨਾਂ ਨੂੰ ਦੁਆ ਕਰਦੀਆਂ, ਉੱਥੇ ਬਹੁਤ ਹੀ, ਉੱਥੇ ਇੱਥੋਂ ਵੀ ਅਮਰੀਕਾ ਚੋਂ ਵੀ ਉੱਥੇ ਜਾਂਦੀਆਂ ਸੀ ਇਹ ਸਰਜਰੀਆਂ ਕਰਾਉਣ, ਆਪਰੇਸ਼ਨ ਕਰਾਉਣ। ਬਹੁਤ ਹੀ ਵਧੀਆ ਉਹਨਾਂ ਦਾ ਸਿਸਟਮ ਸੀ, ਬੜੇ ਲੋਕ 30 ਸਾਲ ਸੀਗੇ। ਫਿਰ ਹੌਲੀ ਹੌਲੀ ਇਹਨਾਂ ਨੇ ਉਹਨੂੰ ਤੇਲ ਲੈਣਾ ਬੰਦ ਕਰਤਾ, ਉਹਨੂੰ ਵੇਚਣ ਤੇ ਪਾਬੰਦੀਆਂ ਲਾਤੀਆਂ, ਸੈਂਕਸ਼ਨਾਂ ਲਾਤੀਆਂ, ਉਹ ਸਾਰਾ ਕੁਝ ਲਾ ਕੇ ਫਿਰ ਇਹ ਇੱਕ ਨੀਤੀ ਆ ਖਾਕ ਸਾਹਿਬ ਜੀ, ਕਿਸੇ ਕੰਟਰੀ ਦੇ ਉੱਤੇ ਤੁਸੀਂ ਸੈਂਕਸ਼ਨਾਂ ਲਾ ਦਿਓ, ਉਹਦੀ ਪਰਜਾ ਹੈ ਜਿਹੜੀ, ਫਿਰ ਹੌਲੀ ਹੌਲੀ ਜਦੋਂ ਸਮਾਨ ਮਿਲਣਾ ਘਟਿਆ, ਬਾਹਰੋਂ ਜਾਣਾ ਨਹੀਂ ਤਾਂ ਉਹ ਮਹਿੰਗਾ ਹੋਣਾ, ਹੋ ਹੋ ਕੇ ਫਿਰ ਲੋਕਾਂ ਦੀ ਗਰੀਬੀ ਪੈ ਜਾਂਦੀ ਹੈ। ਜਦੋਂ ਇਹ ਦੇਖਦੇ ਆ, ਦੇਖਦੇ ਰਹਿੰਦੇ ਹੁਣ ਉੱਥੇ ਮਤਲਬ ਲੋਹਾ ਜਿਹੜਾ ਕਿੰਨਾ ਕੁ ਗਰਮ ਆ, ਜਦੋਂ ਐਨ ਫਿਰ ਉਹ ਲੋਹਾ ਭਖਿਆ ਹੁੰਦਾ ਨਾ ਗਰਮ ਹੁੰਦਾ, ਫਿਰ ਜਾ ਕੇ ਸੱਟ ਮਾਰਦੇ ਆ ਬੰਬਾਂ ਨਾਲ ਤੇ ਦੂਜਿਆਂ ਦੇ ਨਾਲ। ਪਹਿਲਾਂ ਹੌਲੀ ਹੌਲੀ ਉਹ ਇਸ ਤਰ੍ਹਾਂ ਦੀਆਂ ਨੀਤੀਆਂ ਦੇ ਨਾਲ ਉੱਥੋਂ ਦੀ ਗਵਰਨਮੈਂਟ ਹੈ ਜਿਹੜੀ
0: ਉਹਨੂੰ ਕੁਛ ਅਮਰੀਕਾ ਨੂੰ ਇੱਕ ਹੋਰ ਵੀ ਵੱਡੀ ਪ੍ਰੋਬਲਮ ਆ ਕਿ ਇੰਡੀਆ ਰਸ਼ੀਆ ਤੇ ਕੋਈ ਤੇਲ ਲੈਂਦਾ, ਉਹਦੇ ਕਿਉਂਕਿ ਲੈਂਦਾ, ਇਹ ਮੈਂ ਤੇਰੇ ਟਾਇਰ ਫਲਾ ਦੂ, ਮੈਂ ਤੈਨੂੰ ਦੇਖ ਲੂੰਗਾ। ਇਹ ਕਿਹੜਾ ਦੁਨੀਆਂ ਦੇ ਵਿੱਚ ਤਰੀਕਾ ਜੀ, ਜਿੱਥੋਂ ਕਿਨੂੰ ਸਸਤਾ ਮਿਲਦੀ ਹੈ ਉਹਨੇ ਉੱਥੋਂ ਲੈ ਲੈਣਾ।
1: ਪਰ ਇਸੇ ਗੱਲ ਦਾ ਤਾਂ ਖਾਕ ਸਾਹਿਬ ਜੀ ਰੌਲਾ ਆ, ਇਸੇ ਗੱਲ ਦਾ ਤਾਂ ਰੌਲਾ ਆ। ਉਹ ਕਹਿੰਦੇ ਸਾਤੋਂ ਲਓ, ਅਸੀਂ ਤੁਹਾਨੂੰ ਮਹਿੰਗਾ ਵੇਚਣਾ, ਇਸੇ ਗੱਲ ਦਾ ਤਾਂ ਰੌਲਾ ਹੈ। ਹੋਰ ਤਾਂ ਗੱਲ ਕੋਈ ਨੀ, ਦੋ ਹੀ ਗਰੁੱਪ ਆ, ਉਹੀ ਸੋਸ਼ਲਿਜ਼ਮ ਤੇ ਕੈਪੀਟਲਿਜ਼ਮ। ਇੱਕ ਪਾਸੇ ਉਹ ਜਿਹੜੇ ਭਲੇ ਮਾਨਸ ਆ ਸਰਬੱਤ ਦਾ ਭਲਾ ਵਾਲੇ ਆ, ਦੂਸਰੇ ਕਹਿੰਦੇ ਨਹੀਂ ਜਿਹਦੇ ਕੋਲ ਪਾਵਰ ਹੈਗੀ ਆ ਉਹ ਇੱਛਾ ਕਰੋ, 10-10 ਜਨਾਨੀਆਂ ਵੀ ਰੱਖ ਲਓ ਤੇ 5-7-10-12 ਵੀ ਰੱਖ ਲਓ ਤੇ ਆਹ ਵੀ ਕਰ ਲਓ ਤੇ ਜਹਾਜ਼ ਵੀ ਆਪਣੇ ਰੱਖ ਲਓ। ਯਾਨੀ ਜੋ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਉਹੀ ਉਹ ਕਰਦੇ ਆ। ਇਹ ਸਿਸਟਮ ਆ ਜਿਹੜਾ ਆਪਣੇ ਇਸ ਮਹਾਨ ਦੇਸ਼ ਦੇ ਵਿੱਚ ਹੈਗਾ ਆ, ਤੇ ਇਹਦੇ ਵਿੱਚ ਤਬਦੀਲੀ ਖਾਕ ਸਾਹਿਬ ਜੀ, ਪਹਿਲਾਂ ਵੀ ਉਹ ਮੋਨਰੋ ਵਗੈਰਾ ਜਿਹੜਾ ਹੁਣ ਇਹ ਪ੍ਰੈਜੀਡੈਂਟ ਟਰੰਪ ਆ, ਉਹਨਾਂ ਦੇ ਨਾਲ ਪਿਛਲੇ ਜਿਹੜੇ ਪ੍ਰੈਜੀਡੈਂਟ ਆ ਇਸੇ ਤਰ੍ਹਾਂ ਕੀਤਾ ਨਾ, ਉਹਨਾਂ ਦੇ ਨਾਲ ਇਹਨੂੰ ਕੰਪੇਅਰ ਕਰਦੇ ਆ ਵੀ ਇਹਦੀ ਉਹਨਾਂ ਵਾਲੀ ਨੀਤੀ ਆ ਵੀ ਜਿਹਨੂੰ ਮਰਜ਼ੀ ਜਾ ਕੇ ਹਥਿਆਰ ਬਣਾਓ ਤੇ ਜਿਹਨੂੰ ਮਰਜ਼ੀ ਜਾ ਕੇ ਆਪਣੇ ਨਾਲ ਰਲਾ ਲਓ ਤੇ ਲੋਕਾਂ ਨੂੰ ਮਾਰ ਦਿਓ, ਖਤਮ ਕਰ ਦਿਓ। ਇਹ ਨੀਤੀ ਆ ਜਿਹੜੀ ਉਹ ਚੱਲੀ ਆਉਂਦੀ ਆ। ਪਰ ਇਹ
0: ਬਣਾ ਰਿਹਾ, ਇਰਾਨ ਨਹੀਂ ਬਣਾ ਰਿਹਾ, ਉਹ ਆਪਣੀ ਸੇਫਟੀ ਲਈ ਬਣਾ ਰਿਹਾ ਜਾਂ ਨਹੀਂ ਬਣਾ ਰਿਹਾ, ਉੱਥੇ ਜਾ ਕੇ ਹਮਲਾ ਕਰਨਾ ਕਿ ਨਿਊਕਲੀਅਰ ਬਣਾਇਆ, ਤੁਸੀਂ ਤੇ ਬਣਾਇਆ ਸਾਰਿਆਂ ਨੇ ਜੀ, ਉਹਨੇ ਬਣਾਇਆ ਤੇ ਆਪਣੀ ਰਾਖੀ ਲਈ।
1: ਉਹੀ ਤਾਂ ਗੱਲ ਹੈ ਖਾਕ ਸਾਹਿਬ ਜੀ, ਦੂਜੇ ਨੂੰ ਦੇਖੋ ਤੁਸੀਂ, ਦੂਸਰਾ ਮੁਲਕ ਆ ਪਾਕਿਸਤਾਨ ਆ, ਇੰਡੀਆ ਆ, ਚੀਨ ਆ, ਉਹਨੀ ਤਿੰਨਾਂ ਕੋਲ ਐਟਮ ਬੰਬ ਹੈਗੇ ਆ, ਬਣਾਏ ਆ, ਪਰ ਉਹਨਾਂ ਤਿੰਨਾਂ ਨੂੰ ਹੀ ਬਣਾਉਣ ਤੇ ਪੂਰਾ ਜ਼ੋਰ ਲੱਗਿਆ ਸੀਗਾ ਜਦੋਂ ਚਾਈਨਾ ਨੇ ਬਣਾਇਆ। ਇਹ ਉੱਥੇ ਜਾ ਕੇ ਬੰਬ ਮਾਰ ਮਾਰ ਕੇ ਉਹ ਉਡਾਉਣ ਦੀਆਂ ਸਕੀਮਾਂ ਬਣਾਉਂਦੇ ਸੀ, ਪਰ ਉਹ ਪਤਾ ਨੀ ਲੱਗਿਆ। ਇਸੇ ਤਰ੍ਹਾਂ ਜਦੋਂ ਇੰਡੀਆ ਨੇ ਬਣਾਇਆ ਉਦੋਂ ਵੀ ਜਿਹੜਾ ਉਹ ਕੀਤਾ ਸੀਗਾ ਧਮਾਕਾ, ਉਹ ਕਿਹਾ ਜਾਂਦਾ ਕਿ ਬਹੁਤ ਸੀਕ੍ਰੇਟਲੀ ਇਹਨਾਂ ਦੀ ਜਿਹੜੀ ਸੈਟੇਲਾਈਟ ਉੱਤੇ ਦੀ ਸੀ, ਉਹਨਾਂ ਨੇ ਉਹ ਟਾਈਮਿੰਗ ਉਹਦੀ ਕੀਤੀ ਹੋਈ ਸੀਗੀ ਕਿ ਇੰਨੇ ਕੁ ਵਜੇ ਉੱਤੇ ਦੀ ਲੰਘਦੀ ਆ, ਤੇ ਜਦੋਂ ਨੂੰ ਉਹਨੇ ਉੱਪਰ ਦੀ ਗੇੜਾ ਦੇ ਕੇ ਮੁੜ ਕੇ ਦੁਬਾਰਾ ਉਸ ਜਗ੍ਹਾ ਤੇ ਆਉਣਾ ਆ, ਉਨੇ ਚਿਰ ਦੇ ਵਿੱਚ ਉਹ ਜਿਹੜੇ ਆਪਣੇ ਟਰੱਕਾਂ ਟਰੁੱਕਾਂ ਦੇ ਉੱਤੇ ਲੱਦ ਕੇ ਕਾਨਵਾਈਆਂ ਜਾਂਦੀਆਂ ਸੀ, ਉਹ ਮੂਵ ਕਰ ਦਿੰਦੇ ਸੀਗੇ, ਤੇ ਜਦੋਂ ਇਹਨਾਂ ਨੂੰ ਪਤਾ ਸੈਟੇਲਾਈਟ ਆਉਣ ਵਾਲੀ ਉਹ ਦਰਖਤਾਂ ਦੇ ਥੱਲੇ ਖੜੇ ਕਰ ਦਿੰਦੇ ਸੀਗੇ। ਇਸ ਤਰ੍ਹਾਂ ਲਿਜਾ ਕੇ ਇਹਨਾਂ ਨੂੰ ਪਤਾ ਹੀ ਉਦੋਂ ਲੱਗਿਆ ਜਦੋਂ ਧਮਾਕਾ ਕਰ ਦਿੱਤਾ। ਤੇ ਪਾਕਿਸਤਾਨ ਦੇ ਵਿੱਚ ਸੀਗਾ, ਫੇਰ ਤੁਸੀਂ ਦੇਖੋ ਪਾਕਿਸਤਾਨ ਆ ਜਿਹੜਾ, ਉਹਨੇ ਉਹ ਏਕੇ ਖਾਨ ਤਾਂ ਸੁਣਿਆ ਹੋਣਾ ਤੁਸੀਂ, ਕਾਕਿਆਂ ਵੀ ਪਤਾ ਹੈ ਏਕੇ ਖਾਨ ਨੂੰ, ਜਾਂ ਉਹਨੇ ਨਾਰਥ ਕੋਰੀਆ ਨੂੰ ਤੇ ਇਰਾਨ ਨੂੰ ਟੈਕਨੋਲੋਜੀ ਦਿੱਤੀ ਸੀ,
0: ਬਿਲਕੁਲ।
1: ਤੇ ਫਿਰ ਇਹਨਾਂ ਨੇ ਫੜ ਕੇ ਉਹਨੂੰ ਉੱਥੇ ਅਰੈਸਟ ਕਰਾਤਾ, ਹੁਣ ਪਤਾ ਨੀ ਮਰ ਗਿਆ ਕਿਹੜਾ ਵਿਚਾਰਾ,
0: ਬਿਲਕੁਲ।
1: ਹਾਂ, ਇਹ ਸਾਰਾ ਕੁਛ ਆ ਜਿਹੜਾ, ਇਹ ਜੋ ਕੁਛ ਮੁਗਲ ਕਰਦੇ ਸੀਗੇ, ਜਿੱਦਾਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿੱਛੇ ਤੁਸੀਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਿੱਦਾਂ ਕਿੱਦਾਂ ਲੋਕਾਂ ਦੇ ਕੋਲੋਂ ਉਹਨਾਂ ਦੀਆਂ ਗੁਰੂ ਸਾਹਿਬ ਦੀਆਂ ਗੱਲਾਂ ਸੁਣੀਆਂ ਗਈਆਂ, ਇਸੇ ਤਰ੍ਹਾਂ ਜਿੱਦਾਂ ਗੁਰੂ ਸਾਹਿਬ ਦੇ ਉੱਤੇ ਉਹ ਪਾਬੰਦੀਆਂ ਲਾਉਂਦੇ ਸੀਗੇ ਕਿ ਤੂੰ ਆਕਿਲਾ ਨੀ ਬਣਾ ਸਕਦਾ, ਇਹ ਤੂੰ ਕਾਤੇ ਬਣਾਉਣਾ ਆ, ਜਿੱਦਾਂ ਡਾਕਟਰ ਸੰਧੂ ਸਾਹਿਬ ਨੇ ਆਪਾਂ ਨਾਲ ਗੱਲਬਾਤ ਕੀਤੀ ਸੀਗੀ, ਉਹਨਾਂ ਨੇ ਸਾਰਾ ਕੁਝ ਦੱਸਿਆ। ਇਹੀ ਨੀਤੀ ਆ ਜਿਹੜੀ ਮੰਗੋਲੀਅਨ ਸੀਗੇ ਉਹਨਾਂ ਨੇ ਆ ਕੇ ਪਹਿਲਾਂ ਭਾਰਤ ਵਿੱਚ ਜਿਹੜਾ ਹਿੰਦੂ ਆ ਉਹਨਾਂ ਤੇ ਪਾਬੰਦੀਆਂ ਲਾਤੀਆਂ ਸੀ। ਹਿੰਦੂ ਘੋੜਾ ਨੀ ਰੱਖ ਸਕਦਾ, ਉਹ ਕਲਗੀ ਨੀ ਲਾ ਸਕਦਾ, ਪੈਰੀ ਜੁੱਤੀ ਨੀ ਪਾ ਸਕਦਾ, ਘਰ ਦੇ ਵਿੱਚ ਹਥਿਆਰ ਨੀ ਰੱਖ ਸਕਦਾ। ਇਹ ਉਹ ਨੀਤੀ ਜਿਹੜੀ ਉਹੀ ਤੁਰੀ ਆਉਂਦੀ ਆ ਗਾਹਾਂ ਦੀ ਗਾਹਾਂ। ਹਾਂ, ਉਦੋਂ ਉਹ ਤਲਵਾਰਾਂ ਦਾ ਸੀ, ਉਹ ਤਲਵਾਰਾਂ ਨੀ ਸੀ ਰੱਖਣ ਦਿੰਦੇ, ਤੀਰ ਕਮਾਨ ਨੀ ਸੀ ਰੱਖਣ ਦਿੰਦੇ। ਹੁਣ ਬੰਬਾਂ ਦਾ ਆ ਗਿਆ ਤੇ ਕਹਿੰਦੇ ਤੂੰ ਨੀ ਬਣਾ ਸਕਦਾ। ਦੇਖੋ ਜਿਹੜੀ ਸਾਡੀ ਅਮਰੀਕਾ ਦੀ ਪਾਲਿਸੀ ਆ ਕੱਖ ਸਾਹਿਬ ਦੀ, ਅਸੀਂ ਜਾ ਕੇ ਦੂਸਰੇ ਨੂੰ ਕਹਿੰਦੇ ਆ ਜੇ ਇਰਾਨ ਬੰਬ ਬਣਾ ਰਿਹਾ ਉਹ ਅਸੀਂ ਕਹਿੰਦੇ ਆ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੁੰਦਾ, ਸਾਡੀ ਨੈਸ਼ਨਲ ਸਿਕਿਉਰਿਟੀ ਯਾਨੀ ਕਿ ਸਾਡੀ ਕੌਮ ਨੂੰ ਖਤਰਾ ਹੁੰਦਾ। ਤੇ ਤੁਸੀਂ ਲਿਜਾ ਕੇ ਉਹਨਾਂ ਦੇ ਮੁੱਢ ਰੱਖੀ ਫਿਰਦੇ ਆ, ਇਜ਼ਰਾਇਲ ਚ ਰੱਖੇ ਹੋ ਆ ਤੁਹਾਡੇ, ਸਾਊਦੀ ਅਰਬ ਚ ਵੀ ਮੇਰਾ ਖਿਆਲ ਇਹਨਾਂ ਦੇ ਹੈਗੇ ਆ, ਹੋਰ ਇੱਕ ਦੋ ਕੰਟਰੀਆਂ ਚ ਆਸੇ ਪਾਸੇ ਉੱਥੇ ਹੈਗੇ ਆ, ਤੇ ਉਹਨਾਂ ਨੂੰ ਕੋਈ ਖਤਰਾ ਨੀ ਤੁਹਾਡੇ ਤੋਂ, ਤੇ ਤੁਹਾਨੂੰ ਉਹ ਐਡੀ ਦੂਰ ਖਤਰਾ ਹੋਈ ਜਾਂਦਾ ਹੈਨਾ। ਸੋ ਗੱਲ ਤਾਂ ਸਾਰੀ ਇਹ ਆ ਕਿ ਜਿਹਦੇ ਹੱਥ ਚ ਪਾਵਰ ਆ ਕੱਖ ਸਾਹਿਬ ਜੀ ਉਹ ਜੋ ਮਰਜ਼ੀ ਕਰ ਸਕਦਾ। ਇਹੀ ਗੱਲ ਆਪਾਂ ਕਿੰਨੀ ਵਾਰੀ ਆਪਣੀ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਸਮਝਾ ਰਹੇ ਹਾਂ ਕਿ ਪਰਮਾਤਮਾ ਐਸੇ ਹੀ ਧਰਤੀ ਦੇ ਉੱਤੇ ਹੁੰਦਾ, ਪਰਮਾਤਮਾ ਕਹਿੰਦੇ ਹੀ ਉਹਨੂੰ ਆ ਜਿਹਦੇ ਕੋਲ ਇੰਨੀ ਪਾਵਰ ਹੋਵੇ, ਜਿਹੜੇ ਮਰਜ਼ੀ ਬਾਦਸ਼ਾਹ ਨੂੰ ਉਹਦੇ ਤਖ਼ਤ ਤੋਂ ਲਾਹ ਕੇ ਖੁੱਡ ਚ ਪਾੜ ਦਿੱਤਾ ਜਾਵੇ, ਤੇ ਜਿਹੜੇ ਮਰਜ਼ੀ ਛੋਟੇ ਤੋਂ ਛੋਟੇ ਗਰੀਬ ਨੂੰ ਉਹ ਤਖ਼ਤ ਆ ਜਿਹੜਾ ਉਹਦੇ ਉੱਤੇ ਬਿਠਾ ਕੇ ਉਸ ਤੋਂ ਰਾਜ ਕਰਾਇਆ ਜਾਵੇ, ਇਹਨੂੰ ਹੀ ਪਰਮਾਤਮਾ ਕਹਿੰਦੇ। ਚਲੋ ਕੋਈ ਗੱਲ ਨੀ, ਆਪਾਂ ਆਪਣੀਆਂ ਜਿਹੜੀਆਂ ਖੋਜਾਂ ਉਹਨਾਂ ਨੂੰ ਰੱਖਣਾ ਬਰਕਰਾਰ ਤੇ ਕਰਦੇ ਰਹਿਣਾ ਗੱਲਾਂ ਬਾਤਾਂ। ਤੇ ਹੁਣ ਕੀ ਆ ਖਾਸ ਮਸਲਾ ਪਿਛਲੇ ਦੋ ਹਫ਼ਤਿਆਂ ਤੋਂ ਨਿਕਲੋ ਮਦੂਰੋ, ਅਜੇ ਅੱਛਾ ਦੋ ਦਹਾਕਿਆਂ ਤੋਂ ਮੈਂ ਕਹਿਣਾ ਸੀਗਾ, ਸੋਰੀ, ਚੱਲ ਰਿਹਾ ਸੀ ਜਦੋਂ ਪ੍ਰੈਜੀਡੈਂਟ ਮਦੂਰੋ ਆ ਜਿਹੜਾ ਉਹ ਅਜੇ ਪ੍ਰੈਜੀਡੈਂਟ ਵੀ ਨਹੀਂ ਸੀ ਬਣਿਆ। ਇਸ ਤੋਂ ਪਹਿਲਾਂ ਊਗੋ ਸ਼ਾਵੇਸ ਜਿਹੜਾ ਸੀਗਾ ਉਹ ਵੀ ਵੈਨਜ਼ੂਏਲਾ ਦੇ ਸੋਸ਼ਲਿਸਟ ਗਵਰਨਮੈਂਟ ਵੱਲੋਂ, ਜਿਹੜਾ ਵੈਨਜ਼ੂਏਲਾ ਨੇ ਬਾਹਰਲੀਆਂ ਕੰਪਨੀਆਂ ਸੀ ਜਿਹੜੀਆਂ ਕਾਕ ਸਾਹਿਬ ਜੀ, ਉਹ ਫਿਰ ਤਾਂ ਇੰਦਰਾ ਗਾਂਧੀ ਨੇ ਕੀਤਾ ਸੀਗਾ ਨਾ, ਉਹਨੇ ਸਾਰਾ ਕੁਝ ਨੈਸ਼ਨਲਾਈਜ਼ ਕਰ ਦਿੱਤਾ ਸੀਗਾ, ਉਹਨੂੰ ਨੈਸ਼ਨਲਾਈਜੇਸ਼ਨ ਕਹਿੰਦੇ ਆ। ਨੈਸ਼ਨਲਾਈਜ਼ ਕਰਨਾ ਭਈ ਇਹ ਇੱਥੇ ਕੋਈ ਵੀ ਕਿਸੇ ਦੀ ਇੰਡੀਵਿਜੁਅਲ ਇੱਕ ਬੰਦੇ ਦੀ ਕੰਪਨੀ ਨੀ, ਜਿੱਦਾਂ ਹੁਣ ਆਧਾਰ ਦੇ ਤੌਰ ਤੇ ਜਿਹੜੇ ਆਪਣੇ ਸੱਜਣ ਥੋੜੇ ਘੱਟ ਪੜ੍ਹੇ ਲਿਖੇ ਆ ਉਹਨਾਂ ਨੂੰ ਆਪਾਂ ਇਸ ਹੋਰ ਤਰੀਕੇ ਨਾਲ ਸਮਝਾ ਦਿੰਦੇ ਆ। ਉਹ ਜਿੱਦਾਂ ਹੁਣ ਜਿਹੜੀ ਬਿਜਲੀ ਸੀਗੀ ਭਾਰਤ ਦੇ ਵਿੱਚ ਉਹ ਸਾਰੀ ਗਵਰਨਮੈਂਟ ਦੀ ਸੀ ਨਾ ਹੁੰਦੀ,
0: ਬਿਲਕੁਲ
1: ਹਾਂ, ਤੇ ਫਿਰ ਉਹਨਾਂ ਨੇ ਵੇਚਤੀ, ਉਹ ਪ੍ਰਾਈਵੇਟ ਕੰਪਨੀਆਂ ਬਣ ਗਈਆਂ
0: ਬਾਅਦ ਚ ਵੇਚੀ, ਬਿਲਕੁਲ
1: ਹਾਂ। ਹੁਣ ਉਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਨੇ ਸ਼ੈਲੇ ਲੋਕਾਂ ਦੀ ਲਾਉਣੀ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ, ਜਿਹੜੀ ਉਹ ਗਵਰਨਮੈਂਟ ਦੀ ਹੋਊਗੀ। ਸੋ ਇਸ ਤਰ੍ਹਾਂ ਇਹ ਜਿਹੜੀ ਆ ਨੈਸ਼ਨਲਾਈਜੇਸ਼ਨ, ਇਹਨੂੰ ਕਹਿੰਦੇ ਜਿੰਨੀਆਂ ਵੱਡੀਆਂ ਵੱਡੀਆਂ ਫਰਮਾਂ ਕੰਪਨੀਆਂ ਉਹ ਗਵਰਨਮੈਂਟ ਰਨ ਕਰੂਗੀ ਉਹਨਾਂ ਨੂੰ।
0: ਜਿੱਦਾਂ ਹੁਣ ਏਅਰਪੋਰਟ ਲੀਜ਼ ਤੇ ਦੇਤੇ, ਜਹਾਜ਼ ਆਪਣਾ ਵੇਚ ਦਿੱਤੇ, ਬਿਲਡਿੰਗਾਂ ਵੇਚਤੀਆਂ ਇੰਡੀਆ ਦੇ,
1: ਰੇਲ ਗੱਡੀ ਰੇਲ ਵੇਚਤੀ ਸਾਰੀ, ਉਹ ਸਾਰਾ ਵੇਚਤਾ, ਉਹ ਪ੍ਰਾਈਵੇਟ ਹੱਥ ਚ ਆ ਗਿਆ,
0: ਬਿਲਕੁਲ।
1: ਸੋ ਇਸੇ ਤਰ੍ਹਾਂ ਜਿਹੜਾ ਇਹ ਹੈਗਾ ਵੈਨਜ਼ੂਏਲਾ ਹੈਗਾ, ਇੱਥੇ ਵੀ ਊਗੋ ਸ਼ਾਵੇਸ ਤੋਂ ਪਹਿਲਾਂ ਦਾ ਹੀ ਇਹ ਜਿਹੜੀ ਆ ਉਹਨਾਂ ਨੇ ਨੈਸ਼ਨਲਾਈਜ਼ ਕਰ ਦਿੱਤੀਆਂ ਸੀ ਕੰਪਨੀਆਂ। ਇਹੀ ਹੁਣ ਟਰੰਪ ਕਹਿ ਰਿਹਾ ਕਿ ਇਹਨਾਂ ਨੇ ਸਾਡੀਆਂ ਕੰਪਨੀਆਂ ਉੱਥੋਂ ਖੋਲੀਆਂ, ਕੰਪਨੀਆਂ ਤੋਂ ਸਾਡੀਆਂ ਤੋਂ ਤੇਲ ਖੋਲਿਆ, ਆਹ ਕਰ ਲਿਆ, ਕਿਉਂਕਿ ਕੰਪਨੀਆਂ ਸੀਗੀਆਂ ਉੱਥੋਂ ਲਿਆ ਕੇ ਮਾਲ ਲੁੱਟ ਕੇ ਵੇਚੀ ਜਾਂਦੀਆਂ ਸੀਗੀਆਂ, ਤੇ ਉਹਨਾਂ ਨੇ ਉਹ ਨੈਸ਼ਨਲਾਈਜ਼ ਕਰਤੀਆਂ। ਹੁਣ ਉਹੀ ਉਹਨੂੰ ਇਹ ਬਹਾਨਾ ਬਣਾ ਰਹੇ ਕਿ ਸਾਡਾ ਆਹ ਖੋਲਿਆ ਸੀ, ਆਹ ਖੋਲਿਆ ਸੀ, ਆਹ ਖੋਲਿਆ ਸੀ, ਤਾਂ ਅਸੀਂ ਉਹਦੇ ਤੇ ਹਮਲਾ ਕਰ ਰਹੇ
0: ਹਾਂ। ਸਿਟਕੋ ਗੈਸ ਸਟੇਸ਼ਨ ਸੀ ਉਹ ਇਹਨਾਂ ਦੀ ਸੀ ਨਾ,
1: ਉਹ ਇਹਨਾਂ ਦੀ ਵੈਨਜ਼ੂਏਲਾ ਦੀ ਕੰਪਨੀ ਸੀ, ਉਹ ਜਿਹੜੀ
0: ਦਿਖਾਈ ਦਿੰਦਾ ਹੈਗਾ ਨਾ ਉਹਦਾ ਤੇ ਲਿਖਿਆ ਪਰ ਹੈ ਨੀ ਜਿਆਦਾ,
1: ਹਾਂ ਹੈ ਨੀ। ਉਹ ਇਹਨਾਂ ਨੇ ਬੰਦ ਸੈਂਕਸ਼ਨ ਲਾਤੀਆਂ ਨਾ ਵੀ ਤੁਸੀਂ ਵੇਚ ਨੀ ਸਕਦੇ ਇੱਥੇ, ਜਦੋਂ ਵੇਚ ਨੀ ਸਕਦੇ। ਦੇਖੋ ਜਿਹੜੇ ਕੱਖ ਸਾਹਿਬ ਦੀ ਛੋਟੇ ਕੰਟਰੀ ਹੁੰਦੇ ਉਹਨਾਂ ਕੋਲ ਪੂੰਜੀ ਬਹੁਤੀ ਨਹੀਂ ਹੁੰਦੀ, ਉਹ ਇਧਰ ਨੂੰ ਸੋਚਦੇ ਵੀ ਨੀ। ਜਿੱਦਾਂ ਅਰਬ ਕੰਟਰੀ ਆ ਜਿਹੜੇ, ਜਿੱਦਾਂ ਸਾਊਦੀ ਅਰਬ ਲਾ ਲਓ, ਉਹਨਾਂ ਦੇ ਕੋਲ ਤੇਲ ਤਾਂ ਹੈਗਾ ਬਹੁਤ, ਪਰ ਉਹ ਹੁਣ ਕਰਤਾ ਰਹੇ ਆ ਕੋਸ਼ਿਸ਼ ਥੋੜੀ ਬਹੁਤੀ, ਪਰ ਇਹ ਕੱਖ ਸਾਹਿਬ ਦੀ ਤੇਲ ਸਦਾ ਇਹਦੀ ਵਿਕਰੀ ਨਹੀਂ ਹੋਣੀ।
0: ਜਿਸ ਤਰੀਕੇ ਨਾਲ ਇਲੈਕਟ੍ਰੋਨਿਕ ਗੱਡੀਆਂ ਆਉਣੀਆਂ ਚਾਲੂ ਹੋ ਗਈਆਂ,
1: ਮੋਟਰਸਾਈਕਲ
0: ਚਾਲੂ ਹੋ ਗਏ, ਇਹ ਹਲੇ 10-12 ਸਾਲਾਂ ਬਾਅਦ ਮੈਨੂੰ ਲੱਗਦਾ ਕਿ ਤੇਲ ਦਾ ਕੰਮ ਹੀ ਖਤਮ ਹੋ ਜਾਣਾ।
1: ਇਹ ਤਾਂ ਕੱਖ ਸਾਹਿਬ ਜੀ ਦੇਖੋ ਤੁਸੀਂ ਆਹ ਵੀਡੀਓ ਆਪਾਂ ਦੇਖਦੇ ਰਹਿੰਦੇ ਆ, ਉਹ ਇੰਡੀਆ ਦੇ ਵਿੱਚ ਉਹ ਦੋ ਤਿੰਨ ਮੁੰਡਿਆਂ ਨੇ ਉਹ ਵੀਡੀਓ ਬਣਾਏ ਆ ਜਿਹਦੇ ਉੱਤੇ ਕੱਖ ਸਾਹਿਬ ਜੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਬਿਜਲੀ ਤੁਹਾਨੂੰ ਫ੍ਰੀ ਬਿਨਾਂ ਕਿਸੇ ਗੱਲ ਤੋਂ,
0: ਬਿਲਕੁਲ। ਜਨਰੇਟਰ ਬਣਾਤੇ ਆ ਜੀ ਆਪਣੇ,
1: ਹਾਂ ਉਹਨਾਂ ਨੇ ਉਹ ਇਲੈਕਟ੍ਰੋ ਜਨਰੇਟਰ ਬਣਾਤੇ, ਉਹ ਚੁੰਬਕ ਪੱਥਰ ਨਾਲ ਚੱਲੀ ਜਾਂਦੇ ਆ, ਤੇ ਉਹ ਤਾਂ ਤੁਸੀਂ ਇੱਕ ਵਾਰੀ ਉਹ ਮੋਟਰ ਲਾ ਦਿਓ, ਉਹਦੀ ਬੈਰਿੰਗ ਪਾ ਦਿਓ ਵਧੀਆ, ਜਿਹੜੇ 20-25 ਸਾਲ ਜਾਣੇ ਨਾ ਕਿਤੇ,
0: ਬਿਲਕੁਲ।
1: ਯੂ ਹੈਵ ਬਿਜਲੀ ਫਾਰ ਫ੍ਰੀ।
0: ਜਦੋਂ ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈ, ਅਮਰੀਕਾ ਚ ਵੀ ਇਹਦੇ, ਯੂਰਪ ਦੇ ਵਿੱਚ ਵੀ ਕਈਆਂ ਨੇ ਬਹੁਤ ਜ਼ਿਆਦਾ ਬਣਾਤੇ, ਵੱਡੇ ਬਣਾਤੇ, ਮਤਲਬ ਤੁਸੀਂ ਜਿੰਨੀ ਮਰਜ਼ੀ ਬਿਜਲੀ ਭਾਵਾਂ ਸਾਰੇ ਲਾਗੇ ਏਰੀਏ ਨੂੰ ਵੀ ਸਪਲਾਈ ਕਰਦੇ।
1: ਬਿਲਕੁਲ ਬਿਲਕੁਲ। ਹੁਣ ਦੇਖੋ ਜੇ ਉਹ ਕਰਨਾ ਹੋਵੇ, ਸਾਡੇ ਕੋਲ ਪੈਸਾ ਹੈ ਨੀ ਕੱਖ ਸਾਹਿਬ ਜੀ, ਜੇ ਮੇਰੇ ਕੋਲ ਸਰਮਾਇਆ ਹੋਵੇ ਨਾ, ਮੈਂ ਜਾ ਕੇ ਉੱਥੇ ਫੈਕਟਰੀ ਲਾ ਦਵਾਂ। ਜਿੰਨੀਆਂ ਟ੍ਰੇਨਾਂ ਇੰਡੀਆ ਦੇ ਵਿੱਚ ਚੱਲਦੀਆਂ ਹਰੇਕ ਦੇ ਉੱਤੇ ਉਦਾਂ ਦਾ ਲਾ ਦਿਓ,
0: ਸਹੀ ਗੱਲ, ਆਪ ਹੀ ਚੱਲੀ ਜਾਣ,
1: ਹਰੇਕ ਡੱਬੇ ਦੇ ਉੱਤੇ ਉਹ ਲਾ ਦਿਓ ਇੱਕ ਇੱਕ,
0: ਪੂਰੀ ਟ੍ਰੇਨ ਚ ਦੋ ਤਿੰਨ ਲੱਗਣੇ ਆ।
1: ਹਾਂ ਤੇ ਹੋਰ ਕੀ, ਲਾ ਲਿਓ ਤੇ ਟ੍ਰੇਨ ਤੁਹਾਡੇ ਫ੍ਰੀ ਚੱਲਦੀ ਆ। ਕਾਰਾਂ ਦੇ ਵਿੱਚ ਉਹ ਛੋਟੇ ਹੋਣ, ਕਿਉਂਕਿ ਜਦੋਂ ਖਾਕ ਸਾਹਿਬ ਜੀ ਦੇਖੋ ਅਜੇ ਤੇ ਜਿਹਨੂੰ ਆਪਾਂ ਉਹ ਕਹਿੰਦੇ ਆ ਪ੍ਰੀ ਮੈਚੁਅਰ ਟੈਕਨੋਲੋਜੀ ਹਜੇ ਹੈਗੀ ਆ, ਜਿੱਦਾਂ ਮਤਲਬ ਅਜੇ ਉਹ ਪੂਰੀ ਡਿਵੈਲਪ ਨੀ ਹੋਈ, ਉਹ ਜਿੱਦਾਂ ਜਿੱਦਾਂ ਉਹ ਗਾਹਾਂ ਗਾਹਾਂ ਡਿਵੈਲਪ ਹੋ ਜਾਣੀ, ਉਹ ਥੋੜੀ ਕੰਪੈਕਟ ਹੋ ਜਾਣੀ, ਮਤਲਬ ਛੋਟੀ ਤੋਂ ਛੋਟੀ ਨੇ ਜਿਆਦਾ ਪਾਵਰ ਪੈਦਾ ਕਰਨ ਲੱਗ ਪੈਣਾ ਜਨਰੇਟਰਾਂ ਨੇ, ਜਿੱਦਾਂ ਕਰਦੇ ਹੀ ਅੱਗੇ ਵੀ। ਹੁਣ ਦੇਖੋ ਆ ਮੋਟਰ ਆ ਉਹ ਇੰਗਲੈਂਡ ਦੀ ਕੰਪਨੀ ਹੈਗੀ ਆ ਖਾਕ ਸਾਹਿਬ ਜੀ, ਉਹ ਮੋਟਰ ਦੇ 1,00,000 RPM ਪਰ ਮਿੰਟ ਘੁੰਮਦੀ ਆ ਉਹ, 1,00,000 RPM ਹੁਣ ਜਿਹੜੀਆਂ ਆਪਣੇ ਇੰਡੀਆ ਦੀ ਮੋਟਰਾਂ ਆਉਂਦੀਆਂ ਟਿਊਬਲਾਂ ਦੇ, ਉਹਦੇ 1,440 RPM ਹੁੰਦੇ ਆ,
0: ਬਿਲਕੁਲ,
1: ਤੇ ਇਹਦੀ 1,00,000 RPM ਆ,
0: ਬੱਲੇ ਬੱਲੇ ਬੱਲੇ।
1: ਸੋ ਇਸੇ ਤਰ੍ਹਾਂ ਜਦੋਂ ਜਨਰੇਟਰ ਆ ਜਿਹੜੇ ਖਾਕ ਸਾਹਿਬ ਜੀ ਜਿਹੜੇ ਹੁਣ ਦੇਖੋ ਆਪਾਂ ਕਰ ਹੀ ਲੈਂਦੇ ਥੋੜੀ ਜਿਹੀ ਗੱਲ, ਜਿਹੜਾ ਜਨਰੇਟਰ ਆ ਨਾ ਤੇ ਜਿਹੜੀ ਮੋਟਰ ਆ ਇਹ ਬੇਸਿਕਲੀ ਸੇਮ ਹੀ ਹੁੰਦੇ ਆ, ਮਾੜਾ ਜਿਹਾ ਹੀ ਫਰਕ ਹੁੰਦਾ ਇਹਨਾਂ ਦੇ ਵਿੱਚ ਇਧਰ ਉਧਰ ਕਰਨ ਦਾ, ਪੋਲਾਂ ਦਾ ਬਦਲਣ ਦਾ, ਤੇ ਜਿਹੜੀ ਮੋਟਰ ਆ ਉਹ ਵੀ ਬਿਜਲੀ ਪੈਦਾ ਕਰਨ ਲੱਗ ਪੈਂਦੀ, ਉਹਦੇ ਚ ਮਾੜੀ ਜਿਹੀ ਤਬਦੀਲੀ ਕਰਨ ਦੀ ਲੋੜ ਹੁੰਦੀ ਥੋੜੀ ਜਿਹੀ, ਤੇ ਜਿਹੜਾ ਜਨਰੇਟਰ ਆ ਉਹ ਵੀ ਮੋਟਰ ਦਾ ਕੰਮ ਦੇਣ ਲੱਗ ਜਾਂਦਾ ਆ, ਕਿਉਂਕਿ ਬੇਸਿਕਲੀ ਪ੍ਰਿੰਸੀਪਲ ਇਹਨਾਂ ਦਾ ਸੇਮ ਆ। ਤੇ ਜੇ ਆਪਾਂ ਉਹ ਮੋਟਰ ਨੂੰ ਥੋੜਾ ਜਿਹਾ ਐਡਜਸਟ ਕਰਕੇ ਉਹ ਤੇ ਪਟਾ ਚਾੜਦੀ ਤਾਂ ਉਹ ਵੀ ਬਿਜਲੀ ਪੈਦਾ ਕਰਨ ਲੱਗ ਪੈਣਾ, ਮਤਲਬ ਐਡਜਸਟਮੈਂਟਾਂ ਕਰਨੀਆਂ ਪੈਂਦੀਆਂ, ਬੇਸਿਕਲੀ ਪ੍ਰਿੰਸੀਪਲ ਸੇਮ ਹੀ ਆ, ਜਨਰੇਟਰ ਤੇ ਮੋਟਰ ਸੇਮ ਹੀ ਹੁੰਦੇ ਆ।
0: ਮੈਂ ਦੇਖਿਆ ਕਈ ਇੱਥੇ ਅਮਰੀਕਾ ਦੀ ਗੱਲ ਹੈ, ਛੋਟੇ ਛੋਟੇ ਨਦੀਆਂ ਹੈਗੀਆਂ ਨਾ, ਇਹਦੇ ਵਿੱਚ ਪੱਖੇ ਜਿਹੇ ਬਣਾ ਕੇ ਲਾਗੇ ਉਹਨੇ ਕੁੱਲੀ ਬਣਾ ਲਈ, ਛੋਟਾ ਜਿਹਾ ਬਣਾ ਲਿਆ ਤੇ ਉਹ ਉਸੇ ਪਾਣੀ ਤੋਂ ਹੀ ਬਿਜਲੀ ਜਿਹੜੀ ਆ ਪੱਖੇ ਘੁੰਮ ਜਾਂਦੇ, ਬਿਜਲੀ ਪਾਣੀ ਬਣਾਈ ਜਾਂਦਾ,
1: ਬਿਜਲੀ ਪਾਣੀ ਬਣਾਈ ਜਾਂਦੀ ਆ। ਗੱਲ ਤਾਂ ਸੌਖੀ ਆ, ਕਾਰਾਂ ਦੇ ਵਿੱਚ ਖਾਕ ਸਾਹਿਬ ਜੀ ਆਪਣੇ ਲੱਗੇ ਹੁੰਦੇ ਆ ਆਲਟਰਨੇਟਰ ਜਿਹੜੇ ਬਿਜਲੀ ਪੈਦਾ ਕਰਦੇ ਆ, ਉਹਦੇ ਨਾਲ ਤੁਸੀਂ ਉਹ ਪੱਖਾ ਲਾ ਦਿਓ ਤੇ ਉਹਨੇ ਤੁਹਾਨੂੰ ਬਿਜਲੀ ਦੇਈ ਜਾਣੀ ਘਰ ਜੋਗੀ।
0: ਬਿਲਕੁਲ ਬਿਲਕੁਲ,
1: 24 ਆਵਰ ਚਲਾਓ, ਉਹ ਕਦੇ ਜਾਣੀ ਨੀ, ਕਿਤੇ ਸਾਡਾ ਬੈਰਿੰਗ ਬੂਰ 20-50 ਸਾਲ ਨੀ ਖਤਮ ਹੋਊਗਾ, ਸੜੂਗਾ ਤਾਂ ਉਹ ਬੈਰਿੰਗ ਪਾ ਦੇ। ਟੈਕਨੋਲੋਜੀ ਇਹੀ ਹੈਗੀ ਆ, ਪਰ ਇਹ ਸਾਰਾ ਕੁਛ ਹੈ ਜਿਹੜਾ ਖਾਕ ਸਾਹਿਬ ਜੀ, ਇਹ ਜਿਹੜੀਆਂ ਕੰਪਨੀਆਂ ਆ ਤੇਲ ਵੇਚਣ ਵਾਲੀਆਂ, ਉਹ ਟੈਕਨੋਲੋਜੀ ਨੀ ਸਾਹਮਣੇ ਆਉਣ ਨੀ ਦਿੰਦੀਆਂ।
0: ਚੀਮਾ ਸਾਹਿਬ ਕਹਿੰਦੇ ਆ ਕਿ ਸਾਊਦੀ ਅਰਬ ਨੇ ਆਪਣੇ ਆਪ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੱਤਾ,
1: ਸ਼ੁਰੂ ਕੀਤਾ,
0: ਬਾਰਾਂ ਵੀ ਖੁੱਲ ਗਈਆਂ ਸੁਣਿਆ, ਉੱਥੇ ਕਲੱਬ ਵੀ ਖੁੱਲ ਗਏ ਆ, ਉਹਨਾਂ ਨੇ ਦੇਖਿਆ ਕਿ ਦੁਬਈ ਜਿਹੜਾ ਹੈਗਾ ਇਹ ਕਿੰਨਾ ਪੈਸਾ ਕਮਾ ਰਿਹਾ ਨਾ ਟੂਰਿਸਟ ਦੇ ਉੱਤੋਂ, ਤੇ ਹੋਰ ਕਿਉਂ ਨਾ ਆਪਾਂ ਵੀ ਇਹਨੂੰ ਕਿਸੇ ਤਰੀਕੇ ਨਾਲ, ਕਿਉਂਕਿ ਉਹਨਾਂ ਨੇ ਭਾਫ ਲਿਆ ਕਿ ਇਹ ਜਿਹੜਾ ਤੇਲ ਦਾ ਕੰਮ ਆ ਨਾ ਇਹ ਜਿਆਦਾ ਲੰਮਾ ਟਾਈਮ ਨੀ ਚੱਲਣਾ,
1: ਲੰਮਾ ਚੱਲਣਾ ਨੀ ਗਾ, ਬਿਲਕੁਲ। ਇਹ ਤਾਂ ਹੁਣ ਜੇ ਦਬਾਇਆ ਨਾ ਜਾਵੇ ਸਿਸਟਮ ਨੂੰ, ਇਸ ਨੂੰ ਡਾਕਟਰ ਸਾਹਿਬ ਜੀ ਦੇਖੋ ਜਿਹੜੀ ਟੈਕਨੋਲੋਜੀ ਆ ਨਾ, ਜੇ ਤੁਸੀਂ ਥੋੜੇ ਜਿਹਾ ਵੀ, ਜਦੋਂ ਮੈਂ 9ਵੀਂ 10ਵੀਂ ਚ ਤਾਂ ਮੈਂ 2 ਮਹੀਨੇ ਲਾਏ ਆ ਉੱਥੇ, ਡਾਕਟਰ ਸਾਹਿਬ ਜੀ 9ਵੀਂ ਜਮਾਤ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਸੀਗਾ ਕਿ ਤੁਸੀਂ ਜਿਹੜਾ ਪਾਣੀ ਆ ਪਾਣੀ ਨੂੰ ਤੋੜਨਾ ਕਿੱਦਾਂ ਆ, ਪਾਣੀ ਨੂੰ ਤੋੜਨਾ, ਉਹ ਪਾਣੀ ਨੂੰ ਤੋੜਨ ਵਾਲਾ ਜਿਹੜਾ ਆ ਉਹ ਉਹਨਾਂ ਨੂੰ ਬੈਟਰੀ ਦੇ ਨਾਲ ਕਰੰਟ ਦੇ ਕੇ ਪਾਣੀ ਦੇ ਵਿੱਚ ਉਹ ਰੋਡ ਸੁੱਟ ਕੇ ਦੋ, ਤੇ ਉਹਦੇ ਵਿੱਚ ਦੋ ਟਿਊਬਾਂ ਪਾ ਦਿੱਤੀਆਂ ਸੀ, ਇੱਕ ਪਾਸੇ ਉਹਦੇ ਜਿਹੜੀ ਆ ਉਹ ਨਿਕਲਦੀ ਆ ਆਕਸੀਜਨ ਨਿਕਲ ਆਉਂਦੀ ਆ, ਦੂਜੇ ਪਾਸੇ ਹਾਈਡਰੋਜਨ ਨਿਕਲ ਆਉਂਦੀ ਆ, ਕਿਉਂਕਿ ਦੋ ਗੈਸਾਂ ਤੋਂ ਪਾਣੀ ਬਣਦਾ ਨਾ H2O, ਤਾਂ ਹੀ ਕਹਿੰਦੇ ਉਹਨੂੰ ਹਾਈਡਰੋਜਨ ਜਿਹੜੀ ਆ ਉਹ ਦੋ ਹਿੱਸੇ ਹੁੰਦੇ ਆ, ਤੇ ਜਿਹੜੀ ਉਹ ਆਕਸੀਜਨ ਹੈ ਉਹਦਾ ਮੇਰਾ ਖਿਆਲ ਹੈ ਕਿਸਾਨ ਦਾ ਇੱਦਾਂ ਕੁਛ ਹੈਗਾ। ਉਹ ਹੁਣ ਕੀ ਆ ਕਿ ਜਦੋਂ ਉਦੋਂ ਤੇ ਬਣਾ ਸਕਦੇ ਤੇ ਉਹਦੇ ਨਾਲ ਕਾਰ ਵੀ ਚੱਲ ਸਕਦੀ ਆ, ਕਿਉਂਕਿ ਹਾਈਡਰੋਜਨ ਆ ਜਿਹੜੀ ਖਾਕ ਸਾਹਿਬ ਜੀ ਉਹਨੂੰ ਤੁਸੀਂ ਉਹ ਕਾਰਬੋਰੇਟਰ ਨੂੰ ਲਾ ਦਿਓ।
0: ਇੱਕ ਚੀਜ਼ ਹੋਰ ਵੀ ਆ ਗਈ ਨਾ, ਤੁਸੀਂ ਦੇਖੋ ਸੋਲਰ ਆ ਗਿਆ, ਸੋਲਰ ਜਿਹੜਾ ਹੈਗਾ ਉਹ ਹੁਣ ਚਾਈਨਾ ਨੇ ਗੱਡੀਆਂ ਕੱਢ ਦਿੱਤੀਆਂ ਵਾ, ਨਿੱਕੇ ਨਿੱਕੇ ਟੈਂਪੂ ਕੱਢ ਦਿੱਤੇ ਆ, ਉਹਨੇ ਕਿਹਾ ਜਿੰਨਾ ਮਰਜ਼ੀ ਚਲਾਓ ਇਹਨੂੰ ਧੁੱਪ ਦੇ ਨਾਲ ਆਪੇ ਚਾਰਜ ਕਰ
1: ਦੇਣਾ। ਬਿਲਕੁਲ ਬਿਲਕੁਲ ਏਦਾਂ ਹੀ ਆ, ਹਾਂ ਉਹ ਵੀ ਇਹ ਸੋਲਰ ਪੈਨਲ ਖਰਚਾ ਵੀ ਉਹ ਰੇਲ ਦੀਆਂ ਗੱਡੀਆਂ ਦੇ ਉੱਤੇ ਸਾਰੀਆਂ ਦੇ ਉੱਪਰ ਸੋਲਰ ਪੈਨਲ ਲਾ ਦੇਣ,
0: ਲੱਗ ਹੀ ਜਾਣੇ ਜੀ, ਹੌਲੀ ਹੌਲੀ ਦੇਖ ਲਿਓ ਤੁਸੀਂ
1: ਲੱਗ ਜਾਣੇ ਆ, ਪਰ ਉਹ ਗਵਰਨਮੈਂਟ
0: ਪ੍ਰੋਬਲਮ ਰਾਤ ਨੂੰ ਆਉਣੀ ਆ, ਜੇ ਗੱਡੀ ਉੱਥੇ ਨੀ ਨਾ ਖੜੀ ਹੋ ਜਾਏ ਕਿਸੇ ਮੁਲਕ ਚਾਰ,
1: ਨਹੀਂ ਉਹ ਫਿਰ ਬੈਕਅਪ ਬੈਟਰੀਆਂ ਹੁੰਦੀਆਂ ਨਾ, ਜਿੱਦਾਂ ਉਹਦੇ ਵਿੱਚ ਫਿਰ ਬੈਟਰੀ
0: ਹੁੰਦੀ ਆ, ਉਹ ਚਾਰਜ ਕਰਦੀਆਂ,
1: ਹਾਂ ਉਹ ਚਾਰਜ ਹੁੰਦੀਆਂ ਰਹਿੰਦੀਆਂ, ਜੋ ਲੋੜ ਪੈਂਦੀ ਆ ਉਹ ਚੱਲ ਪੈਂਦੀ ਆ, ਹਾਂਜੀ। ਤੇ ਸੋ ਯੋਜਨਾਵਾਂ ਕਾਕਸਾ ਦੀ ਐਸੀ ਗੱਲ ਨੀ, ਪਰ ਉਹ ਜਿਹੜੇ ਵੱਡੀਆਂ ਮੱਛੀਆਂ ਨਾ ਉਹ ਬਣ ਨੀ ਦਿੰਦੀਆਂ ਨਾ, ਇਹਨਾਂ ਚੀਜ਼ਾਂ ਨੂੰ ਸਾਹਮਣੇ ਨੀ ਆਉਣ ਦਿੰਦੀਆਂ,
0: ਉਹ ਵੀ ਬਣ ਹੀ ਜਾਣੇ ਆ ਜੀ, ਕਿੰਨਾ
1: ਇੱਕ ਦਿਨ ਬਣ ਹੀ ਜਾਣੇ ਆ, ਬਸ ਉਹ ਇੱਕ ਦਿਨ ਬਣ ਹੀ ਜਾਣੇ, ਬਿਲਕੁਲ ਬਿਲਕੁਲ,
0: ਇਹੋ ਜਿਹਾ ਮੁਲਕ ਬਣਾ ਕੇ ਬਹਿ ਜੂਗਾ ਫਿਰ ਕੀ ਕਰ ਲੈਣਗੇ ਵੱਡੇ ਵੱਡੀਆਂ,
1: ਹਾਂਜੀ ਹਾਂਜੀ ਹਾਂਜੀ। ਤੇ ਹੁਣ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਸ਼ਾਬੇਸ ਦੀ ਆਪਾਂ ਗੱਲ ਕਰਦੇ ਸੀਗੇ, ਉਹ ਤੋਂ ਫੇਰ ਪਰਜਾ ਆ ਜਿਹੜੀ ਉਹਨੂੰ ਲਾਇਆ ਗਿਆ, ਤੇ ਹੌਲੀ ਹੌਲੀ ਜਿਹੜਾ ਸੀ ਉਹ ਕੰਮ ਉੱਥੋਂ ਦਾ ਖਰਾਬ ਹੁੰਦਾ ਗਿਆ, ਤੇ ਫੇਰ ਜਿਹੜਾ ਉਹ ਸ਼ਾਵੇ ਸੀਗਾ ਖਾਕ ਸਾਹਿਬ ਜੀ, ਉਹਨੇ ਵੀ ਬਹੁਤ ਉਸ ਮੁਲਕ ਨੂੰ ਜਿਹੜਾ ਸੋਸ਼ਲਿਜ਼ਮ ਲਿਆਂਦਾ ਸੀਗਾ, ਤੇ ਮਦੂਰੋ ਆ ਜਿਹੜਾ ਹੁਣ ਇਹਨਾਂ ਨੇ ਫੜ ਕੇ ਲਿਆਂਦਾ, ਇਹਨੇ ਵੀ ਉਸ ਮੁਲਕ ਦੀਆਂ ਸਹੂਲਤਾਂ ਵਾਸਤੇ ਲੋਕਾਂ ਨੂੰ ਕਾਫੀ ਜਿਹੜਾ ਉਹ ਸੌਂਪ ਦਿੱਤੀ ਸੀ, ਤੇ ਪਰ ਆਪਣੇ ਕੁਤਕੁਤੀਆਂ ਨਿਕਲੀਆਂ ਸੀ ਨਾ ਇੱਥੇ ਤੇ ਭਈ ਇਹ ਕਾਮਯਾਬ ਕਿਉਂ, ਫਿਰ ਅਸੀਂ ਕਿਹਾ ਚਲੋ ਕੋਈ ਨੀ ਫੜ ਲਿਆਉਂਦੇ ਆ। ਤੇ ਹੁਣ ਕੀ ਆ, ਬੀਬੀਸੀ ਆ ਜਿਹੜੀ, ਇਹਦੇ ਅਨੁਸਾਰ ਕੱਖ ਸਾਹਿਬ ਜੀ ਕਿਹਾ ਕਿ ਇਹ ਨੀਤੀ ਆ ਜਿਹੜੀ, ਇਹ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹੈਗਾ ਆ ਸਿਕਿਉਰਿਟੀ ਕੌਂਸਲ ਆ, ਉਹਦੇ ਵਿਚ ਵੀ ਕੱਖ ਸਾਹਿਬ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਆ, ਤੇ ਜਿਹਦੇ ਵਿਚ ਅਮਰੀਕਾ ਦੇ ਦੋਸਤ ਤੇ ਦੁਸ਼ਮਣ ਦੇਸ਼ ਆ ਜਿਹੜੇ, ਸਾਰਿਆਂ ਨੇ ਫਿਟਕਾਰਾਂ ਜਿਹੜੀਆਂ ਉਹ ਪਾਈਆਂ ਅਮਰੀਕਾ ਦੇ ਉੱਤੇ, ਤੂੰ ਏਦਾਂ ਨਹੀਂ ਕਰ ਸਕਦਾ। ਪਰ ਫਿਟਕਾਰਾਂ ਨੂੰ ਕੱਖ ਸਾਹਿਬ ਜੀ ਕੌਣ ਮੰਨਦਾ, ਜਿੰਨਾ ਚਿਰ ਕਿਸਾਨ ਨਹੀਂ ਵੱਜਦਾ ਉਨਾ ਚਿਰ ਕੋਈ ਨੀ ਮੰਨਦਾ ਫਿਟਕਾਰਾਂ ਫਟਕੂਰਾਂ ਨੂੰ, ਜਿਹਦੇ ਕੋਲ ਪਾਵਰ ਹੁੰਦੀ ਆ ਤੇ ਉਹ ਫਟਕਾਰਾਂ ਪਾਉਂਦੇ
0: ਆ। ਇਹਨੇ ਬੋਲਣ ਨੀ, ਟਰੰਪ ਸਾਹਿਬ ਨੇ ਬੋਲਣ ਨੀ ਦੇਣਾ,
1: ਬੋਲਣ ਹੀ ਨਹੀਂ ਦੇਣਾ, ਬਿਲਕੁਲ ਬਿਲਕੁਲ ਇਹੀ ਗੱਲ ਹੋਣੀ ਜੀ। ਤੇ ਹੁਣ ਜਿਹੜਾ ਆ ਯੂਐਨ ਚਾਰਟਰ ਆ ਉਹਦੇ ਅਨੁਸਾਰ ਵੀ ਆ, ਉਹ ਕਹਿੰਦੇ ਵੀ ਦੱਸੋ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਇਹ ਜਿਹੜਾ ਉਹਨੂੰ ਜਾ ਕੇ ਫੜ ਕੇ ਲਿਆਂਦਾ ਆ, ਇਸ ਤਰ੍ਹਾਂ ਦਾ ਰੌਲਾ ਰੱਪਾ ਪੈ ਰਿਹਾ। ਤੇ ਅਮਰੀਕਾ ਪੱਕੀ ਦੇਸ਼ ਆ ਜਿਨ੍ਹਾਂ ਦੇ ਵਿਚੋਂ ਫਰਾਂਸ ਕੱਖ ਸਾਹਿਬ ਜੀ ਸਭ ਤੋਂ ਪਹਿਲਾਂ ਆਵਾਜ਼ ਉਠਾਉਂਦਾ। ਜਦੋਂ ਬੁਸ਼ ਨੇ ਇਰਾਕ ਤੇ ਅਟੈਕ ਕੀਤਾ ਸੀ ਉਦੋਂ ਵੀ ਉਹਨਾਂ ਨੇ ਉਹਦੇ ਖਿਲਾਫ਼ ਆ ਜਿਹੜਾ ਵਾਰੰਟ ਜਾਰੀ ਕੀਤੇ ਸੀਗੇ, ਤੇ ਪਰ ਉਹ ਕਰਦੇ ਕੁਰਦੇ ਕੁਛ ਨੀ। ਹਾਂਜੀ ਹਾਂਜੀ ਹਾਂਜੀ। ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਕੱਖ ਸਾਹਿਬ ਜੀ ਉਹ ਹੈਗੀ ਆ,
0: ਇੱਕ ਅੱਜ ਨਵੀਂ ਖਬਰ ਚੀਮਾ ਸਾਹਿਬ ਉੱਠਦੀ ਸੀ ਅਪੀਚਮੈਂਟ ਦੀ, ਇਹਦੇ ਬਾਰੇ ਕੋਈ ਮਾੜੀ ਜੀ ਤੁਹਾਡੇ ਕੋਲ ਜਾਣਕਾਰੀ ਹੈਗੀ ਤਾਂ ਆਪਾਂ?
1: ਇੰਪੀਚ ਆ ਜਿਹੜੀ ਉਹ ਵੋਟਿੰਗ ਜਿਹੜੀ ਆ ਉਹ ਪਾ ਵੀ ਰਹੇ ਆ ਤੇ ਕੋਸ਼ਿਸ਼ਾਂ ਵਿਚ ਵੀ ਆ ਇਹਨੂੰ ਟਰੰਪ ਨੂੰ ਕਰਨ ਦੀ, ਇਹ ਗੱਲ ਤਾਂ ਚੱਲ ਰਹੀ ਆ 2-3 ਮਹੀਨਿਆਂ ਤੋਂ, ਜਿਹੜਾ ਮਾੜੀ ਜਿਹੜੀ ਆ ਉਹ ਕਨਸੋਲ ਜਿਹੀ ਆਉਂਦੀ ਆ, ਪਰ ਪੂਰਾ ਨੀ ਹੁਣ ਸ਼ਾਇਦ ਮੇਰਾ ਖਿਆਲ ਹੈ ਜ਼ਿਆਦਾ ਅੱਜ ਦੀ ਖਬਰ ਵੀ ਸੀਗੀ, ਪਰ ਮੇਰੇ ਕੋਲ ਚਾਂਸ ਨੀ ਲੱਗਿਆ ਅੱਜ ਦੀ ਖਬਰ ਦੇ ਬਾਰੇ ਚ, ਪਰ ਉਹ ਹੋ ਰਿਹਾ ਸਾਰਾ ਕੁਝ, ਸਿਸਟਮ ਹੋ ਰਿਹਾ।
0: ਵੋਟਿੰਗ ਹੋਈ ਹੈ ਜੀ, ਸੁਣਿਆ ਕਿ ਰਿਪਬਲਿਕਨ ਨੇ ਵੋਟ ਟਰੰਪ ਦੇ ਅਗੇਂਸਟ ਪਾਈ ਆ, ਕੁਝ
1: ਪਾਰਟੀ ਹੋਈ
0: ਤੇ ਉਹ ਮੈਜੋਰਟੀ ਜਿਹੜੀ ਡੈਮੋਕ੍ਰੇਟਿਡ ਦੀ ਹੋ ਗਈ ਆ ਉਹਦੇ ਵਿਚ,
1: ਫੇਰ ਜੇ ਉਹਦੀ ਹੋ ਗਈ ਆ ਮੈਜੋਰਟੀ ਹੋ ਗਈ ਆ ਡੈਮੋਕ੍ਰੇਟ ਦੀ, ਤੇ ਫੇਰ ਇਹ ਗਿਆ ਸਮਝੋ।
0: ਬਿਲਕੁਲ, ਇੱਥੇ ਤੱਕ ਖਬਰਾਂ ਆਉਂਦੀਆਂ ਕਿ ਮਾਰਸ਼ਲ ਆ ਜਿਹੜੇ ਕੋਰਟ ਜਦੋਂ ਆਏਗਾ ਮਾਰਸ਼ਲ ਅਰੈਸਟ ਕਰ ਸਕਦੇ ਆ,
1: ਇਹ ਵੀ ਮਾਰਸ਼ਲ। ਹਾਂ, ਕਿਉਂਕਿ ਪ੍ਰੈਜੀਡੈਂਟ ਦੇ ਉੱਤੇ ਜਿਹੜਾ ਮਾਰਸ਼ਲ ਲਾ ਆ ਜਿਹੜਾ ਉਹ ਲਾਗੂ ਕਰਕੇ ਮੇਰਾ ਖਿਆਲ ਉਹਨੂੰ ਅਰੈਸਟ ਕਰ ਸਕਦੇ ਹੁੰਦੇ ਆ, ਕੋਈ ਮਿਲਟਰੀ ਦੀਆਂ ਜਿਹੜੀਆਂ ਉਹ ਕਾਨੂੰਨ ਹੁੰਦੇ ਆ ਗੁੱਜੇ ਰੱਖੇ ਹੋਏ, ਤੇ ਉਹ ਕਰ ਸਕਦੇ ਜੀ ਕੋਈ ਗੱਲ ਨੀ। ਔਰ ਇਹਦੇ ਚ ਕੱਖ ਸਾਹਿਬ ਜੀ ਹੁਣ ਜਦੋਂ ਨਾ ਹੁਣ ਹੋਇਆ ਇਹ ਇਸ ਤਰ੍ਹਾਂ ਦਾ, ਜਦੋਂ ਇੱਥੇ ਪਹੁੰਚਿਆ ਇਹ ਤੇ ਫੇਰ ਇਹਨੇ ਛੁੱਟਣਾ ਨੀ ਗਾ, ਬਿਲਕੁਲ ਬਿਲਕੁਲ, ਜਿਹੜੇ ਪਿਛਲੇ 93 ਦੇ ਆ ਉਹ ਵੀ ਚੱਲਣੇ ਆ, ਤੇ ਹੁਣ ਜਿਹੜੇ ਗਾਹਾਂ ਵਾਲੇ ਆ ਉਹ ਵੀ ਚੱਲਣੇ ਆ, ਫੇਰ ਇਹਨੂੰ ਛੁੱਟਣ ਨੂੰ ਰਾਹ ਨੀਗਾ, ਉੱਥੇ ਜੇਲ੍ਹ ਚ ਫੇਰ ਮਰੂਗਾ। ਇਹ ਫੇਰ ਕੱਖ ਸਾਹਿਬ
0: ਮਾੜੇ ਮੂੰਹ ਦੇ ਨਾਲ ਗੱਲ ਕਰ ਰਿਹਾ ਵੀ ਵੋਟ ਜਿਹੜੀ ਹੈ ਅਗਲੇ 3-4 ਮਹੀਨੇ ਚ ਇਲੈਕਸ਼ਨ ਨੂੰ ਫੇਰ ਮੈਨੂੰ ਹੋਣੀ ਹੈ ਕਾਂਗਰਸ
1: ਮਿਡ ਟਰਮ ਇਲੈਕਸ਼ਨ ਜਿਹਨਾਂ ਨੂੰ ਕਹਿੰਦੇ ਆ, ਮਿਡ ਟਰਮ ਇਲੈਕਸ਼ਨ ਆਉਣੇ ਵਾਲੀ ਹੈ।
0: ਉਹਨੇ ਆਪ ਹੀ ਕਹੀ ਗੱਲ ਇਹੋ ਕਿ ਬਈ ਤਿਆਰ ਹੋ ਜਾਓ ਵੋਟਾਂ ਪਾਓ, ਤੇ ਨਹੀਂ ਤੇ ਇਹਨਾਂ ਨੇ ਮੈਜੋਰਿਟੀ ਲੈ ਜਾਣੀ ਆ।
1: ਬਿਲਕੁਲ, ਤੇ ਚਲੋ ਕੋਈ ਗੱਲ ਨੀ। ਸੀ ਆਈ ਏ ਆ ਜਿਹੜੇ ਉਹਦੇ ਫੈਸਲੇ ਅਨੁਸਾਰ ਕਿਹਾ ਗਿਆ ਕਿ ਮਡੂਰੋ ਦੇ ਲੋਇਲਿਸਟ ਜਿਹੜੇ ਆ ਉਹੀ ਦੇਸ਼ ਨੂੰ, ਹੁਣ ਦੇਖੋ ਜਿਹੜਾ ਉਹ ਹੈਗਾ ਵੈਨਜ਼ੂਏਲਾ ਉਹਦੇ ਵਿਚ ਜਿਹੜੀ ਆ ਗੌਰਮੈਂਟ ਉਹਨਾਂ ਨੇ ਉਹੀ ਰੱਖੀ ਹਜੇ ਤੱਕ, ਵਾਈਸ ਪ੍ਰੈਜੀਡੈਂਟ ਨੂੰ ਪ੍ਰੈਜੀਡੈਂਟ ਬਣਾਤਾ ਆ, ਤੇ ਪਰ ਉਹ ਹੁਣ ਹੌਲੀ ਹੌਲੀ ਇਹਨਾਂ ਨੂੰ ਇੱਕ ਇੱਕ ਕਰਕੇ ਬਦਲਣਗੇ, ਕਿਉਂਕਿ ਇਹ ਤਾਂ ਸੀਗਾ ਨਾ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਜਾ ਕੇ ਫੜ ਲਿਆ ਤੇ ਇਹਨੂੰ ਫੜ ਲਿਆਂਦਾ ਹਨਾ, ਪਰ ਜਿਹੜੀ ਸਾਰੀ ਗੌਰਮੈਂਟ ਆ ਉਹਨੂੰ ਜੇ ਬਦਲਣਾ ਚਾਹੁੰਗੇ ਉਹ ਹੌਲੀ ਹੌਲੀ ਬਦਲੂਗੀ, ਸ਼ਾਇਦ ਨਾ ਵੀ ਬਦਲੇ, ਇਹ ਵੀ ਇੱਦਾਂ ਵੀ ਹੋ ਸਕਦਾ ਹੈ, ਉਹ ਪਤਾ ਨੀ ਹੁੰਦਾ। ਜੇ ਉਹਨਾਂ ਨੂੰ ਕਿਤੇ ਉਧਰੋਂ ਰੂਸ ਵੱਲੋਂ ਜਾਂ ਹੋਰ ਕਿਤੇ ਚਾਈਨਾ ਚੋਂ ਹੈਲਪ ਮਿਲ ਗਈ ਤਾਂ ਫਿਰ ਉਹ ਕਹਿਣਗੇ ਦੇਖ ਲਓ ਆ ਜਾਓ ਅਸੀਂ ਨਹੀਂ ਕਰਨ ਦੇਣਾ, ਤੇ ਇਹ ਜਿਹੜੀਆਂ ਇਸ ਤਰ੍ਹਾਂ ਦੀ ਨੀਤੀਆਂ ਜਿਹੜੀਆਂ ਉਹ
0: ਸ਼ਿਪ ਵੀ ਤੇਲ ਦਾ ਜਿਹੜਾ ਕਿ ਅਮਰੀਕਾ ਨੇ ਰੋਕਿਆ ਹੋਇਆ ਜਿਹੜਾ ਰਸ਼ੀਆ ਨੂੰ ਜਾ ਰਿਹਾ ਸੀ ਇੱਥੋਂ,
1: ਵੈਨਜ਼ੂਏਲਾ ਦੇ ਦੋ ਟੈਂਕਰ ਆ ਜਿਹੜੇ ਉਹ ਰੁਕੇ ਆ, ਉਹ ਕਹਿੰਦੇ ਸਾਡੇ ਕੋਲ ਤੇਲ ਵਾਧੂ, ਅਸੀਂ ਹੁਣ ਆਪਣੀ ਜਿਹੜੀ ਖੁੱਲੀ ਓਪਨ ਮਾਰਕੀਟ ਜਿਹਨੂੰ ਕਹਿੰਦੇ ਉੱਥੇ ਵੇਚਣੇ ਆ, ਉਹ ਅੱਗੇ ਜਾ ਕੇ ਆਪਾਂ ਕਰਾਂਗੇ ਖਬਰ ਵਿਚ ਆਈ ਹੈ ਉਹਦੀ। ਟੈਂਕਰ ਆ ਜਿਹੜੇ 2-3 ਉਹ ਉਹਦੇ ਜਿਹੜੇ ਆ ਇਨੀ ਉਹ ਜਿਹਨੂੰ ਕਹਿ ਲਓ ਭਾਈ ਜਹਾਜ਼ਾਂ ਨੂੰ ਗੁਮਰਾਹ ਕਰ ਲਿਆ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹਦਾ ਤੇਲ ਆ ਜਿਹੜਾ ਉਹ ਵੇਚਣਗੇ, ਤੇ ਬਾਕੀ ਉਹਦੇ ਕੋਲ ਸਟੋਰੇਜ ਦੇ ਵਿਚ ਵੀ ਕਿਉਂਕਿ ਜਾਣ ਨੀ ਨਾ ਦਿੰਦੇ ਤੇਲ ਵਾਲਾ ਬਾਹਰ, ਜਮਾਂ ਵੀ ਕੀਤਾ ਹੋਇਆ ਉੱਥੇ ਜਿਹੜੇ ਵੱਡੇ ਵੱਡੇ ਉਹ ਢੋਲ ਲੈ ਰਹੇ ਹੁੰਦੇ ਜਿਹਨਾਂ ਦੇ ਵਿਚ ਟੈਂਕ ਬੜੇ ਬੜੇ ਉਹਨਾਂ ਦੇ ਉਹ ਜਮਾਂ ਵੀ ਕੀਤਾ ਹੋਇਆ ਉਹਨਾਂ ਕੋਲ ਹੈਗਾ ਆ ਤੇਲ, ਤੇ ਇਹ ਖਬਰ ਆਪਣੇ ਗਾਹਾਂ ਲਿਖੀ ਹੋਈ ਆ ਉਹਦੇ ਵਿਚ ਆਪਾਂ ਕਰਦੇ ਆ ਕਿ ਤੇਲ ਵੇਚਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ। ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਕੱਖ ਸਾਹਿਬ ਜੀ ਉਹ ਹੈਗੀ ਆ,
0: ਆਪਣਾ ਹੋ ਹੀ ਚੱਲਿਆ ਜੀ ਖਬਰ,
1: ਟਾਈਮ ਹੋ ਚੱਲਿਆ, ਟਾਈਮ ਹੋ ਚੱਲਿਆ, ਖਬਰਾਂ ਆਪਣੇ ਕੋਲ ਬਹੁਤ ਸੀ ਤੇ ਟਾਈਮ ਕੋਈ ਨੀ। ਇੱਕ ਕੱਖ ਸਾਹਿਬ ਜੀ ਸਾਡੇ ਇੱਥੇ ਕੈਲੀਫੋਰਨੀਆ ਦੇ ਪਿਛਲੇ ਹਫ਼ਤੇ ਦੀ ਗੱਲ ਹੈ, 4-5 ਦਿਨ ਹੋ ਗਏ ਉਸ ਗੱਲ ਨੂੰ, ਤੇ ਆਪਣੇ ਦੋ ਨੌਜਵਾਨ ਕੱਖ ਸਾਹਿਬ ਜੀ ਪੰਜਾਬੀ ਜਿਹੜੇ ਆ ਉਹ ਕੋਕੇਨ ਜਿਹੜਾ ਹੁੰਦੀ ਆ ਇਹ ਲੈ ਕੇ ਜਾ ਰਹੇ ਸੀ ਟਰੱਕ ਦੇ ਵਿਚ, ਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਆ ਉਹ ਨੌਜਵਾਨ ਉਹ ਫਰੈਜਨੋ ਦਾ ਹੀ ਰਹਿਣ ਵਾਲਾ ਸੀਗਾ ਤੇ ਦੂਸਰਾ ਉਧਰਲੀ ਹੋਰ ਸਟੇਟ ਦਾ ਸੀਗਾ ਤੇ ਉਹ ਕੱਖ ਸਾਹਿਬ ਜਿਹੜੇ ਦੇਖੋ ਇਹ ਟਰੱਕਾਂ ਦੀ ਨਾ ਜਿਹੜੇ ਹਾਈਵੇ ਪੈਟਰੋਲ ਵਾਲੇ ਹੁੰਦੇ ਆ ਉਹ ਕਈ ਵਾਰੀ ਤੁਹਾਡੀ ਇੰਸਪੈਕਸ਼ਨ ਕਰ ਲੈਂਦੇ ਵੀ ਕੀ ਲੋਡ ਆ ਕਾਗਜ਼ ਪੱਤਰ ਦੇਖਦੇ ਆ ਕਿੱਥੋਂ ਆਇਆ
0: ਲੱਗਦਾ ਜੀ ਮੈਂ ਵੀ ਖਬਰ ਪੜ੍ਹੀ ਆ ਕਾਫੀ ਉਹਦੇ ਚ ਲੱਗਦਾ ਕਿ ਇਹਨਾਂ ਦੀ ਜਿਹੜੀ ਹੈ ਨਾ ਉਹ ਰੈਕੀ ਹੋਈ ਆ ਜੀ ਕਿਤੇ ਨਾ ਕਿਤੇ ਕਿਸੇ ਨੇ ਦੱਸਿਆ ਗਿਆ ਕਿ ਇਹਨਾਂ ਦੇ ਕੋਲ ਹੈਗਾ ਸਮਾਨ
1: ਇਹ ਵੀ ਪੋਸੀਬਲ ਆ ਇਹ ਵੀ ਹੋ ਸਕਦਾ ਆ ਪਰ ਜਿਹੜੀ ਕਈ ਗੱਲਾਂ ਖੱਕ ਸਾਹਿਬ ਜਦੋਂ ਕੋਈ ਉਹ ਨਿਊਜ਼ ਵਾਲੇ ਦਿੰਦੇ ਉਹ ਕਈ ਗੱਲਾਂ ਵਿਚੋਂ ਲੁਕੋ ਵੀ ਲੈਂਦੇ ਆ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਨਿਊਜ਼ ਮੀਡੀਆ ਕੰਮ ਕਰਦਾ ਹੈ ਪਰ ਇਹ ਵੀ ਗੱਲ ਸਾਹਮਣੇ ਆਈ ਆ ਕਿ ਉਹ ਤਾਂ ਸਧਾਰਨ ਇੰਸਪੈਕਸ਼ਨ ਵਾਸਤੇ ਉਹਨਾਂ ਨੇ ਰੋਕਿਆ ਸੀਗਾ ਤੇ ਉਹ ਜਿਹੜਾ ਕੁੱਤਾ ਸੀਗਾ K9 ਉਹਨੇ ਸੁੰਘ ਲਿਆ ਤੇ ਉਥੋਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਇਹ ਵੀ ਹੋ ਸਕਦਾ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਪਿੱਛੋਂ ਕਿਸੇ ਨਾ ਕਿਸੇ ਨੇ ਭੇਜ ਦਿੱਤਾ ਹੋਣਾ ਉਹ ਵੀ ਹੋ ਸਕਦਾ ਹੈ ਸੋ $4.7 million ਦੀ ਉਹ ਕੋਕੇਨ ਦੱਸਦੇ 300 pound ਤੋਂ 300 pound ਦੀ ਖਰੀਦ
0: ਕਿਹੜਾ ਹੁਣ ਪਹਿਲਾ ਗੇੜਾ ਹੋ ਸਕਦਾ ਨਾ ਪਹਿਲਾਂ ਵੀ ਗੇੜੇ ਲਾਏ ਹੋਣ ਜੀ
1: ਹੋ ਸਕਦਾ ਪਰ ਜਿਹੜੇ ਸਿਆਣੇ ਹੁੰਦੇ ਆ ਨਾ ਸਿਆਣੇ ਵਪਾਰੀ ਹੁੰਦੇ ਏਦਾਂ ਡਰਗਾ ਦੇ
0: ਇਹ ਮਾੜੀ ਆਦਤ ਹੁੰਦੀ ਆ ਕਿ ਬਣ ਗਿਆ ਲੈ ਹੁਣ ਕਿਸੇ ਨੇ ਪੁੱਛਿਆ ਹੀ ਨੀ ਚਲੋ ਇੱਕ ਹੋਰ ਗੇੜਾ ਲਾ ਦਿੰਦੇ
1: ਇਹ ਵੀ ਗੱਲ ਤੁਹਾਡੀ ਸਹੀ ਆ ਦੋਨਾਂ ਪਾਸਿਆਂ ਨੂੰ ਗੱਲ ਆ ਜਿਹੜੀ ਟੁੱਟ ਪੈਂਦੀ ਆ ਜਿਹੜੇ ਸਿਆਣੇ ਹੁੰਦੇ ਆ ਸਮਗਲਰ ਉਹ ਥੋੜਾ ਜਿਹਾ ਕਰਕੇ ਜਦੋਂ ਦੇਖਦੇ ਆ ਹੁਣ ਯਾਰ ਮੇਰੀ ਰੋਜੀ ਰੋਟੀ ਜੋਗੇ ਹੈਗੇ ਜ਼ਿੰਦਗੀ ਜੋਗੇ ਉਹ ਬੰਦ ਕਰ ਦਿੰਦੇ ਆ ਕੰਮ ਪਰ ਜਿਹੜੇ ਫਿਰ ਲਾਲਚ ਤੁਹਾਨੂੰ ਪਤਾ ਵੀ ਜਦੋਂ ਇੱਕ ਵਾਰੀ ਬੰਦੇ ਨੂੰ
0: ਉਹ ਲੱਗ ਡਾਕਟਰ ਸਾਹਿਬ ਆ ਗਏ ਜੀ ਇੱਕ ਮਿੰਟ ਹੋਲਡ ਕਰਿਓ
2: ਜੀ
0: ਡਾਕਟਰ ਸਾਹਿਬ ਹੋਲਡ ਕਰਿਓ ਜੀ ਕਿੱਥੇ ਆ ਚੀਮਾ ਸਾਹਿਬ ਕਿੱਥੇ ਆ ਇਹ ਬੜਾ ਪੰਗਾ ਪਿਆ ਇਸ ਫੋਨ ਦੇ ਵਿੱਚ ਓਕੇ ਕੀ ਹੋ ਗਿਆ ਕੰਮ ਹੀ ਖਰਾਬ ਹੋ ਜਾਂਦਾ ਸਮਝ ਨਹੀਂ ਆਉਂਦੀ ਮੈਨੂੰ ਰੋਜ਼ ਦਾ ਕੰਮ ਹੋ ਗਿਆ ਚਲੋ ਡਾਕਟਰ ਸਾਹਿਬ ਤੁਸੀਂ ਮੈਂ ਇੱਕ ਮਿੰਟ ਦਿਓ ਮੈਂ ਕਰਦਾ ਮੈਂ ਤੁਹਾਡਾ ਮੈਸੇਜ ਕਰ ਦਵਾਂ ਫਿਰ ਆਪਾਂ ਕਰਦੇ ਹਾਂ ਜੀ ਚਲੋ
2: ਓਕੇ ਜੀ ਓਕੇ ਕਰ ਲਓ ਮੈਸੇਜ

0: ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਟਾਈਮ ਐਕਚੁਅਲੀ 7:02 ਹੋ ਗਿਆ ਸ਼ਾਮ ਦੇ ਈਸਟਰਨ ਟਾਈਮ। ਸੋ ਅੱਜ ਦਾ ਪ੍ਰੋਗਰਾਮ ਆਪਾਂ ਗਜ਼ਲਾਂ ਤੇ ਰੱਖਾਂਗੇ ਜੀ। ਗਾਣੇ ਆਪਾਂ ਰੋਜ਼ ਸੁਣਦੇ ਹਾਂ, ਅੱਜ ਦੀਆਂ ਫੇਮਸ ਗਜ਼ਲਾਂ ਜਿਹੜੀਆਂ ਹੈਗੀਆਂ ਜਿਹਦੇ ਵਿੱਚ ਪੰਕਜ ਉਦਾਸ ਜੀ ਹੈ, ਜਗਜੀਤ ਸਿੰਘ ਹੋਣੀ ਹੈ, ਔਰ ਕਾਫੀ ਵਧੀਆ ਗਜ਼ਲਾਂ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ। ਇਹ ਲਓ ਜੀ ਕੁਛ ਸਟਾਰਟਿੰਗ ਦੇ ਵਿੱਚ ਆਪਾਂ ਸੁਣਦੇ ਹਾਂ ਜੀ ਤੁਹਾਡੇ ਕੁਛ ਗਜ਼ਲਾਂ।

0: ਦੋਸਤੋ ਅੱਜ ਦਾ ਪ੍ਰੋਗਰਾਮ ਆਪਣਾ ਗਜ਼ਲਾਂ ਦਾ ਸੀ ਔਰ ਵਧੀਆ ਵਧੀਆ ਗਜ਼ਲਾਂ ਜਗਜੀਤ ਸਿੰਘ ਹੋਣੀ ਪੰਕਜ ਅਰਦਾਸ ਹੋਣੀ ਤੇ ਅਦਨਾਨ ਸਾਮੀ ਹੋਣਾ ਦੀ ਥੋੜੀ ਜਿਹੀ ਮੈਨੂੰ ਜਾਗ ਚੇਤੇ ਆ ਗਈ ਗੱਲ ਕਿ ਅਦਨਾਨ ਸਾਮੀ ਹੋਣਾ ਨੂੰ ਮੈਂ ਨਾ ਸ਼ੋਅ ਦੇ ਉੱਪਰ ਸਟ੍ਰੈਚ ਲਿਮੋ ਤੇ ਵੱਡੀ ਗੱਡੀ ਜਿਹੜੀ ਹੁੰਦੀ ਹੈ ਉਹ ਸੀ ਉਹਦੀ ਮਾਤਾ ਸੀ ਇੱਕ ਇਹਦਾ ਬ੍ਰਦਰ ਇੰਗਲੈਂਡ ਤੋਂ ਆਇਆ ਸੀ ਤਿੰਨ ਜਾਣੇ ਸੀ ਬਹੁਤ ਹੀ ਕੋਈ ਛੱਡਿਆ ਨੀ ਚੀਮਾ ਸਾਹਿਬ ਐਸਾ ਕੋਈ ਕਲਾਕਾਰ ਨੀ ਅਮਿਤਾਬ ਬੱਚਨ ਤੋਂ ਲੈ ਕੇ ਜਿਹੜੇ ਅਸੀਂ ਨਹੀਂ ਚੱਕੇ ਕੋਈ ਸਿੰਗਰ ਜਿੱਥੇ ਉਦੋਂ ਉਹ ਅੱਜ ਤੋਂ 8-9 ਸਾਲ ਪਹਿਲਾਂ ਪ੍ਰੋਗਰਾਮ ਹੁੰਦੇ ਬਹੁਤ ਸੀ ਜੀ ਇੱਥੇ ਕਰਾਉਂਦੇ ਹੁੰਦੇ ਸੀ ਬਹੁਤ ਵੱਡੇ ਵੱਡੇ ਪ੍ਰੋਗਰਾਮ ਤੇ ਇਹਦਾ ਭਾਰ ਬਹੁਤ ਜ਼ਿਆਦਾ ਸੀ ਉਦੋਂ ਅਦਨਾਨ ਸਾਮੀ ਦਾ ਇੰਨਾ ਜ਼ਿਆਦਾ ਸੀ ਕਿ ਇਹਦੇ ਕੋਲ ਗੱਡੀ ਚ ਵੀ ਨਹੀਂ ਸੀ ਬੈਠ ਹੁੰਦਾ ਔਰ ਇਹ ਦੋਨੇ ਭਰਾ ਇਹਨਾਂ ਦੀ ਮਾਤਾ ਪਿਛਲੀ ਸੀਟ ਦੇ ਕੋਲ 12 ਪੈਸੰਜਰ ਸਟ੍ਰੈਚ ਲਿਮੋ ਸੀ ਤੇ ਮੈਂ ਚਲਾ ਰਿਹਾ ਸੀ ਲੈ ਕੇ ਜਾ ਰਿਹਾ ਸੀ ਇਹਨਾਂ ਨੂੰ ਐਡੀਸਨ ਤੋਂ ਟ੍ਰੈਂਟਨ ਉੱਥੇ ਸ਼ੋਅ ਸੀ ਤੁਸੀਂ ਬਿਲੀਵ ਕਰੋ ਕਿ ਅਗਲੇ ਟਾਇਰ ਚੱਕ ਹੁੰਦੇ ਸੀ ਗੱਡੀ ਦੇ ਏਡੀ ਵੱਡੀ ਗੱਡੀ ਦੇ ਅਗਲੇ ਟਾਇਰ ਜਿਹੜੇ ਉਹ ਚੱਕ ਹੋ ਰਹੇ ਸੀ ਇੰਨਾ ਜ਼ਿਆਦਾ ਵਜ਼ਨ ਸੀ ਫੇਰ ਵੀ ਉੱਥੇ ਅਸੀਂ ਪਹੁੰਚੇ ਹਾਂ ਤੇ ਇਹਨਾਂ ਨੂੰ ਸਟੇਜ ਦੇ ਬੈਕ ਬਹੁਤ ਵੱਡੀ ਇੱਕ ਬੈਂਚ ਦੇ ਉੱਪਰ ਬਿਠਾਇਆ ਫਿਰ ਮੱਸੀ ਦੋ ਤਿੰਨ ਬੰਦਿਆਂ ਨੇ ਫੜ ਕੇ ਸਟੇਜ ਤੇ ਚੜਾਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਭਾਰ ਘਟਾ ਲਿਆ ਸੀ ਬਹੁਤ ਜ਼ਿਆਦਾ ਐਂ ਸਕਿਨੀ ਪਤਲੇ ਹੋ ਗਏ ਸੀ ਮਤਲਬ ਇਹੋ ਜਿਹੀਆਂ ਯਾਦਦਾਸ਼ਾਂ ਜੇ ਕੋਈ ਗਾਣੇ ਦਾ ਆਉਂਦਾ ਨਾ ਤਾਂ ਫਿਰ ਯਾਦ ਆ ਜਾਂਦਾ ਕੋਈ ਐਸਾ ਸਿੰਗਰ ਨਹੀਂ ਹੈ ਜਿਹੜਾ ਅਸੀਂ ਨਹੀਂ ਪਿਕਅਪ ਕੀਤਾ ਬਹਿ ਕੇ ਖਾਧਾ ਪੀਤਾ ਨਹੀਂ ਉਹਨਾਂ ਦੇ ਨਾਲ ਕਿਉਂਕਿ ਖੀਰ ਦੇ ਉੱਪਰ ਸ਼ੋਆਂ ਤੋਂ ਬਾਅਦ ਫਿਰ ਡਿਨਰ ਹੁੰਦਾ ਸੀ ਨਾ ਜਿਹੜਾ ਉਹਦੇ ਵਿੱਚ ਸਾਰੇ ਅਸੀਂ ਇਕੱਠੇ ਹੁੰਦੇ ਸੀ ਸਾਰੇ ਬਹਿ ਕੇ ਡਿਨਰ ਕਰਨਾ ਗੱਪਾਂ ਛੱਪਾਂ ਮਾਰਨੀਆਂ ਇਹ ਕੰਮ ਚੱਲਦਾ ਹੁੰਦਾ ਸੀ ਬਹੁਤ ਬਹੁਤ ਵੱਡੇ ਸਿੰਗਰਾਂ ਨੂੰ ਇੰਡੀਆ ਦਾ ਕੋਈ ਵੀ ਐਸਾ ਸਿੰਗਰ ਐਸਾ ਐਕਟਰ ਨਹੀਂ ਹੋਏਗਾ ਜਿਹੜਾ ਸਾਡੀਆਂ ਗੱਡੀਆਂ ਦੇ ਉੱਪਰ ਝੂਟੇ ਨਾ ਲਏ ਹੋਣ ਤੇ ਲਓ ਜੀ ਚੀਮਾ ਸਾਹਿਬ ਗੱਲ ਕਰੀਏ ਆਪਾਂ ਚੱਲੀਏ ਪ੍ਰੋਗਰਾਮ ਵੱਲ ਤੇ ਖਬਰਾਂ ਦੀ ਗੱਲਬਾਤ ਕਰਦੇ ਹਾਂ ਚੀਮਾ ਸਾਹਿਬ ਅੱਜ ਕੱਲ ਪਾਕਿਸਤਾਨ ਦੇ ਵਿੱਚ
1: ਬਿਲਕੁਲ
0: ਸਮਿਟ ਹੋ ਰਿਹਾ ਜਾਂ ਉਹਨਾਂ ਦੀ ਮਿਲਣੀ ਹੋ ਰਹੀ ਹੈ ਇਰਾਨ ਦੀ ਤੇ ਅਮਰੀਕਾ ਦੀ ਉਹਦੇ ਵਿੱਚ ਪਾਕਿਸਤਾਨ ਰੋਲ ਅਦਾ ਕਰ ਰਿਹਾ ਆਪਣਾ
1: ਬਿਲਕੁਲ
0: ਚੰਗੀ ਗੱਲ ਹੈ ਜੀ ਕੋਈ ਨਾ ਕੋਈ ਹੋਣਾ ਚਾਹੀਦਾ ਤੇ ਉਹਦਾ ਹੁਣ ਪਤਾ ਨੀ ਕਿੱਥੇ ਤੱਕ ਗੱਲ ਪਹੁੰਚੇਗੀ ਕੀ ਹੋਏਗਾ ਉਹਦੇ ਵਿੱਚ ਇਹ ਵੀ ਖਬਰ ਆਈ ਆ ਕਿ ਅਮਰੀਕਾ ਦਾ ਇੱਕ ਜਿਹੜਾ ਜਹਾਜ਼ ਸ਼ਿਪ ਹੈਗਾ ਉਹ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਇਦਾਂ ਦੀ ਵੀ ਗੱਲ ਆਈ ਆ
1: ਹਾਂਜੀ ਉਹਦੇ ਬਾਰੇ ਵੀ ਹੈਗਾ ਆ
0: ਜੀ
1: ਖਬਰਾਂ ਆਪਣੇ ਕੋਲ
0: ਆਜੋ ਜੀ ਮਸਾ ਕਰੀਏ
1: ਇਹਦੇ ਬਾਰੇ ਆਪਾਂ ਖਤ ਸਾਹਿਬ ਜੀ ਪਹਿਲੀ ਜਿਹੜੀ ਖਬਰ ਹੈ ਆਪਣੀ ਉਹ ਹੈਗੀ ਆ ਇਹ ਕਿ ਜਿਹੜਾ ਹੰਗਰੀ ਮੁਲਕ ਹੈ ਨਾ ਜਦੋਂ ਯੂਕਰੇਨ ਦੀ ਤੇ ਉਹਦੀ ਰੂਸ ਦੀ ਲੜਾਈ ਲੱਗੀ ਆ ਉਦੋਂ ਤੋਂ ਹੀ ਇਹ ਪਹਿਲੇ ਦਿਨਾਂ ਤੋਂ ਹੀ ਇਹ ਜਿਹੜਾ ਸਾਹ ਭਰਦਾ ਰਿਹਾ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਉੱਥੇ ਦਾ ਆਪਣੇ ਓਰਬੈਨ ਉਹ ਰੂਸ ਵੱਲ ਮਤਲਬ ਜਿਹੜਾ ਨਾਰਾ ਉਹ ਲਾਉਂਦਾ ਰਿਹਾ ਥੋੜਾ ਬਹੁਤਾ ਤੇ ਹੁਣ ਇਸ ਤਰ੍ਹਾਂ ਹੈ ਕਿ ਹੰਗਰੀ ਜਿਹੜਾ ਆ ਇਹਦੇ ਜਿਹੜਾ ਦੇਸ਼ ਆਮ ਕਰਕੇ ਯੂਰਪ ਦਾ ਦੇਸ਼ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਆਮ ਕਰਕੇ ਰੂਸ ਅਤੇ ਯੂਕਰੇਨ ਦੀ ਲੜਾਈ ਵਿੱਚ ਰੂਸ ਵੱਲ ਦੀ ਇਹਦਾ ਝੁਕਾਅ ਥੋੜਾ ਜਿਹਾ ਹੁੰਦਾ ਆ ਤੇ ਇਹਨੇ ਹੁਣ ਖਤ ਸਾਹਿਬ ਜੀ ਡੋਨਲਡ ਟਰੰਪ ਵੀ ਬਹੁਤ ਰੂਸੀ ਪ੍ਰੈਜੀਡੈਂਟ ਪੁਟਿਨ ਦੀ ਹਾਂ ਚ ਹਾਂ ਜਿਹੜੀ ਆ ਉਹ ਮਿਲਾਉਂਦੇ ਰਹਿੰਦੇ ਇਹ ਵੀ ਆਪਾਂ ਨੂੰ ਪਤਾ ਆ ਕਿ ਟਰੰਪ ਸਾਹਿਬ ਪਹਿਲਾਂ ਤੋਂ ਹੀ ਉਹਦੇ ਨਾਲ ਸਾਂਝ ਰੱਖਦੇ ਆ ਪ੍ਰੈਜੀਡੈਂਟ ਪੁਟਿਨ ਦੇ ਨਾਲ ਤੇ ਆਪਣੇ ਆਪ ਨੂੰ ਜਿਹੜੇ ਇਹ ਓਰਬਨ ਹੈਗੇ ਨਾ ਆਪਣੇ ਉੱਥੋਂ ਦੇ ਹੰਗਰੀ ਦੇ ਪ੍ਰੈਜੀਡੈਂਟ ਇਸ ਵੇਲੇ ਉਹ ਜਿਹੜੇ ਆਪਣੇ ਆਪ ਨੂੰ ਦੱਸਦੇ ਆ ਜਿਹਨੂੰ ਕਹਿੰਦੇ ਆ ਡੈਮੋਕ੍ਰੈਟ ਜਾਣੀ ਕਿ ਉਹ ਹੈਗੇ ਆ ਪਰ ਉਹ ਪੂਰੇ ਡੈਮੋਕ੍ਰੈਟ ਨਹੀਂ ਹੈਗੇ ਲਹਿਰ ਡੈਮੋਕ੍ਰੈਟ ਉਹ ਆਪਣੇ ਆਪ ਨੂੰ ਦੱਸਦੇ ਆ ਤੇ ਉਹ ਇਸ ਗੱਲ ਦਾ ਦਾਅਵਾ ਕਰਦੇ ਰਹਿੰਦੇ ਆ ਫਿਰ ਟਰੰਪ ਨਾਲ ਵੀ ਮੂੰਹ ਮਿਲਾਇਆ ਉਹ ਰੱਖਦੇ ਆ ਤੇ ਜਿਸ ਕਾਰਨ ਪਿਛਲੇ 16 ਕੁ ਸਾਲਾਂ ਤੋਂ ਉਹ ਹੰਗਰੀ ਦੇ ਪ੍ਰੈਜੀਡੈਂਟ ਬਣਦੇ ਆਉਂਦੇ ਰਹੇ ਆ ਤੇ ਓਰਬਨ ਨੇ ਖੱਕ ਸਾਹਿਬ ਜੀ ਹੰਗਰੀ ਦੀਆਂ ਯੂਨੀਵਰਸਿਟੀਆਂ ਉਹਨਾਂ ਨੇ ਦੇਖੋ ਕੀਤਾ ਕੀ ਆ ਇੱਥੇ ਹੁਣ ਆਪਾਂ ਨੂੰ ਇਹ ਗੱਲ ਸਮਝਣੀ ਆ ਕਿ ਉਹ ਕਰ ਕੀ ਰਹੇ ਆ ਤੇ ਉਹ ਕਹਿ ਕੀ ਰਹੇ ਆ ਉਹਨਾਂ ਨੇ ਜਿਹੜਾ ਹੁਣ ਤੁਹਾਨੂੰ ਪਤਾ ਵੀ ਯੂਰਪ ਸਾਰਾ ਆ ਜਿਹੜਾ ਉਹ ਸੋਸ਼ਲਿਸਟ ਕੰਟਰੀ ਉਹ ਹੈਗੇ ਆ ਹੁਣ ਜਿਹੜੇ ਸੋਸ਼ਲਿਸਟ ਕੰਟਰੀ ਆ ਜਦੋਂ ਉਹਨਾਂ ਦੇ ਆਗੂ ਆ ਜਿਹੜੇ ਉਹ ਜਿਹੜੇ ਕੈਪੀਟਲਿਸਟ ਕੰਟਰੀਆਂ ਦੇ ਨਾਲ ਮਿਲਦੇ ਵਰਤਦੇ ਤਾਂ ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਕੁਛ ਨਾ ਕੁਛ ਉਹ ਉਧਰ ਨੂੰ ਜਾਣ ਦਾ ਝੁਕਾਅ ਥੋੜਾ ਬਹੁਤਾ ਹੁੰਦਾ ਆ ਸੋ ਇਸੇ ਤਰ੍ਹਾਂ ਔਰਬਨ ਨੇ ਹੰਗਰੀ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਅਤੇ ਹੋਰ ਜਿਹੜੇ ਗੌਰਮੈਂਟ ਦੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੁੰਦੇ ਆ, ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਹੁੰਦੇ ਆ ਖਾਲਸਾ ਸਾਹਿਬ ਜੀ, ਉਹਨਾਂ ਨੂੰ ਵੀ ਜਿਹੜਾ ਆ ਉਹ ਆਪਣੇ ਕੰਟਰੋਲ ਥੱਲੇ, ਜਿਹੜਾ ਆਪਣੇ ਪ੍ਰਭਾਵ ਥੱਲੇ ਲਿਆਂਦਾ। ਇਹਦੇ ਕਹਿਣ ਦਾ ਮਤਲਬ ਆ ਕਿ ਉਹ ਉਹਨਾਂ ਦੇ ਵਿੱਚ ਵੀ ਬਦਲਾਅ ਲਿਆ ਕੇ ਉਹਨਾਂ ਨੂੰ ਕੈਪੀਟਲਿਜ਼ਮ ਵੱਲ ਨੂੰ ਥੋੜਾ ਜਿਹਾ ਧੱਕ ਰਿਹਾ ਆ। ਇਹਦੇ ਕਾਰਨ ਹੁਣ ਕੀ ਆਖਿਆ ਜੀ, ਅਮਰੀਕਨ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਆ ਜਿਹੜੇ, ਉਹ ਉੱਥੇ ਹੋ ਰਹੀ ਸੀ ਅੱਜ ਇਲੈਕਸ਼ਨ, ਹੁਣ ਉੱਥੇ ਤਾਂ ਹੋ ਹਟੀ ਹੋਣੀ ਆ ਮੇਰਾ ਖਿਆਲ ਆ, ਉੱਥੇ ਰਾਤ ਪੈ ਗਈ ਆ ਤੇ ਉਸ ਇਲੈਕਸ਼ਨ ਦੇ ਵਿੱਚ ਹੁਣ ਕਰਾਉਣ ਤੋਂ ਪਹਿਲਾਂ ਜਿਹੜੇ ਜੇ ਡੀ ਵੈਂਸ ਵੀ ਜਾ ਕੇ ਆਏ ਆ ਪਾਕਿਸਤਾਨ ਨੂੰ ਜਾਣ ਤੋਂ ਪਹਿਲਾਂ
0: ਗਏ ਸੀ।
1: ਹਾਂਜੀ, ਉਹ ਇੱਥੇ ਜਾ ਕੇ ਆਏ ਆ ਤੇ ਉਹਦੇ ਨਾਲ ਹੁਣ ਖਾਕ ਸਾਹਿਬ ਜੀ ਹੈ ਕੀ ਆ ਕਿ ਜਿਹੜੇ ਅਸਲ ਵਿੱਚ ਅਮਰੀਕਨ ਸਟਾਈਲ ਪੂੰਜੀਵਾਦੀ ਦੀ ਹਾਮੀ ਵੀ ਉਹ ਭਰ ਰਹੇ ਆ, ਔਰਬਨ ਜਿਹੜੇ ਉੱਥੋਂ ਦੇ ਪ੍ਰੈਜੀਡੈਂਟ ਹੈਗੇ ਆ, ਤੇ ਪਰ ਉਹਦਾ ਇੱਕ ਵਿਰੋਧੀ ਜਿਹੜਾ ਆ ਉਹਦਾ ਨਾਂ ਹੈਗਾ ਪੀਟਰ ਮੈਗੀਆਰ, ਉਹਦਾ ਨਾਂ ਹੈ ਖਾਕ ਸਾਹਿਬ ਜੀ, ਉੱਥੋਂ ਦੀ ਪਰਜਾ ਦਾ ਯੂਰਪ ਨੇਟੋ ਅਤੇ ਯੂ ਐਸ ਤੋਂ ਪਰੇਸ਼ਾਨ ਹੋਣ ਦਾ ਮੁੱਦਾ ਜਿਹੜਾ ਬਣਾ ਕੇ, ਹੁਣ ਉਹ ਜਿਹੜਾ ਬੰਦਾ ਇਹਦਾ ਵਿਰੋਧੀ ਆ, ਪਹਿਲਾਂ ਇਹਦੀ ਪਾਰਟੀ ਦਾ ਹੀ ਬੰਦਾ ਸੀ ਉਹ ਖਾਕ ਸਾਹਿਬ ਜੀ, ਤੇ ਉਹਨੇ ਹੁਣ ਕੀ ਕੀਤਾ ਆ, ਉਹ ਸਾਲ ਪਹਿਲਾਂ ਉਹਨੇ ਉਹਦੇ ਚੋਂ ਨਿਕਲ ਗਿਆ ਉਹ, ਤੇ ਉਹਨੇ ਫੇਰ ਹੁਣ ਇਹਦੇ ਵਿਰੋਧ ਦੇ ਵਿੱਚ ਜਿਹੜੀ ਆ ਇਲੈਕਸ਼ਨ ਜਿਹੜੀ ਆ ਉਹ ਲੜਨੀ ਸ਼ੁਰੂ ਕਰ ਦਿੱਤੀ ਆ, ਤੇ ਉਹਨੇ ਇਹਦੇ ਸਿਰ ਹੀ ਤੁਰੰਤ ਲਾਈ ਆ ਭਈ ਇਹ ਜਿਹੜਾ ਬੰਦਾ ਆ ਇਹ ਉਹ ਕੈਪੀਟਲ ਵੱਲ ਜਾ ਰਿਹਾ, ਇਸ ਕਰਕੇ ਇਹਨੂੰ ਰੋਕਣਾ ਚਾਹੀਦਾ ਤੇ ਤੁਸੀਂ ਵੋਟ ਮੈਨੂੰ ਪਾਓ। ਤੇ ਹੁਣ ਜਿਹੜੇ ਔਰਬਨ ਸਾਹਿਬ ਆ ਉਥੋਂ ਦੇ ਪ੍ਰੈਜੀਡੈਂਟ ਇਸ ਵੇਲੇ ਦੇ ਆ ਔਰਬਨ, ਉਹਨਾਂ ਨੇ ਖਾਕ ਸਾਹਿਬ ਜੀ ਹੰਗਰੀ ਦਾ ਰਾਜਨੀਤਿਕ ਢਾਂਚਾ ਬਦਲ ਦਿੱਤਾ ਜਦੋਂ ਦਾ ਉਹ ਬੈਠਾ। ਪਹਿਲੀ ਗੱਲ ਇਹ, ਉਹਨਾਂ ਨੇ ਉਥੋਂ ਦਾ ਰਾਜਨੀਤਿਕ ਢਾਂਚਾ ਬਦਲ ਕੇ ਪਾਵਰ ਜਿਹੜੀ ਆਪਣੇ ਹੱਥ ਲੈ ਲਈ ਕਾਫੀ ਸਾਰੀ, ਤੇ ਪ੍ਰੈਜੀਡੈਂਟ ਦੀ ਪਾਵਰ ਇਸ ਵਕਤ ਆ ਜਿਹੜੀ ਉਹ ਮੀਡੀਆ ਬਿਜ਼ਨਸ ਅਤੇ ਜਿਹੜੀ ਅਕਾਡੈਮਿਕ ਜਿਹਨੂੰ ਆਪਾਂ ਯੂਨੀਵਰਸਿਟੀਆਂ ਜਾਂ ਇਹ ਸਾਰੇ ਕਾਲਜ ਹੋਏ ਸਕੂਲ ਹੋਏ ਸਾਰੇ ਜਿਹੜੇ ਆ ਇਹਨੂੰ ਅਕੈਡਮੀਆਂ ਕਹਿ ਦਿੰਦੇ ਆ, ਉਹਦੇ ਉੱਪਰ ਵੀ ਆਪ ਆ ਜਿਹੜਾ ਉਹ ਉਹਨਾਂ ਨੇ ਆਪਣਾ ਜਿਹੜਾ ਕੰਟਰੋਲ ਕਰ ਲਿਆ, ਕਹਿਣ ਦਾ ਮਤਲਬ ਉਹਦੇ ਉੱਤੋਂ ਭਾਰੂ ਹੋ ਗਿਆ ਉਹ। ਤੇ ਤੀਸਰਾ ਪੁਆਇੰਟ ਹੈ ਜਿਹੜਾ ਉਹ ਚੋਣ ਦਾ ਮਹੱਤਵਪੂਰਨ ਅਜੇ ਵੀ ਹੈ, ਪਰ ਢਾਂਚਾ ਅਜੇ ਵੀ ਮੌਜੂਦਾ ਪ੍ਰੈਜੀਡੈਂਟ ਵੱਲ ਝੁਕਿਆ ਹੋਇਆ, ਸੋ ਜਿਹੜੇ ਉੱਥੋਂ ਦਾ ਸਿਸਟਮ ਆ ਉਹ ਏਦਾਂ ਲੱਗਦਾ ਅਜੇ ਵੀ ਜਿਹੜਾ ਜਿੱਤਣਾ ਉਸੇ ਨੇ ਆ, ਕਿਉਂਕਿ ਜਿਹੜਾ ਇਨਕੰਬੈਂਟ ਹੁੰਦਾ ਨਾ ਜਿਹੜਾ ਉਸ ਵੇਲੇ ਉੱਥੇ ਦਾ ਹੁੰਦਾ ਆ ਉਹਨੂੰ ਆਮ ਕਰਕੇ ਲੋਕ ਆ ਜਿਹੜੇ ਉਹ ਵੋਟ ਪਾ ਦਿੰਦੇ ਆ, ਪਰ ਦੂਸਰੇ ਪਾਸੇ ਸਾਲ ਵੀ 16 ਹੋ ਗਿਆ ਹੁਣ ਬੇਟੇ ਨੂੰ, ਕਿਉਂਕਿ 16 ਸਾਲਾਂ ਦੇ ਵਿੱਚ ਖਾਕ ਸਾਹਿਬ ਦੀ ਜਿਹੜੇ ਪਰਜਾ ਹੁੰਦੀ ਆ ਉਹ ਜਿਹੜੇ ਵਿਰੋਧੀਆਂ ਪਾਰਟੀਆਂ ਵਾਲੇ ਹੁੰਦੇ ਆ ਉਹ ਅੱਜ ਥੋੜੇ ਜਿਹਾ ਇੱਕ ਸ਼ੋਸ਼ਾ ਜਿਹਾ ਛੱਡ ਕੇ ਉਹਦੇ ਸਿਰ ਲਾ ਦਿੱਤਾ, ਕੱਲ ਨੂੰ ਹੋਰ ਲਾ ਦਿੱਤਾ, ਪਰਸੋਂ ਨੂੰ ਹੋਰ ਲਾ ਦਿੱਤਾ, ਫਿਰ 16 ਸਾਲਾਂ ਦੇ ਵਿੱਚ ਉਹ ਇਕੱਠਾ ਜਿਹਾ ਪਬਲਿਕ ਦੇ ਜਿਹੜੇ ਉਹ ਮਤਲਬ ਦਿਮਾਗ ਦੇ ਵਿੱਚ ਉਹ ਗੱਲਾਂ ਵੱਸ ਜਾਂਦੀਆਂ, ਤੇ ਹੌਲੀ ਹੌਲੀ ਫਿਰ ਉਹ ਜਿਹੜਾ 16-20 ਸਾਲ ਬਾਅਦ ਫਿਰ ਉਹ ਜਿੱਦਾਂ ਲੋਕ ਥੋੜਾ ਜਿਹਾ ਵਿਰੋਧ ਉਹਦਾ ਕਰਨ ਲੱਗ ਪੈਂਦੇ, ਭਾਵੇਂ ਉਹਦਾ ਚੰਗਾ ਵੀ ਹੋਵੇ, ਕਿਉਂਕਿ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਤੁਹਾਨੂੰ ਪਤਾ ਵੀ ਛਿੱਟੇ ਉਹਨਾਂ ਤੇ ਉਹ ਮਾਰਦੀਆਂ ਰਹਿੰਦੀਆਂ, ਤੇ ਫਿਰ ਛਿੱਟੇ ਹੌਲੀ ਹੌਲੀ ਖਾਕ ਸਾਹਿਬ ਜੀ ਇੱਕ ਛਿੱਟਾ ਅੱਜ ਪੈ ਗਿਆ, ਇੱਕ ਕੱਲ ਨੂੰ ਪੈ ਗਿਆ, ਫਿਰ ਹੌਲੀ ਹੌਲੀ ਝੱਗੇ ਝੁੱਗੇ ਜਿਹੜੇ ਉਹ ਲਿਬੜ ਜਾਂਦੇ ਹੁੰਦੇ ਆ, ਸੋ ਇਸ ਤਰ੍ਹਾਂ ਹੁੰਦੀ ਆ। ਤੇ ਚੌਥਾ ਪੁਆਇੰਟ ਜਿਹੜਾ ਦੱਸਿਆ ਗਿਆ ਉਹ ਇਹ ਆ ਕਿ ਵਿਰੋਧੀ ਕੈਂਡੀਡੇਟ ਨੇ ਔਰਬਨ ਦੁਆਰਾ ਇੱਕ ਵਿਅਕਤੀ ਨੂੰ, ਦੇਖੋ ਆਹ ਕੋਈ ਗੱਲ ਤਾਂ ਚਲੋ ਹੈਗੀ ਵੀ ਆ ਏਡੀ ਬੜੀ ਤੇ ਹੈ ਵੀ ਨਹੀਂ ਜੇ ਸੋਚਿਆ ਜਾਵੇ, ਹੁਣ ਕੀ ਆ ਕਿ ਜਿਹੜਾ ਵਿਰੋਧੀ ਕੈਂਡੀਡੇਟ ਆ ਪਹਿਲਾਂ ਉਹਦੀ ਹੀ ਪਾਰਟੀ ਦਾ ਮੈਂਬਰ ਸੀਗਾ, ਉਹਦੇ ਨਾਲ ਗੱਲਬਾਤ ਸੀਗੀ, ਉਹਨੇ ਜਦੋਂ ਸਾਲ ਕੁ ਪਹਿਲਾਂ ਰਿਜ਼ਾਈਨ ਦੇ ਦਿੱਤਾ ਤੇ ਪਾਰਟੀ ਚੋਂ ਨਿਕਲ ਗਿਆ, ਤੇ ਫਿਰ ਉਹਨੇ ਇਹ ਜਿਹੜਾ ਪ੍ਰੈਜੀਡੈਂਟ ਆ ਉੱਥੋਂ ਦਾ ਹੰਗਰੀ ਦਾ ਇਹਨੇ ਇਹਦਾ ਕੋਈ ਜਾਣ ਪਛਾਣ ਵਾਲਾ ਹੋਣਾ ਜਾਂ ਪਤਾ ਨੀ ਕੀ ਸੀ, ਰਿਸ਼ਤੇਦਾਰ ਸੀ ਪਤਾ ਨੀ ਕੀ ਸੀ, ਇਹਦੇ ਵਿੱਚ ਕਲੀਅਰ ਨਹੀਂ ਕੀਤਾ ਗਿਆ, ਪਰ ਉਹ ਬੰਦਾ ਸੀ ਜਿਹੜਾ ਉਹਨੇ ਉਹਦੇ ਉੱਤੇ ਰੇਪ ਦਾ ਕੇਸ ਲੱਗਿਆ ਸੀਗਾ ਤੇ ਉਹਨੂੰ ਸਜ਼ਾ ਹੋਈ ਸੀ,
0: ਜਿਹੜਾ ਇਹਦੇ ਅਗੇਂਸਟ ਲੜ ਰਿਹਾ
1: ਨਹੀਂ, ਜਿਹੜਾ ਇਹਦੇ ਅਗੇਂਸਟ ਲੜ ਰਿਹਾ ਇਹ ਨੀ, ਜਿਹੜਾ ਹੁਣ ਪ੍ਰੈਜੀਡੈਂਟ ਉੱਥੇ ਦਾ ਹੈਗਾ ਆ
0: ਉਹਦੇ ਤੇ ਲੱਗੇ ਸੀ
1: ਉਹਦੇ ਤੇ ਪ੍ਰੈਜੀਡੈਂਟ ਨਹੀਂ ਲੱਗੇ ਸੀ, ਕੋਈ ਬੰਦਾ ਸੀ ਉਹ ਜੇਲ੍ਹ ਚ ਬੈਠਾ ਸੀ ਉਹਦੇ ਉਹਨੂੰ ਸਜ਼ਾ ਹੋਈ ਸੀਗੀ ਤੇ ਉਹਨੇ ਪਾਰਡਨ ਦੇ ਦਿੱਤੀ ਕਿਸੇ ਕਾਰਨ ਕਰਕੇ, ਇਹ ਨੀ ਪਤਾ ਕਿਉਂ ਦਿੱਤੀ ਆ, ਪਰ ਉਹਨੇ ਪਾਰਡਨ ਦੇ ਦਿੱਤੀ ਤੇ ਇਹ ਫਿਰ ਹੁਣ ਜਿਹੜਾ ਉਹਦੇ ਖਿਲਾਫ਼ ਲੜ ਰਿਹਾ ਉਹਦੀ ਪਾਰਟੀ ਦਾ ਬੰਦਾ, ਇਹਨੇ ਫਿਰ ਉਹਦੇ ਸਿਰ ਉਹ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਇੱਕ ਇਹ ਵੱਡਾ ਮੁੱਦਾ ਉਹਦੇ
0: ਚੀਮਾ ਸਾਹਿਬ ਇਲੈਕਸ਼ਨਾਂ ਦੇ ਵਿੱਚ
1: ਖੋਲਣ
0: ਲੱਗ ਪੈਂਦੇ, ਦੂਜੇ ਦੇ ਉਹ ਖੋਲਣ ਲੱਗ ਪੈਂਦੇ ਆ,
1: ਹਾਂਜੀ ਹਾਂਜੀ,
0: ਬੰਦਾ 15-16 ਸਾਲ ਤੋਂ ਬੈਠਾ, ਲੋਕੀ ਬਾਹਰਲੇ ਮੁਲਕ ਦੇਖਿਆ ਕਿ ਇੰਡੀਆ ਹੋਇਆ ਜਾਂ ਹੋਰ ਮੁਲਕਾਂ ਚ ਹੋਇਆ, ਜੇ ਧੱਕੇ ਨਾਲ ਜੁੱਤੀ ਫੇਰ ਕੇ ਤੁਸੀਂ ਵੋਟਾਂ ਲੈਣੀ ਉਹ ਇੱਕ ਵੱਖਰੀ ਗੱਲ ਆ, ਪਰ ਜਿਹੜਾ ਮਨ ਹੈ ਨਾ ਉਹ ਚੇਂਜ ਹੋਣਾ ਚਾਲੂ ਹੋ ਜਾਂਦਾ,
1: ਹੋ ਜਾਂਦਾ ਭਾਵੇਂ ਬਿਲਕੁਲ ਨਿੱਕੇ ਨਿੱਕੇ ਨੁਕਸ ਥੋੜਾ ਜਿਹਾ ਅੱਜ ਕੱਢ ਤਾ ਥੋੜਾ ਜਿਹਾ ਕੱਲ ਨੂੰ ਕੱਢ ਦੋ ਨਿੱਕੇ ਨਿੱਕੇ ਹੌਲੀ ਹੌਲੀ ਫਿਰ ਉਹ ਜਮਾਂ ਹੋਈ ਜਾਂਦੇ ਤੇ ਫਿਰ ਪਰਜਾ ਜਿਹੜੀ ਆ 10-15 ਸਾਲ ਦੇ ਰਾਜ ਤੋਂ ਮਗਰੋਂ ਫਿਰ ਉਹਦੇ ਖਿਲਾਫ਼ ਜਿਹੜੀ ਆ ਹੋ ਜਾਂਦੀ ਆ, ਹਾਲਾਂਕਿ ਉਹਦੇ ਉਹ ਬੰਦਾ ਉਹ ਚੰਗਾ ਹੀ ਹੁੰਦਾ ਪਰ ਫਿਰ ਉਹ ਪਰਜਾ ਜਿਹੜੀ ਉਹ ਤੋਂ ਅੱਕ ਜਾਂਦੀ ਆ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ, ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਆ। ਸੋ ਇਹਨੇ ਇਹ ਮੁੱਦਾ ਖੜਾ ਕਰ ਲਿਆ ਕਿ ਉਹਨੇ ਆਹ ਕੀਤਾ ਸੀ ਜੀ, ਉਹਨੇ ਆਹ ਕੀਤਾ ਸੀ, ਉਹਨੇ ਉਹਨੂੰ ਛੱਡ ਕਿਉਂ ਦਿੱਤਾ, ਉਹਨੇ ਆਮ ਕਰਕੇ ਜਿਹੜੀ ਉਹ ਰਹਿੰਦੀ ਪੀ ਨੀ ਹੁੰਦੀ ਆਪਣੇ ਇੱਕ ਇੰਡੀਆ ਦੇ ਵਿੱਚ ਵੀ ਇਹ ਕਾਨੂੰਨ ਹੈਗਾ, ਉਹ ਜਿਹੜੀ ਆ ਜੇ ਕੋਰਟ ਚੋਂ ਹਾਰ ਜਾਂਦੇ ਆ
0: ਰਾਸ਼ਟਰਪਤੀ ਹੁੰਦਾ ਜੀ।
1: ਹਾਂਜੀ ਬਿਲਕੁਲ ਬਿਲਕੁਲ, ਸੋ ਉਸ ਤਰ੍ਹਾਂ ਦੀਆਂ ਉਹ ਹੁੰਦੀਆਂ ਜੇ ਸਾਰੀਆਂ ਅਦਾਲਤਾਂ।
0: ਆਪਣੇ ਟਾਈਮ ਬਹੁਤ ਜ਼ਿਆਦਾ, 15 ਮਿੰਟ ਰਹਿ ਗਏ ਸਾਰੇ, ਖਬਰਾਂ ਦਾ
1: ਕੋਈ ਗੱਲ ਨੀ। ਤੇ ਅਗਲਾ ਜਿਹੜਾ ਪੁਆਇੰਟ ਸੀਗਾ ਉਹ ਹੰਗਰੀ ਦੇ ਆਰਵਨ ਦੇ ਰਾਜ ਸਮੇਂ ਈਯੂ ਅਤੇ ਨੇਟੋ ਆ ਜਿਹੜਾ ਇਹਦੇ ਵਿਚ ਖੱਕ ਸਾਹਿਬ ਜੀ ਵੀ ਜਿਹੜਾ ਪੱਛਮੀ ਸਭਾ ਦੇ ਆੜੀ ਆ ਜਿਹੜੇ ਉਹਨਾਂ ਦੇ ਨਾਲ ਇਹ ਜੁੜਿਆ ਰਿਹਾ ਆ ਤੇ ਜਿਹਦੇ ਮਤਲਬ ਇਹ ਉਹਨਾਂ ਵੱਲ ਸਾਹ ਭਰਦਾ, ਇਸ ਕਾਰਨ ਵੀ ਜਿਹੜਾ ਇਹਦੇ ਖਿਲਾਫ਼ ਜਿਹੜੇ ਆ ਉਹ ਭੜਕਾ ਰਹੇ ਆ ਲੋਕਾਂ ਨੂੰ। ਤੇ ਅਗਲੀ ਜਿਹੜੀ ਖ਼ਬਰ ਆਪਣੇ ਕੋਲ ਹੈਗੀ ਆ ਉਹ ਖੱਕ ਸਾਹਿਬ ਜੀ ਅਮਰੀਕਾ ਅਤੇ ਇਰਾਨ ਦੇ ਰਾਜਨੀਤਿਕ ਢਾਂਚੇ ਦੇ ਕਰਮਚਾਰੀ ਆ ਜਿਹੜੇ ਉਹ ਪਾਕਿਸਤਾਨ ਵਿਚ ਇਰਾਨ ਵਿਰੁੱਧ ਅਮਰੀਕਾ ਅਤੇ ਇਜ਼ਰਾਇਲ ਦਾ ਫੈਸਲਾ ਕਰਨ ਗਏ ਹੋਏ ਆ ਤੇ ਇਹ ਸ਼ਾਇਦ ਅਮਰੀਕਾ ਅਤੇ ਇਰਾਨ ਦੇ ਕਰਮਚਾਰੀਆਂ ਦੀ 1979 ਤੋਂ ਆਹਮੋ ਸਾਹਮਣੇ ਪਹਿਲੀ ਮੁਲਾਕਾਤ ਹੋਈ ਆ ਅਤੇ ਉਹ ਰਹੀ ਆ ਅਜੇ ਤਿਕਰ ਉਹ ਜਿਹੜੀ ਸ਼ੁਰੂ ਆ। ਪਹਿਲਾਂ ਉਹ ਖੈਰ 24 ਘੰਟੇ ਉਹਨਾਂ ਨੇ ਦਿੱਤੇ ਸੀਗੇ ਤੇ ਉਹਨਾਂ ਨੇ ਟਾਈਮ ਹੈ ਜਿਹੜਾ ਮੈਨੂੰ ਲੱਗਦਾ ਐਕਸਟੈਂਡ ਕਰ ਲੈਣਾ ਆ ਜਾਂ ਕਰ ਲਿਆ ਆ, ਅਜੇ ਪੱਕਾ ਪਤਾ ਨੀ। ਤੇ ਇੱਥੇ ਹੁਣ ਖੱਕ ਸਾਹਿਬ ਜੀ ਇੱਧਰ ਟਰੰਪ ਸਾਹਿਬ ਆ ਜਿਹੜੇ ਉਹ ਰੌਲਾ ਰੱਪਾ ਪਾਉਣ ਲੱਗ ਪਏ ਆ ਕਿ ਅਸੀਂ ਜਿੱਤ ਗਏ ਆ ਤੇ ਕਹਿ ਰਹੇ ਆ ਕਿ ਸਾਡੀ ਜਿਹੜੀ ਆ ਸੌਦੇਬਾਜ਼ੀ ਆ ਉਹ ਸਿਰੇ ਚੜ੍ਹੇ ਚੜ੍ਹਦੀ ਹੈ ਜਾਂ ਨਹੀਂ, ਪਰ ਅਸੀਂ ਲੜਾਈ ਆ ਜਿਹੜੀ ਉਹ ਜਿੱਤ ਲਈ ਆ। ਟਰੰਪ ਸਾਹਿਬ ਇੱਧਰ ਇਹ ਢੋਲ ਜਿਹੜੇ ਆ ਉਹ ਵਜਾ ਰਹੇ ਆ, ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਪੈਣਾ। ਟਰੰਪ ਸਾਹਿਬ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਅਸੀਂ ਲੜਾਈ ਤਾਂ ਜਿੱਤੇ ਲਈ ਇਹ ਫੈਸਲਾ ਚਾਹੇ ਹੋਵੇ ਚਾਹੇ ਨਾ ਹੋਵੇ, ਉਹ ਕਹਿੰਦੇ ਕੋਈ ਗੱਲ ਨਹੀਂ, ਚਾਹੇ ਸਾਨੂੰ ਜੇਤੂ ਕਰਾਰ ਮਿਲੇ ਜਾਂ ਨਾ ਮਿਲੇ। ਤੇ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਕਿ ਟਰੰਪ ਸਾਹਿਬ ਨੇਤਾਨਯਾਹੂ ਦੇ ਜਾਲ ਵਿਚ ਫਸ ਤਾਂ ਗਏ ਪਰ ਨਿਕਲਣਾ ਸੌਖਾ ਨਹੀਂ ਲੱਗ ਰਿਹਾ ਤੇ ਗੱਲਬਾਤ ਅਜੇ ਵੀ ਸ਼ੁਰੂ ਆ। ਇੱਕ ਨੋਟ ਕਰਨ ਜੋ ਗੱਲ ਇਹ ਆ ਖੱਕ ਸਾਹਿਬ ਜੀ ਉਹ ਏਦਾਂ ਆ ਕਿ ਜਿਹੜਾ ਚੱਲ ਰਹੀ ਗੱਲਬਾਤ ਆ ਉਥੇ ਵਿਚਾਰ ਜਿਹੜੀ ਇਰਾਨ ਤੋਂ ਇਹਦੇ ਵਿਚਾਲੇ ਖੱਕ ਸਾਹਿਬ ਜੀ ਇਰਾਨ ਤੋਂ ਇੱਕ ਹੋਰ ਹਵਾਈ ਜਹਾਜ਼ ਉਥੇ ਜਾ ਕੇ ਉਤਰਿਆ ਇਸਲਾਮਾਬਾਦ ਪਾਕਿਸਤਾਨ ਦੇ ਵਿਚ ਤੇ ਇਹ ਜਿਹੜਾ ਜਹਾਜ਼ ਉਤਰਿਆ ਇਹਦੇ ਵਿਚ ਇੱਕ ਹੋਰ ਟੀਮ ਆਈ ਆ ਉਹਨਾਂ ਦੀ ਇਰਾਨ ਤੋਂ।
0: ਇਹੋ ਲੈ ਕੇ ਆਏ ਜੀ ਪਾਕਿਸਤਾਨ ਵਾਲੇ, ਇਹਨਾਂ ਦੇ ਜਹਾਜ਼ ਹੀ ਗਏ ਆ 2-3-5-10 ਜਹਾਜ਼।
1: ਪਹਿਲਾਂ ਤਾਂ ਉਹ ਇੱਕ ਟੀਮ ਲੈ ਕੇ ਆਏ ਆ ਨਾ ਜਿਹੜੀ ਉਥੇ ਪਹਿਲੀ ਗਈ ਹੋਈ ਆ ਗੱਲਬਾਤ ਜਿਹਨਾਂ ਦੇ ਨਾਲ ਚੱਲ ਰਹੀ ਆ, ਪਰ ਉਹਦੇ ਗੱਲਬਾਤ ਚੱਲਦੀ ਦੇ ਵਿਚ ਹੀ ਇੱਕ ਜਹਾਜ਼ ਹੋਰ ਇਰਾਨ ਤੋਂ ਮਗਰੋਂ ਨਹੀਂ ਆਇਆ।
0: ਅੱਛਾ ਜੀ।
1: ਉਹਦੇ ਵਿਚ ਇਸ ਤਰ੍ਹਾਂ ਲੱਗ ਰਿਹਾ ਵੀ ਜਾਂ ਤਾਂ ਉਹ ਜਿਹੜੀ ਟੀਮ ਇੱਥੇ ਬੈਠੀ ਆ ਉਹ ਉਹਨਾਂ ਦੇ ਕੋਈ ਐਕਸਪਰਟੀਜ਼ ਜਿਹਨੂੰ ਆਪਾਂ ਕਹਿੰਦੇ ਮਾਹਰ ਨਹੀਂ ਹੈਗੇ ਉਹ ਪੂਰੇ, ਕਿਉਂਕਿ
0: ਉਹਨਾਂ ਦੇ ਵਿਚ ਤੇ ਜਿਹੜਾ ਉਹਨਾਂ ਦਾ ਮੇਨ ਲੀਡਰ ਆ ਉਹ ਤੇ ਲੱਭਦੇ ਫਿਰਦੇ ਸੀ ਉਹਨੂੰ ਕਿਸ ਤਰੀਕੇ ਨਾਲ ਮਾਰੀਏ, ਉਹ ਤਾਂ ਪਾਵਰਫੁਲ ਬੰਦਾ ਹੈਗਾ ਕਹਿੰਦੇ ਜੀ ਉੱਥੇ।
1: ਬਿਲਕੁਲ ਬਿਲਕੁਲ ਹਾਂਜੀ। ਸੋ ਇਹਦੇ ਵਿਚ ਕਹਿਣ ਦਾ ਮਤਲਬ ਇਹ ਆ ਮੇਰਾ ਵੀ ਪਿੱਛੋਂ ਇੱਕ ਹੋਰ ਵੀ ਟੀਮ ਆ ਜਿਹੜੀ ਉਹ ਸੌਦੇਬਾਜ਼ੀ ਕਰਨ ਦੇ ਵਿਚ ਉੱਥੇ ਜਿਹੜੀ ਪਾਕਿਸਤਾਨ ਜਾਣੀ ਆ, ਹੋਰ ਵੀ ਮੈਂਬਰ ਕੁਛ ਆਏ ਆ ਜਿਹੜੇ ਉੱਥੇ ਪਹਿਲਾਂ ਮੈਂਬਰ ਗਏ ਹੋਣਗੇ, ਉਹਨਾਂ ਨੂੰ ਵਿਦਿਆ ਘੱਟ ਹੋਣੀ ਆ, ਗਿਆਨ ਹੋਣਾ ਕਿਸੇ ਖੇਤਰ ਦੇ ਵਿਚ, ਜਿੱਦਾਂ ਜਿਹੜੇ ਮਿਲਟਰੀ ਮੈਨ ਆ ਉਹਨੂੰ ਉਧਰਲੇ ਬਾਰੇ ਗੱਲ
0: ਪਿੱਛੋਂ ਉਹਨਾਂ ਨੂੰ ਕੁਛ ਹੋਰ ਦੱਸ ਕੇ ਦੱਸਿਆ ਹੋਵੇ ਕਿ ਤੁਸੀਂ ਜਾ ਕੇ ਇਹ ਗੱਲ ਕਰਨੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਚਾਰ ਬੰਦੇ ਆ ਸਿਰਫ ਜੀ ਅੰਦਰ ਬਹਿ ਸਕਦੇ, ਚਾਰ ਉਹਨਾਂ ਦੇ, ਚਾਰ ਉਹਨਾਂ ਦੇ, ਬਾਕੀ ਬਾਕੀ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਤੇ ਮਨਮਤ ਇਹੀ ਹੈ।
1: ਉਹ ਖੱਕ ਸਾਹਿਬ ਜੀ ਥੱਲੇ ਕੋਰੇ ਵਿਛਾ ਲੈਣਗੇ, ਉੱਥੇ ਕੀ ਆ ਹਜੇ ਕੁਰਸੀਆਂ ਨਹੀਂ ਹੋਣਗੀਆਂ ਤਾਂ ਕੋਰੇ ਵਿਛਾ ਕੇ ਬਹਿ ਲੈਣਗੇ। ਏਡੀ
0: ਰੂਲ ਰੈਗੂਲੇਸ਼ਨ ਉਹਨਾਂ ਨੇ ਬਣਾਏ ਹੁੰਦੇ ਨਾ ਪਹਿਲਾਂ ਉਹਦੇ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹੁੰਦੇ ਆ ਜੀ, ਇਹਦੇ ਚ ਕੋਈ ਸ਼ੱਕ ਨਹੀਂ। ਤੇ ਇਹ ਸੀਗੀ ਇਹਦੀ ਗੱਲ ਤੇ ਟਰੰਪ ਸਾਹਿਬ ਖੱਕ ਸਾਹਿਬ ਜੀ ਜਿਹੜੇ ਹੈਗੇ ਆ ਉਹ ਸਟੇਟਸ ਫੋਰਮੂ ਆ ਜਿਹੜੀ ਉਹਨੂੰ ਕਹਿੰਦੇ ਆ ਵੀ ਉਹ ਤਾਂ ਖੋਲ ਵੀ ਦਿੱਤੀ, ਸਾਡੇ ਦੋ ਜਹਾਜ਼ ਵੀ ਉੱਥੇ ਚਲੇ ਗਏ ਮਿਲਟਰੀ ਵਾਲੇ, ਇਹ ਕਿਹਾ ਜਾਂਦਾ। ਪਰ ਇਰਾਨ ਪਹਿਲਾਂ ਲਿਖਤੀ ਰੂਪ ਵਿਚ ਸਮਝੌਤੇ ਦੀ ਮੰਗ ਕਰ ਰਹੇ ਹਨ ਤੇ ਪਰ ਇਰਾਨ ਆ ਜਿਹੜਾ ਉਹ ਸਟੇਟ ਆਫ ਹਰਮੂਜ਼ ਉੱਪਰ ਆਪਣਾ ਪੂਰਾ ਜਿਹੜਾ ਉਹ ਕੰਟਰੋਲ ਬਰਕਰਾਰ ਰੱਖੇਗਾ ਰੱਖਣਾ ਉਹਨਾਂ ਨੇ, ਔਰ ਇਸ ਗੱਲ ਤੋਂ ਨਹੀਂ ਖੜਕਦੇ ਉਹ ਕਹਿੰਦੇ ਸਾਡੀ ਆ, ਤੇ ਕਹਿ ਰਿਹਾ ਕਿ ਸਟੇਟ ਆਫ ਹਰਮੂਜ਼ ਆ ਜਿਹੜੀ ਉਹ ਇਰਾਨ ਅਤੇ ਓਮਾਨ ਆ ਜਿਹੜਾ ਉਹਦੀ ਪ੍ਰੋਪਰਟੀ ਹੈਗੀ ਆ ਉਹਨਾਂ ਦੋਨਾਂ ਕੰਟਰੀਆਂ ਦੀ, ਹੋਰ ਉੱਥੇ ਦਾ ਕੋਈ ਨੀ, ਕਿਉਂਕਿ ਖੱਕ ਸਾਹਿਬ ਜਿਹੜੇ ਕੰਟਰੀ ਹੁੰਦੇ ਆ ਉਹ ਮੇਰਾ ਖਿਆਲ 25 ਮੀਲ ਦਾ ਇੱਕ ਤਾਂ ਇਹਨਾਂ ਦਾ ਹੁੰਦਾ 25 ਮੀਲ ਦਾ ਜਿਹੜਾ ਉਹ ਤੁਹਾਡੇ ਜਿਹੜੀ ਧਰਤੀ ਦੇ ਜਿਸ ਦੇਸ਼ ਦੀ ਧਰਤੀ ਦੇ ਨਾਲ ਲੱਗਦਾ ਸਮੁੰਦਰ 25 ਮੀਲ ਦਾ ਕੋਈ ਕਿਲੋਮੀਟਰ ਉਹਨਾਂ ਦੀ ਕੋਈ ਲਿਮਿਟ ਹੈਗੀ ਆ ਉਦੋਂ ਅੱਗੇ ਇੱਕ ਹੋਰ ਉਹਨੂੰ ਕੀ ਆ ਇਕਨੋਮਿਕ ਜ਼ੋਨ ਕੁਛ ਏਦਾਂ ਦਾ ਕਹਿੰਦੇ ਆ ਇਕਨੋਮਿਕ ਐਕਸਕਲੂਸਿਵ ਜ਼ੋਨ ਆ ਜਿਹੜਾ ਉਹਨੂੰ ਉਹ ਕਹਿੰਦੇ ਆ ਉਥੋਂ ਜਾ ਕੇ ਜਿੱਦਾਂ ਤੁਸੀਂ ਮੱਛੀਆਂ ਫੜਨ ਵਾਸਤੇ ਉੱਥੇ ਬਾਹਰ ਜਾ ਸਕਦੇ ਹੋ ਏਦਾਂ ਨੀ ਕਿ ਤੁਸੀਂ ਆਪਣੇ ਜਿਹੜੇ ਆ ਉਹ ਮਿਲਟਰੀ ਦੇ ਜਹਾਜ਼ ਲੈ ਕੇ ਉੱਥੇ 25 ਕਿਲੋਮੀਟਰ ਲਿਮਿਟ ਹੈਗੀ ਆ ਉਦੋਂ ਵੱਧ ਨੇੜੇ ਨੀ ਜਾ ਸਕਦੇ ਦੂਸਰੇ ਕੰਟਰੀ ਦੇ ਤੇ ਇਹਦੇ ਵਿਚ ਹੁਣ ਖਾਕ ਸਾਹਿਬ ਜੀ ਕੀ ਆ ਕਿ ਸਵੇਰ ਤੋਂ ਟੀਵੀ ਉਪਰ ਇਧਰ ਖਬਰਾਂ ਆ ਰਹੀਆਂ ਕਿ ਅਮਰੀਕਾ ਦੀ ਜਿਹੜੀ ਨੇਵੀ ਆ ਉਹ ਸਮੁੰਦਰੀ ਫੌਜ ਦੇ 2 ਜਹਾਜ਼ ਸਟ੍ਰੇਟ ਵਿਚੋਂ ਦੀ ਗਲਫ ਵਿਚ ਜਾ ਚੁੱਕੇ ਆ ਇਹ ਇਧਰੋਂ ਖਬਰ ਆ ਰਹੀ ਆ ਕਿ ਦੋ
0: ਨਹੀਂ ਹੋਇਆ ਜੀ ਉਹ ਇਹਨਾਂ ਨੇ ਹਾਂਜੀ ਕੀਤੀ ਆ ਚੀਮਾ ਸਾਹਿਬ ਪਰ ਉਹ ਉਹਨਾਂ ਨੇ ਲੰਘਣ ਨਹੀਂ ਦਿੱਤਾ
1: ਬਿਲਕੁਲ
0: ਪਰ ਅਮਰੀਕਾ ਨੇ ਟੋਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਟੋਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਦਰ ਜਿਹੜੇ ਥੱਲੇ ਸਿੱਟੇ ਹੁੰਦੇ ਨਾ ਉਹਨਾਂ ਨੇ
1: ਹਾਂਜੀ ਉਹ ਜਿਹੜੀਆਂ ਉਹ ਹੁੰਦੀਆਂ ਮਾਈਨਸ ਜਿਹਨਾਂ ਨੂੰ ਕਹਿੰਦੇ ਆ ਮਾਈਨਸ
0: ਉਹਨਾਂ ਨੂੰ ਚੈੱਕ ਕਰਨ ਦੇ ਚੱਕਰਾਂ ਵਿਚ ਸੀ ਪਰ ਉਹਨਾਂ ਨੇ ਗਾਣ ਨਹੀਂ ਜਾਣ ਦਿੱਤੇ ਉਹ ਵਾਪਸ ਆ ਗਏ
1: ਬਿਲਕੁਲ ਬਿਲਕੁਲ ਇਹੀ ਗੱਲ ਹੈਗੀ ਆ ਸਵੇਰ ਤੋਂ ਜਿਹੜਾ ਟੀਵੀ ਉਪਰ ਖਬਰਾਂ ਦਿੱਤੀਆਂ ਜਾ ਰਹੀਆਂ ਕਿ ਅਮਰੀਕਾ ਦੀ ਨੇਵੀ
0: ਬੈਠ ਕੇ ਫੈਸਲਾ ਕਰ ਰਹੇ ਹੋ ਤੇ ਗੱਲਬਾਤ ਹੋ ਰਹੀ ਹੈ ਤੇ ਫਿਰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਨਾ ਕਿ ਅਸੀਂ ਉਹ ਉਬਰ ਕੰਮ ਕਰੀਏ ਜਦੋਂ ਤੁਹਾਡਾ
1: ਹਾਂਜੀ ਹਾਂਜੀ
0: ਤੁਹਾਡੀ ਗੱਲਬਾਤ
1: ਬਿਲਕੁਲ ਬਿਲਕੁਲ ਬਿਲਕੁਲ
0: ਮਰਜ਼ੀ
1: ਕਰੋ ਬਾਤ ਕਰੋ ਬਿਲਕੁਲ ਤੇ ਉਹ ਜਿਹੜੀ ਆ ਗਲਫ ਵਿਚ ਜਾ ਚੁੱਕੇ ਆ ਤੇ ਪਰ ਇਰਾਨ ਦੀ ਜਿਹੜੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਹੈਗੀ ਆ ਉਹ ਕਹਿੰਦੇ ਆ ਕਿ ਇਹ ਖਬਰ ਝੂਠੀ ਆ ਅਸੀਂ ਸਟੇਟ ਆਫ ਹਰਮੂਸ ਜਿਹੜਾ ਹੈਗਾ ਉਹਨੂੰ ਕੋਈ ਨੀ ਖੋਲਿਆ ਤੇ ਇੱਥੇ ਅਸੀਂ ਕਿਸੇ ਬੰਦੇ ਨੂੰ ਨਹੀਂ ਵੜਨ ਦਿਆਂਗੇ ਤੇ ਅਗਲੀ ਜਿਹੜੀ ਖਬਰ ਆ ਖਤ ਸਾਹਿਬ ਇਹ ਵੀ ਖਬਰ ਬੜੀ ਹੈਰਾਨੀ ਵਾਲੀ ਆ ਉਹ ਕਹਿੰਦੇ ਆ ਵੀ ਜਿਹੜੀ US ਇੰਟੈਲੀਜੈਂਸ ਆ ਦੇਖੋ ਜਿਹੜਾ ਖਤ ਸਾਹਿਬ ਜੀ ਇਰਾਨ ਹੈਗਾ ਉਹ ਵੀ ਐਵੇਂ ਨੀ ਵਰਕਾ ਮਾਰਦਾ ਉਹਦੇ ਕੋਲ ਕੁਛ ਖਾਕ ਸਾਹਿਬ ਜੀ ਕਹਿੰਦੇ ਹੁੰਦੇ ਆ ਬਈ ਜਿਹੜਾ ਉਹ ਮੱਛਾ ਕੱਟਾ ਹੁੰਦਾ ਉਹ ਕੀਲੇ ਦੇ ਸਿਰ ਤੇ ਤਾਂਗੜਲਾ ਹੁੰਦਾ ਤੇ ਜੇ ਉਹ ਕੀਲਾ ਹੀ ਨਾ ਹੋਵੇ ਤਾਂ ਉਹ ਕੀਲਾ ਜਾਂ ਟੋਕੀ ਜਾਵੇ ਤਾਂ ਉਹਨੂੰ ਫਿਰ ਪਿੱਛੇ ਨੂੰ ਡਿੱਗ ਪੈਣਾ ਹੁੰਦਾ ਨਾ ਇਸੇ ਤਰ੍ਹਾਂ ਜਿਹੜਾ ਆ ਜਿਹੜੀ US ਇੰਟੈਲੀਜੈਂਸ ਆ ਖਾਕ ਸਾਹਿਬ ਜੀ ਇਹਦੀ ਜਿਹੜੀ ਗੱਲਬਾਤ ਦੇ ਕਹਿਣ ਅਨੁਸਾਰ ਜਿਹੜਾ ਇੱਕ ਇਸ਼ਾਰਾ ਕਰ ਰਹੀ ਆ ਕਿ ਚੀਨ ਆ ਜਿਹੜਾ ਖਾਕ ਸਾਹਿਬ ਜੀ ਉਹ ਹਥਿਆਰਾਂ ਦੀਆਂ ਸ਼ਿਪਮੈਂਟਾਂ ਜਿਹੜੀਆਂ ਉਹ ਤਿਆਰ ਕਰ ਰਿਹਾ ਚੀਨ ਜਿਹੜਾ ਆ ਉਹ ਸ਼ਿਪਮੈਂਟਾਂ ਜਿਹੜੀਆਂ ਹਥਿਆਰਾਂ ਦੀਆਂ ਉਹ ਤਿਆਰ ਕਰ ਰਿਹਾ ਇਹਦੇ ਵਿਚ ਜਿਹੜੇ ਹਥਿਆਰ ਉਹਨਾਂ ਨੇ ਦੱਸੇ ਆ ਇੱਥੇ ਬਹੁਤਾ ਜਿਆਦਾ ਵੇਰਵਾ ਨਹੀਂ ਪਾਇਆ ਪਰ ਇੰਨਾ ਕੁ ਜ਼ਰੂਰ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸ਼ਿਪਮੈਂਟ ਤਿਆਰ ਹੋ ਰਹੀ ਆ ਚਾਈਨਾ ਦੇ ਵਿਚੋਂ ਇਧਰ ਆਉਣ ਵਾਸਤੇ ਇਰਾਨ ਨੂੰ ਪਹੁੰਚਣ ਵਾਸਤੇ ਉਹਦੇ ਵਿਚ ਡਿਫੈਂਸਿਵ ਹਥਿਆਰਾਂ ਦਾ ਨਾਂ ਇਹਨਾਂ ਦਾ ਕੱਲਿਆਂ ਦਾ ਲਿਆ ਦੂਸਰਿਆਂ ਦਾ ਨਹੀਂ ਲਿਆ ਜਾਣੀ ਕਿ ਜਿਹੜੇ ਬਾਹਰੋਂ ਹਥਿਆਰ ਜਾਣਗੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਆ ਮੈਂਸ਼ਨ ਇੱਥੇ ਇਹੀ ਕੀਤਾ ਪਰ ਦੂਸਰੇ ਵੀ ਉਹਦੇ ਵਿਚ ਹੋਣਗੇ ਚਲੋ ਆਪਾਂ ਇਹ 2-4 ਦਿਨ ਚ ਫੇਰ ਪਤਾ ਲੱਗ ਜਾਣਾ
0: ਬਿਲਕੁਲ
1: ਤੇ ਇਹ ਰਿਪੋਰਟ ਆ ਜਿਹੜੀ ਖਾਕ ਸਾਹਿਬ ਦੀ ਇਹ CNN ਨੇ ਦਿੱਤੀ ਆ ਸੋ ਇਹ ਹੋਣੀ ਸੱਚੀ ਆ ਜੇ CNN ਨੇ ਦਿੱਤੀ ਆ ਤਾਂ ਸੱਚੀ ਹੋਣੀ ਆ ਪਰ ਦੂਸਰੇ ਪਾਸੇ ਇਹ ਵੀ ਗੱਲ ਆ ਕਿ CNN ਵੀ ਹਰ ਵੇਲੇ ਸੱਚ ਨਹੀਂ ਬੋਲਦੀ ਸੱਚ ਪੁੱਤਰ ਇੱਥੇ ਕੋਈ ਨੀ ਦੁੱਧ ਧੋਦਾ ਕੋਈ ਨੀ ਹੈਗਾ ਤੇ ਇੰਟੈਲੀਜੈਂਸ ਵੱਲੋਂ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਅਗਲੇ ਕੁਝ ਹੀ ਹਫ਼ਤਿਆਂ ਵਿਚ ਜਿਹੜਾ ਚੀਨ ਦੁਆਰਾ ਬਣਾਏ ਗਏ ਸੈਲਫ ਡਿਫੈਂਸ ਵਾਲੇ ਹਥਿਆਰ ਆ ਜਿਹੜੇ ਉਹ ਇਰਾਨ ਪਹੁੰਚ ਜਾਣਗੇ ਇਹ ਖ਼ਬਰ ਆ ਜਿਹੜੀ ਖੁਫੀਆ ਏਜੰਸੀ ਨਾਲ ਜਿਹੜੀ ਇੰਟੈਲੀਜੈਂਸ ਏਜੰਸੀਆਂ ਅਮਰੀਕਾ ਦੀਆਂ ਉਹਨਾਂ ਰਾਹੀਂ ਜਿਹੜੀ ਆ ਇਹ ਖਾਕ ਸਾਹਿਬ ਜੀ ਦਿੱਤੀ ਗਈ ਆ ਜਿਹੜੇ ਸੱਜਣ ਉਹਨਾਂ ਦੇ ਨਾਲ ਵਿਚ ਜਾਂ ਉਹ ਕਰਮਚਾਰੀ ਆ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਰਾਹੀਂ
0: ਇਹ ਕਿੱਦਾਂ ਕੱਢ ਲੈਂਦੇ ਆ ਇਹ ਜਿਹੜੀਆਂ ਇਹੋ ਜਿਹੀਆਂ ਖ਼ਬਰਾਂ ਹੁੰਦੀਆਂ ਜਦੋਂ ਚਾਈਨਾ ਇਹ ਭੇਜੂਗਾ ਜਾਂ ਉਹਨੇ ਕਿਤੇ ਗੱਲ ਲੀਕ ਇਹਨਾਂ ਦੇ ਫਿਰ ਬੰਦੇ ਛੱਡੇ ਹੁੰਦੇ ਆ ਇਧਰ ਉਧਰ ਵਿਚ ਵੜੇ ਹੁੰਦੇ ਆ ਇਹੀ ਹੋ ਸਕਦਾ
1: ਖਾਕ ਸਾਹਿਬ ਜੀ ਇਹਨਾਂ ਦੇ ਬੰਦੇ ਖਰੀਦੇ ਹੁੰਦੇ ਆ ਔਰ ਇਹ ਜਿਹੜੇ ਆ ਉਪਰੋਂ ਜਿਹੜੀਆਂ ਸੈਟੇਲਾਈਟਸ ਆ ਉਹਨਾਂ ਦੇ ਨਾਲ ਹਰ ਵੇਲੇ ਇਹ ਦੁਨੀਆਂ ਦਾ ਕੋਨਾ ਕੋਨਾ ਦੇਖਦੇ ਆ ਜਿਹੜੀ ਪੈਂਟਾਗੋਨ ਬਿਲਡਿੰਗ ਆ ਉੱਥੇ ਪਤਾ ਨੀ ਕਿੰਨੇ ਹਜ਼ਾਰ ਬੰਦਾ ਕੰਮ ਕਰਦਾ ਉਹਦੇ ਚ
0: ਬਿਲਕੁਲ
1: ਉਹ ਸਾਰੇ ਟੀਵੀ ਸਕਰੀਨਾਂ ਦੇ ਮੂਹਰੇ ਬੈਠੇ ਆ ਔਰ ਉਪਰ ਸੈਟੇਲਾਈਟਾਂ ਜਿਹੜੀਆਂ ਛੱਡੀਆਂ ਉਹਨੇ ਹਰ ਵੇਲੇ ਦੇਖਦੇ ਆ ਜੇ ਕੋਈ ਹੁਣ ਦੇਖੋ ਜੇ ਆਪਾਂ ਦੇਖਣਾ ਹੋਵੇ ਆਪਾਂ ਨੂੰ ਕਾਰ ਤੇ ਟਰੱਕ ਜਾਂਦੇ ਤਾਂ ਪਤਾ ਹੀ ਆ ਨਾ ਭਈ ਆ ਟਰੱਕ ਜਾ ਰਿਹਾ ਕਿ ਕਾਰ ਜਾ ਰਹੀ ਆ ਉਹ ਫਿਰ ਜਦੋਂ ਉਪਰੋਂ ਦੇਖਦੇ ਆ ਫਿਰ ਉਹ ਤੁਹਾਨੂੰ ਪਤਾ ਭਈ ਰਿਕਾਰਡਿੰਗ ਵੀ ਹੁੰਦੀ ਉਹਦੀ
0: ਬਿਲਕੁਲ
1: ਉਹ ਜਦੋਂ ਉਹਨਾਂ ਨੂੰ ਦੇਖ ਰਿਹਾ ਪਈ ਆ ਵੱਡਾ ਸਾਰਾ ਟਰੱਕ ਸਾਰਾ ਕਿੱਧਰ ਨੂੰ ਛੱਡਿਆ ਉਹ ਫਿਰ ਪਿੱਛੇ ਨੂੰ ਬੈਕ ਕਰਕੇ ਉਹਨੂੰ ਦੇਖ ਰਹੇ ਤੁਰਿਆ ਕਿੱਥੋਂ ਆ ਜਦੋਂ ਤੁਰਿਆ ਕਿੱਥੋਂ ਆ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਚ ਆਹ ਚੀਜ਼ ਆ।
0: ਬਿਲਕੁਲ
1: ਤੋਂ ਸੈਟੇਲਾਈਟਾਂ ਰਾਹੀਂ
0: ਟੈਕਨੋਲੋਜੀ ਦਾ ਜਮਾਨਾ ਜੀ ਬਹੁਤ। ਇਹ ਤਾਂ ਵੈਸੇ ਤੇ ਇਹ ਜਿਹੜੀ ਚੀਜ਼ ਪਿਛਲੇ 10-15 ਸਾਲ ਤੋਂ ਚਾਲੂ ਆ,
1: 20 ਸਾਲ ਤੋਂ ਇਦਾਂ ਹੀ ਆ। ਜਦੋਂ ਤੋਂ ਉਹ ਜਿਹੜੇ ਰਾਕੇਟ ਵਗੈਰਾ ਉਹ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਹ ਖਦਸ਼ਾ ਵੀ ਹੁੰਦਾ ਨੀ, ਤੁਸੀਂ ਵੀ ਸੁਣੀਆਂ ਹੋਣੀਆਂ ਇਹ ਗੱਲਾਂ। ਉਹ ਤਾਂ ਹਮ ਰਾਤ ਨੂੰ ਦੇਖ ਕੇ ਉਦੋਂ ਬਾਹਰ ਦੂਰ ਕੋਠਿਆਂ ਕਾਠਿਆਂ ਤੇ ਸੁਣਦੇ ਹੁੰਦੇ ਸੀ, ਰੂਸ ਦਾ ਰਾਕੇਟ ਜਾਂਦਾ, ਰੂਸ ਦਾ ਰਾਕੇਟ ਜਾਂਦਾ। ਉਹ ਉਦੋਂ ਹਜੇ ਰਾਕੇਟ ਆ ਜਿਹੜਾ ਪਹਿਲਾਂ ਰੂਸ ਨੇ ਹੀ ਛੱਡਿਆ ਸੀ।
0: ਪਹਿਲਾਂ ਇਹ ਬਹੁਤ ਉੱਚੇ ਉੱਡਦੇ ਆ ਜੀ, ਇਹ ਥੱਲੇ ਦਿਖਾਈ ਵੀ ਨੀ ਦਿੰਦੇ, ਇਹ ਇਹਨਾਂ ਨੂੰ ਲੁਕੋ ਕੇ ਹਰ ਚੀਜ਼ ਜਿਹੜੀ ਆ ਉਹ ਇਸ ਤਰੀਕੇ ਨਾਲ ਥੱਲੇ ਜੇ ਕੋਈ ਚੱਲੇ ਵੀ ਕੁਛ ਤਾਂ ਉਹਦੇ ਵੱਜਦਾ ਨੀਗਾ।
1: ਹਾਂਜੀ ਉਹ ਬਹੁਤ ਦੂਰ ਉੱਚੇ ਉੱਚੇ ਹੁੰਦੇ ਆ ਉਹ।
0: ਬਿਲਕੁਲ
1: ਤੇ ਇਹ ਖਬਰਾਂ ਜਿਹੜੀ ਆ ਇਹ ਹੈਗੀ ਆ ਚੀਨ ਤੋਂ, ਉਹਨਾਂ ਨੇ ਕਹਿੰਦੇ ਆ ਉਹ ਇਰਾਨ ਨੂੰ ਸਿੱਧੇ ਜਿਹੜੇ ਉਹ ਹਥਿਆਰਾਂ ਦੀ ਇਹਨਾਂ ਨੇ ਸ਼ਿਪਮੈਂਟ ਦੱਸੀ ਆ, ਉਹ ਕਹਿੰਦੇ ਵੀ ਸਿੱਧੇ ਨੀ ਜਾ ਰਹੇ, ਇਹ ਦੂਸਰੇ ਕੰਟਰੀ ਦੇ ਇੱਕ ਹੋਰ ਦੇ ਵਿੱਚ ਦੀ ਹੋ ਕੇ ਜਾਂ ਦੋ ਹੋਰ ਦੇ ਵਿੱਚ ਦੀ ਹੋ ਕੇ ਇਹ ਆ ਜਿਹੜੇ ਉੱਥੇ ਨੂੰ ਚੀਨ ਨੂੰ ਜਾ ਰਹੇ ਆ। ਤੇ ਅੱਜ ਸ਼ਨਿਚਰਵਾਰ ਟਰੰਪ ਨੇ ਫਲੋਰੀਡਾ ਨੂੰ ਜਾਣ ਤੋਂ ਪਹਿਲਾਂ ਰਿਪੋਰਟਾਂ ਦੇ ਇੱਕ ਝੁੰਡ ਨੂੰ ਦੱਸਿਆ, ਜਾਣੀ ਜਿਹੜੇ ਉਹ ਗਰੁੱਪ ਹੁੰਦਾ ਰਿਪੋਰਟਰ ਆ ਜਿਹੜੇ ਉੱਥੇ ਜਾਂਦੇ ਆ ਉਹਨਾਂ ਨੂੰ ਇਹ ਦੱਸਿਆ ਕਿ ਇਸ ਤਰ੍ਹਾਂ ਜਿਹੜੀ ਹੋ ਰਹੀ ਆ, ਸੋ ਇਹ ਗੱਲ ਸੱਚੀ ਹੋਣੀ ਆ। ਪਰ ਦੂਸਰਾ ਪਾਸਾ ਇਹ ਵੀ ਆ ਖਾਕ ਸਾਹਿਬ ਜੀ ਕਿ ਟਰੰਪ ਸਾਹਿਬ ਆਪਣਾ ਹੀ ਆਪ ਨੂੰ ਬਚਾਉਣ ਵਾਸਤੇ ਇਹ ਵੀ ਕਹਿ ਸਕਦੇ ਆ ਕਿ ਭਾਈ ਹੁਣ ਚੀਨ ਉਹਨਾਂ ਨੂੰ ਹਥਿਆਰ ਦੇਣ ਲੱਗ ਪਿਆ ਤੇ ਹੁਣ ਆਪਾਂ ਲੜਾਈ ਬੰਦ ਕਰ ਦਿੰਦੇ।
0: ਟਰੰਪ ਸਾਹਿਬ ਕਹਿੰਦੇ ਨਾ ਕਿ ਅਸੀਂ ਜਿੱਤ ਗਏ ਆ, ਇਹਨਾਂ ਨੂੰ ਕਹਿ ਦੇਣਾ ਚਾਹੀਦਾ ਉਹਨਾਂ ਨੂੰ ਵੀ ਸਾਰੇ ਮੁਲਕ ਜੀ ਜਿੱਤ ਗਏ ਜੀ, ਤੁਸੀਂ ਲੜਾਈ ਤਾਂ ਬੰਦ ਕਰੋ ਨਾ।
1: ਬੰਦ ਕਰੋ ਬਿਲਕੁਲ, ਪਰ ਉਹ ਖਾਕ ਸਾਹਿਬ ਜੀ ਜਿਹੜਾ ਉਹ ਇਜ਼ਰਾਈਲ ਵਾਲਾ ਉਹ ਪੰਗਾ ਖੜਾ ਕਰਦਾ, ਉਹ ਨੀ ਬੰਦ ਹੋਣ ਦਿੰਦਾ ਕਿਉਂਕਿ ਆਪਣਾ।
0: ਚੀਮਾ ਸਾਹਿਬ ਇੱਕ ਵੱਡੀ ਸਟੋਰੀ ਆ, ਮੈਂ ਵੀ ਅੱਜ ਪੜ੍ਹ ਰਿਹਾ ਸੀ ਦੇਖ ਰਿਹਾ ਸੀ ਕਿ ਜਿਹੜਾ ਇਹਨਾਂ ਦੀ ਬੇਟੀ ਆ,
1: ਹਾਂਜੀ
0: ਇਹਨਾਂ ਦੀ ਜਿਹੜੀ ਬੇਟੀ ਆ ਉਹ
1: ਟਰੰਪ ਸਾਹਿਬ ਦੀ ਲੜਕੀ ਆ ਜਿਹੜੀ ਉਹ ਵਿਆਹੀ ਆ ਕੁਸ਼ਨਰ ਨੂੰ, ਉਹ ਵੀ ਯਹੂਦੀ ਆ ਨਾ,
0: ਯਹੂਦੀ ਨਾਲ ਵਿਆਹੀ ਆ, ਫਿਰ ਉਹਨੇ ਧਰਮ ਚੇਂਜ ਕੀਤਾ, ਫਿਰ ਉਹ ਜੇ ਸਹੀ ਪੁੱਛੋ ਤੇ ਪਿੱਛੇ ਉਹ ਜਾਹੂ ਨਿਤਿਨ ਜਾਹੂ ਦਾ ਹੀ ਜਿਹੜਾ ਗਾ ਉਹੀ ਕਰਾਉਣਾ, ਉਹਦਾ ਹੀ ਸਾਰਾ ਵਿੱਚ ਇਹਦਾ ਕੰਮ ਸੀ ਕਿ ਇੱਥੇ ਵਿਆਹ ਕਰਾ ਕੇ ਤੇ ਫਿਰ ਟਰੰਪ ਸਾਹਿਬ ਨੂੰ ਆਪਾਂ।
1: ਬਿਲਕੁਲ ਖਾਕ ਸਾਹਿਬ ਜੀ, ਉਹ ਜਿਹੜੀ ਆਪਾਂ ਬੁੱਕ ਪੜ੍ਹੀ ਸੀਗੀ ਰੇਡੀਓ ਦੇ ਉੱਤੇ ਵੀ ਉਹਦੇ ਵਿੱਚ ਜੋ ਕੁਛ ਲਿਖਿਆ ਉਹੀ ਹੋ ਰਿਹਾ। ਜਿਹੜੀ ਉਹ ਇਜ਼ਰਾਇਲ ਦੇ ਹੈਗੇ ਬੈਂਕਰ ਆ ਜਿਹੜੇ ਵੱਡੇ ਵੱਡੇ, ਉਹ ਉਹਨਾਂ ਦੀ ਨੀਤੀ ਇਹ ਆ ਕਿ ਤੁਸੀਂ ਆਪਣੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਪੈਦਾ ਕਰੋ, ਉਹਨਾਂ ਦੀਆਂ ਐਕਸਰਸਾਈਜ਼ਾਂ ਕਰਾਓ, ਸੋਹਣੀਆਂ ਸੁਨੱਖੀਆਂ ਬਣਾਓ ਤੇ ਫਿਰ ਉਹਨੂੰ ਤੁਸੀਂ ਕਿਸੇ ਹੋਰ ਆਪਣੇ ਦੁਸ਼ਮਣ ਦੇ ਜਿਹੜੇ ਹੈਗੇ ਆ ਲੋਕ ਉਹਨਾਂ ਦੇ ਨਾਲ ਵਿਆਹ ਦਿਓ। ਪਰ ਉਹਨਾਂ ਦੇ ਅੰਦਰ ਬਚਪਨ ਤੋਂ ਉਹ ਜਿਹੜਾ ਦੇਸ਼ ਭਗਤੀ ਦਾ ਹੁੰਦਾ ਆ ਉਹਨੂੰ ਭਰ ਦਿਓ ਕਿ ਰਹਿਣਾ ਤੁਸੀਂ ਯਹੂਦੀ ਆ, ਵਿਆਹ ਜਿਹਦੇ ਨਾਲ ਮਰਜ਼ੀ ਕਰਾਓ। ਇਸੇ ਤਰ੍ਹਾਂ ਆਪਣੇ ਮੁੰਡਿਆਂ ਨੂੰ ਕਿ ਜੇ ਤੁਸੀਂ ਕਿਸੇ ਹੋਰ ਰੇਸ ਦੀ ਲੜਕੀ ਦੇ ਨਾਲ ਵਿਆਹ ਕਰਾਉਣਾ ਆ ਤੇ ਉਹਦਾ ਜਿਹੜਾ ਧਰਮ ਆ ਉਹ ਯਹੂਦੀ ਹੋਣਾ ਚਾਹੀਦਾ, ਇਹ ਉਹਨਾਂ ਦਾ ਰੱਖਿਆ ਹੋਇਆ।
0: ਉਹਨਾਂ ਦਾ ਇਸ ਗੱਲ ਦੇ ਉੱਪਰ ਬਹੁਤ ਹੈਵੀ ਸਟੈਂਡ ਆ ਜੀ, ਇਹ ਕੋਈ ਸ਼ੱਕ ਨਹੀਂ ਹੈ। ਤੁਸੀਂ ਇੱਥੇ ਮੈਂ ਨਿਊਯਾਰਕ ਤੁਸੀਂ ਦੇਖੋ, ਹਰ ਦੂਜੀ ਤੀਜੀ ਤਾਂ ਅੱਡੀ ਅੱਡੀਆਂ ਬਿਲਡਿੰਗਾਂ ਖੜੀਆਂ, ਹਸਪੀਟਲ ਉਹਨਾਂ ਦੇ, ਡਾਕਟਰ ਉਹਨਾਂ ਦੇ, ਯੂਨੀਵਰਸਿਟੀਆਂ ਉਹਨਾਂ ਦੀਆਂ, ਉੱਤੇ ਜਿਹੜੀ ਉਹਨਾਂ ਦੀ ਲੈਂਗੁਏਜ ਆ ਉਹਦੇ ਉੱਪਰ ਲਿਖੇ ਆ, ਮਤਲਬ ਉਹਨਾਂ ਦਾ ਕੰਟਰੋਲ ਆ ਜੀ ਚੀਮਾ ਸਾਹਿਬ। ਅਸੀਂ ਚਲੋ ਆਪਾਂ ਇੱਧਰ ਗੱਲ ਕਰਦੇ ਕਰਦੇ ਅਸੀਂ ਆਪਣੇ ਵੱਲ ਚੱਲਦੇ ਹਾਂ, ਇੱਕ ਦੇ ਵਿੱਚ ਅਸੀਂ ਪ੍ਰਧਾਨਗੀ ਲੈ ਲਈਏ ਨਾ ਤਾਂ ਕਹਿੰਦੇ ਦੁਨੀਆਂ ਮਰ ਜਾ, ਮੈਂ ਪ੍ਰਧਾਨਗੀ ਨੀ ਛੱਡਦਾ,
1: ਮੈਂ ਪ੍ਰਧਾਨਗੀ ਕੁਰਸੀ ਨੀ ਛੱਡਣੀ। ਬਿਲਕੁਲ,
0: ਜੇ ਲੋਕਾਂ ਦਾ ਰੋਸ ਵੀ ਹੋਇਆ ਤਾਂ ਫਿਰ ਚਾਚੇ ਦਾ ਮੁੰਡਾ ਤੇ ਫਿਰ ਮਾਮੇ ਦਾ ਮੁੰਡਾ ਬਣਾ ਲੈਣਾ, ਥੋੜੇ ਸਾਰਾ ਆਪ ਬੋਰੇ ਹੋ ਕੇ ਖੜੇ ਹੋਣਾ ਸਟੇਜ ਦੇ ਉੱਪਰ।
1: ਬਿਲਕੁਲ ਬਿਲਕੁਲ, ਫਿਰ ਉਹ
0: ਇਹੀ ਹੋ ਰਿਹਾ, ਅਸੀਂ ਦਿੱਕ ਦਿੱਕੀਆਂ। ਇੱਕ ਵੀ ਤੁਸੀਂ ਦੇਖ ਲਓ ਕਿ ਆਪਾਂ ਪੰਜਾਬੀ ਦੀ ਕੋਈ ਯੂਨੀਵਰਸਿਟੀ ਜਾਂ ਬਹੁਤ ਵੱਡਾ ਹੋਸਟਲ ਜਾਂ ਬੱਚਿਆਂ ਨੂੰ ਪੜ੍ਹਾਉਣ ਲਈ ਅੱਜ ਤੱਕ ਕੁਛ ਨੀ ਕੀਤਾ। ਜਿਹੜਾ ਗੁਰਦੁਆਰੇ ਬਹਿ ਜਾਂਦਾ ਉਹ ਕਹਿੰਦਾ ਕਿ ਮੈਂ ਹੁਣ ਖਾਣੇ ਆ, ਮੈਂ ਭਾਈ ਨੂੰ ਸੱਦਣਾ, ਮੈਂ ਰਾਗੇ ਨੂੰ ਸੱਦਣਾ, ਉਹ ਬਸ ਸਾਡੀ ਨੇਚਰ ਜਿਹੜੀ ਨਾ ਉਹ ਉੱਥੇ ਹੀ ਬੜੀ ਹੋਈ ਆ, ਗਾਂ ਵਧਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਸੇ,
1: ਕੋਸ਼ਿਸ਼ ਨਹੀਂ ਕੀਤੀ। ਬਿਲਕੁਲ ਖਾਕ ਸਾਹਿਬ ਜੀ, ਗੁਰਦੁਆਰਿਆਂ ਦੇ ਜਿਹੜੇ ਗਿਆਨੀ ਅੱਡੇ ਅੱਡੇ ਢੱਡ ਕੀਤੇ ਹੋਏ, ਉਹਨਾਂ ਦੇ ਖਾ ਖਾ ਕੇ ਮੁੱਖ ਦੀਆਂ ਦੂਜੀਆਂ ਸ਼ੂਗਰਾਂ ਹੋਈਆਂ, ਬੁਰੇ ਹਾਲ ਆ, ਔਖੇ ਦਿਹਾੜੇ ਉਹਨਾਂ ਦੇ। ਤੇ ਚਲੋ ਖਾਕ ਸਾਹਿਬ ਜੀ, US ਡਿਪਾਰਟਮੈਂਟ ਆਫ ਚਾਈਨੀਜ਼ ਜਿਹੜੀ ਹੈਗੀ ਆ, ਚਾਈਨੀਜ਼ ਅੰਬੈਸੀ ਨੂੰ ਜਿਹੜੀ ਆ ਤੇ ਵਾਸ਼ਿੰਗਟਨ ਜਿਹੜਾ ਹੈਗਾ ਆ ਵਿੱਚ ਹੈਗੀ ਆ ਚੀਨ ਦੀ ਅੰਬੈਸੀ, ਤੇ ਜਿਹੜੇ ਇਹਨਾਂ ਦੇ ਹੈਗੇ ਆਪਣੇ ਵਿਦੇਸ਼ ਮੰਤਰਾਲੇ ਚਾਈਨਾ ਦੇ, ਇਨ੍ਹਾਂ ਤੋਂ ਉਹ ਖਬਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕਿਸੇ ਨੇ ਜਵਾਬ ਨਹੀਂ ਦਿੱਤਾ। ਜਿਹੜੀ ਆਪਾਂ ਖਬਰ ਕਰਕੇ ਹਟੇ ਆ ਕਿ ਜਿਹੜਾ ਚੀਨ ਆ ਉਹ ਹਥਿਆਰ ਭੇਜਣ ਦੀ ਤਿਆਰੀ ਕਰ ਰਿਹਾ। ਅਗਲੀ ਖਬਰ ਕਕਸ਼ਾ ਦੀ ਆਪਣੇ ਕੋਲ ਜਿਹੜੀ ਹੈਗੀ ਆ,
0: ਭੇਜ ਹੀ ਦਿੱਤੇ ਹੋਣ,
1: ਹਾਂਜੀ ਹਾਂਜੀ ਉਹ ਹੋ ਸਕਦਾ ਉੱਥੇ ਪਹੁੰਚ ਵੀ ਗਏ ਹੋਣ, ਅੱਧੇ ਪਿਛੇ ਪਹੁੰਚ ਗਏ ਹੋਣਗੇ, ਬਾਕੀ ਦਿਆਂ ਦਾ ਪਤਾ ਲੱਗ ਗਿਆ ਹੋਣਾ ਵੀ ਆ ਵੀ ਉਧਰ ਨੂੰ ਚੱਲੇ ਆ।
0: ਪਰ ਇਹ ਹੈ ਕਿ ਰੱਬ ਕਰੇ ਜੀ ਇੱਥੇ ਤੱਕ ਗੱਲ ਪਹੁੰਚੇ ਨਾ, ਕਿਉਂਕਿ
1: ਪਹੁੰਚੇ ਨਾ ਬਿਲਕੁਲ
0: ਜੇ ਇਹ ਗੱਲ ਵੱਜ ਜਾਂਦੀ ਨਾ ਜੀ, ਫਿਰ ਰੂਸ ਵੀ ਇੱਕ ਬੰਨੇ ਖੜਾ ਹੋ ਗਿਆ, ਇਧਰ ਇੰਡੀਆ ਪਾਕਿਸਤਾਨ ਦੀ ਜੰਗ ਵੀ ਨਾਲ ਆ, ਉਧਰ ਹੋਰ ਕਈ ਕੁਛ ਹੋਣਾ, ਫਿਰ ਵਰਲਡ ਵਾਰ ਜਿਹੜੀ ਆ ਉਹ ਲੱਗਦਾ ਕੇ ਮੁੜ ਕੇ
1: ਲੱਗਣ ਦਾ ਚਾਂਸ ਹੈਗੇ।
0: ਗੱਲੋਂ ਚੀਮਾ ਸਾਹਿਬ ਜਿਹੜਾ ਯੂਰਪ ਆ ਨਾ ਉਹ ਵਿਚ ਇਨਵਾਲਵ ਨਹੀਂ ਹੋ ਰਿਹਾ ਇਸ ਗੱਲਾਂ ਦੇ ਵਿਚ,
1: ਇਹੀ ਸ਼ਾਇਦ ਇਹੀ ਕਾਰਨ ਹੈ ਤੁਹਾਡੀ ਬਿਲਕੁਲ ਇਹ ਸਹੀ ਗੱਲ ਆ ਕਿ ਉਹ ਸ਼ਾਇਦ ਇਸੇ, ਉਨ੍ਹਾਂ ਨੂੰ ਪਤਾ ਆ ਕਿ ਬਰਬਾਦੀ ਬਹੁਤ ਹੋਣੀ
0: ਆ, ਵਸਦੇ ਮੁਲਕ ਜਿਹੜੇ ਹੁੰਦੇ ਨਾ ਉਹ ਖਤਮ ਹੋ ਜਾਂਦੇ ਆ, ਇਕਾਨਮੀ ਬੇੜਾ ਗਰਕ ਹੋ ਜਾਂਦਾ, ਹਰ ਚੀਜ਼ ਉਹ ਗੁੱਠੇ ਲੱਗ ਜਾਂਦੀ ਆ। ਇਹਦੇ ਤੋਂ ਕੋਸ਼ਿਸ਼ ਇਹੋ ਹੋਵੇ ਕਿ ਜਿਹੜਾ ਪਾਕਿਸਤਾਨ ਦੇ ਵਿਚ ਹੋ ਰਿਹਾ ਰੱਬ ਕਰੇ ਇਨ੍ਹਾਂ ਦਾ ਕੋਈ ਫੈਸਲਾ ਹੋ ਜਾਏ ਤੇ ਆਮ ਲੋਕ ਨਾ ਮਾਰੇ ਜਾਣ।
1: ਬਿਲਕੁਲ ਬਿਲਕੁਲ ਉਹ ਖਾਕਸਾ ਵੀ ਅੱਗੇ ਤਾਂ ਸੀਗੀ ਏਦਾਂ ਦੀ ਯੂਰੋਪੀਅਨ ਕੰਟਰੀ ਆ ਜਾਂ ਕੈਨੇਡਾ ਆ ਯੂਨਾਈਟਿਡ ਸਟੇਟਸ ਆ ਆਸਟ੍ਰੇਲੀਆ, ਇਹ ਸੀਗੇ ਦੂਰ ਉਨ੍ਹਾਂ ਦੀ ਮਾਰ ਤੋਂ ਬਾਹਰ ਸੀ, ਇਨ੍ਹਾਂ ਕੋਲ ਹਥਿਆਰ ਸੀਗੇ ਜਿਹੜੇ ਉੱਥੇ ਤੀਕਰ ਪਹੁੰਚ ਜਾਂਦੇ ਸੀਗੇ ਉਨ੍ਹਾਂ ਕੋਲ ਹੈ ਨਾ ਸੀ। ਸੋ ਹੁਣ ਜਿਹੜਾ ਉਹ ਖਾਕਸਾ ਦੀ ਗੇਮ ਬਦਲ ਗਈ ਆ,
0: ਬਦਲ ਗਈ ਬਿਲਕੁਲ ਬਦਲ ਗਈ
1: ਹਾਂ। ਸੋ ਇਹ ਬਹੁਤ ਵੱਡਾ ਰੋਲ ਪਲੇ ਕਰਦੀ ਆ। ਅਗਲੀ ਖ਼ਬਰ ਜਿਹੜੀ ਖਾਕਸਾ ਜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਜਿਹੜੇ ਉਹ ਸੁਪਰੀਮ ਲੀਡਰ ਆ ਜਿਹੜੇ ਉਹ ਜਿਹੜੇ ਖੋਮੀਨੀ ਸਾਹਿਬ ਜਿਨ੍ਹਾਂ ਦੀ ਡੈਥ ਹੋ ਗਈ ਸੀ, ਇਨ੍ਹਾਂ ਨੇ ਅਸੈਸੀਨੇਸ਼ਨ ਕਰ ਦਿੱਤੀ ਸੀ ਉਨ੍ਹਾਂ ਦੀ, ਉਹਦੇ ਜਿਹੜੇ ਪੁੱਤਰ ਆ ਉਹ ਹੁਣ ਉਨ੍ਹਾਂ ਦੀ ਜਿਹੜੀ ਉਹ ਪਦਵੀ ਸੀ ਉਹ ਉਨ੍ਹਾਂ ਨੂੰ ਦੇਤੀ ਆ। ਹਾਂਜੀ ਤੇ ਇਨ੍ਹਾਂ ਦੇ ਖਾਕਸਾ ਜੀ ਹੋਇਆ ਕੀ ਆ, ਇਨ੍ਹਾਂ ਦੀ ਅੱਜ ਥੋੜੀ ਜਿਹੀ ਖਬਰ ਆਈ ਆ ਕਿ ਇਨ੍ਹਾਂ ਦੇ ਵੀ ਇਹ ਉਥੇ ਸੀਗੇ ਘਰ ਜਦੋਂ ਉਨ੍ਹਾਂ ਦੇ ਉੱਤੇ ਮਾਰ ਕੀਤਾ, ਔਰ ਇਨ੍ਹਾਂ ਦੇ ਬਾਰੇ ਦੱਸਿਆ ਗਿਆ ਕਿ ਇਨ੍ਹਾਂ ਦੀ ਸਰੀਰ ਆ ਜਿਹੜਾ ਉਹਦੇ ਉਪਰ ਵੀ ਕਾਫੀ ਸਾਰਾ ਜਿਹੜਾ ਨੁਕਸਾਨ ਹੋਇਆ ਆ, ਤੇ ਉਨ੍ਹਾਂ ਦੇ ਜਿਹੜੇ ਮਤਲਬ ਜਿਦਾਂ ਦਾਗ ਸ਼ਾਗ ਹੈਗੇ ਆ, ਮਤਲਬ ਕਾਫੀ ਮਤਲਬ ਜਿਹਨੂੰ ਕਹਿੰਦੇ ਗੰਭੀਰਤਾ ਨਾਲ ਜ਼ਖਮੀ ਹੋਏ ਆ ਉਹ, ਸ਼ਾਇਦ ਇਹੀ ਕਾਰਨ ਹੋਵੇ ਕਿ ਉਹ ਮਤਲਬ ਬਾਹਰ ਸਾਹਮਣੇ ਨਿਊਜ਼ ਮੀਡੀਆ ਦੇ ਨਹੀਂ ਆ ਰਹੇ, ਉਹ ਕਿਸੇ ਲੋਕੇਸ਼ਨ ਦੇ ਉੱਤੇ, ਸੀਕਰੇਟ ਲੋਕੇਸ਼ਨ ਤੁਹਾਨੂੰ ਪਤਾ ਵੀ ਹੋਣੀ ਆ, ਉਦੋਂ ਤਾਂ ਉਨ੍ਹਾਂ ਨੂੰ ਪਤਾ ਨਹੀਂ ਸੀ ਨਾ ਭਾਈ ਸਾਡੇ ਤੇ ਅਮਰੀਕਾ ਇੱਦਾਂ ਕਰੂਗਾ ਜਾਂ ਇਜ਼ਰਾਇਲ ਇੱਦਾਂ ਕਰੂਗਾ, ਉਹ ਤਾਂ ਅਨਭੋਲ ਸੀਗੇ, ਉਹ ਤਾਂ ਮੀਟਿੰਗ ਹੋ ਰਹੀ ਸੀ ਉਸ ਦਿਨ ਉਨ੍ਹਾਂ ਦੀ,
0: ਕੈਮਰਿਆਂ ਤੋਂ ਜਿਹੜੇ ਲਾਈਟਾਂ ਦੇ ਕੈਮਰੇ ਲੱਗੇ ਹੁੰਦੇ ਉਨ੍ਹਾਂ ਤੋਂ ਉਨ੍ਹਾਂ ਨੇ ਲੋਕੇਸ਼ਨ ਜਿਹੜੀ ਹੈ
1: ਲੋਕੇਸ਼ਨ ਹਾਂ ਕਰ ਲਈ, ਉਹ ਸੈਟੇਲਾਈਟਾਂ ਵਗੈਰਾ ਸਾਰਾ ਕੁਝ ਜਿਹੜੀ ਆਪਣੀ GPS ਡਿਵਾਈਸ ਹੁੰਦੀਆਂ ਉਹ ਦੇਖੋ ਖਾਕਸਾ ਜੀ ਪਿੱਛੇ ਜਾ ਕੀ ਹੋਇਆ ਸੀਗਾ, ਤੁਹਾਨੂੰ ਪਤਾ ਨਾ ਉਨ੍ਹਾਂ ਨੇ ਉਹ ਜਿਹੜਾ ਹਿਜ਼ਬੁੱਲਾ
0: ਬੀਪਰ ਜਿਹੜੇ ਹੁੰਦੇ ਸੀ ਉਨ੍ਹਾਂ ਤੋਂ ਉਨ੍ਹਾਂ ਦੇ ਵਿਚ ਪਾਤੀਆਂ ਸੀ
1: ਸਿਮਾਂ, ਉਹ ਬੰਬ ਉਹ ਫਟਣ ਲੱਗ ਪਏ ਸੀਗੇ ਉਹਦੇ ਨਾਲ, ਉਨ੍ਹਾਂ ਨੂੰ ਮਾਰ ਦਿੱਤੇ ਸੀਗੇ। ਹੁਣ ਕੀ ਆ ਕਿ ਜਿਹੜੇ ਗੱਡੀਆਂ ਆ ਜਿਹੜੀਆਂ ਹੁਣ ਦੇਖੋ ਅਮਰੀਕਾ ਦੀਆਂ ਕਾਰਾਂ ਬਣਦੀਆਂ, ਬਹੁਤ ਸਾਰੀਆਂ ਕਾਰਾਂ ਦੇ ਵਿਚ ਉਹ ਸਿਸਟਮ, ਇਹ ਤਾਂ ਖਾਕ ਸਾਹਿਬ ਜੀ 82-83 ਦੀਆਂ ਗੱਲਾਂ ਆ ਜਿਹੜੀਆਂ ਉਸ ਵੇਲੇ ਨਾ ਮਹਿੰਗੀਆਂ ਕਾਰਾਂ ਹੁੰਦੀਆਂ ਸੀ ਜਿਦਾਂ ਲਿੰਕਨ ਵਗੈਰਾ ਇਸ ਤਰ੍ਹਾਂ ਦੀਆਂ, ਉਨ੍ਹਾਂ ਦੇ ਵਿਚ ਉਦੋਂ ਤੋਂ ਹੀ ਉਹ GPS ਡਿਵਾਈਸ ਲੱਗਣ ਲੱਗ ਪਈਆਂ ਸੀ, ਹਾਲਾਂਕਿ ਉਹ ਕਾਰ ਦੇ ਓਨਰ ਨੂੰ ਨਹੀਂ ਪਤਾ ਹੁੰਦਾ ਸੀਗਾ, ਪਰ ਜਿਹੜੀਆਂ ਪੁਲਿਸ ਦੀਆਂ ਏਜੰਸੀਆਂ ਇਸ ਤਰ੍ਹਾਂ ਦੀਆਂ ਇਨ੍ਹਾਂ ਨੂੰ ਪਤਾ ਸੀਗਾ, ਇਹ ਉਹ ਕਾਰ ਨੂੰ ਟਰੇਸ ਕਰਦੇ ਸੀਗੇ ਉਦੋਂ ਵੀ, ਜਿਹੜੀ ਇੰਨੀ ਮਹਿੰਗੀ ਮਤਲਬ $1,00,000 ਦੀ ਕਾਰ ਜਿਹਨੇ ਲੈਣੀ ਆ ਉਹਨੂੰ ਇਹ ਕਰਦੇ ਸੀਗੇ ਵੀ ਉਹ ਕਾਰ ਜਾਂਦੀ ਕਿੱਥੇ ਆ। ਸੋ ਇਹ
0: ਹਰ ਗੱਡੀ ਦੇ ਉੱਪਰ ਤੁਸੀਂ ਬੈਗ ਤੇ ਦੇਖੋ ਛੋਟਾ ਜਿਹਾ ਇੱਕ ਟਿੱਕਾ ਜਿਹਾ ਲੱਗਾ ਹੁੰਦਾ ਗੱਡੀ
1: ਦੇ ਉੱਤੇ ਲੱਗਿਆ ਹੁੰਦਾ,
0: ਉਹ ਸਾਰਾ ਕੁਝ ਦੱਸੀ ਜਾਂਦਾ ਲੱਭ ਲੱਭ ਕੇ ਜਿੱਥੇ ਮਰਜ਼ੀ,
1: ਬਿਲਕੁਲ ਵੀ ਤੁਸੀਂ ਹੈ ਕਿੱਥੇ ਆ ਉਹ ਤੁਹਾਡਾ ਸਾਰਾ ਕੁਝ ਉਹ ਦੱਸਦੇ ਆ। ਸੋ ਹੁਣ ਜਿਹੜੀਆਂ ਟਰੈਕਿੰਗ ਡਿਵਾਈਸਿਸ ਆ ਫੋਨ ਤੁਹਾਡੇ ਹੱਥ ਚ ਹੈਗਾ ਤਾਂ ਵੀ ਉਨ੍ਹਾਂ ਨੂੰ ਪਤਾ ਤੂੰ ਕਿੱਥੇ ਆ ਕਿਹਦੇ ਨਾਲ ਗੱਲ ਕਰਦਾ ਉਹ ਸਾਰਾ ਕੁਝ ਪਤਾ ਆ। ਸੋ ਇਨ੍ਹਾਂ ਚੀਜ਼ਾਂ ਰਾਹੀਂ ਆ ਜਿਹੜੇ ਉਹ ਫਿਰ ਇਹ ਇੱਕ ਦੂਸਰੇ ਕੰਟਰੀ ਆ ਜਿਹੜੇ ਉਨ੍ਹਾਂ ਦੇ ਡਾਕਟਰ ਸਾਹਿਬ ਆ ਗਏ ਕਿ ਨਹੀਂ, ਡਾਕਟਰ ਸਾਹਿਬ ਕਾਹਤੇ ਨਹੀਂ ਆਏ, ਕਿਉਂ ਗਿਆ 2 ਮਿੰਟ ਉੱਤੇ ਹੋ ਗਏ, ਅੱਗੇ ਤਾਂ ਆਉਣ ਨਹੀਂ ਦਿੰਦੇ ਹੁੰਦੇ, ਆਹੋ ਤੇ ਉਨ੍ਹਾਂ ਨੇ ਅੱਜ ਆਉਣਾ ਵੀ ਆ ਕਿ ਨਹੀਂ ਆਉਣਾ। ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ ਉਹ ਹੈਗੀ ਆ ਕਿ ਤੁਹਾਨੂੰ ਪਤਾ ਪਈ ਰੂਸ ਨੇ ਤੇ ਯੂਕਰੇਨ ਨੇ ਦੋਹਾਂ ਨੇ ਸਲਾਹ ਦੇ ਨਾਲ ਜਿਹੜਾ ਇਸ ਵਾਰੀ ਇਨ੍ਹਾਂ ਨੇ 3 ਦਿਨ ਵਾਸਤੇ ਜਿਹੜਾ ਉਹ ਲੜਾਈ ਬੰਦ ਕੀਤੀ ਆ ਤਾਂ ਕਿ ਉਨ੍ਹਾਂ ਦਾ ਜਿਹੜਾ ਉਹ ਸੈਲੀਬ੍ਰੇਸ਼ਨ ਆ ਉੱਥੇ ਹੋ ਰਹੀ ਆ ਉਹਦੇ ਕਰਕੇ ਰਿਲੀਜੀਅਸ ਸੈਲੀਬ੍ਰੇਸ਼ਨ।
0: ਇਹਨੇ ਬਹੁਤ ਵੱਡਾ ਇੱਕ ਹਮਲਾ ਕੀਤਾ ਜੀ ਰੂਸ ਦੇ ਉੱਪਰ, ਕਈ ਜਹਾਜ਼ ਤਬਾਹ ਕਰਦੇ, ਐਵੇਂ ਖਬਰ ਸੀ ਜਾਂ ਐਵੇਂ ਝੂਠ ਹੀ ਹੈ?
1: ਇਹ ਨਹੀਂ ਕੀਤਾ ਤਾਂ ਹੈਗਾ ਓਹਨੇ, ਪਰ ਉਹ ਇੰਨਾ ਵੱਡਾ ਵੀ ਤਾਂ ਨਹੀਂ ਹੈਗਾ, ਪਰ ਓਹਨੇ ਕੀਤਾ ਹੈਗਾ ਉਹ, ਤੁਹਾਨੂੰ ਪਤਾ ਵੀ ਉਹ ਯੂਰਪੀਅਨ ਉਹਨੂੰ ਦੇ ਦਿੰਦੇ ਆ ਨਾ ਵੀਜ਼ਾ, ਤੇ ਇਸ ਕਰਕੇ ਉਹ ਜਿਹੜੇ ਆ ਇਹਦੇ ਵਿਚ ਹੁਣ ਹੋਇਆ ਕੀ ਹੈ, ਇਹਨਾਂ ਨੇ ਤਿੰਨ ਦਿਨ ਵਾਸਤੇ
0: ਇੱਕ ਗੱਲ ਦੱਸੋ ਕਿ ਜਿਸ ਤਰੀਕੇ ਨਾਲ ਯੂਰਪੀ ਯੂਰਪੀਅਨ ਸਾਰੇ ਓਹਨੂੰ ਅਸਲਾ ਦਿੰਦੇ ਆ, ਅਮੈਰੀਕਾ ਵੀ ਦਿੰਦਾ ਸੀ, ਤੇ ਫਿਰ ਓਹਦਾ ਵੀ ਹੱਕ ਬਣਦਾ, ਰਾਈਟ ਬਣਦਾ ਨਾ ਕਿ ਕੱਲ ਨੂੰ ਉਹ
1: ਬਿਲਕੁਲ
0: ਹੌਲੀ ਹੌਲੀ ਸਿੱਟਣ ਲੱਗ ਪਏ ਇਹਨਾਂ ਦੇ ਉੱਪਰ ਮਿਜ਼ਾਈਲਾਂ ਵੱਡੀਆਂ, ਫੇਰ
1: ਬਿਲਕੁਲ ਉਹੀ ਹੋਣਾ,
0: ਤੁਸੀਂ ਅਸਲਾ ਦੇ ਕੇ ਕਿਸੇ ਦੇ ਮੋਢੇ ਦੇ ਉੱਪਰ ਰੱਖ ਕੇ ਚਲਾ ਰਹੇ ਹੋ,
1: ਬਿਲਕੁਲ
0: ਜਦੋਂ ਅੱਕ ਗਿਆ ਪੂਤਨ ਤਾਂ ਹੋ ਸਕਦਾ ਫਿਰ ਉਹ ਵੀ ਨਾ ਇਹੋ ਕੰਮ ਚਾਲੂ ਕਰ ਦੇਵੇ।
1: ਉਹਨੇ ਕਰ ਲਿਆ ਆ ਜੀ, ਉਹ ਕਰ ਰਿਹਾ ਆ, ਉਹ ਕਰ ਰਿਹਾ, ਉਹ ਸਾਰੀ ਜਿਹੜੀ ਉਹ ਸੈਟੇਲਾਈਟਸ ਰਾਹੀਂ ਜਿਹੜੀ ਆ ਉਹ ਇਨਫੋਰਮੇਸ਼ਨ ਇਰਾਨ ਨੂੰ ਦੇ ਰਿਹਾ ਆ ਵੀ ਇਹਨਾਂ ਦੇ ਫਲਾਨ ਇੱਥੇ ਆ ਖੜਾ, ਫਲਾਨ ਇੱਥੇ ਆ ਖੜਾ, ਉਹ ਕਰ ਰਹੇ ਆ। ਤੇ ਚਾਈਨਾ ਵੀ ਆ ਜਿਹੜਾ ਉਹ ਵੀ ਹੁਣ ਚਾਈਨਾ ਦੇ ਮੁੱਢ ਜਾ ਕੇ ਵੀ ਤਾਂ ਉੱਥੇ ਤਾਈਵਾਨ ਆ, ਜਪਾਨ ਆ, ਉੱਥੇ ਵੀ ਤਾਂ ਉਹ ਕਹਿੰਦੇ ਆ ਵੀ ਜੇ ਤੁਸੀਂ ਸਾਡੇ ਆ ਕੇ ਕਰ ਸਕਦੇ ਤਾਂ ਅਸੀਂ ਕਿਉਂ ਨੀ ਕਰ ਸਕਦੇ। ਸੋ ਉਹਨਾਂ ਨੇ ਵੀ ਉਹ ਸ਼ੁਰੂ ਕਰਤਾ, ਅੱਗੇ ਉਹਨਾਂ ਕੋਲ ਪਾਵਰ ਹੀ ਨਹੀਂ ਸੀ। ਹੁਣ ਚਾਈਨਾ ਕੋਲ ਆ ਜਿਹੜਾ ਰੂਸ ਸਕਦਾ ਵੀ ਏਦਾਂ ਸੀਗਾ ਕਿ ਰੂਸ ਦੇ ਕੋਲ ਜਿਹੜੀ ਆ ਟੈਕਨੋਲੋਜੀ ਹੈਗੀ ਸੀ, ਹਥਿਆਰ ਹੈਗੇ ਸੀਗੇ, ਪਰ ਉਹਦੇ ਕੋਲ ਮੈਨ ਪਾਵਰ ਦੀ ਬੜੀ ਸ਼ੋਰਟੇਜ ਰਹਿੰਦੀ ਆ ਰੂਸ ਦੇ ਕੋਲ, ਉਹਨਾਂ ਦੀ ਪਾਪੂਲੇਸ਼ਨ ਬਹੁਤ ਥੋੜੀ ਉਸ ਹਿਸਾਬ ਨਾਲ। ਸੋ ਹੁਣ ਜਿਹੜਾ ਚੀਨ ਆ ਉਹਦੇ ਕੋਲ ਖਪ ਸਕਦੀ ਦੋਨੇ ਹੀ ਨੀ ਤਿੰਨੇ ਹੀ ਚੀਜ਼ਾਂ, ਉਹਦੇ ਕੋਲ ਸਰਮਾਇਆ ਤੇ ਉਹਦੇ ਕੋਲ ਟੈਕਨੋਲੋਜੀ, ਉਹਦੇ ਕੋਲ ਹਥਿਆਰ, ਉਹਦੀ ਇਕੋਨੋਮੀ ਦੁਨੀਆਂ ਦੇ ਵਿੱਚ ਆਈ ਹੋਈ ਆ, ਉਹਦੀ ਕਾਰਪੋਰੇਟ ਚਾਈਨਾ ਦੀ ਮੈਂ ਗੱਲ ਕਰਦਾ, ਹਾਂ ਸੋ ਉਹਦੇ ਕੋਲ ਸਾਰਾ ਕੁਛ ਆ, ਉਹਦੇ ਕੋਲ ਲੋਕ ਵੀ ਆ, ਮੇਰਾ ਖਿਆਲ ਸਾਰੇ ਯੂਰਪ ਦੀ ਓਨੀ ਆਬਾਦੀ ਹੋਣੀ ਜਿੰਨੀ ਉਹਦੀ ਇਕੱਲੇ ਦੀ ਆ, ਤੇ ਇੱਕ ਉੱਥੇ ਹੋਰ ਵੀ ਚਾਈਨਾ ਦੇ ਵਿੱਚ ਜਿਹੜੀ ਆ ਗੱਲਬਾਤ ਆ, ਉੱਥੇ ਆਹ ਜਿਹੜੇ ਤਲੇ ਫਣੇ ਖਾਣੇ ਜਿਹੜੇ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਢਿੱਡ ਵਧਾਏ ਹੋਏ ਆ ਕਾਕ ਸਾਹਿਬ ਜੀ, ਆ ਮੈਕਡੋਨਲ ਖਾ ਕੇ ਉਹ ਖਾ ਕੇ ਤੇ ਮੀਟ ਖਾ ਲਓ, ਸ਼ਰਾਬਾਂ ਪੀ ਲਓ, ਉੱਥੇ ਚਾਈਨਾ ਦੇ ਵਿੱਚ ਇਸ ਤਰ੍ਹਾਂ ਦਾ ਸਿਲਸਿਲਾ ਹੈ ਨੀ ਗਾ। ਉਹ ਲੋਕ ਆ ਜਿਹੜੇ ਪੂਰੇ ਹੈਲਥੀ ਆ, ਪੂਰੇ ਚੰਚਲ ਆ, ਪੂਰੇ ਉਹ ਜਿਹੜੇ ਆ ਮਤਲਬ ਸਰੀਰਕ ਤੌਰ ਤੇ ਪੂਰੇ ਫਿੱਟ ਆ,
0: ਤੇ 90-90 ਸਾਲ ਦੇ ਬੁੱਢੇ ਕੰਮ ਕਰਨ ਡੇ ਤੇ ਬੁੜੀਆਂ
1: ਕੰਮ ਕਰਨ ਡੇ ਆ, ਬਿਲਕੁਲ ਬਿਲਕੁਲ। ਉਹ ਜਿੱਦਾਂ ਪੰਜਾਬੀ ਅੱਗੇ ਕੰਮ ਕਰਦੇ ਸੀ, ਚੀਨ ਦੇ ਵਿੱਚ ਅਜੇ ਵੀ ਉਹੀ ਰੀਤ ਆ, ਉਹਨਾਂ ਨੇ ਕੰਮ ਨਹੀਂ ਛੱਡਿਆ ਅਜੇ ਤੀਕਰ,
0: ਬਿਲਕੁਲ ਨਹੀਂ ਛੱਡਿਆ।
1: ਸਾਡੇ ਪੰਜਾਬੀਆਂ ਨੇ ਜਿਹੜਾ ਉਹ ਕੰਮ ਕਾਰ ਕਰਨਾ ਛੱਡ ਦਿੱਤੇ, ਬਿਲਡ ਹੋ ਗਏ ਆ ਇਹ। ਆਪਾਂ ਥੋੜੇ ਜੇ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਕਹਿ ਵੀ ਦਈਏ, ਭਾਈ ਮੈਂ ਸਾਰਿਆਂ ਨੂੰ ਨੀ ਕਹਿ ਰਿਹਾ, ਜੇ ਤੁਸੀਂ ਨਹੀਂ ਏਦਾਂ ਕਰਦੇ ਤਾਂ ਫਿਰ ਮੈਂ ਤੁਹਾਨੂੰ ਨੀ ਕਹਿ ਰਿਹਾ, ਜਿਹੜੇ ਕਰਦੇ ਆ ਉਹਨਾਂ ਦੀ ਗੱਲ ਕਰ ਰਿਹਾ।
0: ਉੱਥੇ ਦੇਖੋ ਜਿਹੜੇ ਕਿਰਤ ਕਰਨ ਵਾਲੇ ਹੈਗੇ ਆ ਲੋਕ, ਜਿਹੜੇ ਜਿਮੀਦਾਰਾ ਕਰਦੇ ਆ ਮੁੰਡੇ,
1: ਗਿਣਤੀ ਹੈਗੇ ਆ, ਕੋਈ ਸ਼ੱਕ ਨੀ।
0: ਹੁਣ ਲੋਕ ਇੱਥੋਂ ਤੱਕ ਵੀ ਆ ਗਏ ਆ, ਕਿਸਾਨ ਜਿਹੜੇ ਆ ਨਾ ਉਹ ਆਪਣੀਆਂ ਟਰਾਲੀਆਂ ਬਣਾ ਲਈਆਂ ਉਹਨਾਂ ਨੇ ਪਿੱਛੇ ਲਾ ਕੇ, ਤੇ ਆਪਣੀ ਸਬਜ਼ੀਆਂ ਆਪ ਵੀ ਵੇਚਣ ਲੱਗ ਪਏ ਆ।
1: ਬਿਲਕੁਲ ਬਿਲਕੁਲ,
0: ਪਹਿਲਾਂ ਜੱਟਾਂ ਦੇ ਸਿਰ ਤੇ ਭੂਤ ਸਵਾਰ ਹੁੰਦਾ ਸੀ, ਲੋਕੀ ਕੀ ਕਹਿਣਗੇ, ਉਹ ਲੋਕੀ ਕਹਿੰਦੇ ਯਾਰ ਅਸੀਂ ਮੰਡੀ ਜੀ ਜੋ 30 ਰੁਪਏ ਦੇ ਕੇ ਆਉਂਦੇ ਤੇ ਇੱਥੇ ਅਸੀਂ 40 ਰੁਪਏ ਵੇਚੀ ਜਾਂਦੇ ਬਾਹਰ, ਤੇ ਨਾਲੇ
1: ਆਉਂਦੇ
0: ਆ 2 ਘੰਟਿਆਂ ਦੇ ਵਿੱਚ ਤੇ ਪੈਸੇ ਜੇਬੀ ਚ, ਇਹ ਵੀ ਫਰਕ ਆ ਨਾ। ਲੋਕੀ ਲੱਗ ਪਏ ਆ
1: ਹਾਂਜੀ ਪਤਾ ਲੱਗਣ ਲੱਗ ਪਿਆ ਵੀ ਯਾਰ ਏਦਾਂ ਨਹੀਂ ਸਰਨਾ। ਤੇ ਅਗਲੀ ਉਹ ਖਬਰ ਆਪਾਂ ਕਰਦੇ ਸੀਗੇ ਕਾਕ ਸਾਹਿਬ ਜੀ, ਉਹ ਵਿਚੇ ਰਹਿ ਗਏ ਸੀਗੀ, ਉਹ ਜਿਹੜੀ ਆ ਫਿਰ ਰੂਸ ਨੇ ਤਾਂ ਯੂਕਰੇਨ ਨੇ ਜਿਹੜਾ ਆਪਸ ਵਿੱਚ ਹੀ ਸਮਝੌਤਾ ਕਰ ਲਿਆ, ਉਹਨਾਂ ਨੇ ਤਿੰਨ ਦਿਨ ਵਾਸਤੇ ਜਿਹੜੀ ਲੜਾਈ ਬੰਦ ਕਰ ਲਈ, ਤਾਂ ਕਿ ਉਹ ਜਿਹੜਾ ਆਪਣਾ ਉਹਨਾਂ ਦਾ ਤਿਉਹਾਰ ਆ ਉਹ ਮਨਾ ਸਕਣ, ਤੇ
0: ਛੇਤਰ ਹੱਥਾਂ ਜੀ ਬੜੇ ਹੀ ਪੈਰਾਂ ਚ ਪਾ ਲਿਆ 3 ਦਿਨ।
1: ਹਾਂਜੀ ਤੇ ਕਾਕ ਸਾਹਿਬ ਜੀ ਇਹਨਾਂ ਨੇ ਜਿਹੜਾ ਉਹ 3 ਦਿਨ ਲਈ ਕੀਤਾ, ਤੇ ਇਹਦੇ ਵਿੱਚ ਦੋਹਾਂ ਧਿਰਾਂ ਨੇ ਜਿਹੜੇ ਆ 100 ਤੇ 75 ਜਿਹੜੇ ਕੈਦ ਵੀ ਬਣਾਏ ਸੀਗੇ ਉਹਨਾਂ ਨੂੰ ਛੱਡਿਆ ਦੋਹਾਂ ਧਿਰਾਂ ਨੇ। ਤੇ ਇਹਦੇ ਵਿੱਚ ਜਿਹੜਾ ਰਸ਼ੀਆ ਆ ਉਹਨੇ ਯੂਕਰੇਨ ਨੂੰ 1000 ਜਿਹੜੇ ਮਤਲਬ ਮਰੇ ਹੋਏ ਜਿਹੜੇ ਸੀਗੇ ਫੌਜੀ ਯੂਕਰੇਨ ਦੇ, ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਵੀ ਉਹਨਾਂ ਨੂੰ ਜਿਹੜੀਆਂ ਵਾਪਸ ਕੀਤੀਆਂ ਹੈਗੀਆਂ ਯੂਕਰੇਨ ਨੂੰ। ਸੋ ਇਹ ਬੜੀ ਵਧੀਆ ਗੱਲ ਆ। ਵੈਸੇ ਤਾਂ ਖਕ ਸਾਹਿਬ ਜੀ ਲੜਾਈ ਜਿਹੜੀ ਆ ਉਹ ਉਹਦੇ ਵਿੱਚ ਤੁਹਾਨੂੰ ਪਤਾ ਵੀ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੁੰਦਾ, ਕਿਸੇ ਦਾ ਜਿਹੜਾ ਜ਼ਿਆਦਾ ਹੋ ਜਾਂਦਾ, ਕਿਸੇ ਦਾ ਜਿਹੜਾ ਉਹ ਥੋੜਾ ਹੁੰਦਾ ਜ਼ਿਆਦਾ ਹੁੰਦਾ। ਤੇ ਅਗਲੀ ਖਬਰ ਖਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ US ਇਰਾਨ ਟਾਕਸ ਪਾਜ਼ ਫੋਰ ਨਾਓ ਡਿਸਐਗਰੀਮੈਂਟਸ ਰਿਮੇਨ। ਉਹ ਕਹਿੰਦੇ ਆ ਵੀ ਜਿਹੜਾ ਅਮਰੀਕਾ ਦੇ ਉੱਥੇ ਇਰਾਨ ਦਾ ਜਿਹੜਾ ਮਸਲਾ ਚੱਲ ਰਿਹਾ ਆ ਉਹ ਇਸ ਵੇਲੇ ਉਹਨੇ ਜਾਣੀ ਬੰਦ ਨਹੀਂ ਕੀਤਾ, ਸਟਾਪ ਨਹੀਂ ਕੀਤਾ, ਪੌਜ਼ ਕਰ ਲਿਆ, ਕਹਿਣ ਦਾ ਮਤਲਬ ਉਹਨੂੰ ਉੱਥੇ ਰੋਕ ਲਿਆ ਆ। ਉਹਦਾ ਕਾਰਨ ਇਹੀ ਆ ਕਿ ਉਹਦੇ ਵਿੱਚ ਕੁਛ ਉਹਨਾਂ ਦੇ ਜਿਹੜੇ ਆ ਫਰਕ ਜਾਂ ਕਹਿ ਲਓ ਡਿਸਐਗਰੀਮੈਂਟ ਇਹਨਾਂ ਨੂੰ ਆਪਾਂ ਕਹਿੰਦੇ ਆ, ਉਹ ਉਹਨਾਂ ਦੇ ਮਤ ਭੇਦਾਂ ਦੇ ਕਰਕੇ ਜਿਹੜਾ ਆ ਉਹ ਜਿੱਥੇ ਸੀਗਾ ਉੱਥੇ ਰੁਕ ਗਿਆ, ਪਰ ਅਜੇ ਤੀਕਰ ਉਹ ਬੰਦ ਨਹੀਂ ਹੋਇਆ ਨਾ ਕੰਪਲੀਟ ਹੋਇਆ। ਤੇ ਉਹ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਗਏ ਆ ਵੀ ਇਰਾਨ ਆ ਜਿਹੜਾ ਉਥੋਂ ਇੱਕ ਹੋਰ ਕੋਈ ਟੀਮ ਜਿਹੜੀ ਵਾਪਸੀ ਇੱਕ ਹੋਰ ਜਹਾਜ਼ ਦੇ ਵਿੱਚ
0: ਕਰਤੀ ਗੱਲ ਆਪਾਂ ਤੁਸੀਂ ਕਰਤੀ
1: ਹਾਂਜੀ, ਉਹਦੇ ਕਾਰਨ ਹੀ ਸ਼ਾਇਦ ਇਹ ਰੁਕਿਆ ਹੋਏਗਾ ਕਿ ਇਹ ਜਿਹੜਾ ਆ ਕੋਈ ਉਹਨਾਂ ਦੀ ਜਿਹੜੀ ਡਿਫਰੈਂਸ ਹੋਊਗੀ ਉਹਨੂੰ ਫੇਰ ਇਹ ਮਤਲਬ ਸੋਰਟ ਆਊਟ ਕਰਨ ਦੀ, ਜਿਹਨੂੰ ਆਪਾਂ ਕਹਿੰਦੇ ਸਮਝੌਤਾ ਕਰਨ ਦੀ ਜਾਂ ਉਹਦੇ ਵਿੱਚੋਂ ਹੱਲ ਲੱਭਣ ਦੀ ਸ਼ਾਇਦ ਕੋਸ਼ਿਸ਼ ਇਹ ਕਰ ਰਹੇ ਹੋਣਗੇ। ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਭੀ ਇਜ਼ਰਾਈਲੀ ਫੌਜ ਆ ਜਿਹੜੀ ਇਜ਼ਰਾਇਲ ਦੀ ਉਹ ਕਹਿੰਦੀ ਆ ਕਿ ਉਹਨਾਂ ਨੇ ਹੈਜ਼ਬੁੱਲਾ ਦਾ ਜਿਹੜਾ ਚੀਫ ਸੀਗਾ ਨਾਇਮ ਕਾਸਿਮ ਉਹਦਾ ਨਾਂ ਸੀਗਾ ਉਹਨੂੰ ਵੀ ਮਾਰ ਦਿੱਤਾ। ਹੁਣ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਸਾਰੇ ਆਗੂਆਂ ਨੂੰ ਨਾਲੇ ਤਾਂ ਖੱਕ ਸਾਹਿਬ ਜੀ ਰੂਲ ਹੁੰਦੇ ਆ ਵੀ ਤੁਸੀਂ ਦੂਜੇ ਦੇ ਆਗੂ ਨੂੰ ਨਹੀਂ ਮਾਰ ਸਕਦੇ, ਪਰ ਜੋ ਕੁਛ ਇਜ਼ਰਾਇਲ ਕਰ ਰਿਹਾ ਉਹ ਖੱਕ ਸਾਹਿਬ ਜੀ ਸਾਰੀ ਦੁਨੀਆਂ ਦੇ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਆ ਵਾਰ ਕੀ ਉਹਨਾਂ ਨੂੰ ਵਾਰ ਟਾਈਮ ਰੂਲ ਕਹਿੰਦੇ ਹੁੰਦੇ ਕੁਛ ਇੱਦਾਂ ਦਾ ਹੈਗਾ ਉਹਦਾ ਨਾਂ ਤੇ, ਪਰ ਇਜ਼ਰਾਇਲ ਆ ਜਿਹੜਾ ਉਹ ਕਿਸੇ ਵੀ ਰੂਲ ਨੂੰ ਫੋਲੋ ਨਹੀਂ ਕਰ ਰਿਹਾ, ਉਹ ਸਾਰੇ ਕਾਨੂੰਨ ਆ ਜਿਹੜੇ ਆਪਣੀ
0: ਹੱਦੀ ਹੋਈ ਆ। ਉਹਦੇ ਵਿੱਚ ਲਬਨਾਨ ਦਾ ਵੀ ਨਾਲ ਹਿੱਸਾ ਸੀ ਜੀ, ਤੁਸੀਂ ਕਰ ਨਹੀਂ ਸਕਦੇ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ, ਪਰ ਇਸਰਾਇਲ ਨੇ ਤਾਂ ਬੰਦ ਹੀ ਨਹੀਂ ਕੀਤੀ,
1: ਬੰਦ ਨਹੀਂ ਕੀਤੀ, ਬਿਲਕੁਲ ਨਹੀਂ ਬੰਦ ਕੀਤੀ, ਤਾਂ ਅਜੇ ਤੀਕਰ ਗਾਜ਼ਾ ਵਿੱਚ ਵੀ ਬਿਲਕੁਲ ਉਹਨੇ ਬੰਦ ਨਹੀਂ ਕੀਤੀ, ਇਜ਼ਰਾਇਲ ਨੇ ਨਹੀਂ ਬੰਦ ਕੀਤੀ ਹੈਗੀ, ਤੇ ਇਜ਼ਰਾਇਲ ਨੇ ਤਾਂ ਹਜੇ ਗਾਜ਼ਾ ਵਿੱਚ ਵੀ ਨਹੀਂ ਬੰਦ ਕੀਤੀ, ਅੱਜ ਫੇਰ ਉਹਨੇ ਬੰਬ ਮਾਰਿਆ ਉਹ ਗਾਜ਼ਾ ਦੇ ਵਿੱਚ, ਸਾਰਾ ਤਾਂ ਉਹ ਮਤਲਬ ਜਿੰਨੀਆਂ ਸਾਰੇ ਤਾਂ ਉਹ ਢਹਿ ਪਏ ਆ, ਘਰ ਤਾਂ ਉੱਥੇ ਕੁਛ ਰਹਿਣ ਪਾਈ ਉਹਨਾਂ ਦੇ ਉੱਤੇ ਵੀ
0: ਨੁਕਸਾਨ ਬਹੁਤ ਜ਼ਿਆਦਾ ਹੋਇਆ ਨਾ, ਇਹ ਤਾਂ ਨਹੀਂ ਕਹਿ ਸਕਦੇ, ਇਸਰਾਇਲ ਦਾ ਬਹੁਤ ਜ਼ਿਆਦਾ ਤਬਾਹੀ ਹੋਈ ਹੈ ਇਸਰਾਇਲ ਦੀ ਵੀ,
1: ਉਹ ਖਬਰ ਨਹੀਂ ਆਉਣ ਦਿੰਦੇ, ਬਾਹਰ ਨਹੀਂ ਨਿਕਲਣ ਦਿੰਦੇ ਉਹ,
0: ਹੁਣ ਜਿਹੜੇ ਏਡੀ ਡੀ ਐਮ ਮਿਜ਼ਾਈਲਾਂ ਉੱਥੋਂ ਉੱਡਦੀਆਂ ਰਹੀਆਂ ਚੀਮਾ ਸਾਹਿਬ ਇਰਾਨ ਤੋਂ, ਉਹ ਕੀ ਸਮਝਦੇ ਕਿ ਉੱਥੇ ਜਾ ਕੇ ਕਦੇ ਮਿੱਟੀ ਚ ਡਿੱਗਦੀਆਂ ਰਹੀਆਂ, ਜਿੱਥੇ ਜਿੱਥੇ ਬੈਠੇ ਸੀ ਉੱਥੇ ਉਡਾਇਆ ਉਹਨਾਂ ਨੇ, ਨੁਕਸਾਨ ਤਾਂ ਹੋਇਆ ਵਾ ਬਹੁਤ ਜ਼ਿਆਦਾ ਦੋਨਾਂ ਧਿਰਾਂ ਦਾ ਹੋਇਆ, ਇਰਾਨ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਅਸੀਂ ਤੇ ਕਾਮਨਾ ਇਹੀ ਕਰਦੇ ਆ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਫੈਸਲਾ ਹੋ ਜੇ,
1: ਫੈਸਲਾ ਹੋ ਜਾਏ ਬਿਲਕੁਲ,
0: ਇਸਰਾਇਲ ਜਿਹੜਾ ਹੈਗਾ ਉਹਨੂੰ ਵੀ ਅਕਲ ਆਵੇ ਕਿ ਬੰਦ ਕਰੀਏ ਕੰਮ ਨੂੰ, ਉੱਥੇ ਕੀ ਕੱਢ ਲਿਆ ਉਹਨੇ, ਕਿਹੜਾ ਆਈਟਮ ਬਣਾ ਲਿਆ ਸੀ ਜਿਹੜਾ ਤੁਸੀਂ ਜਾਣ ਕੇ ਉਹਦੇ ਤੇ ਇੰਨਾ ਕੁਛ ਕਰ ਦਿੱਤਾ,
1: ਬਿਲਕੁਲ
0: ਮਾਰ ਦਿੱਤੇ ਆ, ਤੁਹਾਡੇ ਵੀ ਮਰੇ ਆ, ਫਾਇਦਾ ਕੀ ਹੋਇਆ, ਤਬਾਹੀ ਹੋ ਗਈ ਆ ਜੀ, ਡਬਈ ਦੇ ਵਿੱਚ ਤੁਸੀਂ ਦੇਖ ਲੋ ਚੀਮਾ ਸਾਹਿਬ, ਏਅਰਪੋਰਟ ਹੀ ਉਡਾਤਾ ਸਾਰਾ,
1: ਬਿਲਕੁਲ
0: ਕਤਰ ਦੇ ਵਿੱਚ ਕੀ ਹੋਇਆ, ਇੱਥੇ ਕੀ ਹੋਇਆ, ਸਾਊਦੀ ਅਰਬ ਚ ਕੀ ਹੋਇਆ, ਕੀ ਇਹਦੇ ਚੋਂ ਆਈਟਮ ਬੰਬ ਚੋਂ ਕੱਢਣਾ ਸੀ,
1: ਰੌਲਾ ਤਾਂ ਇਸੇ ਗੱਲ ਦਾ ਖੱਕ ਸਾਹਿਬ ਜੀ, ਦੂਜੇ ਨੂੰ ਹਥਿਆਰ ਨਾ ਬਣਾਉਣ ਦੇ
0: ਬੈਠਾ
1: ਇਹਨੂੰ, ਬਿਲਕੁਲ
0: ਇਹਦਾ ਜਿਆਦਾ ਖਤਰਨਾਕ ਹੈ ਉਹ ਬੰਦਾ,
1: ਹਾਂਜੀ ਬਿਲਕੁਲ,
0: ਕਿਤੇ ਚਲਾ ਦੇਵੇ ਤੇ ਜੇ ਇਰਾਨ ਆਪਣੇ ਵੀ ਬਣਾ ਰਿਹਾ, ਜੇ ਪਾਕਿਸਤਾਨ ਇੰਡੀਆ ਚਾਈਨਾ ਜੇ ਸਾਰਿਆਂ ਨੇ ਬਣਾਏ ਆ,
1: ਬਿਲਕੁਲ
0: ਬਣਾ ਲੋ ਭਰਾਵੋ, ਤੁਸੀਂ ਪਰੇ ਆ ਕਿ ਇਹਨੂੰ ਚਲਾਇਓ ਨਾ,
1: ਬਸ ਉਹੀ ਤਾਂ,
0: ਇਹਦੇ ਡਰਾਵੇ ਨੀ ਹੁੰਦੇ ਚੀਮਾ ਸਾਹਿਬ, ਜਿਉਂ
1: ਡਰਾਵੇ ਨੀ ਹੁੰਦੇ ਆ, ਬਿਲਕੁਲ ਜੇ ਤੂੰ ਸਾਡੇ ਤੇ
0: ਜਦੋਂ ਡਿੱਗਾ ਨਾ ਉਹ ਤੋਂ ਬਾਅਦ ਕਿਤੇ ਚੱਲਿਆ ਉਹ, ਕਿਤੇ ਹੋਇਆ ਕਿਤੇ ਹੈ, ਤਾਂ ਸਾਰਿਆਂ ਕੋਈ ਆ,
1: ਹੈ ਸਾਰਿਆਂ ਕੋਲ ਆ, ਬਸ
0: ਇਹ ਡਰਾਵਾ ਹੈਗਾ, ਇੱਕ ਤੁਹਾਡੇ ਕੋਲ ਇੱਕ ਤੁਹਾਡੇ ਘਰ ਚੋਰ ਵੜ ਜਾਏ ਉਹਨੂੰ ਇੰਨਾ ਪਤਾ ਹੁੰਦਾ ਕਿ ਇਹਦੇ ਕੋਲ ਬੰਦੂਕ ਆ,
1: ਹਾਂਜੀ ਬਿਲਕੁਲ
0: ਨੀ ਵੜਦੇ ਹੈ ਨਾ,
1: ਬਿਲਕੁਲ ਬਿਲਕੁਲ
0: ਕੋਈ ਨੀ ਕੱਢਦਾ, ਲੋਕੀ ਡੰਡੇ ਡੁੰਡੇ ਮਾਰ ਕੇ ਭਜਾ ਦਿੰਦੇ ਆ, ਮਤਲਬ ਇਹ ਡਰਾਵਾ ਵਾ ਇਹਨੂੰ ਡਰਾਵੇ ਲਈ ਜੇ ਚਾਹੇ ਉਹ ਬਣਾ ਰਿਹਾ, ਸਿਰਫ ਇਸਰਾਇਲ ਦੀ ਪ੍ਰੋਬਲਮ ਆ ਨਾ, ਇਸਰਾਇਲ ਚਾਹੁੰਦਾ ਸੀ ਕਿ ਜੇ ਬਣਾ ਗਿਆ ਤਾਂ ਕੱਲ ਨੂੰ ਮੇਰੇ ਤੇ ਨਾ ਅਟੈਕ ਕਰ ਦੇ, ਹੈਨਾ,
1: ਫਿਰ ਮੈਂ ਇਹਦੇ ਚ ਪੇੜਾ ਮਾਰਨ ਜੋਗਾ ਨਹੀਂ ਰਹਿਣਾ, ਰੌਲਾ ਤਾਂ ਇਸ ਗੱਲ ਦਾ ਸੀ ਨਾ, ਰੌਲਾ ਇਸ ਗੱਲ ਦਾ ਸੀ ਵੀ ਜੇ ਇਹਨੇ ਬਣਾ ਲਿਆ ਤਾਂ ਮੈਂ ਇਹਦੇ ਜਲ ਮਰਜ਼ੀ ਚਾਹ ਕੇ ਪੇੜਾ ਮਾਰ ਕੇ ਇਹਦਾ ਆਹ ਕਰ ਦੇਣਾ ਉਹ ਕਰ ਦੇਣਾ, ਉਹ ਕਰਨ ਜੋਗਾ ਨਹੀਂ ਮੈਂ ਰਹਿਣਾ, ਰੌਲਾ ਇਸ ਗੱਲ ਦਾ ਸੀ ਅਸਲ ਦੇ ਵਿੱਚ,
0: ਬਿਲਕੁਲ।
1: ਦੂਸਰਾ ਜਿਹੜੀ ਅੱਗੇ ਖਰਚਾ ਵੀ ਹੁਣ ਇੱਥੇ ਹੋਰ ਇੱਕ ਮਸਲਾ ਪੈਦਾ ਹੋ ਗਿਆ ਆ, ਜਿਹੜਾ ਯੂਰੋਪੀਅਨ ਯੂਨੀਅਨ ਆ ਕਹਿ ਲਓ ਉਹ ਖੱਕ ਸਾਹਿਬ ਜੀ, ਜਿਹੜੇ ਨੇਟੋ ਵੀ ਆ, ਨੇਟੋ ਜਿਹਨੂੰ ਕਹਿੰਦੇ ਆ, ਨੇਟੋ ਤਾਂ ਸਮਝ ਲਓ ਹੁਣ ਖਿਲਰ ਗਈ, ਨੇਟੋ ਹੈ ਨੀ, ਮੈਨੂੰ ਨੀ ਲੱਗਦਾ ਵੀ ਨੇਟੋ ਜਿਹੜੀ ਆ ਉਹ ਹੈਗੀ ਆ,
0: ਹੁਣ ਖਿਲਰ ਗਏ,
1: ਖਿਲਰ ਗਏ ਆ। ਅੱਛਾ ਹੁਣ ਕੀ ਆ, ਜਿਹੜੀ ਉਥੇ ਨੇਟੋ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਸੀਗੀ ਸਾਰੀ, ਜਦੋਂ ਸੋਵੀਅਤ ਯੂਨੀਅਨ ਏਡਾ ਵੱਡਾ ਦੇਸ਼ ਸੀਗਾ, ਉਧਰ ਇੰਡੀਆ ਨੂੰ ਬਾਰਡਰ ਲੱਗਦਾ ਸੀ ਉਹਦਾ, ਅਫਗਾਨਿਸਤਾਨ ਉਦੋਂ ਉਹਦੇ ਅੰਡਰ ਹੀ ਸੀਗਾ ਸਮਝ ਲਓ, ਆਪਣੇ ਰੂਸ ਦੇ ਹੀ ਉਹਦੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ, ਤੇ ਆ ਕਿੰਨੇ ਕੰਟਰੀ 15 ਕੰਟਰੀ ਉਹਦੇ ਨਾਲ ਟੁੱਟ ਕੇ ਵੱਖਰੇ ਵੱਖਰੇ ਖਿਲਰੇ ਹੋਏ ਆ। ਨੇਟੋ ਜਿਹੜੀ ਸੀਗੀ ਇਹਨੂੰ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਖੱਕ ਸਾਹਿਬ ਜੀ, ਉਦੋਂ ਇਹਨਾਂ ਨੂੰ ਡਰ ਪੈ ਗਿਆ ਸੀਗਾ ਭੀ ਰੂਸ ਆ ਜਿਹੜਾ ਸੋਵੀਅਤ ਯੂਨੀਅਨ ਆ ਉਹ ਸਾਡੇ ਤੋਂ ਭਾਰੂ ਹੋ ਗਿਆ ਤੇ ਅਸੀਂ ਕਿਸੇ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੂੰ ਯੂਰੋਪੀਅਨ ਜਿਹੜੇ ਸੀਗੇ ਦੇਸ਼ ਉਹਨਾਂ ਨੂੰ ਇਹ ਪਤਾ ਸੀਗਾ ਭਾਈ ਸਾਡੇ ਕੋਲ ਰਿਸੋਰਸ ਹੈ ਨਹੀਂ, ਯੂਰੋਪੀਅਨ ਕੰਟਰੀ ਆ ਜਿਹੜੇ ਆ ਉਹਨਾਂ ਦੇ ਕੋਲ ਰਿਸੋਰਸ ਹੈ ਨਹੀਂ। ਉਹਨਾਂ ਨੂੰ ਇਸ ਗੱਲ ਦਾ ਡਰ ਸੀਗਾ ਭਾਈ ਜੇ ਸੋਵੀਅਤ ਯੂਨੀਅਨ ਨੇ ਜਾ ਕੇ ਅਫਰੀਕਾ ਤੇ ਇੰਡੀਆ ਨੂੰ ਤਾਂ ਪਹਿਲਾਂ ਹੀ ਨਾਲ ਰਲਾਇਆ ਹੋਇਆ, ਚੀਨ ਨੂੰ ਨਾਲ ਰਲਾਇਆ ਹੋਇਆ, ਇੰਡੀਆ ਦੇ ਵਿਚ ਰਾਮ ਕੀ ਲੋਹਾ ਕੋਲਾ ਕੀ ਚਾਂਦੀ ਕੀ ਸੋਨਾ ਕੀ ਉਹ ਸਭ ਕੁਛ ਉਥੋਂ ਨਿਕਲਦਾ, ਬਾਕੀ ਅਫਰੀਕਨ ਕੰਟਰੀਆਂ ਦੇ ਵਿਚੋਂ ਸਾਰਾ ਕੁਛ ਇਹ ਨਿਕਲਦਾ ਔਰ ਅਨਲਿਮਿਟਿਡ ਉੱਥੇ ਜਿਹੜੇ ਆ ਉਹ ਖਣਿਜ ਪਦਾਰਥ ਪਏ ਆ ਧਰਤੀ ਦੇ ਥੱਲੇ। ਸੋ ਸਾਰਾ ਰੌਲਾ ਸੀ ਜਿਹੜੇ ਯੂਰੋਪੀਅਨ ਕੰਟਰੀ ਸੀਗੇ ਜਿਹੜੇ ਨੇਟੋ ਦੇ ਮੈਂਬਰ ਬਣੇ ਸੀਗੇ ਉਹਨਾਂ ਨੂੰ ਇਸੇ ਗੱਲ ਤੋਂ ਡਰ ਸੀਗਾ ਭੀ ਜੇ ਕੱਲ ਨੂੰ ਰੂਸ ਨੇ ਜਾਂ ਸੋਵੀਅਤ ਯੂਨੀਅਨ ਨੇ ਸਾਡੇ ਤੇ ਹਮਲਾ ਕੀਤਾ ਸਾਡੇ ਕੋਲ ਕੁਛ ਨਹੀਂ ਹੈਗਾ ਔਰ ਹਾਲਾਤ ਅੱਜ ਵੀ ਉਹਨਾਂ ਦੇ ਉਹੀ ਆ, ਹਾਲਾਤ ਅੱਜ ਵੀ ਉਹੀ ਆ। ਉਹ ਇਸੇ ਕਰਕੇ ਉਹ ਯੂਕਰੇਨ ਦੀ ਮਦਦ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਭੀ ਯੂਕਰੇਨ ਦੇ ਕੋਲ ਜਿਹੜਾ ਸਾਨੂੰ ਮਾਲ ਆਉਂਦਾ ਆ ਉਹ ਜੇ ਰੂਸ ਜਿੱਤਦਾ ਆ, ਰੂਸ ਨੇ ਪਹਿਲਾਂ ਵਾਂਗੂ ਸੋਵੀਅਤ ਯੂਨੀਅਨ ਬਣਾ ਕੇ ਉਹਨੂੰ ਆਪਣੇ ਨਾਲ ਰਲਾਇਆ ਫਿਰ ਅਸੀਂ ਫਿਰ ਲੋਕਾਂ ਦੇ ਅੱਗੇ ਹੱਥ ਅੱਡ ਕਰਾਂਗੇ। ਪਰ ਹੁਣ ਜਿਹੜੀ ਆ ਉਹ ਜਿਹੜੇ ਯੂਰੋਪੀਅਨ ਕੰਟਰੀ ਆ ਉਹਨਾਂ ਨੂੰ ਹੁਣ ਇਸ ਗੱਲ ਦਾ ਡਰ ਪੈ ਗਿਆ ਭਾਈ ਅਮਰੀਕਾ ਹੀ ਜਦੋਂ ਤੋਂ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਜਦੋਂ ਉਹ ਰੌਲਾ ਪਾਇਆ ਨਾ ਆਪਣੀ ਉਹਦਾ ਗ੍ਰੀਨਲੈਂਡ ਦਾ ਉਸ ਤੋਂ ਬਾਅਦ ਦੇ ਵਿਚ ਜਿਹੜਾ ਸੀ ਯੂਰੋਪੀਅਨ ਸੀਗੇ ਉਹਨਾਂ ਨੂੰ ਇਸ ਗੱਲ ਦਾ ਖਤਰਾ ਪੈ ਗਿਆ ਭਾਈ ਟਰੰਪ ਦਾ ਕੋਈ ਪਤਾ ਨੀ ਹਾਂਜੀ ਕੈਨੇਡਾ ਨੂੰ ਵੀ ਇਹਨੇ ਉਹ ਲਾਤਾ ਤੇ ਕੈਨੇਡਾ ਵੀ ਜਿਹੜੀ ਸਾਡੀ 51ਵੀਂ ਸਟੇਟ ਬਣ ਜਾਣੀ ਆ 51ਵਾਂ ਸੂਬਾ ਆ ਸਾਡਾ ਇਹ। ਸੋ ਉਸ ਤਰ੍ਹਾਂ ਗੱਲਾਂ ਕਰਨ ਤੋਂ ਹੱਕ ਸਾਹਿਬ ਜੀ ਜਿਹੜੇ ਸੀਗੇ ਇਹ ਰੌਲਾ ਸੀ ਜਿਹੜੇ ਯੂਰੋਪੀਅਨ ਕੰਟਰੀ ਸੀਗੇ ਜਿਹੜੇ ਨੇਟੋ ਦੇ ਮੈਂਬਰ ਬਣੇ ਸੀਗੇ ਉਹਨਾਂ ਨੂੰ ਇਸੇ ਗੱਲ ਤੋਂ ਡਰ ਸੀਗਾ ਭੀ ਜੇ ਕੱਲ ਨੂੰ ਰੂਸ ਨੇ ਜਾਂ ਸੋਵੀਅਤ ਯੂਨੀਅਨ ਨੇ ਸਾਡੇ ਤੇ ਹਮਲਾ ਕੀਤਾ ਸਾਡੇ ਕੋਲ ਕੁਛ ਨਹੀਂ ਹੈਗਾ ਔਰ ਹਾਲਾਤ ਅੱਜ ਵੀ ਉਹਨਾਂ ਦੇ ਉਹੀ ਆ, ਹਾਲਾਤ ਅੱਜ ਵੀ ਉਹੀ ਆ। ਉਹ ਇਸੇ ਕਰਕੇ ਉਹ ਯੂਕਰੇਨ ਦੀ ਮਦਦ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਭੀ ਯੂਕਰੇਨ ਦੇ ਕੋਲ ਜਿਹੜਾ ਸਾਨੂੰ ਮਾਲ ਆਉਂਦਾ ਆ ਉਹ ਜੇ ਰੂਸ ਜਿੱਤਦਾ ਆ, ਰੂਸ ਨੇ ਪਹਿਲਾਂ ਵਾਂਗੂ ਸੋਵੀਅਤ ਯੂਨੀਅਨ ਬਣਾ ਕੇ ਉਹਨੂੰ ਆਪਣੇ ਨਾਲ ਰਲਾਇਆ ਫਿਰ ਅਸੀਂ ਫਿਰ ਲੋਕਾਂ ਦੇ ਅੱਗੇ ਹੱਥ ਅੱਡ ਕਰਾਂਗੇ। ਪਰ ਹੁਣ ਜਿਹੜੀ ਆ ਉਹ ਜਿਹੜੇ ਯੂਰੋਪੀਅਨ ਕੰਟਰੀ ਆ ਉਹਨਾਂ ਨੂੰ ਹੁਣ ਇਸ ਗੱਲ ਦਾ ਡਰ ਪੈ ਗਿਆ ਭਾਈ ਅਮਰੀਕਾ ਹੀ ਜਦੋਂ ਤੋਂ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਜਦੋਂ ਉਹ ਰੌਲਾ ਪਾਇਆ ਨਾ ਆਪਣੀ ਉਹਦਾ ਗ੍ਰੀਨਲੈਂਡ ਦਾ ਉਸ ਤੋਂ ਬਾਅਦ ਦੇ ਵਿਚ ਜਿਹੜਾ ਸੀ ਯੂਰੋਪੀਅਨ ਸੀਗੇ ਉਹਨਾਂ ਨੂੰ ਇਸ ਗੱਲ ਦਾ ਖਤਰਾ ਪੈ ਗਿਆ ਭਾਈ ਟਰੰਪ ਦਾ ਕੋਈ ਪਤਾ ਨੀ ਹਾਂਜੀ ਕੈਨੇਡਾ ਨੂੰ ਵੀ ਇਹਨੇ ਉਹ ਲਾਤਾ ਤੇ ਕੈਨੇਡਾ ਵੀ ਜਿਹੜੀ ਸਾਡੀ 51ਵੀਂ ਸਟੇਟ ਬਣ ਜਾਣੀ ਆ 51ਵਾਂ ਸੂਬਾ ਆ ਸਾਡਾ ਇਹ। ਸੋ ਉਸ ਤਰ੍ਹਾਂ ਗੱਲਾਂ ਕਰਨ ਤੋਂ ਹੱਕ ਸਾਹਿਬ ਜੀ ਜਿਹੜੇ ਸੀਗੇ ਇਹ ਲੋਕ ਸਾਰੇ ਸੀਗੇ ਯੂਰੋਪੀਅਨ ਯੂਨੀਅਨ

0: ਤੇ ਜਦੋਂ ਗ੍ਰੀਨਲੈਂਡ ਦਾ ਰੌਲਾ ਪਿਆ ਉਹ ਕਹਿੰਦੇ ਵੀ ਇਹ ਤਾਂ ਹੁਣ ਸਾਨੂੰ ਹੀ ਦੱਬਣ ਲੱਗ ਪਿਆ। ਫਿਰ ਉਹਨਾਂ ਨੇ ਇਹਦੇ ਨਾਲ ਤੋੜ ਲਿਆ, ਉਹ ਕਹਿੰਦੇ ਵੀ ਅਸੀਂ ਤੇਰੀ ਮਦਦ ਨਹੀਂ ਕਰਨੀ, ਮਦਦ ਨਹੀਂ ਕਰਨੀ। ਫਿਰ ਹੁਣ ਤੁਹਾਨੂੰ ਪਤਾ ਵੀ ਉੱਥੇ ਰੌਲਾ ਰੱਪਾ ਤਾਂ ਪੈਂਦਾ ਹੀ, ਉਹ ਹੌਲੀ ਹੌਲੀ ਜਿਹੜਾ ਜਿੱਥੋਂ ਤੱਕ ਲੱਗ ਰਿਹਾ ਜੇ ਤਾਂ ਖਕ ਸਾਹਿਬ ਜੀ ਟਰੰਪ ਨੇ 4 ਸਾਲ ਆਪਣੇ ਪੂਰੇ ਕਰਕੇ ਅਗਲਾ ਪ੍ਰੈਜੀਡੈਂਟ ਜਿਹੜਾ ਹੋਏਗਾ, ਜੇ ਤਾਂ ਉਹਦੀ ਸੋਚ ਚੰਗੀ ਹੋਈ ਮਿਲ ਵਰਤਣ ਵਾਲੀ,
1: ਬਿਲਕੁਲ,
0: ਮੈਂ ਰਲ ਕੇ ਲੋਕਾਂ ਦੇ ਨਾਲ ਚੱਲਾਂ, ਮੈਂ ਲੋਕਾਂ ਨੂੰ ਐਵੇਂ ਨਾ ਤੰਗ ਕਰਾਂ ਜਾ ਕੇ, ਫੇਰ ਤਾਂ ਜਿਹੜਾ ਆ ਹੋ ਸਕਦਾ ਮੁੜ ਕੇ ਫੇਰ ਨੇਟੋ ਜਾਂ ਯੂਰੋਪੀਅਨ ਯੂਨੀਅਨ ਤੇ ਯੂਨਾਈਟਿਡ ਸਟੇਟਸ ਆ ਉਹ ਇਕੱਠੇ ਹੋ ਜਾਣ। ਤੇ ਜੇ ਇਸੇ ਤਰ੍ਹਾਂ ਦਾ ਅੱਗੇ ਇੱਕ ਅੱਧਾ ਹੋਰ ਲੀਡਰ ਆ ਗਿਆ ਫੇਰ ਉਹ ਜਿਹੜੀ ਆ ਗੱਲ ਬੜੀ ਮੁਸ਼ਕਲ ਹੋ ਜਾਣੀ ਆ। ਔਰ ਇਹ ਗੱਲ ਇੱਕ ਗੱਲ ਆ ਜਿਹੜੀ ਇਹ ਨਿਊਜ਼ ਪੇਪਰਾਂ ਵਾਲਿਆਂ ਨੇ ਅਖਬਾਰਾਂ ਵਾਲਿਆਂ ਨੇ ਕਹਿ ਦਿੱਤਾ ਆ ਕਿ ਜਿਹੜਾ ਨੇਟੋ ਆ ਤੇ ਜਿਹੜੀ ਹੈਗੀ ਆ ਯੂਨਾਈਟਿਡ ਸਟੇਟਸ ਆ ਇਹਨਾਂ ਦੇ ਵਿਚ ਜਿਹੜੀ ਦਰਾੜ ਪੈ ਗਈ ਆ ਉਹ ਕਦੇ ਨਾ ਮਿਟਣ ਵਾਲੀ ਦਰਾੜ ਹੈਗੀ ਆ।
1: ਇਹਦੀਆਂ ਦਰਾੜਾਂ ਕੁਛ ਨੀ ਹੁੰਦੀਆਂ, ਕਹਿਣ ਨੂੰ ਜੋ ਮਰਜ਼ੀ ਕਹੀ ਜੋ, ਕੱਲ ਨੂੰ ਕੋਈ ਚੰਗਾ ਬੰਦਾ ਆ ਗਿਆ, ਕੋਈ ਡੈਮੋਕ੍ਰੇਟ ਆ ਗਿਆ ਜਾਂ ਚਾਹੇ ਰਿਪਬਲਿਕਨ ਵੀ ਆ ਜੇ, ਲੱਗਦਾ ਜਿਹੜੇ ਹਿਸਾਬ ਨਾਲ ਹਾਲਾਤ ਬਣੇ ਆ ਡੈਮੋਕ੍ਰੇਟਿਡ ਹੀ ਕੋਈ ਸੀਟ ਜਿੱਤੇਗਾ ਤੇ ਉਹਦੇ ਤੋਂ ਕੀ ਹੋਏਗਾ ਚੀਮਾ ਸਾਹਿਬ ਕਿ ਕੋਈ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਕਹੀ ਕੋਈ ਚੰਗਾ ਬੰਦਾ ਆ ਗਿਆ ਤੇ
0: ਆ ਗਿਆ ਤਾਂ ਬਿਲਕੁਲ ਬਿਲਕੁਲ
1: ਕਰ ਲੈਂਦੇ ਹੁੰਦੇ ਆ ਸੁਲਾ ਸਫਾਈਆਂ ਆ ਜਾਓ ਵੀ ਉਹਨੇ ਤੈਅ ਕੀਤਾ ਤਾਂ ਅਸੀਂ ਤੁਹਾਡਾ ਕਰਾਂਗੇ ਆ ਜਾਓ ਪਿਆਰ ਮੁਹੱਬਤ ਮੈਂ ਬਹਿ ਕੇ ਉਹ ਉਹਨਾਂ ਨੂੰ ਲੋੜ ਹੈ ਅਮਰੀਕਾ ਦੀ, ਅਮਰੀਕਾ ਨੂੰ ਵੀ ਲੋੜ ਉਹਨਾਂ ਦੀ ਹੈ,
0: ਲੋੜ ਹੈਗੀ ਆ ਬਿਲਕੁਲ ਬਿਲਕੁਲ। ਖਾਕ ਸਾਹਿਬ ਜੀ ਜਿਹੜੀ ਇਹ ਨੇਟੋ ਬਣੀ ਸੀ ਉਹ ਵੀ ਤਾਂ ਇੱਥੋਂ ਹੀ ਬਣੀ ਸੀ ਨਾ, ਕਿਉਂਕਿ ਯੂਰੋਪੀਅਨ ਜਿਹੜੇ ਸੀਗੇ ਉਹ ਕਮਜ਼ੋਰ ਸੀ ਛੋਟੇ ਸੀ, ਸੋਵੀਅਤ ਯੂਨੀਅਨ ਬੜੀ ਹੋ ਗਈ ਤੇ ਉਹਨੇ ਆ ਕੇ ਅਮਰੀਕਾ ਨਾਲ ਰਲਾ ਲਿਆ। ਹੁਣ ਤੁਹਾਨੂੰ ਇਹ ਵੀ ਪਤਾ ਵੀ ਜਦੋਂ ਇੱਥੇ ਸਿਵਲ ਵਾਰ ਹੋਈ ਅਮਰੀਕਾ ਦੇ ਵਿਚ ਉਹ ਕੀ ਸੀਗਾ ਆਪਣੇ 1778-80 ਉਹਨਾਂ ਸਾਲਾਂ ਦੇ ਵਿਚ ਜਦੋਂ ਇਹ ਅਮਰੀਕਾ ਜਿਹੜਾ ਸੀ ਉਹ ਖਿਲਰਨ ਲੱਗਾ ਸੀ, ਇੰਗਲੈਂਡ ਇਹਨੂੰ ਖਿਲਾਰਨ ਲੱਗਾ ਸੀਗਾ ਨਾ, ਇਹਨੂੰ ਦੋ ਵੰਡਣੇ ਸੀਗੇ ਜਿਹੜੀ ਬ੍ਰਿਟਿਸ਼ ਅੰਪਾਇਰ ਸੀਗੀ ਉਹਦਾ ਅਮਰੀਕਾ ਨੂੰ ਵੰਡਣ ਦੇ ਵਿਚ ਜਿਹੜਾ ਉਹ ਜ਼ੋਰ ਲੱਗਿਆ ਸੀ ਉਸ ਵੇਲੇ। ਉਹ ਜਿਹੜੀਆਂ 13 ਓਰਿਜਿਨਲ ਸਟੇਟਾਂ ਹੈਗੀਆਂ ਨਾ ਆਪਣੇ ਝੰਡੇ ਦੇ ਉੱਤੇ ਲਕੀਰਾਂ ਹੁੰਦੀਆਂ 13, ਤੇ ਉਹ ਜਿਹੜੀਆਂ ਸਟੇਟਾਂ ਸੀਗੀਆਂ ਉਹ ਤੇ ਜਿਹੜੀਆਂ ਬਾਕੀ ਦੀਆਂ ਸਟੇਟਾਂ ਟੈਕਸਾਸ ਹੋਇਆ ਐਰੀਜ਼ੋਨਾ ਹੋਇਆ ਇਹ ਸਾਰੀਆਂ ਸਟੇਟਾਂ ਜਿਹੜੀਆਂ ਇਹ ਆਫਰੀਕੀ ਲੜੀਆਂ ਸੀਗੀਆਂ ਔਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ ਉਹ ਇਹਨਾਂ ਨੂੰ ਲੜਾ ਕੇ ਇਹਨਾਂ ਨੂੰ ਵੰਡਣਾ ਚਾਹੁੰਦੇ ਸੀਗੇ ਪਰ ਉਹਨਾਂ ਦੀ ਜਿਹੜੀ ਸੀ ਉਹ ਪੇਸ਼ ਨਹੀਂ ਜਾਣ ਦਿੱਤੀ ਇਹਨਾਂ ਨੇ ਉਦੋਂ, ਕਿਉਂਕਿ ਖਾਕ ਸਾਹਿਬ ਜੀ ਉੱਥੇ ਦੇਖੋ ਏਦਾਂ ਹੁੰਦੀ ਆ ਨਾ ਉਹ ਜਿਹੜਾ ਹੁਣ ਅਮਰੀਕਾ ਆ ਇਹ ਹੈ ਤਾਂ ਸਾਰੇ ਖਾਸ ਕਰਕੇ ਜਿਹੜੀ ਰੂਲਿੰਗ ਪਾਰਟੀ ਅਮਰੀਕਾ ਦੇ ਵਿਚ ਖਾਕ ਸਾਹਿਬ ਜੀ ਗੋਰੇ ਲੋਕ ਆ ਉਹ ਹੈ ਤਾਂ ਉਹਨਾਂ ਦੀ ਹੀ ਸੰਤਾਨ ਆ ਨਾ,
1: ਯੂਰਪ ਤੋਂ ਹੀ ਆਏ ਆ ਸਾਰੇ,
0: ਯੂਰਪ ਤੋਂ ਹੀ ਆਏ ਨਾ, ਕੋਈ ਜਰਮਨ ਤੋਂ ਆਇਆ ਉਹਦੀਆਂ ਗਾਹਾਂ ਦੀ ਗਾਹਾਂ ਪੀੜੀਆਂ, ਕੋਈ ਇੰਗਲੈਂਡ ਤੋਂ ਆਇਆ, ਕੋਈ ਫਰਾਂਸ ਤੋਂ ਆਇਆ, ਕੋਈ ਨਾਰਵੇ ਤੋਂ ਆਇਆ, ਕੋਈ ਸਵੀਡਨ ਤੋਂ ਆਇਆ, ਹੈ ਤਾਂ ਉਹਨਾਂ ਦੀ ਹੈ ਨਾ, ਰੂਲਿੰਗ ਪਾਰਟੀ ਤਾਂ ਉਹੀ ਆ ਨਾ। ਹੁਣ ਜਿਹੜੀ ਬ੍ਰਿਟਿਸ਼ ਅੰਪਾਇਰ ਸੀ ਖਾਕ ਸਾਹਿਬ ਜੀ ਜੇ ਆਪਾਂ ਇਧਰ ਨੂੰ ਤੁਰੀਏ ਉਹਦੀ ਜਿਹੜੀ ਨੀਤੀ ਸੀਗੀ ਸਾਰੀ ਦੁਨੀਆਂ ਤੇ ਰਾਜ ਕਰਨਾ ਨਾ, ਉਹਨਾਂ ਨੇ ਆ ਕੇ ਅਮਰੀਕਾ ਦੇ ਜਿਹੜੇ ਭੋਲੇ ਭਾਲੇ ਲੋਕ ਸੀਗੇ ਇੱਥੇ ਉਹਨਾਂ ਨੂੰ ਮਾਰ ਦਿੱਤਾ ਸਾਰੇ, ਕੈਨੇਡਾ ਦਿਆਂ ਨੂੰ, ਅਮਰੀਕਾ ਦਿਆਂ ਨੂੰ, ਤੇ ਉਹ ਫਿਰ ਨਾਲ ਸਪੈਨਿਸ਼ ਆ ਗਏ ਉੱਥੋਂ, ਸਪੇਨ ਤੋਂ ਤੇ ਫਿਰ ਪੁਰਤਗਾਲੀ ਆ ਗਏ, ਇਹਨਾਂ ਤਿੰਨਾਂ ਕੌਮਾਂ ਨੇ ਆ ਕੇ ਜਿਹੜੇ ਸੀਗੇ ਉਹ ਆ ਸਾਰਾ ਕੰਟੀਨੈਂਟ ਸਾਂਭ ਲਿਆ। ਅੱਛਾ ਹੁਣ ਹੋਇਆ ਕੀ ਆ, ਉਹਨਾਂ ਨੇ ਗਲਤੀ, ਖਾਲਸਾ ਵੀ ਬੰਦਾ ਜਿੰਨਾ ਮਰਜ਼ੀ ਜਾਣਾ ਹੋਵੇ ਕਦੇ ਨਾ ਕਦੇ ਗਲਤੀ ਕਰ ਲੈਂਦਾ,
1: ਪਰ ਚੀਮਾ ਸਾਹਿਬ ਸਿਆਣੇ ਬੜੇ ਸੀ ਉਹ ਬਈ। ਮੈਂ ਉਹ ਅੰਗਰੇਜ਼ ਜਿਹੜੇ ਸੀ ਜਦੋਂ ਇੰਡੀਆ ਵੀ ਗਏ ਆ ਇਧਰ ਵੀ ਗਏ ਜਿੱਥੇ ਜਿੱਥੇ ਉਹ ਪਹੁੰਚੇ ਥੋੜੇ ਥੋੜੇ ਬੰਦੇ ਆਉਂਦੇ ਛੋਟੇ ਜਿਹੇ ਸੈਪ ਜੇ ਲੈ ਕੇ,
0: ਹਾਂਜੀ
1: ਉੱਥੋਂ ਦੇ ਲੋਕਾਂ ਨੂੰ ਨਾਲ ਜੋੜ ਕੇ ਤਨਖਾਹਾਂ ਦੇ ਕੇ ਤੇ ਉਹਨਾਂ ਨੂੰ ਸਿਪਾਹੀ ਬਣਾ ਲੈਣਾ, ਉਹਨਾਂ ਨੂੰ ਹੌਲਦਾਰ ਬਣਾ ਲੈਣਾ, ਆਪਣੇ ਬੰਦਿਆਂ ਦੇ ਛਿੱਤਰ ਪਵਾਈ ਜਾਣੇ,
0: ਉਹਨਾਂ ਕੋਲ ਛਿੱਤਰ ਪਵਾਈ ਜਾਣੇ ਬਿਲਕੁਲ। ਉਹਨਾਂ ਨੂੰ ਕਹਿ ਦੇਣਾ ਫਿਰ ਮੈਂ ਇਨਾਮ ਦਿੰਦਾ ਤੈਨੂੰ, ਤੂੰ ਫਲਾਣੇ ਨੂੰ ਮਾਰਿਆ ਤੈਨੂੰ ਮੈਂ 50 ਕਿੱਲੇ ਦੇ ਦਿੰਦਾ, ਉਹ ਜ਼ਮੀਨ ਵੀ ਉਹਨਾਂ ਦੀ ਤੇ ਛਿੱਤਰ ਵੀ ਉਹਨਾਂ ਦੇ ਤੇ ਉਹਨਾਂ ਦੇ ਸਿਰ ਵੀ ਉਹਨਾਂ ਦਾ,
1: ਬਿਲਕੁਲ ਇਹੀ ਹੁੰਦਾ।
0: ਹਾਂਜੀ ਸੋ ਹੁਣ ਕੀ ਆ, ਜਿਹੜੇ ਬ੍ਰਿਟਿਸ਼ ਅੰਪਾਇਰ ਸੀਗੀ ਉਹਨਾਂ ਨੇ ਇਹ ਨੀ ਸੋਚਿਆ ਵੀ ਅਸੀਂ ਬਾਕੀ ਦੀਆਂ ਕੌਮਾਂ ਜਿਹੜੀਆਂ ਆ ਆਸਟ੍ਰੇਲੀਆ ਦੇ ਲੋਕਾਂ ਨੂੰ ਜਾ ਕੇ ਮਾਰਤਾ, ਨਿਊਜ਼ੀਲੈਂਡ ਦਿਆਂ ਨੂੰ ਮਾਰਤਾ, ਫਿਰ ਤਾਂ ਸਾਊਥ ਅਫਰੀਕਾ ਵਾਲਾ ਚਲੇ ਗਏ ਉਹ ਇਹਨਾਂ ਤੋਂ ਕਾਬੂ ਨਹੀਂ ਆਏ ਪਰ ਉੱਥੇ ਰਾਜ ਤਾਂ ਕੀਤਾ ਨਾ ਇੰਨੇ ਸਾਲ,
1: ਬਿਲਕੁਲ,
0: ਤੇ ਇੱਥੇ ਆ ਕੇ ਇਹਨਾਂ ਨੇ ਸਾਂਭ ਲਿਆ। ਉਹਨਾਂ ਨੇ ਇਹ ਨੀ ਸੋਚਿਆ ਭਾਈ ਉਹ ਜਿਹੜੇ ਭੋਲੇ ਲੋਕ ਸੀ ਉਹਨਾਂ ਨੂੰ ਤਾਂ ਅਸੀਂ ਕਿਉਂਕਿ ਝੂਠ ਝਾਠ ਬੋਲਦੇ ਨੀ ਸੀ ਉਹ ਇੰਨੇ ਐਕਸਪਰਟ ਹੈ ਨਹੀਂ ਸੀ ਤੇ ਉਹਨਾਂ ਨੂੰ ਤਾਂ ਅਸੀਂ ਮਾਰਤਾ, ਭਾਈ ਆਹ ਜਿਹੜਾ ਅਸੀਂ ਅਮਰੀਕਾ ਵਸਾਇਆ ਇੱਥੇ ਜਿਹੜੇ ਗੋਰੇ ਵਸਾਏ ਇਹ ਤਾਂ ਸਾਡੀ ਲਾ ਰਹੇ ਤਾਂ ਸਾਡੇ ਵੀ ਪੇ ਹੋਣੇ ਆ, ਇਹ ਗੱਲ ਨੀ ਉਹਨੇ ਸੋਚੀ ਉਹ। ਫਿਰ ਜਦੋਂ ਸਿਵਲ ਵਾਰ ਹੋਈ ਇੱਥੇ ਤੇ ਇਹ ਤਾਂ ਹੁਣ ਉਹਨਾਂ ਦੀ ਸੰਤਾਨ ਸੀ, ਇਹਨਾਂ ਨੂੰ ਪਤਾ ਸੀ ਵੀ ਇਹ ਸਾਰੇ ਸਾਨੂੰ ਪਾਲਣ ਲੱਗਿਆ ਸੀ ਇਹ ਮੋਰਚਾ ਜਿਹੜਾ ਇਹ ਪੱਟ ਨਹੀਂ ਦੇਣਾ। ਸਿਵਲ ਵਾਰ ਜਦੋਂ ਹੋਈ ਸੀ ਉਹਨਾਂ ਨੇ ਖਕਸਾ ਵੀ ਇੱਥੇ ਥੋੜੀ ਤਬਾਹੀ ਮਚਾਈ ਸੀ, ਵਾਈਟ ਹਾਊਸ ਜਿੱਥੇ ਹੈਗਾ ਵਾਈਟ ਹਾਊਸ ਉਹਨਾਂ ਨੇ ਅੱਗ ਲਾ ਕੇ ਜਿਹਨੂੰ ਕਹਿੰਦੇ ਅੱਗ ਲਾ ਕੇ ਫੂਕ ਦਊ ਨਾ, ਇਸ ਤਰ੍ਹਾਂ ਇਹਦੀ ਸਿਚੁਏਸ਼ਨ ਇਹ ਪੈਦਾ ਕੀਤੀ ਸੀ। ਬਹੁਤ ਲੋਕ ਮਰੇ ਸੀ ਸਿਵਲ ਵਾਰ ਦੇ ਵਿੱਚ ਪਰ ਉਹ

0: ਮੇਰਾ ਖਿਆਲ ਇਬਰਾਹਿਮ ਲਿੰਕਨ ਸੀਗਾ ਉਦੋਂ ਪ੍ਰੈਜੀਡੈਂਟ ਇੱਥੇ ਦਾ, ਤੇ ਉਹਨੇ ਫਿਰ ਇਹਨੂੰ ਟੁੱਟਣ ਨਹੀਂ ਦਿੱਤਾ ਕੰਟਰੀ ਨੂੰ, ਇਕੱਠਾ ਰੱਖ ਲਿਆ ਤੇ ਇਹਨਾਂ ਦਾ ਬਚਾਅ ਹੋ ਗਿਆ। ਸੋ ਜਿਹੜਾ ਮੇਰਾ ਮੇਨ ਪੁਆਇੰਟ ਸੀਗਾ ਉਹ ਇਹ ਸੀਗਾ ਕਿ ਇਹਨਾਂ ਦਾ
1: ਵੀ ਜਿਹੜੇ ਸਿਧਾਂਤਕ ਤੌਰ ਤੇ ਦੇਖਿਆ ਜਾਵੇ ਕਿ ਇਹ ਜਿੰਨੀਆਂ ਵੀ ਸਟੇਟਾਂ ਹੈਗੀਆਂ ਇੰਡੀਪੈਂਡੈਂਟ ਸਟੇਟਾਂ, ਪਰ ਜਿਸ ਤਰ੍ਹਾਂ ਰੂਲਿੰਗ ਸੈਂਟਰ ਕਰ ਰਿਹਾ ਉਹ ਮੈਨੂੰ ਸਮਝ ਤੋਂ ਬਾਹਰ ਆ ਕਿ ਜਦੋਂ ਇੰਡੀਪੈਂਡੈਂਟ ਸਟੇਟ ਹੈਗੀਆਂ ਤੇ ਇਹਦੇ ਵਿੱਚ ਹੁਣ ਜਿੱਦਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਹਰ ਇੱਕ ਨੂੰ ਕਹਿਤਾ ਕਿ ਇਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਓ,
0: ਹਾਂਜੀ,
1: ਪਰ ਉਹ ਸਟੇਟ ਦਾ ਆਪਣਾ ਅਧਿਕਾਰ ਤਾਂ ਖਤਮ ਹੀ ਕਰ ਦਿੱਤੇ ਗਏ ਜਿੱਦਾਂ ਪਹਿਲਾਂ ਹੁੰਦੇ।
0: ਉਹਦੇ ਵਿੱਚ ਖਾਤਾ ਵੀ ਜਿਹੜਾ ਸੰਵਿਧਾਨ ਲਿਖਿਆ ਹੋਇਆ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਜਿਹੜੇ ਫੈਡਰਲ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ ਦੇ ਸੁਪਰਸੀਡ ਸਟੇਟ ਰੈਗੂਲੇਸ਼ਨ, ਯਾਨੀ ਕਿ ਜਿਹੜੀ ਫੈਡਰਲ ਗਵਰਨਮੈਂਟ ਕਾਨੂੰਨ ਬਣਾਉਂਦੀ ਆ ਉਹ ਜਿਹੜੇ ਸਟੇਟ ਦੇ ਬਣਾਏ ਹੋਏ ਕਾਨੂੰਨ ਆ ਉਹਨਾਂ ਦੇ ਉੱਪਰ ਦੀ ਹੁੰਦੀ ਆ।
1: ਉਹ ਚੱਕਰ ਇਹ ਹੈ ਨਾ ਕਿ ਪੁਰਾਣੇ ਪ੍ਰੈਜ਼ੀਡੈਂਟ ਜਿਹੜੇ ਆਉਂਦੇ ਰਹੇ ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ
0: ਪਰਵਾਹ ਨਹੀਂ, ਬਿਲਕੁਲ
1: ਆਪਣੀ ਮਰਜ਼ੀ ਨਾਲ ਇੰਜੋਏ ਕਰੋ ਤੁਸੀਂ ਆਪਣੀ ਸਟੇਟ ਨੂੰ ਚਲਾਓ, ਫੰਡ ਟੈਕਸ ਸਾਰੇ ਟੈਕਸ ਇਕੱਠਾ ਹੋ ਗਏ ਸਾਰੀਆਂ ਸਟੇਟਾਂ ਤੋਂ ਉੱਥੇ ਹੀ ਜਾਂਦਾ ਨਾ,
0: ਫੈਡਰਲ ਟੈਕਸ ਉੱਥੇ ਜਾਂਦਾ ਸਟੇਟਾਂ ਦਾ ਟੈਕਸ, ਹਾਂਜੀ,
1: ਤਰੀਕੇ ਨਾਲ ਚੱਲਦੇ ਰਹੇ ਆ। ਪਰ ਹੁਣ ਸਾਡੇ ਟਰੰਪ ਸਾਹਿਬ ਕਹਿੰਦੇ ਨਾ ਵੀ ਹੁਣ ਮੇਰੀ ਚੱਲੂ, ਜੋ ਮੈਂ ਕਹੂੰ
0: ਮੇਰੀ ਚੱਲੂਗੀ, ਬਿਲਕੁਲ ਮੈਂ ਜਿਹੜੀਆਂ ਚੰਦੀਆਂ ਚਲਾਉਣੀਆਂ ਉਹ ਚੱਲਣਗੀਆਂ ਇਸ ਤਰ੍ਹਾਂ। ਤੇ ਉਹ ਫੇਰ ਦੇਖ ਲੋ ਭਾਈ ਬ੍ਰਿਟਿਸ਼ ਅੰਪਾਇਰ, ਮੇਰੇ ਕਹਿਣ ਦਾ ਪੁਆਇੰਟ ਜਿਹੜਾ ਮੈਂ ਖਾਕ ਸਾਹਿਬ ਜੀ ਉਹ ਸਾਹਮਣੇ ਲਿਆਉਣਾ ਸੀਗਾ ਸਾਡੇ ਸਰੋਤਿਆਂ ਦੇ, ਉਹ ਇਹ ਸੀਗਾ ਕਿ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦੀ ਤੇ ਅਮਰੀਕਾ ਦੀ ਜਦੋਂ ਇੱਥੇ ਲੜਾਈ ਹੋਈ ਆ, ਦੇਖੋ ਉੱਥੇ ਕੀ ਕੁਛ ਹੋਇਆ ਸੀ, ਆਪਣੀ ਇਹਨਾਂ ਦੇ ਵਿੱਚ ਕਿੰਨੀ ਦੁਸ਼ਮਣੀ ਸੀਗੀ, ਔਰ ਉਸ ਜਦੋਂ ਲੜਾਈ ਹੋਈ ਸੀ ਜਦੋਂ ਫਿਰ ਅਮਰੀਕਾ ਨੇ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦੀ ਪੇਸ਼ ਨਹੀਂ ਜਾਣ ਦਿੱਤੀ, ਉਹਨਾਂ ਨੂੰ ਇੱਥੋਂ ਕੱਢ ਦਿੱਤਾ, ਉਸ ਵੇਲੇ ਜਿਹੜੀ ਅਮਰੀਕਨ ਗਵਰਨਮੈਂਟ ਸੀ ਖਾਕ ਸਾਹਿਬ ਜੀ ਉਹਨੇ ਇਹ ਬਣਾ ਦਿੱਤਾ ਕਿ ਤੁਸੀਂ ਜਿਹੜੇ ਲੋਕ ਆ ਜਿਹੜੀ ਬ੍ਰਿਟਿਸ਼ ਅੰਪਾਇਰ ਸੀਗੀ ਕਿ ਤੁਸੀਂ ਜਿਹੜੇ ਲੋਕ ਆ ਅਸੀਂ ਜਿਹੜਾ ਤੁਸੀਂ ਕੰਮ ਕਰਦੇ ਆ ਅਸੀਂ ਉਹਦੇ ਉਲਟ ਕਰਨਾ, ਉਲਟ ਕਰਕੇ ਵੀ ਅਸੀਂ ਤੁਹਾਡੇ ਨਾਲ ਉਹ ਵਾਧੂ ਤਰੱਕੀ ਕਰਨੀ ਹੈ। ਉਥੋਂ ਹੀ ਖਾਕ ਸਾਹਿਬ ਜੀ ਤੁਸੀਂ ਦੇਖ ਲਓ ਭਾਈ ਜਿੰਨੇ ਦੁਨੀਆਂ ਦੇ ਕੰਟਰੀ ਤਕਰੀਬਨ ਹੈਗੇ ਆ ਉਥੇ ਆਰੀ ਆ ਜਿਹੜੀ ਉਹਦੇ ਦੰਦੇ ਜਿਹੜੇ ਆ ਆਪਣੇ ਵੱਲ ਨੂੰ ਹੁੰਦੇ ਆ, ਅਮਰੀਕਾ ਦੇ ਵਿੱਚ ਆਰੀ ਦੇ ਦੰਦੇ ਆ ਜਿਹੜੇ ਦੂਸਰੇ ਪਾਸੇ ਨੂੰ ਹੁੰਦੇ ਆ।
1: ਬਿਲਕੁਲ ਬਿਲਕੁਲ ਸਹੀ ਗੱਲ ਨਹੀਂ, ਉਹ ਦੇਖੋ ਨਾ ਬ੍ਰਿਟਿਸ਼ ਨੇ ਇੰਗਲੈਂਡ ਨੇ ਆਪਣਾ ਛੋਟਾ ਜਿਹਾ ਮੁਲਕ ਰੱਖ ਲਿਆ, ਉਹ ਚਾਹੁੰਦੇ ਸੀ ਕਿ ਇੱਥੇ ਵੰਡ ਵੁੰਡ ਕੇ ਇਹਨਾਂ ਨੂੰ ਵੀ ਛੋਟਾ ਕਰ ਦਈਏ, ਕੱਲ ਨੂੰ ਤਰੱਕੀ ਨਾ ਕਰ ਸਕਣ, ਸਾਡੇ
0: ਤਰੱਕੀ ਨਾ ਕਰ ਸਕੇ, ਬਿਲਕੁਲ ਕੱਲ ਨੂੰ ਸਾਡੇ
1: ਪਾਕਿਸਤਾਨ ਇੰਡੀਆ ਵੰਡਿਆ ਕਿ ਵੀ ਇਹ ਜਿਹੜਾ ਹੈਗਾ ਇਹਨੂੰ ਤਰੀਕੇ ਦੇ ਨਾਲ ਇਹਨੂੰ ਅਲੱਗ ਕਰ ਦਿਓ, ਵੱਡੀ ਪਾਵਰ ਨਾ ਬਣ ਜਾਏ
0: ਨਾ ਬਣ ਜਾਏ।
1: ਇਸੇ ਤਰ੍ਹਾਂ ਹੀ ਉਹਨਾਂ ਨੇ ਜਾ ਕੇ ਹੋਰ ਮੁਲਕਾਂ ਦੇ ਵਿੱਚ ਵੀ ਇਹੋ ਕੁਛ ਕੀਤਾ ਕਿ ਇਹਨਾਂ ਨੂੰ ਇਹਨੂੰ ਤੋੜ ਦਿਓ। ਇਹ ਬੇਚਾਰਾ ਉਹ ਕੀ ਨਾਂ ਸੀ ਉਹਦਾ ਜਿਹੜਾ ਉੱਥੇ ਦਾ ਸੀ ਆਪਣੇ ਦਾ ਰੂਸ ਦਾ ਗੋਬਰਚਾ,
0: ਗੋਬਰਚੋ
1: ਢਾਂਚੇ ਚ ਫਸ ਕੇ ਤੇ ਉਹਨੇ ਇੱਕ ਮਿੰਟ ਨੀ ਲਾਇਆ ਸਾਰਿਆਂ ਨੂੰ ਅਲੱਗ ਕਰਤਾ, ਜੇ ਅੱਜ ਉਹ ਇਕੱਠਾ ਹੁੰਦਾ ਸਾਰਾ
0: ਬਿਲਕੁਲ
1: ਉਹਦੀ ਪਾਵਰ, ਕਿਉਂਕਿ ਰਸ਼ੀਆ ਦੇ ਵਿੱਚ ਪਾਪੂਲੇਸ਼ਨ ਘੱਟ ਗਈ ਨੇ, ਜਗ੍ਹਾ ਤਾਂ ਬਹੁਤ ਜ਼ਿਆਦਾ ਹੈਗੀ ਹੈ, ਖਾਲੀ ਹੋਈ ਹੈ ਸਾਰੀ,
0: ਹਾਂਜੀ ਬਿਲਕੁਲ ਬਿਲਕੁਲ ਜਗ੍ਹਾ ਬਹੁਤ ਆ ਉੱਥੇ
1: ਨਾਲ ਹੀ ਹੁੰਦਾ ਤੇ ਅੱਜ ਲੜਾਈ ਥੋੜਾ ਹੋਣੀ ਸੀ,
0: ਨਹੀਂ ਹੋਣੀ ਸੀ, ਹੋਣੀ ਨੀ ਸੀ, ਖਾਕਸਾ ਵੀ ਹੋਣੀ ਨੀ ਸੀ, ਔਰ ਰੌਲਾ ਜਿਹੜਾ ਲੜਾਈ ਹੈ ਹੀ ਯੂਕਰੇਨ ਦੇ ਕਰਕੇ ਹੋਈ ਆ, ਕਿਉਂਕਿ ਜਿਹੜਾ ਯੂਰਪ ਆ ਉਹ ਯੂਕਰੇਨ ਦੇ ਜਿਹੜੇ ਖਣਿਜ ਪਦਾਰਥ ਆ ਉੱਥੋਂ ਦੀ ਜਿਹੜੀ ਪੈਦਾਇਸ਼ ਆ ਪੈਦਾਵਾਰ ਆ ਐਗਰੀਕਲਚਰ ਖੇਤੀਬਾੜੀ ਆ ਸਾਰੀ, ਤੇ ਉੱਥੇ ਉਹ ਫਰਟੀਲਾਈਜ਼ਰ ਜਿਹੜੇ ਦੁਨੀਆਂ ਦਾ ਮੇਰਾ ਖਿਆਲ ਕਾਫੀ ਵੱਡਾ ਹਿੱਸਾ ਜਿਹੜਾ ਉਹ ਉੱਥੋਂ ਜਾਂਦਾ ਆ ਯੂਕਰੇਨ ਦੇ ਵਿੱਚੋਂ ਫਰਟੀਲਾਈਜ਼ਰ ਆ ਜਿਹੜੇ, ਤੇ ਇੱਕ ਆ ਮੇਰਾ ਖਿਆਲ ਕਟਰਕੋਟ ਚੋਂ ਵੀ ਬਹੁਤ ਜਾਂਦਾ ਜਿਹੜਾ ਇਹ ਫਰਟੀਲਾਈਜ਼ਰ, ਕਿਉਂਕਿ ਸਾਰਾ ਕੁਛ ਜਿਹੜਾ ਤੇਲ ਚੋਂ ਨਿਕਲਦਾ ਨਾ ਜਿਹੜਾ ਉਹਦੇ ਵਿੱਚੋਂ ਉਹ ਕੱਢਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਲਾਸਟਿਕ ਵਗੈਰਾ ਵੀ ਮੇਰਾ ਖਿਆਲ ਤੇਲ ਚੋਂ ਨਿਕਲਦੀਆਂ, ਬਹੁਤ ਸਾਰੀਆਂ ਪ੍ਰੋਡਕਟ ਆ ਜਿਹੜੀਆਂ ਤੇਲ ਚੋਂ ਨਿਕਲਦੀਆਂ, ਔਰ ਜਿਹੜਾ ਰੂਸ ਹੈਗਾ ਉਹਦੇ ਵਿੱਚ ਤੇਲ ਹੈ ਬਹੁਤ ਹੈ, ਖਾਸਾ ਵੀ ਧਰਤੀ ਤੋਂ ਥੱਲੇ, ਤੇ ਫਿਰ ਜਿਹੜਾ ਯੂਕਰੇਨ ਹੈ ਬਹੁਤ ਵੱਡੀ ਇੰਡਸਟਰੀ ਰੂਸ ਨੇ ਇੱਥੇ ਲਾਈ ਸੀ,
1: ਕਿਉਂਕਿ ਉਹ ਪਤਾ ਨੀ ਕਿਹੜਾ ਦਿਮਾਗ ਉਹਦਾ ਯੂਜ਼ ਕਰ ਗਏ ਉਹਨੂੰ, ਕੌਣ ਅਮਰੀਕਾ ਹੀ ਕਰ ਗਿਆ ਉਹਨੂੰ ਅਲੱਗ ਕਰ ਗਿਆ ਕਿ ਇਹਨੂੰ ਥੋੜੀ ਪਾਵਰ ਤੋੜੀ ਜਾਵੇ, ਜਾਂ ਹੋਰ ਮੁਲਕਾਂ ਨੇ ਵੀ ਕੋਸ਼ਿਸ਼ ਕੀਤੀ ਹੋਏਗੀ। ਜੇ ਰਸ਼ੀਆ ਨਾ ਟੁੱਟਦਾ ਤੇ ਅੱਜ ਉਹ ਬਹੁਤ ਵੱਡਾ ਮੁਲਕ ਤੇ ਦੁਨੀਆਂ ਦਾ ਸਭ ਤੋਂ ਰਿਚ ਮੁਲਕ ਹੋਣਾ ਸੀ ਮੇਰੇ ਹਿਸਾਬ ਨਾਲ, ਕਿਉਂਕਿ ਉੱਥੇ ਦੀ ਸਿਸਟਮ ਕੁਝ ਹੋਰ ਸੀ ਨਾ, ਕੋਈ ਜ਼ਮਾਨਾ ਸੀ ਚੀਮਾ ਸਾਹਿਬ ਜਦੋਂ ਆਮ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਸੀ, ਉਹਨਾਂ ਨੂੰ ਸ਼ਾਮ ਨੂੰ ਸਟੋਰ ਤੋਂ ਜਾ ਕੇ ਬ੍ਰੈਡ ਤੇ ਰੋਟੀ ਤੇ ਦਾਲ ਦੂਲ ਜੀ ਦੇ ਦਿੰਦੇ ਸੀ, ਖਾ ਲਾ ਵੀ ਪੈਸਾ ਪੁਸਤਾ ਕਿਸੇ ਕੋ ਨਹੀਂ ਦਿੱਤਾ ਜਾਂਦਾ, ਤੇ ਰੋਟੀ ਪਾਣੀ ਤੋਂ ਸਾਰੇ ਜਿਹੜੇ ਸੀ ਉਹ ਰੱਜ ਕੇ ਖਾਂਦੇ ਸੀ, ਮਕਾਨ ਮਕੂਨ ਵੀ ਏਦਾਂ ਦੇ ਸੀ।
0: ਖਾਕ ਸਾਹਿਬ ਉੱਥੇ ਜਿਹੜੀ ਆ ਸੋਸ਼ਲ ਜਿਹੜੀ ਲਾਈਫ ਉਹ ਬਹੁਤ ਸੀਗੀ, ਮੈਂ ਉੱਥੇ ਥੋੜਾ ਜਿਹਾ ਦੋ ਢਾਈ ਮਹੀਨੇ ਉਦੇਸ਼ਾ ਦੇ ਵਿੱਚ ਰਹਿ ਕੇ ਵੀ ਆਇਆ, ਤੇ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਤੰਗੀ ਫੰਗੀ ਨਹੀਂ ਸੀ ਲੱਗਦੀ ਤੇ ਇੱਥੇ ਮਿਥਕ ਸਾਹਿਬ ਵੀ ਆ ਕੇ ਮੇਰੇ ਨਾਲ ਉਹ ਇੱਕ ਤਾਂ ਮੇਰੇ ਕੋਲ ਕੰਮੇ ਕਰਦਾ ਰਿਹਾ ਬੰਦਾ ਉਹ ਅਰਮੀਨੀਆ ਦਾ ਸੀਗਾ ਕਿਉਂਕਿ ਉਹ ਅਰਮੀਨੀਆ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਨਾ ਤੇ ਉਹ ਮੇਰੇ ਕੋਲ ਕੰਮ ਕਰਦਾ ਸੀ ਇੱਕ ਹੋਰ ਬੰਦਾ ਉਹ ਮੇਰਾ ਗਾਹਕ ਸੀ ਮਿਥਕ ਸਾਹਿਬ ਜੀ ਦੇਖੋ ਤੁਹਾਨੂੰ ਗੱਲ ਦੱਸਾਂ ਉਹਨਾਂ ਲੋਕ ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਸੀਗਾ ਉਹ ਕਿੱਦਾਂ ਸੀਗਾ ਸਿਸਟਮ ਇੱਥੇ ਉਹ ਜਿਹੜਾ ਇੱਕ ਬੰਦਾ ਸੀਗਾ ਉਹ ਅਰਮੀਨੀਆ ਦਾ ਸੀਗਾ ਮਿਥਕ ਸਾਹਿਬ ਜੀ ਮੇਰੇ ਕੋਲ ਉਹ ਸਟੋਰ ਹੁੰਦਾ ਸੀ ਇੱਥੇ ਫ੍ਰੈਜ਼ਨੋ ਦੇ ਵਿੱਚ ਉਹ ਬੰਦਾ ਮੇਰੇ ਕੋਲ ਆਉਂਦਾ ਸੀ ਗਾਹਕ ਸੀ ਤੇ ਇੱਕ ਦਿਨ ਉਹ ਕਹਿੰਦਾ ਯਾਰ ਕਹਿੰਦਾ ਮੈਨੂੰ ਤੂੰ ਆਧਾਰ ਦੇ ਦਿਆ ਕਰ ਮੈਂ ਕਿਹਾ ਲੈ ਦਿਆ ਕਰ ਮੈਂ ਕਿਹਾ ਇਹਨੇ ਸੈਕਟਰਾਂ ਦੀ ਡੱਬੀ ਇੱਕ ਅੱਧੀ ਲੈਣੀ ਹੋਈ ਖਪ ਸਾਹਿਬ ਜੀ ਉਹ ਸੈਕਟਰਾਂ ਦੀ ਡੱਬੀ ਲੈਣ ਲੱਗ ਪਿਆ ਫਿਰ ਉਹਦੀ ਘਰਵਾਲੀ ਆਉਣ ਲੱਗ ਪਈ ਉਹਦੇ ਨਿਆਣੇ ਆਉਣ ਲੱਗ ਪਏ ਤੇ ਉਹ ਕਰਦੇ ਕਰਦੇ ਉਹਦੇ $200-$250 ਬਣਨਾ ਤੇ ਉਹਨੇ ਆ ਕੇ ਉਹ ਜਦੋਂ ਉਹਦੀ ਚੈੱਕ ਮਿਲਣੀ ਉਹਨੇ ਆ ਕੇ ਉਹ ਮੈਨੂੰ ਦੇ ਜਾਣਾ ਖਪ ਸਾਹਿਬ ਜੀ ਇੱਕ ਵਾਰੀ ਕੀ ਹੋਇਆ ਮੇਰਾ $1400 ਹੋ ਗਿਆ ਉਹਦੇ ਨਾਲ $1400 ਹੋ ਗਿਆ ਤੇ ਉਹ ਤੀਵੀਂ ਤੇ ਆਦਮੀ ਉਹ ਦੋਨੇ ਮੇਰੇ ਕੋਲ ਆਏ ਤੇ ਆ ਕੇ ਉਹ ਮੈਨੂੰ ਕਹਿੰਦੇ ਕਿ ਅੱਜ ਤੋਂ ਬਾਅਦ ਤੂੰ ਸਾਨੂੰ ਕੋਈ ਆਧਾਰ ਨਹੀਂ ਦੇਣਾ ਮੈਂ ਕਿਹਾ ਬਈ ਠੀਕ ਆ ਚਲੋ ਖਾਖ ਸਾਹਿਬ ਜੀ 5-7 ਮਹੀਨੇ ਲੰਘ ਗਏ ਉਹ ਨਹੀਂ ਆਏ ਮੁੜ ਕੇ ਆਧਾਰ ਲੈਣ ਜਿਹਨਾਂ ਕੋਲ ਪੈਸੇ ਹੋਣੇ ਤਾਂ ਆ ਕੇ ਲੈ ਜਾਣੀ ਸੈਕਟਰ ਦੀ ਡੱਬੀ ਨਹੀਂ ਤਾਂ ਨਹੀਂ ਫੇਰ ਕੀ ਹੋਇਆ ਮੈਂ ਕਿਹਾ ਚਲੋ ਕੋਈ ਨੀ $1200-$1400 ਗਿਆ ਇੱਕ ਦਿਨ ਕੀ ਹੋਇਆ ਖਾਖ ਸਾਹਿਬ ਜੀ ਉਹ ਆਇਆ ਸਟੋਰ ਦੇ ਉੱਤੇ ਸਟੋਰ ਦੇ ਉੱਤੇ ਆਇਆ ਤੇ ਉਹਨੇ ਜੇਬ ਦੇ 100-100 ਨੋਟਾਂ ਦੀ ਡੱਠੀ ਕੱਢੀ ਡਾਲਰਾਂ ਦੀ ਤੇ ਕੱਢ ਕੇ ਗਿਣ ਕੇ ਮੇਰੇ ਮੂਹਰੇ ਰੱਖ ਦਿੱਤੇ ਹੈਲੋ ਅੱਛਾ ਅੱਛਾ ਤੇ ਫੇਰ ਕੀ ਹੋਇਆ ਖਾਖ ਸਾਹਿਬ ਜੀ ਉਹ ਕਹਿੰਦਾ ਵੀ ਆਹ ਤੇਰੇ ਪੈਸੇ ਆ ਜਿਹੜੇ ਦੇਣੇ ਆ ਇਹ ਲੈ ਲਾ ਤੇ ਮੈਂ ਕਿਹਾ ਵੀ ਤੂੰ ਇੰਨਾ ਚਿਰ ਆਇਆ ਨੀ ਕਿੱਥੇ ਗਿਆ ਕਹਿੰਦਾ ਮੈਂ ਉੱਥੇ ਅਰਮੀਨੀਆ ਨੂੰ ਗਿਆ ਸੀ ਕਹਿੰਦਾ ਮੇਰਾ ਉੱਥੇ ਘਰ ਸੀਗਾ ਮੈਂ ਉਹ ਵੇਚ ਕੇ ਆਇਆ ਜੀ ਹੈਲੋ ਨਹੀਂ ਮੈਂ ਜੋ ਆਵਾਜ਼ ਆਈ ਸੀ ਤੇ ਫਿਰ ਬੰਦ ਹੋ ਗਈ ਆਈ ਨੀ ਆਵਾਜ਼ ਸੀਗੀ ਤੇ ਉਹ ਫਿਰ ਏਦਾਂ ਸੀਗੀ ਤੇ ਉਹਨੇ ਮੇਰੇ ਉਹ ਪੈਸੇ ਜਿਹੜੇ $1400 ਸੀਗਾ ਤੇ ਇੱਥੇ ਦੇਤਾ ਆ ਕੇ ਤੇ ਫੇਰ ਉਹ ਮੁੜ ਕੇ ਮੇਰੇ ਨਾਲ ਆਧਾਰ ਦਿੰਦਾ ਰਿਹਾ ਤੇ ਉਹ ਇੱਕ ਹੋਰ ਬੰਦਾ ਮੇਰੇ ਕੋਲ ਕੰਮ ਵੀ ਕਰਦਾ ਸੀਗਾ ਉਹ ਸਾਡੇ ਕੋਲ ਕੰਪਨੀ ਚ ਤੇ ਉਹ ਵੀ ਜਿਹੜੇ ਏਦਾਂ ਦੇ ਓਨੈਸਟ ਬੰਦੇ ਸੀਗੇ ਤੇ ਉਹ ਫੇਰਾ ਫੇਰੀ ਵੀ ਉਹ ਦੱਸਦੇ ਵੀ ਹੁੰਦੇ ਸੀ ਵੀ ਜਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਅਰਮੀਨੀਆ ਉਦੋਂ ਕਹਿੰਦੇ ਸਾਨੂੰ ਸਾਲ ਬਾਅਦ ਛੁੱਟੀ ਹੁੰਦੀ ਸੀ ਅਸੀਂ ਸਾਰੇ ਸੋਵੀਅਤ ਯੂਨੀਅਨ
1: ਕਮ ਸੇ ਕਮ ਸਾਡੇ ਕੋਲ ਕੰਪਨੀ ਮੇਰੀ ਜਿੱਥੇ ਮੈਂ ਵਾਈਸ ਪ੍ਰੈਜ਼ੀਡੈਂਟ ਸੀ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਸੀ ਸਾਡੇ ਕੋਲ 400 ਗੱਡੀ ਚੱਲਦੀ ਹੁੰਦੀ ਸੀ ਕੰਪਨੀ ਦੇ ਵਿੱਚ ਤੇ ਸਾਡੇ ਕਮ ਸੇ ਕਮ ਵੀ ਤੇ 40% ਰਸ਼ੀਅਨ ਸੀ
0: ਓਕੇ
1: ਬੜਾ ਹਾਸਾ ਮਖੌਲ ਹੋਣਾ ਬੜੇ ਮਿਹਨਤੀ ਲੋਕ ਸੀ ਸਾਰੇ ਕੰਮ ਕਰਨ ਵਾਲੇ
0: ਹਾਂਜੀ ਬਿਲਕੁਲ 14
1: ਘੰਟੇ ਗੱਡੀਆਂ ਚਲਾਉਣੀਆਂ ਉਹਨਾਂ ਨੇ ਤੇ ਬਹੁਤ ਵਧੀਆ ਰਿਲੇਸ਼ਨ ਸੀ ਉਹਨਾਂ ਦੇ ਨਾਲ ਅੱਜ ਵੀ ਹੈ ਜੀ ਮੇਰਾ ਮੈਂ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਸੀ ਤੇ ਜਿਹੜਾ ਪ੍ਰੈਜ਼ੀਡੈਂਟ ਸੀ ਸਾਡਾ ਉਹ ਰਸ਼ੀਅਨ ਸੀ ਸੈਮ ਤੇ ਬੜਾ ਵਧੀਆ ਸਵੇਰੇ ਜਦੋਂ ਕੰਮ ਜਾਣਾ ਦਫ਼ਤਰ ਦੇ ਵਿੱਚ ਦੋਵਾਂ ਨੇ ਮੀਟਿੰਗ ਕਰਨੀ ਪਹਿਲਾਂ ਬੈਠ ਕੇ ਤੇ ਉਹਨੂੰ ਚਿਰ ਨੂੰ ਫਿਰ ਲੋਕਾਂ ਦੇ ਆ ਜਾਣਾ ਡਰਾਈਵਰਾਂ ਨੇ ਆ ਜਾਣਾ ਉਹਨਾਂ ਦੇ ਮਸਲੇ ਹੱਲ ਕਰ ਉਹਨਾਂ ਦੀ ਉਹ ਕਰ ਇਹ ਕਰ 3600 ਪ੍ਰੋਬਲਮ ਹੁੰਦੀ ਹੈ ਤੇ ਇੱਦਾਂ ਚੱਲਦਾ ਜੀ ਚੀਮਾ ਸਾਹਿਬ ਆਪਣਾ ਟਾਈਮ ਹੋ ਗਿਆ ਮੈਂ ਵੀ ਜਾਣਾ ਪੈਣਾ
0: ਤੇ
1: ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਤੁਹਾਡਾ ਤੇ ਬੜੀ ਦੋਸਤੋ ਤੁਹਾਡਾ ਵੀ ਧੰਨਵਾਦ ਸਾਰੇ ਸਰੋਤਿਆਂ ਦਾ ਵੀ ਤੇ ਪ੍ਰੋਗਰਾਮ ਨੂੰ ਸੁਣਿਆ ਕਰੋ ਦੇਖੋ ਕਿੰਨੀਆਂ ਕਿਹੜੀਆਂ ਗੱਲਾਂ ਚੀਮਾ ਸਾਹਿਬ ਕੱਢ ਕੇ ਲਿਆਉਂਦੇ ਆ ਤੁਹਾਡੇ ਲਈ ਉਹਨਾਂ ਨੂੰ ਤਿਆਰੀ ਕਰਨੀ ਪੈਂਦੀ ਫਿਰ ਖਬਰਾਂ ਵੱਲ ਨਿਗਾਹ ਮਾਰਨੀ ਫਿਰ ਉੱਤੇ ਜਾ ਤੇ ਇਹਤੇ ਜਾ ਗੂਗਲ ਤੇ ਜਾ ਉੱਥੋਂ ਕੱਢਣੀਆਂ ਕੋਸ਼ਿਸ਼ ਕਰੀਦੀ ਆ ਕਿ ਤੁਹਾਡੇ ਤੱਕ ਅਸਲੀਅਤ ਸੱਚੀਆਂ ਗੱਲਾਂ ਜਿਹੜੀਆਂ ਜੋ ਕੁਛ ਵੀ ਵਾਪਰਿਆ ਦੁਨੀਆਂ ਦੇ ਉੱਪਰ ਅਸੀਂ ਤੁਹਾਡੇ ਨਾਲ ਰੂਬਰੂ ਉਸੇ ਤਰ੍ਹਾਂ ਹੀ ਜਿਹੜਾ ਉਹ ਪੇਸ਼ ਕਰਦੇ ਆ ਤੇ ਤੁਹਾਨੂੰ ਸਾਡੇ ਪ੍ਰੋਗਰਾਮ ਪਸੰਦ ਆਉਂਦੇ ਆ ਜਾਂ ਨਹੀਂ ਆਉਂਦੇ ਇਹਦੇ ਬਾਰੇ ਇਹ ਤੁਹਾਨੂੰ ਪਤਾ ਬਹੁਤ ਕੁਛ ਹੈਗਾ ਸਾਡਾ ਪ੍ਰਵਾਸ ਰੇਡੀਓ ਦੀ ਫੇਸਬੁੱਕ ਐਪ ਵੀ ਹੈਗੀ ਆ ਉੱਤੇ ਵੀ ਜਾ ਕੇ ਤੁਸੀਂ ਆਪਣਾ ਮੈਸੇਜ ਕਰ ਸਕਦੇ ਹੋ ਔਰ ਕਿਸੇ ਵੀਰ ਨੇ ਸਾਡਾ ਪ੍ਰਵਾਸ ਰੇਡੀਓ ਇੱਕ ਗਰੁੱਪ ਵੀ ਹੈਗਾ ਉਹਦੇ ਤੇ ਕਾਫੀ ਵੀਰ ਜੁੜੇ ਹੋਏ ਆ ਬੜੀਆਂ ਕਵਿਤਾ ਕੁਪਤਾਂ ਗੀਤ ਕਈ ਕੁਛ ਲਿਖਦੇ ਆ ਔਰ ਬਹੁਤ ਸੋਹਣਾ ਲਿਖਦੇ ਉਹਨਾਂ ਦਾ ਵੀ ਧੰਨਵਾਦ ਇਸੇ ਤਰ੍ਹਾਂ ਇਸ ਰੇਡੀਓ ਦੇ ਨਾਲ ਜੁੜੇ ਰਹੋ ਔਰ ਆਪਣੇ ਸਾਥੀਆਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ ਦੇ ਉੱਪਰ ਆ ਕੇ ਆਪਣੇ ਪ੍ਰੋਗਰਾਮ ਸੁਣਿਆ ਕਰੋ ਬੜੇ ਮਿਆਰੀ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰਦੇ ਹਾਂ ਕਦੇ ਬੜੀ ਮਿਹਰਬਾਨੀ ਥੈਂਕ ਯੂ ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਦੋਸਤ
0: ਜੀ ਜੀ ਥੈਂਕ ਯੂ
1: ਥੈਂਕ ਯੂ ਥੈਂਕ ਯੂ, ਸ਼ੁਕਰੀਆ ਜੀ,
0: ਥੈਂਕ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਸ਼ੁਕਰੀਆ, ਧੰਨਵਾਦ ਸਾਰਿਆਂ ਦਾ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼। ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਕਰ ਰਹੇ ਹਾਂ ਜੀ, ਕੁਛ ਗੀਤਾਂ ਨਾਲ, ਕੁਛ ਖਬਰਾਂ ਨਾਲ ਤੇ ਡਾਕਟਰ ਸਾਹਿਬ ਦੇ ਪ੍ਰੋਗਰਾਮ ਦੇ ਨਾਲ, ਜਿਸ ਤਰ੍ਹਾਂ ਅਸੀਂ ਹਰ ਦੂਏ ਦਿਨ ਪ੍ਰੋਗਰਾਮ ਕਰਦੇ ਹਾਂ। ਸੋ ਕੁਛ ਗੀਤ ਸੁਣਦੇ ਹਾਂ ਜੀ ਆਪਾਂ, 20 ਮਿੰਟ, ਥੋੜੇ ਜਿਹਾ 10 ਮਿੰਟ ਲੇਟ ਹੋ ਗਏ। ਸੋ ਲੋਕਲਵਿੰਦਰ ਬਿੱਲੇ ਹੋਣਾ ਦਾ ਗਾਣਾ ਸੁਣਦੇ ਹਾਂ।

0: ਲੋ ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਸੋ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੇ ਖਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਹੀ ਨੇ ਚੀਮਾ ਸਾਹਿਬ ਵੀ ਡਾਕਟਰ ਹੀ ਨੇ ਪੂਰੇ ਸੋ ਡਾਕਟਰ ਸਾਹਿਬ ਵੀ ਇਹ ਤੋਂ ਬਾਅਦ ਆਉਣਗੇ ਲਾਲ ਸਿੰਘ ਚੀਮਾ ਸਾਹਿਬ ਫਿਰ ਜਦੋਂ ਕੈਲੀਫੋਰਨੀਆ ਦਾ ਆਪਣੇ ਜੁੜ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਖਬਰਾਂ ਦੇ ਝਾਤੀ ਮਾਰਦੇ ਹਾਂ ਦੁਨੀਆਂ ਦੇ ਕੀ ਹੋ ਰਿਹਾ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਆ ਤੇ ਸਾਡੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਤੇ ਕਾਕ ਸਾਹਿਬ ਜੀ ਤੇ ਦੋਸਤੋ ਖਬਰਾਂ ਇਸ ਤਰ੍ਹਾਂ ਦੀਆਂ ਕਿ ਦੋ ਵੱਡੀਆਂ ਜਿਹੜੀਆਂ ਖਬਰਾਂ ਉਹ ਤਾਂ ਆਪਣੇ ਕੋਲ ਰੋਜ਼ਾਨਾ ਹੁੰਦੀਆਂ ਹੀ ਆ ਇੱਕ ਜਿਹੜਾ ਇਰਾਨ ਦਾ ਤੇ ਇਜ਼ਰਾਇਲ ਦਾ ਮਸਲਾ ਤੇ ਵਿਚ ਹੁਣ ਉਹ ਲਿਬਨਾਨ ਦਾ ਵੀ ਕਾਫੀ ਗਰਮੋ ਗਰਮੀ ਹੈਗਾ ਚਲੋ ਉਧਰ ਬਾਅਦ ਚ ਜਾਂਦੇ ਆ ਪਹਿਲਾਂ ਆਪਾਂ ਜਿਹੜੀਆਂ ਹੋਰ ਛੋਟੀਆਂ ਛੋਟੀਆਂ ਖਬਰਾਂ ਨਿੱਕੀਆਂ ਮੋਟੀਆਂ ਉਹ ਕਰੀਏ ਕਿ ਅਮਰੀਕਾ ਦੇ ਵਿਚ ਖਾਕਸਾ ਜੀ ਕੀ ਆ ਕਿ ਇੱਥੇ ਨਾ ਜਿਹੜਾ ਦੇਖੋ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਨਾ ਅਸਲ ਚ ਦਵਾਈਆਂ ਵਾਲੀਆਂ ਕੰਪਨੀਆਂ ਕਰੀਆਂ ਨੀ ਹਰ ਇੱਕ ਬੰਦਾ ਆ ਜਿਹੜਾ ਵਪਾਰੀ ਆ ਖਾਕਸਾ ਜੀ ਉਹ ਵੱਧ ਤੋਂ ਵੱਧ ਪੈਸੇ ਕਮਾਉਣੇ ਚਾਹੁੰਦਾ
0: ਬਿਲਕੁਲ
1: ਤੇ ਇਹਦੇ ਵਿਚ ਏਦਾਂ ਹੁੰਦੀ ਆ ਖਾਕਸਾ ਜਿਹੜਾ ਸਿਸਟਮ ਦੋ ਹੀ ਆ ਇੱਕ ਉਹ ਜਿਹਨੂੰ ਕਹਿ ਦਿੰਦੇ ਆ ਸੋਸ਼ਲਿਜ਼ਮ ਆ ਜਾਂ ਕਮਿਊਨਿਜ਼ਮ ਕਹਿ ਦਿੰਦੇ ਆ ਇੱਕ ਕੈਪੀਟਲਿਜ਼ਮ ਆ ਪੂੰਜੀਵਾਦ ਤੇ ਜਿਹੜਾ ਹੈਗਾ ਸਮਾਜਵਾਦ ਦੋਨੇ ਸਿਸਟਮ ਹੈਗੇ ਆ ਇਹ ਤੇ ਇਹਨਾਂ ਦੇ ਵਿਚ ਖਾਕਸਾ ਜੀ ਹੁਣ ਕੀ ਆ ਜਿਹੜਾ ਪੂੰਜੀਵਾਦ ਹੈ ਇਹ ਬਹੁਤ ਵਧੀਆ ਸਿਸਟਮ ਆ ਮੈਂ ਇਹ ਨੀ ਕਹਿ ਰਿਹਾ ਕਿ ਮਾੜਾ ਜਾਂ ਘਟਿਆ ਜਾਂ ਦੂਜਾ ਪਰ ਇਹਦੇ ਵਿਚ ਇੱਕ ਮੁਸੀਬਤ ਆ ਜਿਹੜੀ ਨਾ ਉਹ ਇਹ ਆ ਕਿ ਇੱਥੇ ਦੀਆਂ ਜਿਹੜੀਆਂ ਕਾਰਪੋਰੇਸ਼ਨਾਂ ਆ ਜਾਂ ਜਿਹੜੇ ਲੋਕਾਂ ਦੇ ਵਪਾਰ ਆ ਉਹ ਕਹਿੰਦੇ ਆ ਭਾਈ ਜਿੱਦਾਂ ਹੁਣ ਆਪਾਂ ਇੱਥੇ ਦੇਖਦੇ ਰਹਿੰਦੇ ਆ ਨਾ ਹਰ ਕੁਆਟਰ ਦੀ ਜਿਹੜੀ ਆਊਟਪੁੱਟ ਕਿੰਨੀ ਆ ਜੇ ਆ ਉਹ ਔਰ ਬੜਾ ਸਾਰਾ ਆਉਂਦਾ ਆ ਉਹਨਾਂ ਦਾ ਇਹ ਹੁੰਦਾ ਜੀ ਹਰੇਕ ਜਿਹੜੀ ਵੱਡੀ ਕੰਪਨੀ ਆ ਜਾਂ ਛੋਟੀ ਕੰਪਨੀ ਆ ਉਹ ਕਹਿੰਦੀ ਆ ਭਾਈ ਜੇ ਇਹ ਪਹਿਲੇ ਤਿੰਨਾਂ ਮਹੀਨਿਆਂ ਦੇ ਸਾਲ ਦੇ ਜਿਹੜੇ ਪਹਿਲੇ ਤਿੰਨ ਪਹਿਲਾ ਕੁਆਟਰ ਜਿਹਨੂੰ ਕਹਿ ਦਿੰਦੇ ਆ ਉਹਦੇ ਵਿਚ ਜੇ ਅਸੀਂ ਫਰਜ ਕਰ ਲਓ ਇੱਕ ਮਿਲੀਅਨ ਡਾਲਰ ਬਣਾਇਆ ਤਾਂ ਅਗਲੇ ਕੁਆਟਰ ਦੇ ਵਿਚ ਸਾਨੂੰ 1.25 ਮਿਲੀਅਨ ਜਾਂ 1.5 ਮਿਲੀਅਨ ਉਦੋਂ ਅਗਲੇ ਚ 2 ਮਿਲੀਅਨ ਉਦੋਂ ਅਗਲੇ ਚ 3 ਮਿਲੀਅਨ ਉਦੋਂ ਅਗਲੇ 4 ਮਿਲੀਅਨ ਇਹ ਕੰਮ ਆਧਾਰਨ ਦੇ ਰਹੇ ਆ
0: ਬਿਲਕੁਲ ਸਹੀ ਕਹਿ ਰਹੇ
1: ਹਾਂਜੀ ਪਰ ਖਾਕ ਸਾਹਿਬ ਜੀ ਇਸ ਤਰ੍ਹਾਂ ਹੋਣਾ ਜਿਹੜਾ ਉਹ ਪੋਸੀਬਲ ਨਹੀਂ ਹੈਗਾ ਕਿਉਂਕਿ ਹਰ ਇੱਕ ਦੁਨੀਆਂ ਦੀ ਚੀਜ਼ ਆ ਜਿਹੜੀ ਉਹਦੀ ਇੱਕ ਲਿਮਿਟ ਹੁੰਦੀ ਆ ਉਸ ਤੋਂ ਅੱਗੇ ਉਹ ਨਹੀਂ ਜਾ ਸਕਦੀ ਹੁੰਦੀ ਅੱਛਾ ਉਸ ਤੋਂ ਅੱਗੇ ਫਿਰ ਜਿਹੜਾ ਆਪਣਾ ਅਮਰੀਕਾ ਦਾ ਸਿਸਟਮ ਹੈ ਇਹਦੇ ਵਿਚ ਕੀ ਆ ਜਾਂ ਤਾਂ ਤੁਸੀਂ ਇੰਪਲੋਏ ਹਟਾਓਗੇ ਕੰਮ ਤੋਂ ਹਟਾਓਗੇ ਦੂਜਿਆਂ ਤੋਂ ਕੰਮ ਵੱਧ ਲਓਗੇ ਜਾਂ ਤੁਸੀਂ ਇੰਪਲੋਈਆਂ ਨੂੰ ਹਟਾ ਕੇ ਕੋਈ ਬਹੁਤ ਫਾਸਟ ਮਸ਼ੀਨ ਲਾ ਦਿਓਗੇ ਉਹਦੇ ਨਾਲ ਪ੍ਰੋਡਕਸ਼ਨ ਵੱਧ ਹੋਣੀ ਸ਼ੁਰੂ ਹੋ ਜਾਊਗੀ ਸੋ ਇਸ ਤਰ੍ਹਾਂ ਦੀਆਂ ਹੁੰਦੀਆਂ ਇਸੇ ਕਰਕੇ ਜਿਹੜਾ ਅਮਰੀਕਾ ਦਾ ਸਿਸਟਮ ਹੈ ਇਹਦੇ ਵਿਚ ਖਾਕਸਾ ਵੀ ਜੋਬਾਂ ਇੰਨੀਆਂ ਨਿਕਲਦੀਆਂ ਵੀ ਆ ਹਰ ਸਾਲ ਫਿਰ ਉਹਨਾਂ ਨੂੰ ਹੋਰ ਗਵਰਨਮੈਂਟ ਨੂੰ ਜਾਂ ਜਿਹੜੀਆਂ ਕਾਰਪੋਰੇਸ਼ਨਾਂ ਹੋਰ ਤਰ੍ਹਾਂ ਦਾ ਕੋਈ ਨਾ ਕੋਈ ਢੰਗ ਤਰੀਕਾ ਲੱਭਣਾ ਪੈਂਦਾ ਜਿਹਦੇ ਵਿਚ ਉਹ ਜਿਹੜੇ ਇੱਕ ਕੰਪਨੀ ਚੋਂ ਇੰਪਲੋਈ ਆ ਜਿਹੜੇ ਜਿਹਨਾਂ ਨੂੰ ਹਟਾ ਦਿੱਤਾ ਗਿਆ ਕਿਉਂਕਿ ਉੱਥੇ ਮਸ਼ੀਨਾਂ ਲੱਗ ਗਈਆਂ ਹੁਣ ਨਹੀਂ ਬੰਦੇ ਚਾਹੀਦੇ ਤੇ ਉਹਨਾਂ ਨੂੰ ਵੀ ਹੋਰ ਪਾਸੇ ਕਿਤੇ ਨਾ ਕਿਤੇ ਨੌਕਰੀਆਂ ਜਿਹੜੀਆਂ ਦੇਣੀਆਂ ਪੈਂਦੀਆਂ ਸੋ ਇਹ ਜਿਹੜਾ ਕਾਰਨ ਆ ਇਸ ਤਰ੍ਹਾਂ ਦਾ ਇਹ ਜਿਹੜਾ ਉਹ ਸਮਝਣਾ ਬੜਾ ਮੁਸ਼ਕਿਲ ਹੈਗਾ ਤੇ ਚਲੋ ਕੋਈ ਨੀ ਆਪਾਂ ਇਹਦੇ ਵਿਚ ਰਹਿੰਦੇ ਆ ਤੇ ਇਹਦੇ ਨਾਲ ਹੁਣ ਕੀ ਆ ਖਾਕ ਸਾਹਿਬ ਜੀ ਇੱਕ ਇੱਥੇ ਅਮਰੀਕਾ ਦੇ ਵਿਚ ਇਸੇ ਤਰ੍ਹਾਂ ਦਾ ਜਿਹੜਾ ਮਸਲਾ ਆ ਉਹ ਇਹ ਆ ਕਿ ਇੱਕ ਨਾ ਦਵਾਈ ਆ ਉਹਦਾ ਨਾਂ ਹੈਗਾ ਮਾਈਫੇਪ੍ਰਿਸਟੀਨ ਦਵਾਈ ਹੈਗੀ ਆ ਇਹ ਅਬੋਰਸ਼ਨ ਪਿੱਲ ਇਹਨੂੰ ਕਹਿੰਦੇ ਆ ਛੋਟੇ ਸ਼ਬਦਾਂ ਦੇ ਵਿਚ ਜਿਹਦੇ ਨਾਲ ਔਰਤਾਂ ਦੇ ਜਿਹੜੇ ਗਰਭਵਤੀ ਔਰਤਾਂ ਹੋ ਜਾਂਦੀਆਂ ਉਹਨਾਂ ਨੂੰ ਬੱਚਾ ਨਹੀਂ ਚਾਹੀਦਾ ਹੁੰਦਾ ਉਹ ਫਿਰ ਇਹ ਦਵਾਈ ਵਰਤ ਲੈਂਦੀਆਂ ਤੇ ਉਹਦੇ ਨਾਲ ਅਬੋਰਸ਼ਨ ਹੋ ਜਾਂਦਾ ਹੁਣ ਇਹ ਜਿਹੜੀ ਕੰਪਨੀ ਹੈ ਖਾਕ ਸਾਹਿਬ ਜੀ ਇਹ ਇਸ ਜਿਹੜੀ ਹੈਗੀ ਆ ਪਿੱਲ ਇਹਨੂੰ ਜਿੱਦਾਂ ਆਪਣੇ ਇਹਦੇ ਲਈ ਕੀ ਆ ਕਿ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨੀ
0: ਜੀ
1: ਲੋੜ ਤਾਂ ਹੈਗੀ ਆ ਲੋੜ ਤਾਂ ਹੈ ਪਰ ਖਾਕਸਾ ਜੀ ਇਹਨੂੰ ਟੈਲੀ ਮੈਡੀਸਿਨ ਕਹਿਣ ਦਾ ਨਾਂ ਦਿੱਤਾ ਆ ਉਹ ਤੁਸੀਂ ਟੈਲੀਫੋਨ ਦੇ ਉੱਤੇ ਹੀ ਡਾਕਟਰ ਦੇ ਨਾਲ ਗੱਲਬਾਤ ਕਰਕੇ ਡਿਸਕਸ ਕਰਕੇ ਤੇ ਤੁਹਾਨੂੰ ਡਾਕ ਦੇ ਵਿਚ ਉਹ ਦਵਾਈ ਆ ਜਾਊਗੀ
0: ਉਹ ਤੁਹਾਨੂੰ ਫਾਰਮੇਸੀ ਭੇਜ ਦੇਣਗੇ ਜੀ ਉੱਥੇ ਜਾ ਕੇ ਚੱਕ ਲੋ ਇਹਦੇ ਹੁੰਦੀ ਨਾ
1: ਇਹ ਘਰੇ ਭੇਜ ਦਿੰਦੇ ਆ
0: ਅੱਛਾ ਘਰੇ ਭੇਜ ਦਿੰਦੇ ਠੀਕ ਆ
1: ਹਾਂਜੀ ਘਰੇ ਭੇਜ ਦਿੰਦੇ ਆ ਹੁਣ ਇਹਦੇ ਵਿਚ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਕਹਿ ਰਹੀ ਆ ਬਈ ਇਹ ਮਤਲਬ ਬੰਦ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਸੀਗੀਆਂ ਤੇ ਇਹਦੇ ਵਿਚ ਹੁਣ ਕੀ ਆ ਖਾਕ ਸਾਹਿਬ ਜੀ ਤੇ ਉਹ ਜਿਹੜੇ ਲੋਅਰ ਕੋਰਟ ਆ ਨਾ ਅਦਾਲਤਾਂ ਹੁੰਦੀਆਂ ਥੱਲੇ ਵਾਲੀਆਂ ਉਹਨਾਂ ਨੇ ਫੈਸਲਾ ਦੇ ਦਿੱਤਾ ਸੀਗਾ ਕਿ ਇਹ ਬੰਦ ਹੋਣੀ ਚਾਹੀਦੀ ਆ ਇਸ ਤਰ੍ਹਾਂ ਇਹ ਨਹੀਂ ਹੋਣੀ ਚਾਹੀਦੀ ਤੇ ਕਈਆਂ ਸਟੇਟਾਂ ਦੇ ਵਿਚ ਸੂਬਿਆਂ ਦੇ ਵਿਚ ਤੁਹਾਨੂੰ ਪਤਾ ਵੀ ਪਿੱਛੇ ਜਿਹੇ ਕਈ ਕਾਨੂੰਨ ਕਾਨੂੰਨ ਬਦਲੇ ਆ ਜਿਨ੍ਹਾਂ ਦੇ ਵਿਚ ਕਈ ਸੂਬਿਆਂ ਦੇ ਵਿਚ ਅਬੋਰਸ਼ਨ ਨੂੰ ਹੀ ਇਲੀਗਲ ਕਰ ਦਿੱਤਾ
0: ਬਿਲਕੁਲ
1: ਉੱਥੇ ਤੁਸੀਂ ਕਰ ਨਹੀਂ ਸਕਦੇ ਸੋ ਉਹਨਾਂ ਸੂਬਿਆਂ ਦੇ ਵਿਚ ਵੀ ਫੇਰ ਉਹ ਆ ਜਿਹੜੀ ਬਾਹਰੋਂ ਕਿਤੇ ਨਾ ਕਿਤੇ ਡਾਕਟਰ ਨਾਲ ਗੱਲਬਾਤ ਕਰਕੇ ਉਹ ਮੇਲ ਦੇ ਵਿਚ ਦਵਾਈ ਆ ਜਾਂਦੀ ਆ ਤੇ ਉਹ ਵਰਤ ਲਈ ਜਾਂਦੀ ਆ ਸੋ ਗਵਰਨਮੈਂਟ ਆ ਜਿਹੜੀਆਂ ਕੁਛ ਲੋਕ ਆ ਇੱਥੋਂ ਦੇ ਉਹ ਇਹਨੂੰ ਬੰਦ ਕਰਨਾ ਚਾਹੁੰਦੇ ਸੀਗੇ ਤੇ ਜਿਹੜਾ ਮੁਕੱਦਮਾ ਆ ਇਹ ਉਹਦੇ ਵਿਚ ਅਦਾਲਤ ਦੇ ਵਿਚ ਗਿਆ ਸੀਗਾ ਤੇ ਇਹ ਜਿਹੜੀਆਂ ਛੋਟੀਆਂ ਅਦਾਲਤਾਂ ਉਹਨਾਂ ਨੇ ਫਿਰ ਇਹਦੇ ਖਿਲਾਫ਼ ਦੇ ਵਿੱਚ ਜਿਹੜਾ ਫੈਸਲਾ ਆਪਣਾ ਸੁਣਾ ਦਿੱਤਾ ਸੀਗਾ ਕਿ ਹਾਂ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ, ਤੁਸੀਂ ਇਹ ਜਿਹੜੀ ਦਵਾਈ ਆ ਟੈਲੀਫੋਨ ਡਾਕਟਰ ਨੂੰ ਕਰਕੇ ਉਹ ਤੋਂ ਲਿਖਵਾ ਕੇ ਡਾਕਟਰ ਨਹੀਂ ਮੰਗਾ ਸਕਦੇ। ਸੋ ਇਹਦੇ ਵਿੱਚ ਹੁੰਦਾ ਕੀ ਹੈ ਖਾਕ ਸਾਹਿਬ ਜੀ, ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਨਾ, ਉਹ ਮਿਸਯੂਜ਼ ਵੀ ਹੁੰਦੀ ਹੈ ਨਾ, ਜਿਹੜੀ ਉਹਦੀ ਦੁਰਵਰਤੋਂ ਜਿਹਨੂੰ ਆਪਾਂ ਕਹਿੰਦੇ ਉਹ ਵੀ ਹੋ ਜਾਂਦੀ ਹੈ। ਹਾਂਜੀ, ਤੇ ਉਹਨਾਂ ਨੂੰ ਰੋਕਣ ਵਾਸਤੇ ਵੀ ਉਹਨਾਂ ਨੇ ਲਾਇਆ ਹੋਣਾ, ਪਰ ਇਹ ਜਿਹੜੀ ਕੰਪਨੀ ਆ ਇਹਨੇ ਖਾਕ ਸਾਹਿਬ ਜੀ ਹੁਣ ਫਿਰ ਸੁਪਰੀਮ ਕੋਰਟ ਦੇ ਵਿੱਚ ਕਰ ਦਿੱਤਾ ਜਿਹੜਾ ਉਹ ਆਪਣਾ ਮੁਕੱਦਮਾ, ਤੇ ਸੁਪਰੀਮ ਕੋਰਟ ਨੂੰ ਇਹਨਾਂ ਨੇ ਕਿਹਾ ਭਈ ਇਹ ਹਾਲ ਦੀ ਘੜੀ ਇਹਨੂੰ ਇੱਥੇ ਰੋਕਿਆ ਜਾਵੇ, ਜਿਸ ਤਰ੍ਹਾਂ ਇਹ ਪਹਿਲਾਂ ਕਾਨੂੰਨ ਹੈਗਾ ਸੀ ਉਸੇ ਤਰ੍ਹਾਂ ਬਰਕਰਾਰ ਰਹੇ, ਤੇ ਕੇਸ ਆ ਜਿਹੜਾ ਅਸੀਂ ਉਹ ਲਾ ਦਿੱਤਾ, ਤੇ ਜਦੋਂ ਤੀਕਰ ਇਸ ਕੇਸ ਦਾ ਫੈਸਲਾ, ਇਸ ਮੁਕੱਦਮੇ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੀਕਰ ਇਹ ਕਾਨੂੰਨ ਆ ਜਿਹੜਾ ਪਹਿਲਾਂ ਵਾਲਾ ਆ ਉਹੀ ਬਰਕਰਾਰ ਰੱਖਿਆ ਜਾਵੇ। ਤੇ ਇਹ ਜਿਹੜੀ ਕੰਪਨੀ ਆ ਦਵਾਈ ਆ ਇਹ ਖਾਕ ਸਾਹਿਬ ਜੀ ਇਹਨੂੰ ਬਣਾਉਂਦੀ ਹੈਗੀ ਕੰਪਨੀ, ਉਹਦਾ ਨਾਂ ਹੈਗਾ ਡੈਂਕੋ, ਤੇ ਇਹਨੇ ਐਮਰਜੈਂਸੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਕੀਤੀ ਆ, ਤੇ ਜਿਹਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਹੁਣ ਤਾਂ ਮੁਕੱਦਮਾ ਚੱਲੂਗਾ, ਦੋਨਾਂ ਪਾਸਿਆਂ ਤੋਂ ਪੈਸੇ ਜਿਹੜੇ ਵਕੀਲ ਵੀ ਕਹਾਂਗੇ ਤੇ ਉਹ ਸਾਰਾ ਕੁਝ ਹੋਊਗਾ, ਤੇ ਫਿਰ ਅਖੀਰ ਫੈਸਲਾ ਜਿਹੜਾ ਉਹ ਇਸ ਮਾਮਲੇ ਦੇ ਉੱਤੇ ਕੀਤਾ ਜਾਊਗਾ, ਉਦੋਂ ਤੀਕਰ ਆ ਜਿਹੜਾ ਪਹਿਲਾਂ ਵਾਲਾ ਕਾਨੂੰਨ ਆ ਉਹ ਬਰਕਰਾਰ ਰੱਖਿਆ ਜਾਊਗਾ। ਤੇ ਇਹਦੇ ਨਾਲ ਖੱਕ ਸਾਹਿਬ ਜੀ ਅਗਲੀ ਜਿਹੜੀ ਖਬਰ ਸਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਤੁਸੀਂ ਦੇਖੇ ਹੋਣੇ ਆ ਇੱਧਰ ਤੁਹਾਡੇ ਏਰੀਆ ਚ ਵੀ ਆਉਂਦੇ ਹੋਣੇ ਆ, ਸਪਿਰਿਟ ਏਅਰਲਾਈਨ ਇੱਕ ਹੈਗੀ ਉਹਦੇ ਪੀਏ ਜਾਂ ਜਹਾਜ਼ ਹੁੰਦੇ ਉੱਤੇ ਲਿਖਿਆ ਹੁੰਦਾ ਸਪਿਰਿਟ,
0: ਜੀ 30-35 ਸਾਲ ਤੋਂ ਚੱਲ ਰਹੀ ਆ ਉਹ, ਬਿਲਕੁਲ
1: 1960 ਤੋਂ ਉਹ ਅਸਲ ਦੇ ਵਿੱਚ ਸ਼ੁਰੂ ਹੋਈ ਆ। ਤੇ ਇਹ ਜਿਹੜੀ ਏਅਰਲਾਈਨ ਆ ਇਹ ਖੱਕ ਸਾਹਿਬ ਜੀ ਟਿਕਟਾਂ ਬਹੁਤ ਸਸਤੀਆਂ, ਮਤਲਬ ਇਹ ਵੇਚਦੇ ਸੀਗੇ ਦੂਸਰੀਆਂ ਕੰਪਨੀਆਂ ਦੇ ਉਹ ਗਾਹ ਖਿੱਚਣ ਵਾਸਤੇ, ਸਸਤੀ ਬਹੁਤ ਟਿਕਟ ਇਹਨਾਂ ਦੀ ਹੁੰਦੀ ਸੀਗੀ। ਤੇ ਫੇਰ ਇਹਨਾਂ ਦੇ ਜਿਹੜੇ ਇੱਕ ਜਹਾਜ਼ ਦੇ ਉਹ ਖੰਭ ਆ ਜਿਹੜਾ ਉਹਦਾ ਸਿਰਾ ਨੀ ਹੁੰਦਾ ਉੱਤੇ ਲਿਖਿਆ ਹੁੰਦਾ ਹਾਉਡੀ, ਮਤਲਬ ਕੀ ਹਾਲ ਚਾਲ ਆ, ਤੇ ਬੜੇ ਬਰਾਈਟ ਉਹ ਪੀਲੇ ਰੰਗ ਦੇ ਇਹਨਾਂ ਦੇ ਜਹਾਜ਼ ਆ। ਤੇ ਫੇਰ ਇਹ ਕੰਪੀਟੀਸ਼ਨ ਉਹਨਾਂ ਦਾ ਜਿੱਤਣ ਵਾਸਤੇ ਹੌਲੀ ਹੌਲੀ ਜਿਹੜੀ ਸੀਗੀ ਦੂਸਰੀਆਂ ਏਅਰਲਾਈਨਾਂ ਤੋਂ, ਹੁਣ ਬਿਜ਼ਨਸ ਦਾ ਖਾਕਸਾ ਜੀ ਗਾਹ ਤੋਂ ਉਨੇ ਕੇ ਹੋਣੇ ਆ, ਤੇ ਉਹਨਾਂ ਨੂੰ ਖਿੱਚਣਾ ਚਾਹੇ ਵੱਡੀ ਏਅਰਲਾਈਨ ਦੇ ਖੇਤਰ ਵਿੱਚ, ਚਾਹੇ ਛੋਟੀਆਂ ਜਿਹੜੀਆਂ ਉਹ ਟੈਕਸ ਵਾਸੀਆਂ ਕਰਕੇ ਖਿੱਚ ਲੈਣ, ਜਿਹੜੀ ਲੜਾਈ ਤਾਂ ਇੱਥੇ ਇਸ ਤਰ੍ਹਾਂ ਦੀ ਜਿਹੜੀ ਚੱਲਦੀ ਰਹਿੰਦੀ ਆ। ਤੇ ਹੁਣ ਕੀ ਆ ਕਿ ਇਹ ਜਿਹੜੀ ਏਅਰਲਾਈਨ ਆ, ਹੁਣ ਤੇਲ ਤੁਹਾਨੂੰ ਪਤਾ ਵੀ ਕਿੰਨਾ ਮਹਿੰਗਾ ਹੋ ਗਿਆ,
0: ਬਿਲਕੁਲ,
1: ਤੇ ਹੋਰ ਹਰ ਲੋੜੀਂਦੀ
0: ਮਹਿੰਗਾ ਨੀ ਹੋਇਆ, ਲੋਕ ਵੀ ਜਿਹੜੇ ਨਾ ਉਹ ਹਟ ਗਏ ਆ, ਘਟ ਗਏ ਆ, ਬਿਲਕੁਲ ਜਿਆਦਾ ਫਰਕ ਪਿਆ ਇਹਦੇ ਵਿੱਚ। ਮੈਂ ਅੱਜ ਵੀ ਇੱਕ ਮੈਸੇਜ, ਦੋ ਤਿੰਨ ਮੈਸੇਜ ਮੈਨੂੰ ਆ ਰਿਹਾ ਸੀ ਕਿ ਨਿਊਯਾਰਕ ਤੋਂ ਫਲੋਰੀਡਾ ਦੀ $39 ਦੀ ਟਿਕਟ,
1: ਮੈਂ
0: ਇੱਥੇ ਮਿਲ ਜਾਂਦੀਆਂ ਕਈ ਵਾਰੀ ਤੁਹਾਨੂੰ, ਜਦੋਂ ਖਾਲੀ ਜਹਾਜ਼ ਜਾਂਦੇ ਨਾ ਉਹਨਾਂ ਦੀ ਐਡਮਿਸ਼ਨ ਨੀ ਹੁੰਦੀ, ਤੇ ਉਹ ਕਹਿੰਦੇ ਚਲੋ ਕੁਛ ਨਾ ਕੁਛ ਤੇ ਦੇ ਕੇ ਜਾਏਗਾ, ਕੋਈ 10-20 ਰੁਪਏ ਅੰਦਰ ਵੀ ਖਾ, ਕਿਉਂਕਿ ਉਹਦੇ ਵਿੱਚ ਲਗਜ਼ ਦੇ ਪੈਸੇ ਵੱਖਰੇ ਲੈਂਦੇ ਆ,
1: ਫਿਰ
0: ਤੁਸੀਂ ਪਾਣੀ ਦੀ ਬੋਤਲ ਲੈਣੀ, ਕੁਛ ਛੋਟਾ ਮੋਟਾ ਸਮਾਨ ਲੈਣਾ, ਉਹਦੇ ਵੱਖਰੇ ਪੈਸੇ, $100 ਜਿਹੜੇ $100 ਦੇ ਲਾਗੇ ਲੈ ਹੀ ਜਾਂਦੇ ਆ ਉਹ।
1: ਹਾਂਜੀ, ਉਹ $100 ਹੁਣ ਜੇ 10 ਬੰਦੇ ਚੜ ਗਿਆ ਉਹਨਾਂ ਦਾ $1000 ਬਣ ਗਿਆ ਘੱਟੋ ਘੱਟ, ਤੇਲ ਤੂਲ ਦਾ ਮਾੜਾ ਮੋਟਾ ਨਿਕਲ ਆਉਂਦਾ ਨਾ,
0: ਬਿਲਕੁਲ ਬਿਲਕੁਲ।
1: ਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਹੁਣ ਮਹਿੰਗਾਈ ਹੋ ਗਈ ਬਹੁਤ, ਤੇ ਲੋਕ ਆ ਜਿਹੜੇ ਉਹ ਜਿਹੜਾ ਤੁਸੀਂ ਗੱਲ ਕਰਕੇ ਹੀ ਚਲੇ ਗਏ ਆ ਕਿ ਉਹ ਮਹਿੰਗਾਈ ਹੋਣ ਕਾਰਨ ਜਿਹੜੀ ਆਵਾਜਾਈ ਬਹੁਤ ਘੱਟ ਗਈ ਆ। ਮੈਂ ਇੱਥੇ ਪਿੱਛੇ ਜੇ ਸਨ ਫ੍ਰਾਂਸਿਸਕੋ ਏਅਰਪੋਰਟ ਤੇ ਗਿਆ ਸੀਗਾ ਖਾਕ ਸਾਹਿਬ ਜੀ, ਉੱਥੇ ਗਲੀ ਤੇ ਮਾੜੀ ਮਰਦੀ ਹੁੰਦੀ ਆ, ਇੰਨੀਆਂ ਇੰਨੇ ਉੱਥੇ ਜਿਹੜੇ ਪੈਸੇਂਜਰ ਆ ਭਰਿਆ ਹੁੰਦਾ ਹਰ ਜਦੋਂ ਮਰਜ਼ੀ ਚਲੇ ਜਾਓ, ਪਰ ਇਸ ਵਾਰੀ ਮੈਂ ਗਿਆ ਖਾਕ ਸਾਹਿਬ ਜੀ ਸਿਰਫ ਦੋ ਏਅਰਲਾਈਨਾਂ, ਇੱਕ ਜਿਹੜੀ ਸੀਗੀ ਇੰਡੀਆ ਏਅਰ ਇੰਡੀਆ ਦੀ, ਤੇ ਇੱਕ ਮੇਰਾ ਖਿਆਲ ਸੀਗੀ ਉਹ ਸ਼ਾਇਦ ਕਟਰ ਦੀ ਏਅਰਲਾਈਨ, ਸ਼ਾਇਦ ਮੈਂ ਉਹਦਾ ਨਾਮ ਹੁਣ ਭੁੱਲ ਗਿਆ ਕਿਹੜੀ ਸੀ, ਮੇਰਾ ਖਿਆਲ ਸ਼ਾਇਦ ਕਟਰ ਦੀ ਸੀ। ਦੋਹਾਂ ਜਿਹੜੀਆਂ ਇਹ ਏਅਰਲਾਈਨਾਂ ਦੇ ਜਿਹੜੇ ਉੱਥੇ ਉਹ ਬਣੇ ਹੋਏ ਆ ਕਾਊਂਟਰ ਵਗੈਰਾ, ਇਹੀ ਦੋ ਸੀ, ਹੋਰ ਕਿਸੇ ਦੇ ਉੱਤੇ ਕੋਈ ਲਾਈਨ ਨੀ ਸੀ, ਕੋਈ ਬੰਦਾ ਨੀ ਸੀ, ਨਾ ਹੀ ਉੱਥੇ ਉਹ ਕਲਰਕ ਬੈਠੇ ਸੀਗੇ ਜਿਹੜੀ ਤੁਹਾਡੀਆਂ ਚੈੱਕ ਵਗੈਰਾ ਸਮਾਨ ਸਮੂਨ ਕਰਦੇ ਆ, ਖਾਲੀ ਪਿਆ ਏਅਰਪੋਰਟ ਸਾਰਾ। ਸੋ ਇਹ ਸਾਰਾ ਕਾਰਨ ਆ ਜਿਹੜਾ ਖਾਕ ਸਾਹਿਬ ਜੀ, ਇਹ ਕੱਲੀ ਇਸ ਏਅਰਲਾਈਨ ਦਾ ਨੀ, ਸਾਰੀਆਂ ਏਅਰਲਾਈਨਾਂ ਜਿਹੜੀਆਂ ਉਹਨਾਂ ਦਾ ਧੂੰਆਂ ਨਿਕਲਿਆ ਪਿਆ ਕਿਉਂਕਿ ਮਹਿੰਗਾਈ ਬਹੁਤ ਵੱਧ ਗਈ, ਲੋਕ ਜਾਣੋ ਹਟ ਗਏ ਬਾਹਰ ਅੰਦਰ, ਤੇ ਇਹਦੇ ਕਾਰਨ ਇਹ ਸਾਰਾ ਕੁਛ ਖਾਕ ਸਾਹਿਬ ਜੀ ਹੋਇਆ। ਤੇ ਇਹ ਜਿਹੜੀ ਏਅਰਲਾਈਨ ਹੁਣ ਹੈਗੀ ਆ, ਇਹਨੇ ਖਾਕ ਸਾਹਿਬ ਜੀ ਜਿਹੜਾ ਸੀਗਾ ਫੇਰ ਇਹ ਬੈਂਕਰਪਸੀ ਕਰਨ ਨੂੰ ਖਰਦੀ ਸੀਗੀ, ਕੋਈ ਸਾਤੋਂ ਇਹ ਸਾਹਮਣੇ ਹੁੰਦਾ, ਤੇ ਫੇਰ ਇਹਨਾਂ ਨੇ ਗੱਲਾਂ ਬਾਤਾਂ ਇਧਰ ਉਧਰ, ਤੁਹਾਨੂੰ ਪਤਾ ਵੀ ਬੰਦਾ ਉਹ ਕਹਿੰਦੇ ਹੁੰਦੇ ਆ ਜਦੋਂ ਮਰਦਾ ਕੀ ਨੀ ਕਰਦਾ, ਤੇ ਇਹਨਾਂ ਨੇ ਫਿਰ ਇਧਰ ਉਧਰ ਗੱਲਾਂ ਬਾਤਾਂ ਕੀਤੀਆਂ, ਤੇ ਅਖੀਰ ਇਹਨਾਂ ਦੀ ਪਹੁੰਚ ਆ ਜਿਹੜੀ ਉਹ ਕਾਮਰਸ ਸੈਕਰੇਟਰੀ ਜਿਹੜੇ ਹਾਵਰਡ ਲੁੱਟ ਨੇ ਕਿਹਾ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਹੋਈ। ਤੇ ਇਹਨਾਂ ਦੋਨਾਂ ਨੇ, ਇੱਕ ਤਾਂ ਇਹ ਕੰਪਨੀ ਦਾ ਜਿਹੜਾ ਐਗਜ਼ੀਕਿਊਟਿਵ ਆਫਿਸਰ ਸੀਗਾ, ਸੀਈਓ ਜਿਹਨੂੰ ਕਹਿ ਦਿੰਦੇ ਆ, ਡੇਵ ਡੇਵਿਸ ਉਹਦਾ ਨਾਂ ਆ, ਉਹ ਤੇ ਇਹ ਜਿਹੜਾ ਸੈਕਟਰੀ ਕਾਮਰਸ ਸੈਕਟਰੀ ਹਾਵਰਡ ਲੱਟ ਨੇ ਕਿਹਾ, ਇਨ੍ਹਾਂ ਦੋਨਾਂ ਦੇ ਵਿਚ ਗੱਲਬਾਤ ਫਿਰ ਸ਼ੁਰੂ ਹੋਈ ਤੇ ਇਨ੍ਹਾਂ ਨੇ ਖਾਕ ਸਾਹਿਬ ਜੀ ਹੌਲੀ ਹੌਲੀ ਜਿਹੜਾ ਸੀਗਾ ਉਹ ਅੱਜ ਆ ਕਰਦੇ ਆ ਜੋ ਕਰਦੇ ਆ ਹੌਲੀ ਹੌਲੀ ਕਰਦੇ ਕਰਦੇ ਇਹ ਜਿਹੜੀ ਗੱਲਬਾਤ ਸੀਗੀ ਬੈਂਕਰਪਸੀ ਤੇ ਪਹੁੰਚ ਗਈ ਤੇ ਇਨ੍ਹਾਂ ਨੇ ਕੱਲ ਦੀ ਖ਼ਬਰ ਦੇ ਵਿਚ ਇਹ ਸੀਗਾ ਕਿ ਅਸੀਂ ਆ ਕਰਨ ਲੱਗੇ ਆ ਤੇ ਸਾਰਾ ਕੁਝ ਇਕਦਮ ਬੰਦ ਕਰਨ ਦੀ ਕੋਸ਼ਿਸ਼ਾਂ ਦੇ ਵਿਚ ਇਹ ਸੀਗੇ ਤੇ ਫੇਰ ਖਾਕ ਸਾਹਿਬ ਜੀ ਇਨ੍ਹਾਂ ਨੇ ਹੌਲੀ ਹੌਲੀ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਕਰਦੇ ਕਰਦੇ ਤੇ ਇਹ ਜਿਹੜੀ ਗੱਲਬਾਤ ਸੀਗੀ ਟਰਾਂਸਪੋਰਟ ਡਿਪਾਰਟਮੈਂਟ ਦਾ ਜਿਹੜਾ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਕਹਾਂ ਤੇ ਉਹ ਤੋਂ ਅੱਗੇ ਫਿਰ ਖਾਕ ਸਾਹਿਬ ਜੀ ਜਿਹੜਾ ਸੀਗਾ ਫੇਰ ਹੌਲੀ ਹੌਲੀ ਗੱਲ ਜਿਹੜੀ ਸੀ ਉਹ ਪ੍ਰੈਜੀਡੈਂਟ ਟਰੰਪ ਦੇ ਵੀ ਹੱਥ ਲੱਗ ਗਈ ਇਹ ਕਿ ਆਹ ਕੁਛ ਹੋਣ ਜਾ ਰਿਹਾ ਆ ਤੇ ਟਰੰਪ ਸਾਹਿਬ ਨੇ ਫਿਰ ਖਾਕ ਸਾਹਿਬ ਜੀ ਕਿਹਾ ਕਿ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਜਾਣਗੀਆਂ ਤੇਲ ਘੱਟ ਵਿਕੂਗਾ ਉਹਨੇ ਸਾਰੀ ਕੈਲਕੂਲੇਸ਼ਨ ਹੈ ਜਿਹੜੀ ਉਸ ਹਿਸਾਬ ਨਾਲ ਲਾ ਕੇ ਤੇ ਉਹਨੇ ਮਨ ਦੇ ਵਿਚ ਇਹ ਗੱਲ ਆ ਗਈ ਵੀ ਇਹਦੇ ਨਾਲ ਜਿਹੜਾ ਪਹਿਲਾਂ ਹੀ ਜਿਹੜੇ ਹਾਲਾਤ ਖਰਾਬ ਆ ਉਹ ਬਹੁਤ ਵਿਗੜ ਜਾਣਗੇ ਇਥੋਂ ਦੀ ਇਕੋਨਮੀ ਦੇ ਤੇ ਇਹਦੇ ਕਰਕੇ ਵੀ ਮੈਨੂੰ ਕੁਛ ਕਰਨਾ ਚਾਹੀਦਾ ਤੇ ਫੇਰ ਖਾਕ ਸਾਹਿਬ ਦੀ ਇਹ ਜਿਹੜੀ ਕੰਪਨੀ ਆ ਇਹ ਇਕ ਟਰਕਿੰਗ ਕੰਪਨੀ ਹੁੰਦੀ ਸੀ ਮਿਸ਼ੀਗਨ ਦੇ ਵਿਚ ਉਹਦੇ ਰਾਹੀਂ 1960 ਦੇ ਵਿਚ ਇਹ ਜਿਹੜੀ ਖੋਲੀ ਗਈ ਸੀ ਕੰਪਨੀ ਇਹ ਸਪਿਰਿਟ ਏਅਰਲਾਈਨ ਆ ਜਿਹੜੀ ਤੇ ਫੇਰ 2019 ਤੋਂ ਹੀ ਇਹਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀ ਹਲਚਲ ਆ ਜਿਹੜੀ ਉਹ ਆ ਰਹੀ ਸੀ ਕਦੇ ਉਹ ਫਲਾਈਟ ਕੈਂਸਲ ਹੋ ਗਈ ਜੇ ਹੋ ਗਿਆ ਵੋ ਹੋ ਗਿਆ ਇਦਾਂ ਦਾ ਕੁਛ ਚੱਲ ਰਿਹਾ ਸੀ ਤੇ ਇਹਦੇ ਨਾਲ ਫੇਰ ਜਿਹੜੀ ਸੀ ਆਹ ਇਰਾਨ ਦੀ ਲੜਾਈ ਲੱਗ ਗਈ ਤੇ ਫੇਰ ਤੁਹਾਨੂੰ ਪਤਾ ਵੀ ਹਰ ਚੀਜ਼ ਨੂੰ ਅੱਗ ਲੱਗ ਗਈ ਕੀਮਤ ਨੂੰ ਤੇ ਉਹਦੇ ਨਾਲ ਫੇਰ ਇਹ ਜਿਹੜਾ $10-15 million ਖਾਕ ਸਾਹਿਬ ਜੀ ਜਿਹੜਾ ਸੀਗਾ ਉਹ ਹਰ ਹਫ਼ਤੇ ਦਾ ਇਹਦਾ ਖਰਚਾ ਜਿਹੜਾ ਸੀ ਉਹ ਵੱਧ ਗਿਆ ਸੀ
0: ਪਾਇਲਟ ਆ ਏਅਰਪੋਰਟ ਦੀ ਫੀਸ ਆ ਸਫਾਈ ਦਾ ਕੰਮ ਆ ਤੇਲ ਆ ਹਰ ਚੀਜ਼ ਜਦੋਂ ਤੁਹਾਡਾ ਕੰਮ ਨਹੀਂ ਚੱਲਦਾ ਤੇ ਫਿਰ ਕੰਪਨੀਆਂ ਕਿੰਨਾ ਕੁ ਚਿਰ ਵੇਟ ਕਰ ਲੈਣ ਉਹ ਕਹਿੰਦੀਆਂ ਵੀ ਹੁਣ ਬੰਦ ਹੀ ਕਰੋ ਉਹਨਾਂ ਦੇ ਜਹਾਜ਼ ਵੀ ਛੋਟੇ ਹੀ ਆ ਸਾਰੇ ਵੱਡੇ ਜਹਾਜ਼ ਉਹਨਾਂ ਕੋਲ ਨਹੀਂ
1: ਹੈ ਛੋਟੇ
0: ਜਹਾਜ਼ ਅਮਰੀਕਾ ਜੀ ਚੱਲਦੇ ਆ ਉਹ
1: ਹਾਂਜੀ
0: ਬਿਲਕੁਲ ਜੀ
1: ਤੇ ਇਹਦੇ ਨਾਲ ਫੇਰ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਕੀ ਕੀਤਾ ਉਹਨਾਂ ਨੇ $500 million ਜਿਹੜੇ ਹੁੰਦੇ ਆ ਉਹਦਾ ਉਹਨਾਂ ਨੂੰ ਕਰਜ਼ਾ ਦੇ ਦਿੱਤਾ ਵੀ ਤੁਸੀਂ ਆ ਲਓ ਇਹਦੇ ਨਾਲ ਚਲਾਓ ਇਹਨੂੰ ਤੇ ਪਰ ਤੁਸੀਂ ਤੁਹਾਡੇ ਤੇ ਸ਼ਰਤ ਇਹ ਆ ਕਿ ਤੁਸੀਂ ਇਹਦਾ 90% ਜਿਹੜਾ ਹਿੱਸਾ ਆ ਉਹ ਗੌਰਮੈਂਟ ਦੇ ਹਵਾਲੇ ਕਰੋ
0: ਠੀਕ ਹੈ
1: ਹਾਂਜੀ ਹਾਂਜੀ ਤੇ ਉਹਦੇ ਨਾਲ ਹੁਣ ਖਾਕ ਸਾਹਿਬ ਜੀ ਇਹ ਜਿਹੜੀ ਆ ਏਅਰ ਲਾਈਨ ਹੈ ਇਹ ਚੱਲਦੀ ਰਹੂਗੀ ਤੇ ਅੱਗੇ ਜਾ ਕੇ ਦੇਖੋ ਹੁਣ ਜੇ ਤਾਂ ਉਹਨਾਂ ਨੇ ਉਹ ਇੱਕ ਕਿਸਮ ਦਾ ਖਾਕ ਸਾਹਿਬ ਜੀ ਕਰਜ਼ਾ ਦਿੱਤਾ ਇੱਕ ਕਿਸਮ ਦਾ ਉਹ
0: ਜਦੋਂ ਬੈਂਕਰਪਸੀ ਕਰਨਗੇ ਚੀਮਾ ਸਾਹਿਬ ਫਿਰ ਕਰਜ਼ਾ ਡੁੱਬ ਜੂਗਾ ਗੌਰਮੈਂਟ ਨੂੰ ਹੁੰਦਾ ਹੀ
1: ਹੈ ਬਿਲਕੁਲ ਬਿਲਕੁਲ ਹਾਂਜੀ ਤੇ ਉਦੋਂ ਤੇ ਕਰਿਆ ਜਿਹੜਾ ਜੇ ਉਹ ਕਰਜ਼ਾ ਨਹੀਂ ਮੋੜਦੇ 90% ਆ ਜਿਹੜਾ ਉਹਨਾਂ ਦਾ ਹਿੱਸਾ ਵਿਚ ਰਹੂਗਾ ਜੇ ਉਹ ਕਰਜ਼ਾ ਮੋੜ ਦੇਣਗੇ ਤਾਂ ਫੇਰ ਉਹ ਜਿਹੜੀ ਆ ਉਹਨਾਂ ਦੀ ਮੁੜ ਕੇ ਫੇਰ ਹੋ ਜਾਊਗੀ ਜੇ ਕਰਜ਼ਾ ਨਾ ਮੋੜੀਏ ਤਾਂ ਫਿਰ ਉਹ ਗੌਰਮੈਂਟ ਦੀ ਤਾਂ ਹੋ ਹੀ ਜਾਣੀ ਹੈ
0: ਬਿਲਕੁਲ
1: ਤੇ ਜਾਂ ਫਿਰ ਟਰੰਪ ਨੇ ਜਾਨੂੰ ਇਧਰੋਂ ਪ੍ਰੈਜੀਡੈਂਸੀ ਹੋ ਜਾਣੀ ਹੈ ਤੇ ਫਿਰ ਇਹਨੇ ਆਪ
0: ਕੀ ਹੁੰਦਾ ਕੀ ਨਹੀਂ ਹੁੰਦਾ ਪਰ ਜਦੋਂ ਤੱਕ ਟਰੰਪ ਸਾਹਿਬ ਹੈਗੇ ਨਾ ਇਕੋਨਮੀ ਮੈਨੂੰ ਨਹੀਂ ਲੱਗਦਾ ਕਿ ਸਹੀ ਹੋਏਗੀ
1: ਕਿਉਂਕਿ
0: ਪੁਆੜੇ ਬਹੁਤ ਜ਼ਿਆਦਾ ਆ ਲੰਮੇ ਪੁਆੜੇ ਹੈਗੇ ਇੱਕ ਤੇਲ ਜਿਹੜਾ ਦੇਖੋ ਨਾ ਚੀਮਾ ਸਾਹਿਬ ਗੈਸ ਦਾ ਪ੍ਰਾਈਸ ਕਿਸੇ ਦੁਨੀਆਂ ਦੇ ਉੱਪਰ ਚੱਲ ਜਾਓ ਤੁਹਾਡੇ ਮੈਨੂੰ ਲੱਗਦਾ ਹੁਣ 7 ਤੱਕ ਪਹੁੰਚ ਗਿਆ ਹੋਣਾ
1: ਬਿਲਕੁਲ ਇਹ ਡੀਜ਼ਲ ਆ ਜਿਹੜਾ ਉਹ 7 ਤੋਂ ਉੱਪਰ ਚਲੇ ਗਿਆ ਜਿਹੜੀ ਦੂਜੀ ਰੈਗੂਲਰ ਗੈਸ ਆ ਉਹ ਵੀ ਜਿਹੜੀ ਅਨਲੈਡਿਡ ਆ ਨਾ ਉਹ ਰੈਗੂਲਰ ਅਨਲੈਡਿਡ ਆ ਉਹ $6 ਤੀਕਰ ਹੈਗੀ ਆ ਤੇ ਬਾਕੀ ਦੀਆਂ ਜਿਹੜੀਆਂ ਉਹ 6 ਤੋਂ ਉੱਤੇ
0: ਤੇ ਸਾਡੇ ਵੀ 4 ਤੋਂ ਟੱਪ ਗਿਆ ਜੀ 4.19, 4.27, 4 ਇੱਥੇ ਤੱਕ ਹੀ ਹੈਗਾ ਜੀ 4 ਦੇ ਲਾਗੇ ਛੱਗ ਗਿਆ
1: ਤੁਹਾਨੂੰ ਇੰਨਾ ਸਸਤਾ ਕਾਤੇ ਮਿਲਦਾ
0: ਅਸੀਂ ਬਾਲਦੇ ਘੱਟ ਆ ਇੱਥੇ ਦੀ ਨਹੀਂ ਪਹਿਲਾਂ ਤਾਂ ਚੀਮਾ ਸਾਹਿਬ ਸਾਡੇ ਇੱਥੇ ਨਾ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਆ ਸਭ ਤੋਂ ਸਸਤਾ ਤੇਲ ਨਿਊ ਜਰਸੀ ਚ ਹੁੰਦਾ ਸੀ ਤੇ ਨਿਊਯਾਰਕ ਇੱਥੇ ਹੈਗਾ ਜੀ ਤੇਲ ਇੱਥੇ ਹੁੰਦਾ ਵਾ ਨਿਊ ਜਰਸੀ ਦੇ ਵਿਚ ਹੈਗੇ ਪਲਾਂਟ ਲੱਗੇ ਵੱਡੇ ਰੇਲਾਂ ਦੇ ਰਾਹੀਂ ਉਹ ਆਉਂਦੀ ਆ ਗੈਸ ਟੈਂਕਰ ਆਉਂਦੇ ਆ ਉਹਦੇ ਤੇ ਇੱਥੇ ਹੁੰਦੀ ਆ ਸਾਡੇ ਏਰੀਏ ਚ ਹੈਗਾ ਵਾ ਬਹੁਤ ਵੱਡੇ
1: ਰਿਫਾਇਨਰੀ
0: ਹੈਗੀ ਆ ਤੇ ਉਦੋਂ ਸਾਡਾ ਇੱਥੇ ਟੈਕਸ ਜਿਹੜਾ ਸੀ ਨਿਊਯਾਰਕ ਨਾਲੋਂ 15-20 ਸੈਂਟ ਦਾ ਸਾਡਾ ਡਿਫਰੈਂਟ ਹੁੰਦਾ ਸਸਤਾ ਸੀ ਫਿਰ ਗਵਰਨਰ ਜਦੋਂ ਦੂਜਾ ਆਇਆ ਉਹਨੇ ਕਿਹਾ ਯਾਰ ਇਹਨਾਂ ਨੂੰ ਬਰਾਬਰ ਕਰੋ ਲੋਕੀ ਨਿਊਯਾਰਕ ਤੋਂ ਭੱਜੇ ਆਉਂਦੇ ਆ ਇੱਥੇ ਤੇਲ ਪਵਾ ਕੇ ਤੇ ਗਾਂਹ ਜਾਂਦੇ ਆ ਸਾਨੂੰ ਏਡਾ ਕੋਈ ਫਾਇਦਾ ਨੀ ਗਾ ਉਹ ਫਿਰ ਉਹਨਾਂ ਨੇ ਉਹ ਤਕਰੀਬਨ ਹੁਣ ਨਿਊਯਾਰਕ ਦਾ ਤੇ ਕੋਈ 2-4 ਸੈਂਟ ਦਾ ਫਰਕ ਆ ਉਹ ਤੋਂ ਨਿਊਯਾਰਕ ਤੋਂ ਸਸਤਾ ਵਾ ਫਿਰ ਵੀ ਨਿਊਜਰਸੀ ਦੇ ਵਿੱਚ ਤੇਲ ਦਾ ਹਮੇਸ਼ਾ ਹੀ ਸਸਤਾ ਰਿਹਾ
1: ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਇਹ ਸਾਡੇ ਇੱਥੇ ਕੈਲੀਫੋਰਨੀਆ ਸੂਬਾ ਹੈ ਜਿਹੜੀ ਇਹਦੇ ਦੱਖਣੀ ਉਹ ਜਿੱਥੇ ਲੋਸ ਏਂਜਲਸ ਦਾ ਏਰੀਆ ਕੱਖ ਸਾਹਿਬ ਜੀ ਉਹਨੂੰ ਦੱਖਣੀ ਕੈਲੀਫੋਰਨੀਆ ਚ ਗਿਣਦੇ ਆ ਤੇ ਅਸੀਂ ਇੱਥੇ ਫ੍ਰੈਜਨੋ ਆ ਜਿਹੜਾ ਇਹਨੂੰ ਸੈਂਟਰਲ ਕੈਲੀਫੋਰਨੀਆ ਦਾ ਜਿਹੜੇ ਵਿਚਾਲਾ ਕਹਿੰਦੇ ਆ ਉਹ ਮੰਨਦੇ ਆ ਤੇ ਉਧਰ ਕੱਖ ਸਾਹਿਬ ਜੀ ਪਿੱਛੇ 16 ਅਪ੍ਰੈਲ ਦਿਨ ਜਿਹੜਾ ਲੰਘ ਕੇ ਗਿਆ ਉਸ ਦਿਨ ਕੱਖ ਸਾਹਿਬ ਜੀ ਇੱਕ ਔਰਤ ਸੀਗੀ ਉਹਦਾ ਨਾਂ ਸੀਗਾ ਟੋਮੀ ਜੋ ਮੇਜੇਰ ਉਹਦਾ ਨਾਂ ਸੀਗਾ ਤੇ ਉਹਦਾ ਕੱਖ ਸਾਹਿਬ ਜੀ 14 ਸਾਲਾਂ ਦਾ ਇੱਕ ਲੜਕਾ ਸੀਗਾ ਤੇ ਉਹਦੇ ਕੋਲ ਕੱਖ ਸਾਹਿਬ ਜੀ ਆਹ ਜਿਹੜੇ ਈ ਬਾਈਕ ਚੱਲੇ ਹੋਏ ਆ ਨਾ ਇਲੈਕਟ੍ਰਿਕ ਬਾਈਕ ਜਿਹਨਾਂ ਨੂੰ ਕਹਿ ਦਿੰਦੇ ਇਹ ਉਹਦੇ ਕੋਲ ਸੀਗਾ ਤੇ ਉਹ ਹੁਣ ਕੱਖ ਸਾਹਿਬ ਜੀ ਉਹਨੇ ਲੈ ਤਾਂ ਦਿੱਤਾ ਤੇ ਪਰ ਉਹ ਚਲਾਉਂਦਾ ਫਿਰਦਾ ਸੀਗਾ ਉੱਥੇ ਤੇ ਉਹਨੂੰ ਖੜਿਆ ਇੱਕ ਦੋ ਵਾਰੀ ਕਹਿੰਦੇ ਵੀ ਵਾਰਨਿੰਗ ਵੀ ਦਿੱਤੀ ਸੀ ਉਹ ਪੁਲਿਸ ਮਹਿਕਮੇ ਨੇ ਕਿ ਇਹ ਇਲੀਗਲ ਆ ਇਹ ਤੂੰ ਇਹਨੂੰ ਚਲਾਉਣ ਨਾ ਦੇ ਹੁਣ ਕੱਖ ਸਾਹਿਬ ਜੀ ਤੁਹਾਨੂੰ ਪਤਾ ਭਾਈ ਬੱਚੇ ਕਿੱਥੇ ਹਟਦੇ ਆ
0: ਨਹੀਂ ਹਟਦੇ ਜੀ ਨਹੀਂ ਹਟਦੇ ਬਿਲਕੁਲ
1: ਉਹ ਨਹੀਂ ਹਟਦੇ ਹੁੰਦੇ ਖਾਸ ਕਰਕੇ ਉਹ 14 ਸਾਲ ਦੇ ਬੱਚੇ
0: ਜਦੋਂ ਨਵਾਂ ਲਾਇਸੈਂਸ ਮਿਲਦਾ ਉਹਨਾਂ ਨੂੰ ਇਹ ਹੁੰਦਾ ਵਾ ਕਿ ਇਹਨੂੰ ਜਿੰਨਾ ਕੁ ਭਜਾ ਹੁੰਦਾ ਭਜਾਈਏ ਮੈਂ ਰੇਸ ਕਰਾਂਗੀ ਬੱਚਿਆਂ ਦੇ ਵਿੱਚ ਹੁਣ ਸਾਡੇ ਮੇਰੇ ਛੋਟੇ ਬੇਟੇ ਕੋਲ ਲਰਨਿੰਗ ਲਾਇਸੈਂਸ ਮਿਲਿਆ ਉਹ ਚਲਾ ਸਕਦਾ ਮੈਂ ਨਾਲ ਕੋਈ ਉਹਦੀ ਮਾਂ ਬੈਠੀ ਹੋਵੇ ਜਾਂ ਕੋਈ ਹੋਰ ਬੈਠਾ ਹੋਵੇ ਚਲਾ ਸਕਦਾ ਗੱਡੀ ਹੁਣ ਮੈਂ ਤੋਂ ਕੰਮ ਤੋਂ ਰਾਤ ਨੂੰ ਲੈ ਕੇ ਆਉਂਦਾ ਹੁੰਦਾ ਵਾ ਤੇ ਉਹਨੇ ਉਹਨੂੰ ਸਮਝਾਉਂਦਾ ਹੀ ਰਹਿੰਦਾ ਉਹ ਤੂੰ ਇੱਥੇ ਇੰਨੀ ਜਿਹੀ ਜੋ ਬ੍ਰੇਕ ਕਿਉਂ ਮਾਰੀ ਹੈ ਲੱਗ ਗਿਆ ਕਿ ਪਿੱਛੋਂ ਜੇ ਤੈਨੂੰ ਰੈਡ ਲਾਈਟ ਦਿਸ ਪਈ ਆ ਰਹੀ ਹੈ ਤੇ ਤੂੰ ਬ੍ਰੇਕ ਨੂੰ ਹੌਲੀ ਕਰ ਲਾ ਹੌਲੀ ਹੌਲੀ ਹੌਲੀ ਆ
1: ਬਿਲਕੁਲ ਬਿਲਕੁਲ
0: ਮਾਰੇ ਨਿਆਣਿਆਂ ਨੂੰ ਇਹ ਚਾਹੂੰਗਾ ਮੈਨੂੰ ਸਮਝਾਉਂਦਾ ਹਰ ਵਾਰੀ ਉਹਦੇ ਕੰਨ ਚ ਪਾਉਂਦਾ ਕਿ ਗੱਡੀ ਭਜਾਉਣ ਨਾਲ ਕੁਛ ਨਹੀਂ ਹੁੰਦਾ ਸਿਰਫ 5 ਮਿੰਟ ਦਾ 7 ਮਿੰਟ ਦਾ ਫਰਕ ਪੈਂਦਾ ਹਾਂ ਇੰਨਾ ਕੇ ਪੈਂਦਾ ਜਿਆਦਾ ਨੀ ਪੈਂਦਾ ਤੂੰ ਆਪਣੀ ਸਪੀਡ ਤੋਂ ਉਪਰ ਗੱਡੀ ਨਹੀਂ ਚਲਾਉਣੀ ਧਿਆਨ ਰੱਖ ਕੇ ਮੈਂ ਨਾਲ ਬੈਠਾ ਹੁਣ ਇੰਸਟਰਕਸ਼ਨ ਦਿੰਦਾ ਰਹੀ ਨਾਲ ਚਲਾਉਂਦਾ ਵਧੀਆ ਚ ਕੋਈ ਸ਼ੱਕ ਨੀ ਹੈ
1: ਸੋ ਇਹ ਜਿਹੜਾ ਬੱਚਾ ਸੀਗਾ ਕੱਖ ਸਾਹਿਬ 14 ਸਾਲਾਂ ਦਾ ਸੀਗਾ ਤੇ ਇਹਦੇ ਕੋਲ ਉਹ ਈ ਬਾਈਕ ਸੀਗਾ ਸਰੋਨ ਉਹ ਕੰਪਨੀ ਦਾ ਮੇਰਾ ਖਿਆਲ ਨਾਮ ਹੋਣਾ ਜਿਹੜੀ ਉਹ ਬਣਾਉਂਦੀ ਉਹਨੂੰ ਤੇ ਇਹ ਕੱਖ ਸਾਹਿਬ ਜੀ ਕਈ ਵਾਰੀ ਇਹਨੂੰ ਉਹਨਾਂ ਨੇ ਰੋਕਿਆ ਰੱਖਿਆ ਤੇ ਕਿਹਾ ਭੀ ਤੂੰ ਇਹ ਨਹੀਂ ਚਲਾ ਸਕਦਾ ਕਿਉਂਕਿ ਇਹ ਜਿਹੜਾ ਇੱਕ ਤਰ੍ਹਾਂ ਦਾ ਮੋਟਰਸਾਈਕਲ ਹੀ ਹੁੰਦਾ ਉਹ ਕੱਖ ਸਾਹਿਬ ਜੀ ਛੋਟੀ ਪਾਵਰ ਵਾਲਾ ਤੇ ਪਰ ਉਹ ਕਿਤੇ ਲੈ ਕੇ ਨਿਕਲ ਗਿਆ ਹੋਣਾ ਬਾਹਰ ਤੇ ਉਸ ਤੋਂ ਬਾਅਦ ਫਿਰ ਕੱਖ ਸਾਹਿਬ ਜੀ ਜਿਹੜਾ ਉਹ ਸੀਗਾ ਉਹਦਾ ਮੋਟਰਸਾਈਕਲ ਉਹ ਇੱਕ ਹੋਰ ਬੰਦਾ ਸੀਗਾ ਉਹ 81 ਸਾਲ ਦੀ ਉਹਦੀ ਉਮਰ ਦੱਸਦੇ ਆ ਕਿ ਉਹ ਪਹਿਲਾਂ ਯੂ ਐਸ ਮਰੀਨ ਕੋਰ ਆ ਜਿਹੜੀ ਉਹਦੇ ਵਿਚ ਸੀਗਾ ਆਪਣੇ ਕੈਪਟਨ ਸੀਗਾ
0: ਉਹਦੇ ਚੋਂ ਰਿਟਾਇਰ ਹੋਇਆ
1: ਸੀਗਾ ਹਾਂਜੀ ਐਸ਼ਮਨ ਇਹਦਾ ਨਾਂ ਦੱਸਿਆ ਤੇ ਇਹ ਕੱਖ ਸਾਹਿਬ ਜੀ ਸਕੂਲ
0: ਕਹਿੰਦਾ ਤੂੰ ਆਪਣੀ ਸਪੀਡ ਤੋਂ ਉਪਰ ਗੱਡੀ ਨਹੀਂ ਚਲਾਉਣੀ ਧਿਆਨ ਰੱਖ ਕੇ ਮੈਂ ਨਾਲ ਬੈਠਾ ਹੁਣ ਇੰਸਟਰਕਸ਼ਨ ਦਿੰਦਾ ਰਹੀ ਨਾਲ ਚਲਾਉਂਦਾ ਵਧੀਆ ਚ ਕੋਈ ਸ਼ੱਕ ਨਹੀਂ ਹੈ
1: ਸੋ ਇਹ ਜਿਹੜਾ ਬੱਚਾ ਸੀਗਾ ਕੱਖ ਸਾਹਿਬ 14 ਸਾਲਾਂ ਦਾ ਸੀਗਾ ਤੇ ਇਹਦੇ ਕੋਲ ਉਹ ਈ ਬਾਈਕ ਸੀਗਾ ਸਰੋਨ ਉਹ ਕੰਪਨੀ ਦਾ ਮੇਰਾ ਖਿਆਲ ਨਾਮ ਹੋਣਾ ਜਿਹੜੀ ਉਹ ਬਣਾਉਂਦੀ ਉਹਨੂੰ ਤੇ ਇਹ ਕੱਖ ਸਾਹਿਬ ਜੀ ਕਈ ਵਾਰੀ ਇਹਨੂੰ ਉਹਨਾਂ ਨੇ ਰੋਕਿਆ ਰੱਖਿਆ ਤੇ ਕਿਹਾ ਭੀ ਤੂੰ ਇਹ ਨਹੀਂ ਚਲਾ ਸਕਦਾ ਕਿਉਂਕਿ ਇਹ ਜਿਹੜਾ ਇੱਕ ਤਰ੍ਹਾਂ ਦਾ ਮੋਟਰਸਾਈਕਲ ਹੀ ਹੁੰਦਾ ਉਹ ਕੱਖ ਸਾਹਿਬ ਜੀ ਛੋਟੀ ਪਾਵਰ ਵਾਲਾ ਤੇ ਪਰ ਉਹ ਕਿਤੇ ਲੈ ਕੇ ਨਿਕਲ ਗਿਆ ਹੋਣਾ ਬਾਹਰ ਤੇ ਉਸ ਤੋਂ ਬਾਅਦ ਫਿਰ ਕੱਖ ਸਾਹਿਬ ਜੀ ਜਿਹੜਾ ਉਹ ਸੀਗਾ ਉਹਦਾ ਮੋਟਰਸਾਈਕਲ ਉਹ ਇੱਕ ਹੋਰ ਬੰਦਾ ਸੀਗਾ ਉਹ 81 ਸਾਲ ਦੀ ਉਹਦੀ ਉਮਰ ਦੱਸਦੇ ਆ ਕਿ ਉਹ ਪਹਿਲਾਂ ਯੂ ਐਸ ਮਰੀਨ ਕੋਰ ਆ ਜਿਹੜੀ ਉਹਦੇ ਵਿਚ ਸੀਗਾ ਆਪਣੇ ਕੈਪਟਨ ਸੀਗਾ
0: ਉਹਦੇ ਚੋਂ ਰਿਟਾਇਰ ਹੋਇਆ
1: ਸੀਗਾ ਹਾਂਜੀ ਐਸ਼ਮਨ ਇਹਦਾ ਨਾਂ ਦੱਸਿਆ ਤੇ ਇਹ ਕੱਖ ਸਾਹਿਬ ਜੀ ਸਕੂਲ ਦੇ ਵਿਚ ਉਹ ਪੜ੍ਹਾਉਂਦਾ ਵੀ ਸੀਗਾ ਤੇ ਇਹਦੇ

0: 83 ਸਾਲ ਦੀ ਉਹਦੀ ਉਮਰ ਦੱਸਦੇ ਆ ਕਿ ਉਹ ਪਹਿਲਾਂ ਯੂ ਐਸ ਮਰੀਨ ਕੋਰ ਆ ਜਿਹੜੀ ਉਹਦੇ ਵਿਚ ਸੀਗਾ ਆਪਣੇ ਕੈਪਟਨ ਸੀਗਾ
1: ਉਹਦੇ ਚੋਂ ਰਿਟਾਇਰ ਹੋਇਆ
0: ਸੀਗਾ ਹਾਂਜੀ ਐਸ਼ਮਨ ਇਹਦਾ ਨਾਂ ਦੱਸਿਆ ਤੇ ਇਹ ਕਾਕ ਸਾਹਿਬ ਜੀ ਸਕੂਲ ਦੇ ਵਿਚ ਉਹ ਪੜ੍ਹਾਉਂਦਾ ਵੀ ਸੀਗਾ ਤੇ ਇਹਦੇ ਵਿਚ ਉਹ ਜਿਹੜਾ ਉਹਦਾ ਸੀਗਾ ਈ ਬਾਈਕ ਉਹ ਕਾਕ ਸਾਹਿਬ ਜੀ ਇਹਦੇ ਵਿਚ ਵੱਜਿਆ ਤੇ ਇਹ ਡਿੱਗ ਪਿਆ ਤੇ ਸੱਟਾਂ ਸੁੱਟਾਂ ਵੱਜ ਗਈਆਂ ਇਹਦੇ ਤੇ ਚਲੋ ਪੁਲਿਸ ਆ ਗਈ ਤੇ ਪੁਲਿਸ ਨੇ ਉਹ ਜਿਹੜੀ ਉਹਦੀ ਮਾਂ ਸੀ ਉਹਦੇ ਉੱਤੇ ਕੇਸ ਕਰ ਦਿੱਤਾ ਭੀ ਤੂੰ ਇਹਨੂੰ ਕਿਉਂ ਨੀ ਹਟਾਉਂਦੀ ਉਹ ਮਾਂ ਵਿਚਾਰੀ ਹੁਣ ਕੀ ਕਰੇ ਉਹ ਆਸੇ ਪਾਸੇ ਉਹੀ ਤੋਂ ਲੈ ਕੇ ਨਿਕਲ ਗਿਆ ਉਹਨਾਂ ਘਰੋਂ
1: ਨਿਆਣੇ ਕਿੱਥੇ ਹਟੇ ਜੇ ਲੈ ਕੇ ਨਾ ਦਿਓ ਲੈ ਕੇ ਦਿੱਤਾ ਤੇ ਫਿਰ ਤਾਲਾ ਲਾ ਦਿਓ ਜਿੰਦਾ ਲਾ
0: ਬਸ ਇਹ ਨਹੀਂ ਹੋ ਸਕਦਾ ਹਾਂਜੀ ਤੇ ਉਹ ਫਿਰ ਖੱਕ ਸਾਹਿਬ ਜੀ ਇਹ ਬਾਈਕ ਕਿਤੇ ਲੈ ਕੇ ਨਿਕਲ ਗਿਆ ਤੇ ਉਹ 81 ਸਾਲਾਂ ਵਾਲੇ ਦੇ ਵਿਚ ਵੱਜਿਆ ਤੇ ਉਸ ਵੇਲੇ ਫਿਰ ਉਹ ਜਿਹੜਾ ਸੀਗਾ ਹਾਸਪਿਟਲ ਲੈ ਗਿਆ ਉਹਨੂੰ ਤੇ ਇਹਦੇ ਉੱਤੇ ਫਿਰ ਜਿਹੜਾ ਉਹਨਾਂ ਨੇ ਇੱਕ ਮੁਕਦਮਾ ਕਰ ਦਿੱਤਾ ਜਿਹੜਾ ਫੈਲਨੀ ਦਾ ਉਹ ਕੇਸ ਕਰ ਦਿੰਦੇ ਆ ਮਾਂ ਦੇ ਉੱਤੇ ਤੇ ਉਸ ਤੋਂ ਬਾਅਦ ਖੱਕ ਸਾਹਿਬ ਜੀ ਉਹ ਬਜ਼ੁਰਗ ਸੀਗਾ 81 ਸਾਲ ਦਾ ਤੇ ਉਹ ਵਿਚਾਰਾ ਹਾਸਪਿਟਲ ਵਿਚ ਉਹਦੀ ਡੈਥ ਹੋ ਗਈ ਹਾਂਜੀ ਤੇ ਹੁਣ ਇਹ ਜਿਹੜੀ ਔਰਤ ਹੈ ਖੱਕ ਸਾਹਿਬ ਜੀ ਇਹ ਉਹ ਜਿਹੜਾ ਔਰੇਂਜ ਕਾਉਂਟੀ ਦਾ ਏਰੀਆ ਹੈਗਾ ਉਹ ਜਿਹੜਾ ਐਲਏ ਦਾ ਏਰੀਆ ਹੈ ਉਹ ਵੱਖਰੀ ਵੈਸੇ ਕਾਉਂਟੀ ਆ ਤੇ ਉਹਦੇ ਵਿਚ ਫਿਰ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹਨੇ ਹੁਣ ਇਹਦੇ ਤੇ ਖੱਕ ਸਾਹਿਬ ਜੀ ਮੈਨ ਸਲੋਟਰ ਜਿਹਨੂੰ ਕਹਿੰਦੇ ਆ ਉਹਦਾ ਮੁਕਦਮਾ ਜਿਹੜਾ ਉਹ ਉੱਪਰ ਦੀ ਹੋਰ ਲਾ ਦਿੱਤਾ ਤੇ ਇਸ ਮੁਕਦਮੇ ਦੇ ਵਿਚ ਜੇ ਉਹ ਹੋ ਤਾਂ ਜਾਣਾ ਹੀ ਆ ਕਿਉਂਕਿ ਇਹ ਖੱਕ ਸਾਹਿਬ ਜੀ ਬਹੁਤ ਜਦੋਂ ਇੱਥੇ ਮਾੜਾ ਜਿਹਾ ਕਾਨੂੰਨ ਦੇ ਥੱਲੇ ਆਇਆ ਨੀ ਇਹ ਛੱਡ ਦੇ ਨੀਗੇ
1: ਕਈ ਕੁਛ ਹੋ ਜਾਣਾ ਜੀ ਬਹੁਤ ਜਿਆਦਾ ਚੀਮਾ ਸਾਹਿਬ ਇੱਥੇ ਮੈਂ ਦੇਖਦਾ ਹੁੰਦਾ ਨਿਊਯਾਰਕ ਦੇ ਵਿਚ ਇੱਥੇ ਲੱਖਾਂ ਦੇ ਹਿਸਾਬ ਨਾਲ ਉਹ ਸਕੂਟਰ ਫਿਰਦੇ ਆ ਬੈਟਰੀ ਵਾਲੇ ਲੱਖਾਂ ਦੇ ਹਿਸਾਬ ਨਾਲ ਏਦਾਂ ਭਜਾਉਂਦੇ ਨਾ ਉਹ ਮੁੰਡੇ ਇੱਕ ਡਿਲੀਵਰੀਆਂ ਵੀ ਹੁੰਦੀਆਂ ਨਾ ਉਹਨਾਂ ਦੇ ਉੱਪਰ ਜਿਹੜੇ ਆ ਉਹ ਵੀ ਕਰਦੇ ਆ ਪੁਲਿਸ ਜਿੱਥੇ ਘੇਰ ਕੇ ਨਾ ਉਹ ਸਾਰੇ ਪੰਜ ਪੰਜ ਵੱਡੇ ਟਰੱਕ ਵਾ ਉਹ ਭਰ ਕੇ ਖੜਦੀ ਆ ਪੁਲਿਸ ਲਾਈਨ ਦੀ ਚੱਕ ਕੇ ਖੋਹ ਕੇ ਰੱਖੇ ਲੱਦਿਆ ਉੱਪਰ ਜਿੰਨੇ ਉਹਨੂੰ ਲੱਦ ਲੈ ਭਜਾ ਲਿਆ ਮਤਲਬ ਉਹ ਲੋਕਾਂ ਨੇ ਗੰਦ ਵੀ ਬਹੁਤ ਜਿਆਦਾ ਪਾ ਦਿੱਤਾ ਸੀ ਉਹਦੇ ਵਿਚ ਸਕੂਟਰ
0: ਬਿਲਕੁਲ
1: ਲਾਉਣ ਲੱਗ ਪਏ ਸੀ ਛੇ ਛੇ ਸੱਤ ਜਣੇ ਇਕੱਠੇ ਠਾਹ ਗੱਡੀਆਂ ਦੇ ਮੋਹਰੇ ਇਧਰ ਉਧਰ ਕਰਕੇ ਨਾ ਮਤਲਬ ਈਜ਼ੀ ਨਹੀਂ ਚਲਾਉਣਾ ਆਉਂਦਾ ਚਲੋ ਅਗਲੀ ਖਬਰ ਲਾਓ ਜੀ
0: ਤੇ ਅਗਲੀ ਖਬਰ ਜਿਹੜੀ ਆ ਇਸ ਔਰਤ ਨੂੰ ਖੱਕ ਸਾਹਿਬ ਜੀ ਉਹ ਕਹਿੰਦੇ ਆ ਵੀ 7 ਸਾਲ ਦੀ ਕੈਦ ਆ ਜਿਹੜੀ ਹੋ ਸਕਦੀ ਆ ਤੇ ਪੁਲਿਸ ਵਾਲੇ ਤੈਨੂੰ ਪਤਾ ਉਹ ਵਧਾ ਚੜਾ ਕੇ ਫਿਰ ਜਿਹੜੀ ਡਿਸਟ੍ਰਿਕਟਾਨੀ ਹੁੰਦੀ ਆ ਇਹ ਉਹਦੇ ਨਾਲ ਗੱਲਾਂ ਜੋੜ ਦਿੰਦੇ ਆ
1: 7 ਸਾਲ ਦੀ ਹੋ ਜਾਂਦੀ ਕਰ ਦਿੰਦੇ
0: ਆ ਹਾਂਜੀ ਤੇ ਅਗਲੀ ਖਬਰ ਖੱਕ ਸਾਹਿਬ ਜੀ ਹੈਗੀ ਆ ਉਹ ਜਿਹੜੀ ਆਪਣੇ ਕੋਲ ਰੂਸ ਤੇ ਯੂਕਰੇਨ ਵਿਚ ਚੱਲ ਰਹੀ ਲੜਾਈ ਆ ਜਿਹੜੀ ਖੱਕ ਸਾਹਿਬ ਜੀ ਉਹ ਵਿਚ ਦੀਆਂ ਖਬਰਾਂ ਤਾਂ ਕੁਛ ਠੰਡੀਆਂ ਜਿਹੀਆਂ ਪਈਆਂ ਹੋਈਆਂ ਪਿੱਛੇ ਦੀਆਂ ਘੱਟ ਖਬਰ ਆਉਂਦੀ ਆ ਪਹਿਲਾਂ ਜਿੰਨੀ ਨਹੀਂ ਕਿਉਂਕਿ ਹੁਣ ਉਧਰੋਂ ਦੂਸਰੀਆਂ ਖਬਰਾਂ ਵੀ ਹੋਣ ਲੱਗ ਪਈਆਂ ਇਰਾਨ ਇਜ਼ਰਾਇਲ ਦਾ ਰੌਲਾ ਤੇ ਉਧਰ ਲਿਬਨਾਨ ਦਾ ਰੌਲਾ ਤੇ ਉਧਰ ਅਮਰੀਕਾ ਦਾ ਰੌਲਾ ਇਸ ਕਰਕੇ ਇਹਦੀਆਂ ਖਬਰਾਂ ਥੋੜੀਆਂ ਜਿਹੀਆਂ ਠੰਡੀਆਂ ਪਈਆਂ ਪਰ ਲੜਾਈ ਆ ਜਿਹੜੀ ਅਜੇ ਤੀਕਰ ਵੀ ਪੂਰੀ ਗਰਮ ਆ
1: ਜਿੱਦਾਂ ਚੀਮਾ ਸਾਹਿਬ ਪੰਜਾਬ ਦੇ ਵਿਚ ਕੋਈ ਬਹੁਤ ਵੱਡੀ ਖਬਰ ਹੋ ਗਈ ਹੋਵੇ ਨਾ ਉਹਨੂੰ ਦਬਾਉਣ ਲਈ ਇੰਡੀਆ ਦੇ ਵਿਚ ਲਾ ਲਓ ਉਹਨੂੰ ਦਬਾਉਣ ਲਈ ਕੋਈ ਐਸੀ ਖਬਰ ਕੱਢ ਦਿੰਦੇ ਆ ਕਿ ਉਹ ਜਿਹੜੀ ਪੁਰਾਣੀ ਖਬਰ ਹੁੰਦੀ ਨਾ ਉਹ ਠੰਡੀ ਪੈ ਜਾਂਦੀ ਆ ਹੁਣ ਵੀ ਜਿਹੜੀ ਹੋਈ ਨਾ ਕਿ ਹੁਣ ਅਸੈਂਬਲੀ ਦਾ ਕੋਈ ਇਜਲਾਸ ਸੀ ਆਪਣਾ ਪੰਜਾਬ ਦਾ ਤੇ ਭਗਵੰਤ ਮਾਨ ਸਾਹਿਬ ਰੱਜੇ ਡਾਕੇ ਸ਼ਰਾਬ ਦੇ ਨਾਲ ਪਹੁੰਚ ਗਏ ਉੱਥੇ ਹੁਣ ਜਿਹੜੀਆਂ ਦੂਜੀਆਂ ਖਬਰਾਂ ਸੀ ਨਾ ਉਹ ਦੱਸੀਆਂ ਗਈਆਂ ਹੁਣ ਜਿੱਥੇ ਦੇਖੋ ਲੋਕੀ ਗਾਣੇ ਪਾ ਰਹੇ ਆ ਕੋਈ ਕੁਛ ਬਣਾ ਕੇ ਪਾ ਰਿਹਾ ਉਹਦੇ
0: ਭਗਵਾਨ
1: ਹੁਣ 10-15 ਮਹੀਨਾ ਇਹ ਚੱਲਣਾ ਵਾ ਤੇ ਉਸ ਤੋਂ ਬਾਅਦ ਕੋਈ ਫੇਰ ਹੋਰ ਖਬਰ ਸਰਕਾਰ ਪਾਏਗੀ ਹੋਰ ਕੋਈ ਖਬਰ ਐਸੀ ਤੇ ਇਹ ਠੰਡੀ ਹੋ ਜਾਏਗੀ ਬਸਤੇ ਚ ਪੈ ਜਾਏਗੀ ਨਵੀਂ ਖੁੱਲ ਜਾਏਗੀ
2: ਮੈਨੂੰ
1: ਕੱਟਣਾ ਪੈਗਾ ਤੁਸੀਂ ਆ ਜਾਓ ਹੁਣੇ ਆ ਜਾਓ ਕੋਈ ਚੀਮਾ ਸਾਹਿਬ 5 ਮਿੰਟ ਖਬਰ ਕਰ ਲੈਂਦੇ ਤੁਸੀਂ ਹੋਲਡ ਰੱਖੋ
2: ਓਕੇ ਮੈਂ ਹੋਲਡ ਰੱਖਦਾ
1: ਚੀਮਾ ਸਾਹਿਬ ਆਓ ਜੀ
0: ਇਸ ਇਲਾਕੇ ਦਾ ਤੇ
1: ਡਾਕਟਰ ਸਾਹਿਬ ਵਿੱਚ ਹੀ ਹੈ ਮੈਂ ਉਹਨਾਂ ਨੂੰ ਹੋਲਡ ਕਰਾਇਆ ਤੁਸੀਂ ਆਪਣੇ
0: ਓਕੇ ਤੇ ਬਸ ਉਹ ਸ਼ਹਿਰ ਦੇ ਬਾਹਰਲੇ ਪਾਸੇ ਰੂਸ ਦੀ ਫੌਜ ਆ ਜਿਹੜੀ ਪਹੁੰਚ ਗਈ ਆ ਤੇ ਖੜਕਾ ਦੜਕਾ ਜਿਹੜਾ ਉਹ ਚੱਲ ਰਿਹਾ ਆ ਜੋਰਾਂ ਸ਼ੋਰਾਂ ਨਾਲ ਦੋਨਾਂ ਪਾਸਿਆਂ ਤੋਂ ਤੇ ਹੌਲੀ ਹੌਲੀ ਲੱਗਦਾ ਪਈ ਰੂਸ ਨੇ ਜਿਹੜਾ ਇਹ ਸ਼ਹਿਰ ਵੀ ਆ ਜਿਹੜਾ ਦੱਬ ਲੈਣਾ ਤੇ ਇਹਦੇ ਮਗਰੋਂ ਫਿਰ ਖੱਕ ਸਾਹਿਬ ਜੀ ਹੁਣ ਆਪਣੇ ਕੋਲ ਇੱਕ ਖਬਰ ਹੋ ਰਿਹਾ ਚਲੋ ਨਹੀਂ ਕਰਦੇ ਹੁਣ ਡਾਕਟਰ ਸਾਹਿਬ ਆ ਗਿਆ ਤੇ ਉਹਨੂੰ ਆਪਾਂ ਰਹਿਣ ਦਿੰਦੇ ਹਾਂ

0: हेलो अच्छा अच्छा ते अभी ओके अभी अगली खबर है जी साहब जी वह हैगी जरा अपने ना है कैथोलिक रिलीजन आ इना नन हुंदी ना नन हुंदियां तुसीं देखियां होनी उन्होंने कपड़े जे पर हां जी हां जी एह जिहड़ी औरत है साहब जी एह उत्थे यरूशलम जिहड़ा शहर आ उत्थे तुरी जांदी सीगी ते एह कल्ली नन नहीं हैगी एह आर्कियोलॉजिस्ट भी आ जो खोज करते थलियों धरती पट पट के कढ दे देखते इतने की होया होना आया होना उन्होंने आर्कियोलॉजिस्ट मेरा चल कह देंगे साहब जी उत्थे जरूर तुरी जांदी सीगी ते पिछों एक बंदा आया ते उन्हें इन सारे जोर नाल धक्का मारिया धक्का मारिया ते इहदा सिर जिहड़ा सी उह पत्थर दे विच वज्जण तों बच गया ते थले इह डिग पई ते उह चुप करके गाहां लंघ गया पंज सत कदम उहने गाहां पट के ते फिर उह पिछे नूं मुड़िया फिर उहनूं पिछे नूं मुड़ के आ के ते इह जिहड़ी नन सीगी इह थले डिगी पई सीगी ते इहदे आ के फिर ठुड्डा मारन लग पिया ते उह हटिया नहीं लगातार ठुड्डा मारी गया इहदे ਟੁੱਡਾ ਮਾਰ ਓਨਾ ਚਿਰ ਮਾਰ ਨੂੰ ਹਟਿਆ ਨੀ ਜਿੰਨਾ ਚਿਰ ਇੱਕ ਹੋਰ ਬੰਦੇ ਨੇ ਆ ਕੇ ਫਿਰ ਉਹਨੂੰ ਰੋਕਿਆ ਵੀ ਇਹ ਤੂੰ ਕੀ ਕਰਦਾ ਆ ਹਟੇ ਤੂੰ ਉਹਦੇ ਕਹੇ ਤੇ ਫਿਰ ਇਹ ਹਟਿਆ ਤੇ ਔਰ ਇਹ ਜਿਹੜੀ ਜਗ੍ਹਾ ਹੈ ਖਾਕ ਸਾਹਿਬ ਜੀ ਇਹ ਜਿੱਥੇ ਉਹ ਨਾ ਅਯੁਧਿਆ ਦਾ ਉਹ ਮਾਊਂਟ ਲਾਇਨ ਇੱਕ ਹੈਗੀ ਆ ਜਗ੍ਹਾ ਮਾਊਂਟ ਦਾ ਮਤਲਬ ਹੁੰਦਾ ਮਾਊਂਟੇਨ ਪਹਾੜੀ ਮਾਊਂਟ ਉਹਨੂੰ ਕਹਿੰਦੇ ਆ ਛੋਟੇ ਸ਼ਬਦਾਂ ਦੇ ਵਿੱਚ ਮਾਊਂਟ ਲਾਇਨ ਉਥੋਂ ਹੀ ਜਿਹੜੇ ਆ ਆਹ ਡਾਇਨਸਟ ਹੈਗੇ ਆ ਇਹਨਾਂ ਦਾ ਜਿਹੜਾ ਉਹ ਗੁਰੂ ਸੀਗਾ ਇਹ ਇਸੇ ਜਗ੍ਹਾ ਦੀ ਗੱਲ ਆ ਉੱਥੇ ਹੀ ਇਹ ਸਾਰਾ ਕੁਛ ਵਾਪਰਿਆ ਆ
1: ਤੇ ਬੰਦਾ ਇਸਰਾਇਲੀ ਹੋਏਗਾ ਜਿਹੜਾ ਮਾਰਦਾ ਸੀ
2: ਛੁੱਡੇ ਇੱਕ ਮਿੰਟ ਹੈਗਾ ਤੁਹਾਡੇ ਕੋਲੇ ਉਹ ਹੋਇਆ ਕੀ ਉਸ ਬੀਬੀ ਦਾ ਫਿਰ ਕੇਸ ਦਾ ਕੀ ਹੋਇਆ
1: ਹਾਂ ਇਹ ਗੱਲ
0: ਕਿ ਉਹ ਬੀਬੀ ਦੇ ਜਿਹੜੀਆਂ ਸੱਟਾਂ ਸੁੱਟਾਂ ਵੱਜੀਆਂ ਪਰ ਉਹ ਹਟ ਗਿਆ ਮਸਲਾ ਪਰ ਫਰਾਂਸ ਦੀ ਜਿਹੜੀ ਕੌਂਸਲੇਟ ਆ ਨਾ ਉੱਥੇ ਵੀ ਉਹਨੇ ਫਿਰ ਜਿਹੜੀ ਆ ਉਹ ਗੱਲ ਚੱਕੀ ਆ ਵੀ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹ ਜਿਹੜਾ ਸੱਜਣ ਮਾਰ ਕੇ ਗਿਆ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਉਹ ਸਾਰਾ ਕੁਝ ਵੀਡੀਓ ਤੇ ਰਿਕਾਰਡ ਹੋਇਆ ਹੈ
1: ਚਲੋ
0: ਤੇ ਇਸ ਦੇ ਨਾਲ ਆਪਣੀ ਖਬਰ ਹੈ ਖਤਮ ਹੋ ਗਈ
1: ਮਿਹਰਬਾਨੀ ਥੈਂਕ ਯੂ ਡਾਕਟਰ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਦੋਸਤੋ ਡਾਕਟਰ ਪ੍ਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਆ ਗਏ
2: ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
0: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਤੁਹਾਡਾ ਰੋਜ਼ਾਨਾ ਵਾਲਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਔਰ ਇਸ ਲੈਕਚਰ ਸੀਰੀਜ਼ ਦੇ ਵਿੱਚ ਅਸੀਂ ਆਮ ਤੌਰ ਤੇ ਸਰੀਰ ਦੇ ਸਾਰੇ ਅੰਗਾਂ ਦੀ ਅੰਦਰ ਦੇ ਅੰਗਾਂ ਦੇ ਵਿੱਚ ਜਦੋਂ ਕੋਈ ਖਰਾਬੀ ਹੁੰਦੀ ਹੈ ਤੇ ਉਹਦੇ ਨਾਲ ਬਾਹਰ ਸਾਨੂੰ ਕੀ ਪਤਾ ਲੱਗਦਾ ਆ
0: ਜੀ
2: ਕਿਵੇਂ ਕਿਵੇਂ ਅਸੀਂ ਜਾਣ ਸਕਦੇ ਆ ਕਿ ਇਹ ਗੱਲ ਜਿਹੜੀ ਹੋ ਰਹੀ ਹੈ ਕਿਹਦੇ ਨਾਲ ਸੰਬੰਧਿਤ ਹੋ ਰਹੀ ਹੈ ਇਸ ਸੰਬੰਧ ਦੇ ਵਿੱਚ ਅਸੀਂ ਕੱਲ ਚੈਸਟ ਦੀਆਂ ਗੱਲਾਂ ਕਰਦਿਆਂ ਪਹਿਲਾਂ ਹਾਰਟ ਦੀਆਂ ਗੱਲਾਂ ਸਾਰੀਆਂ ਅਸੀਂ ਕਰੀਆਂ ਹਨ ਔਰ ਉਸ ਤੋਂ ਬਾਅਦ ਅਸੀਂ ਈਸੋਫੇਗਸ ਦੀ ਗੱਲ ਕਰੀ ਸੀ ਮੈਂ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਮੈਂ ਕੰਪਲੀਟ ਕਰ ਚੁੱਕਿਆ ਕਿ ਨਹੀਂ ਕਰ ਚੁੱਕਿਆ ਨਹੀਂ ਤਾਂ ਮੈਂ ਥੋੜਾ ਰਿਵਾਈਜ਼ ਕਰ ਦਿਆਂ
0: ਫੇਰ ਕਰ ਦਿਓ ਡਾਕਟਰ ਸਾਹਿਬ ਤੁਸੀਂ ਉਹ ਚੱਲੀ ਜਾਂਦੇ ਕਰੋ ਕੋਈ ਇਦਾਂ ਦਾ ਫਿਕਰ ਨਾ ਕਰਿਆ ਕਰੋ ਕਿਉਂਕਿ ਉਹ ਮੈਂ ਇੱਥੇ ਨਿੱਕੇ ਨਿੱਕੇ ਕਈ ਕੋਰਸ ਪਾਸ ਕੀਤੇ ਆ ਜਿੱਦਾਂ ਟੈਸਟ ਹੁੰਦੇ ਆ ਉਹ ਕਈ ਤਰ੍ਹਾਂ ਦੇ ਛੋਟੇ ਛੋਟੇ ਨਿੱਕੇ ਮੋਟੇ ਉਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ ਬੰਦਾ ਆ ਨਾ ਜੇ ਤੁਸੀਂ ਉਹਨੂੰ ਕੋਈ ਕੰਮ ਦੀ ਟ੍ਰੇਨਿੰਗ ਦੇਣੀ ਆ ਸਿਖਾਲਣਾ ਆ ਨਾ ਉਹਨੂੰ ਇੱਕ ਵਾਰੀ ਸਿਖਾਲ ਦਿਓ ਸਿਖਾਲ ਕੇ ਫੇਰ ਉਹਨੂੰ ਖੁੱਲਾ ਛੱਡ ਦਿਓ ਕਰ ਲੈਂਦੇ ਹੋ ਆਪ ਫਿਰ ਦੁਬਾਰਾ ਆ ਕੇ ਫੇਰ ਸਿਖਾਲੋ ਫੇਰ ਤੀਜੀ ਵਾਰੀ ਫੇਰ ਚੌਥੀ ਵਾਰੀ ਜਦੋਂ ਸਿਖਾਓਗੇ ਉਹਦੇ ਨੂੰ ਖਾਣੇ ਪੈਣੀਆਂ ਤੇ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਤਾਂ ਬਹੁਤ ਗੁੰਝਲਦਾਰ ਆ ਇਹ ਤਾਂ 7-8 ਵਾਰੀ ਦੱਸੀ ਤੇ ਤਾਂ ਪਤਾ ਲੱਗਣਾ ਸਾਨੂੰ
2: ਚਲੋ ਠੀਕ ਆ ਸੋ ਮੈਂ ਉਸ ਨੂੰ ਫਿਰ ਦੁਬਾਰਾ ਰਿਪੀਟ ਕਰ ਦੇ ਕਿਉਂਕਿ ਅੱਜ ਵੈਸੇ ਪ੍ਰੋਗਰਾਮ ਤੇ ਅੰਗਰੇਜ਼ੀ ਦਾ ਸੀਗਾ ਪਰ ਕਿਉਂਕਿ ਤੁਹਾਡੇ ਨਾਲ ਸਾਹਮਣੇ ਕੱਲ ਨੂੰ ਮੈਂ ਅੰਗਰੇਜ਼ੀ ਬਾਰੇ ਤੋਂ ਥੋੜੀ ਜਿਹੀ ਮੁਆਫੀ ਮੰਗ ਲੈਂਦਾ ਤੇ ਕੱਲ ਨੂੰ ਇਸੇ ਗੱਲ ਨੂੰ ਉਸ ਵਿੱਚ ਰਿਪੀਟ ਕਰਾਂਗਾ ਅੱਜ ਫਿਰ ਮੈਂ ਇਸ ਨੂੰ ਸ਼ੁਰੂ ਕਰ ਲੈਣਾ ਵੀ ਅਸੀਂ ਚੈਸਟ ਦੇ ਵਿਚ ਫੇਫੜੇ ਤੇ ਹਾਰਟ ਤੇ ਮੀਡੀਆ ਸਟਾਈਨਮ ਦੀ ਗੱਲ ਕੀਤੀ ਸੀ ਤੇ ਮੀਡੀਆ ਸਟਾਈਨਮ ਦੇ ਅੰਗਾਂ ਦੀ ਗੱਲ ਅਸੀਂ ਕਰ ਰਹੇ ਹਾਂ ਫੇਫੜੇ ਅਜੇ ਸਾਡੇ ਰਹਿੰਦੇ ਨੇ ਲੰਗਸ ਜਿਹੜੇ ਨੇ ਰਹਿੰਦੇ ਸਾਡੇ ਡਿਸਕ੍ਰਾਈਬ ਕਰਨ ਤੋਂ ਵੀ ਕੀ ਸਿੰਪਟਮ ਉਹਦੇ ਹੋਣਗੇ ਤੇ ਕਿਸ ਤਰ੍ਹਾਂ ਹੋਏਗਾ ਈਸੋਫੇਗਸ ਦੇ ਸੰਬੰਧ ਦੇ ਵਿਚ ਮੈਂ ਪਿਛਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝ ਪਾਈ ਸੀ ਇਸ ਗੱਲ ਦੀ ਵੀ ਈਸੋਫੇਗਸ ਹੈ ਕੀ ਪਹਿਲੀ ਗੱਲ ਤੇ ਇਹ ਸੀ ਵੀ ਇਹ ਕੀ ਹੈਗਾ ਤੇ ਮੈਂ ਇਹ ਦੱਸਿਆ ਸੀ ਈਸੋਫੇਗਸ ਇੱਕ ਫੂਡ ਪਾਈਪ ਹੈ ਫਲੈਕਸੀਬਲ ਪਾਈਪ ਹੈਗੀ ਹੈ ਮਸਕੁਲਰ ਟਾਈਪ ਦੀ ਟਿਊਬ ਹੈਗੀ ਹੈ 25 ਸੈਂਟੀਮੀਟਰ ਇਹਦੀ ਲੰਬਾਈ ਹੈਗੀ ਹੈ ਸ਼ੁਰੂ ਕਿੱਥੇ ਹੁੰਦੀ ਹੈ ਉੱਪਰ ਵਾਲੇ ਪਾਸਿਓ ਜੇ ਅਸੀਂ ਪਿੱਛੋਂ ਵੇਖਣਾ ਹੋਵੇ ਤੇ ਫੇਰ ਸਾਨੂੰ ਵੇਖਦੇ 7th ਜਿਹੜੀ 6th ਸਰਵਾਈਕਲ ਵਰਟੇਬਰਾ ਹੈਗਾ ਆ ਉੱਥੇ ਇਹਦਾ ਪਿੰਨ ਪੁਆਇੰਟ ਜੇ ਬਾਹਰੋਂ ਕਿਸੇ ਨੂੰ ਖੋਜਣਾ ਹੋਵੇ ਵੀ ਭਾਈ ਤੇਲ ਕਿੱਥੇ ਮਿਲੂਗਾ ਤੇ ਫਿਰ ਬਾਹਰੋਂ ਵੇਖ ਕੇ ਮਸ਼ੀਨ ਨਾਲ ਕਹਿੰਦੇ ਨੀ ਇਸ ਥਾਂ ਤੇ ਪੁੱਟੋਗੇ ਤੇ ਤੇਲ ਨਿਕਲ ਆਊਗਾ
0: ਹਾਂਜੀ ਹਾਂਜੀ
2: ਸੋ ਉਸ ਤਰ੍ਹਾਂ ਹੀ ਈਸੋਫੇਗਸ ਪਿਛਲੇ ਪਾਸੇ ਤੋਂ ਅਗਰ ਅਸੀਂ ਰੀੜ ਦੀ ਹੱਡੀ ਵਾਲੇ ਪਾਸੇ ਵੇਖਦੇ ਹਾਂ ਤੇ ਇਹਦੀ ਸ਼ੁਰੂਆਤ ਹੁੰਦੀ ਹੈ ਜਿੱਥੇ ਸਿਕਸਥ ਸਰਵਾਈਕਲ ਵਰਟੀਬਰਾ ਹੈ
0: ਜੀ।
2: ਅਗਲੇ ਪਾਸੇ ਉਹਨੂੰ ਅਸੀਂ ਕੈਰੀਕੋਇਡ ਕਾਰਟਿਲੇਜ ਕਹਿੰਦੇ ਹਾਂ, ਤੁਸੀਂ ਸਿਰਫ ਇੰਨਾ ਸਮਝ ਲਓ ਤੇ ਅਗਲੇ ਪਾਸੇ ਜਿਹੜਾ ਆ ਸਾਡੇ ਸਾਹਮਣੇ ਹਸਲੀ ਦੀਆਂ ਹੱਡੀਆਂ ਜੁੜਦੀਆਂ ਨੇ ਦੋ, ਤੇ ਇਹਦੇ ਵਿਚ ਵਿਚਕਾਰ ਇੱਕ ਜਿਹੜਾ ਹਿੱਸਾ ਹੈਗਾ ਜਿੱਥੇ ਇਹ ਦੋਵੇਂ ਆਪਸ ਜੁੜ ਰਹੀਆਂ ਨੇ, ਉਸ ਹੱਡੀ ਦਾ ਨਾਮ ਮੈਨੂੰ ਵੈਰੀਅਮ ਸਟਰਨਾਈ ਸੀ ਔਰ ਉਹਦੇ ਉੱਪਰ ਇੱਕ ਖੁਰਚਿਆ ਜਿਹਾ ਹਿੱਸਾ ਬਣ ਜਾਂਦਾ, ਉਹਨੂੰ ਅਸੀਂ ਨੌਚ ਕਹਿੰਦੇ ਹਾਂ
0: ਜੀ।
2: ਔਰ ਉਸ ਨੌਚ ਉਸ ਜਿਹੜਾ ਖੁਰਚਿਆ ਹੋਇਆ ਹਿੱਸਾ ਹੈ, ਅਗਰ ਉਹਦੀ ਥਾਂ ਤੇ ਉਂਗਲੀ ਰੱਖੀਏ ਪਿੱਛੇ ਨੂੰ ਪ੍ਰੈਸ ਕਰੀਏ ਤੇ ਇਹ ਉਹ ਏਰੀਆ ਹੁੰਦਾ ਆ ਜਿੱਥੋਂ ਇਹ ਈਸੋਫੇਗਸ ਸ਼ੁਰੂ ਹੁੰਦਾ ਆ
0: ਜੀ।
2: ਮਸਕੂਲਰ ਟਿਊਬ ਹੈ ਇਹ ਆਪਾਂ ਦੱਸ ਦਿੱਤੀ ਹੈ, ਉਪਰੋਂ ਇਸ ਥਾਂ ਤੋਂ ਸ਼ੁਰੂ ਹੁੰਦੀ ਹੈ ਤੇ ਹੇਠਾਂ ਇਹਦਾ ਜਿਹੜਾ ਅੰਤ ਹੈ ਉਹ ਇਹ ਜਾ ਕੇ ਸਟੋਮਕ ਦੇ ਨਾਲ ਰਲਦਾ ਹੈਗਾ
0: ਜੀ।
2: ਇਹ ਬੇਸਿਕਲੀ ਤਿੰਨ ਹਿੱਸਿਆਂ ਨੂੰ ਕਵਰ ਕਰ ਰਹੀ ਹੈ, ਇੱਕ ਤਾਂ ਗਰਦਨ ਦੇ ਹਿੱਸੇ ਵਿਚ ਥੋੜਾ ਜਿਹਾ ਇਹਦਾ ਹਿੱਸਾ ਹੈਗਾ ਆ, ਤੁਸੀਂ 2 ਸੈਂਟੀਮੀਟਰ ਕਹਿ ਸਕਦੇ ਆ, 3 ਸੈਂਟੀਮੀਟਰ ਕਹਿ ਸਕਦੇ ਆ। ਇੱਕ ਹਿੱਸਾ ਜਿਹੜਾ ਆ ਛਾਤੀ ਦਾ ਹਿੱਸਾ ਲੰਘ ਕੇ ਤੇ ਉਹਦੇ ਹੇਠਾਂ ਸਟੋਮਿਕ ਹੈਗਾ ਆ ਉਹਦੇ ਨਾਲ ਮਿਲਦਾ ਤੇ ਉਹ ਇੱਕ ਛੋਟਾ ਜਿਹਾ ਹਿੱਸਾ ਹੈਗਾ ਆ, ਉਹ 2 ਸੈਂਟੀਮੀਟਰ ਉਹਨੂੰ ਕਹਿ ਲੋ। ਉੱਪਰ ਵਾਲਾ 3 ਸੈਂਟੀਮੀਟਰ, ਹੇਠਾਂ ਵਾਲਾ 2 ਸੈਂਟੀਮੀਟਰ, 5 ਸੈਂਟੀਮੀਟਰ ਇਹ ਹੋ ਗਿਆ ਤੇ ਵਿਚਕਾਰ ਦਾ ਹਿੱਸਾ ਜਿਹੜਾ ਅਸਲ ਚੈਸਟ ਦਾ ਹਿੱਸਾ ਹੈ, ਛਾਤੀ ਦਾ ਜਿਹੜਾ ਹਿੱਸਾ ਆ ਉਹ ਇਹਦਾ 20 ਸੈਂਟੀਮੀਟਰ ਦਾ ਹਿੱਸਾ ਰਹਿ ਜਾਂਦਾ। ਇਨ ਟੋਟਲ ਅਸੀਂ ਉਹ ਇੰਚਾਂ ਚ ਗਿਣੀਏ ਤੇ 10 ਇੰਚ ਕਹਿੰਦੇ ਹਾਂ
0: ਜੀ।
2: ਠੀਕ ਆ, ਇੰਨੀ ਲੰਬੀ ਇਹ ਟਿਊਬ ਹੈਗੀ ਹੈ ਤੇ ਕੱਦ ਦੇ ਹਿਸਾਬ ਤੇ ਕਿਸੇ ਦੀ ਵੱਧ ਘੱਟ ਵੀ ਥੋੜੀ ਬਹੁਤ ਹੋ ਸਕਦੀ ਹੈ, ਇਹ ਇੱਕ ਐਵਰੇਜ ਸਟੈਂਡਰਡ ਦੀ ਗੱਲ ਹੈਗਾ। ਹੁਣ ਕੰਮ ਤੇ ਇਸ ਜਿਹੜੀ ਨਾਲੀ ਹੈ ਇਹਦਾ ਕੰਮ ਇਹ ਆ ਵੀ ਫੂਡ ਨੂੰ ਟਰਾਂਸਪੋਰਟ ਕਰਨਾ
0: ਜੀ।
2: ਮੂੰਹ ਵੱਲੋਂ ਫੂਡ ਆਇਆ, ਫੈਰਿੰਗਸ ਗਿਆ, ਫੈਰਿੰਗਸ ਤੋਂ ਅੱਗੇ ਫੂਡ ਆਇਆ ਤੇ ਉਸ ਤੋਂ ਬਾਅਦ ਈਸੋਫੇਗਸ ਚ ਗਿਆ ਔਰ ਫਿਰ ਇਹਨੇ ਸਟੋਮਕ ਦੇ ਵਿਚ ਇਸ ਨੂੰ ਪਹੁੰਚਾਉਣਾ ਹੈ। ਕੰਮ ਇਹਦਾ ਇੰਨਾ ਹੀ ਹੈ, ਇਹਦਾ ਜਿਹੜਾ ਸਟਰਕਚਰ ਬਣਿਆ ਹੋਇਆ ਹੈਗਾ, ਇਹਦੀ ਸਟਰਕਚਰ ਇਸ ਟਾਈਪ ਦਾ ਬਣਿਆ ਹੋਇਆ ਹੈ ਵੀ ਇਹਦੇ 4 ਲੇਅਰ ਨੇ, ਬੜਾ ਸਖਤ ਕੀਤਾ ਗਿਆ, ਸਾਰੀ ਖੁਰਾਕ ਇਹਦੇ ਰਾਹੀਂ ਜਾਣੀ। ਅੰਦਰ ਵਾਲੇ ਪਾਸਿਓਂ ਜੇ ਅਗਰ ਅਸੀਂ ਇਹਨੂੰ ਖੋਜਣਾ ਸ਼ੁਰੂ ਕਰੀਏ ਤਾਂ ਅੰਦਰ ਵਾਲੇ ਪਾਸੇ ਸਭ ਤੋਂ ਪਹਿਲਾਂ ਇੱਕ ਬਹੁਤ ਪਤਲੀ ਜੀ ਮਿਊਕਸ ਦੀ ਝਿੱਲੀ ਹੈ, ਜਿਵੇਂ ਪਤਲੀ ਜੀ ਹੁੰਦੀ ਹੈ। ਕਈ ਵੇਰਾ ਸਖਤ ਖੁਰਾਕ ਖਾਓ ਜਾਂ ਬਹੁਤੀ ਬਹੁਤੀ ਗਰਮ ਚੀਜ਼ ਕੋਈ ਅੰਦਰ ਤੁਸੀਂ ਨਿਗਾਲੀ, ਗਰਮ ਗਰਮ ਚਾਹ ਪੀ ਲਈ ਆ, ਤੇ ਕਈ ਵੇਰਾ ਲੋਕਾਂ ਨੂੰ ਉਹ ਜਿਹੜਾ ਅੰਦਰ ਵਾਲਾ ਹਿੱਸਾ ਹੈ ਉਹ ਛਿੱਲਿਆ ਵੀ ਜਾਂਦਾ ਹੈ, ਤਕਲੀਫ ਵੀ ਹੁੰਦੀ ਹੈ। ਕਈ ਵਾਰਾਂ ਬਹੁਤ ਜ਼ਿਆਦਾ ਬੁਰਗੀ ਵੱਡੀ ਪਾ ਲਈ ਤੇ ਉਹਦੇ ਨਾਲ ਵੀ ਇੱਥੇ ਲੰਘਾਉਣ ਤੋਂ ਉਹ ਤਕਲੀਫ ਹੁੰਦੀ ਹੈ, ਕਿਉਂਕਿ ਉਹ ਅੰਦਰ ਦਾ ਹਿੱਸਾ ਜਿਹੜਾ ਉਹ ਝਾਲਰ ਵਰਗਾ ਆ, ਜਿਵੇਂ ਪਰਦਾ ਲਟਕਾਇਆ ਹੁੰਦਾ ਸਾਡੇ ਦਰਵਾਜ਼ੇ ਦੇ ਉੱਤੇ ਨਾ, ਇਹ ਟਾਈਪ ਦੀ ਉਹਦੀ ਬਣਤਰ ਹੈਗੀ ਹੈ, ਜਿਸ ਕਰਕੇ ਉਹ ਥੁਲਥਲਾ ਹੋਇਆ ਸਮਝ ਲਓ ਤੇ ਉਪਰੋਂ ਕੋਈ ਚੀਜ਼ ਆਈ ਤੇ ਉਹ ਸਲਿਪਰੀ ਹੈਗਾ ਆ, ਸਲਿਪਰੀ ਹੋਣ ਕਰਕੇ ਉਹ ਖੁਰਾਕ ਹੇਠਾਂ ਹੌਲੀ ਹੌਲੀ ਹੌਲੀ ਹੌਲੀ ਜਾਂਦੀ, ਪਰ ਜਿੰਨੀਆਂ ਵੀ ਅੰਗ ਇਸ ਤਰ੍ਹਾਂ ਦੇ ਹੈਗੇ ਨੇ ਉਹ ਆਮ ਤੌਰ ਤੇ ਭਾਵੇਂ ਆਂਤਲੀ ਹੀ ਹੈ ਉਹ ਆਮ ਤੌਰ ਤੇ ਬੰਦ ਰਹਿੰਦੇ ਨੇ, ਜਿਵੇਂ ਜਿਵੇਂ ਪਿਛਲੇ ਪਾਸੋਂ ਕਿਸੇ ਚੀਜ਼ ਦਾ ਪ੍ਰੈਸ਼ਰ ਪੈਂਦਾ ਆ ਉਵੇਂ ਉਵੇਂ ਅਗਲਾ ਹਿੱਸਾ ਖੁੱਲਦਾ ਜਾਂਦਾ ਹੈ ਤੇ ਚੀਜ਼ ਜਿਹੜੀ ਖੁਰਾਕ ਜਿਹੜੀ ਹੈ ਉਹ ਅੱਗੇ ਅੱਗੇ ਤੁਰਦੀ ਜਾਂਦੀ ਹੈ। ਇਹ ਨਹੀਂ ਵੀ ਜੇ ਪਾਈਪ ਖੁੱਲੀ ਹੈਗੀ ਆਂਤਲੀ ਦੀ ਹੈਗੀ ਤੇ ਪੂਰੀ ਪਾਈਪ ਖੁੱਲੀ ਹੋਊਗੀ ਹਮੇਸ਼ਾ, ਨਹੀਂ ਖੁੱਲੀ ਨਹੀਂ ਰਹਿੰਦੀ, ਹਰ ਚੀਜ਼ ਜਿਹੜੀ ਹੈ ਉਹ ਫਲੈਕਸ ਪੋਜੀਸ਼ਨ ਦੇ ਵਿੱਚ ਹੁੰਦੀ ਹੈ, ਇਹ ਕੁਦਰਤ ਦਾ ਨਿਯਮ ਹੈਗਾ ਆ, ਉਸ ਦੇ ਮੁਤਾਬਕ ਹੀ ਇਹ ਈਸੋਫੇਗਸ ਵੀ ਜਿਹੜਾ ਆ ਇਹ ਆਮ ਤੌਰ ਤੇ ਫਲੈਕਸ ਪੋਜੀਸ਼ਨ ਚ ਰਹਿੰਦਾ ਹੈ। ਜਦੋਂ ਉਪਰੋਂ ਕੋਈ ਖੁਰਾਕ ਆਉਂਦੀ ਹੈ ਲਿਕੁਡ ਜਾਂ ਸੋਲਿਡ ਤੇ ਉਵੇਂ ਉਵੇਂ ਉਹਦੇ ਪ੍ਰੈਸ਼ਰ ਨਾਲ ਹੇਠਾਂ ਖੁੱਲਣਾ ਸ਼ੁਰੂ ਹੋ ਜਾਂਦਾ ਹੈ, ਜਿਵੇਂ ਆਂਤੜੀਆਂ ਦੀਆਂ ਪੈਰੀਸਟਾਲਟਿਕ ਮੋਸ਼ਨਸ ਅਸੀਂ ਕਹਿੰਦੇ ਆ ਨਾ ਕਿ ਆਂਤੜੀਆਂ ਦੇ ਵਿੱਚ ਖੁਰਾਕ ਜੰਪ ਕਰ ਕਰਕੇ ਗਡੋਏ ਵਾਂਗੂ ਅੱਗੇ ਜਾਂਦੀ ਹੈ, ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਖੁਰਾਕ ਇਸੇ ਤਰ੍ਹਾਂ ਹੌਲੀ ਹੌਲੀ ਹੌਲੀ ਹੌਲੀ ਅੱਗੇ ਸ਼ੁਰੂ ਜਾਂਦੀ ਹੈਗੀ ਆ। ਸੋ ਅਸੀਂ ਇਹ ਗੱਲ ਕਹੀ ਆ ਵੀ ਉੱਪਰ ਵਾਲੇ ਪਾਸਾ ਜਿਹੜਾ ਪਿਛਲੇ ਤੋਂ ਅਸੀਂ ਕਹਿ ਦਿੱਤਾ ਸਿਕਸ ਸਰਵਾਈਕਲ ਜਿਹੜੀ ਵਰਟੀਬਰਾ ਹੈਗਾ ਉਸ ਤੋਂ ਹੈਗਾ, ਸਾਹਮਣੇ ਪਾਸੇ ਆ ਘੰਡੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਟੇਕੀਆ, ਅੰਗਰੇਜ਼ੀ ਜਿਹਨੂੰ ਕਹਿੰਦੇ ਨੇ ਟੇਕੀਆ ਔਰ ਪੰਜਾਬੀ ਚ ਕਹਿੰਦੇ ਆ ਘੰਡੀ, ਇਸ ਕੰਢੀ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ, ਭਾਵੇਂ ਹੁਣ ਛਾਤੀ ਦਾ ਹਿੱਸਾ ਤਾਂ ਨਹੀਂ ਨਾ ਹੈਗਾ, ਕੰਢੀ ਜਿਹੜਾ ਇਹਦਾ ਹਿੱਸਾ ਆ ਉਹ 3 ਸੈਂਟੀਮੀਟਰ ਦੇ ਕਰੀਬ ਹੈਗਾ ਆ ਔਰ ਹੇਠਾਂ ਤੱਕ ਜਾਂਦਾ, ਉਹਦੀ ਆਪਣੀ ਮਿਣਤੀ ਗਿਣਤੀ ਤੁਹਾਨੂੰ ਮੈਂ ਦੱਸ ਦਿੱਤੀ ਹੈ। ਹੁਣ ਉੱਪਰ ਵਾਲੇ ਪਾਸੇ ਮੈਂ ਇਹ ਕਿਹਾ ਵੀ ਜਿੰਨੀਆਂ ਵੀ ਟਿਊਬਾਂ ਹਨ ਉਹ ਸਾਰੀਆਂ ਬੰਦ ਹੁੰਦੀਆਂ ਨੇ, ਜਦੋਂ ਉਹਨਾਂ ਵਿਚ ਕੋਈ ਚੀਜ਼ ਪੈਂਦੀ ਜਿਵੇਂ ਬੋਰੀ ਹੈਗੀ ਹੈ, ਜਦੋਂ ਪਾਓਗੇ ਕਣਕ ਜਾਂ ਝੋਨਾ ਚੌਲ ਤੇ ਤਾਂ ਹੀ ਉਹ ਫੈਲੂਗੀ, ਇਹ ਕਿਸਮ ਇਹਨਾਂ ਦੀ ਹੈਗੀ ਹੈ। ਸੋ ਉਸ ਮੁਤਾਬਕ ਜਦੋਂ ਖੁਰਾਕ ਆਉਂਦੀ ਹੈ ਤੇ ਫਿਰ ਇਹ ਖੁੱਲਦੀ ਹੈ। ਪਰ ਉੱਪਰ ਵਾਲਾ ਜਿਹੜਾ ਹਿੱਸਾ ਹੈ, ਕਿਉਂਕਿ ਉਸ ਜੰਕਸ਼ਨ ਦੇ ਵਿੱਚ ਸਾਹ ਨਾਲੀ ਇੱਕ ਪਾਸੇ ਨੂੰ ਜਾਂਦੀ ਹੈ, ਉਸ ਹਿੱਸੇ ਵਿੱਚ ਨਿਕਲ ਕੇ ਆਉਂਦੀ ਹੈ ਤੇ ਕੁਦਰਤ ਨੇ ਇਹਨੂੰ ਬੰਦ ਕਰਕੇ ਰੱਖਿਆ ਹੋਇਆ, ਉਹਨੂੰ ਅਸੀਂ ਕਹਿੰਦੇ ਹਾਂ ਸਟ੍ਰਿਕਚਰ। ਉਹ ਉੱਪਰ ਵਾਲੇ ਪਾਸੇ ਜਿੱਥੇ ਸ਼ੁਰੂ ਹੁੰਦੀ ਹੈ ਉਸ ਵਾਲੇ ਇੱਕ ਤਰ੍ਹਾਂ ਦੀ ਪੰਜਾਬੀ ਚ ਕਹਿ ਲੋ ਵੀ ਘੁੱਟਣ ਬਣੀ ਹੋਈ ਹੈ, ਠੀਕ ਹੈ
0: ਜੀ।
2: ਔਰ ਉਸ ਕੰਸਟ੍ਰਿਕਸ਼ਨ ਦੇ ਉਸ ਘੁੱਟਣ ਦੇ ਨਾਲ ਹਰੇਕ ਚੀਜ਼ ਸਿੱਧੀ ਇਹਦੇ ਵਿੱਚ ਨਹੀਂ ਜਾਂਦੀ,
0: ਬਿਲਕੁਲ
2: ਉਦੋਂ ਜਾਂਦੀ ਹੈ ਜਦੋਂ ਸਾਹ ਨਾਲੀ ਵਾਲਾ ਪੀਸਾ ਬੰਦ ਹੁੰਦਾ ਤੇ ਖੁਰਾਕ ਵਾਲੇ ਪਾਸੋਂ ਕੋਈ ਚੀਜ਼ ਆ ਰਹੀ ਹੈ ਤੇ ਉਸ ਵੇਲੇ ਇੱਕ ਆਟੋਮੈਟਿਕ ਕੁਦਰਤ ਦਾ ਨਿਯਮ ਬਣਿਆ ਹੋਇਆ ਜਿਵੇਂ ਅਸੀਂ ਕਹਿੰਦੇ ਬਾਹਰ ਲੱਗਿਆ ਹੋਇਆ ਔਰ ਇਹ ਖੁੱਲ ਜਾਂਦਾ ਤੇ ਉਹਦੇ ਮੁਤਾਬਕ ਇਹ ਫਿਰ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਉੱਪਰ ਵਾਲੀ ਜਿਹੜੀ ਸਟ੍ਰਿਕਚਰ ਹੈਗੀ ਹੈ ਕੰਸਟ੍ਰਿਕਸ਼ਨ ਹੈਗੀ ਹੈ ਤੇ ਹੇਠਾਂ ਵਾਲੀ ਜਿਹੜੀ ਕੰਸਟ੍ਰਿਕਸ਼ਨ ਹੈਗੀ ਜਿਹੜੀ ਸਟੋਮਕ ਦੇ ਨਾਲ ਜੁੜਦੀ ਹੈ, ਇਹਨਾਂ ਦੋਹਾਂ ਦੇ ਵਿੱਚ ਬਣਤਰ ਦਾ ਇਹ ਅੰਤਰ ਹੈਗਾ ਆ ਕਿ ਉੱਪਰ ਵਾਲੀ ਜਿਹੜੀ ਹੈ ਉਹ ਸਖਤ ਆ, ਹੇਠਾਂ ਵਾਲੀ ਜਿਹੜੀ ਹੈ ਉਹ ਫਲੈਕਸੀਬਲ ਆ। ਹੇਠਾਂ ਵਾਲੀ ਫਲੈਕਸੀਬਲ ਹੈ ਲੇਕਿਨ ਬੰਦ ਉਹ ਵੀ ਹੈਗੀ। ਉਹਦਾ ਮਤਲਬ ਇਹ ਆ ਕਿ ਜਿਹੜੀ ਵੀ ਹੇਠਾਂ ਵਾਲੇ ਪਾਸਿਓਂ ਗੈਸ ਵਗੈਰਾ ਬਣੇ ਉਹ ਛੇਤੀ ਕੀਤੇ ਆਸਾਨੀ ਨਾਲ ਉੱਪਰ ਨਾ ਚਲੀ ਜਾਵੇ
0: ਜੀ।
2: ਔਰ ਉੱਪਰ ਵਾਲਾ ਜਿਹੜਾ ਹਿੱਸਾ ਆ ਉਹਦੇ ਵਿੱਚ ਪੂਰਾ ਪ੍ਰੈਸ਼ਰ ਪਏ ਹੀ ਖੁਰਾਕ ਦਾ ਤੇ ਤਾਂ ਹੀ ਉਹਦੇ ਵਿੱਚ ਜਾਵੇ, ਨਹੀਂ ਤਾਂ ਐਵੇਂ ਨਾ ਹੋਵੇ ਵੀ ਸਾਹ ਵੀ ਉਧਰ ਨੂੰ ਤੁਰਿਆ ਜਾਵੇ ਤੇ ਖੁਰਾਕ ਵੀ ਉਧਰ ਤੁਰੀ ਜਾਵੇ। ਇਸ ਤਰ੍ਹਾਂ ਕਰਕੇ ਉੱਪਰ ਵਾਲੀ ਜਿਹੜੀ ਉਹ ਸਖਤ ਬਣੀ ਹੋਈ ਹੈ। ਦੂਸਰੀ ਆਪਾਂ ਇਹ ਗੱਲ ਕਹੀ ਸੀ ਕਿ ਜੇ ਇਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਸਫਿੰਕਟਰ ਰਹਿੰਦੇ ਹਾਂ, ਠੀਕ ਹੈ, ਕੰਸਟ੍ਰਿਕਸ਼ਨ ਜਿਹੜੀਆਂ ਨੇ ਉਹਨੂੰ ਸਫਿੰਕਟਰ ਰਹਿੰਦੇ ਹਾਂ ਤੇ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਬੋਰੀ ਨੂੰ ਸੇਬਿਆਂ ਨਾਲ ਬੰਨਦੇ ਆ ਨਾ, ਸ਼ਕਲ ਉਸ ਥਾਂ ਤੇ ਅਸੀਂ ਇਹਨੂੰ ਕਹਿੰਦੇ ਆ ਵੀ ਇਹ ਹੈਗੀ ਹੈਗੀ ਹੈ। ਉਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਮੈਂ ਦੱਸ ਰਿਹਾ ਸੀਗਾ ਵੀ ਸਟ੍ਰਕਚਰ ਬਣੀ ਕਿਵੇਂ ਹੋਈ ਹੈ, ਸੋ ਅੰਦਰ ਦੀ ਸਟ੍ਰਕਚਰ ਤੋਂ ਅੰਦਰ ਤੋਂ ਅਗਰ ਅਸੀਂ ਸ਼ੁਰੂ ਕਰਦੇ ਹਾਂ ਤੇ ਅੰਦਰ ਵਾਲੇ ਪਾਸੇ ਇਹ ਮਿਊਕਸ ਲੇਅਰ ਹੈਗਾ ਔਰ ਇਸ ਤੋਂ ਉੱਪਰ ਇਹਨੇ ਨੂੰ ਕਹਿੰਦੇ ਸਭ ਮਿਊਕਸ ਆ, ਇਸ ਦੇ ਪਿਛਲੇ ਪਾਸੇ ਥੋੜਾ ਜਾ ਇਹਦੇ ਨਾਲੋਂ ਸਖਤ ਮਿਊਕਸ ਦਾ ਲੇਅਰ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਕਨੈਕਟਿਵ ਟਿਸ਼ੂ ਦਾ ਬਣਿਆ ਹੁੰਦਾ ਹੈਗਾ। ਉਸ ਤੋਂ ਪਿਛਲੇ ਪਾਸੇ ਜਿਹੜੇ ਮਾਸਪੇਸ਼ੀ ਹੈਗੀ ਹੈ ਔਰ ਉਹ ਜਿਹੜੀ ਮਾਸਪੇਸ਼ੀ ਹੈ ਨਾ ਬਣੀ ਹੋਈ ਮਸਕੁਲਰ ਲੇਅਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵੀ ਦੋ ਤਰ੍ਹਾਂ ਦੇ ਮਾਸਪੇਸ਼ੀਆਂ ਦਾ ਬਣਿਆ ਹੋਇਆ, ਇੱਕ ਤਾਂ ਜਿਹੜੀਆਂ ਅੰਦਰ ਵਾਲੀਆਂ ਜਿਹੜੀ ਮਿਊਕਸ ਲੇਅਰ ਦੇ ਨਾਲ ਜੁੜਦੀਆਂ ਨੇ ਉਹ ਗੋਲ ਹੈਗੀਆਂ, ਰਿੰਗ ਵਰਗੀਆਂ, ਗੋਲ ਗੋਲ ਸਪਰਿੰਗ ਹੈ, ਸਮਝ ਕਰ ਲਓ ਵੀ ਸਪਰਿੰਗ ਹੈਗਾ ਔਰ ਉਸ ਸਪਰਿੰਗ ਦੇ ਵਾਂਗੂ ਅੰਦਰ ਵਾਲੇ ਮਾਸ ਦੀਆਂ ਜਿਹੜੀਆਂ ਤੰਦਾਂ ਹਨ ਜਾਂ ਧਾਗੇ ਹਨ ਉਹ ਹਨ। ਇਹਨਾਂ ਗੋਲ ਗੋਲ ਤੰਦਾਂ ਦੇ ਉੱਪਰ ਵਾਲੇ ਪਾਸੇ ਇੱਕ ਸਟੇਟ ਟਾਈਪ ਦੇ ਸਟੇਟੀਫਾਈਡ ਜਿਹੜੇ ਮਸਲ ਦੀਆਂ ਮਾਸਪੇਸ਼ੀਆਂ ਦੀਆਂ ਤੰਦਾਂ ਹੈਗੀਆਂ ਨੇ ਇਹਨਾਂ ਸਾਰਿਆਂ ਦੇ ਉੱਪਰ, ਹੁਣ ਤਿੰਨ ਲੇਅਰ ਮੈਂ ਦੱਸ ਦਿੱਤੇ ਬਲਕਿ ਤਿੰਨ ਨਹੀਂ ਮੈਂ ਚਾਰ ਦੱਸ ਦਿੱਤੇ ਕਿਉਂਕਿ ਜੇ ਮਸਲ ਲੇਅਰ ਨੂੰ ਅਸੀਂ ਦੋ ਹਿੱਸਿਆਂ ਚ ਵੰਡ ਦਿੱਤਾ ਨਾ, ਇੱਕ ਪਹਿਲਾਂ ਤਾਂ ਸਬ ਮਿਊਕੋਸਾ ਫਿਰ ਮਿਊਕੋਸਾ ਹੋ ਗਿਆ ਫਿਰ ਮਸਲ ਲੇਅਰ ਦੀ ਮੈਂ ਗੱਲ ਕਰ ਦਿੱਤੀ ਹੈ, ਮਸਲ ਲੇਅਰ ਦੇ ਦੋ ਹਿੱਸੇ ਹੋ ਗਏ, ਅੰਦਰ ਵਾਲਾ ਸਰਕੂਲਰ ਹੈਗਾ ਗੋਲ ਹੈਗਾ ਸਪਰਿੰਗ ਵਰਗਾ ਔਰ ਬਾਹਰ ਵਾਲਾ ਜਿਹੜਾ ਆ ਉਹ ਸਿੱਧੇ ਲੰਬੇ ਹੈਗੇ ਨੇ ਉੱਪਰ ਤੋਂ ਹੇਠਾਂ ਨੂੰ ਜਾਣ ਵਾਲੇ ਰੇਸ਼ੇ ਧਾਗੇ ਹੈਗੇ ਨੇ ਦੇ ਬਣਨ ਵਾਲੇ, ਇਹਨਾਂ ਸਾਰਿਆਂ ਦੇ ਉੱਪਰ ਇੱਕ ਪਤਲਾ ਲੇਅਰ ਹੈ ਉਹ ਕਨੈਕਟਿਵ ਟਿਸ਼ੂ ਦਾ ਲੇਅਰ ਹੈਗਾ। ਕਨੈਕਟਿਵ ਟਿਸ਼ੂ ਨੂੰ ਅਸੀਂ ਆਮ ਤੌਰ ਤੇ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਸਖਤ ਲੇਅਰ ਸਮਝਦੇ ਹਾਂ, ਭਾਈ ਇਥੋਂ ਆਵਾਜਾਈ ਬੰਦ ਹੈ ਬਾਹਰ ਦੀ ਚਾਰ ਦੀਵਾਰੀ ਹੈ ਤੇਰੀ ਭਾਈ ਤੂੰ ਇੱਥੇ ਇੱਥੇ ਰਹਿਣਾ ਆ, ਅੰਦਰ ਅੰਦਰ ਤੇਰੀ ਕਾਰ ਲਈ ਹੈ, ਇਹ ਸਖਤ ਹੁੰਦਾ ਹੈ ਗੋਡਿਆਂ ਵਿੱਚ ਜੋੜਾਂ ਵਿੱਚ ਆਮ ਤੌਰ ਤੇ ਕਨੈਕਟਿਵ ਟਿਸ਼ੂ ਲੱਗਿਆ ਹੁੰਦਾ, ਇੱਕ ਚੀਜ਼ ਨੂੰ ਦੂਜੀ ਨੂੰ ਜੋੜਨ ਨਾਲ ਵਾਸਤੇ ਜਿਹੜੇ ਟਿਸ਼ੂ ਲੱਗਦੇ ਨੇ ਉਹਨਾਂ ਨੂੰ ਅਸੀਂ ਕਨੈਕਟਿਵ ਟਿਸ਼ੂ ਕਹਿੰਦੇ ਹਾਂ, ਕਨੈਕਟ ਕਰਦੇ ਹੈਗੇ ਔਰ ਉਹ ਸਖਤ ਹੁੰਦੇ ਨੇ ਜੋੜ ਬੰਨਣ ਵਾਲੀਆਂ ਗੱਲਾਂ। ਸੋ ਇਸ ਤਰ੍ਹਾਂ ਇਹ ਇਸ ਦੀ ਬਣਤਰ ਹੁੰਦੀ ਹੈਗੀ ਔਰ ਇਹਦੀ ਬਣਤਰ ਦਾ ਇਹ ਨਹੀਂ ਹੈਗਾ ਵੀ ਇਹ ਸਿੱਧੀ ਉੱਤੋਂ ਟਿਊਬ ਹੈਗੀ ਹੈ ਉੱਪਰੋਂ ਖੁਰਾਕ ਡਿੱਗੀ ਤੇ ਸਿੱਧੀ ਹੇਠਾਂ ਚਲੇਗੀ, ਐ ਨਹੀਂ ਹੈਗਾ, ਇਹ ਬੰਦ ਪਈ ਹੋਈ ਹੈ ਜਿਵੇਂ ਜਿਵੇਂ ਖੁਰਾਕ ਇਹਦੇ ਵਿੱਚ ਆਉਂਦੀ ਹੈ ਤੇ ਫੇਰ ਵੀ ਪੈਰੀਸਟਾਲਟਿਕ ਮੋਸ਼ਨ ਵਰਗੀਆਂ ਮੋਸ਼ਨਸ ਇਹਦੇ ਵਿੱਚ ਹੁੰਦੀਆਂ ਨੇ ਜਿਹਦੇ ਰਾਹੀਂ ਖੁਰਾਕ ਹੇਠਾਂ ਜਾਂਦੀ ਰਹਿੰਦੀ ਹੈ, ਪਰ ਇੱਕ ਹੋਰ ਪ੍ਰੋਬਲਮ ਇਹਦੇ ਵਾਸਤੇ ਹੈਗੀ ਕਿਉਂਕਿ ਇਹ ਫਲੈਕਸੀਬਲ ਹੈਗੀ ਹੈ, ਚੀਜ਼ਾਂ ਜ਼ੋਰ ਬਹੁਤ ਜ਼ਿਆਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ। ਚਾਰ ਥਾਵਾਂ ਤੇ ਇਹਨੇ ਸਾਰੇ 20 ਸੈਂਟੀਮੀਟਰ ਦਾ ਏਰੀਆ ਹੈਗਾ, 20 ਸੈਂਟੀਮੀਟਰ ਦੇ ਵਿਚਕਾਰ ਦੇ ਏਰੀਏ ਦੇ ਵਿੱਚ ਚਾਰ ਥਾਵਾਂ ਤੇ ਜਿਵੇਂ ਇਹਦੇ ਲੱਕ ਨੂੰ ਵਲ ਪੈਂਦਾ ਆ, ਹਾਂਜੀ ਲੱਕ ਨੂੰ ਵਲ ਪੈਣ ਦਾ ਮਤਲਬ ਇਹ ਹੋਇਆ ਵੀ ਕੁਝ ਇੱਕ ਹੋਰ ਇਸ ਮੀਡੀਆਸਟਾਈਨਮ ਦੇ ਨਾਲ ਲੱਗਦੇ ਅੰਗ ਜਿਹੜੇ ਨੇ ਆਪਣਾ ਜ਼ੋਰ ਪਾਉਂਦੇ ਨੇ ਯਾਰ ਮੈਂ ਇਸ ਨੂੰ ਆਪਣਾ ਟ੍ਰੈਕਟਰ ਲੰਘਾਉਣਾ ਹੈ ਤੇ ਮੈਂ ਲੰਘਾ ਹੀ ਲੈਣਾ ਹੈ ਜੀ, ਤੇਰੀ ਗਲੀ ਚ ਭਾਵੇਂ ਲੰਘਣਾ ਪਵੇ, ਤੈਨੂੰ ਪ੍ਰੈਸ ਕਰਨਾ ਪਵੇ ਤੇ ਮੈਂ ਆਪਣਾ ਸਮਾਨ ਨਿਕਾਲਣਾ ਹੈਗਾ। ਇਸੇ ਤਰ੍ਹਾਂ ਹੀ ਇਹਦੇ ਵਿਚੋਂ ਇੱਕ ਤਾਂ ਬ੍ਰੌਂਕਸ ਲੰਘਦੀਆਂ ਨੇ, ਜਿਹੜੀ ਸਾਹ ਵਾਲੀ ਨਾਲੀ ਦੀਆਂ ਟਿਊਬਾਂ ਨੇ ਜਿੱਥੋਂ ਉਹ ਲੰਘਦੀਆਂ ਨੇ, ਉਸ ਵੇਲੇ ਇਹਨੂੰ ਕਹਿੰਦੀਆਂ ਥੋੜਾ ਜਿਹਾ ਪਾਸੇ ਹੋ ਜਾ, ਮੈਨੂੰ ਲੰਘ ਦਿੰਦੇ। ਇੱਕ ਇਹਦੇ ਵਿੱਚ ਵਲ ਪੈ ਜਾਂਦਾ ਹੈਗਾ ਇਸ ਥਾਂ ਤੇ। ਦੂਸਰੀ ਕਈ ਵਾਰ ਲੋਕਾਂ ਨੇ ਯਾਰ ਮੇਰੀ ਬੁਰਕੀ ਨੇ ਗਲੇ ਚ ਅੜ ਗਈ ਆ।
0: ਹਾਂਜੀ,
2: ਇਹ ਗਲੇ ਚ ਅੜਨ ਦਾ ਮਤਲਬ ਕੀ ਹੁੰਦਾ ਹੈ? ਉਹ ਜਿਹੜਾ ਐਪੀਗਲੋਟਿਸ ਵਾਲਾ ਏਰੀਆ ਹੈ ਨਾ, ਜਿਸ ਥਾਂ ਤੇ ਅੱਗੇ ਜਾ ਕੇ ਬ੍ਰੌਂਕਸ ਹੈ ਤੇ ਸਾਹ ਲਗਾਤਾਰ ਆ ਰਿਹਾ ਹੈਗਾ, ਕਈ ਵਾਰ ਤੁਸੀਂ ਵੇਖਣਾ ਜੇ ਬੁਰਕੀ ਫਸ ਗਈ ਹੋਵੇ ਤੇ ਸਾਹ ਲੈਣਾ ਔਖਾ ਹੋ ਜਾਂਦਾ। ਭਾਵ ਈਸੋਫੇਗਸ ਜਿਹੜਾ ਆ ਉਹ ਇਸ ਨੂੰ ਜਗ੍ਹਾ ਨੀ ਦੇ ਰਿਹਾ, ਸਾਹ ਨੂੰ ਸਾਹ ਲੈਣਾ ਔਖਾ ਹੋ ਗਿਆ। ਕਹਿੰਦਾ ਨਹੀਂ ਜੀ ਮੈਂ ਨੀ ਤੈਨੂੰ ਰਸਤਾ ਦੇਣਾ। ਪਰ ਜੇ ਮਾਸਪੇਸ਼ੀਆਂ ਫਲੈਕਸੀਬਲ ਹੈਗੀਆਂ ਨੇ, ਜੇ ਇਹਨਾਂ ਚ ਕੋਈ ਨੁਕਸ ਨੀ ਹੈਗਾ ਜਾਂ ਇਹਦੇ ਅੰਦਰ ਗੈਸ ਨਹੀਂ ਭਰੀ, ਇਹਨੂੰ ਉਹਨੇ ਪੂਰਾ ਨਹੀਂ ਫਲਾਇਆ ਹੋਇਆ, ਤੇ ਉਸ ਵੇਲੇ ਸਾਧਾਰਨ ਤੌਰ ਤੇ ਬ੍ਰੌਂਕਸ ਨੂੰ ਇਹ ਜਗ੍ਹਾ ਦੇ ਦੂਗਾ, ਸਾਹ ਕਰੀ ਜਾ ਵੀ ਤੂੰ ਸਾਹ ਲੰਘ ਜਾ, ਕੋਈ ਗੱਲ ਨੀ ਹੈਗੀ, ਜਦੋਂ ਚੰਗੀ ਬਣਦੀ ਤੇ ਕੋਈ ਮਤਲਬ ਨੀ। ਤੇ ਜੇ ਇਹਦੇ ਅੰਦਰ ਆਪਦੀ ਹੀ ਗੈਸ ਭਰ ਗਈ, ਕਹਿੰਦਾ ਮੇਰਾ ਤੇ ਆਪਣਾ ਹੀ ਸਮਾਨ ਪੂਰਾ ਨੀ ਆਉਂਦਾ, ਮੈਂ ਤੈਨੂੰ ਜਗ੍ਹਾ ਕਿੱਥੋਂ ਦੇਵਾਂ? ਉਸ ਵੇਲੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਆ। ਉਸ ਵੇਲੇ ਹਾਲਾਤ ਇਹ ਹੁੰਦੇ ਨੇ ਕਿ ਲੋਕ ਕਹਿੰਦੇ ਨੇ ਯਾਰ ਮੇਰੀ ਬੁਰਕੀ ਤਾਂ ਇੱਥੇ ਹੀ ਫਸ ਗਈ ਤੇ ਜਾ ਹੀ ਨੀ ਸੰਗ ਤੋਂ ਇਹ ਨਾ।
0: ਹਾਂਜੀ, ਉਹ ਕਈ ਵਾਰੀ ਜਿਹੜੀਆਂ ਪਿੱਛੇ ਧੋਣ ਤੇ ਜਾਏ ਮੁੱਕਾ ਜਾਏ, ਕਈ ਵਾਰੀ ਮਾਰਦੇ ਹੁੰਦੇ ਆ ਉਹ
2: ਹੁੰਦੇ ਆ। ਹੁਣ ਵੇਖੋ ਨਾ ਕੁਦਰਤੀ ਪਤਾ ਨੀ ਕਿਵੇਂ ਲੋਕਾਂ ਨੂੰ ਉਹ ਸਮਝ ਆ ਗਈ ਵੀ ਸਾਨੂੰ ਆਹ ਕੁਛ ਕਰਨਾ ਚਾਹੀਦਾ। ਹੁਣ ਵੇਖੋ ਨਾ ਮੈਂ ਤੁਹਾਨੂੰ ਦੱਸਿਆ ਭਾਈ ਈਸੋਫੇਗਸ ਦੀ ਓਰੀਜਨ ਜਿੱਥੋਂ ਹੀ ਸ਼ੁਰੂ ਹੁੰਦਾ ਆ, ਫੈਰਿਕਸ ਦੇ ਨਾਲ ਜੁੜਦਾ ਆ, ਜੇ ਪਿਛਲੇ ਪਾਸੋਂ ਵੇਖੀਏ ਤੇ ਫੇਰ ਇਹ ਭਾਈ ਸਿਕਸਥ ਵਰਟੇਬਰੇ ਦੇ ਲੈਵਲ ਤੋਂ ਸ਼ੁਰੂ ਹੁੰਦਾ ਆ।
0: ਜੀ
2: ਦੇ ਵਿੱਚ ਪਹਿਲਾ ਵਰਟੇਬਰਾ ਹੁੰਦਾ ਜਿਹਨੂੰ ਅਸੀਂ ਐਟਲਸ ਵਰਟੇਬਰਾ ਕਹਿੰਦੇ ਆ, ਫੋਰਾਮਨ ਮੈਗਨਮ ਇੱਕ ਸੁਰਾਗ ਹੈਗਾ ਜਿਹੜੀ ਸਕਲ ਦੀ ਹੱਡੀ ਦੇ ਵਿੱਚ ਗੁੱਤੀ ਦੇ ਵਿੱਚ, ਉਹਨੂੰ ਕਹਿੰਦੇ ਫੋਰਾਮਨ ਮੈਗਨਮ। ਉਹਦੇ ਵਿੱਚ ਗੁੱਲੇ ਵਾਂਗੂ ਫਸਦਾ ਆ, ਜਿਵੇਂ ਟਰੈਕਟਰ ਟਰਾਲੀ ਨੂੰ ਆਪਸ ਅਸੀਂ ਫਿਰ ਫਿੱਟ ਕਰਦੇ ਆ, ਉਹ ਗੁੱਲੇ ਵਾਂਗੂ ਫਸ ਜਾਂਦਾ ਆ, ਔਰ ਉਹਨੂੰ ਅਸੀਂ ਐਟਲਸ ਵਰਟੇਬਰਾ ਕਹਿੰਦੇ ਆ। ਦੂਜੇ ਵਰਟੇਬਰਾ ਨਾਲੋਂ ਇਹਦੀ ਸ਼ਕਲ ਡਿਫਰੈਂਟ ਹੈਗੀ ਆ, ਔਰ ਇਹਨੂੰ ਇੱਕ ਗਿਣੋ ਤੇ ਉਸ ਤੋਂ ਬਾਅਦ ਇਹਦਾ ਪੰਜ ਹੋਰ ਗਿਣੋ, ਛੇਵੇਂ ਵਰਟੇਬਰੇ ਦੇ ਲੈਵਲ ਤੇ ਆ। ਇਹਦਾ ਮਤਲਬ ਕੀ ਹੈ ਵੀ ਇੱਕ ਵਾਰ ਫੈਸਿਲਿਟੀ ਚੇਂਜ ਦੇਣ ਵਾਸਤੇ ਪੁਲਿਸ ਆ ਗਈ ਤੇ ਉਹਨੇ ਆਖਿਆ ਵੀ ਅੱਜ ਕਰਮ ਸਟੇਟਸ ਕੋ ਬਹਾਲ ਕਰੋ, ਆ ਜਾਓ ਥਾਣੇ, ਅਸੀਂ ਤੁਹਾਡੇ ਨਾਲ ਫੈਸਲਾ ਕਰਨੇ ਆ, ਤੇ ਲੋਕ ਮੁੱਕੀ ਮਾਰਦੇ ਆ ਪਿੱਛੇ। ਹਾਂਜੀ, ਮੁੱਕੀ ਮਾਰਦੇ ਆ ਜਾਂ ਬੱਚੇ ਦੇ ਆਮਦਾਬ ਦੇ ਪਲਚ ਜਾਂਦਾ ਕੁਝ ਐਸਾ, ਉਹ ਪਲਚ ਜਾਣਾ ਅਸੀਂ ਇਹਨੂੰ ਕਹਿੰਦੇ ਆ, ਜਾਂ ਅੰਗਰੇਜ਼ੀ ਚ ਚੌਕਿੰਗ ਕਹਿੰਦੇ ਆ। ਪਲਚ ਜਾਣਾ ਜਾਂ ਚੌਕਿੰਗ ਜਿਹੜਾ ਹੁੰਦਾ ਉਹ ਇਸ ਕਰਕੇ ਹੁੰਦਾ ਆ ਬਈ ਈਸੋਫੇਗਸ ਅੜ ਗਿਆ ਆਪਣੀ ਜਿੱਦ ਤੇ ਵੀ ਮੈਂ ਨੀ ਤੁਹਾਨੂੰ ਜਗ੍ਹਾ ਦਿੰਦਾ। ਹਾਂਜੀ, ਮੈਂ ਨੀ ਤੁਹਾਨੂੰ ਜਗ੍ਹਾ ਦਿੰਦਾ, ਜਿਹੜੀ ਕਿ ਅੱਗੇ ਆਮ ਤੌਰ ਤੇ ਜਗ੍ਹਾ ਵਰਤਦੇ ਸੀਗੇ, ਇਹ ਫਲੈਕਸੀਬਲ ਸੀ, ਇਹਦੇ ਵਿੱਚ ਜਲਦੀ ਮੋੜ ਪੈ ਜਾਂਦਾ ਹੈਗਾ। ਇੱਕ ਤਾਂ ਇਹਦੇ ਵਿੱਚ ਐਪੀਗਲੋਟਿਸ ਵਾਲੇ ਏਰੀਏ ਦੇ ਵਿੱਚ ਮੋੜ ਪੈਂਦਾ ਹੈਗਾ, ਉਸ ਤੋਂ ਹੇਠਾਂ ਜਿਹੜੀਆਂ ਇਹ ਬ੍ਰੌਂਕਸ ਲੰਘਦੀਆਂ ਨੇ, ਸਾਹ ਨਾਲੀਆਂ ਲੰਘਦੀਆਂ ਨੇ, ਉਹਦਾ ਮੋੜ ਹੋ ਗਿਆ। ਉਸ ਤੋਂ ਬਾਅਦ ਜਿਹੜੀ ਸਾਡੀ ਅਯੋਟਾ ਹੈ ਨਾ
0: ਜੀ,
2: ਸਾਡੀ ਖੂਨ ਦੀ ਨਾਲੀ ਜਿਹੜੀ ਹਾਰਟ ਵਿਚੋਂ ਨਿਕਲ ਕੇ, ਇਹਦੇ ਵਿਚੋਂ ਪਹਿਲੀਆਂ ਦੋ ਨਾਲੀਆਂ ਨਿਕਲਦੀਆਂ ਨੇ ਜਿਹਨਾਂ ਨੂੰ ਅਸੀਂ ਕੈਰੋਟਿਡ ਆਰਟਰੀਜ਼ ਕਹਿੰਦੇ ਹਾਂ, ਜਿਹੜੀਆਂ ਬ੍ਰੇਨ ਨੂੰ ਸਪਲਾਈ ਕਰਦੀਆਂ ਨੇ। ਹੁਣ ਇਹ ਜਦੋਂ ਉਹਦੇ ਚ ਮੋੜ ਪੈਂਦਾ ਹੈ ਨਾ, ਤੇ ਇਹ ਇਸ ਈਸੋਫੇਗਸ ਨੂੰ ਬਹੁਤਾ ਪਰੇ ਪ੍ਰੈਸ ਕਰ ਦਿੰਦੇ ਵੀ ਮੈਨੂੰ ਲੰਘਣਾ ਦੇ। ਈਸੋਫੇਗਸ ਬੈਕਵਰਡ ਵਾਲੇ ਪਾਸੇ ਧੱਕਿਆ ਜਾਂਦਾ, ਪਿਛਲੇ ਪਾਸੇ ਨੂੰ ਧੱਕਿਆ ਜਾਂਦਾ ਹੈਗਾ, ਔਰ ਉਥੋਂ ਵੀ ਇਹੀ ਕੰਡੀਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ। ਲੋਕ ਛਾਤੀ ਤੇ ਹੱਥ ਰੱਖ ਲੈਂਦੇ ਤੇ ਬਾਹਰ ਹੋ ਗਏ, ਪਿਛਲੇ ਪਾਸੇ ਛਾਤੀ ਮਲਦੀ ਹੈ ਤੇ ਫਿਰ ਕਈ ਵਾਰ ਠੀਕ ਹੋ ਜਾਂਦਾ। ਸਮਝ ਜਾਂਦੀ ਉਸ ਗੱਲ ਤੇ, ਵਿਆਹ ਕਰੋ ਛਾਤੀ ਨੂੰ ਮਲੋ ਜਾਂ ਪਿਛਲੇ ਪਾਸੇ ਮਲੋ, ਉਹ ਫਿਰ ਸੈੱਟ ਹੋ ਜਾਂਦਾ। ਕਾਰਨ ਇਹ ਹੁੰਦਾ ਆ ਬਈ ਈਸੋਫੇਗਸ ਕੋਲ ਆਪਦੀ ਪ੍ਰੋਬਲਮ ਬਣੀ ਹੋਈ ਹੈ, ਇਹਦੇ ਵਿਚ ਗੈਸ ਏਸਿਡ ਵਗੈਰਾ ਜਿਹੜਾ ਹੇਠਾਂ ਤੋਂ ਆ ਰਿਹਾ ਆ, ਇਹਦੀ ਇਲਾਸਟੀਸਿਟੀ ਖਤਮ ਹੋ ਰਹੀ ਹੈ, ਲਚਕ ਖਤਮ ਹੋ ਰਹੀ ਹੈ ਕਿ ਇਹ ਦੂਜੇ ਨੂੰ ਲੰਘਣ ਦਾ ਦੇ ਦੇਵੇ ਤਾਂ ਸੁਭਾਅ ਹੁਣ ਗਰਮ ਹੋ ਗਿਆ, ਅਗਰ ਕਹਿੰਦਾ ਵੀ ਮੇਰਾ ਤਾਂ ਆਪਣਾ ਹੀ ਨੀ ਸਰਦਾ। ਉਸ ਹਾਲਾਤ ਦੇ ਵਿਚ ਇਹ ਜਿਹੜਾ ਸਾਡਾ ਖੂਨ ਦਾ ਫਲੋ ਹੈ ਉਹਨੂੰ ਵੀ ਰੁਕਾਵਟ ਪੈਂਦੀ ਹੈ, ਜਿਸ ਕਰਕੇ ਕਈ ਵਾਰ ਲੋਕ ਛਾਤੀ ਮਲਦੇ ਆ, ਕਈ ਵਾਰ ਲੋਕ ਪਿੱਠ ਮਲਦੇ ਆ, ਤਾਂ ਕਿ ਸਾਹ ਆਉਣਾ ਸੌਖਾ ਹੋ ਜਾਵੇ ਹੇਠਾਂ ਵਾਲੇ ਪਾਸੇ ਨਾਲ, ਬ੍ਰੌਂਕਸ ਹੈਗੀ ਸਾਹ ਵਾਲੀ ਨਾਲੀ ਹੈਗੀ ਹੈ, ਇੱਕ ਇਹ ਹੋ ਗਿਆ। ਉਸ ਤੋਂ ਬਾਅਦ ਜਦੋਂ ਇਹ ਈਸੋਫੇਗਸ ਹੇਠਾਂ ਵਾਲੇ ਪਾਸੇ ਜਾਂਦਾ ਹੈ ਨਾ, ਤੇ ਇਹਦੇ 23 ਇੰਚ ਪੂਰੇ ਹੋ ਗਏ, 23 ਸੈਂਟੀਮੀਟਰ ਪੂਰੇ, 23 ਸੈਂਟੀਮੀਟਰ ਪੂਰੇ ਹੋ ਗਏ, ਤੇ ਉੱਥੇ ਜਾ ਕੇ ਇਹਨੂੰ ਇੱਕ ਬਾਰਡਰ ਲੰਘਣਾ ਪੈਂਦਾ, ਕਸਟਮ ਡਿਪਾਰਟਮੈਂਟ ਦਾ ਬਾਰਡਰ ਲੰਘਣਾ ਪੈਂਦਾ ਡਾਇਆਫਰਾਮ ਦਾ। ਉਹ ਡਾਇਆਫਰਾਮ ਜਿਹੜਾ ਆ ਛਾਤੀ ਤੇ ਪੇਟ ਨੂੰ ਵੱਖਰਾ ਕਰਨ ਵਾਸਤੇ ਇੱਕ ਦੀਵਾਰ ਕੁਦਰਤ ਨੇ ਬਣਾਈ ਹੋਈ ਹੈ, ਵੀ ਤੁਹਾਡਾ ਆਪਣਾ ਡਿਪਾਰਟਮੈਂਟ ਹੈ, ਇਹਨਾਂ ਦਾ ਆਪਣਾ ਡਿਪਾਰਟਮੈਂਟ ਹੈਗਾ ਆ, ਪਰ ਫਿਰ ਵੀ ਇੱਕ ਐਸੀ ਸਾਂਝ ਹੈਗੀ ਹੈ, ਕੁਝ ਬਹੁਤ ਸਾਰੇ ਡਿਪਾਰਟਮੈਂਟ ਸਾਂਝੇ ਨੇ, ਉਹਨਾਂ ਦੀ ਆਵਾਜਾਈ ਹੁੰਦੀ ਰਹਿੰਦੀ ਹੈ। ਜਿਵੇਂ ਉੱਪਰ ਤੋਂ ਏਓਟਾ ਆਈ ਤੇ ਜਿਨ੍ਹਾਂ ਦੇ ਛਾਤੀ ਚ ਰਹਿੰਦੀ ਹੈ ਉਹਦਾ ਨਾਮ ਥਰਸਟਿਕ ਏਓਟਾ ਹੁੰਦਾ ਆ, ਜਦੋਂ ਉਹ ਇਸ ਬਾਰਡਰ ਨੂੰ ਲੰਘਦੀ ਹੈ ਤੇ ਉਹਦਾ ਨਾਮ ਡਿਸੈਂਡਿੰਗ ਐਬਡੋਮੀਨਲ ਏਓਟਾ ਹੋ ਜਾਂਦਾ ਹੈਗਾ ਆ। ਇਸੇ ਤਰ੍ਹਾਂ ਹੀ ਜਦੋਂ ਹੇਠੋਂ ਖੂਨ ਉੱਪਰ ਨੂੰ ਵਾਪਸ ਆ ਰਿਹਾ ਹੈ ਖੂਨ, ਉਸੇ ਤਰ੍ਹਾਂ ਉਹਦਾ ਨਾਂ ਵੇਨਾ ਕਹਿਵਾ ਹੋ ਜਾਂਦਾ ਹੈਗਾ ਆ, ਔਰ ਇਸੇ ਤਰ੍ਹਾਂ ਹੀ ਉਹ ਵੀ ਇਸ ਡਾਇਫਰਾਮ ਦੇ ਵਿੱਚੋਂ ਲੰਘਦੀ ਹੈਗੀ। ਤੋ ਇਸ ਤਰ੍ਹਾਂ ਕਰਕੇ ਤਕਰੀਬਨ 7 ਡਿਫਰੈਂਟ ਇੰਪੋਰਟੈਂਟ ਗੱਲਾਂ ਉੱਪਰ ਵਾਲੇ ਪਾਸੇ ਤੋਂ ਹੇਠਾਂ ਜਾ ਰਹੀਆਂ ਨੇ, ਹੇਠਾਂ ਤੋਂ ਉੱਪਰ ਜਾ ਰਹੀਆਂ ਨੇ। ਤੋ ਦੇਰ ਆਰ 7 ਓਪਨਿੰਗ, 7 ਓਪਨਿੰਗ ਨੇ, ਸੁਰਾਖ ਨੇ ਇਸ ਡਾਇਫਰਾਮ ਦੇ ਵਿੱਚੋਂ, ਤੇ ਉਹਦੇ ਵਿੱਚ ਹੀ ਇਹ ਈਸੋਫੇਗਸ ਦਾ ਵੀ ਇੱਕ ਓਪਨਿੰਗ ਹੈਗਾ। ਹੁਣ ਉਸ ਈਸੋਫੇਗਸ ਦੇ ਓਪਨਿੰਗ ਦੇ ਵਿੱਚ ਵੀ ਕਈ ਵੇਰਾਂ ਪੇਟ ਗੈਸ ਬਹੁਤ ਜ਼ਿਆਦਾ ਬਣੀ ਹੋਈ ਹੈ, ਜਾਂ ਕਈ ਵੇਰਾਂ ਹਾਰਟ ਦੀ ਕੋਈ ਪ੍ਰੋਬਲਮ ਹੈ, ਕਈ ਵੇਰਾਂ ਫੇਫੜਿਆਂ ਦੀ ਕੋਈ ਪ੍ਰੋਬਲਮ ਹੈ। ਜੇ ਤੇ ਸਹਿਯੋਗ ਇੱਕ ਦੂਜੇ ਨਾਲ ਚੱਲਦਾ ਹੈ ਤੇ ਫਿਰ ਤਾਂ ਠੀਕ ਹੈ, ਕੋਈ ਗੱਲ ਨਹੀਂ। ਆਮ ਤੌਰ ਤੇ ਕਈ ਲੋਕ ਇੱਥੇ ਹੱਥ ਲਾ ਕੇ ਵੇਖਦੇ ਨੇ ਵੀ ਮੇਰੇ ਨਾ ਇੱਥੇ ਕੁਛ ਅਟਕ ਗਿਆ ਆ, ਐਪੀਗੈਸਟ੍ਰਿਕ ਏਰੀਆ ਨੂੰ ਕਹਿੰਦੇ ਆ, ਜਿੱਥੇ ਸਾਡੀਆਂ ਛਾਤੀ ਦੀਆਂ ਪੱਸਰੀਆਂ ਦੋਵੇਂ ਪਾਸੇ ਅਲੱਗ ਅਲੱਗ ਹੋ ਜਾਂਦੀਆਂ ਨੇ, ਉਹ ਏਰੀਆ ਨੂੰ ਐਪੀਗੈਸਟ੍ਰਿਕ ਏਰੀਆ ਅਸੀਂ ਕਹਿੰਦੇ ਆ। ਔਰ ਇਹਦੇ ਪਿਛਲੇ ਪਾਸੇ ਉਹ ਜੰਕਸ਼ਨ ਹੈਗਾ ਆ ਜਿੱਥੇ ਇਹ ਡਾਇਆਫਰਾਮ ਜਿਹੜਾ ਹੈ ਜੁੜਿਆ ਹੋਇਆ ਹੈ, ਔਰ ਇਹਦੇ ਵਿੱਚੋਂ ਉਹ ਲੰਘ ਕੇ ਜਾ ਰਿਹਾ ਹੈ ਸਾਡਾ ਈਸੋਫੇਗਸ, ਤੇ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਜੇ ਤਾਂ ਸਹਿਯੋਗ ਕਰਦੀਆਂ ਪਈਆਂ ਨੇ ਤੇ ਫਿਰ ਉਹ ਹਮਾਸ ਜਿਹੜੀ ਹੈ ਉਹਦੇ ਵਿੱਚ ਸਾਰਿਆਂ ਦੇ ਜਹਾਜ਼ ਲੰਘੀ ਜਾਣੇ ਤੇ ਗੈਸ ਜਾਈ ਜਾਣੀ, ਤੇ ਜੇ ਲੱਗਿਆ ਇਰਾਨ ਤੇ ਫਿਰ ਨਹੀਂ ਜਾਣੀ। ਹਾਂਜੀ, ਸੋ ਫਿਰ ਮੁਸ਼ਕਲ ਹੋ ਜਾਂਦੀ ਹੈ ਇਸ ਦੇ ਲੰਘੇ ਵਾਸਤੇ ਕਿ ਸਾਰੀਆਂ ਚੀਜ਼ਾਂ ਨਾਰਮਲ ਨਹੀਂ ਲੰਘਦੀਆਂ ਤੇ ਪ੍ਰੋਬਲਮ ਸਾਰਿਆਂ ਦੀ ਹੋ ਜਾਂਦੀ ਹੈ। ਸੋ ਇਹ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਕਿ ਇਹਦੇ 4 ਵਿੰਗ 4 ਵਾਲ ਇਹਨੂੰ ਬਾਡੀ ਦੇ ਵਿੱਚ ਪੈਂਦੇ ਨੇ, ਐਡਜਸਟ ਕਰਨਾ ਪੈਂਦਾ ਗੁਆਂਢੀਆਂ ਨਾਲ। ਹਾਂਜੀ, ਤੇ ਜੇ ਇਹਦੀ ਆਪਦੀ ਪ੍ਰੋਬਲਮ ਆ ਜਾਵੇ, ਇਹਦੇ ਵਿੱਚ ਐਸਿਡਿਟੀ ਗੈਸ ਵਗੈਰਾ ਹੋ ਜਾਵੇ, ਤੇ ਫਿਰ ਇਹ ਗੁਆਂਢੀਆਂ ਨਾਲ ਕੋਆਪਰੇਟ ਨਹੀਂ ਕਰ ਸਕਦਾ, ਨਾ ਤਾਂ ਉਹ ਖੂਨ ਦੀ ਨਾਲੀ ਜਿਹੜੀ ਡਿਸੈਂਡਿੰਗ ਥੋਰੈਸਿਕ ਏਓਟਾ ਜਿਹਨੂੰ ਮੈਂ ਕਿਹਾ ਹੈਗਾ, ਹੇਠਾਂ ਜਾਣ ਵਾਲੀ ਖੂਨ ਦੀ ਜਿਹੜੀ ਵੱਡੀ ਨਾਲੀ ਹੈਗੀ ਹੈ ਦਿਲ ਚੋਂ ਨਿਕਲਦੀ ਹੈ, ਇੱਕ ਤੇ ਉਹ ਹੋ ਗਈ, ਇੱਕ ਬਰੌਂਕਸ ਸਾਡੀਆਂ ਸਾਹ ਵਾਲੀਆਂ ਨਾਲੀਆਂ ਹੋ ਗਈਆਂ। ਸੋ ਇਹ ਜਦੋਂ ਵੀ ਨਾਰਮਲ ਉਥੋਂ ਪਾਸ ਨਹੀਂ ਕਰ ਸਕਦੀਆਂ ਤੇ ਇਹਦਾ ਮਤਲਬ ਇਹ ਹੈ ਵੀ ਇਹ ਸਾਨੂੰ ਰਸਤਾ ਨਹੀਂ ਦੇ ਰਿਹਾ, ਈਸੋਫੇਗਸ ਦਾ ਤਾਂ ਆਪਦੀ ਪ੍ਰੋਬਲਮ ਬਣੀ ਹੋਈ ਹੈ।
0: ਜੀ ਡਾਕਟਰ ਸਾਹਿਬ, ਮੈਂ ਦੇਖਦਾ ਸੀਗਾ ਇਹ ਤੁਹਾਡੀਆਂ ਗੱਲਾਂ ਸੁਣ ਸੁਣ ਕੇ, ਇਹ ਜਿਹੜੀ ਏਓਟਾ ਦੀ ਤੁਸੀਂ ਗੱਲ ਕਰਦੇ ਆ ਇਹਦਾ ਖਾਤਾ ਡਾਕਟਰ ਸਾਹਿਬ ਬਹੁਤ ਮੋਟੀ, ਇੱਕ ਪੂਰਾ ਇੰਚ ਡਾਇਆਮੀਟਰ ਇਹਦਾ ਦੱਸਦੇ ਆ, ਪੂਰਾ ਇੰਚ ਡਾਇਆਮੀਟਰ ਇਹਦਾ।
2: ਵੇਖੋ ਇਹ ਡਿਪੈਂਡ ਕਰਦਾ ਹੈ ਹਾਲਾਤ ਦੇ ਉੱਪਰ, ਹਾਰਡ ਐਂਡ ਫਾਸਟ ਇਸ ਤਰ੍ਹਾਂ ਦਾ ਕੁਛ ਨਹੀਂ, ਕਿਉਂਕਿ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਡਾਇਆਮੀਟਰ ਜ਼ਿਆਦਾ ਹੈ, ਜਿਵੇਂ ਹੇਠਾਂ ਜਾਣੀ ਸ਼ੁਰੂ ਹੁੰਦੀ ਹੈ ਇਹਦਾ ਡਾਇਆਮੀਟਰ ਕੱਟਦਾ ਜਾਂਦਾ ਹੈਗਾ। ਇਸੇ ਤਰ੍ਹਾਂ ਵੇਨੇ ਕੇਵਾ ਜਿਹੜੀ ਹੈ ਜਿੱਥੋਂ ਸ਼ੁਰੂ ਹੁੰਦੀ ਹੈ ਸਮਾਲ ਆਰਟਰੀਓਲਸ ਤੋਂ ਸ਼ੁਰੂ ਹੁੰਦੀ ਹੈ, ਉਦੋਂ ਡਾਇਆਮੀਟਰ ਬਹੁਤ ਘੱਟ ਹੈਗਾ, ਵਾਲ ਵਰਗਾ ਹੈ। ਜਿਵੇਂ ਇਹ ਉੱਪਰ ਆਉਂਦੀ ਜਾਂਦੀ ਹੈ ਉਵੇਂ ਇਹਦਾ ਡਾਇਆਮੀਟਰ ਵੱਧਦਾ ਜਾਂਦਾ, ਤੇ ਇਸ ਕਰਕੇ ਅਸੀਂ ਇਹਦਾ ਫਿਕਸ ਕੋਈ ਡਾਇਆਮੀਟਰ ਨਹੀਂ ਕਹਿ ਸਕਦੇ ਵੀ ਇਹ ਇੰਨਾ ਹੈਗਾ ਹੀ ਹੈ। ਠੀਕ ਹੈ, ਜਿਹੜੀ ਚੀਜ਼ ਸਲੋਪ ਵਰਗੀ ਹੈ, ਬੈਂਸਰੀ ਹੈਗੀ ਹੈ, ਇੱਕ ਪਾਸੋਂ ਜਿੰਨੀ ਹੈ ਉਨੀ ਦੂਜੇ ਪਾਸੇ ਹੈਗੀ, ਨੋ ਪ੍ਰੋਬਲਮ, ਉਹ ਡਾਇਆਮੀਟਰ ਤੁਸੀਂ ਦੱਸ ਸਕਦੇ ਹੋ। ਪਰ ਜਿਹੜੀ ਚੀਜ਼ ਤੋਂ ਸ਼ੁਰੂ ਹੁੰਦੀ ਹੈ ਉੱਥੇ ਚੌੜੀ ਅੱਗੋਂ ਪਤਲੀ ਹੁੰਦੀ ਗਈ ਹੈ, ਤੇ ਫਿਰ ਤੁਸੀਂ ਇੱਕ ਤਰ੍ਹਾਂ ਦਾ ਡਾਇਆਮੀਟਰ ਤੁਸੀਂ ਫਿਕਸ ਨਹੀਂ ਕਰ ਸਕਦੇ ਵੀ ਇਹ ਇੰਨਾ ਹੈਗਾ
0: ਜੀ।
2: ਸੋ ਇਹ ਆਮ ਤੌਰ ਤੇ ਇਸ ਜਿਹੜਾ ਏਓਟਾ ਹੈ ਇਹਦੀ ਮੇਨ ਪ੍ਰੋਬਲਮ ਹੈਗੀ। ਹੁਣ ਇਸ ਏਓਟਾ ਦੇ ਵਿੱਚ ਜੇ ਤਾਂ ਉੱਪਰ ਵਾਲੇ ਪਾਸਿਓਂ ਖੁਰਾਕ ਨਾਰਮਲ ਆ ਰਹੀ ਹੈ, ਇਹਦੇ ਵਿੱਚ ਫਲੈਕਸੀਬਿਲਿਟੀ ਨਾਰਮਲ ਹੈਗੀ ਆ, ਤੇ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਖੁਰਾਕ ਹੇਠਾਂ ਜਾਂਦੀ ਰਹੇਗੀ, ਕੋਈ ਪ੍ਰੋਬਲਮ ਨਹੀਂ। ਆਹ ਜਿਹੜੇ ਰਸਤੇ ਨੇ ਜਿੱਥੇ ਏਓਟਾ ਕੋਲੋਂ ਲੰਘਦੀ ਹੈ ਜਾਂ ਜਿੱਥੇ ਬ੍ਰੌਂਕਸ ਵਾਲੀ ਟਿਊਬ ਲੰਘ ਰਹੀ ਹੈਗੀ ਹੈ, ਇਹ ਇਸ ਨੂੰ ਰਸਤਾ ਦੇ ਦਿੰਦੀਆਂ ਨੇ ਤੇ ਅੱਗੇ ਇਹ ਚੱਲੀ ਜਾ ਰਿਹਾ ਹੈ, ਜਾਂ ਇਹ ਆਮ ਦੂਜਿਆਂ ਨੂੰ ਰਸਤਾ ਦੇ ਹੀ ਰੱਖਦਾ ਤੇ ਜਦੋਂ ਇਹਦੀ ਵਾਰੀ ਹੈ ਉਦੋਂ ਇਹ ਰਸਤਾ ਉਹਨੂੰ ਮਿਲ ਜਾਂਦਾ, ਤੇ ਇੱਥੇ ਕੋਈ ਦਿੱਕਤ ਨਹੀਂ ਹੁੰਦੀ। ਤੇ ਜੀ ਹੁੰਦੀ ਹੈ ਤੇ ਫਿਰ ਲੋਕਾਂ ਨੇ ਮੇਰੀ ਬੁਰਕੀ ਇੱਥੇ ਅੜ ਗਈ ਹੈ ਜਾਂ ਮੇਰੇ ਇੱਥੇ ਰੁਕ ਗਿਆ ਕੋਈ। ਉੱਪਰ ਵਾਲੇ ਪਾਸੇ ਹੋਵੇ ਤੇ ਉਹਨੂੰ ਕਹਿੰਦੇ ਨੇ ਚੌਕਿੰਗ ਹੈ ਜੀ, ਹੇਠਾਂ ਵਾਲੇ ਪਾਸੇ ਆਉਂਦੇ ਆ ਤੇ ਸਮਝਦੇ ਆ, ਤੁਸੀਂ ਸਮਝੋ ਵੀ ਜਿੱਥੇ ਏਓਟਾ ਲੰਘਦੀ ਇਹਦੇ ਕੋਲੋਂ ਉਸ ਵੇਲੇ ਉਹ ਕਹਿੰਦੇ ਨੇ ਵੀ ਭਾਈ ਆ ਛਾਤੀ ਭਾਰੀ ਹੋ ਗਈ ਮੇਰੀ, ਖਾਣ ਤੋਂ ਬਾਅਦ ਛਾਤੀ ਭਾਰੀ ਹੋ ਗਈ, ਅਜੇ ਪੇਟ ਚ ਨਹੀਂ ਪਹੁੰਚੀ ਖੁਰਾਕ ਉਹਦੀ। ਠੀਕ ਹੈ, ਹਾਂ ਇਹਦਾ ਕਾਰਨ ਹੈਗਾ ਆ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਕਿ ਮੈਂ ਕੱਲ ਹੋਰ ਵੀ ਗੱਲ ਦੱਸੀ ਜੀ ਸ਼ਾਇਦ ਤੁਹਾਨੂੰ ਯਾਦ ਹੋਵੇ ਵੀ ਆਮ ਤੌਰ ਤੇ ਲੋਕ ਸੁੱਤੇ ਪਏ ਸਵੇਰੇ ਸੁੱਤੇ ਪਏ ਸੌਣ ਦੇ ਸਮੇਂ ਸਾਡੇ ਮਸਲ ਸਾਰੇ ਰਿਲੈਕਸ ਹੁੰਦੇ ਆ ਮਸਲ ਰਿਲੈਕਸ ਹੁੰਦੇ ਆ ਤੇ ਜਿਹੜੀਆਂ ਸਪਿੰਕਟਰ ਮੈਂ ਦੱਸੀਆਂ ਨੇ ਇਹਦੀਆਂ ਇਹ ਸਾਰੀਆਂ ਸਪਿੰਕਟਰ ਲੂਜ਼ ਹੋ ਜਾਂਦੀਆਂ ਔਰ ਨਾ ਵਾਲੇ ਪਾਸੋਂ ਗੈਸ ਜਿਹੜੀ ਬਣਦੀ ਹੈ ਉਹਨੂੰ ਉੱਪਰ ਜਾਣਾ ਆਸਾਨ ਹੋ ਜਾਂਦਾ ਯਾਰ ਇਸ ਕਰਕੇ ਬਹੁਤ ਹੀ ਗੈਸ ਆਮ ਤੌਰ ਤੇ ਇਸ ਵੇਲੇ ਉੱਪਰ ਜਾਣੀ ਸ਼ੁਰੂ ਹੋ ਜਾਂਦੀ ਹੈ ਔਰ ਉਹਦੇ ਵਿੱਚ ਜਦੋਂ ਸਵੇਰੇ ਉੱਠਦੇ ਆ ਤੇ ਕਈ ਲੋਕਾਂ ਨੇ ਮੇਰੀ ਤੇ ਧੌਣ ਨੀ ਹਿਲਦੀ ਮੇਰੀ ਧੌਣ ਆਕੜ ਗਈ ਖਰੇ ਸਰਾਣਾ ਵਿੰਗਾ ਜਿਹੜਾ ਰੱਖਿਆ ਗਿਆ ਆ ਕੋਈ ਸਰਾਣਾ ਮੇਰਾ ਸਹੀ ਨੀ ਸੀ ਜਾਂ ਕਿਸੇ ਨੂੰ ਕੋਈ ਆਮ ਆਰਥਰਾਈਟਿਸ ਦੀ ਪ੍ਰੋਬਲਮ ਹੋਵੇ ਜਾਂ ਡਾਕਟਰ ਲੋਕ ਇਸ ਤਰ੍ਹਾਂ ਦੇ ਡਾਇਗਨੋਸਿਸ ਕਰਨੇ ਸ਼ੁਰੂ ਕਰ ਦਿੰਦੇ ਨੇ ਪਰ ਅਸਲ ਦੇ ਵਿੱਚ ਉਹਦਾ ਬੇਸਿਕ ਕਾਰਨ ਇਹ ਆ ਕਿ ਅੰਦਰ ਗੈਸ ਬਣ ਰਹੀ ਸੀ ਤੇ ਜਿੱਥੇ ਉਹਦਾ ਆਖਰੀ ਐਂਡ ਸੀ ਉਸ ਥਾਂ ਤੇ ਦੀਵਾਰ ਹੋ ਰਹੀ ਹੈ ਜਿਵੇਂ ਸ਼ਾਇਦ ਯਾਦ ਹੋਵੇ ਵੀ ਇਹ ਜਿਹੜੀ ਖੁਰਾਕ ਵਾਲੀ ਨਾਲੀ ਹੈਗੀ ਆ ਇਹਦਾ ਐਂਡ ਕਿੱਥੇ ਹੈਗਾ ਜੀ ਮੂੰਹ ਨਾਲ ਨਹੀਂ ਹੈਗਾ ਅਸੀਂ ਕਹੀ ਵੀ ਮੂੰਹ ਤੇ ਆ ਗਈ ਹੈ ਇਥੋਂ ਤੱਕ ਖੁਰਾਕ ਦੀ ਨਾਲੀ ਨਾ ਨਾ ਨਾ ਇਹ ਜਿਹੜੀ ਖੁਰਾਕ ਦੀ ਨਾਲੀ ਦਾ ਉੱਪਰ ਵਾਲਾ ਹਿੱਸਾ ਫੇਰ ਉਸ ਉੱਪਰ ਵਾਲਾ ਹਿੱਸਾ ਉਹਦਾ ਨਾਂ ਫੈਰਿੰਗਸ ਫੈਰਿੰਗਸ ਦਾ ਜਿਹੜਾ ਉੱਪਰ ਵਾਲਾ ਹਿੱਸਾ ਹੈ ਜਿੱਥੇ ਜਾ ਕੇ ਖਤਮ ਹੁੰਦੀ ਹੈ ਉਹ ਬੇਸ ਆਫ ਦੀ ਬ੍ਰੇਨ ਤੱਕ ਜਾਂਦੀ ਆ ਅੰਦਰ ਜਿਵੇਂ ਮੈਂ ਉਹਦੀ ਐਗਜ਼ਾਮਪਲ ਦਿੱਤੀ ਸੀ ਵੀ ਸਾਡੇ ਜਿਹੜੀਆਂ ਰਸੋਈ ਦੀਆਂ ਚਿਮਨੀਆਂ ਹੁੰਦੀਆਂ ਨੇ ਉਹ ਬਹੁਤ ਉੱਚੀਆਂ ਹੁੰਦੀਆਂ ਨੇ ਕਿਉਂਕਿ ਇੱਥੇ ਗੈਸ ਜਾਣੀ

0: ਵੀ ਨਾ ਜੰਮ ਗਈ ਤੁਹਾਡੇ ਗਲੇ ਤੇ ਆ ਗਈ, ਤੁਹਾਡੇ ਮਸੂੜਿਆਂ ਚ ਆ ਗਈ, ਮੂੰਹ ਬੰਦ ਸੀਗਾ ਉਸ ਹਾਲਾਤ ਦੇ ਵਿਚ ਇਹਨੇ ਤੁਹਾਡੇ ਮਸੂੜਿਆਂ ਨੂੰ ਕਿਉਂਕਿ ਐਸਿਡਿਕ ਹੈਗੀ ਹੈ, ਮਸੂੜਿਆਂ ਨੂੰ ਗਾਲ ਦੇਣਾ ਹੈ ਤੇ ਅਲਟੀਮੇਟ ਤੁਹਾਨੂੰ ਮਸੂੜਿਆਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਗਮਸ ਦੀ ਉਹ ਹੋਣੀ ਸ਼ੁਰੂ ਹੋ ਜਾਣੀ ਹੈ। ਔਰ ਫਿਰ ਜਦ ਤੁਸੀਂ ਬਰਸ਼ ਕਰੋਗੇ ਜਾਂ ਲਾਗੇ ਕਮਰਤਾਂ ਦੇ ਉੱਪਰ ਰਿਪੀਟ ਕਰਦੇ ਨੇ ਜਾਂ ਮਸੂੜੇ ਲੀਕ ਹੋ ਗਏ ਨੇ, ਇਹ ਸਾਰੀਆਂ ਗੱਲਾਂ ਤੁਹਾਡੇ ਗੈਸ ਦੇ ਨਾਲ ਸੰਬੰਧਿਤ ਨੇ। ਜਦ ਤੱਕ ਤੁਸੀਂ ਇਹਦਾ ਪ੍ਰਬੰਧ ਨਹੀਂ ਕਰਦੇ, ਕਹਿੰਦੇ ਨਾ ਸਾਰੀਆਂ ਬਿਮਾਰੀਆਂ ਪੇਟ ਤੋਂ ਹੋ ਕੇ ਸ਼ੁਰੂ ਹੁੰਦੀਆਂ ਨੇ, ਹਾਂਜੀ। ਬਹੁਤਾ ਕਰਕੇ ਐਸਾ ਇਹਦਾ ਕਾਰਨ ਹੁੰਦਾ, ਜੇ ਅਸੀਂ ਉਹਦੇ ਬੇਸਿਕ ਕਾਰਨ ਤੇ ਪਹੁੰਚ ਗਏ, ਉਹਨੂੰ ਜਾਣ ਲਿਆ, ਤੇ ਫਿਰ ਡੈਫੀਨੇਟਲੀ ਅਸੀਂ ਉਹਦਾ ਪੱਕਾ ਹੱਲ ਕਰ ਸਕਾਂਗੇ। ਪਰ ਜੇ ਅਸੀਂ ਦੰਦਾਂ ਦੀ ਕਲੀਨਿੰਗ ਹੀ ਕਰਾਉਂਦੇ ਰਹਿ ਗਏ ਜਾਂ ਇਹੋ ਜਿਹੀਆਂ ਚੀਜ਼ਾਂ ਨੱਕ ਹੀ ਕੋਟਰਾਈਜ਼ ਕਰਵਾਉਂਦੇ ਰਹਿ ਗਏ ਤੇ ਫਿਰ ਅਸੀਂ ਹੱਲ ਨਹੀਂ ਕਰ ਰਹੇ, ਫਿਰ ਅਸੀਂ ਇੱਕ ਕੰਡੀਸ਼ਨ ਜਿਹੜੀ ਮੈਂ ਦੱਸੀ ਹੈ ਕਿ ਗੰਦਾ ਪਾਣੀ ਨਾਲੀ ਚ ਆਉਂਦਾ ਹੋਵੇ ਤੇ ਤੁਸੀਂ ਅੱਗੋ ਸਾਫ਼ ਕਰੀ ਜਾਓ, ਅੱਗੋ ਸਾਫ਼ ਕਰੀ ਜਾਓ, ਕਿੰਨੀ ਕੁ ਦੇਰ ਕਰੀ ਜਾਓਗੇ ਭਾਈ, ਜਦ ਤੱਕ ਪਿੱਛੋਂ ਬੰਦ ਨਹੀਂ ਹੁੰਦਾ। ਸੋ ਇਸ ਪਿੱਛੋਂ ਬੰਦ ਦਾ ਲਿੰਕ ਇਸ ਸਾਡੇ ਈਸੋਫੇਗਸ ਦੇ ਨਾਲ ਹੈਗਾ, ਇਸ ਕਰਕੇ ਇਹਦੀ ਇੰਪੋਰਟੈਂਸ ਇਸ ਕਰਕੇ ਬਹੁਤ ਹੈਗੀ ਹੈ ਕਿਉਂਕਿ ਰਸਤੇ ਚ ਰੁਕਾਵਟਾਂ ਤਾਂ ਬਹੁਤ ਲੱਗੀਆਂ ਹੋਈਆਂ ਨੇ। ਜਦੋਂ ਈਸੋਫੇਗਸ ਤੱਕ ਦਾ ਪਹੁੰਚੀ ਹੈ ਨਾ, ਉਦੋਂ ਤੁਸੀਂ ਸਮਝੋ ਵੀ ਕਹਾਣੀ ਬਹੁਤ ਵੱਡੀ ਹੋ ਗਈ ਹੈ। ਮੈਂ ਇਹਦੀ ਡਿਟੇਲ ਫਿਰ ਇੱਕ ਵਾਰ ਤੁਹਾਡੇ ਸਾਹਮਣੇ ਦੱਸ ਦੇਵਾਂ ਕਿ ਖੁਰਾਕ ਮੂੰਹ ਰਾਹੀਂ ਜਾਂਦੀ ਹੈ, ਐਪੀਗਲੋਟਿਸ ਏਰੀਏ ਦੇ ਵਿੱਚ ਜਾ ਕੇ ਸਾਹ ਦੇ ਨਲੀ ਦੇ ਨਾਲ ਇਹ ਆਪਣਾ ਐਕਸਚੇਂਜ ਕਰ ਦਿੰਦੀਆਂ ਨੇ ਰਸਤਾ, ਸਾਹ ਵਾਲੀ ਨਾਲੀ ਜਿਹੜੀ ਅੱਗੇ ਆ ਜਾਂਦੀ ਹੈ ਔਰ ਖੁਰਾਕ ਵਾਲੀ ਨਾਲੀ ਪਿੱਛੇ ਚਲੀ ਜਾਂਦੀ ਹੈ। ਔਰ ਇਸੇ ਤਰ੍ਹਾਂ ਆਪਣੇ ਵਾਲ ਵਿੰਗ ਕੱਢਦਿਆਂ ਹੋਇਆਂ ਈਸੋਫੇਗਸ ਇਸ ਡਾਇਫਰਾਮ ਦੇ ਵਿੱਚੋਂ ਦੀ ਲੰਘਦਾ ਹੈਗਾ ਆ, ਡਾਇਫਰਾਮ ਤੋਂ ਲੰਘ ਕੇ ਅੱਗੇ 2 ਸੈਂਟੀਮੀਟਰ ਦਾ ਏਰੀਆ ਹੈਗਾ ਆ ਉਹ ਸਟੋਮਕ ਚ ਪਹੁੰਚ ਜਾਂਦਾ ਹੈਗਾ ਆ। ਔਰ ਉਸ ਤੋਂ ਬਾਅਦ ਸਟੋਮਕ ਤੋਂ ਜਦੋਂ ਖੁਰਾਕ ਬਾਹਰ ਨਿਕਲਣੀ ਸ਼ੁਰੂ ਹੁੰਦੀ ਹੈ, ਉਦੋਂ ਇਹਦੇ ਚ ਐਸਿਡ ਰਲ ਗਿਆ, ਪੈਪਸਿਨ ਰਲ ਗਈ ਜਿਹਨੂੰ ਅਸੀਂ ਗੈਸਟ੍ਰਿਕ ਜੂਸਿਸ ਕਹਿੰਦੇ ਹਾਂ, ਇਹ ਰਲ ਗਏ ਤੇ ਫਿਰ ਇਹ ਛੋਟੀ ਅੰਤਰੀ ਚ ਜਾਣੀ ਸ਼ੁਰੂ ਹੋ ਗਈ। ਇੱਥੇ ਇਨਸੁਲਿਨ ਸਾਡੀ ਪੈਂਕਰੀਆਸ ਦੇ ਵਿੱਚੋਂ ਨਿਕਲਦੀ ਹੈ, ਉਹ ਰਲ ਗਈ ਹੈ, ਇਧਰ ਆ ਕੇ ਬਾਇਲ ਸਾਡਾ ਲੀਵਰ ਦਾ ਰਲ ਗਿਆ, ਬਹੁਤ ਸਾਰੇ ਹੋਰ ਐਨਜ਼ਾਈਮ ਇੰਟਰੋਕਾਈਨੇਜ਼ ਵਗੈਰਾ ਇੱਥੇ ਰਲ ਗਏ ਤੇ ਇਹ ਖੁਰਾਕ ਸਾਡੀ ਫਿਰ ਹਜਮ ਹੋਣੀ ਸ਼ੁਰੂ ਹੋ ਜਾਂਦੀ, ਭਾਵ ਰਿੱਝਣ ਲੱਗ ਪੈਂਦੀ ਹੈ। ਜੇ ਰਿੱਝੂਗੀ, ਇਹ ਅੱਗ ਨਾਲ ਨਹੀਂ ਰਿੱਝਦੀ, ਐਸਿਡ ਨਾਲ ਰਿੱਝਦੀ ਹੈ, ਉਸ ਹਾਲਾਤ ਦੇ ਵਿੱਚ ਗੈਸ ਬਣੇਗੀ ਹੀ। ਗੈਸ ਦਾ ਇੱਕ ਰੂਟੀਨ ਹੈ ਕਿ ਉਹਨੇ ਹੇਠਾਂ ਵਾਲੇ ਪਾਸੇ ਨੂੰ ਨਿਕਲਣਾ ਚਾਹੀਦਾ ਹੈ, ਕੁਦਰਤ ਨੇ ਉੱਪਰ ਰਸਤਾ ਇਹਦੇ ਵਾਸਤੇ ਬੰਦ ਕੀਤਾ, ਨਾ ਬਈ ਹੁਣ ਤੂੰ ਵਾਪਸ ਨਹੀਂ ਜਾ ਸਕਦਾ, ਇਧਰ ਹੀ ਜਾ ਸਕਦਾ। ਪਰ ਹੌਲੀ ਹੌਲੀ ਹੌਲੀ ਹੌਲੀ ਪ੍ਰੈਸ਼ਰ ਬਣਦਿਆਂ ਬਣਦਿਆਂ ਕਰਦਿਆਂ ਕਰਦਿਆਂ ਇਹ ਜਿਹੜਾ ਹਿੱਸਾ ਉੱਪਰ ਵਾਲੇ ਹਿੱਸੇ ਦੇ ਦਰਵਾਜੇ ਹਨ, ਪਹਿਲਾ ਦਰਵਾਜਾ ਸਟੋਮਿਕ ਤੋਂ ਅੰਤੜੀਆਂ ਦੇ ਵਿੱਚ ਆ, ਜਿਹਦਾ ਨਾਮ ਮੈਂ ਦੱਸਿਆ ਸੀਗਾ ਪਾਇਲੋਰਿਕ ਓਪਨਿੰਗ। ਪਾਇਲੋਰਿਕ ਓਪਨਿੰਗ ਵੀ ਉਸੇ ਤਰ੍ਹਾਂ ਦੀ ਕੰਸਟ੍ਰਿਕਸ਼ਨ ਹੈਗੀ ਆ, ਜਿਹਦੇ ਵਿੱਚੋਂ ਉਪਰੋਂ ਪ੍ਰੈਸ਼ਰ ਪਿਆ ਤੇ ਫੇਰ ਖੁਰਾਕ ਬਾਹਰ ਅੰਤੜੀਆਂ ਚ ਪਹੁੰਚ ਗਈ। ਹੁਣ ਹੇਠੋਂ ਪ੍ਰੈਸ਼ਰ ਪੈ ਰਿਹਾ ਆ ਤੇ ਅਲਟੀਮੇਟ ਇਹ ਜਿਹੜਾ ਕੰਸਟ੍ਰਿਕਸ਼ਨ ਹੈਗੀ ਹੈ ਇਹ ਖੁੱਲ ਗਈ ਹੈ ਔਰ ਗੈਸ ਸਟੋਮਕ ਚ ਆ ਗਈ ਹੈ। ਔਰ ਉਸ ਤੋਂ ਬਾਅਦ ਆਮ ਤੌਰ ਤੇ ਲੋਕ ਵੇਖਦੇ ਨੇ ਨੀ ਮੇਰੀ ਤਾਂ ਰੋਟੀ ਨੀ ਜੀ ਹਜਮ ਹੁੰਦੀ, ਮੇਰਾ ਤਾਂ ਹਰ ਵੇਲੇ ਪੇਟ ਭਾਰਾ ਹੀ ਰਹਿੰਦਾ ਹੈਗਾ ਜੀ। ਉਹਦਾ ਕਾਰਨ ਇਹ ਆ ਕਿ ਉਹ ਇਸ ਥਾਂ ਤੇ ਆ ਕੇ ਗੈਸ ਰੁਕਣੀ ਸ਼ੁਰੂ ਹੋ ਗਈ ਹੈ। ਫੇਰ ਉਸ ਤੋਂ ਬਾਅਦ ਸਟੋਮਕ ਦੇ ਵਿੱਚੋਂ ਵੀ ਉੱਪਰ ਵਾਲੇ ਪਾਸੇ ਜਿਹੜਾ ਕੰਸਟ੍ਰਿਕਸ਼ਨ ਹੈਗੀ ਦਰਵਾਜਾ ਇਸ ਦਾ ਸਟੋਮਕ ਦਾ, ਉਹਦਾ ਨਾਂ ਹੈਗਾ ਕਾਰਡਿਕ ਓਰੀਫਿਸ। ਇਸ ਕਾਰਡਿਕ ਓਰੀਫਿਸ ਦੇ ਵਿੱਚੋਂ ਵੀ ਹੌਲੀ ਹੌਲੀ, ਕਾਰਡਿਕ ਦਾ ਨਾਂ ਤਾਂ ਰੱਖਿਆ ਕਿਉਂਕਿ ਹਾਰਟ ਦੇ ਨੇੜੇ ਆ, ਆਮ ਪਿੰਡ ਕਹਿੰਦਾ ਪਿੱਪਲ ਵਾਲੀ ਗਲੀ ਜਿੱਥੇ ਪਿੱਪਲ ਹੈਗਾ ਉੱਥੇ ਮੁੜ ਜੇ ਜੇ, ਤੇ ਹਾਰਟ ਦੇ ਨੇੜੇ ਹੋਣ ਕਰਕੇ ਇਹਦਾ ਨਾਂ ਰੱਖ ਦਿੱਤਾ ਕਾਰਡਿਕ ਓਰੀਫਿਸ। ਓਰੀਫਿਸ ਦਾ ਮਤਲਬ ਹੁੰਦਾ ਸੁਰਾਗ। ਸੋ ਸਟੋਮਕ ਦੇ ਉੱਪਰ ਕਾਰਡਿਕ ਓਰੀਫਿਸ ਨੂੰ ਵੀ ਇਹ ਖੋਲ ਦਿੰਦੀ ਹੈ ਤੇ ਫੇਰ ਇਹ ਗੈਸ ਹੋਰ ਉੱਪਰ ਚਲੀ ਗਈ। ਉਸ ਤੋਂ ਬਾਅਦ ਅਸੀਂ ਦੱਸਿਆ ਵੀ 2 ਸੈਂਟੀਮੀਟਰ ਦਾ ਏਰੀਆ ਉਹ ਏਰੀਆ ਹੈ ਸਟੋਮਕ ਦੇ ਵਿਚਕਾਰ ਤੇ ਡਾਇਫਰਾਮ ਦੇ ਵਿਚਕਾਰ, ਉਹ ਡਾਇਫਰਾਮ ਵੀ ਉੱਥੇ ਘੁੱਟਣ ਲੱਗੀ ਹੋਈ ਹੈ। ਅਲਟੀਮੇਟ ਇਹ ਸਾਰਾ ਕੁਝ ਇਹਨਾਂ ਗੁਲਦਾ ਗੁਲਦਾ ਐਪੀਗਲੋਟਿਸ ਤੱਕ ਪਹੁੰਚ ਗਿਆ। ਐਪੀਗਲੋਟਿਸ ਤੋਂ ਪਹੁੰਚਣ ਤੋਂ ਬਾਅਦ ਜਦੋਂ ਇਹ ਤੁਹਾਡੀ ਜੀਭ ਦੇ ਮੈਲ ਦੇ ਤੌਰ ਤੇ ਜੰਮਣ ਲੱਗ ਗਈ, ਜਦੋਂ ਤੁਸੀਂ ਰਾਤ ਨੂੰ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਜਦੋਂ ਤੁਹਾਨੂੰ ਸਨੋਰਿੰਗ ਹੋਣੀ ਸ਼ੁਰੂ ਹੋ ਗਈ, ਜਦੋਂ ਤੁਸੀਂ ਸਵੇਰੇ ਸਵੇਰੇ ਉੱਠ ਕੇ ਖੰਘਾਰ ਕੱਢਣੇ ਸ਼ੁਰੂ ਕਰ ਦਿੱਤੇ, ਮਤ ਸਮਝੋ ਕਿ ਕੱਲੀ ਫੇਫੜਿਆਂ ਦੀ ਪ੍ਰੋਬਲਮ ਹੈਗੀ ਹੈ, ਸਮਝੋ ਇਹ ਕਿ ਤੁਹਾਡੇ ਪੇਟ ਦੇ ਵਿੱਚੋਂ ਜਿਹੜੀ ਗੈਸ ਆ ਰਹੀ ਹੈ ਉਹ ਸੋਲਿਡ ਹੋ ਕੇ ਜੰਮ ਕੇ ਬ੍ਰੇਨ ਤੇ ਉੱਪਰੋਂ ਠੰਡੀ ਹੋ ਕੇ ਮੀਂਹ ਵਾਂਗੂ ਵਸਣ ਲੱਗੀ ਗੱਲ ਆ, ਉਹ ਇੱਥੇ ਵਸ ਗਈ ਆ ਤੇ ਉਹਦੇ ਇਹ ਕਾਰਨ ਨੇ। ਜਦ ਤੱਕ ਤੁਸੀਂ ਉਹਨਾਂ ਨੂੰ ਠੀਕ ਨਹੀਂ ਕਰਦੇ, ਨਾ ਤੁਹਾਡਾ ਨੱਕ ਠੀਕ ਹੋਣਾ ਆ ਤੇ ਨਾ ਤੁਹਾਡੇ ਆ ਮਸੂੜਿਆਂ ਦੀ ਪ੍ਰੋਬਲਮ ਠੀਕ ਹੋਣੀ ਹੈ। ਇਸ ਕਰਕੇ ਜ਼ਰੂਰੀ ਇਹ ਆ ਵੀ ਅਸੀਂ ਬੇਸ ਚੀਜ਼ ਨੂੰ ਸਮਝੀਏ। ਨਿਸ਼ਾਨੀਆਂ ਮੈਂ ਆਪਾਂ ਦੱਸ ਹੀ ਦਿੱਤੀਆਂ ਸੀ ਵੀ ਕਈ ਲੋਕ ਜੇ ਪਿਛਲੇ ਪਾਸੇ ਸਰਾਣਾ ਆਂਦੇ ਨੇ ਸ਼ਾਇਦ ਗਲਤ ਰੱਖਿਆ ਗਿਆ, ਸਰਾਣਾ ਨਹੀਂ ਹੁੰਦਾ, ਹੁੰਦਾ ਇਹ ਆ ਕਿ ਅੰਦਰ ਦੀ ਗੈਸ ਹੈਗੀ ਹੈ ਔਰ ਉਹ ਇੱਕ ਇਸ ਤਰ੍ਹਾਂ ਦੀ ਆਪਣੀ ਮਰਜ਼ੀ ਨਾਲ ਇਸ ਨੂੰ ਅੱਗੇ ਪਿੱਛੇ ਕਰ ਰਹੀ ਹੈ। ਜੇ ਤੁਸੀਂ ਟੈਂਪਰੇਰੀ ਤੌਰ ਤੇ ਮਾਲਿਸ਼ ਕਰਕੇ ਇਧਰ ਉਧਰ ਕਰਕੇ ਕਰਦੇ ਹੋ ਤੇ ਠੀਕ ਹੋ ਗਿਆ, ਲੇਕਿਨ ਇਹ ਵਾਰ ਵਾਰ ਹੁੰਦਾ ਰਹਿਣਾ ਉਹਦੇ ਪਿੱਛੇ ਹੈ ਕਿ ਜਦ ਤੱਕ ਤੁਸੀਂ ਪੇਟ ਦੇ ਅੰਦਰ ਬਣਦੀ ਗੈਸ ਨੂੰ ਠੀਕ ਨਹੀਂ ਕਰਦੇ ਤਦ ਤੱਕ ਇਹ ਪੱਕੇ ਤੌਰ ਤੇ ਠੀਕ ਨਹੀਂ ਹੋਣੀ। ਠੀਕ ਹੈ, ਸੋ ਇਸ ਕਰਕੇ ਮੁੱਢਲੇ ਰੋਗ ਨੂੰ ਜਾਣਨ ਤੋਂ ਪਹਿਲਾਂ ਤੇ ਉਹਨੂੰ ਠੀਕ ਕਰਨ ਤੋਂ ਬਾਅਦ ਹੀ ਅਸੀਂ ਇਸ ਗੱਲ ਤੋਂ ਨਜਾਤ ਪਾ ਸਕਦੇ ਹਾਂ, ਇਹ ਸਾਨੂੰ ਜਾਣਨ ਦੀ ਲੋੜ ਹੈ। ਹੁਣ ਸਧਾਰਨ ਤੌਰ ਤੇ ਇਸ ਈਸੋਫੇਗਸ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੀ ਜ਼ਿਆਦਾਤਰ ਤਾਂ ਇਹ ਅਲਸਰੇਸ਼ਨ ਆ ਕਿ ਬਹੁਤ ਗਰਮ ਗਰਮ ਕੋਈ ਚੀਜ਼, ਕਈ ਲੋਕਾਂ ਨੇ ਵੀ ਪਹਿਲੇ ਤੌਰ ਦੀ ਭੱਠੀ ਤੇ ਬੈਠ ਕੇ ਕੀਤੀ ਹੈ, ਲੋਕਾਂ ਨੂੰ ਇਹੋ ਜਿਹੀ ਪ੍ਰੋਬਲਮ, ਕਈ ਗਰਮ ਗਰਮ ਚਾਹ ਬਹੁਤ ਪੀਣ ਦੇ ਆਦੀ ਨੇ ਤੇ ਗਰਮ ਗਰਮ ਚਾਹ ਪੀ ਲਈ ਹੈ ਪਰ ਅੰਦਰ ਦਾ ਤਾਂ ਤੁਹਾਨੂੰ ਦੱਸਿਆ ਜੀ ਬੜੀ ਸਾਫਟ ਜਿਹੀ ਹੈ, ਬਹੁਤ ਸਾਫਟ ਜਿਹੀ ਹੈਗੀ ਹੈ ਔਰ ਉਹ ਛਿੱਲੀ ਜਾਊਗੀ। ਠੀਕ ਆ, ਉਹ ਜੇ ਤੁਹਾਡੀ ਰਿਪੇਅਰਿੰਗ ਪਾਵਰ ਠੀਕ ਹੈਗੀ ਤੇ ਜਲਦੀ ਠੀਕ ਵੀ ਹੋ ਜਾਵੇਗੀ। ਐਵੇਂ ਮੂੰਹ ਦੇ ਜਿਹੜੇ ਛਾਲੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਐਪੀਥੀਲੀਅਲ ਸੈੱਲ ਲੱਗਿਆ ਹੋਇਆ ਔਰ ਉਹਨਾਂ ਦੀ ਰਿਪੇਅਰ ਦਾ ਟਾਈਮ 3 ਤੋਂ 7 ਦਿਨ ਦਾ ਹੈਗਾ ਆ, ਵਿਦ ਇਨ ਦੈਟ ਪੀਰੀਅਡ ਇਸ ਨੂੰ ਠੀਕ ਹੋ ਜਾਣਾ ਚਾਹੀਦਾ ਆ। ਪਰ ਜੇ ਇਹ ਨਹੀਂ ਹੋਇਆ ਸੀ ਇਹਦਾ ਮਤਲਬ ਵੀ ਇਹਦੇ ਪਿੱਛੇ ਕੋਈ ਹੋਰ ਕਹਾਣੀ ਹੈ, ਤੇ ਆਹ ਕਹਾਣੀ ਗੈਸ ਵਾਲੀ ਵੀ ਹੋ ਸਕਦੀ ਹੈ, ਆਹ ਕਹਾਣੀ ਐਸਿਡ ਵਾਲੀ ਵੀ ਹੋ ਸਕਦੀ ਹੈ, ਹੋਰ ਵੀ ਬਹੁਤ ਸਾਰੇ ਕਾਰਨ ਹੈਗੇ ਨੇ ਜਿਨ੍ਹਾਂ ਦੇ ਕਰਕੇ ਪੇਟ ਦੇ ਛਾਲੇ ਜਿਹੜੇ ਨੇ ਪੇਟ ਦੇ ਵਿੱਚ ਸੋਰੀ ਮੂੰਹ ਦੇ ਛਾਲੇ ਨੇ ਜਾਂ ਮੂੰਹ ਦੇ ਵਿੱਚ ਹੋਣ ਵਾਲੀਆਂ ਹੋਰ ਪ੍ਰੋਬਲਮਸ ਨੇ ਜਾਂ ਗਮ ਦੀਆਂ ਪ੍ਰੋਬਲਮਸ ਨੇ ਉਹ ਠੀਕ ਨਹੀਂ ਹੁੰਦੀਆਂ, ਅਲੱਗ ਅਲੱਗ ਕਾਰਨਾਂ ਨੂੰ ਜਾਣਨ ਦੀ ਲੋੜ ਹੈ ਤੇ ਮੁੱਢਲਾ ਕਾਰਨ ਸਾਡਾ ਪੇਟ ਦਾ ਹੈਗਾ ਆ। ਜੇ ਅਸੀਂ ਇਹਨੂੰ ਠੀਕ ਕਰ ਲਿਆ ਤੇ ਸਾਡੇ ਉੱਪਰ ਵਾਲੇ ਜਿਹੜੇ ENT IER ਨੋਜ਼ ਹਾਂਜੀ ਥਰੋਟ ਇਹ ਸਾਰੀਆਂ ਪ੍ਰੋਬਲਮ ਬਹੁਤ ਸਾਰੀਆਂ ਹੱਲ ਹੋ ਜਾਣਗੀਆਂ। ਟੌਨਸਲ ਗਲੇ ਜਿਨ੍ਹਾਂ ਦੇ ਆਮ ਤੌਰ ਤੇ ਖਰਾਬ ਹੋਏ ਰਹਿੰਦੇ ਨੇ ਉਹ ਆਮ ਤੌਰ ਤੇ ਜਾਂ ਤੇ ਡਾਕਟਰ ਕਹਿੰਦੇ ਚੰਗਾ ਜੀ ਟੌਨਸਲ ਕੱਢ ਦਿੰਦੇ ਜੀ, ਹਾਲਾਂਕਿ ਜੇ ਇਹ ਸੋਚਿਆ ਜਾਵੇ ਵੀ ਟੌਨਸਲ ਕੁਦਰਤ ਨੇ ਇੱਥੇ ਲਾਏ ਕਿਉਂ ਹੈ, ਇਹ ਸਾਡੇ ਪਹਿਰੇਦਾਰ ਨੇ ਨੱਕ ਰਾਹੀਂ ਮੂੰਹ ਰਾਹੀਂ ਬਾਹਰ ਤੋਂ ਪਤਾ ਨੀ ਕਿੰਨੇ ਜਰਾਸੀਮ ਸਾਡੇ ਅੰਦਰ ਜਾਂਦੇ ਨੇ ਔਰ ਉਹਨਾਂ ਨੂੰ ਰੋਕਣ ਵਾਲਾ ਇਹ ਪਹਿਰੇਦਾਰ ਆ ਸਾਡਾ ਗਾ। ਇਹ ਲਿੰਫਾਇਡ ਆਰਗਨ, ਲਿੰਫਾਇਡ ਆਰਗਨ ਦਾ ਮੈਂ ਕੱਲ ਵੀ ਦੱਸਿਆ ਸੀ ਅੱਜ ਫਿਰ ਦੱਸਿਆ ਕਿ ਜਿੰਨੇ ਵੀ ਸਰੀਰ ਦੇ ਵਿੱਚ ਲਿੰਫ ਚੈਨਲਸ ਨੇ ਉਹਨਾਂ ਨੇ ਆਪਣਾ ਅਲੱਗ ਅਲੱਗ ਥਾਵਾਂ ਤੇ ਜੇਲਾਂ ਬਣਾਈਆਂ ਹੋਈਆਂ ਨੇ, ਜੇ ਸਾਡੇ ਕੋਲ ਕੋਈ ਆ ਗਿਆ ਇਸ ਤਰ੍ਹਾਂ ਦਾ ਤੇ ਉਹਨੂੰ ਅਸੀਂ ਜੇਲਾਂ ਵਿੱਚ ਕੈਦ ਕਰ ਦੇਣਾ ਯਾਰ, ਉਸ ਥਾਂ ਤੇ ਉਹਨਾਂ ਦੀ ਸਫਾਈ ਕਰਨੀ ਹੈ ਔਰ ਸੁਧਾਰ ਕਰਨਾ ਆ ਤੇ ਜੇ ਨਾ ਹੋਵੇ ਤੇ ਫਿਰ ਉੱਥੇ ਉਹਨਾਂ ਨੂੰ ਖਤਮ ਕਰਨਾ ਹੈਗਾ। ਫੇਗੋਸਾਈਟਿਕ ਫੰਕਸ਼ਨ ਇਹਨਾਂ ਦਾ ਹੁੰਦਾ ਲਿੰਫ ਦਾ, ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਦੇਣਾ ਖਾ ਜਾਣਾ, ਹਾਂਜੀ ਇਹ ਇਸ ਤਰ੍ਹਾਂ ਦੇ ਇਨਫੈਕਸ਼ਨ ਨੂੰ ਹਜ਼ਮ ਕਰਨ ਵਾਸਤੇ ਖਤਮ ਕਰਨ ਵਾਸਤੇ ਜਿਹੜਾ ਨੱਕ ਰਾਹੀਂ ਜਾ ਰਿਹਾ ਜਿਹੜਾ ਮੂੰਹ ਰਾਹੀਂ ਖੁਰਾਕ ਰਾਹੀਂ ਜਾ ਰਿਹਾ ਉਹਨੂੰ ਸਭ ਤੋਂ ਪਹਿਲਾਂ ਟੈਕਲ ਕਰਨ ਵਾਲਾ ਕਸਟਮ ਡਿਪਾਰਟਮੈਂਟ ਸਾਡੇ ਟੌਂਸਲਸ ਨੇ ਔਰ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ ਤੇ ਫਿਰ ਉਹਨਾਂ ਦਾ ਕੰਮ ਕੌਣ ਕਰੇਗਾ। ਅਲਟੀਮੇਟ ਬਹੁਤ ਸਾਰੇ ਕਿਸੇ ਥਾਂ ਤੇ ਥਾਣਾ ਬਣਿਆ ਸੀਗਾ ਤੁਸੀਂ ਉਦੋਂ ਥਾਣਾ ਉਠਾ ਦਿਓ ਤੇ ਆਟੋਮੈਟਿਕਲੀ ਕ੍ਰਾਈਮ ਰੇਟ ਉੱਤੇ ਵਧਣ ਦੀ ਸੰਭਾਵਨਾ ਹੁੰਦੀ ਹੈ। ਇਹ ਗੱਲ ਟੌਂਸਲਸ ਨੂੰ ਕੱਢ ਦੇਣ ਤੋਂ ਬਾਅਦ ਆਮ ਤੌਰ ਤੇ ਹੁੰਦਾ ਹੈ ਪਰ ਹੁਣ ਟੌਂਸਲ ਦੇ ਵਿੱਚ ਬੇਸਿਕ ਕਾਰਨ ਕੀ ਹੈ ਕਿਉਂਕਿ ਸਭ ਤੋਂ ਪਹਿਲਾਂ ਦੁਸ਼ਮਣ ਨਾਲ ਇਨਫੈਕਸ਼ਨ ਨਾਲ ਬੈਕਟੀਰੀਆ ਜਰਾਸੀਮ ਬਾਹਰੋਂ ਆਉਂਦਿਆਂ ਨਾਲ ਨੱਕ ਤੋਂ ਜਾਂ ਮੂੰਹ ਤੋਂ ਆਉਂਦਿਆਂ ਨਾਲ ਸਭ ਤੋਂ ਪਹਿਲਾਂ ਇਹਨਾਂ ਨੇ ਨਜਿੱਠਣਾ ਹੈ ਔਰ ਇਹਨਾਂ ਤੋਂ ਬਾਅਦ ਫੇਰ ਕੋਈ ਚੀਜ਼ ਜਿਹੜੀ ਹੈ ਉਹ ਅੱਗੇ ਜਾਣੀ ਹੈ ਤੇ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ ਤੇ ਫੇਰ ਬਹੁਤ ਮੁਸ਼ਕਿਲ ਹੋ ਜਾਏਗੀ ਨਾ। ਸੋ ਇਸ ਕਰਕੇ ਇਹਨਾਂ ਦੀ ਵੀ ਇੰਪੋਰਟੈਂਸ ਜਿਹੜੀ ਹੈ ਸਾਡੇ ਇਸ ਸਟੋਮਕ ਦੇ ਨਾਲ ਇਸ ਫੂਡ ਪਾਈਪ ਦੇ ਨਾਲ ਜੁੜੀ ਹੋਈ ਹੈ, ਸਾਨੂੰ ਬੇਸਿਕ ਤੌਰ ਤੇ ਪਹਿਲਾਂ ਪੇਟ ਨੂੰ ਹੀ ਸਾਫ ਰੱਖਣ ਦੀ ਲੋੜ ਹੈਗੀ ਆ ਔਰ ਜੇ ਪੇਟ ਨੂੰ ਅਸੀਂ ਠੀਕ ਰੱਖ ਸਕਦੇ ਹਾਂ ਤੇ ਆਹ ਜਿਹੜੀਆਂ ਪ੍ਰੋਬਲਮ ਜਿਨ੍ਹਾਂ ਦਾ ਮੈਂ ਨਾਂ ਲਿਆ ਆ ਇਹ ਸਾਡੇ ਇਸ ਤਰ੍ਹਾਂ ਦੀਆਂ ਨਹੀਂ ਹੋਣਗੀਆਂ। ਹੁਣ ਆਮ ਤੌਰ ਤੇ ਜਦੋਂ ਅਸੀਂ ਇਹਨਾਂ ਗੱਲਾਂ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ ਤਾਂ ਸਭ ਤੋਂ ਪਹਿਲਾਂ ਤਾਂ ਸਧਾਰਨ ਤੌਰ ਤੇ ਇਨਫਲਾਮੇਸ਼ਨ ਹਰੇਕ ਥਾਂ ਤੇ ਹੋ ਸਕਦਾ, ਬਾਡੀ ਦੇ ਵਿੱਚ ਹਰੇਕ ਅੰਗ ਦਾ ਇੱਕ ਆਪਣਾ ਚਲਨ ਹੈ ਇੱਕ ਆਪਣਾ ਰੁਟੀਨ ਹੈ ਔਰ ਉਹ ਰੁਟੀਨ ਨੂੰ ਤੋੜ ਕੇ ਕਿਸੇ ਕਾਰਨ ਟੁੱਟ ਗਿਆ, ਕਿਸੇ ਵੱਧ ਪਰਹੇਜ਼ੀ ਕਰਕੇ, ਕਿਸੇ ਇਨਵਾਇਰਮੈਂਟ ਕਰਕੇ, ਕਿਸੇ ਖਾਦ ਖੁਰਾਕ ਦੇ ਕਰਕੇ ਅਗਰ ਟੁੱਟ ਗਿਆ ਤੇ ਉਸ ਤੋਂ ਬਾਅਦ ਉਸ ਤੇ ਪਹਿਲੀ ਜਿਹੜੀ ਕੰਡੀਸ਼ਨ ਹੋਣੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਇਨਫਲਾਮੇਸ਼ਨ ਔਰ ਇਨਫਲਾਮੇਸ਼ਨ ਪੇਨ ਹੈਗੀ ਹੈ, ਸੋਜ ਹੈਗੀ ਹੈ, ਰੈਡਨੈਸ ਹੈਗੀ ਹੈ, ਹੀਟ ਹੈਗੀ ਹੈ ਔਰ ਉਹਦਾ ਫੰਕਸ਼ਨਲ ਕੰਮ ਜਿਹੜਾ ਉਹ ਕੱਟ ਜਾਏਗਾ। ਜਿਹੜਾ ਕੰਮ ਉਹਨੇ ਕਰਨਾ ਉਹ ਨਹੀਂ ਕਰ ਸਕੇਗਾ। ਸੋ ਇਹ ਨਾਰਮਲ ਨਿਸ਼ਾਨੀਆਂ ਜਿਹੜੀਆਂ ਪਹਿਲੇ ਹਾਲਾਤ ਦੇ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ, ਔਰ ਇਹਨੂੰ ਅਸੀਂ ਇਨਫਲਾਮੇਟਰੀ ਕੰਡੀਸ਼ਨ ਕਹਿੰਦੇ ਹਾਂ। ਰਿਕਵਰ ਹੋ ਸਕਦੀ ਹੈ, ਪਹਿਲੀ ਸਟੇਜ ਹੈ, ਜੇ ਮੁੰਡਾ ਸ਼ਰਾਬ ਪੀਣ ਲੱਗ ਗਿਆ ਤਾਂ ਜੇ ਇਹਨੂੰ ਸਮਝਾਓ ਵੀ ਸਮਝ ਜਾਵੇ, ਪਰ ਜਦੋਂ ਉਹ ਇਸ ਗੱਲ ਤੇ ਪਹੁੰਚ ਗਿਆ ਵੀ ਘਰੋਂ ਚੋਰੀ ਕਰਕੇ ਭਾਂਡੇ ਲਿਜਾਣ ਲੱਗ ਗਿਆ ਤੇ ਚੋਰੀ ਕਰਕੇ ਤੇ ਸ਼ਰਾਬ ਪੀਣ ਲੱਗ ਗਿਆ ਜਾਂ ਨਸ਼ਾ ਖਾਣ ਲੱਗ ਗਿਆ, ਸਟੇਜ ਦੂਜੀ ਹੋ ਗਈ ਜਿਹਨੂੰ ਅਸੀਂ ਕਿਹਾ ਸੀਗਾ ਡੀਜਨਰੇਸ਼ਨ ਹੋ ਗਈ। ਤੇ ਹੁਣ ਡੀਜਨਰੇਸ਼ਨ ਹੋ ਗਈ ਤੇ ਫਿਰ ਅਸੀਂ ਕਹਿੰਦੇ ਬਈ ਨਾ ਇਹ ਮੁੰਡੇ ਨੂੰ ਅਲੱਗ ਕੱਢ ਦਿਓ, ਜਾਂ ਇਹਨੂੰ ਜੇਲ੍ਹ ਚ ਜਾਣ ਸਿੱਟੋ ਨੂੰ ਪਾਸੇ ਚ ਬਚ ਜਾਵੇ ਤਾਂ, ਜਾਂ ਇਹਨੂੰ ਕਿਸੇ ਫੈਸਿਲਿਟੀ ਚ ਸਿੱਟੋ ਜਿੱਥੇ ਇਹਦਾ ਨਾ ਡਰੱਗ ਚਲਾਇਆ ਜਾਵੇ ਤਾਂ। ਤੇ ਫਿਰ ਅਸੀਂ ਕੀ ਕਰਨੇ ਆ, ਫੋੜਾ ਜਦੋਂ ਪੱਕ ਜਾਂਦਾ ਆ ਉਸ ਵੇਲੇ ਰੇਸ਼ਾ ਕੱਢਦੇ ਆ ਬਾਹਰ, ਡਾਕਟਰ ਸਰਜਰੀ ਕਰਦੇ ਨੇ ਜਾਂ ਉਹ ਆਪਣੇ ਆਪ ਪੱਟਦਾ ਆ। ਔਰ ਇਹ ਕੰਡੀਸ਼ਨ ਜਿਹੜੀ ਹੈ ਇਹ ਇਸ ਈਸੋਫੇਗਸ ਦੇ ਵਿੱਚ ਵੀ ਹੋ ਸਕਦੀ ਹੈ, ਇਨਫਲਾਮੇਟਰੀ ਜਾਂ ਡੀਜਨਰੇਟਿਵ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਕੰਟਰੋਲ ਕਰ ਲਿਆ ਤੇ ਠੀਕ ਆ, ਤੇ ਨਹੀਂ ਤਾਂ ਕਈ ਜਣਾ ਕੁਝ ਕੁਝ ਹਿੱਸੇ ਉੱਤੇ ਪੈਰਾਲਾਈਜ਼ ਹੋ ਜਾਂਦੇ ਜਿਹਨੂੰ ਅਸੀਂ ਨੈਕਰੋਸਿਸ ਕਹਿੰਦੇ ਆ, ਗੈਂਗਰੀਨ ਕਹਿੰਦੇ ਆ। ਸੋ ਇਹ ਪਰਿਭਾਸ਼ਾਵਾਂ ਨੇ, ਔਰ ਇਹਨਾਂ ਹੀ ਸੈੱਲ ਦੀ ਚੇਂਜ ਨੂੰ, ਸੈੱਲ ਦੀ ਇੱਕ ਡਿਫਰੈਂਟ ਟਾਈਪ ਦੀ ਚੇਂਜ ਜਿਹੜੀ ਹੈ ਉਹਨੂੰ ਅਸੀਂ ਕੈਂਸਰ ਕਹਿੰਦੇ ਆ। ਸੋ ਇਸੇ ਤਰ੍ਹਾਂ ਹੀ ਸਟੋਮਕ ਦੇ ਵਿੱਚ ਇਹ ਵੱਧਦੀਆਂ ਹੋਈਆਂ ਜਿਹੜੀਆਂ ਕੰਡੀਸ਼ਨਾਂ ਹਨ ਡਾਕਟਰ ਸਾਹਿਬ ਚੀਮਾ ਸਾਹਿਬ, ਉਹ ਕੈਂਸਰ ਬਣਾ ਦਿੰਦੀਆਂ ਨੇ, ਤੇ ਈਸੋਫੇਗਸ ਦਾ ਕੈਂਸਰ ਜਿਹੜਾ ਹੈ ਉਸ ਨੂੰ ਸਭ ਤੋਂ ਸੀਰੀਅਸ ਕੈਂਸਰ ਸਮਝਿਆ ਜਾਂਦਾ। ਬਾਕੀ ਥਾਵਾਂ ਦਾ ਕੈਂਸਰ ਵੀ ਸੀਰੀਅਸ ਹੈ, ਜਦੋਂ ਕੈਂਸਰ ਦਾ ਨਾਂ ਲੈ ਗਿਆ ਬੰਦਾ ਦੇ ਵਿਚਾਰਾ ਦਾਦ ਉਦੋਂ ਹੀ ਮਰ ਜਾਂਦਾ। ਬੇਸ਼ੱਕ ਅੱਜ ਟੈਕਨਾਲੋਜੀ ਨੇ ਬਹੁਤ ਐਡਵਾਂਸਮੈਂਟ ਕੀਤੀ ਤੇ ਬਹੁਤ ਸਾਰੇ ਟ੍ਰੀਟਮੈਂਟ ਹੋ ਗਏ, ਔਰ ਅਸੀਂ ਉਮਰ ਨੂੰ ਲਮਕਾ ਤਾਂ ਨਹੀਂ ਕਹਿ ਸਕਦੇ, ਇਹ ਕਹਿ ਸਕਦੇ ਵੀ ਜਦ ਤੱਕ ਉਹਨੇ ਜਿਉਣਾ ਪੇਨਲੈਸ ਜਿਉਣ ਜੀ ਲੈਂਦਾ। ਇਹ ਅਸੀਂ ਹੁਣ ਤੱਕ ਇਸ ਚੀਜ਼ ਦਾ ਹਾਲਾਤ ਕਰ ਲਿਆ ਹੈਗਾ, ਪਰ ਫੇਰ ਵੀ ਇਹ ਜਿਹੜੀਆਂ ਕੈਂਸਰ ਦੀਆਂ ਕੰਡੀਸ਼ਨਾਂ ਹਨ, ਸਟੋਮਕ ਜਿਹੜੇ ਬਾਕੀ ਥਾਵਾਂ ਦੇ ਕੈਂਸਰ ਹੈਗੇ ਨੇ ਉਹਨਾਂ ਦੇ ਵਿੱਚ ਮੈਨੇਜ ਕਰਨਾ ਕਈ ਵਾਰ ਆਸਾਨ ਹੁੰਦਾ ਆ। ਔਰ ਈਸੋਫੇਗਸ ਦਾ ਕੈਂਸਰ ਜਿਹੜਾ ਹੈਗਾ ਆ ਉਹਨੂੰ ਮੇਨਟੇਨ ਕਰਨਾ ਆਸਾਨ ਨਹੀਂ ਹੈ, ਕਿਉਂਕਿ ਫੂਡ ਪਾਈਪ ਖੁਰਾਕ ਨਹੀਂ ਜਾਏਗੀ ਤੇ ਅਲਟੀਮੇਟ ਹੱਲ ਕੀ ਹੋਏਗਾ। ਮੈਂ ਐਸੇ ਲੋਕ ਵੀ ਵੇਖੇ ਨੇ ਜਿਨ੍ਹਾਂ ਨੂੰ ਈਸੋਫੇਗਸ ਦਾ ਕੈਂਸਰ ਸੀ, ਔਰ ਉਹਨਾਂ ਲੋਕਾਂ ਨੂੰ ਸਟੋਮਕ ਦੇ ਵਿੱਚ ਪਾਈਪ ਪਾ ਕੇ ਜਦ ਤੱਕ ਜਿੰਦਾ ਨੇ ਯਾਰ ਜਦ ਤੱਕ ਸਾਸ ਤਦ ਤੱਕ ਆਸ, ਉਹਨਾਂ ਨੂੰ ਸਟੋਮਕ ਦੇ ਵਿੱਚ ਸਿੱਧੇ ਟਿਊਬ ਪਾ ਕੇ ਤੇ ਉੱਥੋਂ ਖੁਰਾਕ ਦਿੱਤੀ ਜਾ ਰਹੀ ਹੈ। ਪਤਾ ਆ ਕਿ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ, ਈਸੋਫੇਗਸ ਕੈਂਸਰ ਹੋ ਗਿਆ ਆ, ਖੁਰਾਕ ਮੂੰਹ ਰਹੀ ਖਾ ਨਹੀਂ ਸਕਦਾ, ਅਸੀਂ ਸਿੱਧੀ ਮੇਹ ਦੇ ਵਿੱਚ ਦੇਣੀ ਸ਼ੁਰੂ ਕਰ
1: ਦਿੱਤੀ।
0: ਔਰ ਆਪਾਂ ਤੇ ਕਈ ਵਾਰ ਦੁਹਰਾ ਚੁੱਕੇ ਆ ਕਿ ਸਾਡੇ ਮੂੰਹ ਦੇ ਵਿੱਚ ਪੈਦਾ ਹੋਣ ਵਾਲੀ ਟਾਈਲਿਨ, ਟਾਈਲਿਨ ਇੱਕ ਐਸਾ ਤੱਤ ਆ ਜਿਹੜੇ ਸਾਡੇ ਦੰਦਾਂ ਨੂੰ ਵੀ ਸਾਫ਼ ਰੱਖਦਾ ਹੈਗਾ, ਤੇ ਜਿੰਨੇ ਵੀ ਕਾਰਬੋਹਾਈਡ੍ਰੇਟਸ ਅਸੀਂ ਖਾਂਦੇ ਆ ਨਾ, ਉਹ ਕਾਰਬੋਹਾਈਡ੍ਰੇਟਸ ਨੂੰ ਹਾਜ਼ਮਾ ਇੱਥੋਂ ਹੀ ਸ਼ੁਰੂ ਹੋ ਜਾਂਦਾ, ਮੂੰਹ ਦੇ ਵਿੱਚੋਂ ਹੀ ਹਾਜ਼ਮਾ ਉਹਨਾਂ ਦਾ, ਬ੍ਰੈਡ ਵਗੈਰਾ ਖਾਈ, ਆਲੂ ਵਗੈਰਾ ਖਾਏ, ਕਾਰਬੋਹਾਈਡ੍ਰੇਟਸ ਨੇ ਸਾਰੇ ਇਹ ਇੱਥੇ ਸ਼ੁਰੂ ਹੋ ਜਾਂਦੇ ਨੇ। ਔਰ ਇਹਦਾ ਮਤਲਬ ਉਹ ਫੰਕਸ਼ਨ ਹੋਇਆ ਹੀ ਨੀ ਗਾ, ਤੁਸੀਂ ਤੇ ਖੁਰਾਕ ਸਿੱਧੀ ਮੇਹ ਦੇ ਦੇਣੀ ਸ਼ੁਰੂ ਕਰ ਦਿੱਤੀ, ਦੇਣੀ ਸ਼ੁਰੂ ਕਰ ਦਿੱਤੀ, ਤੋ ਬਹੁਤ ਸਾਰੇ ਫੰਕਸ਼ਨ ਰਹਿ ਜਾਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹਜਮ ਹੋਣ ਤੋਂ ਰਹਿ ਜਾਂਦੀਆਂ ਨੇ। ਇਹ ਇੱਕ ਪ੍ਰਬੰਧ ਹੈ, ਉਪਰਾਲਾ ਹੈ ਜਿਹੜਾ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਵੀ ਜੇ ਤਾਂ ਇਹ ਟੈਂਪਰੇਰੀ ਤੌਰ ਤੇ ਆ, ਜੇ ਤਾਂ ਉੱਪਰ ਈਐਨਟੀ ਵਾਲੇ ਪੋਰਸ਼ਨ ਦੇ ਵਿੱਚ ਕੋਈ ਐਸੀ ਚੀਜ਼ ਹੈਗੀ ਜਿਹਨੂੰ ਅਸੀਂ ਰਿਕਵਰ ਕਰ ਸਕਦੇ ਹਾਂ, ਰਿਪੇਅਰ ਕਰ ਸਕਦੇ ਹਾਂ, ਤੇ ਸਾਨੂੰ ਪਤਾ ਹੈ ਵੀ ਅਸੀਂ ਠੀਕ ਕਰ ਲਵਾਂਗੇ, ਗੁੱਡ ਐਂਡ ਵੈਲ, ਠੀਕ ਹੈ ਇਹ ਅਸੀਂ ਕਰ ਲਿਆ। ਪਰ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਕੋਲ ਇਹਦਾ ਕੋਈ ਉਪਰਾਲਾ ਹੀ ਨਹੀਂ ਹੈਗਾ, ਤੇ ਉਸ ਹਾਲਾਤ ਵਿੱਚ ਤਾਂ ਇਹ ਇੱਕ ਤਰ੍ਹਾਂ ਨਾਲ ਜਾਨ ਨੂੰ ਜੋਖਮ ਚ ਪਾਉਣ ਵਾਲੀ ਗੱਲ ਆ, ਹੋਰ ਦੁਖੀ ਕਰਨ ਵਾਲੀ ਗੱਲ ਹੈਗੀ ਆ
1: ਜੀ।
0: ਪਰ ਮੈਂ ਕੇਸ ਵੇਖੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸਟੋਮਿਕ ਟਿਊਬ ਪਾ ਕੇ, ਔਰ ਉਹ ਡਾਇਰੈਕਟ ਪਾਈ ਹੁੰਦੀ ਹੈ, ਆਮ ਤੌਰ ਤੇ ਰਾਜ ਟਿਊਬ ਵਗੈਰਾ ਜਿਹੜੀ ਪਾਉਂਦੇ ਨੇ ਉਹ ਤਾਂ ਨੱਕ ਨਹੀਂ ਪਾਉਂਦੇ ਨੇ ਨਾ, ਪਰ ਸਿਸਟਮ ਹੀ ਖਰਾਬ ਹੋ ਗਿਆ, ਇਹ ਤਾਂ ਈਸੋਫੇਗਸ ਜਿਹੜਾ ਕੈਂਸਰ ਹੈਗਾ ਆ ਉਹਦੀ ਤਾਂ ਸਟੇਜ ਇਹ ਹੋ ਗਈ। ਉਸ ਤੋਂ ਬਾਅਦ ਆਮ ਤੌਰ ਤੇ ਜਿਹੜਾ ਵੀ ਕੋਈ ਵੀ ਕੈਂਸਰ ਹੈ ਜੀ, ਅਸੀਂ ਈਸੋਫੇਗਸ ਦੀ ਗੱਲ ਕਰ ਰਹੇ ਹਾਂ, ਕੋਈ ਵੀ ਕੈਂਸਰ ਹੈਗਾ ਆ ਉਹਦਾ ਐਕਸਪਲੇਨੇਸ਼ਨ ਮੈਂ ਦਿੱਤਾ ਇਹ ਸੀਗਾ ਭਈ ਹਰੇਕ ਅੰਗ ਤੋਂ ਜਿਹੜਾ ਵਾਪਸੀ ਵਾਲਾ ਖੂਨ ਜਾਂਦਾ ਆ ਨਾ, ਉਹਦੇ ਵਿੱਚ ਉਸ ਅੰਗ ਦੇ ਵਿੱਚ ਬਣਿਆ ਹੋਇਆ ਗਾਰਬੇਜ ਲੈ ਕੇ ਵਾਪਸ ਜਾਂਦਾ ਆ
1: ਜੀ।
0: ਆਕਸੀਜਨ ਤੇ ਖੁਰਾਕ ਰੱਖ ਲੈਂਦਾ ਆ ਸੈੱਲ, ਬਾਕੀ ਆਪਣਾ ਗਾਰਬੇਜ ਉਹਦੇ ਚ ਦੇਣਾ ਸ਼ੁਰੂ ਕਰ ਦਿੰਦਾ। ਤੇ ਹੁਣ ਕੈਂਸਰ ਹੈ ਹੀ ਕੰਡੀਸ਼ਨ ਇਸ ਟਾਈਪ ਦੀ ਭਾਈ ਉਥੇ ਹਰੇਕ ਚੀਜ਼ ਬੜੀ ਤੇਜ਼ ਚੱਲਦੀ, ਸੈੱਲਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਬੜੀ ਤੇਜ਼ੀ ਨਾਲ ਚੱਲ ਰਹੀ, ਮਲਟੀਪਲਾਈ ਹੋ ਰਹੀ, ਹਰ ਅੰਗ ਦੀ ਹਰ ਸੈੱਲ ਦੀ ਇੱਕ ਆਪਣੀ ਨਾਰਮਲ ਸਪੀਡ ਹੈਗੀ ਹੈ ਡਿਵੈਲਪਮੈਂਟ ਦੀ ਹਾਂਜੀ। ਪਰ ਜਿੱਥੇ ਅਸੀਂ ਇਸ ਤਰ੍ਹਾਂ ਦੀ ਕੰਡੀਸ਼ਨ ਸਮਝਦੇ ਹਾਂ ਵੀ ਕੈਂਸਰਸ ਹੋ ਗਈ ਹੈ, ਉਹਨਾਂ ਸੈੱਲਾਂ ਦੀ ਜਿਹੜਾ ਕੰਟਰੋਲ ਹੈ ਉਹ ਲਾਸਟ ਹੋ ਜਾਂਦਾ ਹੈ, ਉਹਨਾਂ ਦੇ ਵਧਣ ਫੁੱਲਣ ਦਾ ਕੰਟਰੋਲ ਉਹਨਾਂ ਦੀ ਸਮਿਤਰੀ ਲਾਸਟ ਹੋ ਜਾਂਦੀ ਹੈ। ਇਸੇ ਕਰਕੇ ਜਿੱਥੇ ਵੀ ਕੈਂਸਰ ਹੋਏਗਾ, ਟਿਊਮਰ ਕੈਂਸਰ ਦਾ ਹੋਏਗਾ, ਉਹਦੀ ਬਾਹਰੋਂ ਇਰੈਗੂਲੈਰਿਟੀ ਹੋਏਗੀ। ਜਦ ਤੁਸੀਂ ਇਹਨੂੰ ਹੱਥ ਲਾ ਕੇ ਵੇਖਦੇ ਹੋ ਨਾ, ਉਹ ਇਰੈਗੂਲਰ ਦਿਖਾਈ ਦੇਗਾ। ਦੂਸਰੀ ਗੱਲ, ਅਗਰ ਤੁਸੀਂ ਆਪਣੇ ਧੌਣ ਦੇ ਵਿੱਚੋਂ ਹੱਥ ਲਾ ਕੇ ਇਸ ਨੂੰ ਵੇਖੋਗੇ ਨਾ, ਤੇ ਜੇ ਉਹ ਟਿਊਮਰ ਹੋ ਗਿਆ ਤਾਂ ਬਹੁਤ ਵੱਡੀ ਗੱਲ ਹੋ ਜਾਣੀ ਹੈ ਨਾ। ਤੇ ਉਸ ਹਾਲਾਤ ਦੇ ਵਿੱਚ ਇਹਦੀ ਮੂਵਮੈਂਟ ਨਹੀਂ ਹੋ ਸਕਦੀ। ਕੋਈ ਟਿਊਮਰ ਕਿਸੇ ਥਾਂ ਤੇ ਗਿਲਟੀ ਹੋ ਜਾਵੇ ਨਾ, ਤੇ ਤੁਸੀਂ ਉਹਨੂੰ ਹੱਥ ਚ ਫੜ ਕੇ ਵੇਖੋ ਤੇ ਤੁਹਾਨੂੰ ਲੱਗੂਗਾ ਵੀ ਤੁਸੀਂ ਹੱਥ ਨੂੰ ਮੂਵ ਕਰ ਸਕਦੇ। ਜਿੰਨੇ ਵੀ ਕੈਂਸਰਸ ਟਿਊਮਰ ਹੁੰਦੇ ਨੇ ਨਾ ਸਾਹਿਬ, ਮੂਵ ਨਹੀਂ ਕਰਦੇ, ਉਹ ਮੂਵ ਨਹੀਂ ਕਰ ਸਕਦੇ। ਉਹ ਸਾਰਾ ਸਰੀਰ ਸਾਰਾ ਹਿੱਸੇ ਨੂੰ ਮੂਵ ਕਰਨਾ ਪੈਂਦਾ ਤੇ ਤਾਂ ਕਰਦੇ ਨੇ। ਦੂਸਰੀ, ਜਦੋਂ ਉਂਗਲੀ ਉਹਦੇ ਚਾਰੋਂ ਓਰ ਤੁਸੀਂ ਘੁਮਾਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਤੇ ਉਹਦੀ ਜਿਹੜੀ ਸਿਮਿਟਰੀ ਹੈਗੀ ਹੈ ਚਾਰੋਂ ਓਰ ਹੈਗਾ ਆ, ਉਹ ਸਾਰਾ ਗੋਲ ਨਹੀਂ ਹੁੰਦਾ, ਇਰੈਗੂਲਰ ਹੁੰਦਾ। ਕਦੀ ਇਧਰ ਨੂੰ ਹੋ ਗਿਆ, ਕਦੀ ਇਧਰ ਨੂੰ ਹੋ ਗਿਆ, ਕਦੀ ਉਧਰ ਨੂੰ ਹੋ ਗਿਆ। ਇਸ ਤਰ੍ਹਾਂ ਇਰੈਗੂਲਰ ਸਿਮਿਟਰੀ ਉਹਦੀ ਹੁੰਦੀ ਹੈ। ਦੂਸਰੀ ਗੱਲ ਇਹ ਹੁੰਦੀ ਆ ਕਿ ਪੇਨ, ਜਿੰਨੀਆਂ ਵੀ ਕੈਂਸਰ ਦੀਆਂ ਪੇਨ ਹੁੰਦੀਆਂ ਨੇ, ਉਹ ਰੇਡੀਏਟਿੰਗ ਪੇਨ ਹੁੰਦੀਆਂ। ਰੇਡੀਏਟਿੰਗ ਤੇ ਮਾਈਗ੍ਰੇਟਿੰਗ, ਇਹਨਾਂ ਦੋਹਾਂ ਦੇ ਵਿੱਚ ਮੈਂ ਲਫ਼ਜ਼ ਤੁਹਾਨੂੰ ਦੱਸਿਆ ਸੀ ਡਿਫਰੈਂਸ ਕੀ ਹੁੰਦਾ ਆ। ਮਾਈਗ੍ਰੇਸ਼ਨ ਦਾ ਮਤਲਬ ਹੈ ਵੀ ਇੰਡੀਆ ਤੁਸੀਂ ਆ ਗਏ ਤੇ ਮਾਈਗ੍ਰੇਟ ਇੱਥੇ ਹੋ ਗਏ, ਹੁਣ ਇੰਡੀਆ ਚ ਸਾਡਾ ਘਰ ਨੀ, ਸਾਡਾ ਇੱਥੇ ਹੀ ਘਰ ਆ
1: ਜੀ।
0: ਭਾਵ ਦਰਦ ਕਿਸੇ ਇੱਕ ਥਾਂ ਤੋਂ ਚੱਲੀ ਸੀ, ਹੁਣ ਉੱਥੇ ਨਹੀਂ ਹੈਗੀ, ਹੁਣ ਕਿਸੇ ਦੂਜੀ ਥਾਂ ਤੇ ਆ, ਹੁਣ ਉੱਥੇ ਹੋ ਗਈ ਹੈ। ਰੇਡੀਏਸ਼ਨ ਦਾ ਮਤਲਬ ਇਹ ਹੋਇਆ ਸੀ ਕਿ ਜਿਸ ਥਾਂ ਤੇ ਦਰਦ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ, ਪਰ ਇੱਥੋਂ ਦੂਜੀ ਥਾਂ ਤੇ ਵੀ ਹੋ ਰਹੀ ਹੈ
1: ਜੀ।
0: ਕੈਂਸਰ ਦੀਆਂ ਜਿੰਨੀਆਂ ਵੀ ਪੇਨਸ ਹੁੰਦੀਆਂ ਨੇ, ਉਹ ਸਾਰੀਆਂ ਰੇਡੀਏਟਿੰਗ ਪੇਨਸ ਹੁੰਦੀਆਂ ਨੇ। ਔਰ ਗਲੇ ਦੇ ਵਿੱਚ ਹੋਈ ਤੇ ਆਟੋਮੈਟਿਕਲੀ ਉਹਦੇ ਨਾਲ ਲੱਗਦੇ ਅੰਗਾਂ ਦੇ ਵਿੱਚ ਵੀ ਸਾਨੂੰ ਦਰਦ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ। ਕੈਂਸਰ ਦੇ ਜਿਹੜੇ ਆਪਣੇ ਸਿਮਟਮ ਹੈ ਨੇ, ਸਭ ਤੋਂ ਪਹਿਲੀ ਗੱਲ ਕਿ ਬਲੱਡ ਲਾਸ ਹੋਣਾ, ਹੀਮੋਗਲੋਬਿਨ ਦਾ ਘਟਣਾ, ਚਿਹਰੇ ਦਾ ਪੀਲਾ ਪੈਣਾ, ਪੇਨਸ, ਅਨਕੰਟਰੋਲਡ ਪੇਨਸ ਹੋਣੀਆਂ ਹਾਂਜੀ। ਸੋ ਚਿਹਰਾ ਪੀਲਾ, ਹੀਮੋਗਲੋਬਿਨ ਘੱਟ, ਵੇਟ ਦਾ ਅਨਕੰਟਰੋਲਡ ਘੱਟ ਹੋ ਜਾਣਾ ਹਾਂਜੀ। ਸੋ ਇਹ ਸਾਰੇ ਇੰਪੋਰਟੈਂਟ ਜਿਹੜੇ 5 ਕਾਰਡੀਨਲ ਸਾਈਨਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕੈਂਸਰ ਦੇ, ਉਹ ਕੈਂਸਰ ਚੈੱਕ ਕਿਤੋਂ ਦਾ ਵੀ ਹੋਵੇ, ਢਾਈ ਸੌ ਫੇਗਸ ਦਾ ਹੈ, ਚਾਹੇ ਲੱਤ ਬਾਂਹ ਦਾ ਹੈ, ਚਾਹੇ ਪੇਟ ਦਾ ਹੈ, ਜਾਂ ਕਿਸੇ ਵੀ ਥਾਂ ਦਾ ਹੈਗਾ, ਇਹ ਕਾਰਡੀਨਲ ਸਾਇੰਸ ਜਿਹੜੇ ਨੇ ਉਹਦੇ ਚ ਹੁੰਦੇ ਹੀ ਹੁੰਦੇ ਨੇ। ਭਾਰ ਦਾ ਬਿਨਾ ਅਜੇ ਤੁਹਾਨੂੰ ਨੀ ਪਤਾ ਵੀ ਕੈਂਸਰ ਹੋ ਗਿਆ, ਅਜੇ ਨੀ ਤੁਸੀਂ ਜਾਣਦੇ ਇਸ ਗੱਲ ਬਾਰੇ, ਲੇਕਿਨ ਭਾਰ ਦਾ ਅਨਸੈਸਰੀ ਘਟੇ ਜਾਣਾ ਯਾਰ, ਪਤਾ ਨੀ ਗੱਲ, ਮੈਂ ਖਾ ਤਾਂ ਰਿਹਾ ਹਾਂ ਪਰ ਭਾਰ ਘੱਟ ਰਿਹਾ ਹੈਗਾ ਯਾਰ। ਹੈਮੋਗਲੋਬਿਨ ਦਾ ਘੱਟ ਹੋ ਜਾਣਾ ਔਰ ਚਿਹਰੇ ਦਾ ਪੀਲਾ ਪੈ ਜਾਣਾ, ਜਨਰਲ ਵੀਕਨੈਸ, ਆਮ ਤੌਰ ਤੇ ਫਟੀਕ ਨਾਰਮਲ ਨਾਲੋਂ ਜ਼ਿਆਦਾ ਹੋਣੀ, ਔਰ ਪੇਨ ਦੀ ਗੱਲ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ ਪੇਨ ਰੇਡੀਏਟਿੰਗ ਹੁੰਦੀ ਹੈ, ਠੀਕ ਹੈ। ਸੋ ਇਹ ਗੱਲਾਂ ਆਮ ਤੌਰ ਤੇ ਅਸੀਂ ਨੋਟ ਕਰਦੇ ਹਾਂ, ਤੇ ਜੇ ਇਹੋ ਜਿਹੀਆਂ ਗੱਲਾਂ ਹੋਣ ਕਿਸੇ ਵੀ ਪੇਸ਼ੈਂਟ ਦੇ ਵਿੱਚ, ਅਸੀਂ ਉਸੇ ਵੇਲੇ ਉਸਨੂੰ ਸੀਰੀਅਸ ਸਮਝਦੇ ਹਾਂ। ਇੱਕ ਹੋਰ ਗੱਲ ਮੈਂ ਕੈਂਸਰ ਦੇ ਸੰਬੰਧ ਵਿੱਚ ਇਹ ਕਹੀ ਸੀ, ਸਾਰੇ ਅੰਗ ਨਾਰਮਲ ਹੋਣ, ਸਾਰਾ ਕੁਝ ਨਾਰਮਲ ਹੋਵੇ। ਕਈਆਂ ਦੇ ਆਮ ਤੌਰ ਤੇ ਛੋਟੇ ਮੋਟੇ ਮੌਕੇ, ਫਿੰਸੀਆਂ ਵਗੈਰਾ ਸਰੀਰ ਤੇ ਨਿਕਲ ਹੀ ਆਉਂਦੀਆਂ ਨੇ, ਸਧਾਰਨ ਗੱਲ ਹੈਗੀ ਹੈ। ਕਈ ਅਸੀਂ ਪੈਪੀਲੋਮਾ ਵਗੈਰਾ ਅਸੀਂ ਕਹਿੰਦੇ ਹਾਂ, ਲਿੰਫੋਮਾ ਵਗੈਰਾ ਕਹਿੰਦੇ ਹਾਂ, ਵੈਸੇ ਲਿੰਫੋਮਾ ਇੰਟਸਟਾਈਨਸ ਹੁੰਦਾ ਆ। ਸੋ ਸਧਾਰਨ ਤੌਰ ਤੇ ਕੋਈ ਵੀ ਬਾਡੀ ਦੀ ਡਿਵੈਲਪਮੈਂਟ ਸਾਡੇ ਸਰੀਰ ਦੇ ਵਿੱਚ ਲੰਬੇ ਸਮੇਂ ਤੱਕ ਸਾਡੇ ਨਾਲ ਰਹਿ ਸਕਦੀ ਹੈ, ਕੋਈ ਪ੍ਰੋਬਲਮ ਨਹੀਂ, ਭਾਵੇਂ ਜ਼ਿੰਦਗੀ ਭਾਵੇਂ ਹੀ ਜਾਵੇ। ਪਰ ਜੇ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ, ਕੋਈ ਟਿਊਮਰ, ਕੋਈ ਮੌਕਾ, ਕੋਈ ਆਊਟਵਰਡ ਡਿਵੈਲਪਮੈਂਟ ਜਿਹੜੀ ਹੈ ਉਹ ਪੇਨ ਕਰਨ ਲੱਗ ਜਾਵੇ, ਉਹਦੇ ਵਿੱਚੋਂ ਬਲੀਡਿੰਗ ਇਸ ਤਰ੍ਹਾਂ ਹੋਣ ਲੱਗ ਗਈ ਜਿਹੜੀ 10 ਸਾਲ ਤੋਂ ਪਹਿਲਾਂ ਅਸੀਂ ਕਦੇ ਨਹੀਂ ਸੀ ਹੋਇਆ, ਹੁਣ ਹੋਣ ਲੱਗ ਗਈ ਆ, ਤਾਂ ਇਹਨੂੰ ਸਾਨੂੰ ਸੀਰੀਅਸ ਲੈਣਾ ਚਾਹੀਦਾ ਹੈਗਾ ਆ, ਇਹ ਨਾਰਮਲ ਕੰਡੀਸ਼ਨ ਨਹੀਂ ਹੈਗੀ। ਸੋ ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਕੈਂਸਰ ਦੀਆਂ ਨੇ, ਔਰ ਈਸੋਫੇਗਸ ਕੈਂਸਰ ਆ ਗਿਆ ਤੇ ਆਟੋਮੈਟਿਕਲੀ ਜਦੋਂ ਰੇਡੀਏਟਿੰਗ ਪੇਨ ਹੋ ਰਹੀ ਤੇ ਗੁਆਂਢੀਆਂ ਨੂੰ ਤਕਲੀਫ ਹੋਏਗੀ, ਸਾਹ ਲੈਣ ਦੇ ਵਿੱਚ ਦਿੱਕਤ ਹੋਏਗੀ, ਹਾਰਟ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਚ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਨਾਲ ਗੁਆਂਢੀ ਨੇ ਇਹ ਪ੍ਰੋਬਲਮ ਆਣੀ ਸ਼ੁਰੂ ਹੋਏਗੀ। ਜਿਹੜੀਆਂ ਇਨੀਸ਼ੀਅਲ ਸਟੇਜ ਦੇ ਵਿੱਚ ਸਾਨੂੰ ਸਿਮਟਮਸ ਮਿਲਦੇ ਨੇ, ਉਹ ਸਾਰੇ ਦੇ ਸਾਰੇ ਚੀਮਾ ਸਾਹਿਬ ਗੈਸਟ੍ਰਿਕ ਦੇ ਨੇ, ਇਸ ਚੀਜ਼ ਦੇ ਨੇ, ਉਹ ਹਿਸਟਰੀ ਜ਼ਰੂਰ ਦੱਸੇਗਾ ਵੀ ਇਕਦਮ ਨਹੀਂ, ਕਿਉਂਕਿ ਮੈਂ ਕੱਲ ਵੀ ਇਹ ਗੱਲ ਕਹੀ ਸੀਗੀ ਭਾਈ, ਜੇ ਤੁਸੀਂ ਜਦੋਂ ਹਾਰਟ ਦੀ ਪ੍ਰੋਬਲਮ ਦੀ ਗੱਲ ਮੈਂ ਕਹੀ ਸੀ, ਉਹ ਮੈਂ ਕਿਹਾ ਭਾਈ ਲੋਕਾਂ ਨੇ ਹੁਣ ਤਾਂ ਸਡਨ ਹਾਰਟ ਅਟੈਕ ਹੋ ਗਿਆ ਜੀ, ਸਡਨ ਕੁਛ ਨਹੀਂ ਵਾਪਰਦਾ,
1: ਸਡਨ ਨਹੀਂ ਕੁਛ ਵੀ ਹੁੰਦਾ ਜੀ,
0: ਸਡਨ ਨਹੀਂ ਕੁਛ ਵੀ ਹੁੰਦਾ। ਫਰਕ ਸਿਰਫ ਇਹ ਹੁੰਦਾ ਹੈ ਕਿ ਅਗਾਊਂ ਨਿਸ਼ਾਨੀਆਂ ਜਿਹੜੀਆਂ ਆ ਰਹੀਆਂ ਹਨ, ਅਸੀਂ ਉਹਨਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਹੁੰਦਾ,
1: ਬਿਲਕੁਲ
0: ਨਿਵਾਰਨ ਨਹੀਂ ਕੀਤਾ ਹੁੰਦਾ, ਚੱਲ ਯਾਰ ਇਹਦੀ ਕੀ ਪਰਵਾਹ ਕਰਦੇ ਆ ਹਾਂਜੀ। ਤੇ ਕਈ ਵਾਰ ਐਸਾ ਹੁੰਦਾ ਕਿਸੇ ਨੂੰ ਕਮਜ਼ੋਰ ਸਮਝ ਕੇ ਉਹਦੀ ਪਰਵਾਹ ਨਹੀਂ ਕਰਦੇ, ਤੇ ਅਲਟੀਮੇਟ ਉਹ ਸਾਡੇ ਤੋਂ ਤਕੜਾ ਹੋ ਕੇ ਜਦੋਂ ਆਉਂਦਾ ਤੇ ਸਾਡਾ ਨੁਕਸਾਨ ਕਰ ਦਿੰਦਾ।
1: ਬਿਲਕੁਲ
0: ਸੋ ਇਸ ਤਰ੍ਹਾਂ ਕਰਕੇ ਇਹ ਨਿਸ਼ਾਨੀਆਂ ਜਿਹੜੀਆਂ ਸ਼ੁਰੂਆਤੀ ਦੌਰ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਮੈਂ ਕਿਹਾ ਸੀ ਹਾਰਟ ਦੇ ਵਾਸਤੇ ਤਾਂ ਜਿਹੜਾ ਕੋਲੈਸਟ੍ਰੋਲ ਵਗੈਰਾ ਹੈਗਾ ਆ ਲੇਪਰਸ ਦਾ ਐਕਸੈਸ ਹੋ ਜਾਣਾ ਜਾਂ ਸ਼ੂਗਰ ਕਿਸੇ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਆਟੋਮੈਟਿਕ ਐਕਸੈਸ ਕੋਈ ਵੀ ਚੀਜ਼ ਬਲੱਡ ਚ ਆਏਗੀ ਤੇ ਉਹ ਸੈਡੀਮੈਂਟੇਡ ਹੋਏਗੀ ਉਹ ਹੇਠਾਂ ਬੈਠੇਗੀ ਔਰ ਹੇਠਾਂ ਬੈਠੇਗੀ ਤੇ ਜਿਹੜੀਆਂ ਨਾੜੀਆਂ ਨੇ ਸਾਡੀਆਂ ਖੂਨ ਦੀਆਂ ਉਹਨਾਂ ਦਾ ਲਿਊਮਨ ਘਟੇਗਾ ਹੀ ਲਿਊਮਨ ਘਟੇਗਾ ਹੀ ਸਪਲਾਈ ਘੱਟ ਹੋ ਜਾਏਗੀ ਸਪਲਾਈ ਘੱਟ ਹੋ ਜਾਏਗੀ ਫੰਕਸ਼ਨ ਘੱਟ ਹੋ ਜਾਏਗਾ ਸੋ ਇਹ ਇੱਕ ਆਮ ਰੂਟੀਨ ਦੀਆਂ ਗੱਲਾਂ ਨੇ ਜਿਹਨੂੰ ਆਮ ਆਦਮੀ ਸਧਾਰਨ ਤੌਰ ਤੇ ਸਮਝ ਸਕਦਾ ਜੇ ਸਮਝਣਾ ਚਾਹੇ ਤਾਂ ਇਸੇ ਤਰ੍ਹਾਂ ਹੀ ਹਾਰਟ ਦੀ ਗੱਲ ਕਹੀ ਸੀਗੀ ਵੀ ਸਡਨ ਕੁਛ ਨਹੀਂ ਹੁੰਦਾ ਪਹਿਲਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਇਗਨੋਰ ਕੀਤਾ ਹੁੰਦਾ ਔਰ ਜੇ ਅਸੀਂ ਇਗਨੋਰ ਨਾ ਕਰਦੇ ਤੇ ਫਿਰ ਅਸੀਂ ਉਹਦਾ ਉਪਰਾਲਾ ਉਹਨੂੰ ਕੀਤਾ ਹੁੰਦਾ ਤੇ ਫਿਰ ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਨਹੀਂ ਸੀ ਸੋ ਮੈਂ ਇਹ ਸਮਝਦਾ ਵੀ ਇਹ ਜਿਹੜਾ ਈਸੋ ਫਿਗਰ ਸਿਆ ਇਹ ਸਭ ਤੋਂ ਸੀਰੀਅਸ ਗੱਲ ਹੈ ਕਿਉਂਕਿ ਇਥੋਂ ਤੇ ਸਾਡਾ ਅੱਗੇ ਜੀਵਨ ਦੀ ਕਾਰਵਾਈ ਸ਼ੁਰੂ ਹੋਣੀ ਹੈ ਮਟੀਰੀਅਲ ਰਾ ਮਟੀਰੀਅਲ ਤੇ ਇਥੋਂ ਹੀ ਸਾਨੂੰ ਮਿਲਦਾ ਹੈਗਾ ਨਾ ਸੋ ਜੇ ਰਾ ਮਟੀਰੀਅਲ ਜਾਣਾ ਬੰਦ ਹੋ ਗਿਆ ਤੇ ਫਿਰ ਅੱਗੇ ਹਰੇਕ ਮਸ਼ੀਨਰੀ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਜੇ ਕੁਛ ਮਿੰਟਾਂ ਦੇ ਵਿੱਚ ਦੁਹਰਾ ਰਿਹਾ ਵੀ ਇੱਕ ਤਾਂ ਮੈਂ ਇਹ ਦੱਸਿਆ ਹੈ ਵੀ ਈਸੋਫੇਗਸ ਸਾਡੀ ਤਕਰੀਬਨ 25 ਸੈਂਟੀਮੀਟਰ ਦੀ ਲੰਬੀ ਟਿਊਬ ਹੈ ਫਲੈਕਸੀਬਲ ਟਿਊਬ ਹੈਗੀ ਹੈ ਸੁੰਗੜਦੀ ਹੈ ਫੈਲਦੀ ਹੈ ਸੁੰਗੜਦੀ ਹੈ ਫੈਲਦੀ ਹੈ ਖੁਰਾਕ ਦੇ ਫੈਲਣ ਦੇ ਨਾਲ ਔਰ ਇਹਦੀ ਇੱਕ ਆਪਣਾ ਮੋਸ਼ਨ ਹੈਗਾ ਉਸ ਮੋਸ਼ਨ ਦੇ ਮੁਤਾਬਕ ਉੱਪਰੋਂ ਪਾਈ ਚੀਜ਼ ਹੇਠਾਂ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ ਇਕਦਮ ਥੱਲੇ ਨਹੀਂ ਡਿੱਗਦੀ ਔਰ ਇਹਦੇ ਵਿੱਚ ਉੱਪਰ ਤੋਂ ਹੇਠਾਂ ਤੱਕ ਪਹਿਲੀਆਂ 2 ਕੰਸਟ੍ਰਿਕਸ਼ਨ ਨੇ ਦੋਵੇਂ ਪਾਸੋਂ ਜਿਵੇਂ ਕੋਈ ਬੰਨੀ ਹੁੰਦੀ ਹੈ ਬੋਰੀ ਔਰ ਹੇਠ ਵਾਲੀ ਚੀਜ਼ ਉੱਪਰ ਨਾ ਜਾਵੇ ਉੱਪਰ ਵਾਲੀ ਚੀਜ਼ ਹੇਠਾਂ ਨੂੰ ਨਾ ਜਾਵੇ ਪਰ ਜੇ ਬਹੁਤਾ ਪ੍ਰੈਸ਼ਰ ਪਵੇ ਜੇ ਖੁਰਾਕ ਅਸੀਂ ਵਾਰੀ ਵਾਰੀ ਬੁਰਕੀ ਚ ਪਾਈ ਜਾਂਦੇ ਆਟੋਮੈਟਿਕਲੀ ਖੁੱਲਦੀ ਹੈ ਇਹ ਆਟੋਮੈਟਿਕ ਖੁੱਲਦੀ ਹੈ ਤੇ ਫਿਰ ਹੇਠਾਂ ਜਾਣੀ ਸ਼ੁਰੂ ਹੋ ਜਾਂਦੀ ਹੈ ਪਰ ਜਿਹੜਾ ਹੇਠ ਤਾਂ ਉੱਪਰ ਨੂੰ ਆਉਣਾ ਗੈਸ ਵਾਲਾ ਉਹ ਬੜੇ ਜ਼ੋਰ ਦੀ ਗੱਲ ਹੈ ਜਦੋਂ ਬਹੁਤੀ ਕੋਈ ਗੱਲ ਹੋ ਜਾਏ ਤਾਂ ਹੀ ਰਿਵਰਸ ਕੰਡੀਸ਼ਨਾਂ ਹੁੰਦੀਆਂ ਨੇ ਹਾਂਜੀ ਸੋ ਉਹ ਗੈਸ ਅਗਰ ਬਹੁਤ ਜ਼ਿਆਦਾ ਬਣਨੀ ਸ਼ੁਰੂ ਹੋ ਜਾਂਦੀ ਫਿਰ ਹੌਲੀ ਹੌਲੀ ਐਸਿਡ ਬਣ ਗਿਆ ਇਹ ਹੋ ਗਿਆ ਉਹ ਹੋ ਗਿਆ ਤੋ ਸਾਰੀਆਂ ਗੱਲਾਂ ਫਿਰ ਤੁਹਾਨੂੰ ਜਾਣੀਆਂ ਸ਼ੁਰੂ ਹੁੰਦੀਆਂ ਨੇ ਜੇ ਅਸੀਂ ਇਨੀਸ਼ੀਅਲ ਦੌਰ ਦੇ ਵਿੱਚ ਇਹਦਾ ਕੋਈ ਪ੍ਰਬੰਧ ਕੀਤਾ ਹੁੰਦਾ ਤੇ ਇਸ ਸਟੇਜ ਤੱਕ ਜਿਹੜੀ ਵੱਧਦੀ ਕੈਂਸਰ ਤੱਕ ਪਹੁੰਚਦੀ ਹੈ ਨਹੀਂ ਪਹੁੰਚਦੀ ਸੀਗੀ ਪਰ ਜੇ ਅਸੀਂ ਉਹਨਾਂ ਗੱਲਾਂ ਦਾ ਧਿਆਨ ਨਹੀਂ ਕੀਤਾ ਤੇ ਫਿਰ ਆਟੋਮੈਟਿਕਲੀ ਆਉਣ ਵਾਲੇ ਸਮੇਂ ਦੇ ਵਿੱਚ ਅਲਸਰੇਸ਼ਨ ਵੀ ਹੋਏਗੀ ਇਨਫਲਾਮੇਸ਼ਨ ਵੀ ਹੋਏਗਾ ਔਰ ਅਲਟੀਮੇਟ ਜਿਹੜਾ ਕੈਂਸਰ ਵੀ ਹੋਣਾ ਸ਼ੁਰੂ ਹੋ ਜਾਂਦਾ ਇੱਕ ਇੱਕ ਕਹਿੰਦੇ ਨੇ ਹੀਏਟਿਸ ਹਰਨੀਆ ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਕਿ ਨਾਲ ਦੇ ਅੰਗਾਂ ਨੂੰ ਕੋਈ ਐਸੀ ਪ੍ਰੋਬਲਮ ਹੋਈ ਤੇ ਜ਼ਬਰਦਸਤੀ ਕਰਕੇ ਹਰਨੀਆਂ ਦਾ ਮਤਲਬ ਹੀ ਹੁੰਦਾ ਆ ਡਿਸਪਲੇਸਮੈਂਟ ਆਫ ਆਰਗਨ
1: ਜੀ
0: ਕਿਸੇ ਅੰਗ ਦਾ ਆਪਣੀ ਪੋਜੀਸ਼ਨ ਤੋਂ ਡਿਸਪਲੇਸ ਹੋ ਜਾਣਾ ਉਹਨੂੰ ਅਸੀਂ ਹਰਨੀਆਂ ਕਹਿੰਦੇ ਠੀਕ ਹੈ ਸੋ ਈਸੋਫੇਗਸ ਦੇ ਵਿੱਚ ਨਾਲ ਲੱਗਦੇ ਅੰਗਾਂ ਨੂੰ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਵੇ ਤੇ ਇਹਦੇ ਵਿੱਚ ਇਹ ਪ੍ਰੋਬਲਮ ਵੀ ਆ ਸਕਦੀ ਹੈ ਕੈਂਸਰ ਦੇ ਨਾਲ ਨਾਲ ਦੂਸਰੀ ਜਿਹੜੇ ਇਹਦੀਆਂ ਮਾਸਪੇਸ਼ੀਆਂ ਨੇ ਪ੍ਰੋਟੈਕਸ਼ਨ ਤਾਂ ਵੈਸੇ ਕੁਦਰਤ ਨੇ ਬਹੁਤ ਕੀਤੀ ਹੋਈ ਹੈ ਨਾ ਆਮ ਚੀਜ਼ਾਂ ਦੇ 3-3 ਲੇਅਰ ਨੇ ਜਿਵੇਂ ਸਕਿਨ ਦੀ ਆਪਾਂ ਗੱਲ ਕਰਦੇ ਹਾਂ ਤੇ ਐਪੀਡਰਮਸ ਹੈ ਡਰਮਸ ਹੈ ਤੇ ਹਾਈਪੋਡਰਮਸ ਹੈ ਔਰ ਇਹਦੇ ਵਿੱਚ ਅਸੀਂ ਦੱਸੇ ਆ 4 ਲੇਅਰ ਅੰਦਰ ਤੋਂ ਸਬ ਮਿਊਕੋਸਾ ਲੇਅਰ ਫਿਰ ਮਿਊਕਸ ਦਾ ਲੇਅਰ ਫਿਰ ਮਸਲ ਦਾ ਲੇਅਰ ਵੀ 2 ਤਰ੍ਹਾਂ ਦਾ ਇੱਕ ਅੰਦਰ ਵਾਲਾ ਗੋਲ ਬਾਹਰ ਵਾਲਾ ਸਿੱਧੇ ਲੰਬੇ ਮਸਲ ਹਾਂਜੀ ਔਰ ਫਿਰ ਉਹਦੇ ਉੱਪਰ ਇੱਕ ਜਿਹੜੀ ਹੈ ਕਨੈਕਟਡ ਟਿਸ਼ੂ ਦੀ ਝਿੱਲੀ ਇੰਨਾ ਮਜ਼ਬੂਤ ਬਣਾਇਆ ਇਹਨੂੰ ਕਿਉਂਕਿ ਇੰਨਾ ਜ਼ਰੂਰੀ ਹੈ ਕਿ ਜੇ ਰਸ ਵੀ ਨਾ ਆਈ ਤੇ ਕੰਮ ਕਿਵੇਂ ਚੱਲਣਾ ਹਮਾਸ ਦੀ ਲੜਾਈ ਤੇ ਇਸੇ ਕਰਨ ਦੀ ਹੋ ਰਹੀ ਹੈ ਨਾ
1: ਹਾਂਜੀ
0: ਸੋ ਇਹ ਮੇਨ ਇੰਪੋਰਟੈਂਟ ਅੰਗ ਹੈ ਜਿਹਦੇ ਵਾਸਤੇ ਮੈਂ ਵਾਰ ਵਾਰ ਜ਼ੋਰ ਦੇ ਰਿਹਾ ਹਾਂ ਕਿ ਸਾਨੂੰ ਇਸ ਨੂੰ ਠੀਕ ਰੱਖਣਾ ਚਾਹੀਦਾ ਹੈ ਤੇ ਠੀਕ ਰੱਖਣ ਦਾ ਮਤਲਬ ਇਹ ਨਹੀਂ ਵੀ ਇਹਨੂੰ ਇਕੱਲਾ ਦੇਖਣਾ ਆ ਇਹਦੀ ਬਿਮਾਰੀ ਸ਼ੁਰੂ ਕਿੱਥੋਂ ਹੁੰਦੀ ਹੈ ਉਸ ਗੱਲ ਨੂੰ ਸਾਨੂੰ ਵੇਖਣ ਦੀ ਜ਼ਰੂਰਤ ਹੈਗੀ ਹੈ ਜਿਹੜੀ ਕਿ ਸਾਡੀ ਆਮ ਤੌਰ ਤੇ ਪੇਟ ਤੋਂ ਸ਼ੁਰੂ ਹੁੰਦੀ ਹੈ ਗੱਲ ਸੜਨ ਤੋਂ ਸ਼ੁਰੂ ਹੁੰਦੀ ਹੈ ਏਸਿਡ ਬਣਨ ਤੋਂ ਸ਼ੁਰੂ ਹੁੰਦੀ ਹੈ ਤੇ ਜੇ ਅਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਤੇ ਫਿਰ ਈਸੋਫੇਗਸ ਵਰਗੀ ਸੀਰੀਅਸ ਬਿਮਾਰੀ ਸੀਰੀਅਸ ਇਸੇ ਕਰਕੇ ਕਿਉਂਕਿ ਇਸ ਦੇ ਕੈਂਸਰ ਦਾ ਬਾਅਦ ਚ ਕੋਈ ਹੱਲ ਨਹੀਂ ਸਾਨੂੰ ਦਿਸਦਾ ਰੇਡੀਏਸ਼ਨ ਵਗੈਰਾ ਬਹੁਤ ਕੁਝ ਕਰਵਾਉਂਦੇ ਆ ਬਲਾ ਕੁਝ ਹੁੰਦਾ ਆ ਪਰ ਕਿਉਂਕਿ ਖੁਰਾਕ ਨਹੀਂ ਜਾ ਰਹੀ ਹੌਲੀ ਹੌਲੀ ਰਿਚਾਰਜੇਸ਼ਨ ਹੋ ਰਹੀ ਹੌਲੀ ਹੌਲੀ ਸਰੀਰ ਘੱਟ ਰਿਹਾ ਹੈਗਾ ਆ ਔਰ ਸਰੀਰ ਘੱਟਦੇ ਕੰਡੀਸ਼ਨ ਐਸੀ ਆ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਮੇਨਟੇਨ ਨਹੀਂ ਕਰ ਸਕਦਾ ਤੇ ਅਲਟੀਮੇਟ ਉਹਦੀ ਡੈਥ ਹੋਣੀ ਲਾਜ਼ਮੀ ਹੋ ਜਾਂਦੀ ਹੈ ਸੋ ਇਹ ਸਾਰੇ ਈਸੋਫੇਗਸ ਦੀਆਂ ਗੱਲਾਂ ਨੇ ਇਸ ਤੋਂ ਬਾਅਦ ਫਿਰ ਆਪਾਂ ਅਜੇ ਚੈਸਟ ਦੇ ਵਿੱਚ ਹੀ ਹਾਂ ਜਿਹੜੇ ਇਸ ਮੀਡੀਆ ਸਟਾਈਨਮ ਦੇ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚੋਂ ਲੰਘਦੀਆਂ ਨੇ ਮੈਂ ਉਹਦੀ ਗੱਲ ਵੀ ਕਰਨੀ ਹੈਗੀ ਹੈ ਪਰ ਹੁਣ ਇੱਕ ਮੇਨ ਇੰਪੋਰਟੈਂਟ ਅੰਗ ਰਹਿ ਗਿਆ ਸਾਡਾ ਲੰਗਸ ਦਾ ਲੰਗਸ ਤੁਸੀਂ ਸਾਰੇ ਹੀ ਸਮਝਦੇ ਹੋ, ਜੇ ਸਾਹ ਨਹੀਂ ਆਇਆ ਹਾਂਜੀ ਤੇ ਫਿਰ ਬਾਕੀ ਕੀ ਰਿਹਾ। ਟਰੇਸ ਕਰਕੇ ਅਗਲੇ ਸਾਡੇ ਪ੍ਰੋਗਰਾਮ ਦੇ ਵਿੱਚ ਲੰਗਸ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿਆਂਗਾ ਵੀ ਲੰਗਸ ਦੀ ਐਨਾਟਮੀ ਕੀ ਹੈ, ਇਹਦਾ ਸਟਰਕਚਰ ਬਣਿਆ ਹੋਇਆ ਕੀ ਹੈਗਾ ਆ, ਔਰ ਇਹਨੂੰ ਕਿਵੇਂ ਇੱਥੇ ਸੈਟਅਪ ਕੀਤਾ ਹੋਇਆ ਕੁਦਰਤ ਨੇ, ਔਰ ਉਸ ਤੋਂ ਬਾਅਦ ਇਹਦੇ ਚ ਪ੍ਰੋਬਲਮਸ ਕੀ ਆ ਸਕਦੀਆਂ ਹੈਗੀਆਂ ਨੇ, ਉਹ ਸਾਰੀ ਗੱਲ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਦੇ ਨਾਲ ਸਾਂਝੀ ਕਰਾਂਗੇ। ਪਰ ਜਿਹੜੇ ਵੀ ਸੱਜਣ ਮਿੱਤਰ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੇ ਨੇ, ਜੇ ਉਹਨਾਂ ਨੂੰ ਇਹਦੇ ਵਿੱਚ ਕੋਈ ਜਾਣਕਾਰੀ ਮਿਲ ਰਹੀ ਹੈ ਤੇ ਮਿੱਤਰੋ ਇਹ ਇੰਨਾ ਕੁ ਸਹਿਯੋਗ ਜ਼ਰੂਰ ਕਰੋ ਭਾਈ, ਇਹ ਹੋਰ ਲੋਕਾਂ ਤੱਕ ਵੀ ਪਹੁੰਚੇ, ਹੋਰ ਲੋਕਾਂ ਨੂੰ ਇਹਦੇ ਨਾਲ ਜੋੜੋ ਤਾਂ ਕਿ ਉਹ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਤੇ ਜਾਣਕਾਰੀ, ਕਿਉਂਕਿ ਮੈਂ ਤਾਂ ਸਧਾਰਨ ਲੈਂਗੁਏਜ ਚ ਮੈਂ ਟੈਕਨੀਕਲ ਲੈਂਗੁਏਜ ਬਹੁਤ ਘੱਟ ਬੋਲ ਰਿਹਾ ਹਾਂ, ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਟੈਕਨੀਕਲ ਵਰਡ ਨਾ ਬੋਲਾਂ, ਉਹਨੂੰ ਪੰਜਾਬੀ ਚ ਕਿਵੇਂ ਐਕਸਪਲੇਨ ਕਰ ਸਕਦਾ ਹਾਂ ਜਾਂ ਹਿੰਦੀ ਚ ਕਿਵੇਂ ਐਕਸਪਲੇਨ ਕਰ ਸਕਦਾ, ਮੈਂ ਉਹ ਮੇਰੀ ਉਹ ਕੋਸ਼ਿਸ਼ ਹੁੰਦੀ ਹੈ ਤਾਂ ਕਿ ਉਹ ਬੋਲੀ ਬੋਲਾਂ, ਤੁਹਾਨੂੰ ਇਹ ਲੱਗੇ ਵੀ ਤੁਹਾਡੇ ਵੀ ਚਲਾ ਹੀ ਇੱਕ ਬੰਦਾ ਬੋਲ ਰਿਹਾ, ਕੋਈ ਹੋਰ ਸਪੈਸ਼ਲ ਡਾਕਟਰ ਨਹੀਂ ਬੋਲ ਰਿਹਾ, ਤੁਸੀਂ ਸਾਰੇ ਹੀ ਸਮਝਦੇ ਹੋ, ਜੇ ਸਾਹ ਨਹੀਂ ਆਇਆ ਹਾਂਜੀ ਤੇ ਫਿਰ ਬਾਕੀ ਕੀ ਰਿਹਾ। ਟਰੇਸ ਕਰਕੇ ਅਗਲੇ ਸਾਡੇ ਪ੍ਰੋਗਰਾਮ ਦੇ ਵਿੱਚ ਲੰਗਸ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿਆਂਗਾ ਵੀ ਲੰਗਸ ਦੀ ਐਨਾਟਮੀ ਕੀ ਹੈ, ਇਹਦਾ ਸਟਰਕਚਰ ਬਣਿਆ ਹੋਇਆ ਕੀ ਹੈਗਾ ਆ, ਔਰ ਇਹਨੂੰ ਕਿਵੇਂ ਇੱਥੇ ਸੈਟਅਪ ਕੀਤਾ ਹੋਇਆ ਕੁਦਰਤ ਨੇ, ਔਰ ਉਸ ਤੋਂ ਬਾਅਦ ਇਹਦੇ ਚ ਪ੍ਰੋਬਲਮਸ ਕੀ ਆ ਸਕਦੀਆਂ ਹੈਗੀਆਂ ਨੇ, ਉਹ ਸਾਰੀ ਗੱਲ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਦੇ ਨਾਲ ਸਾਂਝੀ ਕਰਾਂਗੇ। ਪਰ ਜਿਹੜੇ ਵੀ ਸੱਜਣ ਮਿੱਤਰ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੇ ਨੇ, ਜੇ ਉਹਨਾਂ ਨੂੰ ਇਹਦੇ ਵਿੱਚ ਕੋਈ ਜਾਣਕਾਰੀ ਮਿਲ ਰਹੀ ਹੈ ਤੇ ਮਿੱਤਰੋ ਇਹ ਇੰਨਾ ਕੁ ਸਹਿਯੋਗ ਜ਼ਰੂਰ ਕਰੋ ਭਾਈ, ਇਹ ਹੋਰ ਲੋਕਾਂ ਤੱਕ ਵੀ ਪਹੁੰਚੇ, ਹੋਰ ਲੋਕਾਂ ਨੂੰ ਇਹਦੇ ਨਾਲ ਜੋੜੋ ਤਾਂ ਕਿ ਉਹ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਤੇ ਜਾਣਕਾਰੀ, ਕਿਉਂਕਿ ਮੈਂ ਤਾਂ ਸਧਾਰਨ ਲੈਂਗੁਏਜ ਚ ਮੈਂ ਟੈਕਨੀਕਲ ਲੈਂਗੁਏਜ ਬਹੁਤ ਘੱਟ ਬੋਲ ਰਿਹਾ ਹਾਂ, ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਟੈਕਨੀਕਲ ਵਰਡ ਨਾ ਬੋਲਾਂ, ਉਹਨੂੰ ਪੰਜਾਬੀ ਚ ਕਿਵੇਂ ਐਕਸਪਲੇਨ ਕਰ ਸਕਦਾ ਹਾਂ ਜਾਂ ਹਿੰਦੀ ਚ ਕਿਵੇਂ ਐਕਸਪਲੇਨ ਕਰ ਸਕਦਾ, ਮੈਂ ਉਹ ਮੇਰੀ ਉਹ ਕੋਸ਼ਿਸ਼ ਹੁੰਦੀ ਹੈ ਤਾਂ ਕਿ ਉਹ ਬੋਲੀ ਬੋਲਾਂ, ਤੁਹਾਨੂੰ ਇਹ ਲੱਗੇ ਵੀ ਤੁਹਾਡੇ ਵੀ ਚਲਾ ਹੀ ਇੱਕ ਬੰਦਾ ਬੋਲ ਰਿਹਾ, ਕੋਈ ਹੋਰ ਸਪੈਸ਼ਲ ਡਾਕਟਰ ਨਹੀਂ ਬੋਲ ਰਿਹਾ, ਇੱਕ ਆਮ ਸਧਾਰਨ ਬੰਦਾ ਹੀ ਬੋਲ ਰਿਹਾ ਹੈਗਾ ਤੇ ਉਹ ਬੋਲੀ ਤੁਸੀਂ ਸਮਝਦੇ ਹੋ ਤੇ ਤੁਹਾਡੇ

0: ਹੋਰ ਲੋਕਾਂ ਤੱਕ ਵੀ ਪਹੁੰਚੇ, ਹੋਰ ਲੋਕਾਂ ਨੂੰ ਇਹਦੇ ਨਾਲ ਜੋੜੋ ਤਾਂ ਕਿ ਉਹ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਤੇ ਜਾਣਕਾਰੀ, ਕਿਉਂਕਿ ਮੈਂ ਤਾਂ ਸਧਾਰਨ ਲੈਂਗੁਏਜ ਚ ਮੈਂ ਟੈਕਨੀਕਲ ਲੈਂਗੁਏਜ ਬਹੁਤ ਘੱਟ ਬੋਲ ਰਿਹਾ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਟੈਕਨੀਕਲ ਵਰਡ ਨਾ ਬੋਲਾਂ, ਉਹਨੂੰ ਪੰਜਾਬੀ ਚ ਕਿਵੇਂ ਐਕਸਪਲੇਨ ਕਰ ਸਕਦਾ ਹਾਂ ਜਾਂ ਹਿੰਦੀ ਚ ਕਿਵੇਂ ਐਕਸਪਲੇਨ ਕਰ ਸਕਦਾ, ਮੈਂ ਉਹ ਮੇਰੀ ਉਹ ਕੋਸ਼ਿਸ਼ ਹੁੰਦੀ ਹੈ ਤਾਂ ਕਿ ਉਹ ਬੋਲੀ ਬੋਲਾਂ, ਤੁਹਾਨੂੰ ਇਹ ਲੱਗੇ ਵੀ ਤੁਹਾਡੇ ਵਿੱਚ ਜਿਹੜਾ ਇੱਕ ਬੰਦਾ ਬੋਲ ਰਿਹਾ, ਕੋਈ ਹੋਰ ਸਪੈਸ਼ਲ ਡਾਕਟਰ ਨਹੀਂ ਬੋਲ ਰਿਹਾ, ਇੱਕ ਆਮ ਸਧਾਰਨ ਬੰਦਾ ਹੀ ਬੋਲ ਰਿਹਾ ਹੈਗਾ, ਤੇ ਉਹ ਬੋਲੀ ਤੁਸੀਂ ਸਮਝਦੇ ਹੋ ਤੇ ਤੁਹਾਡੇ ਐਨ ਅੰਦਰ ਤੱਕ ਤੋਰ ਅੰਦਰ ਤੱਕ ਗੱਲ ਜਾਏ ਕਿ ਮੈਂ ਕਹਿ ਕੀ ਰਿਹਾ। ਸੋ ਇਹਨਾਂ ਦਾ ਜੇ ਫਾਇਦਾ ਤੁਹਾਨੂੰ ਹੋ ਰਿਹਾ ਤੇ ਜ਼ਰੂਰ ਕੋਸ਼ਿਸ਼ ਕਰੋ ਵੀ ਹੋਰ ਸੱਜਣ ਮਿੱਤਰ ਵੀ ਜਿਹੜੇ ਨੇ ਉਹ ਇਹਨਾਂ ਨੂੰ ਪ੍ਰੋਗਰਾਮ ਨੂੰ ਸੁਣ ਲੈਣ, ਔਰ ਇਹਦੇ ਤੋਂ ਲਾਭ ਉਠਾ ਸਕੇ। ਸੋ ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਵੀ ਸਾਡੀ ਇੰਪਰੂਵਮੈਂਟ ਨਹੀਂ ਹੋ ਰਹੀ, ਇਲਾਜ ਤਾਂ ਕਰਵਾ ਰਹੇ ਹਾਂ, ਇਸ ਗੱਲ ਨੂੰ ਸਮਝਣ ਵਾਸਤੇ ਕਿ ਅਸਲ ਕੁਦਰਤ ਦਾ ਸਿਧਾਂਤ ਕੀ ਹੈਗਾ ਆ। ਕੁਦਰਤ ਪਹਿਲਾਂ ਜਦੋਂ ਮੈਡੀਕਲ ਸਾਇੰਸ ਨਹੀਂ ਸੀ, ਕੁਦਰਤ ਉਦੋਂ ਵੀ ਤਾਂ ਬਿਮਾਰੀਆਂ ਠੀਕ ਕਰਦੀ ਸੀ ਨਾ, ਉਦੋਂ ਸੀਗਾ ਕਿਸ ਤਰ੍ਹਾਂ ਇਹ ਸਰੀਰ ਠੀਕ ਹੁੰਦਾ ਸੀਗਾ, ਅਸੀਂ ਉਹੀ ਸਟੱਡੀ ਕੀਤਾ ਹੋਇਆ ਡਾਕਟਰ ਨੇ, ਉਹਦੇ ਮੁਤਾਬਕ ਅਸਲ ਰਸਤਾ ਤਾਂ ਉਹ ਹੈ। ਪਰ ਕੀ ਹੈ, ਜਦੋਂ ਅਸੀਂ ਕੁਦਰਤ ਨੂੰ ਲੰਘ ਕੇ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਅਸੀਂ ਜਦੋਂ ਆਪਣੀਆਂ ਸਿਆਣਪਾਂ ਵਰਤਣੇ ਸ਼ੁਰੂ ਕਰ ਦੇਣੇ ਆਪਣੀ ਲੋੜ ਮੁਤਾਬਕ, ਮੈਨੂੰ ਤਾਂ ਮੈਂ ਇੱਕ ਪ੍ਰੋਗਰਾਮ ਚ ਗੱਲ ਕਰਦੇ ਕਹਿਤੀ ਸੀ, ਹੁਣ ਤਾਂ ਹਾਲਾਤ ਇਹ ਹੋ ਗਏ ਨੇ ਕਿ ਬੀਬੀਆਂ ਕਹਿੰਦੀਆਂ ਨੇ ਮੈਂ ਤੇ ਜਾਣਾ ਪਾਰਟੀ ਤੇ, ਸਾਡੀ ਵਿਆਹ ਦੀ ਪਾਰਟੀ ਹੈ ਤੇ ਮੇਰੀ ਮੈਨਸਿਸ ਦੀ ਤਰੀਕ ਆ ਹੈ, ਮੈਂ ਚਾਹੁੰਦੀ ਹਾਂ ਕਿ ਜਾਂ ਤਾਂ ਪਹਿਲਾਂ ਆ ਜਾਣ ਤੇ ਜਾਂ ਇਸ ਤੋਂ ਬਾਅਦ ਜਾਣ। ਹਾਂਜੀ, ਇਸ ਤਰ੍ਹਾਂ ਦਾ ਸਿਲਸਿਲਾ ਸਾਡਾ ਚੱਲਣਾ ਸ਼ੁਰੂ ਹੋ ਗਿਆ। ਨਾ ਮੈਂ ਤੇ ਇਹ ਕਹਿੰਦੀ ਹਾਂ ਵੀ ਨਹੀਂ ਵੀ ਭਾਈ ਮੈਂ ਬੱਚਾ ਹੋਣਾ ਚਾਹੀਦਾ, ਟੀਕਾ ਐਸਾ ਲਵਾਓ ਜਿਹਦੇ ਨਾਲ ਓਵੂਲੇਸ਼ਨ ਹੋਵੇ ਹੀ ਨਾ, ਕਿਉਂਕਿ ਤੁਹਾਨੂੰ ਆਮ ਹੀ ਚੱਲ ਰਹੀਆਂ ਗੱਲਾਂ, ਆਮ ਹੀ ਐਸਾ ਕੁਛ ਹੋ ਰਿਹਾ ਹੈਗਾ। ਪਰ ਤੁਸੀਂ ਕੀ ਸਮਝਦੇ ਹੋ, ਜਦੋਂ ਤੁਸੀਂ ਕੁਦਰਤ ਦੇ ਨਿਯਮ ਨੂੰ ਇਸ ਤਰ੍ਹਾਂ ਰੋਕ ਦਿੰਦੇ ਹੋ, ਉਹਦਾ ਤੁਹਾਡੇ ਸਰੀਰ ਤੇ ਕੋਈ ਇਫੈਕਟ ਨਹੀਂ ਹੋਏਗਾ, ਲਾਜ਼ਮੀ ਹੋਏਗਾ। ਪਰ ਅਫਸੋਸ ਇਹ ਆ ਕਿ ਇਸ ਤਰ੍ਹਾਂ ਦੇ ਜਿੰਨੇ ਵੀ ਕੰਮ ਅਸੀਂ ਆਪਣੀ ਸਿਆਣਪ ਦੇ ਮੁਤਾਬਕ, ਆਪਣੀ ਲੋੜ ਦੇ ਮੁਤਾਬਕ, ਕੁਦਰਤ ਦੇ ਨਿਯਮ ਤੋਂ ਉਲਟ ਕਰਦੇ ਹਾਂ, ਔਰ ਉਹਦੇ ਨਾਲ ਜਦੋਂ ਸਾਈਡ ਇਫੈਕਟ ਪੈਦਾ ਹੁੰਦੇ ਨੇ ਤੇ ਅਸੀਂ ਇਹਨੂੰ ਉਹਦੇ ਨਾਲ ਕੋਰਲੇਟ ਨਹੀਂ ਕਰਦੇ, ਇਹ ਇਹਦੇ ਕਰਕੇ ਹੋਇਆ ਹੋਊਗਾ। ਨਹੀਂ ਜੀ, ਇਹ ਤਾਂ ਨਵੀਂ ਬਿਮਾਰੀ, ਡਾਕਟਰ ਜੀ ਇਹ ਕਹਿੰਦੇ ਇਹ ਤਾਂ ਇੱਕ ਨਵੀਂ ਬਿਮਾਰੀ ਹੈ, ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਔਰ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਹੈ ਜੋ ਆਮ ਤੌਰ ਤੇ ਸਾਡੇ ਮੈਡੀਕਲ ਕਾਲਜ ਚ ਪੜ੍ਹਾਈ ਜਾਂਦੀ ਹੈ, ਉਹ ਇਹ ਸਾਨੂੰ ਦੱਸਦੀ ਹੈ ਕਿ ਕਿਸ ਕਿਸ ਚੀਜ਼ ਦਾ ਕਿਸ ਕਿਸ ਨਾਲ ਸੰਬੰਧ ਹੈਗਾ ਆ, ਕਿ ਜਿਹੜੀ ਚੀਜ਼ ਨੂੰ ਅਸੀਂ ਰਸਤਾ ਰੋਕ ਦਿੱਤਾ ਕੁਦਰਤ ਦਾ, ਉਸ ਦੇ ਰਿਜ਼ਲਟ ਦੇ ਵਿੱਚ, ਉਸ ਦੇ ਇਵਜ਼ ਦੇ ਵਿੱਚ ਤੁਹਾਡੇ ਸਰੀਰ ਵਿੱਚ ਕਿੱਥੇ ਕਿੱਥੇ ਕੀ ਕੀ ਨੁਕਸ ਪੈਦਾ ਹੋ ਸਕਦੇ ਨੇ, ਸਾਨੂੰ ਇਹ ਜਾਣਨ ਦੀ, ਜਿਵੇਂ ਗੋਡਿਆਂ ਦੇ ਪ੍ਰੋਬਲਮ ਹੁੰਦੀ ਹੈ ਤੇ ਅਲਟੀਮੇਟ ਦੀ ਆਰਥਰਾਈਟਿਸ ਦੀ ਕੋਈ ਗੱਲ ਹੁੰਦੀ ਹੈ, ਉਹਨੂੰ ਜ਼ਬਰਦਸਤੀ ਤੁਸੀਂ ਜਦੋਂ ਬਾਹਰੋਂ ਠੀਕ ਕਰਦੇ ਹੋ ਤੇ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਹੀ ਨੇ, ਰਸਤਾ ਉਹੀ ਹੈ। ਇਸੇ ਤਰ੍ਹਾਂ ਸਕਿਨ ਦੀਆਂ ਪ੍ਰੋਬਲਮ ਨੇ, ਤੁਸੀਂ ਜ਼ਬਰਦਸਤੀ ਲਾ ਲਾ ਕੇ ਕਰੀਮਾਂ ਉਦੋਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਵਿਨ ਨਹੀਂ ਕਰਦੇ, ਵਿਨ ਨਹੀਂ ਕਰਦੇ, ਸਟੀਰੋਇਡ ਵਗੈਰਾ ਦੇ ਕੇ ਤੁਸੀਂ ਹੋਰ ਤੇ ਜਿਹੜਾ ਨੁਕਸਾਨ ਕਰਦੇ ਹੀ ਕਰਦੇ ਹੋ, ਅਲਟੀਮੇਟ ਉਹਦੇ ਨਾਲ ਤੁਹਾਡੇ ਫੇਫੜਿਆਂ ਦਾ ਵੀ ਨੁਕਸਾਨ ਹੋ ਰਿਹਾ, ਕਿਉਂਕਿ ਸਕਿਨ ਨਾਲ ਹੈਗਾ। ਸੋ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਸਾਨੂੰ ਇਹ ਦੱਸਦੀ ਆ ਕਿ ਬੇਸ਼ੱਕ ਤੁਸੀਂ ਜਾਣੋ ਜਾਂ ਨਾ ਜਾਣੋ, ਕੁਦਰਤ ਨੇ ਤੁਹਾਡੇ ਮੁਤਾਬਕ ਆਪਣੇ ਅਸੂਲ ਨਹੀਂ ਬਦਲਦੇ ਨੇ,
1: ਨਹੀਂ ਬਦਲਦੇ, ਬਿਲਕੁਲ
0: ਨਹੀਂ ਬਦਲਦੇ। ਇਸ ਲਈ ਜ਼ਰੂਰੀ ਇਹ ਹੈਗਾ ਆ ਕਿ ਉਸ ਨੂੰ ਫਾਲੋ ਕਰਕੇ ਸਮਝੋ। ਤੇ ਮੈਂ ਇਹ ਗੱਲ ਕਹਿ ਰਿਹਾ ਵੀ ਅਗਰ ਕਿਸੇ ਥਾਂ ਤੇ ਰੁਕ ਗਏ ਹੋ, ਟ੍ਰੀਟਮੈਂਟ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਇਹਨੂੰ ਸਮਝਣ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 4086871899। ਵੈਸੇ ਵੀ ਅਗਰ ਸਾਇੰਟਿਫਿਕ ਤਰੀਕਾ ਕਿਸੇ ਚੀਜ਼ ਦਾ ਸਮਝਣਾ ਚਾਹੁੰਦੇ ਹੋ, ਕਿਸੇ ਬਿਮਾਰੀ ਬਾਰੇ ਸਲਾਹ ਲੈਣਾ ਚਾਹੁੰਦੇ ਹੋ, ਤਾਂ ਵੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਲੰਗਸ ਦੇ ਸਬੰਧ ਚ ਗੱਲ ਕਰਾਂਗੇ, ਔਰ ਜ਼ਰੂਰ ਸੁਣਨਾ ਕਿਉਂਕਿ ਲੰਗਸ ਬੜਾ ਜ਼ਰੂਰੀ ਅੰਗ ਹੈ ਤੁਹਾਡਾ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ, ਥੈਂਕ ਯੂ ਸੋ ਮੱਚ।

ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ, ਆਲੇ ਦੁਆਲੇ ਦੀ, ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਬਿਲਕੁਲ ਜੀ, www.parwazradio.com। ਪਰਵਾਜ਼ PARWAZ, ਇਟਸ ਅ ਵਨ ਵਰਡ ਰੇਡੀਓ, ਪਰਵਾਜ਼ ਰੇਡੀਓ, ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ 2 ਸਪੀਕਰ ਲੱਗਦੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਪਰ ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ, ਐਂਡ ਵੀ ਸ਼ੁਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਹੱਸਦੀ ਵੱਸਦੀ ਰਵੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਖਿੜਿਆ ਰਹੇ ਚਮਨ ਇਹ ਸਾਡਾ ਮੇਰੀਆਂ ਸ਼ੁਭ ਇਸ਼ਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ, ਮੈਂ ਸਾਰੇ ਹੀ ਜੱਗ ਨੂੰ ਯਾਰ ਬਣਾ ਲਾਂ ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ ਤੇ ਅੱਜ ਹੈ ਸੱਜਣੋ ਸੰਡੇ, ਹਾਂਜੀ, ਤੇ ਅੱਜ ਤਾਰੀਖ ਹੈ ਜੀ 19 ਅਪ੍ਰੈਲ ਹੋ ਗਈ ਹੈ ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ, ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ ਤੇ ਹੁਣ ਧੁੱਪ ਵੀ ਲੱਗੀ ਆ ਥੋੜੀ ਜੀ, ਅੱਜ ਵੀ ਸੋਹਣਾ ਹੀ ਆ ਦਿਨ ਉਦੋਂ, ਪਰ ਕੱਲ ਵਰਗੀਆਂ ਮੌਜਾਂ ਨਹੀਂ, ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ, ਅਸੀਂ ਇੰਜਾਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ, ਹਾਂਜੀ, ਅਸੀਂ ਬਰਫ਼ ਨੂੰ ਵੀ ਇੰਜਾਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਜੀ।
ਤੇ ਸਾਡਾ ਟੈਲੀਫੋਨ ਹੈ ਜੀ 0049 1714869514 ਹੈ ਜੀ ਸਾਡਾ ਟੈਲੀਫੋਨ ਨੰਬਰ 0049 1714 4869514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ ਤੇ ਗੱਲ ਇਸ ਤਰ੍ਹਾਂ ਦੋਸਤੋ ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕਸਟਾਡ ਹੈ ਜੀ ਆਟੋ ਰਾਈਫਨ ਆ ਐਪਸੀਲੋਨ ਸਿੱਕੇ ਬੰਦ ਮੁਰੰਮਤ ਕਰਦੇ ਨੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਉਹਦੇ ਵਿੱਚ ਕੋਈ ਵੀ ਡਿਫੈਕਟ ਹੋਵੇ ਜੀ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਆਓ ਇਹਨਾਂ ਕੋਲ ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲ ਲਈ ਜਾਵੇਗੀ ਹਾਂਜੀ ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ ਤੇ ਇਹ ਨੇ ਜੀ ਫਰੀਡਮ ਸਟਰਾਸੇ 106th ਦੇ ਵਿੱਚ ਹਾਂਜੀ ਤੇ 6365 ਮੂਲਹਾਈਮ ਜ਼ਰੂਰ ਇੱਕ ਵਾਰੀ ਦਰਸ਼ਨ ਦਿਓ ਜੀ ਤੇ ਵਧੀਆ ਲੋਕਾਂ ਦੇ ਨਾਲ ਤੁਹਾਡਾ ਵਾਹ ਪਵੇਗਾ ਸਿੱਕੇ ਬੰਦ ਤੁਹਾਨੂੰ ਕੰਮ ਕਰਕੇ ਦੇਣਗੇ ਤੇ ਗੱਲ ਇਸ ਤਰ੍ਹਾਂ ਦਾ ਵੀ ਦੋਸਤੋ ਮੈਂ ਨਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਇੱਕ ਖੂਬਸੂਰਤ ਜਿਹਾ ਗੀਤ ਸੁਣਾ ਦਿਆਂ ਹਾਂਜੀ ਇਹ ਗੀਤ ਹੈ ਜੀ ਗੀਤਾਂ ਦੀ ਰਾਣੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਤੇ ਵਾਰ ਹੈ ਮਹਾਰਾਜਾ ਰਣਜੀਤ ਸਿੰਘ ਦੀ ਕਿੰਨਾ ਖੂਬਸੂਰਤ ਸੋਹਣਾ ਮੇਲ ਹੈ ਗੀਤਾਂ ਦੀ ਰਾਣੀ ਦੀ ਆਵਾਜ਼ ਤੇ ਅਲਗੋਜਿਆਂ ਵਾਲੇ ਦਾ ਕਮਾਲ ਲਓ ਹਾਜ਼ਰ ਹੈ ਜੀ ਗੀਤ ਨੂੰ ਇੰਜੋਏ ਕਰੋ ਤੇ ਫੇਰ ਅਗਲੀ ਗੱਲਬਾਤ ਸ਼ੁਰੂ ਕਰਦੇ ਹਾਂ

ਕਦਰ ਧਿਆਨ ਸਿੰਘ ਜੀ ਸੇਵਤ ਪਾਈ ਮਹਾਰਾਜ ਨੂੰ ਦਰਸ਼ਨ ਕਰ ਗਿਆ ਚਿੱਠੀ ਜਿਖਲਾਈ ਕੇ ਨਲੂਆ ਜੰਗ ਜੂਝਦਾ ਕਰ ਗਿਆ ਚੜਾਈ

آواز آن کرنی بھول گیا سا تے بولی جان دیا تے آواز آنے جانی سی رہی تے سوری میں پھر دوبارہ شروع کرنا میں نا سجنو اس وقت بی اے فسٹ ایئر دے وچ سی جدو میں پہلا اپنا اتے وساکھی کا میلا ویکھیا سی جڑا تے انہاں دنوں دے وچ بڑی سمپل لائف ہندی سی بہت سمپل لائف لوگ گڈیاں ریڑیاں تے ٹریکٹراں تے ٹانگیاں تے میلا ویکھن جاندے ہوندے سن ہاں جی تے میلے دے وچ بڑیاں ہی رونقاں لگیاں سن ہر میلے دے وچ رونقاں ہوندیاں سن کبڈی گھوڑ تے سنگر کھان پین ودیا چیزاں بڑے سٹال لگے تے کڑیاں دے پگوڑے تے یہ وہ دس دیٹ بہت کچھ سی تے گل اس طرح بھائی او جدو اہی میلا ویکھن گئے نا میں بھی گیا سی تے ایدہ او دا اکھی ڈٹھا حال جڑا سی جس طرح میں میلا ویکھیا سی او وساکھی دا او لگا جی بیان کرنا تے میتو جیتو پاس سرما آئیاں بچیاں نویاں فراکاں پائیاں پائی میتو جیتو پاس سرما آئیاں بچیاں نویاں فراکاں پائیاں بھابی ویرو دنداسا مریا ویلی جاگر نے کھونڈا پھڑیا بنسا کبڈی کھیڈن آیا پندے عملی نے سوٹا لایا پائے بنسا کبڈی دا تھم ورگا جوان جوان بٹرا دا ساڈے علاقے دا منیا پرمنیا لاکر سی وڈے وڈے ریڈراں دیاں نے باجیاں پوائیاں رج کے سونا سونا ہی شریر اونوں اوپر والے نے دتا سی ویلی جاگر نے کھونڈا پھڑیا بھابی ویرو دنداسا ملیا بنسا کبڈی کھیڈنے آیا پندے عملی نے سوٹا لایا او کندھا وچ پھرے وجدا سسے گھگرا سوف دا سندوک وچوں کڈ دے نی میلے وچ ٹول وجدا گھگرا سوف دا سندوک وچوں کڈ دے میلے وچ ٹول وجدا دوستو میلا شروع ہون تو پہلا تین چار دن پہلا رات نو ٹول وجنا شروع ہو جاندا ہوندا سی تے او چھ چھ میل تک رات نو ٹول سندا ہوندا سی چار چپیرے گھگی ٹولی نے ٹول وجایا ویاں پنڈاں دا دل تڑکایا گھگی ٹولی نے ٹول وجایا ویاں پنڈاں دا دل تڑکایا ਬੋਤਲਾਂ ਨਾਲ ਗਲਾਸੀਆਂ ਖੜਕਣ ਸੰਤੇ ਬੰਤੇ ਨੇ ਤੁਰਲੇ ਛੱਡੇ ਆਹ ਮੇਲੇ ਨੂੰ ਜਾਂਦੇ ਗੱਡੇ ਬਲਦਾਂ ਦੇ ਗਲ ਟੱਲੀਆਂ ਖੜਕਣ ਸੰਤੇ ਬੰਤੇ ਨੇ ਤੁਰਲੇ ਛੱਡੇ ਆਹ ਮੇਲੇ ਨੂੰ ਜਾਂਦੇ ਗੱਡੇ ਬਲਦਾਂ ਦੇ ਗਲ ਟੱਲੀਆਂ ਖੜਕਣ ਕੱਕੇ ਵਾਲ ਬਚਨੋ ਦੇ ਇਹ ਤਾਂ ਦੁਧੀਆ ਮੱਕੀ ਦੀ ਛੱਲੀ ਜੇ ਦਮੜੀ ਦਾ ਸੱਕ ਮਾਰ ਕੇ ਅੱਗ ਲਾਉਣ ਮੇਲੇ ਨੂੰ ਚੱਲੀ ਜੇ ਬਲੌਰੀ ਅੱਖਾਂ ਵਾਲੀ ਦਿਲ ਮੇਰਾ ਲੈ ਗਈ ਮੇਲੇ ਚ ਮਿਲਾਂਗੇ ਮੈਨੂੰ ਕਹਿ ਗਈ ਛਾਲ ਮਾਰ ਗੱਡੇ ਤੇ ਬਹਿ ਗਈ ਤੂੰ ਪਿੱਛੇ ਪਿੱਛੇ ਆਵੀਂ ਭੱਜਦਾ ਸੱਸੇ ਘੱਗਰਾ ਸੂਫ ਦਾ ਸੰਦੂਕ ਵਿੱਚੋਂ ਕੱਢ ਦੇ ਨੀ ਮੇਲੇ ਵਿੱਚ ਢੋਲ ਵੱਜਦਾ ਵਾਹ ਵਾਹ ਮੁਟਿਆਰਾਂ ਟੋਲੀਆਂ ਬਨ ਬਨ ਆ ਗਈਆਂ ਸਾਰੇ ਮੇਲੇ ਵਿੱਚ ਛਾ ਗਈਆਂ ਉਹਨਾਂ ਮੱਲ ਲਏ ਪੰਘੂੜੇ ਮੁਟਿਆਰਾਂ ਟੋਲੀਆਂ ਬਨ ਬਨ ਆ ਗਈਆਂ ਸਾਰੇ ਮੇਲੇ ਵਿੱਚ ਛਾ ਗਈਆਂ ਉਹਨਾਂ ਮੱਲ ਲਏ ਪੰਘੂੜੇ ਉਹਨਾਂ ਦੀਆਂ ਜੁਲਫਾਂ ਜਹਿਰੀ ਨਾਗ ਜਿਵੇਂ ਹਾਸੇ ਅਨਹਦ ਰਾਗ ਜਿਵੇਂ ਰੰਗ ਮਹਿੰਦੀ ਦੇ ਗੂੜੇ ਉਹਨਾਂ ਦੀਆਂ ਜੁਲਫਾਂ ਯਹਿਰੀ ਨਾਗ ਜਿਵੇਂ ਹਾਸੇ ਅਨਹਦ ਰਾਗ ਜਿਵੇਂ ਰੰਗ ਮਹਿੰਦੀ ਦੇ ਗੂੜੇ ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ ਹੱਥੀ ਰੰਗਲੇ ਚੂੜੇ ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ
ਕੋਕਾ ਛੱਟਣ ਬਣਸੋ ਦਾ ਮਾਰੇ ਲਿਸ਼ਕਾਰੇ ਤੇ ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ ਨੀ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਮੇਲੇ ਵਿੱਚ ਢੋਲ ਵੱਜਦਾ। ਦੋਸਤੋ ਇਹ ਜਿੰਨਾ ਲੜਕੀਆਂ ਦੇ ਮੈਂ ਨਾਂ ਲੈ ਰਿਹਾ ਓਰਿਜਿਨਲ ਨਾਂ ਨੇ ਸਾਡੇ ਪਿੰਡ ਦੀਆਂ ਲੜਕੀਆਂ ਹੁੰਦੀਆਂ ਸਨ ਸਾਰੀਆਂ ਦੀਆਂ ਸਾਰੀਆਂ। ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ। ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ। ਉਹਨਾਂ ਦਾ ਅੰਗ ਅੰਗ ਢੋਲ ਤੇ ਨੱਚਦਾ ਤੇ ਡੌਲੇ ਫਰਕਣ। ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ। ਜੀਤੋ ਨੂੰ ਪੰਮਾ ਸੋਹਣਾ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ। ਜੀਤੋ ਨੂੰ ਪੰਮਾ ਸੋਹਣਾ ਲੱਗਦਾ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਗਿੱਦੜ ਸ਼ੇਰ ਬਣ ਕਿੱਦਾਂ ਗੱਜਿਆ ਜੇ ਆ ਖਾਲਸਾ ਕਿਉਂ ਤੇ ਕਿੱਦਾਂ ਸੱਜਿਆ ਜੇ ਢਾਡੀਆਂ ਇਤਿਹਾਸ ਸੁਣਾਇਆ ਜੇ। ਭਾਈ ਖਾਲਸਾ ਕਿਉਂ ਤੇ ਕਿੱਦਾਂ ਸੱਜਿਆ ਜੇ ਢਾਡੀਆਂ ਇਤਿਹਾਸ ਸੁਣਾਇਆ ਜੇ। ਆਲ ਗੋਜਿਆਂ ਵਖਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ। ਭਾਈ ਸੱਤੇ ਇਹ ਨਾ ਉਹ ਬੀਬੀ ਜਿਹੜੀ ਡੇਰੇ ਬਾਬੇ ਨਾਨਕ ਦੀ ਜੁਗਨੀ ਗਾਉਂਦੀ ਹੁੰਦੀ ਸੀ ਉਹਦੇ ਨਾਲ ਸੱਤਾ ਅਮਲੀ ਵਜਾਉਂਦਾ ਹੁੰਦਾ ਸੀ ਝੂਟਾ ਗੁਰਮੀਤ ਬਾਵਾ ਦੇ ਨਾਲ। ਢਾਡੀਆਂ ਇਤਿਹਾਸ ਸੁਣਾਇਆ ਜੇ ਅਲਗੋ ਜਿਹਾ ਵਖਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ। ਆ ਨਰਿੰਦਰ ਬੀਬਾ ਨੇ ਮੇਲੇ ਦਾ ਦਿਲ ਧੜਕਾਇਆ ਜੇ। ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜੱਗ ਤੇ ਤਣ ਜਾਏ। ਮੇਰੀ ਮੰਨ ਲੈ ਰੱਬਾ ਸੋਹਣਿਆ ਦੁਨੀਆਂ ਮੇਲਾ ਬਣ ਜਾਏ। ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜੱਗ ਤੇ ਤਣ ਜਾਏ। ਆ ਮੇਰੀ ਮੰਨ ਲੈ ਰੱਬਾ ਸੋਹਣਿਆ ਦੁਨੀਆਂ ਮੇਲਾ ਬਣ ਜਾਏ। ਮੈਂ ਗੋਡੇ ਟੇਕ ਕਰਾਂ ਸਜਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢ ਦੇ ਨੀ ਮੇਲੇ ਵਿੱਚ ਢੋਲ ਵੱਜਦਾ। ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ। ਆ ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ। ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ। ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ। ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜਫੜ ਕੁੱਟਿਆ ਜੇ। ਆ ਬਣਸੇ ਦੀਆਂ ਕਿਆ ਬਾਤਾਂ। ਜਿੱਡਾ ਸ਼ੇਰ ਜਵਾਨ ਤੇ ਸੋਹਣਾ ਸਾਡੇ ਇਲਾਕੇ ਚ ਹੋਇਆ ਓਨੀ ਮਾੜੀ ਕਿਸਮਤ ਵਾਲਾ ਹੋਇਆ ਬਾਤ। ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜਫੜ ਕੁੱਟਿਆ ਜੇ। ਬਣਸੇ ਦੇ ਥੰਮਾਂ ਵਰਗੇ ਪੱਟ ਦੇ ਫਲਾਦੀ ਡੌਲੇ ਜਿਨ੍ਹਾਂ ਦਾ ਭਾਰ ਨਹੀਂ ਸੀ ਧਰਤੀ ਝੱਲਦੀ ਉਸ ਕੀਤੇ ਕੱਖੋਂ ਹੌਲੇ। ਉਹ ਚੀਤਿਆਂ ਚ ਸ਼ੇਰ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਆ ਲਓ ਜੀ ਇੱਕ ਹੀਰੋ ਸਾਡੇ ਇਲਾਕੇ ਦਾ ਨਵਾਂ ਬਦਮਾਸ਼ ਆਇਆ ਜੇ ਮੇਲੇ ਦੇ ਵਿੱਚ। ਅੱਜ ਰਾਜ ਦੀ ਮੈਂ ਇੰਟਰੋਡਕਸ਼ਨ ਕਰਵਾਉਣ ਲੱਗਾ ਤੁਹਾਡੇ ਨਾਲ। ਦੋ ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ 10 ਮਹੀਨੇ ਰਹਿੰਦਾ ਅੰਦਰ ਜੇ। ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮੱਲੀਆਂ ਦਾ ਲੱਭੂ ਕੰਜਰ ਜੇ। ਮਾਫ ਕਰਨਾ ਦੋਸਤੋ ਇਹਨੂੰ ਸਾਰਾ ਇਲਾਕਾ ਹੀ ਉਹਨਾਂ ਨੇ ਪਿਆਰ ਨਾਲ ਇਹਨੂੰ ਨਾਂ ਲੱਭੂ ਕੰਜਰ ਦਿੱਤਾ ਸੀ। ਜੇ ਮੈਂ ਇਹਦਾ ਨਾਂ ਨਾ ਲਵਾਂ ਤੇ ਮੈਂ ਇਹਦੇ ਨਾਲ ਬੇਇਨਸਾਫੀ ਕਰਾਂਗਾ। ਇਹਨੂੰ ਵੀ ਪਤਾ ਸੀ ਕਿ ਸਾਰਾ ਇਲਾਕਾ ਮੈਨੂੰ ਲੱਭੂ ਕੰਜਰ ਕਹਿੰਦਾ। ਇਹ ਅੰਗਰੇਜ਼ਾਂ ਦੇ ਵੇਲੇ ਇਹਦਾ ਪਿਓ ਅੰਗਰੇਜ਼ਾਂ ਦਾ ਚਾਪਲੂਸ ਸੀ ਤੇ ਇਹਨਾਂ ਨੂੰ ਬਹੁਤ ਸਾਰੀ ਜ਼ਮੀਨ ਮਿਲੀ ਸੀ ਤੇ ਅੱਗੋਂ ਨਲਾਇਕ ਇੱਦਾਂ ਦੀ ਔਲਾਦ ਹੋਈ। ਉਹਦਾ ਔਲਾਦ ਹੈ ਲੱਭੂ ਜੇ ਜਿਹੜਾ ਵੈਲੀ ਸੀ ਇਲਾਕੇ ਦਾ।
ਹਰ ਵੇਲੇ 10-15 ਬਦਮਾਸ਼ ਇਹਦੀ ਹਵੇਲੀ ਬੈਠੇ ਰਹਿੰਦੇ ਹੁੰਦੇ ਸੀ ਤੇ ਇਹਨੇ ਐਂਟਰੀ ਕੀਤੀ ਜੇ ਹੁਣ ਮੇਲੇ ਦੇ ਵਿੱਚ 2 ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ 10 ਮਹੀਨੇ ਰਹਿੰਦਾ ਅੰਦਰ ਜੇ ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮੱਲੀਆਂ ਦਾ ਲੱਭੂ ਕੰਜਰ ਜੇ ਇਹਦੇ ਉਲਟੇ ਕਾਰੇ ਉਹਨੇ ਦੁਕਾਨਾਂ ਵਾਲੇ ਘੁੱਟ ਦਿੱਤੇ ਸਰਕਸ ਦੇ ਤੰਬੂ ਪੁੱਟ ਦਿੱਤੇ ਮਾਰੇ ਲਲਕਾਰੇ ਭਾਈ ਸਾਰੇ ਮੇਲੇ ਉਹਨੂੰ ਢਾ ਲਿਆ ਭੰਨ ਵੱਖੀਆਂ ਲੰਮਾ ਪਾ ਲਿਆ ਤੇ ਛਿੱਤਰ ਮਾਰੇ ਲਓ ਜੀ ਪੁਲਿਸ ਦੀ ਟੋਲੀ ਪਿੱਪਲ ਥੱਲੇ ਬਹਿ ਕੇ ਲਾਂਭੇ ਮੇਲੇ ਤੋਂ ਸ਼ਰਾਬ ਪੀ ਰਹੀ ਜਦੋਂ ਮੇਲੇ ਸਾਰੇ ਨੇ ਲੱਭੂ ਦੀ ਢਾਣੀ ਨੂੰ ਕੁੱਟਣਾ ਸ਼ੁਰੂ ਕਰਤਾ ਲੱਭੂ ਉਹਨਾਂ ਨਾਲ ਹੀ ਸ਼ਰਾਬ ਪੀਂਦਾ ਆਇਆ ਸੀ ਮੇਲੇ ਦੇ ਵਿੱਚ ਤੇ ਉਹ ਪੁਲਿਸ ਦੀ ਢਾਣੀ ਡਾਂਗਰਾਂ ਲੈ ਕੇ ਫਿਰ ਮੇਲੇ ਚ ਵੜ ਗਈ ਵਾਰ ਪੁਲਿਸ ਦੀ ਮੇਲੇ ਵਿੱਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫਿਰ ਵਾਰ ਪੁਲਿਸ ਦੀ ਮੇਲੇ ਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫੇਰੀ ਭਾਈ ਇੱਕ ਉਜੰਡ ਪੰਜਾਬ ਵੀ ਪੰਜਾਬ ਪੁਲਿਸੀਏ ਡਾਂਗਾਂ ਮੇਰੇ ਛੱਡੀਆਂ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀ ਦੋਸਤੋ ਪੁਲਿਸ ਵਾਲੇ ਕੁੱਟਣ ਡਏ ਹੋਣ ਤੇ ਉਹਨਾਂ ਦਾ ਮੂੰਹ ਬੰਦ ਰਹੇ ਕਦੀ ਹੋ ਹੀ ਨਹੀਂ ਸਕਦਾ ਇੱਕ ਡੰਡਾ ਮਾਰਨ ਨਾਲ 2-3 ਗਾਲਾਂ ਵੀ ਕੱਢ ਜਾਂਦੇ ਨੇ ਤੁਹਾਨੂੰ ਵੀ ਪਤਾ ਹੀ ਹੈ ਇੱਕ ਉਜੰਡ ਪੰਜਾਬ ਪੁਲਸੀਏ ਡਾਂਗਾਂ ਸੁੱਚੇ ਦੇ ਛੱਡੀਆਂ ਆ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀਆਂ ਭੱਜਣ ਦਾ ਰਸਤਾ ਨਜ਼ਰ ਨਹੀਂ ਆਉਂਦਾ ਮੈਂ ਪੁਲਿਸ ਦੀਆਂ ਡਾਂਗਾਂ ਅੱਗੇ ਹੱਥ ਡਾਉਂਦਾ ਪੁੱਠੇ ਪੈਰੀ ਆਵਾ ਨੱਸਦਾ ਸੱਸੇ ਘੱਗਰਾ ਸੂਖ ਦਾ ਸੰਦੂਖ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਸੱਸੇ ਘੱਗਰਾ ਸੂਖ ਦਾ ਸੰਦੂਕ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਇਸ ਤਰ੍ਹਾਂ ਪੁਲਿਸ ਵਾਲਿਆਂ ਨੇ ਮੇਲਾ ਬੰਦ ਕਰਵਾਇਆ ਸੀ ਸ਼ਾਮ ਨੂੰ ਦੋਸਤੋ ਇਹ ਨੈਚੁਰਲੀ ਸਾਡੇ ਪੁਲਿਸ ਮੇਲੇ ਜਿਹੜੇ ਨੇ ਨਾ ਅਕਸਰ ਕਈ ਬਹੁਤ ਸਾਰੇ ਮੇਲੇ ਤੇ ਜਦੋਂ ਪੁਲਿਸ ਮੇਲੇ ਚ ਆਉਣ ਵਾਲੀ ਲੜਿਆ ਕੌਣ ਕਿੰਨੇ ਕਿੰਨੂ ਮਾਰਿਆ ਇਹ ਪੁਲਿਸ ਵਾਲਿਆਂ ਨੇ ਹੀ ਵੇਖਿਆ ਉਹਨਾਂ ਨੇ ਕਬੱਡੀਓ ਹੀ ਡਾਂਗ ਮੇਲੇ ਨੂੰ ਫੇਰਨੀ ਸ਼ੁਰੂ ਕਰ ਦਿੱਤੇ ਸੀ ਜਿਹਦੇ ਵਿੱਚ ਸਾਡੇ ਵੀ ਡਾਂਗਾ ਫੇਰਨੀ ਭਾਈ ਇਹ ਵੀ ਪੰਜਾਬ ਦਾ ਇੱਕ ਰੰਗ ਹੈ ਸਾਡੇ ਕਲਚਰ ਦਾ ਇੱਕ ਰੰਗ ਹੈ ਹਾਂਜੀ ਜਿਹੜਾ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ ਤੇ ਹੁਣ ਮੈਂ ਆਪਣਾ ਕਾਲਾਂ ਵੱਲ ਚੱਲਦਾ ਤੇ ਸਭ ਤੋਂ ਪਹਿਲੀ ਕਾਲ ਸਾਡੇ ਅਖਤਰ ਸਾਹਿਬ ਹੋਣਾ ਦੀ ਪਾਕਿਸਤਾਨ ਤੋਂ ਹੈ ਤੇ ਅਖਤਰ ਸਾਹਿਬ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਤੁਸੀਂ ਇਸ ਤਰ੍ਹਾਂ ਕਰੋ ਭਾਈ ਰੇਡੀਓ ਬੰਦ ਕਰ ਦਿਓ ਤੇ ਮੈਂ ਤੁਹਾਨੂੰ ਲੱਗਾ ਜੀ ਕਾਲ ਕਰਨ ਦੋਸਤੋ ਤੁਸੀਂ ਪਹਿਲੇ ਆਵਰ ਵਿੱਚ ਬਹੁਤ ਘੱਟ ਆਉਂਦੇ ਹੋ ਦੂਸਰੇ ਆਵਰ ਵਿੱਚ ਫਿਰ ਆਉਂਦੇ ਹੋ ਪਹਿਲੇ ਆਵਰ ਵਿੱਚ ਵੀ ਕਾਲ ਕਰਿਆ ਕਰੋ ਤਾਂ ਕਿ ਰੌਣਕਾਂ ਕੰਟੀਨਿਊਸਲੀ ਲੱਗੀਆਂ ਰਹਿਣ ਤੇ ਅਖਤਰ ਹਾਕਮ ਦਾ ਵੀ ਨਹੀਂ ਅਖਤਰ ਸਾਹਿਬ

0: ਤੇ ਅਕਸਰ ਆਪਣੇ ਨਾ ਸੁੱਕੇ ਚੌਧਰੀ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਇਹਨਾਂ ਨੂੰ ਪੱਗ ਬੰਨਣ ਦਾ ਜਾਂ ਚੌਧਰ ਕਰਨ ਦਾ ਬੜਾ ਸ਼ੌਕ ਹੁੰਦਾ, ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੱਗ ਦੇ ਪਿੱਛੇ ਕੀ ਹੁੰਦਾ ਜਾਂ ਪੱਗ ਦੇ ਵਾਲਾਂ ਦੇ ਵਿੱਚ ਕੀ ਹੁੰਦਾ, ਪੱਗ ਕਿਉਂ ਬੰਨੀ ਜਾਂਦੀ ਹੈ। ਇਹ ਕੁਰਬਾਈ ਦੇ ਵਿੱਚ ਮੈਂ ਬਿਆਨ ਕਰਾਂਗਾ। ਐਵੇਂ ਪੱਗ ਨਹੀਂ ਬੰਨੀ ਜਾਂਦੀ, ਪੱਗ ਦੇ ਪਿੱਛੇ ਜੱਦ ਹੁੰਦੀ ਏ। ਗੁੱਸਾ ਨਫ਼ਰਤ ਬੋ ਨਹੀਂ ਹੁੰਦੀ, ਸਬਰ ਸ਼ੁਕਰ ਦੀ ਹੱਦ ਹੁੰਦੀ ਏ। ਅਖਤਰ ਪੁੱਛ ਪਛਾ ਕੇ ਬੰਨੀ ਪੱਗ ਦਾ ਕਿਸੇ ਸਿਆਣੇ ਕੋਲੋਂ, ਪੱਗ ਬੰਦੇ ਦੀ ਸ਼ਾਨੋ ਸ਼ੌਕਤ ਪੱਗ ਬੰਦੇ ਦਾ ਕੱਦ ਹੁੰਦੀ ਏ। ਐਵੇਂ ਪੱਗ ਨਹੀਂ ਬੰਨੀ ਜਾਂਦੀ, ਪੱਗ ਦੇ ਪਿੱਛੇ ਜੱਦ ਹੁੰਦੀ ਏ। ਤੇ ਉਦਣ ਮੈਂ ਤੁਹਾਨੂੰ ਨਜ਼ਮ ਸੀਗੀ ਸੁਣਾਉਣ ਡਿਆ, ਥੋੜੀ ਜੀ ਸੁਣਾਈ ਸੀਗੀ।
1: ਇਹ ਆਪਣਾ ਅਖਤਰ ਸਾਹਿਬ, ਮੈਂ ਤੁਹਾਡੇ ਵਿੱਚ ਕੁਛ ਕਰੈਕਟਰ ਵੇਖਣਾ ਜਿਨ੍ਹਾਂ ਨੇ ਨਾ ਵੱਡੀ ਹੁੰਦੀ ਹੈ ਤੇ ਸੋਹਣਾ ਉੱਤੇ ਫਰਲਾ ਤੁਰਲਾ ਕੱਢਿਆ ਹੁੰਦਾ,
0: ਤੁਰਲਾ ਕੱਢਿਆ
1: ਹੁੰਦਾ, ਬਹੁਤ ਸੋਹਣੇ ਲੱਗਦੇ ਨੇ ਮੈਨੂੰ, ਉਹ ਪੱਗ ਬਹੁਤ ਸੋਹਣੀ ਲੱਗਦੀ।
0: ਨਹੀਂ ਜੀ, ਮੈਂ ਆਪ ਵੀ ਨਾ ਜਦੋਂ ਕਿਤੇ ਬਾਹਰ ਅੰਦਰ ਜਾਵਾਂ ਤੇ ਮੈਂ 5 ਮੀਟਰ ਦੀ ਰੱਖੀ ਹੋਈ ਹੈ, ਮੈਂ ਵੀ ਪਾਗੀ ਬੰਨਦਾ ਹੁੰਦਾ, ਤੇ ਸਾਡੀ ਪਛਾਣ ਵੀ ਉਹੀ ਆ,
1: ਬਹੁਤ ਸੋਹਣੇ ਲੱਗਦੇ ਨੇ ਉਹ ਲੋਕ।
0: ਹਾਂਜੀ, ਉਹ ਪੜ੍ਹਨਾ ਲਿਖਣਾ ਜਾਂ ਬਾਕੀ ਦੇ ਮਾਮਲਾ ਉਹ ਤਾਂ ਠੀਕ ਆ, ਲੇਕਿਨ ਅਸੀਂ ਆਪਦੇ ਜੇ ਪਿਛੋਕੜ ਨੂੰ ਭੁੱਲ ਜਾਵਾਂਗੇ ਤੇ ਫਿਰ ਅਸੀਂ ਕਿਸ ਕੰਮ ਦੇ ਆ। ਅਸਲ ਗੱਲ ਤੇ ਜਿਹੜੀ ਹੈਗੀ ਹੈ ਨਾ ਇਹ ਹੈ ਨਾ ਜੀ, ਤੇ ਉਹ ਮੈਂ ਉਹਦਾ ਇੱਕ ਹਿੱਸਾ ਅੱਜ ਤੁਹਾਨੂੰ ਹੋਰ ਸੁਣਾਊਂਗਾ। ਦੋ ਹਿੱਸੇ ਤਾਂ ਉਦੋਂ ਮੈਂ ਸੁਣਾਏ ਸੀ, ਜਿਹੜੀ ਮੈਂ ਸੁਣਾਈ ਸੀ, ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ। ਪਹਿਲਾ ਸ਼ੇਰ ਮੈਂ ਉਹ ਸੁਣਾਊਂਗਾ, ਬਾਕੀ ਫਿਰ ਅੱਗੋਂ ਦੂਸਰੇ ਸ਼ੁਰੂ ਕਰੂੰਗਾ। ਆ ਮੈਂ ਤੈਨੂੰ ਪਿੰਡ ਵਿਖਾਵਾਂ, ਬੋਧਾ ਸੀਮਨ ਟਿੰਡ ਵਿਖਾਵਾਂ, ਲੱਜ ਬੋਕਾ ਤੇ ਭੌਣੀ ਦੱਸਾਂ, ਕੁੱਟ ਕਟਾਪਾ ਤੌਣੀ ਦੱਸਾਂ, ਅੱਦੜ ਵਿੰਜੀ ਕਾਣੀ ਦੱਸਾਂ, ਕੁੱਟ ਕਟਾਪਾ ਤੌਣੀ ਦੱਸਾਂ, ਅੱਦੜ ਵਿੰਜੀ ਕਾਣੀ ਦੱਸਾਂ, ਵੱਡ ਵਡੇਰੀ ਸਿਆਣੀ ਦੱਸਾਂ, ਮੰਡਾ ਫੁਲਕਾ ਰੋਟੀ ਦੱਸਾਂ, ਲੰਮੀ ਪਤਲੀ ਮੋਟੀ ਦੱਸਾਂ, ਫੂਕ ਨੀ ਚਿਮਟਾ ਬਾਲਣ ਦੱਸਾਂ, ਬਾਟ ਖੀਰਾ ਤੇ ਸਾਲਣ ਦੱਸਾਂ,
1: ਕਮਾਲ ਕਰ ਦਿੱਤੀ ਆ ਤੁਸੀਂ,
0: ਪੱਗਲ ਫੇਸ ਬੁੱਕਲ ਦੱਸਾਂ, ਡੋਰ ਗੁੱਡੀ ਤੇ ਤੁੱਕਲ ਦੱਸਾਂ, ਚਿਮਟਾ ਬੀਨ ਤੇ ਢੋਲ ਦਾ ਦੱਸਾਂ, ਦੋੜੇ ਮਾਹੀਏ ਬੋਲ ਦਾ ਦੱਸਾਂ, ਚਾਹ ਕਾਹਵਾ ਤੇ ਕਾਫੀ ਦੱਸਾਂ, ਡੀਖੇ ਵਾਲੀ ਟਾਫੀ ਦੱਸਾਂ, ਕੁਰਸੀ ਸੂਫਾ ਪੀੜਾ ਦੱਸਾਂ, ਚੁੰਨੀ ਚਾਦਰ ਲੀੜਾ ਦੱਸਾਂ, ਛੱਜ ਪਰਾਗਾ ਪੀਣ ਕੀ ਹੁੰਦਾ, ਬਾਜ ਸੱਜਣ ਦੇ ਜੀਣ ਕੀ ਹੁੰਦਾ, ਕਚਾਵਾ ਗੱਦੀ ਵਾਹਣਾ ਦੱਸਾਂ, ਰਹਿਣਾ ਦੇਣਾ ਲੈਣਾ ਲਾਣਾ ਦੱਸਾਂ, ਸੁੱਚਾ ਸੱਚਾ ਯਾਰ ਕੀ ਹੁੰਦਾ, ਇਸ਼ਕ ਮੁਹੱਬਤ ਪਿਆਰ ਕੀ ਹੁੰਦਾ, ਥੂਆ ਕੀੜੀ ਕਾਢਾ ਦੱਸਾਂ, ਕੱਪੜਾ ਲੀੜਾ ਆਡਾ ਦੱਸਾਂ, ਛਿਜੀਆਂ ਪੋਣੀ ਕੰਗ ਦਾ ਦੱਸਾਂ, ਬੁੱਕਲ ਪੱਲੂ ਸੰਗ ਦਾ ਦੱਸਾਂ, ਅੱਧੀ ਛੁੱਟੀ ਸਾਰੀ ਦੱਸਾਂ, ਰਾਕਟ ਡੱਡੂ ਲਾਰੀ ਦੱਸਾਂ, ਵੇਦੇ ਚਿੱਚੜ ਜੂੰ ਦਾ ਦੱਸਾਂ, ਕਪਾਹ ਫੁੱਟੀ ਤੇ ਰੂੰ ਦਾ ਦੱਸਾਂ, ਲਿੱਚਰ ਪੌਲਾ ਛੰਡ ਕੀ ਹੁੰਦਾ, ਪੱਲੀ ਤੰਗੜ ਪੰਡ ਕੀ ਹੁੰਦਾ, ਤੈਨੂੰ ਕੱਚੀ ਸੜਕੀ ਦੱਸਾਂ, ਧੁੱਪ ਚਿਟਕੇ ਦੀ ਕੜਕੀ ਦੱਸਾਂ, ਤੈਨੂੰ ਨਿੰਮ ਨਮੋਲੀ ਦੱਸਾਂ, ਸ਼ੇਰ ਮਾਰਕਾ ਗੋਲੀ ਦੱਸਾਂ, ਨਿੰਬੂ ਲਸਣ ਲਸੂੜੇ ਦੱਸਾਂ, ਮੀਂਹ ਪੈਂਦੇ ਵਿੱਚ ਪੂੜੇ ਦੱਸਾਂ, ਮੱਝ ਦੇ ਦੁੱਧ ਦੀ ਖੀਰ ਮੈਂ ਦੱਸਾਂ, ਖਤਮ ਦਰੂਦ ਤੇ ਪੀਰ ਮੈਂ ਦੱਸਾਂ, ਯੱਸੂ ਪੰਜੂ ਹਾਰ ਦਾ ਦੱਸਾਂ, ਯੱਸੂ ਪੰਜੂ ਹਾਰ ਦਾ ਦੱਸਾਂ, ਬੇਲੀ ਮਿੱਤਰ ਯਾਰ ਦਾ ਦੱਸਾਂ, ਸੁੱਗੜ ਧੀ ਤੇ ਗੁੱਤ ਦਾ ਦੱਸਾਂ, ਕਰਮਾਂ ਵਾਲੇ ਪੁੱਤ ਦਾ ਦੱਸਾਂ, ਪੱਸਲ ਗਿੱਟੇ ਗੋਡੇ ਦੱਸਾਂ, ਦਾਰੂ ਫੀਮ ਤੇ ਡੋਡੇ ਦੱਸਾਂ, ਭਾਂਡਿਆਂ ਵਾਲੀ ਡੋਲੀ ਦੱਸਾਂ, ਚਰਬੀ ਡੋਲੂ ਕੌਲੀ ਦੱਸਾਂ, ਛਿੱਕੂ ਯਾਰ ਪਟਾਰੀ ਦੱਸਾਂ, ਭਾਂਡਾ ਠੀਕਰ ਖਾਰੀ ਦੱਸਾਂ,
1: ਕਮਾਲ ਕਰ ਦਿੱਤੀ
0: ਸਰ। ਇਸੇ ਤਰ੍ਹਾਂ ਇਹ ਬਹੁਤ ਲੰਮੀ ਆ ਇਹ ਵਰਗਾ, ਫਿਰ ਨਹੀਂ ਥੋੜੀ ਥੋੜੀ ਕਰਕੇ ਜਿਹੜੀ ਹੈਗੀ ਨਾ ਉਹ ਮੈਂ ਜਨਾਬ ਦੀ ਖਿਦਮਤ ਚ ਹਾਜ਼ਰ ਕਰਦਾ ਰਹੂੰਗਾ।

0: ਭਰਾ ਸੁਣਨ ਵਾਲੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਇਹ ਯਾਨੀ ਕਿ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਹ ਮੈਨੂੰ ਪਸੰਦ ਕਰਦੇ ਨੇ। ਅੱਲਾਹ ਤਾਲਾ ਦੀ ਜ਼ਾਤ ਜਿਹੜੀ ਹੈਗੀ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖਿਆ, ਹੱਸਦੇ ਵੱਸਦੇ ਰਹਿਣ। ਤੇ ਮੇਰਾ ਇੱਕ ਫੇਰ ਮੈਂ ਛੋਟਾ ਜਿਹਾ ਸੁਣਾਉਣਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਸ਼ੈ ਆ, ਆਪਦੀ ਜ਼ਿੰਦਗੀ ਤੇ ਇਹ ਲਾਗੂ ਕਰ ਲਓ। ਝੂਠੇ ਠੱਗ ਫਰੇਬੀ ਚਵਲਾ,
1: ਝੂਠੇ ਠੱਗ ਫਰੇਬੀ ਚਵਲਾ,
0: ਝੂਠੇ ਠੱਗ ਫਰੇਬੀ ਚਵਲਾ ਮੈਂ ਜੁੱਤੀ ਦੀ ਨੋਕ ਤੇ ਰੱਖੇ। ਮੂੰਹ ਦੇ ਮੋਮਨ, ਮੂੰਹ ਦੇ ਮੋਮਨ ਟਿੱਡੋ ਕੋੜੇ, ਜਿੱਥੇ ਟਕਰੇ ਠੋਕ ਕੇ ਰੱਖੇ ਮੈਂ ਜੁੱਤੀ ਦੀ ਨੋਕ ਤੇ ਰੱਖੇ। ਤੇ ਇੱਕ ਰੁਬਾਈ ਛੋਟੀ ਜੀ ਜਾਂਦਾ ਜਾਂਦਾ ਆਖਰੀ, ਚੀਨੇ ਡੱਬੇ ਚਿੱਟੇ ਕਾਲੇ, ਚੀਨੇ ਡੱਬੇ ਚਿੱਟੇ ਕਾਲੇ, ਵਿੰਗੀਆਂ ਸਿੱਧੀਆਂ ਪੂਛਾਂ ਵਾਲੇ।
1: ਵਿੰਗੀਆਂ ਸਿੱਧੀਆਂ ਪੂਛਾਂ ਵਾਲੇ, ਵਾਹ।
0: ਦੁੱਖ ਹੋਇਆ ਜਦੋਂ ਅੱਗੋਂ ਭੌਂਕੇ, ਜਿਹੜੇ ਜਿਹੜੇ ਕੁੱਤੇ ਹੱਥੀ ਵਾਲੇ। ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਜੀ ਸਲਾਮ ਆਖਿਆ ਜੇ, ਤੇ ਉਹ ਹੀ ਪਿਛਲੇ ਆਖਰੀ ਪੈਗਾਮ ਮੇਰਾ ਜਿਹੜਾ ਮੈਂ ਪਿਛਲੀ ਵਾਰੀ ਵੀ ਦਿੱਤਾ ਸੀ ਕਿ ਅਮਰੀਕਾ ਚ ਬੈਠੇ ਹੋਏ ਮੇਰੇ ਭਰਾ ਨੂੰ ਤੇ ਭਤੀਜਿਆਂ ਨੂੰ ਬਹੁਤ ਬਹੁਤ ਬਹੁਤ ਬਹੁਤ ਦੁਆ ਸਲਾਮ ਹੋਵੇ। ਹੱਸਦੇ ਵਾਸਦੇ ਰਹਿਣ, ਬਾਤ ਰਹਿਣ।
1: ਆਪਣੇ ਭਰਾ ਦਾ ਨਾਮ ਲਓ,
0: ਡਾਕਟਰ ਮੁਜਾਹਦ ਅਲੀ ਨਾਸਰ ਸਾਹਿਬ ਜੀ, ਅਜ਼ਬਤ ਟੌਨ ਹੈ ਅਮਰੀਕਾ ਦੇ ਵਿੱਚ, ਤੇ ਉਹ ਜਿਹੜਾ ਹੈਗਾ ਅੱਲਾ ਉਹਨਾਂ ਨੂੰ ਆਬਾਦ ਰੱਖੇ, ਹੱਸਦੇ ਵਾਸਦੇ ਰਹਿਣ, ਉਹਨਾਂ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਅੱਲਾ ਤਾਲਾ ਦੀ ਜ਼ਾਤ ਹੋਰ ਉਹਨਾਂ ਚ ਇਜ਼ਾਫਾ ਕਰੇ। ਮੇਰਾ ਇਹੀ ਜਿਹੜਾ ਹੈਗਾ ਆਖਰੀ ਪੈਗਾਮ ਹੁੰਦਾ, ਅੱਲਾ ਤਾਲਾ
1: ਤੁਹਾਨੂੰ ਨਾ ਇੰਡੀਆ ਵਿੱਚੋਂ ਸੁਖਦੇਵ ਸਿੰਘ ਨੇ ਕਪੂਰਥਲੇ ਤੋਂ ਸਤਿ ਸ੍ਰੀ ਅਕਾਲ ਭੇਜੀ।
0: ਬਿਸਮਿਲ੍ਲਾ ਜੀ, ਬਿਸਮਿਲ੍ਲਾ, ਚੜ੍ਹਦੀ ਕਲਾ ਚ ਰਹਿਣ ਜੀ, ਹੱਸਦੇ ਵਸਦੇ ਰਹਿਣ, ਮੇਰੇ ਵੱਲੋਂ ਵੀ ਇਸੇ ਤਰ੍ਹਾਂ ਹੀ ਜੀ।
1: ਤੇ ਅਖਤਰ ਸਾਹਿਬ ਤੁਹਾਡੇ ਮੈਂ ਨਾ ਦੋ ਚਾਰ ਲਾਈਨਾਂ ਕਰਾਂਗਾ।
0: ਬਿਸਮਿਲ੍ਲਾ ਜੀ, ਬਿਸਮਿਲ੍ਲਾ।
1: ਕੇ ਧਾਵੇ ਧਾਵੇ ਧਾਵੇ ਰੱਬਾ ਰੱਬਾ, ਵਾਘਾ ਬਾਰਡਰ ਖੁੱਲ ਜਾਇਆ, ਸੁੱਚਾ ਬੱਕਰੇ ਬੁਲਾਉਂਦਾ ਆਵੇ।
0: ਆਏ ਹਾਏ ਹਾਏ ਹਾਏ ਹਾਏ ਹਾਏ, ਸਵਾਗਤ ਕਰਾਂਗੇ ਜੀ, ਸਵਾਗਤ ਕਰਾਂਗੇ।
1: ਧਾਵੇ ਧਾਵੇ ਧਾਵੇ ਰੱਬਾ, ਵਾਘਾ ਬਾਰਡਰ ਖੁੱਲ ਜਾਏ, ਸੁੱਚਾ ਬੱਕਰੇ ਬੁਲਾਉਂਦਾ ਆਵੇ, ਲਹਿੰਦੇ ਵਾਲੇ ਪੌਣ ਬੋਲੀਆਂ ਤੇ ਦੌਲੀ ਚੜ੍ਹਦੇ ਦਾ ਢੋਲ ਵਜਾਵੇ।
0: ਅੱਲਾ ਰੱਖੇ ਜੀ ਖੈਰ, ਅੱਲਾ ਤਾਲਾ ਜ਼ਾਤ ਤੁਹਾਨੂੰ ਬਾਤ ਰੱਖੇ।
1: ਲਹਿੰਦੇ ਵਾਲੇ ਪੌਣ ਬੋਲੀਆਂ ਦੌਲੀ ਚੜ੍ਹ, ਸਾਡਾ ਇੱਕ ਦੌਲੀ ਹੈ ਜੀ ਸਾਡੇ ਇਲਾਕੇ ਸਾਫ ਦਾ ਢੋਲੀ ਹੈ।
0: ਹਾਂਜੀ ਹਾਂਜੀ ਹਾਂਜੀ,
1: ਦੌਲੀ ਚੜ੍ਹਦੇ ਦਾ ਢੋਲ ਵਜਾਵੇ, ਲਾਹੌਰ ਵਿੱਚ ਮੇਲਾ ਲੱਗ ਜਾਏ, ਭਣਸਾ ਬੁੱਟਰ ਕਬੱਡੀਆਂ ਪਾਵੇ।
0: ਵਾਹ ਜੀ ਵਾਹ, ਵਾਹ ਜੀ ਵਾਹ।
1: ਲਾਹੌਰ ਵਿੱਚ ਮੇਲਾ ਲੱਗ ਜਾਏ, ਭਣਸਾ ਬੁੱਟਰ ਕਬੱਡੀਆਂ ਪਾਵੇ, ਤੇ ਬਾਈਕਾਂ ਉੱਤੇ ਜਾਈਏ ਮਰੀ ਨੂੰ, ਬਾਈਕਾਂ ਉੱਤੇ ਜਾਈਏ ਮਰੀ ਨੂੰ, ਰੇਲ ਸ਼ੂਕ ਦੀ ਲਾਹੌਰ ਵੱਲੋਂ ਆਵੇ।
0: ਹਾਏ ਹਾਏ ਹਾਏ ਹਾਏ ਹਾਏ ਹਾਏ,
1: ਬਾਈਕਾਂ ਉੱਤੇ ਜਾਈਏ ਮਰੀ ਨੂੰ, ਰੇਲ ਸ਼ੂਕ ਦੀ ਲਾਹੌਰ ਵੱਲੋਂ ਆਵੇ, ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ, ਇਹ ਦਿਨ ਮੇਰੀ ਜ਼ਿੰਦਗੀ ਚ ਆਵੇ, ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ, ਭਾਈ ਇਹ ਦਿਨ ਮੇਰੀ ਜ਼ਿੰਦਗੀ ਚ ਆਵੇ।
0: ਵਾਹ ਜੀ ਵਾਹ। ਲਓ ਜੀ, ਅਗਲੀ ਦਫਾ ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ, ਮੈਂ ਤੁਹਾਨੂੰ ਉਹਦਾ ਸਿਰਫ ਇੱਕੋ ਸ਼ੇਰ ਸੁਣਾ ਦੂੰਗਾ, ਤੱਥ ਰੱਖੂਗਾ, ਅਗਲੀ ਵਾਰੀ ਆਪਾਂ ਉਹ ਪੜਾਂਗੇ। ਚੜ੍ਹਦੇ ਵੱਲੋਂ ਮੇਰੀਆਂ ਸਦਰਾਂ ਮੈਨੂੰ ਆਵਾਜ਼ਾਂ ਮਾਰਦੀਆਂ, ਚੜ੍ਹਦੇ ਵੱਲੋਂ ਮੇਰੀਆਂ ਸਦਰਾਂ ਮੈਨੂੰ ਆਵਾਜ਼ਾਂ ਮਾਰਦੀਆਂ, ਸੰਤਾਲੀ ਵਿੱਚ ਵਿਛੜੀਆਂ ਕੂੰਜਾਂ ਜਿਹੜੀਆਂ ਮੇਰੀ ਡਰਦੀਆਂ।
1: ਬਹੁਤ ਸਾਰੀਆਂ ਦੁਆਵਾਂ ਅਖਤਰ ਜੀ ਤੁਹਾਡੇ ਨਾਲ ਸਾਡੀਆਂ, ਤੇ ਅੱਲਾ ਮੀਆਂ ਤੁਹਾਨੂੰ ਆਪਣੀ
0: ਬੜੀ ਰੱਖੇ, ਬੜੀ ਮਿਹਰਬਾਨੀ।
1: ਸੋ ਦੋਸਤੋ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੋਣੀ, ਜਿਹੜੇ ਪਿਛਲੇ ਹਫ਼ਤੇ ਵੀ ਬਹੁਤ ਪਿਆਰ ਨਾਲ ਬਹੁਤ ਸੋਹਣੀਆਂ ਗੱਲਾਂ ਬਾਤਾਂ ਕਲਚਰਲ ਕਰਕੇ ਗਏ। ਵੰਡਰਫੁਲ ਮੈਨ, ਹਾਂਜੀ। ਤੇ ਰੱਬ ਕਰੇ ਇਹ ਸਾਡੇ ਬਾਰਡਰ ਤੇ ਜਿਹੜੀਆਂ ਮਤਲਬ ਕਿ ਕਲਖੀਆਂ ਨੇ, ਉਹ ਆਪਸ ਵਿੱਚ ਅਸੀਂ ਟੇਬਲ ਤੇ ਬਹਿ ਕੇ ਸਾਰੀਆਂ ਹੀ ਨਜਿੱਠ ਲਈਏ, ਇੱਕ ਦੂਜੇ ਨੂੰ ਮਿਲੀਏ, ਸਾਡੇ ਕਾਰੋਬਾਰ ਚਮਕਣ ਦੋਵਾਂ ਪਾਸਿਆਂ ਦੇ, ਵਪਾਰ ਰੱਜ ਕੇ ਕਰੀਏ ਇੱਕ ਦੂਜੇ ਦੇ ਨਾਲ, ਸਾਡੇ ਮੇਲੇ ਇਕੱਠੇ ਲੱਗਣ ਯਾਰ, ਹੈ ਰੌਣਕਾਂ ਇਕੱਠੀਆਂ ਫੇਰ ਲੱਗਣ, ਅਸੀਂ ਇੱਕ ਦੂਜੇ ਦੇ ਮੁਲਕ ਵਿੱਚ ਕੰਮ ਕਰੀਏ ਜਿੱਥੇ ਸਾਡਾ ਦਿਲ ਕਰੇ, ਜਿਸ ਤਰ੍ਹਾਂ ਯੂਰਪ ਦੇ ਲੋਕ ਜਿਹੜੇ ਮਰਜ਼ੀ 28 ਕੰਟਰੀਆਂ ਚੋਂ ਜਿਹਦੇ ਮਰਜ਼ੀ ਦਿਲ ਕਰਦਾ ਜਾ ਕੇ ਅਸੀਂ ਵੜ ਜਾਂਦੇ ਹਾਂ, ਕੋਈ ਬਾਰਡਰ ਨਹੀਂ, ਬਾਰਡਰ ਹੈਗੇ ਨੇ ਲੇਕਿਨ ਬਾਰਡਰ ਤੇ ਕੋਈ ਚੈੱਕ ਪੋਸਟ ਨਹੀਂ ਹੈਗੀ, ਸਾਰਾ ਸਾਡਾ ਘਰ ਹੈ ਯੂਰਪ, ਜਿੱਥੇ ਅਸੀਂ ਮਰਜ਼ੀ ਚਲੇ ਜਾਈਏ। ਇਸੇ ਤਰ੍ਹਾਂ ਹੀ ਦੋਸਤੋ ਵੇਖੋ, ਸੈਕਿੰਡ ਵਰਲਡ ਵਾਰ ਦੇ ਵਿੱਚ ਜਿੰਨੀ ਇਹਨਾਂ ਨੇ ਇੱਕ ਦੂਜੇ ਦੀ ਤਬਾਹੀ ਕੀਤੀ ਸੀ ਉਹ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ, ਜਿੰਨੀ ਇਹਨਾਂ ਨੇ ਇੱਕ ਦੂਜੇ ਦੀ ਤਬਾਹੀ ਕੀਤੀ ਸੀ। ਠੀਕ ਹੈ, ਵੇਖ ਲਓ ਸਾਰਾ ਕੁਛ ਭੁੱਲ ਕੇ ਟੇਬਲਾਂ ਤੇ ਬਹਿ ਕੇ ਇਹਨਾਂ ਨੇ ਸੁਲਾਹ ਕਰ ਲਈਆਂ ਤੇ ਅੱਜ ਇੱਕ ਵਪਾਰ ਕਰਦੇ ਨੇ, ਰਲ ਕੇ ਨੱਚਦੇ ਨੇ ਡਿਸਕੋਆਂ ਦੇ ਵਿੱਚ, ਹਾਂਜੀ ਸਾਂਝਾ ਪਿਆਰ ਪਾਲਦੇ ਨੇ, ਬੜੀ ਮਿੱਠੀ ਭਾਸ਼ਾ ਇਹਨਾਂ ਦੀ, ਇੱਕ ਦੂਜੇ ਨਾਲ ਬੜੇ ਸਲੀਕੇ ਨਾਲ ਪੇਸ਼ ਆਉਂਦੇ ਨੇ। ਉਹ ਪੁਰਾਣੀਆਂ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਤੋਂ ਸਿੱਖਿਆ ਕਿ ਲੜਾਈ ਹੱਲ ਨਹੀਂ, ਲੜਾਈ ਦੇ ਵਿੱਚੋਂ ਕੁਛ ਨਹੀਂ ਨਿਕਲਦਾ। ਇਸ ਕਰਕੇ ਉਹ ਹੀ ਇੱਕ ਦੂਜੇ ਕਿਸ ਤਰ੍ਹਾਂ ਇਹਨਾਂ ਨੇ ਇੱਕ ਦੂਜੇ ਦੇ, ਮੈਂ ਕਿਸ ਤਰ੍ਹਾਂ ਤੁਹਾਨੂੰ ਐਕਸਪਲੇਨ ਕਰਾਂ, ਪਤਾ ਤੁਹਾਨੂੰ ਹੀ ਹੈ ਫਸਟ ਵਰਲਡ ਵਾਰ ਤੇ ਸੈਕਿੰਡ ਵਰਲਡ ਵਾਰ ਦੇ ਵਿੱਚ ਕੀ ਹੋਇਆ ਸੀ। ਇਹ ਉਹੋ ਹੀ ਲੋਕ ਨੇ ਜਿਨ੍ਹਾਂ ਦਾ 200 ਜਹਾਜ਼ ਜਾਂਦਾ ਹੁੰਦਾ ਸੀ ਤੇ ਸਾਰਾ ਮੁਲਕ ਹੀ ਲੰਮਾ ਪਾ ਦਿੰਦੇ ਹੁੰਦੇ ਹੁਣ ਜ਼ਮੀਨ ਦੇ ਉੱਤੇ, ਅੱਜ ਰਲ ਕੇ ਗਾਉਂਦੇ ਨੱਚਦੇ ਤੇ ਬਿਜ਼ਨਸ ਕਰਦੇ। ਯਾਰ ਸਾਨੂੰ ਕੀ ਹੋਇਆ, ਹਾਂਜੀ ਸਾਡੀਆਂ ਤਾਂ ਕੋਈ ਏਡੀਆਂ ਵੱਡੀਆਂ ਸਮੱਸਿਆ ਵੀ ਨਹੀਂ, ਅਸੀਂ ਤੇ ਏਡੀਆਂ ਘਨੌਣੀਆਂ ਲੜਾਈਆਂ ਵੀ ਨਹੀਂ ਲੜੀਆਂ ਇੱਕ ਦੂਜੇ ਦੇ ਨਾਲ, ਛੋਟੀ ਮੋਟੀ ਤੂੰ ਮੈਂ ਤਾਂ ਚਲੋ ਹੋਈ ਹੋਏਗੀ। ਅਸੀਂ ਆਪਣੀਆਂ ਤਲਖੀਆਂ ਦੂਰ ਕਰੀਏ ਤੇ ਸਾਡੇ ਜਿਹੜੇ ਨਾਗਰਿਕ ਨੇ ਇੱਧਰ ਦੇ ਤੇ ਉੱਧਰ ਦੇ ਉਹ ਵੀ ਯੋਗਦਾਨ ਪਾਉਣ, ਆਪੋ ਆਪਣਾ ਤਰਲੋਕਾ ਬਿਹਤਰ ਕਰਨ ਦੇ ਵਿੱਚ ਕਿੰਨਾ ਮਜ਼ਾ ਆਵੇਗਾ। ਯਾਰ ਜੇ ਗਵਾਂਢੀਆਂ ਨਾਲ ਬਣਾ ਕੇ ਰੱਖੀਏ ਕਿੰਨਾ ਸਵਾਦ ਆਉਂਦਾ। ਲਓ ਬਈ ਦੋਸਤੋ, ਹੁਣ ਤੁਹਾਨੂੰ ਅਸੀਂ ਸਰਦਾਰ ਸੂਬਾ ਸਿੰਘ ਜੀ ਬਟਾਲੇ ਤੋਂ, ਸਰਦਾਰ ਸੂਬਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਵਾਜਾ ਸਾਹਿਬ,
1: ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪ੍ਰਭਾਤ ਰੇਡੀਓ ਦੇ ਵਿਹੜੇ। ਆ ਜਾਓ ਸਾਡੇ ਸਟਾਰ ਹੋ ਤੁਸੀਂ, ਸੋਹਣੀਆਂ
2: ਜੀ ਜੀ ਜੀ ਵਾਜਾ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜੀ ਇੱਕ ਨਾ ਬੇਅਰ ਕਰਨੀ ਚਾਹੁੰਦਾ ਵਾ, ਮਤਲਬ ਸ਼ੌਕ ਜਿਹੜਾ ਵੀ ਆਪਣੀ ਸਰਕਾਰੀ ਤਰਸ ਤੋਂ ਰਿਟਾਇਰ ਹੋ
1: ਗਿਆ। ਤੁਸੀਂ ਨਾ ਥੋੜੀ ਜਿਹੀ ਤੁਹਾਡੀ ਆਵਾਜ਼ ਕੱਟੀ ਗਈ ਸੀ, ਫਿਰ ਦੁਬਾਰਾ ਬੋਲੋ।
2: ਜੀ ਜੀ ਜੀ, ਮੈਂ ਤੁਹਾਨੂੰ ਦੱਸਣ ਲੱਗਾ ਵੀ ਮੈਨੂੰ ਇਹਨੂੰ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਇੱਕ ਕਾਮਨ ਕੁਐਸਚਨ ਹਰ ਬੰਦਾ ਹੀ ਪੁੱਛਦਾ ਵੀ ਉਹ ਯਾਰ ਤੇਰਾ ਟਾਈਮ ਕਿੱਦਾਂ ਪਾਸ ਹੁੰਦਾ,
1: ਟਾਈਮ ਕਿੱਦਾਂ ਪਾਸ।
2: ਮੈਂ ਕਿਹਾ ਵੀ ਭਰਾ ਮੈਨੂੰ ਤਾਂ ਟਾਈਮ ਲੱਭਦਾ ਨਹੀਂ ਹੈ, ਮੈਂ ਕਿਹਾ ਵੀ ਜਿਸ ਬੰਦੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੌਕ ਹੈਗਾ ਨਾ, ਚਾਹੇ ਉਹ ਗਾਰਡਨਿੰਗ ਆ, ਚਾਹੇ ਉਹ ਸਾਹਿਤ ਆ, ਚਾਹੇ ਉਹ ਕਲਾ ਆ, ਆਰਟ ਆ ਜਾਂ ਸੰਗੀਤ ਆ, ਜਿੰਨੇ ਵੀ ਫੀਲਡ ਆ ਮਤਲਬ ਕਲਾ ਦੇ ਆਰਟ ਦੇ, ਉਸ ਬੰਦੇ ਨੂੰ ਸਮਾਂ ਉਹਦੇ ਵਾਸਤੇ ਜਿਹੜਾ ਆ ਸਮਾਂ ਨਾ ਜਿਹੜਾ ਤੁਸੀਂ ਕਹਿੰਦੇ ਮੇਰਾ ਪਾਸ ਨਹੀਂ ਹੁੰਦਾ, ਉਹਦੇ ਵਾਸਤੇ ਹੀ ਵਰਦਾਨ ਹੁੰਦਾ ਆ ਇਕੱਲੇ ਰਹਿਣਾ।
1: ਬਹੁਤ ਹੀ ਖੂਬਸੂਰਤ ਗੱਲ ਕੀਤੀ ਹੈ ਸੱਚੀ ਵਾਹੇ ਜੀ ਜੀ। ਬੰਦੇ ਕੁਛ ਸਿੱਖਣਾ ਜਾਣਨਾ ਚਾਹੁੰਦੇ ਨੇ, ਜਿਨ੍ਹਾਂ ਦੀਆਂ ਹੋਬੀਜ਼ ਹੁੰਦੀਆਂ ਨੇ ਉਹ ਓਨੇ ਹੀ ਬਿਜ਼ੀ ਹੁੰਦੇ ਨੇ ਜਿੰਨੇ ਉਹ ਕੰਮ ਕਰਦੇ ਆ ਬਿਜ਼ੀ ਰਹੇ,
2: ਔਰ ਆਪਣੇ ਸ਼ੌਕ ਦੀ ਖਾਤਰ ਉਹ ਵੱਡੇ ਵੱਡੇ ਪਹਾੜ ਚੋਟੀਆਂ ਸਰ ਕਰ ਜਾਂਦੇ ਨੇ ਬਾਜਵਾ ਸਾਹਿਬ
1: ਜੀ। ਬਿਲਕੁਲ,
2: ਉਸ ਚੋਟੀਆਂ ਤੋਂ ਉਸ ਪਹਾੜ ਤੋਂ ਮੈਨੂੰ ਯਾਦ ਆਇਆ ਵੀ ਜਿਹੜਾ ਪਹਾੜ ਦੀ ਕੀ ਕਹਿੰਦੇ ਇਹਨੂੰ, ਉਹਦੇ ਤੇ ਚੜ੍ਹਨਾ ਵੀ ਇੱਕ ਹੋਬੀ ਇੱਕ ਸ਼ੌਕ ਹੈ।
1: ਹਾਂਜੀ
2: ਹਾਂਜੀ ਹਾਂਜੀ, ਤੇ ਸਰ ਮੈਂ ਬਾਬਾ ਬਲਵੰਤ ਜੀ ਦਾ ਇੱਕ ਸ਼ੇਅਰ ਨਜ਼ਰ ਕਰਨਾ ਚਾਹੁੰਦਾ ਸ਼ੌਕ ਦੀ ਖਾਤਰ, ਉਹਨਾਂ ਲਿਖਿਆ ਮੈਨੂੰ
1: ਰੇਡੀਓ ਸੁਣ ਰਹੇ ਸੀ, ਸਾਡੇ ਇੱਕ ਭਰਾ ਪਾਕਿਸਤਾਨ ਤੋਂ ਆਏ ਸਨ, ਉਹਨਾਂ ਨੇ ਬਹੁਤ ਹੀ ਖੂਬਸੂਰਤ ਸ਼ਾਇਰੋ ਸ਼ਾਇਰੀ ਕੀਤੀ ਹੈ।
2: ਜੀ ਬਾਜਵਾ ਸਾਹਿਬ, ਮੈਂ ਗੁਸਤਾਖੀ ਹੋਈ ਹੈ ਮੇਰੇ ਕੋਲ, ਇੱਕ ਨਾ ਕੋਈ ਦੋਸਤ ਆ ਗਿਆ ਸੀ ਤੇ ਉਹ ਮੈਨੂੰ ਕਿਸੇ ਪਾਸੇ ਉਹ ਡੈਥ ਦੇ ਉੱਪਰ
1: ਚਲੋ ਕਮਾਲ ਕਰਕੇ ਗਏ ਨੇ, ਬੈਜਾ ਬੈਜਾ ਕਰਾ ਕੇ ਗਏ ਨੇ ਅਕਸਰ।
2: ਮੈਂ ਉਹਦੀ ਪੋਡਕਾਸਟ ਸੁਣਾਗਾ, ਪੋਡਕਾਸਟ ਸੁਣਾਗਾ,
1: ਠੀਕ ਹੈ
2: ਜੀ ਠੀਕ, ਮੈਨੂੰ ਭੇਜੋ, ਮੈਨੂੰ ਪੋਡਕਾਸਟ ਜ਼ਰੂਰ ਮੈਂ ਦੇਖਾਂਗਾ ਜੀ। ਮੈਂ
1: ਠੀਕ ਹੈ ਜੀ, ਤੁਸੀਂ
2: ਬਾਬਾ ਸਾਹਿਬ ਉਹਨਾਂ ਦਾ ਸ਼ੇਰ ਹੈ, ਬਾਬਾ ਬਲਵੰਤ ਜੀ ਦਾ ਸ਼ੇਰ ਹੈ।
1: ਹਾਂਜੀ,
2: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੇ।
1: ਵਾਹ।
2: ਸਮਾਂ ਸੂਝ ਦੀਆਂ ਛੁਰੀਆਂ ਉਲਾਰਦਾ ਰਿਹਾ।
1: ਕਿਆ ਬਾਤ ਹੈ।
2: ਕਈ ਸੱਜਣ ਨਾ ਮਤਲਬ ਇਹਨੂੰ ਐਵੇਂ ਇਹਦੇ ਕਮਲੇ ਹੋਏ ਜਿੱਦਾਂ ਮਤਲਬ ਕਿ ਐਵੇਂ ਇਹ ਵਾਧੂ ਦਾ ਕੰਮ ਹੈ, ਇਹ ਕੋਈ ਕੰਮ ਹੈ, ਕੰਮਾਂ ਜੋ ਕੰਮ ਆ ਮਤਲਬ ਉਹ ਸਮਝਦਾਰ ਲੋਕਾਂ ਦੇ ਦਿਮਾਗ ਦੀ ਜਿਹੜੀ ਦਿਲ ਤੇ ਦਿਮਾਗ ਦੀ ਗੱਲ।
1: ਬਿਲਕੁਲ ਜੀ ਬਿਲਕੁਲ।
2: ਦਿਮਾਗ ਵਾਲੇ ਲੋਕ ਜਿਹੜੇ ਆ ਨਾ ਉਹ ਕਿਸੇ ਸ਼ੌਕ ਨੂੰ ਨਾ ਮਤਲਬ ਸਮਝਦੇ ਪਈ। ਅੱਛਾ ਜੀ ਸ਼ੌਕ ਜੀ ਸ਼ੌਕ ਜੀ
1: ਤੁਸੀਂ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਸ਼ੁਗਰ ਦੀ ਗੱਲ ਲੱਗਾ ਦੱਸੋ।
2: ਮੈਨੂੰ ਸ਼ੇਰ ਪੂਰਾ ਕਰ ਲੈਣ ਦੋ ਪਲੀਜ਼। ਸ਼ੇਰ ਪੂਰਾ ਕਰ ਲਓ ਫਿਰ ਬਾਅਦ ਵਿੱਚ ਲੈ।
1: ਚਲੋ ਮੈਂ ਸੋਚਿਆ ਘੜੀ ਕਰ ਲਿਆ।
2: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੇ, ਸਮਾਂ ਸੂਝ ਦੀਆਂ ਛੁਰੀਆਂ ਅਲਾਰਦਾ ਰਿਹਾ। ਉਹ ਨਕਾਮ ਚੰਗਾ ਕਾਮਯਾਬ ਦਿਲ ਤੋਂ ਫੂਕਾ ਸ਼ੌਕ ਦੀ ਚਿਣਗ ਨੂੰ ਜੋ ਮਾਰਦਾ ਰਿਹਾ।
1: ਬਾਏ ਬਹੁਤ ਖੂਬ
2: ਇਹ ਸਾਡਾ ਬੜਾ ਵੱਡਾ ਯੁੱਗ ਸ਼ਹਿਰ ਹੈ ਬਾਬਾ ਬਲਵੰਤ ਜੀ ਉਹਨਾਂ ਦਾ ਸ਼ੇਰ ਔਰ ਮੈਨੂੰ ਮੇਰਾ ਬੜਾ ਪਸੰਦੀਦਾ ਸ਼ੇਰਾਂ ਚੋਂ ਜਿਹੜੇ ਕੁਛ ਇੱਕ ਜਵਾਨੀ ਯਾਦ ਸ਼ੇਰ ਨੇ ਉਹ ਮੇਰੇ ਮਤਲਬ ਹੈਗਾ ਹੈ।
1: ਕਮਾਲ ਦੇ ਵੇਖ ਲਓ ਸ਼ਾਇਰਾਂ ਦੀ ਬੋਲੀ ਕਿੱਦਾਂ ਦੀ ਆ, ਕਿਸ ਤਰ੍ਹਾਂ ਦੇ ਪਿਆਰੇ ਬੋਲ। ਆ ਵੇਖੋ ਦੋ ਸੈਂਟੈਂਸ ਕਿੱਥੋਂ ਤੱਕ ਜਾਂਦੇ ਨੇ,
2: ਬੜੀ ਬੜੀ ਦੂਰ ਤੱਕ ਸ਼ਾਇਰ ਤੇ ਜਿੱਥੇ ਆਉਂਦੇ ਜਿੱਥੇ ਮੈਂ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ, ਮਤਲਬ ਸੂਰਜ ਚੰਦਰਮਾ ਤਾਰਿਆਂ ਤੋਂ ਵੀ ਵੱਧ ਇਹਨਾਂ ਦੀ ਉਡਾਣ ਹੁੰਦੀ ਹੈ। ਜਿਹੜੀ ਸ਼ਾਇਰ ਦੀ ਸੋਚ ਆ, ਜਿਹੜੀ ਇਹਦੀ ਕਲਪਨਾ ਦੀ ਉਡਾਰੀ ਹੈ, ਇਹ ਬੜੀ ਬੜੀ ਲੰਬੀ ਹੈ ਜੀ। ਅਸੀਂ ਸੋਚ ਨੀ ਸਕਦੇ, ਅਸੀਂ ਇਹ ਸਾਡੇ ਸਮਝ ਤੋਂ ਬਾਹਰ ਆ ਗਈ ਸ਼ਾਇਰਾਂ
1: ਦੀ।
2: ਤੇ ਬੇਨਤੀ ਇਹ ਆ ਵੀ ਜਿਹੜਾ ਸ਼ੌਕ ਵਾਲਾ ਜਿਹੜੇ ਹੁੰਦੇ ਨਾ ਸੱਜਣ, ਉਹਨਾਂ ਦੀ ਇੱਕ ਮੈਂ ਹੋਰ ਤੁਹਾਨੂੰ ਕੁਆਲਿਟੀ ਦੱਸਾਂਗਾ। ਉਹ ਆ ਦੁਨੀਆਦਾਰੀ ਦੇ ਜਿਹੜੇ ਆ ਧੋਖੇਬਾਜ਼ੀਆਂ, ਦੂਸਰੀਆਂ ਬੇਈਮਾਨੀਆਂ, ਠੱਗੀਆਂ, ਚੋਰੀਆਂ, ਇਹਦੇ ਤੋਂ ਵੀ ਥੋੜੇ ਉਹ ਉੱਪਰ ਹੁੰਦੇ ਆ, ਸੰਵੇਦਨਸ਼ੀਲ ਬੰਦੇ ਹੁੰਦੇ, ਕਦੀ ਕਿਸੇ ਨਾਲ ਇੱਥੋਂ ਤੱਕ ਵੀ ਨਾ ਮਾੜਾ ਬੋਲਦੇ ਆ, ਨਾ ਚਾਹੁੰਦੇ ਉਹਨਾਂ ਨੂੰ ਕੋਈ ਮਾੜਾ ਬੋਲੇ, ਤੇ ਨਾ ਹੀ ਉਹ ਕਿਸੇ ਦੀ ਕੋਈ ਫਾਲਤੂ ਜੇ ਜਿੱਦਾਂ ਆਮ ਲੋਕ ਨੀ ਹੁੰਦੇ ਐਵੇਂ ਮਤਲਬ ਕਿਸੇ ਦੀ ਰੱਖੀ ਜਾਣਗੇ ਬਦੋ ਬਦੀ ਜਾ ਕੇ ਤੇ ਉਹ ਬਣੀ ਜਾਣਗੇ। ਤੇ ਇਹ ਬੜੇ ਪਿਆਰੇ ਮਤਲਬ ਇੱਕ ਆਰਟਿਸਟ ਕਲਾਕਾਰ ਤੌਰ ਤੇ ਲੋਕ ਹੁੰਦੇ ਆ। ਮੇਰੇ ਜਦੋਂ ਮੈਂ ਇਹੋ ਜਿਹੇ ਸੱਜਣਾ ਮਿੱਤਰਾਂ ਨੂੰ ਜਦੋਂ ਮਿਲਦਾ ਤੇ ਮੈਨੂੰ ਬੜਾ ਚੰਗਾ ਲੱਗਦਾ ਆ। ਮੇਰਾ ਸੱਚੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰਾ ਦੂਸਰੇ ਜਿਹੜੇ ਆਮ ਲੋਕ ਨੀ ਜਿਹੜੇ ਸਿਰਫ ਖਾਣ ਪੀਣ ਹੰਡਾਉਣ ਤੇ ਜੇ ਮੈਂ ਇੱਕ ਮਾੜੇ ਸ਼ਬਦ ਵਰਤਣਾ ਦੇ ਹੱਗਣ ਮੁੱਟਣ ਤੱਕ ਹੈਗੇ ਨੇ, ਤਾਂ ਮੇਰਾ ਉਹਨਾਂ ਲੋਕਾਂ ਨੂੰ ਬਹੁਤਾ ਮਤਲਬ ਉਹਨਾਂ ਨਾਲ ਮੇਰਾ ਮਨ ਨਹੀਂ ਭੇਜਦਾ।
1: ਬਿਲਕੁਲ ਬਿਲਕੁਲ, ਜਿਹੜੇ ਤੁਹਾਡੇ ਵਰਗੀ ਸੋਚ ਵਾਲੇ ਬੰਦੇ ਨੇ ਨਾ ਉਹ ਹਜੂਮ ਵਿਆਹ ਦੇ ਹਜੂਮ ਵਿੱਚ ਵੀ ਇਕੱਲੇ ਬੈਠੇ ਹੁੰਦੇ ਨੇ।
2: ਜੀ ਜੀ ਜੀ, ਮੇਰਾ ਮੈਨੂੰ ਬੜਾ ਚੰਗਾ ਲੱਗਦਾ ਮਤਲਬ ਇਸ ਤਰ੍ਹਾਂ ਦੇ ਸ਼ਾਇਰ ਤਬੀਅਤ ਦੇ, ਖਾਸ ਕਰਕੇ ਜਿਹੜੇ ਸਾਹਿਤ ਕਲਾ ਦੇ ਨਾਲ ਜਿਹੜਾ ਵੀ ਕੋਈ ਬੰਦਾ ਜੁੜਿਆ ਹੁੰਦਾ ਉਹ ਮੈਨੂੰ ਬੜਾ ਸਿਆਣਾ ਲੱਗਦਾ। ਔਰ ਜੇ ਮੈਂ ਮੇਰੇ ਕੋਲ ਮਾੜੀ ਮੋਟੀ ਕੋਈ ਅਕਲ ਹੈਗੀ ਨਾ ਥੋੜੀ ਬਹੁਤੀ ਵੀ ਜਿਹੜੀ ਕੋਈ ਜਿੰਨੀ ਕਿ ਮਤਲਬ ਮੈਂ ਤਾਂ ਨਹੀਂ ਸਮਝਦਾ ਹੈਗੀ ਆ, ਪਰ ਜੇ ਕੋਈ ਮਤਲਬ ਮੈਨੂੰ ਜਾਣ ਪਛਾਣ ਵਾਲੇ ਸੱਜਣ ਮਿੱਤਰ ਸਮਝਣ ਜੇ ਥੋੜੀ ਬਹੁਤੀ ਅਕਲ ਹੈਗੀ ਤੇ ਉਹ ਸਾਹਿਤ ਕਲਾ ਦੇ ਨਾਲ ਪਿਆਰ ਕਰਕੇ ਉਹਨੂੰ ਪੜ੍ਹਨ ਕਰਕੇ ਆ, ਇਸ ਤਰ੍ਹਾਂ ਦੇ ਸੱਜਣਾ ਮਿੱਤਰਾਂ ਦੀ ਸੰਗਤ ਕਰਕੇ ਆ। ਮੈਂ ਇੱਕ ਇਸ ਰੇਡੀਓ ਤੁਹਾਡੇ ਪ੍ਰੋਗਰਾਮ ਜ਼ਰੀਏ ਆਪਣੇ ਸੱਜਣਾ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਚਾਹੇ ਇਹ ਬੜਾ ਹਾਈ ਟੈਕ ਯੁੱਗ ਹੈ, ਚਾਹੇ ਬੜਾ ਡਿਜੀਟਲ ਯੁੱਗ ਹੈ, ਚਾਹੇ ਸੋਸ਼ਲ ਮੀਡੀਆ ਦਾ ਯੁੱਗ ਹੈ, ਚਾਹੇ ਫੋਨ ਦਾ ਯੁੱਗ ਆ, ਮੈਂ ਇਹ ਬਿਲਕੁਲ ਪਰਖ ਕੇ ਗੱਲ ਕਰ ਰਿਹਾ ਕਿ ਕਿਤਾਬ ਦਾ ਇਹ ਅਲਟਰਨੇਟਿਵ ਨਹੀਂ
1: ਹੈ,
2: ਪੁਸਤਕ ਦਾ ਸਾਹਿਤ ਦਾ ਇਹ ਅਲਟਰਨੇਟਿਵ ਨਹੀਂ ਹੈ। ਇਹਦੇ ਵਿੱਚ ਕੱਚ ਘੜ ਜੇ ਐਵੇਂ ਜਿਹੜੇ ਨਾ ਇੱਕ ਦੂਜੇ ਨੂੰ ਗਾਲ ਮੰਦਾ ਜਾਂ ਮਾੜੀ ਭਾਸ਼ਾ ਜਾਂ ਉਹ ਜੀ ਕੋਈ ਈਰਖਾਬਾਜ਼ੀ ਜਾਂ ਕੋਈ ਰਾਜਨੀਤਿਕ ਲੈਵਲ ਦੇ ਤਮਾਸ਼ਦੀਨੀ ਜੇ ਕਹਿ ਦਈਏ ਨਾ ਮਤਲਬ ਤਮਾਸ਼ਦੀਨ ਲੋਕਾਂ ਦਾ ਇੱਕ ਨਾ ਚਮਕਟ ਹੈ, ਸਿਆਣੇ ਲੋਕ ਹੈਗੇ ਆ, ਸਿਆਣੇ ਇਹਦੇ ਵਿੱਚ ਹੈਗੇ ਲੇਕਿਨ ਬਹੁਤ ਆਟੇ ਚ ਲੂਣ।
1: ਮਤਲਬ ਫੇਸਬੁੱਕ ਦਾ ਹੀ ਵੇਖ ਲਓ ਕੀ ਉਹਦੇ ਚ ਤੁਹਾਨੂੰ ਮਿਲਦਾ, ਸਾਰੀ ਦਿਹਾੜੀ ਲੱਗੇ ਰਹੋ ਫੇਸਬੁੱਕ।
2: ਕੁਛ ਵੀ ਨੀ ਸਰ, ਕੁਛ ਵੀ ਨੀ, ਇੱਕ ਜਸਟ ਇੱਕ ਜਿੰਨਾ ਨਾ ਜਿਹੜੇ ਉਹ ਗੱਲ ਜਿਹੜੀ ਜਿੰਨਾ ਦੇ ਕੋਈ ਸ਼ੌਕ ਨੀ ਸਮਾਂ ਪਾਸ ਪਾਸ ਕਰਨ ਵਾਸਤੇ ਤੇ ਲਿਖੀ ਜੋ ਅੱਖਾਂ ਆਉਣ ਵਾਲੇ ਸਮੇਂ ਚ ਦੱਸਦੇ ਆ ਵੀ ਜਿਹੜਾ ਸਭ ਤੋਂ ਵੱਧ ਕੋਈ ਸਰੀਰ ਦਾ ਅੰਗ ਖਰਾਬ ਉਹ ਅੱਖਾਂ ਹੋਣਗੀਆਂ, ਵੀ ਬਿਨਾਂ ਵਜ੍ਹਾ 24 ਘੰਟੇ ਛੋਟੀ ਜਿਹੀ ਸਕਰੀਨ ਦੇ ਉੱਤੇ ਗੱਡੀਆਂ ਰਹਿਣਗੀਆਂ। ਇੱਕ ਪਿੱਛੇ ਜੇ ਤਸਵੀਰ ਵਰਲਡ ਵਾਈਡ ਬੜੀ ਆਪਣੇ ਮਤਲਬ ਸਭ ਹੋਈ ਸੀਗੀ, ਮਤਲਬ ਵੇਖੋ ਤਸਵੀਰਾਂ ਵੀ ਬੋਲਦੀਆਂ ਹੈ, ਉਹ ਤਸਵੀਰਾਂ ਲੇਖੋ ਬੜਾ ਕੁਛ ਕਹਿੰਦੀ ਆ
1: ਤਸਵੀਰਾਂ,
2: ਉਹ ਤਸਵੀਰ ਇਹ ਹੈ ਮਤਲਬ ਸਾਹਿਬ ਵੀ ਹਨੇਰੇ ਦੇ ਵਿੱਚ 4-5 ਬੱਚੇ ਬੈਠੇ ਆ, ਫੋਨ ਵੇਖ ਰਹੇ, ਫੋਨ ਦੀ ਲਾਈਟ ਉਹਨਾਂ ਦੇ ਚਿਹਰੇ ਤੇ ਪੈ ਰਹੀ, ਜਦੋਂ ਤੁਹਾਡੇ ਚਿਹਰੇ ਤੇ ਲਾਈਟ ਪੈ ਰਹੀ ਆ ਤੇ ਤੁਹਾਡਾ ਧਿਆਨ ਉਹਦੇ ਵਿੱਚ, ਤਾਂ ਤੁਹਾਨੂੰ ਨੀ ਪਤਾ ਤੁਹਾਡੇ ਸਿਰ ਤੇ ਕੌਣ ਖਲੋਤਾ ਆ। ਉਹਨਾਂ ਦੇ ਸਿਰ ਤੇ ਬੜਾ ਚਿਰ ਕੋਈ ਉਹਨਾਂ ਦੇ ਮਤਲਬ ਨਾ ਸਿਆਣੇ ਕੋਈ ਬਜ਼ੁਰਗ ਜਾਂ ਮਾਤਾ ਪਿਤਾ ਜਾਂ ਕੋਈ ਖਲੋਤਾ ਨੀ, ਤਾਂ ਉਹਦਾ ਮਤਲਬ ਕੋਈ ਧਿਆਨ ਨੀ ਵੀ ਕੋਈ ਖਲੋਤਾ ਉਹ ਆਇਆ ਗਿਆ, ਉਹ ਸਿਰਫ ਉਹਦੇ ਨਾਲ ਹੀ ਸੀ। ਇਹ ਮਤਲਬ ਇੱਕ ਗੱਲ ਦਾ ਪ੍ਰਤੀਕ ਹੈ ਉਹ ਤਸਵੀਰ ਦੀ, ਜਿਹੜਾ ਵਕਤ ਦਾ ਜਿਹੜਾ ਯੂਥ ਆ ਤੇ ਖਾਸ ਕਰਕੇ ਨੌਜਵਾਨੀ ਆ ਤੇ ਖਾਸ ਕਰਕੇ ਕੱਚ ਘਰ ਜਿਹੜੀ ਜੇ ਸਮਝ ਨੌਜਵਾਨੀ ਉਹ 24 ਘੰਟੇ ਦੇ ਵਿੱਚ ਬਿਨਾਂ ਵਜ੍ਹਾ ਬਿਨਾਂ ਕਾਰਨ ਜਸਟ ਤਮਾਸ਼ਬੀਨੀ ਖਾਤਰ ਜਸਟ ਇੱਕ ਮਨੋਰੰਜਨ ਦੀ ਖਾਤਰ ਇਹਦੇ ਵਿੱਚ ਵੜੀ ਦਿੰਦੀ ਹੈ। ਜਦੋਂ ਕਿ ਇੱਕ ਹੋਰ ਮੈਂ ਬੇਨਤੀ ਕਰਾਂ ਇਹਦੇ ਨਾਲ ਦਾ ਸੋਸ਼ਲ ਮੀਡੀਆ ਨਾਲ ਦਾ ਫੋਨ ਨਾਲ ਦਾ ਨੈਟ ਨਾਲ ਦਾ ਕੋਈ ਵੀ ਪਲੇਟਫਾਰਮ ਹੈਗਾ ਸੀ ਇਹਨੂੰ ਬਹੁਤੇ ਸੱਜਣ ਪੋਸਟ ਦਿੰਦੇ ਨੇ ਵੀ ਇਹਨੇ ਬੇੜਾ ਗਰਕ ਕਰਦਾ ਬੱਚੇ ਖਰਾਬ ਕਰਤੇ ਇਹ ਕਿਸੇ ਦੇ ਘਰ ਆਵਾਜ਼ ਮਾਰ ਨਹੀਂ ਜਾਂਦਾ ਵੀ ਆਓ ਤੇ ਤੁਸੀਂ ਖਰਾਬ ਹੋ। ਇਹਦੇ ਵਿੱਚ ਬੜਾ ਸ਼ਾਨਦਾਰ ਬਹੁਤ ਬਹੁਤ ਵੱਡੇ ਵਿਦਵਾਨਾਂ ਦੇ ਅਸੀਂ ਦੇਖਦੇ ਰਹਿੰਦੇ ਹਾਂ ਵਿਚਾਰ ਨੇ ਜਿਹਦਾ ਮਰਜ਼ੀ ਤੁਸੀਂ ਸੁਣਨੇ ਆ ਪੜ੍ਹਨੇ ਜਿਹੜੀ ਕਿਤਾਬ ਤੱਕ ਤੁਹਾਡੀ ਪਹੁੰਚ ਨਹੀਂ ਉਹਨੂੰ ਤੁਸੀਂ ਸਰਚ ਕਰੋ ਤੁਹਾਡੇ ਸਾਹਮਣੇ ਪੇਜ ਖੁੱਲ ਜਾਂਦਾ ਆ। ਗੱਲ ਵਰਤੋਂ ਦੀ ਆ ਵਰਤੋਂ ਕਿਸੇ ਚੀਜ਼ ਦੀ ਵਰਤੋਂ ਤੁਸੀਂ ਕਿਵੇਂ ਕਰਦੇ ਹੋ ਉਸ ਗੱਲ ਤੇ ਡਿਪੈਂਡ ਕਰਦਾ ਨਾ ਕਿ ਉਸ ਚੀਜ਼ ਨੂੰ ਆਪਾਂ ਪਾਣੀ ਪੀ ਕੇ ਕੋਸੀ ਜਾਈਏ ਵੀ ਇਹਨੇ ਬੇੜਾ ਗਰਕ ਕਰਤਾ ਦੁਨੀਆਂ ਦਾ ਇਹਨੇ ਬੇੜਾ ਗਰਕ ਕਰਤਾ ਨੌਜਵਾਨੀ ਦਾ। ਇਹ ਸਾਡੀ ਜਿਹੜੀ ਸਾਡੇ ਲੈਵਲ ਦੀ ਪੀੜ੍ਹੀ ਆ ਨਾ ਜਿਹੜੀ ਸਾਡੀ ਮੈਂ ਇਹਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਨਿਆਣਿਆਂ ਨੂੰ ਵੱਧ ਸ਼ਰਾ ਸਾਡੇ ਯਾਦ ਖੜੋ ਮਰਦਿਆਂ ਨੂੰ ਹੋਇਆ ਨੀ। ਮੈਂ ਮੇਰਾ ਵਿਚਾਰ ਆ ਮਤਲਬ ਬਾਕੀ ਮੈਂ ਤੁਸੀਂ ਸਿਆਣੇ ਮੇਰੇ ਨਾਲ ਸਾਰੇ ਸਿਆਣੇ ਆ ਮਤਲਬ ਮੈਂ ਜੋ ਵੇਖਦਾ ਰਹੀ ਨਾ ਵੀ ਉਹ ਬੱਚੇ ਨੇ ਉਹਨਾਂ ਦੀ ਸਮਝ ਅਜੇ ਕੱਚੀ ਆ ਉਹਨਾਂ ਦੇ ਵਿੱਚ ਮਤਲਬ ਉਹਨਾਂ ਜ਼ਿੰਦਗੀ ਦਾ ਬਹੁਤਾ ਪੂਰੀ ਨਾ ਵਾਹ ਨਹੀਂ ਪਿਆ ਸਿਰ ਤੇ ਮਾਂ ਪਿਓ ਦਾ ਜਾਂ ਕੋਈ ਨਾ ਕੋਈ ਸਹਾਰਾ ਸ਼ੈਲਟਰ ਹੈਗਾ ਉਹ ਬੇਪਰਵਾਹ ਨੇ ਹਨਾ ਲਾਪਰਵਾਹ ਨੇ ਤੇ ਉਹਨਾਂ ਦਾ ਕੁਛ ਤੱਕ ਜਜ਼ਬਾ ਕੁਦਰਤੀ ਕਹਿ ਸਕਦੇ ਵੀ ਜਵਾਨੀ ਦੇ ਵਿੱਚ ਤੁਹਾਨੂੰ ਪਤਾ ਬੰਦਾ ਅੱਜ ਤੈਨੂੰ ਰੇੜ ਰੇੜਦਾ ਉਹ ਰਿੜੀ ਜਾਂਦਾ ਬਿਨਾਂ ਸੋਚੀ ਸਮਝੇ ਕੋਈ ਨਫਾ ਨੁਕਸਾਨ ਨਹੀਂ ਦੇਖਦਾ ਜੇਕਰ ਜਿਹੜੀ ਸਾਡੀ ਪੀੜ੍ਹੀ ਨੂੰ ਪਤਾ ਨਫੇ ਨੇ ਸਤਾਉਂਦਾ ਅਸੀਂ ਉਹਨਾਂ ਨੂੰ ਤੇ ਕੀ ਸਮਝਾਉਣਾ ਆਪ ਉਹਦੇ ਵਿੱਚ ਗਾਂ ਹੋ ਕੇ ਜਿਆਦਾ ਮਤਲਬ ਖੱਚਟ ਹੋਈ ਮੈਂ ਦੇਖਦਾ ਰਹੀ ਸਾਰੇ
1: ਬਿਲਕੁਲ ਠੀਕ
2: ਹੈ। ਹੁਣ ਤੁਸੀਂ ਜਿਹੜੀ ਲੱਗੇ ਸੀ ਸ਼ੇਅਰ ਕਰਨ ਉਹ ਦੱਸੋ ਸਰ
1: ਉਹ ਹੁਣ ਗੱਲ ਮੈਨੂੰ ਚੇਤਾ ਹੀ ਭੁੱਲ ਗਿਆ ਤੁਸੀਂ ਸਕਰੋਲਿੰਗ ਕਰੋ ਹੀ ਨਾ ਜਾਓ ਹੀ ਆਪਣੀ ਮਤਲਬ ਦੀ ਜੋ ਤੁਹਾਨੂੰ ਪਸੰਦ ਹੈ ਜਿਸ ਤਰ੍ਹਾਂ ਤੁਸੀਂ ਕੋਈ ਪੋਡਕਾਸਟ ਜਿਸ ਤਰ੍ਹਾਂ ਕਿਸੇ ਕਿਤਾਬ ਦਾ ਨਾਂ ਲਿਆ ਵਿਦਵਾਨ ਲੈਕਚਰਾਂ ਦਾ ਨਾਂ ਲਿਆ ਤੁਸੀਂ ਕਿੰਨਾ ਸੋਖ ਹੈ ਕਿ ਕਿਤਾਬ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ ਤੁਸੀਂ ਸੁਣ ਵੀ ਸਕਦੇ ਹੋ ਲੰਮੇ ਪੈ
2: ਬਿਲਕੁਲ ਜੀ ਬਿਲਕੁਲ ਸੋਖ ਹੈ ਸੋਖ ਹੈ
1: ਕਿੰਨਾ ਈਜ਼ੀ ਹੋ ਗਿਆ ਕਿੰਨਾ
2: ਜੇ ਨਜ਼ਰ ਜਿੱਦਾਂ ਪਿਛਲੀ ਉਮਰ ਚ ਨਜ਼ਰ ਕਮਜ਼ੋਰ ਹੋ ਗਈ ਯਾਰ ਪਰਮਾਤਮਾ ਨਾ ਕਰੇ ਬਹੁਤ ਇਸ ਤਰ੍ਹਾਂ ਦੇ ਦੁਨੀਆਂ ਚ ਲੋਕ ਹੈਗੇ ਆ ਜਿਹੜੇ ਵਿਚਾਰੇ ਦੇਖ ਨੀ ਸਕਦੇ ਲੇਕਿਨ ਸ਼ੌਕ ਰੱਖਦੇ ਸਾਡੇ ਪੰਜਾਬੀ ਚ ਇੱਕ ਨਾ ਤਰਸੇਮ ਐਸ ਤਰਸੇਮ ਲੁਧਿਆਣੇ ਤੋਂ ਸੀਗੇ ਪਿੱਛੇ ਜੀ ਐਕਸਪਾਇਰ ਹੋ ਗਿਆ ਦੋ ਸਾਹਿਤਕਾਰ ਬਹੁਤ ਵੱਡੇ ਕਿਰਪਾਲ ਸਿੰਘ ਕਸੇਲ ਜਿਹੜੇ ਜਿਹਨੀਆਂ ਦੀ ਅੱਖਾਂ ਜਿਹੜੀਆਂ ਨਾ ਬਾਅਦ ਚ ਗਈਆਂ 40 ਸਾਲ ਦੀ ਚਲੀਆਂ ਗਈਆਂ ਉਹਦੇ ਬਾਵਜੂਦ ਬਾਜਵਾ ਸਾਹਿਬ ਉਹਨਾਂ ਨੇ ਬਹੁਤ ਕੰਮ ਕੀਤਾ ਬੜਾ ਉੱਚ ਪਾਏ ਦਾ ਉੱਚ ਕੋਟੀ ਦਾ ਸਾਹਿਤ ਲਿਖਿਆ ਤੇ ਡਾਕਟਰ ਐਸ ਤਰਸੇਮ ਜਿਹੜੇ ਸੀਗੇ ਮੈਂ ਉਹਨਾਂ ਨੂੰ ਮਿਲਿਆ ਲੁਧਿਆਣਾ ਤੇ ਉਹਨਾਂ ਦੀ ਸ਼ਾਇਰੀ ਪੜ੍ਹੀ ਆ ਬੜੇ ਵਧੀਆ ਸ਼ਾਇਰ ਸੀਗੇ ਲੇਕਿਨ ਉਹ ਦੇਖ ਨਹੀਂ ਸੀ ਸਕਦਾ ਮਤਲਬ ਉਹਨਾਂ ਵਾਸਤੇ ਇਹ ਵਰਦਾਨ ਆ ਵੀ ਉਹ ਪੁਸਤਕ ਨੂੰ ਕਿਸੇ ਨੂੰ ਬੋਲ ਕੇ ਕਸਾ ਰਹੇ
1: ਬਿਲਕੁਲ ਬੜਾ ਵੱਡਾ ਬੜਾ ਇਹ ਸਹੀ ਮੀਡੀਆ ਨੇ ਇਸ ਜਿਹੜਾ ਮਤਲਬ ਕਿ ਸਹੀ ਕਿਹਾ ਜੀ ਮਿਹਰਬਾਨੀ ਕੋਈ ਰਾਮਗੜੀਆ ਜੀ ਹੈਗੇ ਨੇ ਦੀਪ ਰਾਮਗੜੀਆ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਲੈ ਰਹੇ ਨੇ
2: ਧੰਨਵਾਦ ਜੀ ਧੰਨਵਾਦ
1: ਜੀ
2: ਇਹ ਮਤਲਬ ਸਾਹਿਬ ਮੈਂ ਇੱਥੇ ਇੱਕ ਸਾਡੇ ਮਹਿਰੂਮ ਸ਼ਾਇਰ ਹੋਇਆ ਸਰਦਾਰ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਸਾਹਿਬ
1: ਚਮਨ ਹਰਗੋਬਿੰਦਪੁਰੀ
2: ਜੀ ਜੀ ਤੁਸੀਂ ਕਦੇ ਉਹਨਾਂ ਦੀ ਸਿੱਖ ਇਤਿਹਾਸ ਦੱਸਿਆ ਨਾ ਉਹਨਾਂ ਨੇ ਬੜੀ ਇੱਕ ਹਲਕੇ ਫੁਲਕੇ ਜੇ ਤੇ ਹਾਸ ਰਸੀ ਅੰਦਾਜ਼ ਦੇ ਵਿੱਚ ਸਿੱਖ ਇਤਿਹਾਸ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਕਵਿਤਾ ਰਾਹੀਂ ਬਿਆਨ ਕੀਤਾ
1: ਮਾੜੀਆਂ ਮੋਟੀਆਂ ਟੋਕਾਂ ਪੜੀਆਂ
2: ਜੀ ਹਾਂ ਉਹਨਾਂ ਦੀ ਸੁਣਿਓ ਕਦੇ ਉਹਨਾਂ ਨੇ ਮਤਲਬ ਸਿੱਖ ਇਤਿਹਾਸ ਦੇ ਚੌਕਟ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਏਦਾਂ ਨੀ ਹੋਈ ਕਿ ਐਵੇਂ ਜਿੱਦਾਂ ਆਪਣੇ ਟੁਕਾਤ ਦੀ ਖਾਤਰ ਕੋਈ ਵੀ ਗਲਤ ਬਿਆਨੀ ਕੀਤੀ ਹੋਵੇ ਬੜੇ ਪਿਆਰੀਆਂ ਉਹਨਾਂ ਨੇ ਸ਼ਾਇਰੀ ਲਿਖੀ ਆ ਉਹਨਾਂ ਨੇ ਇੱਕ ਵਾਰੀ ਮਿਸਾਲ ਦਿੱਤੀ ਮੈਨੂੰ ਮਤਲਬ ਵੀ ਕਹਿੰਦੇ ਵੀ ਵੇਖੋ ਕੋਈ ਵੀ ਇਸ ਧਰਤੀ ਤੇ ਕੋਈ ਚੀਜ਼ ਮਾੜੀ ਨੀ ਉਹਦੀ ਵਰਤੋਂ ਮਾੜੀ ਆ ਉਹ ਕਹਿੰਦੇ ਵੀ ਮੰਨ ਲਈਏ ਵੀ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਸਭ ਤੋਂ ਮਾੜਾ ਜ਼ਹਿਰ ਨੂੰ ਸਮਝਦੇ ਆ ਨਾ ਜ਼ਹਿਰ ਮਾੜੀ ਜੇ ਖਾ ਲਈ ਮਰ ਜਾਂਦਾ ਕਹਿੰਦਾ ਲੇਕਿਨ ਜਿਹੜੀ ਕੋਲਡ ਡਰਿੰਕ ਜਿਹੜੀ ਬੱਚੇ ਸਾਡੇ ਪੀਂਦੇ ਅਸੀਂ ਸਾਰੇ ਪੀਂਦੇ ਆ ਨਾ ਸਾਰਿਆਂ ਦੇ ਵਿੱਚ ਥੋੜੀ ਜੀ 10% ਨਾ ਉਹ ਪਾਈ ਹੁੰਦੀ ਕਿਉਂਕਿ ਲੰਬਾ ਸਮਾਂ ਮਿੱਠੇ ਦੇ ਵਿੱਚ ਉਹ ਜ਼ਰੂਰ ਪੈ ਸਕਦੇ ਆ ਹਨਾ ਓਨੀ ਕੁ ਪਾਈ ਜਿੰਨੀ ਸਾਡੇ ਸਰੀਰ ਨੂੰ ਐਨਰਜੀ ਦਿੰਦੀ ਆ, ਤਾਕਤ ਦਿੰਦੀ ਆ, ਨੁਕਸਾਨ ਨੀ ਕਰਦੀ
1: ਯਾਰ, ਦਵਾਈਆਂ ਵਿੱਚ ਵੀ ਤਾਂ ਪੈਂਦਾ।
2: ਜੀ ਜੀ ਜੀ ਹਾਂ, ਓਨਾ ਪੈਂਦਾ ਜਿੰਨਾ ਸਾਨੂੰ ਬੈਨੀਫਿਸ਼ਲ ਹੈ ਨਾ। ਤੇ ਕਹਿੰਦਾ ਦੂਜੇ ਪਾਸੇ ਆ ਜਾਓ ਤੁਸੀਂ ਵਧੀਆ ਖੁਰਾਕ ਵੱਲ, ਉਹ ਵਧੀਆ ਖੁਰਾਕ ਕਹਿੰਦਾ ਸਾਡੇ ਪੰਜਾਬੀ ਕਲਚਰ ਦੇ ਤਹਿਤ ਦੇ ਵਿੱਚ ਗੱਲ ਹੈ ਵੀ ਠੀਕ ਸੀ, ਸੌ ਚਾਚਾ ਤੇ ਇੱਕ ਪਿਓ ਤੇ ਸੌ ਦਾਰੂ ਤੇ ਇੱਕ ਘਿਓ, ਸੌ ਦਵਾਈਆਂ ਦੀ ਦਵਾਈ ਦੇਸੀ ਘਿਓ ਨੂੰ ਮੰਨਿਆ ਗਿਆ। ਕਹਿੰਦਾ ਮੰਨ ਲੈਂਦੇ ਬਹੁਤ ਵਧੀਆ, ਕਹਿੰਦਾ ਪਰ ਕਲਾਸ ਭਰ ਕੇ ਤੁਸੀਂ ਪੀ ਲਓ ਉਹਨੂੰ, ਤੇ ਕਹਿੰਦਾ ਤੁਸੀਂ ਸਾਰਾ ਦਿਨ ਲੈਟਰਨ ਚੋਂ ਨੀ ਨਿਕਲੋਗੇ। ਮਤਲਬ ਆਂਦਾ ਫਿਰ ਚੀਜ਼ ਦੀ ਵਰਤੋਂ ਮਾੜੀ ਹੋਈ ਨਾ, ਚੀਜ਼ ਨਾ ਮਾੜੀ ਹੋਈ।
1: ਬਹੁਤ ਖੂਬ ਜੀ, ਬਹੁਤ ਸੋਹਣੀ
2: ਜੀ ਜੀ। ਇਹ ਹਾਂ, ਇਹ ਹਰ ਪਾਸੇ ਮਤਲਬ ਇਸ ਤਰ੍ਹਾਂ ਹਰ ਚੀਜ਼ ਦੀ ਵਰਤੋਂ ਜਿਹੜੀ ਆ ਤੁਸੀਂ ਉਹਨੂੰ ਉਹਦੀ ਵਰਤੋਂ ਨੂੰ ਮਤਲਬ ਦੇਖੋ ਨਾ, ਤੇ ਉਸ ਚੀਜ਼ ਨੂੰ ਦੇਖੋ ਤੇ ਚੀਜ਼ ਕੋਈ ਵੀ ਨੀ ਮਾੜੀ, ਉਹਨੂੰ ਵਰਤਣ ਵਾਸਤੇ ਹੋਸ਼ ਜੋਸ਼ ਦੇ ਨਾਲ ਨਾਲ ਹੋਸ਼ ਥੋੜੀ ਜੀ ਚਾਹੀਦੀ, ਅਕਲ ਚਾਹੀਦੀ ਆ। ਇਹ ਮੈਂ ਬੇਨਤੀ ਇੰਨੀ ਕਰਨੀ ਸੀ ਅੱਜ ਦੇ ਤੁਹਾਡੇ ਸਰ ਪਲੇਟਫਾਰਮ ਦੇ ਉੱਤੇ, ਤੇ ਧੰਨਵਾਦ ਵਕਤ ਦੇਣ ਵਾਸਤੇ
1: ਆ ਰਹੀਆਂ ਨੇ। ਬਹੁਤ ਸੋਹਣੀ ਗੱਲਬਾਤ ਕਰਦੇ ਹੋ ਤੁਸੀਂ, ਕੋਈ 5 ਮਿੰਟ ਦੀ ਹੋਰ ਗੱਲਬਾਤ ਆਪਣੇ ਆਲੇ ਦੁਆਲੇ ਦੀ ਜੋ ਤੁਹਾਡਾ ਦਿਲ ਕਰਦਾ ਸੁਣਾਉਂਦੇ ਹੋ।
2: ਆਲੇ ਦੁਆਲੇ ਮੈਂ ਹੁਣ ਦੇਖ ਰਿਹਾ ਵਾ ਕਿ
1: ਮੈਨੂੰ ਤੁਸੀਂ ਕਹਿਣ ਡੇ ਸੀ ਨਾ ਕਿ ਕੋਈ ਹੋਬੀ ਹੁੰਦੀ ਹੈ ਤੇ
2: ਸ਼ੌਕ ਹੁੰਦਾ,
1: ਇਕੱਲੇ ਵੀ ਇਕੱਲਾ ਪਣ ਫੀਲ ਨਹੀਂ ਕਰਦੇ, ਤੇ ਉਹ ਮਹਿਫਲਾਂ ਵਿੱਚ ਵੀ ਕਦੀ ਕਦੀ ਇਕੱਲੇ ਰਹਿੰਦੇ ਨੇ ਕਿਉਂਕਿ ਉਹਨਾਂ ਦੀ ਟੇਸਟ ਦੀ ਗੱਲ ਨਹੀਂ ਹੋ ਰਹੀ ਹੁੰਦੀ, ਤੇ
2: ਬਿਲਕੁਲ
1: ਜੇ ਜਿਨ੍ਹਾਂ ਦੇ ਖਿਆਲ ਹੁੰਦੇ ਨੇ ਜਰਾ ਕੁਛ ਜਾਣਨ ਦੇ, ਉਹ ਬੋਰ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ। ਮੈਂ ਆਪਣੇ ਘਰ ਧੁੱਪ ਲੱਗੀ ਸੀ ਸੋਹਣੀ, ਤੇ ਮੈਂ ਆਪਣੇ ਗਾਰਡਨ ਦੇ ਵਿੱਚ ਮੈਂ ਕੁਛ ਲਿਖ ਰਿਹਾ ਸੀ, ਗਾਰਡਨ ਦੇ ਵਿੱਚ ਮੈਂ ਕੁਰਸੀ ਮੇਜ ਡਾ ਕੇ ਬੈਠਾ, ਧੁੱਪ ਲੱਗੀ ਤੇ ਸ਼ਾਂਤੀ, ਇੱਥੇ ਹੈ ਹੀ ਸ਼ਾਂਤੀ ਹੈ ਵੈਸੇ, ਕੋਈ ਦਰਖਤਾਂ ਦੇ ਉੱਤੇ ਸੋਹਣੇ ਜਾਨਵਰ ਕੋਈ ਗੀਤ ਗਾ ਰਹੇ ਹੋਣਗੇ, ਕੋਈ ਰੌਲਾ ਰੱਪਾ ਨਹੀਂ ਹੁੰਦਾ।
2: ਇਹ ਸਿਰਜਣ ਜਦੋਂ ਤੁਹਾਡੇ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਸੰਵੇਦ ਆਇਆ ਹੁੰਦਾ ਵਾ, ਸੰਵੇਦਨਾ ਆਈ ਹੁੰਦੀ ਹੈ, ਉਹਦੇ ਵਾਸਤੇ ਬੜਾ ਸ਼ਾਨਦਾਰ ਮਾਹੌਲ, ਮੌਸਮ ਤੇ ਇਕਾਂਤ ਜਿਹੜੀ ਹੈ, ਚੁੱਪ ਜਿਹੜੀ ਸ਼ਾਂਤੀ ਹੈ, ਇਹ ਬੜਾ ਅੱਛਾ ਇੱਕ ਰੋਲ ਪਲੇ ਕਰਦਾ।
1: ਮੈਂ ਬੈਠਾ ਸੀ ਗਾਰਡਨ ਦੇ ਵਿੱਚ ਤੇ ਮੈਂ ਕੰਸਨਟ੍ਰੇਟ ਹੋ ਕੇ ਇਹਨਾਂ ਦੇ ਲਿਖਣ ਡਿਆ ਸਾਂ ਕੁਛ, ਤੇ ਮੇਰੀ ਵਾਈਫ ਆਈ
2: ਜੀ,
1: ਤੇ ਮੈਨੂੰ ਐਵੇਂ ਲੱਗਾ ਕਿ ਇੰਨੀ ਧੁੱਪੇ ਬਹਿਣ ਦਾ ਬਹਿਣਾ ਹੋਣਾ ਮੈਂ ਕਿਤੇ, ਆਲੇ ਦੁਆਲੇ ਉਹਨੇ ਵੇਖਿਆ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਬਈ ਜੇ ਤੂੰ ਆਓ ਕਿੱਧਰ ਆਏ, ਤੇ ਕਹਿੰਦੀ ਵੀ ਮੈਂ ਇੱਥੇ ਆਪਣੇ ਗਾਰਡਨ ਚ ਆਈ ਹਾਂ ਘੁੰਮਣ ਫਿਰਨ, ਕਿੱਧਰ ਕੀ ਆਉਣਾ। ਜੇ ਬਹਿਣਾ ਤੇ ਮੇਰੇ ਲਾਗੇ ਨਹੀਂ ਬਿਓ, ਉੱਥੇ ਲਾ ਲਓ ਪਰਲੇ ਪਾਸੇ
2: ਵਾਲੇ ਪਾਸੇ ਹੋ ਜਾਏ,
1: ਕੰਸੈਂਟ੍ਰੇਸ਼ਨ ਖਰਾਬ ਹੋ ਜਾਣੀ, ਤੇ ਮੈਂ ਕਿਤਾਬਾਂ ਤੇ ਕਾਪੀਆਂ ਟੇਬਲ ਤੇ ਧਰੀਆਂ ਆਏ, ਤੇ ਮੇਰੀ ਵਾਈਫ ਕਹਿੰਦੀ ਹੈ ਕੰਸਨਟ੍ਰੇਸ਼ਨ ਖਰਾਬ ਹੋ ਜਾਣੀ ਹੈ, ਜੇ ਤੁਸੀਂ ਪੜ੍ਹਨ ਵਾਲੇ ਪੜ੍ਹਨ ਜੋਗੇ ਹੁੰਦੇ ਤੇ ਪੜ੍ਹ ਲਿਖ ਕੇ ਇੰਡੀਆ ਦੀ ਕੋਈ ਅਫਸਰ ਬਣੇ, 100 ਚੋਂ 17 ਤੁਹਾਡੇ ਨੰਬਰ ਆਉਂਦੇ ਰਹੇ ਨੇ, ਤੇ ਅਸਲ ਮੈਂ ਹੀ ਦੱਸਿਆ ਸੀ।
2: ਨਹੀਂ ਇਹ ਗੱਲਬਾਤ ਸਭ ਠੀਕ ਆ ਭੈਣ ਜੀ, ਮੈਂ ਵੀ ਇਹ ਗੱਲ ਨਾ ਠੀਕ ਨਹੀਂ ਆ, ਸਾਡੇ ਜਿਹੜੇ ਨਾਨਕ ਸਿੰਘ ਨਾਵਲਕਾਰ ਜੀ ਨੇ ਜਿਹੜਾ ਪੰਜਾਬੀ ਚ ਕੋਈ ਸਭ ਤੋਂ ਵੱਡਾ ਨਾਵਲ ਕਿਹੜਾ ਸੀ, ਉਹ ਨਾਨਕ ਸਿੰਘ ਆ, ਔਰ ਸ਼ਾਇਦ ਤੁਹਾਨੂੰ ਪਤਾ ਕਿ ਉਹ 5ਵੀਂ ਕਪਾਸ ਸੀ, ਉਹਦੇ ਵੱਲ ਪੜ੍ਹੇ ਨੀ ਉਹ, ਲੇਕਿਨ PhD MA ਜਿਹੜੀਆਂ MPhil ਵਾਸਤੇ ਉਹਨਾਂ ਦੇ ਨਾਵਲ ਲੱਗਦੇ
1: ਰਹੇ,
2: ਬੱਚੇ ਉਹਦੇ ਤੇ ਖੋਜ ਹੋਈ ਆ, ਉਹਦੇ ਤੇ PhD ਹੋਈਆਂ, ਉਹਦੀ ਚੇਅਰ ਸਥਾਪਿਤ ਕੀਤੀ ਗਈ ਆ ਹਨਾ। ਇਹ ਜਿਹੜਾ ਸਾਹਿਤ ਪੜ੍ਹਨ ਦਾ ਸ਼ੌਕ ਆ, ਇਹਦਾ ਮੈਂ ਜਿਹੜੀ ਆਪਣੀ ਵਿਦਿਅਕ ਇੰਟੈਲੀਜੈਂਸੀ ਉਹਦੇ ਨਾਲ
1: ਮੈਂ ਕਿਹਾ ਕਿ ਮੇਰੀ ਕੰਸਨਟ੍ਰੇਸ਼ਨ ਖਰਾਬ ਹੋਣੀ ਚਾਹੀਦੀ, ਜੇ ਤੁਹਾਡੀ ਇੰਨੀ ਕੰਸਨਟ੍ਰੇਸ਼ਨ
2: ਨਹੀਂ, ਤੁਸੀਂ
1: ਬੁੱਢੇ ਬਾਰੇ ਦੀ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ ਖਰਾਬ ਹੋਣੀ
2: ਚਾਹੀਦੀ। ਉਹ ਬੜੇ ਜਿਹੜੀ ਵਿਦਿਅਕ ਪੜ੍ਹਾਈ ਉਹ ਵੱਖਰੀ ਆ, ਤੇ ਜਿਹੜੀ ਸਾਹਿਤ ਦੀ ਪੜ੍ਹਾਈ ਆ, ਸਾਹਿਤ ਪੜ੍ਹਨਾ ਤੇ ਵਿਦਿਅਕ ਉਹ ਇੱਕ ਗਿਆਨ ਆ, ਜਿੱਦਾਂ ਮੰਨ ਲਓ ਆਪਾਂ ਪੜ੍ਹਦੇ ਹਾਂ ਵੀ ਸਾਡਾ ਦੇਸ਼ ਕਦੋਂ ਆਜ਼ਾਦ ਹੋਇਆ, ਸਾਇੰਸ ਵਿੱਚ ਆ ਜਾਓ ਤੁਸੀਂ ਆਕਸੀਜਨ ਕਿੱਦਾਂ ਬਣਦੀ ਆ, ਕਾਰਡ ਗੱਡੀ, ਇਹ ਦਿਸ ਇਜ਼ ਜਸਟ ਇਨਫੋਰਮੇਸ਼ਨ, ਉਹ ਇਨਫੋਰਮੇਸ਼ਨ ਤੌਰ ਤੇ ਤੁਸੀਂ ਵੀਕ ਹੋ ਸਕਦੇ ਹੋ, ਲੇਕਿਨ ਉਹਦੇ ਬਜਾਏ ਤੁਹਾਡੇ ਮਨ ਵਿੱਚ ਜਿਹੜੀ ਸੰਵੇਦਨਾ ਆ, ਤੁਹਾਡੇ ਮਨ ਵਿੱਚ ਇੱਕ ਜਿਹੜਾ ਜਿਹਨੂੰ ਅਸਥੈਟਿਕ ਸੈਂਸ ਅੰਗਰੇਜ਼ੀ ਵਾਲੇ ਕਹਿ ਦਿੰਦੇ ਆ, ਸੋ ਜੀ ਜਿਹੜਾ ਤੁਹਾਡੇ ਮਨ ਚ,
1: ਮੈਨੂੰ 2-4 ਗੱਲਾਂ ਹੋਰ ਸੁਣਾਈਆਂ ਕਿ ਕਿਸ ਤਰ੍ਹਾਂ ਪਟਵਾਰੀਆਂ ਵਾਂਗੂ ਕਿਤਾਬਾਂ ਖਿਲਾਰ ਕੇ ਬੈਠੇ, ਜਿਸ ਤਰ੍ਹਾਂ ਬੜੇ ਵਿਦਵਾਨ ਹੁੰਦੇ, ਮੇਰੀ ਸੱਚੀ ਮੁੱਚੀ ਕੰਸਨਟ੍ਰੇਸ਼ਨ ਖਰਾਬ ਹੋ ਗਈ।
2: ਉਹਨਾਂ ਨੇ ਤੁਹਾਡਾ ਸਟੇਟਸ ਹੀ ਖਰਾਬ ਕਰ ਦਿੱਤਾ ਤੇ ਕੰਸਟ੍ਰੇਸ਼ਨ ਹੀ ਖਰਾਬ ਕਰ ਜਦੋਂ ਨਿੱਕੇ ਹੁੰਦੇ ਨੀ ਇਉਂ ਕਰਕੇ ਸਵਾਲ ਕੱਢੇ ਦਾ ਸਲੇਟ ਤੇ ਕਿਸੇ ਨੇ ਉੱਤੇ ਕਾਂਟਾ ਮਾਰ ਦੇਣਾ, ਉਹਨਾਂ ਨੇ ਤੁਹਾਡੇ ਉੱਤੇ ਕਾਂਟਾ ਹੀ ਮਾਰ ਦਿੱਤਾ ਜਿਹੜੀ ਤੁਹਾਡੀ।
1: ਮੈਂ ਮਤਲਬ ਕਿ ਬਾਅਦ ਚ ਸੋਚਿਆ ਵੀ ਗੱਲ ਤੇ ਠੀਕ ਸੀ, ਜੇ ਪੜ੍ਹਨ ਵਾਲੇ ਹੁੰਦੇ ਤੇ ਅਸੀਂ ਮੈਂ ਇੰਡੀਆ ਵਿਚ ਕਿਸੇ ਪੋਸਟ ਤੇ ਪਾਉਂਦੇ।
2: ਤੁਸੀਂ ਹੁਣ ਵੀ ਮਹਾਰਾਜ ਜਿਹੜੀ ਪੋਸਟ ਤੇ ਤੁਸੀਂ ਪਹੁੰਚੇ ਹੋ, ਮਹਾਰਾਜ ਬਹੁਤ ਵਧੀਆ ਆ ਸਾਡੇ ਵਰਗਿਆਂ ਨੂੰ।
1: ਮੈਂ ਮੇਰੇ ਮਨ ਵਿਚ ਤੁਹਾਡੇ ਵਰਗੇ ਸੱਜਣਾ ਸਾਰਿਆਂ ਦੀ ਬਹੁਤ ਰਿਸਪੈਕਟ ਹੈ ਤੇ ਤੁਹਾਡੇ
2: ਬਹੁਤ ਸਾਰੇ ਕਾਰੋਬਾਰੀ ਸਰ ਜਿਹੜੇ ਵੱਡੇ ਘਰਾਣੇ ਨੇ ਉਹ ਇਹੋ ਜਿਹੇ ਹੋਏ ਜਿਹੜੇ ਬਹੁਤੇ ਪੜ੍ਹੇ ਨੀ ਲੇਕਿਨ ਉਹ ਬਹੁਤ ਵੱਡੇ ਵੱਡੇ ਪੜ੍ਹੇ ਆ ਉਹਨਾਂ ਦੀਆਂ ਜੋਬਾਂ
1: ਕਰਦੇ।
2: ਔਰ ਹਾਂ ਇਹਦੇ ਵਿਚ ਜਿਹੜਾ ਬਿਲ ਗੇਟਸ ਜੀ ਨਾ ਜਿਹੜਾ ਮਤਲਬ ਦੁਨੀਆਂ ਦੇ ਵਰਲਡ ਦੇ ਉੱਪਰਲੇ ਦਸਾਂ ਅਮੀਰਾਂ ਚ ਆਉਂਦਾ ਉਹ ਪਤਾ ਕੀ ਕਹਿੰਦਾ ਜੇ ਉਹ ਕਹਿੰਦਾ ਵਾ ਵੀ ਗਰੀਬ ਹੋਣਾ ਕੋਈ ਪਾਪ ਨੀ ਹੈਗਾ, ਪਰ ਗਰੀਬ ਹੀ ਮਰ ਜਾਣਾ, ਗਰੀਬ ਮਰ ਜਾਣਾ ਮਤਲਬ ਗਰੀਬ ਰਹਿਣਾ ਤੇ ਗਰੀਬੀ ਚ ਹੀ ਮਰ ਜਾਣਾ ਕਹਿੰਦੇ ਇਹ ਗਲਤ ਹੈ। ਇਹ ਗਲਤ ਹੈ। ਤੁਸੀਂ ਕਿਸੇ ਵੀ ਤਰੀਕੇ ਜਿੰਦਗੀ ਦੇ ਵਿਚ ਕਾਮਯਾਬ ਹੋਏ ਹੋ, ਵਰਕ ਮਿਹਨਤ ਦੇ ਆਸਰੇ ਹੋਏ ਹੋ, ਮਤਲਬ ਪੜ੍ਹਾਈ ਤੋਂ ਬਿਨਾਂ ਜਿਹੜੇ ਜੀ।
1: ਮੈਂ ਬਹੁਤ ਵਾਰ ਕਈ ਵਾਰ ਗੱਲਬਾਤ ਕਰ ਚੁੱਕਿਆ, ਅਗਰ ਤੁਸੀਂ ਰਿਟਾਇਰ ਹੋ ਗਏ ਹੋ
2: ਜੀ ਜੀ ਜੀ ਜੀ,
1: ਸਮਝੋ ਕਿ ਮੈਂ ਜੋ ਕੁਛ ਕਰਨਾ ਹੀ ਕਰ ਲਿਆ, ਬਸ ਮੇਰੀ ਕੰਮ ਫਿਨਿਸ਼ ਹੈ। ਨਹੀਂ, ਆਪਣੀ ਆਪਣੀ ਕੋਈ ਨਾ ਕੋਈ ਹੌਬੀ ਤੁਹਾਡੀ ਹੋਣੀ ਚਾਹੀਦੀ ਹੈ, ਭਾਵੇਂ ਉਹ ਪੜ੍ਹਨ ਲਿਖਣ ਦੀ ਹੋਏ, ਭਾਵੇਂ ਗਾਰਡਨਿੰਗ ਦੀ ਹੋਏ। ਮੈਂ ਕਹਿੰਦਾ ਕੋਈ ਇੰਸਟਰੂਮੈਂਟ ਸਿੱਖੋ।
2: ਯਾਤਰਾ ਜਿਹੜੀ ਜਿਹੜੀ ਤੁਸੀਂ ਫਿਰ ਤੁਰ ਸਕਦੇ ਹੋ, ਦੁਨੀਆਦਾਰੀ ਦੀਆਂ
1: ਜਿਹੜੀਆਂ ਜੇ ਤੁਸੀਂ ਮੰਜੀ ਤੇ ਬਹਿ ਗਏ ਖੁੰਡੀ ਲੈ ਕੇ ਤੇ ਫਿਰ ਤੇ ਗੱਲ ਗਈ।
2: ਫਿਰ ਤੁਸੀਂ ਬਹਿ ਗਏ ਜੀ, ਫਿਰ ਤੁਸੀਂ ਨਿਆਣਿਆਂ ਦੀਆਂ ਦੇ ਪਰਿਵਾਰ ਦੀਆਂ ਜਿਹੜੇ ਵਲਾਮੇ ਦਿੰਦੇ ਨਾ ਬਹੁਤੇ
1: ਸੱਜਣੇ,
2: ਤੈਨੂੰ ਤੈਨੂੰ ਡੋਰੀਆਂ ਦੇਣ ਲੱਗ ਕੇ ਬਹਿ ਕੇ
1: ਮੈਨੂੰ ਅਕਸਰ ਕੋਈ ਸ਼ਿਕਾਇਤ ਹੁੰਦੀ ਬੁੱਢੜੀਆਂ ਤੇ ਬੁੱਢੜਿਆਂ ਦੀ, ਸਾਡੀ ਸਾਨੂੰ ਪੁੱਛਦਾ ਕੋਈ ਨੀ, ਪੁੱਛ ਗਿੱਛ ਕੇ ਨਹੀਂ ਚੱਲਦੇ, ਸਾਨੂੰ ਰੋਟੀ ਕੋਈ ਨੀ ਪੁੱਛਦਾ ਬੜਾ, ਹਾਲਾਂਕਿ
2: ਅਸੀਂ ਸਨਮਾਨ ਕਰਦੇ ਹਾਂ। ਅਸੀਂ ਇਸ ਪੋਜੀਸ਼ਨ ਚ ਹੁਣ ਅਸੀਂ ਕੋਈ ਬਹੁਤ ਮਤਲਬ ਛੁੱਟੀ ਬਚਨੀ ਆ, ਲੇਕਿਨ ਇੱਕ ਨਾ ਮੈਂ ਬਾਜਾ ਸਾਹਿਬ ਇਹ ਨੀ ਗੱਲ ਕਿ ਆਪਾਂ ਉੱਤੇ ਕਾਂਟਾ ਨੀ ਮਾਰਦੇ, ਠੀਕ ਆ, ਸਿਆਣਪ ਬਜ਼ੁਰਗ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ, ਕਿਸੇ ਕੀਮਤ ਤੇ ਬੜੀ ਮਿਹਨਤ ਕਰਕੇ ਉਹਨੇ ਆਪਣਾ ਮਤਲਬ ਬਚਾਇਆ ਪਰਿਵਾਰ ਨੂੰ, ਲੇਕਿਨ ਕਈ ਬੇਲੋੜਾ ਜਿਹੜਾ ਪਿਛਲੇ ਪਛਾਹ ਖਿੱਚੀ ਗਏ ਤੇ ਨਿਆਣਿਆਂ ਦੇ ਬੇਵਜ੍ਹਾ ਦਖਲ ਅੰਦਾਜ਼ੀ ਬੱਚਿਆਂ ਦੀ, ਉਹਦੇ ਨਾਲ ਨਵੀਂ ਪੀੜੀ ਨਾਲ ਨਾ ਜਿਹੜਾ ਮੈਂ ਪਿੱਛੇ ਜੇ ਤੁਹਾਨੂੰ ਬੇਨਤੀ ਕੀਤੀ ਲਾਲਾ ਧਨੀ ਰਾਮ ਚਾਤਰਕ ਦੀ, ਉਹ ਬੜੇ ਸਿੱਧੇ ਸਪਾਟ ਸਾਹਿਬ ਜਾਣ ਤੋਂ ਉਹਨਾਂ ਨੇ 50 ਸਾਲ ਪਹਿਲਾਂ ਕਹਿਤਾ ਸੀ ਬਾਬਾ ਰਾਹੋਂ ਨਾਮਦੇ ਹੋ ਜਾ ਨਹੀਂ ਤੇ ਨਵਿਆਂ ਨਾਲ ਖਲੋ
1: ਜਾ।
2: ਉਹ ਨਵੀਂ ਸੋਚ ਦੇ ਨਾਲ ਮਿਲਦੇ ਨੀ ਨਵੀਂ ਨਵੇਂ ਬੱਚਿਆਂ ਦੀ ਜ਼ਿੰਦਗੀ। ਆ ਤੁਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਜ਼ਿੰਦਗੀ ਜਿਹੜੀ ਆ ਧਰਤੀ ਤੇ, ਮਤਲਬ ਅੱਜ ਸਾਡੇ ਬਜ਼ੁਰਗ ਆ ਜਾਣ ਤੇ ਉਹ ਕਹਿਣ ਵੀ ਉਹ ਧਰਤੀ ਨੀ ਹੈਗੀ ਜਿਹੜੀ ਅਸੀਂ ਛੱਡ ਕੇ ਗਏ, ਹੋਰ ਆ ਗਈ ਜੀ ਜੀ। ਕਿੰਨਾ ਕੁਛ ਬਦਲ ਗਿਆ, ਹਰ ਚੀਜ਼ ਬਦਲਦੀ ਹੈ, ਇਸ ਕਰਕੇ ਵਕਤ ਵੀ ਬਦਲਦਾ, ਸੁਭਾਅ ਵੀ ਬਦਲਦਾ।
1: ਤੁਸੀਂ ਆਪਣੇ ਬਚਪਨ ਦਾ ਵੇਖੋ, ਧਰਤੀ ਮਾਹੌਲ ਤੇ ਰੀਤੀ ਰਿਵਾਜ ਤੇ ਜ਼ਿੰਦਗੀ ਵੇਖੋ ਜਦੋਂ ਤੁਸੀਂ ਬਚਪਨ ਚ ਸੀ ਤੇ ਅੱਜ ਵੇਖੋ ਕਿੰਨਾ ਫਰਕ ਹੈ, ਐਡਜਸਟ ਹੋਈ ਜਾ।
2: ਜ਼ਮੀਨ ਅਸਮਾਨ ਦਾ ਜੀ, ਜ਼ਮੀਨ ਅਸਮਾਨ ਦਾ ਜੀ, ਜ਼ਮੀਨ ਅਸਮਾਨ,
1: ਜ਼ਮੀਨ ਅਸਮਾਨ
2: ਤੇ ਬਾਜਾ ਸਾਹਿਬ। ਹਾਂਜੀ ਹਾਂਜੀ, ਤੇ ਇਸ ਕਰਕੇ ਮਤਲਬ ਨਾ ਹਰ ਚੀਜ਼ ਈਵਨ ਭਾਸ਼ਾ ਬਦਲਦੀ ਜੇ ਬਾਜਵਾ ਸਾਹਿਬ। ਅੱਜ ਤੋਂ 1.5 ਸਾਲ ਪਹਿਲਾਂ ਵੀ ਤੁਸੀਂ ਆਪਣੀ ਜਿਹੜੀਆਂ ਬਾਬਿਆਂ ਦੀ ਸਾਖੀਆਂ ਲਿਖੀਆਂ ਸੀ ਨਾ, ਗੁਰੂ ਮਹਾਰਾਜ ਦੇ ਪੁਰਾਤਨ ਭਾਈ ਬੰਦ ਵਾਲੀ ਸਾਖੀ, ਉਹ 1.5 ਸਾਲ ਪਹਿਲਾਂ ਲਿਖੀ ਹੈ, ਬਹੁਤ 4-5 ਸਾਲ ਪਹਿਲਾਂ ਵੀ ਨਹੀਂ ਲਿਖੀ ਉਹਦੀ। ਤੁਸੀਂ ਪੰਜਾਬੀ ਪੜ੍ਹਿਓ ਭਾਸ਼ਾ ਜਿਹੜੀ ਨਾ ਉਹ ਬੜੀ ਮਤਲਬ ਤੁਹਾਨੂੰ ਲੱਗੂਗਾ ਵੀ ਇਹ ਬਿਹਾਰ ਵਾਲੀ ਪੰਜਾਬੀ ਨੂੰ ਬੜੀ ਡਿਫਰੈਂਟ ਆ, ਮਤਲਬ ਭਾਸ਼ਾ ਵੀ ਵਿਕਾਸ
1: ਕਰਦੀ। ਕਿਤਾਬ ਦਾ ਤੁਸੀਂ ਕਿਹੜੇ,
2: ਜਿਹੜੀਆਂ ਜਿਹੜੀਆਂ ਗੁਰੂ ਸਾਹਿਬਾਂ ਦੇ ਜੀਵਨ ਸੰਬੰਧੀ ਸਾਖੀਆਂ ਨੀ, ਭਾਈ ਬਾਲੇ ਵਾਲੀ ਜਨਮ ਸਾਖੀ ਸਭ ਤੋਂ ਪਹਿਲੀਆਂ ਜਿਹੜੀਆਂ 1.5 ਸਾਲ ਪਹਿਲਾਂ ਦੀਆਂ ਲਿਖੀਆਂ ਹੋਈਆਂ ਪੁਰਾਤਨ ਜਨਮ ਸਾਖੀਆਂ ਨੂੰ ਕਹਿ ਦਿੰਦੇ ਆ, ਉਹਦੀ ਭਾਸ਼ਾ ਤੁਸੀਂ ਪੜੋਗੇ ਨਾ ਮੈਂ ਆਰ ਬਾਬਾ ਨਾਨਕ ਔਰ ਬਾਲਾ ਜੀ ਕਰਤਾਰਪੁਰ ਗਏ ਹੈਨਾ, ਔਰ ਇਸ ਤਰ੍ਹਾਂ ਦੇ ਸ਼ਬਦ ਉਹਨਾਂ ਨੇ ਵਰਤੇ, ਜਿਹੜੇ ਜਿੱਥੋਂ ਪਤਾ ਲੱਗਦਾ ਵੀ ਜਿਹੜੀ ਸਾਡੀ ਭਾਸ਼ਾ ਆ ਇਹਨੇ ਵੀ ਵਿਕਾਸ ਕੀਤਾ ਵਕਤ ਦੇ ਨਾਲ ਸਮੇਂ ਨਾਲ।
1: ਬਿਲਕੁਲ ਬਿਲਕੁਲ ਜੀ, ਬਦਲਦਾ ਸਭ ਕੁਛ, ਬਦਲਦਾ ਜਾ ਰਿਹਾ
2: ਜੀ ਜੀ, ਬਦਲਦਾ ਬਦਲਦਾ ਤੇ ਅੱਗੇ ਨੂੰ ਚੱਲਦਾ
1: ਜੀ ਜੀ ਜੀ ਜੀ, ਤੇ ਇਹਦੇ ਨਾਲ ਸਾਨੂੰ ਵੀ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ,
2: ਚੇਂਜ ਵਰਤੋਂ ਦੇ ਨਾਲ ਚੇਂਜ ਕਰਨਾ ਚਾਹੀਦਾ, ਤੇ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਜਿਹੜਾ ਤਜਰਬਾ ਆ, ਜਿਹੜੇ ਜਿਹਨਾਂ ਨੇ ਉਮਰ ਗੁਜ਼ਾਰੀ ਤਜਰਬਾ, ਮਤਲਬ ਤਾਲਮੇਲ ਚਾਹੀਦਾ ਦੋਨਾਂ ਦਾ ਆਪਸੀ, ਨਾ ਕਿ ਇੱਕ ਦੂਜੇ ਦਾ ਵਿਰੋਧ, ਨਵੀਂ ਪੀੜ੍ਹੀ ਆਖੇ ਵੀ ਮੈਂ ਠੀਕ ਹੈ, ਪੁਰਾਣੀ ਆਖੇ ਨਹੀਂ ਤੂੰ ਗਲਤ ਆ, ਇਹ ਗੱਲ ਤੇ ਆਪਾਂ ਇਹ ਗੱਲ ਦੀ ਬੇਨਤੀ ਕੀਤੀ, ਅਦਰਵਾਈਜ਼ ਕੋਈ ਸੱਜਣੇ ਇਹ ਨਾ ਸਮਝੇ ਵੀ ਆਪਾਂ ਇਸ ਗੱਲ ਤੇ ਹੱਥ ਕਰ, ਸਿਆਣੇ ਬੰਦਿਆਂ ਨੂੰ ਵੱਡਿਆਂ ਨੂੰ ਵੱਡੀ ਉਮਰ ਵਾਲਿਆਂ ਨੂੰ ਤੁਸੀਂ ਪੁੱਛੋ ਨਾ, ਅਸੀਂ ਬਿਲਕੁਲ ਇਸ ਗੱਲ ਦੇ ਮਤਲਬ ਵਿਰੋਧੀ ਹਾਂ, ਲੇਕਿਨ ਮੈਂ ਕਈ ਵਾਰੀ ਮੈਂ ਖੁਦ ਮਹਿਸੂਸ ਕੀਤਾ ਵੀ ਬੇਲੋੜਾ ਜਿਹੜਾ ਬੱਚਿਆਂ ਨੂੰ ਜਿਨ੍ਹਾਂ ਨੂੰ ਸਾਡੇ ਨਾਲ ਸਗੋਂ ਨਵੀਂ ਪੀੜ੍ਹੀ ਵਾਲੇ ਬੱਚੇ ਨੂੰ ਜ਼ਿਆਦਾ ਪਤਾ
1: ਹੁੰਦਾ ਬਹੁਤ
2: ਜੀ ਜੀ ਜੀ ਜੀ, ਤੇ ਬਾਈ ਸਾਹਿਬ ਧੰਨਵਾਦ, ਸਮਾਂ ਦੇ ਵਾਸਤੇ ਜ਼ਿਆਦਾ ਸਮਾਂ ਨਾ ਲੈ
1: ਦਿਓ, ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਜਰੂਰ ਜੀ ਜਰੂਰ,
1: ਕਿ ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ,
2: ਕਿਆ ਬਾਤ,
1: ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ ਤੇ ਸੁਪਨਿਆਂ ਵਿਚ ਸੋਹਣਿਆਂ ਨਾਲ ਮੁਲਾਕਾਤਾਂ ਨਾ
2: ਹੁੰਦੀਆਂ, ਤੇ ਸੱਜਰੀ ਸਵੇਰ ਤਰੇੜ ਤੁੱਕੇ ਭਰੀਆਂ ਪ੍ਰਭਾਤਾਂ,
1: ਤੇ ਸੁਪਨਿਆਂ ਵਿਚ ਸੋਹਣਿਆਂ ਨਾਲ ਮੁਲਾਕਾਤਾਂ, ਇਸ਼ਕ ਨਾ ਹੁੰਦਾ ਹੀਰ ਨਾ ਹੁੰਦੀ ਕੈਦੋ ਕਮਜਾਤਾਂ ਨਾ
2: ਹੁੰਦੀਆਂ,
1: ਇਸ਼ਕ ਨਾ ਹੁੰਦਾ ਹੀਰ ਨਾ ਹੁੰਦੀ ਕੈਦੋ ਜਿਹੀਆਂ ਕਮਜਾਤਾਂ ਨਾ ਹੁੰਦੀਆਂ, ਦਿਲ ਨਾ ਹੁੰਦਾ ਤੇ ਦਰਦ ਨਾ ਹੁੰਦਾ, ਨਫ਼ਰਤ ਪਿਆਰ ਦੀਆਂ ਬਾਤਾਂ ਨਾ
2: ਬਹੁਤ ਬਹੁਤ ਹੁੰਦਾ ਬਾਈ ਸਾਹਿਬ, ਬਹੁਤ ਬੜੇ ਬੜੇ ਬੜੇ ਉੱਚ ਪਾਏ ਦਾ ਸ਼ੇਰ ਜਿਹੜਾ ਤੂੰ ਮੇਰੇ ਨਾਮ ਕੀਤਾ, ਇਹ ਮੈਂ ਨੋਟ ਕਰੂੰਗਾ, ਮੈਂ ਲਿਖਣਾ ਚਾਹੂੰਗਾ ਆਪਣੀ ਡਾਇਰੀ ਦੇ ਵਿੱਚ,
1: ਕੋਈ ਨੀ ਜੀ, ਮੈਂ ਹੋਰ ਕਰਕੇ ਤੁਸੀਂ ਤਾਰੀਫ ਕੀਤੀ ਆ, ਮੈਂ ਤੁਹਾਨੂੰ ਇੱਕ ਹੋਰ ਸੁਣਾ
2: ਦਿੰਦਾ,
1: ਤੁਸੀਂ ਵਕਤ ਹੀ ਪਾ ਲਿਆ ਮੇਰੀ ਤਾਰੀਫ ਕਰਕੇ,
2: ਮੈਂ ਜੀ ਨਹੀਂ ਨਹੀਂ ਨਹੀਂ ਮੈਂ ਸੱਚੇ ਦਿਲੋਂ ਤਾਰੀਫ ਕੀਤੀ ਆ ਜੀ, ਵਕਤ ਨੀ,
1: ਮੈਂ ਇੱਕ ਸੀਰੀਅਸ ਤੁਹਾਨੂੰ ਸੁਣਾਵਾਂ, ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ
2: ਜੀ,
1: ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ, ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ, ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ, ਜ਼ਮੀਰ ਮਾਰ ਕੇ ਅੰਦਰ ਜੇ ਵੜ ਗਿਆ ਮੈਂ, ਓਏ ਉੱਥੇ ਕਿਹੜੀ ਮੌਤ ਨਹੀਂ ਆਉਣੀ, ਜ਼ਮੀਰ ਮਾਰ ਕੇ ਜੇ ਅੰਦਰ
2: ਅੰਦਰ, ਬਹੁਤ ਵਧੀਆ ਬਾਈ ਸਾਹਿਬ, ਬਹੁਤ ਵਧੀਆ,
1: ਧੰਨਵਾਦ ਦੋਸਤੋ, ਇਹ ਸਾਨੂੰ ਬਟਾਲੇ ਤੋਂ, ਬਟਾਲੇ ਸੋਹਣੇ ਸ਼ਹਿਰ ਤੋਂ, ਜਿੱਥੇ ਹਰ ਸਾਲ ਬਾਬੇ ਨਾਨਕ ਜੀ ਹੁਣਾਂ ਦੀ ਜੰਜ ਆਉਂਦੀ ਹੈ, ਮੇਲਾ ਲੱਗਦਾ, ਸੋਹਣਾ ਸ਼ਹਿਰ ਬਟਾਲਾ, ਹਾਂਜੀ, ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਹਰ ਸਾਲ ਬੜੀ ਧੂਮ ਧਾਮ ਤੇ ਜ਼ੋਰ ਲਾ ਕੇ ਸਾਰਾ ਸਾਲ ਪੈਸੇ ਆਨੇ ਦੁਆਨੇ ਟਵੇ ਇਕੱਠੇ ਕਰਦੇ ਰਹਿੰਦੇ ਹੁੰਦੇ ਹਾਂ, ਤੇ ਡੇਢ ਰੁਪਈਆ ਬਣਦਾ ਹੁੰਦਾ ਸੀ ਤਕਰੀਬਨ, ਨਹੀਂ ਡੇਢ ਨਹੀਂ ਤਿੰਨ ਚਾਰ ਰੁਪਈਏ ਬਣ ਜਾਂਦੇ ਹੁੰਦੇ ਸਨ, ਠੀਕ ਹੈ, ਤੇ ਉਹਨਾਂ ਦਾ ਅਸੀਂ ਮੇਲਾ ਰਹਿੰਦੇ ਹੁੰਦੇ ਸਾਂ, ਫਿਰ ਘਰ ਵਾਲਿਆਂ ਵੱਲੋਂ ਵੀ ਇੱਕ ਅੱਧਾ ਰੁਪਈਆ ਮਿਲ ਜਾਂਦਾ ਹੁੰਦਾ ਸੀ, ਇਸ ਬਾਬੇ ਨਾਨਕ ਦੇ ਬਟਾਲੇ ਵਾਲੇ ਮੇਲੇ ਵਾਸਤੇ ਅਸੀਂ ਦੋ ਦੋ ਪੈਸੇ ਜਮ੍ਹਾਂ ਕਰਦੇ ਰਹਿੰਦੇ ਹੁੰਦੇ ਹਾਂ ਤੇ ਸਾਰਾ ਸਾਲ ਕਰਦੇ ਰਹਿੰਦੇ ਹੁੰਦੇ, ਫਿਰ ਬਾਬੇ ਦਾ ਮੇਲਾ ਰਹਿੰਦੇ ਹੁੰਦੇ। ਸੋ ਦੋਸਤੋ ਹੁਣ ਤੁਹਾਨੂੰ ਅਸੀਂ ਇਟਲੀ ਲੈ ਕੇ ਚੱਲਦੇ ਹਾਂ, ਤੇ ਇਟਲੀ ਵਾਲਿਓ ਤੁਸੀਂ ਕਿੱਥੇ ਗਏ ਹੋ, ਆ ਲਓ ਜੀ ਸ਼ਾਹ ਜੀ ਹੁਣਾਂ ਵੱਲ ਲੈ ਕੇ ਚੱਲਦੇ ਹਾਂ ਦੋਸਤੋ ਤੁਹਾਨੂੰ, ਸ਼ਾਹ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਪ੍ਰਵਾਸ ਰੇਡੀਓ ਦੇ ਵਿਹੜੇ, ਕੀ ਹਾਲ ਚਾਲ ਹੈ ਤੁਹਾਡਾ?
0: ਠੀਕ ਠਾਕ ਜੀ, ਬਿਲਕੁਲ,
1: ਇਟਲੀ ਦਾ ਕੀ ਬੈਲਾ, ਇਟਾਲੀਆ ਦਾ ਕੀ ਹਾਲ
0: ਜੀ? ਇਟਲੀ ਬੈਲਾ ਬੈਲਾ ਬੈਲਾ, ਧੁੱਪ ਚੜੀ ਹੈ ਬੜੀ ਵਧੀਆ,
1: ਰੌਣਕਾਂ ਲੱਗੀਆਂ
0: ਭਾਈ,
1: ਜਿੱਥੇ ਤੁਹਾਡੇ ਵਰਗੇ ਸੋਹਣੇ ਸੱਜਣ ਵੱਸਦੇ ਹੋਣ ਉੱਥੇ ਤੇ ਫਿਰ ਰੌਣਕਾਂ ਲੱਗਣੀਆਂ ਹੀ ਲੱਗਣੀਆਂ ਨੇ ਸ਼ਾਹ ਜੀ,
3: ਜੀ ਬਹੁਤ ਰੌਣਕਾਂ ਜੇ ਇੱਥੇ, ਬੜਾ ਪਿਆਰਾ ਮੁਲਕ ਜੇ।
1: ਤੇ ਤੁਸੀਂ 7 ਦਿਨ ਕੰਮ ਕਰਦੇ ਹੋ ਜਾਂ ਤੁਹਾਨੂੰ ਛੁੱਟੀਆਂ?
3: ਮੈਂ 5 ਦਿਨ ਕਰਦਾ ਜੀ, 5 ਦਿਨ ਐਤਵਾਰ ਮੈਂ ਘਰ ਹੁੰਦਾ, ਸੈਚਰਡੇ ਸੰਡੇ।
1: ਸੈਚਰਡੇ ਸੰਡੇ ਘਰ ਹੁੰਦੇ ਹੋ ਤੁਸੀਂ, ਠੀਕ ਹੈ। ਤੇ ਤੁਸੀਂ ਘਰ ਥੋੜੇ, ਤੁਸੀਂ ਕਿਤੇ ਨਾ ਕਿਤੇ ਆਉਣ ਜਾਣ ਦੀ ਸੈਟਲਮੈਂਟ ਕੀਤੀ ਹੋਣੀ ਹੈ ਵੀ ਉੱਥੇ ਜਾਵਾਂਗੇ, ਆ ਕਰਾਂਗੇ, ਕਿਸੇ ਕਵੀ ਸੰਮੇਲਨ
3: ਜੀ? ਬਿਲਕੁਲ ਬਿਲਕੁਲ, ਉਹ ਕਦੀ ਕੋਈ ਮਹਿਮਾਨ ਆ ਕੇ, ਕੋਈ ਦੋਸਤ ਬਾਹਰ ਬੈਠੇ ਨੇ ਤੇ ਉਹਨਾਂ ਬੁਲਾ ਲਿਆ, ਉਹ ਜੀ ਗੱਪ ਸ਼ੱਪ ਲਾਨੇ ਆ ਹਲਾਤੇ ਹਜ਼ਰਾਤ।
1: ਠੀਕ ਠੀਕ। ਤੇ ਤੁਸੀਂ ਹੁਣ ਜਦੋਂ ਕਦੀ ਫਰੈਂਕਫਰਟ ਵੱਲ ਆਓ, ਮੈਂ ਪਿੱਛੇ ਜੇ ਤੁਸੀਂ ਆਏ ਸੀ ਉਦੋਂ ਮੇਰੇ ਕੋਲ ਵੀ ਟਾਈਮ ਹੈ ਨਹੀਂ ਸੀ, ਹੁਣ ਕਦੀ ਤੁਸੀਂ ਫਰੈਂਕਫਰਟ ਆਏ ਤੇ ਪਰ ਮੈਨੂੰ ਪਹਿਲਾਂ ਦੱਸਣਾ ਜੇ ਆਉਣ
3: ਤੇ
1: ਤੁਸੀਂ ਇੱਥੇ ਮੇਰੇ ਕੋਲ ਆਏ ਤੁਸੀਂ।
3: ਜੀ ਜੀ ਜੀ। ਤੇ ਤੁਸੀਂ ਸ਼ਹਿਰ ਵਿੱਚ ਹੋ ਜਾਂ ਕਿਧਰੇ ਅਟਕ ਕੇ?
1: ਜਿੱਥੇ ਸ਼ਹਿਰ ਖਤਮ ਹੁੰਦਾ ਫਰੈਂਕਫਰਟ, ਉੱਥੇ
3: ਜਿੱਥੇ ਗੱਲ ਸੁਣੋ ਨੁਮਾਇਸ਼ ਆਲਮੀ ਲੱਗਦੀ ਹੈ ਉਸ ਸਾਈਡ ਵੱਲੋਂ ਤੁਸੀਂ,
1: ਉਹ ਤੇ ਸੈਂਟਰ ਚ ਹੈ ਨਾ ਮਿਊਜ਼ਿਕ ਫਰੈਂਕਫਰਟ ਦੇ ਵਿੱਚ ਜਿਹੜਾ ਜਿੱਥੇ ਲੱਗਦਾ ਕੀ ਉਹਨੂੰ ਐਕਸੀਬਿਸ਼ਨ ਲੱਗਦੀ ਹੈ ਜਿਹੜੀ, ਉਹ ਤੇ ਰੇਲਵੇ ਸਟੇਸ਼ਨ ਦੇ ਕੋਲ ਹੈ। ਅਸੀਂ ਸ਼ਹਿਰ ਤੋਂ ਬਾਹਰ ਬਾਹਰ ਸਾਨੂੰ ਲੱਗ ਜਾਂਦੇ ਨੇ 20 ਮਿੰਟ ਜੇ ਅਸੀਂ ਟਰਾਮ ਵਗੈਰਾ ਤੇ ਆਈਏ, ਭਾਵੇਂ ਕਾਰ ਤੇ ਵੀ ਜਾਈਏ ਤੇ 15-20 ਮਿੰਟ ਤੇ ਲੱਗ ਹੀ ਜਾਂਦੇ ਨੇ।
3: ਸ਼ਹਿਰ ਤਾਂ
1: ਕਿੱਡਾ ਵੱਡਾ ਉੱਥੇ, ਤੇ ਅਸੀਂ ਸ਼ਹਿਰੋਂ ਬਾਹਰ ਹਾਂ ਜਿੱਥੇ ਸ਼ਹਿਰ ਖਤਮ ਹੁੰਦਾ ਉੱਥੇ ਹਾਂ, ਪਰ ਹੈ ਸ਼ਹਿਰ ਚ ਹੀ ਲਾ ਲਓ ਤੁਸੀਂ।
3: ਠੀਕ
1: ਹਾਂਜੀ।
3: ਇੱਥੇ ਕਿਹੜੇ ਫਨ ਦੇ ਹੋ ਤੁਸੀਂ?
1: ਮੈਨੂੰ ਹੋ ਗਿਆ ਜੇ ਹੁਣ 50 ਸਾਲ ਜਰਮਨੀ ਚ
3: ਆਇਆ। ਅੱਛਾ ਅੱਛਾ। ਹਮੇਸ਼ਾ ਫਰੈਂਕਫਰਟ ਹੀ ਹੋ?
1: ਹਮੇਸ਼ਾ ਫਰੈਂਕਫਰਟ ਰਹੇ ਹਾਂ, ਜਾਂ ਇਹਦੇ ਲਾਗੇ ਛੱਡੇ।
3: ਹਾਂਜੀ,
1: ਫਰੈਂਕਫਰਟ ਬਹੁਤ ਖੂਬਸੂਰਤ ਸ਼ਹਿਰ ਹੈ, ਤੁਸੀਂ ਵੇਖਿਆ ਹੀ ਹੈ। ਇੱਥੇ ਵੇਖਣ ਵਾਲੀਆਂ ਚੀਜ਼ਾਂ ਵੀ ਬਹੁਤ ਸੋਹਣੀਆਂ, ਬਹੁਤ ਕੁਛ ਮਿਊਜ਼ੀਅਮ ਵਗੈਰਾ ਜਾਂ ਇੱਥੋਂ ਦਾ ਐਕਸੀਬਿਸ਼ਨ ਜਿਹੜੀਆਂ ਹੈਗੀਆਂ ਨੇ, ਗਾਰਡਨ ਜਿਹੜਾ ਬਹੁਤ ਵੱਡਾ ਇੱਥੋਂ ਦਾ, ਤੇ ਗੋਇਥੇ ਦਾ ਘਰ, ਹੋਰ ਬੜੀਆਂ ਇਤਿਹਾਸਕ ਚੀਜ਼ਾਂ, ਜਿਹੜਾ ਸ਼ਾਇਰ ਹੋਏ ਨੇ ਗੋਇਥੇ, ਉਹਨਾਂ ਦਾ
3: ਜਿਹੜਾ
1: ਇਹੋ ਜਿਹੀਆਂ ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਇੱਥੇ ਹੈਗੀਆਂ ਫਰੈਂਕਫਰਟ ਦੇ ਵਿੱਚ। ਤੇ ਅੱਜ ਤੁਸੀਂ ਆਪਣਾ ਪਾਕਿਸਤਾਨ ਦਾ ਕੀ ਹਾਲ ਚਾਲ ਹੈ?
3: ਪਾਕਿਸਤਾਨ ਦੀ ਬਸ, ਸਾਡੇ ਗੁਆਂਢ ਜਿਹੜੇ ਹਾਲਾਤ ਖਰਾਬ ਨੇ, ਤੇ ਉਹ ਫਿਰ ਗੁਆਂਢ ਹਾਲਾਤ ਸਹੀ ਨਾ ਹੋਣ ਤੇ ਆਪਣੇ ਵੀ ਸਹੀ ਨਹੀਂ ਹੁੰਦੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੀ ਆ। ਤੁਸੀਂ ਮਤਲਬ ਕਿ ਗੱਲ ਚੰਗੀ ਲੱਗੀ, ਬਹੁਤ ਵਧੀਆ, ਕਿ ਤੁਸੀਂ ਬੜਾ ਹੀ ਹੋਰ ਲਾ ਰਹੇ ਹੋ, ਕਿਸੇ ਤਰ੍ਹਾਂ ਤਾਇਆ ਟਰੰਪ ਮੰਨ ਜਾਏ ਤੇ ਉਧਰੋਂ ਇਰਾਨ ਵਾਲੇ।
3: ਜੀ ਬਿਲਕੁਲ, ਅਮਨ ਹੋਣਾ ਚਾਹੀਦਾ, ਅਸੀਂ ਤੇ ਅਮਨ ਦੀ ਗੱਲ ਕਰਨੇ ਆ, ਫਿਰ ਅਸੀਂ ਆਨੇ ਆ ਕਿ ਕਿਸੇ ਵੀ ਤਾਕਤਵਰ ਨੂੰ, ਕਿਸੇ ਵੀ ਤਾਕਤਵਰ ਨੂੰ ਕਿਸੇ ਕਮਜ਼ੋਰ ਮੁਲਕ ਤੇ ਹਮਲਾ ਕਰਨ ਦਾ ਆਲਮੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ।
1: ਨਹੀਂ ਦਿੰਦਾ, ਬਿਲਕੁਲ ਨਹੀਂ ਦਿੰਦਾ। ਪਰ ਜਿਹੜੇ ਮਤਲਬ ਕਿ ਹੁਣ ਇਹੋ ਜਿਹੀ ਤਬੀਅਤ ਦੇ ਚਾਚਾ ਟਰੰਪ, ਜਿਹੜਾ ਸਵੇਰੇ ਹੋਰ ਗੱਲ ਕਰਦਾ, ਸ਼ਾਮ ਨੂੰ ਹੋਰ ਕਰਦਾ, ਦੁਪਹਿਰ ਨੂੰ, ਉਹਨੂੰ ਆਪ ਹੀ ਨਹੀਂ ਪਤਾ ਮੈਂ ਕੀ ਕਹਿ ਰਿਹਾ। ਅਪੋਜੀਸ਼ਨ ਉਹਦੇ ਘਰ ਚ ਹੀ ਬੜੀ ਹੋਣ ਡਈ ਹੈਗੀ ਆ। ਹਾਂਜੀ, ਜਿਹੜੀ ਸੋਹਣੀ ਗੱਲ ਹੈ, ਪਾਕਿਸਤਾਨ ਬਹੁਤ ਕੋਸ਼ਿਸ਼ ਕਰ ਰਿਹਾ ਆਪਣੇ ਵੱਲੋਂ ਵੀ ਇਹਨਾਂ ਦੀ ਆਪਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸੁਲਾਹ ਹੋ ਜਾਵੇ, ਤੇ ਇਹ ਬਹੁਤ ਸੋਹਣੀ ਗੱਲ ਹੈ, ਬਹੁਤ ਚੰਗੀ ਗੱਲ ਹੈ।
3: ਜੀ ਅਮਨ ਹੋਣਾ ਚਾਹੀਦਾ, ਔਰ ਟਰੰਪ ਅਬ ਨਾਰਮਲ ਹੈ, ਯੂਰੋਪੀਅਨ ਤਾਂ ਸਾਰੇ ਆਉਂਦੇ ਨੇ, ਉਹ ਅਬ ਨਾਰਮਲ
1: ਨਹੀਂ, ਉਹਨੂੰ ਛੱਡ ਵੀ ਤੇ ਗਏ ਨੇ ਨਾ, UNO ਸਾਰੀ ਛੱਡ ਗਈ ਹੈ। ਇਹਨਾਂ ਦਾ ਮੁਆਹਦਾ ਆਪਸ ਵਿੱਚ ਵੀ ਜੇ ਇੱਕ ਮੁਲਕ ਤੇ ਕੋਈ ਹਮਲਾ ਕਰੇਗਾ ਤੇ ਅਸੀਂ ਸਾਰੇ ਦੇ ਸਾਰੇ ਮੁਲਕ ਉਹਦੇ ਤੇ ਅਟੈਕ ਕਰਾਂਗੇ, ਤੇ ਇਹਨੇ ਉਹਨਾਂ ਨੂੰ ਕਿਹਾ ਸੀ ਤੁਸੀਂ ਮੇਰਾ ਸਾਥ ਨਹੀਂ ਦੇਣ ਦੇ UNO ਨੂੰ, ਮੁਲਕਾਂ ਨੂੰ, ਤੇ ਉਹਨਾਂ ਨੇ ਕਿਹਾ ਕਿ ਮੁਆਹਦਾ ਤੇ ਇਹ ਹੈ ਨਾ ਕਿ ਜੇ ਕੋਈ ਸਾਡੇ ਤੇ ਹਮਲਾ ਕਰੇਗਾ ਤੇ ਅਸੀਂ ਸਾਥ ਦੇਵਾਂਗੇ ਸਾਰੇ, ਕਿ ਇਹਨੇ ਤੇ ਸਾਡੇ ਤੇ ਹਮਲਾ ਕੀਤਾ ਹੀ ਨਹੀਂ, ਤੂੰ ਕੀਤਾ ਹੈਗਾ ਉੱਥੇ, ਤੇ ਤੇਰਾ ਹੀ ਸਾਥ ਕਿਉਂ ਦੇਈ ਜੇ ਤੂੰ ਨਜਾਇਜ਼ ਕੀਤਾ ਨਾਲ। ਵੈਸੇ ਇੱਕ ਗੱਲ ਹੈ ਸ਼ਾਹ ਜੀ, ਇਰਾਨ ਹੋਣੀ, ਇਰਾਨ ਜਿਹੜਾ ਉਹਨੇ ਡਟ ਕੇ ਮੁਕਾਬਲਾ ਕੀਤਾ, ਪਰ ਇਰਾਨ ਕਮਜ਼ੋਰ ਹੋ ਚੁੱਕਾ ਬਹੁਤ, ਉਹਦੀ ਇਕਾਨੋਮੀ ਬਹੁਤ ਡਾਊਨ, ਲੜਾਈ ਤੋਂ ਪਹਿਲਾਂ। ਮੈਂ ਸੋਚ ਰਿਹਾ ਸਾਂ ਕਿ ਇਹ ਜਿਹੜੇ ਮੁਲਕ ਨੇ ਜਿਨ੍ਹਾਂ ਨੇ ਉਹਨੂੰ ਤਬਾਹ ਕੀਤਾ, ਇਹ ਉਹਦਾ ਹਰਜਾਨਾ ਦੇਣ ਤੇ ਸਾਰੀ ਦੁਨੀਆ ਜਿੰਨੀ ਪਹੁੰਚ ਆ ਕਿਸੇ ਚ ਇਰਾਨ ਦੀ ਮਦਦ ਕਰੇ, ਉਹਦੀ ਇਕਾਨਮੀ ਬਹੁਤ ਡਾਊਨ ਹੋ ਚੁੱਕੀ ਹੈ
3: ਜੀ ਅਜਾ ਉਹਦਾ ਤੇ ਹਰੇਕ ਕਿੰਨੇ ਕਰੋੜ ਰੁਪਈਆ ਜਿਹੜਾ ਉਹਦਾ ਇੱਕ ਦੋ ਡਾਲਰ ਲੱਗ ਜਾਂਦੇ ਨੇ।
1: ਹਾਂਜੀ ਬਿਲਕੁਲ ਬਿਲਕੁਲ, ਉਹ ਨਾ ਲੜਾਈ ਤੋਂ ਪਹਿਲਾਂ ਸ਼ਾਹ ਜੀ ਲੋਕਾਂ ਨੇ ਪ੍ਰੋਟੈਸਟ, ਤੁਹਾਨੂੰ ਪਤਾ ਹੀ ਹੋਣਾ, ਪ੍ਰੋਟੈਸਟ ਕੀਤਾ ਸੀ ਕਿ ਅਸੀਂ ਗੁਜ਼ਾਰਾ ਨਹੀਂ ਹੋਣ ਡਿਆ, ਦੁਕਾਨਾਂ ਬੰਦ ਕਰ ਦਿੱਤੀਆਂ ਸੀ। ਫਿਰ ਉਹਨਾਂ ਨੇ ਲੱਖ ਲੱਖ ਰੁਪਈਆ ਹਰ ਇੱਕ ਘਰ ਨੂੰ ਦਿੱਤਾ ਸੀ ਵੀ ਆਹ ਲਓ ਗੁਜ਼ਾਰਾ ਕਰੋ ਮਾੜਾ ਮੋਟਾ, ਠੀਕ
3: ਹੈ।
1: ਤੇ ਪਹਿਲਾਂ ਹੀ ਡਾਊਨ ਸੀ, ਹੁਣ ਤੇ ਉਹ ਚਲੋ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਵੱਖਰੀ ਗੱਲ ਹੈ, ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਉਹਨਾਂ ਦਾ। ਹਾਂਜੀ ਇਹ ਪੈਸਾ ਕਿੱਥੋਂ ਆਏਗਾ, ਦੇਸ਼ ਮੁੜ ਕੇ ਆਪਣੇ ਪੈਰਾਂ ਤੇ ਕਦੋਂ ਖਲੋਏਗਾ ਯਾਰ। ਸਾਰੀ ਦੁਨੀਆ ਨੂੰ ਚਾਹੀਦਾ ਕਿ ਉਹ ਜਿੰਨੀ ਕੀ ਮਦਦ ਕਰ ਸਕਣ ਇਰਾਨ ਨੂੰ ਪੈਰਾਂ ਤੇ ਲਿਆਂਦਾ ਜਾਵੇ ਫਿਰ
3: ਦੁਬਾਰਾ।
1: ਤੇ ਇਹ
3: ਉਹਨਾਂ ਨੂੰ ਵੀ ਹੁਣ ਵਾਅਦਾ ਕਰ ਲੈਣਾ ਚਾਹੀਦਾ ਜੀ ਕੁਝ ਇਹਨਾਂ ਦੀਆਂ ਮੰਨ ਕੇ ਸ਼ਰਤਾਂ ਜਿਹੜੀਆਂ ਨੇ, ਕਿਉਂਕਿ ਉਹ ਇਰਾਨ ਨੂੰ ਤਾਮੀਰ ਕਰਨ
1: ਹੋ ਜਾਣਾ ਐਵੇਂ ਹੋ, ਅੱਜ ਨਹੀਂ ਕੱਲ ਨੂੰ ਪਰਸੋਂ ਨੂੰ ਗੱਲ ਮੁੱਕ ਜਾਣੀ ਹੈ, ਲੜਾਈ ਅੱਗੇ ਨਹੀਂ ਚੱਲ ਜਾਣੀ
3: ਜੀ।
1: ਤੇ ਪਰ ਆਹ ਜਿਹੜੇ ਅਰਬ ਕੰਟਰੀ ਨੇ ਸਾਰੇ ਜਿਨ੍ਹਾਂ ਨੇ ਅਮਰੀਕਾ ਦੇ ਅੱਡੇ ਬਣਾਏ ਹੈ ਸਨ, ਇਹਨਾਂ ਨੂੰ ਵੀ ਇਰਾਨ ਦੀ ਮਦਦ ਕਰਨੀ ਚਾਹੀਦੀ ਹੈ। ਅਮਰੀਕਾ ਪੂਰੇ ਦਾ ਪੂਰਾ ਖਰਚ ਦੇ ਜਿੰਨਾ ਉਹਨੇ ਇਹਦਾ ਨੁਕਸਾਨ ਕੀਤਾ, ਤੇ ਸਾਰੀ ਦੁਨੀਆ ਹੀ ਥੋੜੀ ਬਹੁਤੀ ਇਰਾਨ ਦੀ ਮਦਦ ਕਰੇ ਜਿੰਨੀ ਕਰ ਸਕਦੀ
3: ਜੀ। ਬਿਲਕੁਲ
1: ਵੰਡਰਫੁਲ, ਇਹ ਪੁਰਾਣੀ ਸਿਵਲਾਈਜੇਸ਼ਨ ਹੈ ਇਰਾਨ, ਬਹੁਤ ਪੁਰਾਣੀ ਸਿਵਲਾਈਜੇਸ਼ਨ,
3: 5000 ਸਾਲ ਪੁਰਾਣੀ ਸਿਵਲਾਈਜੇਸ਼ਨ ਹੈ ਜੀ।
1: ਤੇ ਦੂਜੀ ਗੱਲ ਇਹ ਹੈ ਅਮਰੀਕਾ ਵਾਲੇ ਆਪਣੇ ਤਹਿਖਾਨੇ ਭਰ ਕੇ ਐਟਮ ਬੰਬਾਂ ਨਾਲ, ਤੇ ਦੂਸਰਿਆਂ ਨੂੰ ਸਾਨੂੰ ਖਤਰਾ ਤੁਸੀਂ ਐਟਮ ਬੰਬ, ਉਹ ਪਹਿਲਾਂ ਆਪਣੇ ਐਟਮ ਬੰਬ ਤਬਾਹ ਕਰੋ ਫਿਰ ਲੋਕਾਂ ਨੂੰ ਕਹੋ ਕਿ ਤੁਸੀਂ ਨਾ ਬਣਾਓ।
3: ਬਿਲਕੁਲ
1: ਹੈ, ਮਾੜੇ ਤੇ ਹੀ ਹੋਰ ਚੱਲਦਾ, ਇੰਡੀਆ ਨੇ ਐਟਮ ਬੰਬ ਬਣਾਇਆ, ਪਾਕਿਸਤਾਨ ਨੇ ਐਟਮ ਬੰਬ ਬਣਾਇਆ, ਉਹਨਾਂ ਨੂੰ ਤੂੰ ਫਾਂਸੀ ਲਾ ਦਿੱਤਾ ਹੈ, ਅਮਰੀਕਾ ਨੂੰ ਪੁੱਛਿਆ ਜਾਏ ਤੇ ਉਹਨਾਂ ਨੂੰ ਕਿਉਂ ਨੀ ਤੂੰ ਗੱਲਬਾਤ ਉਹਨਾਂ ਨਾਲ ਕੀਤੀ, ਕੋਈ ਇੰਡੀਆ ਨਾਲ ਕਿਉਂ ਨੀ ਕੀਤੀ, ਜਿੱਥੇ
3: ਪਾਕਿਸਤਾਨ ਤੇ ਉਦੋਂ ਪਾਕਿਸਤਾਨ ਅਫਗਾਨਿਸਤਾਨ ਦੇ ਮਸਲੇ ਚ ਅਮਰੀਕਾ ਨਾਲ ਸੀ
1: ਜੀ ਬਿਲਕੁਲ,
3: ਤੇ ਉਹ ਇਸ ਵਾਸਤੇ ਅਮਰੀਕਾ ਜਿਹੜਾ ਉਹ ਨਹੀਂ ਬੋਲਿਆ, ਬਦਨਾਮ ਹਾਲਾਤ ਚ ਪਾਕਿਸਤਾਨ ਨੂੰ ਕੋਈ ਨਹੀਂ ਸੀ ਬਦਨਾਮ ਦੇਣਾ।
1: ਚਲੋ ਦੇਖੋ ਜੀ ਜਿੱਥੇ ਲਿਹਾਜ ਕਰਨਗੇ ਉਹ ਜੋ ਮਰਜ਼ੀ ਕਰੀ ਜਾਣ, ਹੁਣ ਇੰਡੀਆ ਜਿਹੜਾ ਇਹ ਬਹੁਤ ਵੱਡੀ ਮੰਡੀ ਆ, ਮੈਂ ਇਹ ਨਹੀਂ ਕਹਿੰਦਾ ਕਿ ਅਮਰੀਕਾ ਕੋਈ ਇੰਡੀਆ ਤੋਂ ਡਰਦਾ ਸੀ, ਨਹੀਂ ਨਹੀਂ, ਮੰਡੀ ਬਹੁਤ ਵੱਡੀ ਹੈ, ਇਹਨਾਂ ਦਾ ਕਾਰੋਬਾਰ ਬਿਜ਼ਨਸ ਇੰਡੀਆ ਦੇ ਨਾਲ ਕਾਫੀ ਵੱਡਾ, ਅਸੀਂ ਬਹੁਤ ਸਾਰੀ ਚੀਜ਼ ਐਕਸਪੋਰਟ ਇੰਪੋਰਟ ਕਰਦੇ ਹਾਂ ਇਹਨਾਂ ਤੋਂ।
3: ਬਿਲਕੁਲ ਬਿਲਕੁਲ ਜੀ, ਆਪਣੇ ਮੁਆਸ਼ੀ ਮੁਫਾਦਾਤ ਮੁਕੱਦਮ ਰੱਖਦੇ ਨੇ ਹਰ ਚੀਜ਼ ਤੋਂ,
1: ਜਿੱਥੋਂ ਫਾਇਦਾ ਹੋਏ ਉੱਥੇ ਚੁੱਪ ਨੇ। ਆਹ ਥੋੜੀ ਕੋਈ ਗੱਲ ਹੈਗੀ ਆ ਕਿ ਤੁਸੀਂ ਤਕੜੇ ਹੋ ਤੇ ਤੁਸੀਂ ਮਾੜੇ ਤੇ ਮਜਾਇਲਾਂ ਸੁੱਟਣੀਆਂ ਸ਼ੁਰੂ ਕਰ ਦਿਓ, ਇਹ ਤੇ ਪੁਰਾਣੇ ਜ਼ਮਾਨੇ ਵਾਲੀ ਗੁੰਡਾਗਰਦੀ ਹੋ ਗਈ
3: ਜੀ। ਬਿਲਕੁਲ ਬਿਲਕੁਲ,
1: ਸਾਰੀ ਦੁਨੀਆ ਦੀ ਹਮਦਰਦੀ ਇਰਾਨ ਨਾਲ ਕਿਉਂ, ਕਿ ਇਰਾਨ ਨਾਲ ਜਾਤੀ ਹੋਣ ਰਹੀ ਹੈ, ਪਹਿਲਾਂ ਸਾਰੀ ਉਮਰ ਉਹਨਾਂ ਤੇ ਸੈਂਕਸ਼ਨਾਂ ਲਾ ਛੱਡੀਆਂ, ਉਹਨਾਂ ਦੀ ਇਕੋਨੋਮੀ ਡਾਊਨ ਕੀਤੀ ਹੈ ਇਹਨਾਂ ਨੇ ਬਹੁਤ
3: ਸਾਰੀ।
1: ਜੇ ਤੁਸੀਂ ਤਕੜੇ ਹੋ ਸ਼ਾਹ ਜੀ ਆਪਣੇ ਘਰ ਦੇ ਵਿੱਚ, ਤਾਂ ਤੁਸੀਂ ਸਾਨੂੰ ਮਾੜਿਆਂ ਨੂੰ ਜਿਉਣ ਹੀ ਨਹੀਂ ਦਓਗੇ, ਉਹ ਜ਼ਮਾਨੇ ਤੇ ਹੁਣ ਗਏ ਨੇ ਜਦੋਂ ਕੋਈ ਇੰਟਰਨੈਸ਼ਨਲ ਕਾਨੂੰਨ ਨਹੀਂ ਹੁੰਦਾ, ਜਿਹੜਾ ਮਰਜ਼ੀ ਜਿਹੜੇ ਮਰਜ਼ੀ ਨੂੰ ਦੱਬ ਲਏ, ਪਰ ਹੁਣ
3: ਤੇ
1: ਸ਼ਰਮ ਚਾਹੀਦੀ ਹੈ, ਲੋਕ ਕੀ ਕਹਿਣਗੇ, ਮਤਲਬ ਕਿ ਤੁਹਾਨੂੰ ਲਾਲਤਾਂ ਪਾਉਣ ਡਏ ਨੇ ਤੈਨੂੰ ਟਰੰਪੂ ਨੂੰ,
3: ਬਿਲਕੁਲ
1: ਲਾਲਤਾਂ ਪੈਣ ਡਈਆਂ ਉਹਨੂੰ, ਬਾਹਰ ਦੇ ਲੋਕ ਕੀ ਕਹਿੰਦੇ ਹੋ, ਤੇ ਵੇਖ ਲਓ ਵਾਹਿਗੁਰੂ, ਏਡੀ ਉੱਚੀ ਪੋਸਟ ਤੇ ਪਹੁੰਚੇ ਬੰਦੇ ਦਾ ਕੋਈ ਸਟੈਂਡਰਡ ਹੋਣਾ ਚਾਹੀਦਾ ਸ਼ਾਹ ਜੀ, ਕੋਈ
3: ਕਿਵੇਂ ਵੇਖੋ ਕਿਵੇਂ ਪਹੁੰਚ ਗਿਆ ਇਰਾਨ ਕੋਲੋਂ ਦੀਆਂ ਹਰਕਤਾਂ ਵੇਖੋ, ਕਦੀ ਉਹ ਆਉਂਦਾ ਕਿ ਇਰਾਨ ਜੀ ਮੇਰੇ ਨਾਲ ਮਸ਼ਵਰਾ ਕਰਿਓ, ਆਪਣਾ ਜਿਹੜਾ ਉਹਨਾਂ ਨਵਾਂ ਮਜ਼ਹਬੀ ਕੈਦ ਬਣਾਉਣਾ, ਕਾਇਦ ਲੀਡਰ ਬਣਾਉਣਾ, ਉਹਦੇ ਬਾਰੇ ਮੇਰੇ ਨਾਲ ਮਸ਼ਵਰਾ ਕਰਨ ਕਿਨ ਬਣਾਉਣਾ ਨੇ, ਜਦੋਂ ਪਹਿਲਾਂ ਮਾਰਿਆ ਨੇ ਨਾ ਤੇ ਉਦੋਂ ਬਾਅਦ ਆਉਂਦਾ ਸੀ ਮੇਰੇ ਨਾਲ ਮਸ਼ਵਰਾ ਕਰਨ, ਮੈਂ ਕਿਨ ਬਣਾਉਣਾ ਨੇ, ਕਦੀ ਆਉਂਦਾ ਸੀ ਮਿਨ ਬਣਾ ਦੇਣ, ਕਦੀ ਕੁਝ ਕਰ ਰਿਹਾ ਸੀ,
1: ਤੇਲ ਤੇ ਉਹਨਾਂ ਦਾ ਪ੍ਰੈਜੀਡੈਂਟ ਤੇ ਉਹਦੀ ਵਾਈਫ ਚੁੱਕ ਕੇ ਯਾਰ ਬੇਤਰਾਂ ਦੇ ਬਦਮਾਸ਼ ਚੁੱਕ ਕੇ ਲਿਆਉਂਦੇ ਨੇ ਕਿਸੇ ਕੰਟਰੀ ਦੇ ਕਿਸੇ ਦੇ ਘਰ ਵਾਈਫ ਨੂੰ ਜਾਂ ਕਿਸੇ ਦੇ ਹਸਬੈਂਡ ਵਾਈਫ ਨੂੰ ਕਿਡਨੈਪ ਕਰ ਲੈਣਾ, ਇਹ ਤੇ ਬਿਲਕੁਲ ਡਾਕੂਆਂ ਵਰਗਾ ਕੰਮ ਹੈ
3: ਜੀ ਬਿਲਕੁਲ, ਉਹ ਡਾਕੂ ਵੀ ਘਟੀਆ ਜਿਹੜੇ ਲੋਕਲ ਲੈਵਲ ਤੇ ਡਾਕੂ ਹੁੰਦੇ ਨੇ,
1: ਲੋਕਲ ਲੈਵਲ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ।
3: ਅੱਛਾ,
1: ਤੇ ਇਹ ਜੇ ਇਸ ਪੋਜੀਸ਼ਨ ਤੇ ਪਹੁੰਚੇ ਬੰਦੇ ਨੂੰ ਜੇ ਇਹ ਨੌਲੇਜ ਨਹੀਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ, ਤੇ ਇਹਦੇ ਕੋਲ ਦਿਮਾਗ ਨਾਂ ਦੀ ਚੀਜ਼ ਹੈ ਨਹੀਂ ਜੇ ਫਿਰ।
3: ਜੀ ਮੇਰਾ ਯੋਗੀ ਦੋਸਤ, ਜੇ ਮੇਰੀ ਫੈਕਟਰੀ ਦਾ ਮਾਲਕ ਵੀ ਯੋਗੀ ਹੈ, ਤੇ ਉਹ ਯੋਗੀ ਇੱਕ ਦੋਸਤ ਨਾਲ ਕੰਮ ਕਰਦਾ, ਉਹ ਵੀ ਮੁਖਾਲਫਤ ਇਹਦੀ ਕਰਦਾ, ਇਹਦੀ ਵੀ ਨੈਤਨ ਯੋਗੀ ਦੋਵਾਂ।
1: ਹਾਂ, ਦੁਨੀਆਂ ਦੇ ਉੱਤੇ ਜਿਹੜੀਆਂ, ਮੈਂ ਕਹਿੰਦਾ ਜੀ ਇੱਕ ਦਿਨ ਕੈਮਰਾ ਵੱਜਾ ਨਿਊਜ਼ ਦੇ ਵਿੱਚ, ਤੇ ਇਹਨਾਂ ਨੇ ਮਤਲਬ ਕਿ ਅਸੀਂ ਸਾਰੇ ਸੰਸਾਰ ਨੂੰ ਪਿਆਰ ਕਰਦੇ ਹਾਂ ਜੀ, ਸਾਰੀ ਦੁਨੀਆਂ ਨੂੰ, ਕੈਮਰਾ ਵੱਜਾ ਜਿਹੜਾ ਇਜ਼ਰਾਈਲ ਨੇ ਤਬਾਹ ਕੀਤਾ ਹੈ ਇਲਾਕਾ, ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਏ ਬਿਲਡਿੰਗਾਂ ਦੇ ਢੇਰ ਲੱਗੇ, ਇਹ ਕਿੰਨਾ ਪੈਸਾ ਬਰਬਾਦ, ਕਿੰਨੀਆਂ ਫੈਮਿਲੀਆਂ ਬਰਬਾਦ, ਕਿੰਨੇ ਬੱਚੇ ਤੜਫਣ ਰਹੇ ਨੇ, ਤੇ ਇਹ ਕਿੱਦਾਂ ਤੁਸੀਂ ਇੱਕ ਵਸਦਾ ਮੁਲਕ ਸ਼ਹਿਰ ਹੀ ਵਸਾ ਕੇ ਧਰ ਦਿੱਤਾ ਸਾਰੇ ਦਾ ਸਾਰਾ, ਜਿਹੜਾ ਬੜਾ ਜ਼ੁਲਮ ਹੈ ਉੱਧਰ, ਬੱਚੇ ਵਿਚਾਰੇ ਰੋਂਦੇ ਰਹੇ ਨੇ ਛੋਟੇ ਛੋਟੇ।
3: ਫਿਰ ਇੱਕ ਜਿਹੜਾ ਕਿਆਦਤ ਉੱਤੇ ਹਮਲੇ ਕਰਨੇ ਆ, ਵੇਖੋ ਇੰਡੀਆ ਪਾਕਿਸਤਾਨ ਦੀਆਂ ਕਿੰਨੀਆਂ ਜੰਗਾਂ ਹੋਈਆਂ ਨੇ, ਸਿਵਲੀਅਨ ਕਿਆਦਤ ਤੇ ਕਿਸੇ ਹਮਲਾ ਨਹੀਂ ਕੀਤਾ,
1: ਨਹੀਂ ਕੀਤਾ ਵੈਸੇ,
3: ਬਲਕਿ ਪਹਿਲ ਦੀ ਜੰਗ ਚ ਇੱਕ ਪਿਆਰਾ ਇੱਕ ਹੋਇਆ, ਔਰ ਉਹ ਜਿਹੜਾ ਚਲਾ ਰਿਹਾ ਸੀ ਉਹ ਇੰਡੀਆ ਦੇ ਸਦਰ ਦਾ ਪੁੱਤਰ ਸੀ ਜਿਹੜਾ ਉਸ ਵੇਲੇ ਇੰਡੀਆ ਦੇ ਸੀ, ਤੇ ਯੂਪ ਪੈਗਾਮ ਭੇਜਿਆ ਕਿ ਅਸੀਂ ਤੁਹਾਡਾ ਪਾਇਲਟ ਵਾਪਸ ਭੇਜਣਾ ਚਾਹੁੰਦੇ ਹਾਂ, ਉਹ ਫਿਰ ਤੁਹਾਡੇ ਸਦਰ ਇਨਕਾਰ ਕਰ ਦਿੱਤਾ ਕਿ ਅਗਰ ਇਹ ਸੋਚ ਕੇ ਭੇਜ ਰਹੇ ਹੋ ਕਿ ਮੇਰਾ ਪੁੱਤਰ ਹੈ ਤੇ ਨਹੀਂ, ਇਹ ਜਿਵੇਂ ਦੂਜੇ ਕੈਦੀ ਨੇ
1: ਬੰਗਲਾਦੇਸ਼ ਵੇਲੇ ਵੀ ਟਾਰਗੇਟ ਹੀ ਹਿੱਟ ਹੋਏ ਸਨ
3: ਸਾਰੇ,
1: ਪਬਲਿਕ ਦੇ ਉੱਤੇ ਕਿਸੇ ਨੇ ਕੁਛ ਨੀ ਕੁਛ ਨੀ ਕੀਤਾ। ਮੈਨੂੰ ਇੰਨਾ ਪਿਆਰ ਆ ਰਿਹਾ ਸੀ, ਆ ਹੁਣ ਜਦੋਂ ਮੱਝਾਂ ਗਾਵਾਂ ਰੁੜ ਗਈਆਂ ਨੇ ਪਾਣੀ ਦੇ ਵਿੱਚ ਸਾਰੀ, ਤੁਹਾਡੇ ਉੱਥੇ ਕਿੰਨੀ ਕਿੰਨੀ ਕੀਮਤ ਹੈ ਮੱਝਾਂ ਤੇ ਗਾਵਾਂ ਦੀ, ਇੱਕ ਦੀ ਜਰਾ ਦੱਸਿਓ ਹਾਂ ਲਗਭਗ ਮੱਝ ਕਿੰਨੇ ਦੀ ਹੁੰਦੀ ਹੈ?
3: 5 ਲੱਖ, 3 ਤੋਂ 5 ਲੱਖ, 3 ਤੋਂ 5 ਲੱਖ ਸਾਡੇ ਕੋਲ।
1: ਹਾਂ, ਉਹ 5-7 ਬੰਦੇ ਖਲੋਤੇ ਹਨ ਜਿਨ੍ਹਾਂ ਨੇ ਮੱਝਾਂ ਗਾਵਾਂ ਇੰਡੀਆ ਨੂੰ ਵਾਪਸ ਕੀਤੀਆਂ ਨੇ, ਪਿਆਰ ਤੁਹਾਡੀਆਂ ਰੁੜ ਕੇ ਆਈਆਂ ਨੇ, ਦੱਸੋ ਉਹ ਨੀ ਆਪਣੇ ਘਰਾਂ ਚ ਰੱਖ ਸਕਦੇ?
3: ਉਹ ਹੁਣ ਵੇਖੋ ਇਹ ਤੁਹਾਡੇ ਕਈਆਂ ਪਿੰਡਾਂ ਚ ਮੈਂ ਵੀਡੀਓ ਵੇਖਣਾ ਆ ਰਹੇ ਨੇ ਨਾ, ਬੰਦੇ ਜਿਹੜੇ ਉਧਰੋਂ ਆਉਂਦੇ ਨੇ ਜਿਹੜੇ ਇੱਥੇ ਜੰਮੇ ਸਨ ਮਾਈਆਂ, ਤੇ ਪਿੰਡ ਚ ਢੋਲ ਵੱਜ ਰਹੇ ਨੇ ਵਾਜੇ, ਉਹਨਾਂ ਦਾ ਇਸਤਕਬਾਲ ਕੀਤਾ ਜਾ ਰਿਹਾ,
1: ਪਿਆਰ ਕਰਦੀ ਜਾ ਬਹੁਤ ਇੱਕ ਦੂਜੇ ਨੂੰ, ਉੱਪਰ ਵਾਲਾ ਮੇਹਰ ਕਰੇ, ਸਾਡੀਆਂ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਾਂ ਨੇ ਅਸੀਂ ਟੇਬਲ ਤੇ ਬਹਿ ਕੇ ਉਹਦਾ ਉਹਨਾਂ ਦਾ ਸਲਿਊਸ਼ਨ ਲੱਭ ਲਈਏ ਕੋਈ, ਤੇ ਹਾਂ ਅਸੀਂ ਕਾਰੋਬਾਰ ਕਰੀਏ ਆਪਸ ਵਿੱਚ ਯਾਰ।
3: ਜੀ ਬਿਲਕੁਲ, ਜਿਨ੍ਹਾਂ ਚੋਂ ਸਾਡੇ ਤੇ ਸਾਡੇ ਬੰਦੇ ਗੱਲ ਕਰਦੇ ਨੇ, ਜਿੰਨਾ ਚਿਰ ਇੰਡੀਆ ਨਾਲ ਤਲਕਾ ਠੀਕ ਨਾ ਹੋਏ ਪਾਕਿਸਤਾਨ ਤਰੱਕੀ ਨਹੀਂ ਕਰ ਸਕਦਾ।
1: ਤੁਹਾਡੇ ਫੌਜੀ ਅਫਸਰਾਂ ਦੇ ਵੀ ਬਿਆਨ ਇਹ ਹੈਗੇ ਸੀ, ਪਰ ਉਹਨਾਂ ਦੇ ਵਾਸਤੇ ਪਹਿਲਿਆਂ ਦੇ
3: ਜੀ ਜੀ,
1: ਪਰ ਏਦਾਂ ਹੀ ਹੈ ਫਿਰ, ਕੋਈ ਕੁਝ ਕੁਲਤਾਂ ਏਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਨਹੀਂ ਪੇਸ਼ ਜਾਣ ਦਿੰਦੀਆਂ। ਹਾਂਜੀ, ਵੇਖੋ ਆ ਪੰਜਾਬੀ ਪੰਜਾਬੀਆਂ ਨੂੰ ਕਿੰਨਾ ਪਿਆਰ ਕਰਦੇ ਨੇ। ਇੱਕ ਮੁੰਡਾ ਵੇਚਣ ਡਿਆ ਸੀ, ਪਤਾ ਨੀ ਫੁੱਲੇ ਕਿ ਕੀ, ਕੋਈ ਜੂਸ ਵਰਗੀ ਚੀਜ਼ਾਂ, ਛੋਟੀ ਜਿਹੀ ਰੇਹੜੀ ਸੀ, ਉਹਨੂੰ ਕੋਈ ਇੱਧਰ ਦਾ ਬੰਦਾ ਇੰਡੀਆ ਦਾ ਗਿਆ, ਕਹਿੰਦਾ ਕਿੰਨੇ ਪੈਸੇ, ਉਹਨੇ ਕਿਹਾ ਵੀ ਇੰਨੇ, ਉਹਨੇ ਉਹਨੂੰ ਨੋਟ ਦਿੱਤਾ ਤੇ ਉਹ ਇੰਡੀਅਨ ਨੋਟ ਸੀ, ਤੇ ਉਹ ਕਹਿੰਦਾ ਕਿ ਇਹ ਤੁਹਾਡੇ ਕੋਲ ਕਿੱਦਾਂ ਆਏ ਨੇ, ਤੇ ਉਹ ਕਹਿੰਦਾ ਕਿ ਮੈਂ ਇੰਡੀਆ ਤੋਂ ਆਇਆ, ਤੇ ਉਹ ਗਰੀਬ ਜਿਹਾ ਰੇਹੜੀ ਲਾਈ ਸੀ, ਉਹ ਕਹਿੰਦਾ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ। ਬੱਚਾ 17 ਸਾਲ ਦਾ ਹੁੰਦਾ, ਇੱਕ ਮਾਈ ਨੇ ਰੇਹੜੀ ਲਾਈ ਸੀ, ਉਹ ਵੀ ਪੈਸੇ ਨਹੀਂ ਸੀ ਲੈਣੇ। ਦੇਖੋ ਗਰੀਬ ਜਿਹੇ ਲੋਕ ਕਹਿੰਦੇ ਨੇ ਨਹੀਂ ਲੈਣੇ ਪੈਸੇ ਸਾਡੇ ਕੋਲ, ਇਹ ਪਿਆਰ ਹੀ ਹੈ, ਰਿਸਪੈਕਟ ਹੈ, ਕਿੰਨੀ ਹੈਗੀ ਹੈ ਰਿਸਪੈਕਟ।
3: ਵੇਖੋ ਨੀ ਜੇ ਜਦੋਂ ਤੁਸੀਂ ਬਾਜਵੇ ਜਾਂ ਚੀਮੇ ਚੱਕੇ ਇੱਥੇ ਸਾਰੇ ਇਕੱਠੇ ਰਹਿੰਦੇ ਹਨ, ਮੁਸਲਮਾਨਾਂ ਸਿੱਖਾਂ ਹਿੰਦੂਆਂ ਦੀਆਂ ਆਪਸ ਚ ਵਰਤਣਾ ਸਨ, ਸ਼ਾਦੀਆਂ ਵਿਆਹ ਤੇ ਸ਼ਰੀਕ ਹੁੰਦੇ ਹਨ, ਦੂਜੇ ਦੀਆਂ ਜੰਗਾਂ ਉੱਤੇ ਜਾਂਦੇ ਸਨ, ਭੰਡੀਆਂ ਚ ਨਾਲ ਤੁਰਦੇ ਸਨ, ਇਹਨੂੰ ਸਭ ਕੁਝ ਹੁੰਦਾ ਰਿਹਾ
1: ਸੀ। ਸਾਰਿਆਂ ਦੀ ਇੱਕ ਦੂਜੇ ਦੇ ਤੋਂ ਜਾਨਾਂ ਵੀ ਵਾਰਦੇ ਸਨ, ਜਿਸ ਤਰ੍ਹਾਂ
3: ਸਾਡੇ ਇਲਾਕੇ ਦੇ ਜਿਹੜੇ ਸਭ ਤੋਂ ਵੱਡੇ ਚੌਧਰੀ ਸਨ, ਚੌਧਰੀ ਸਰਦਾਰ ਹਾਰੀ ਫੌਤ ਹੋਏ ਨੇ 10 ਸਾਲ ਪਹਿਲੋਂ, ਉਹਨਾਂ ਦੇ ਪੋਤਰੇ ਮੈਨੂੰ ਅਗਲੇ ਦਿਨ ਗੱਲ ਨਿਰਾਨ ਕੁੰਨ ਦੱਸੀ, ਉਹ ਆਂਦਾ ਕਿ ਮੇਰੇ ਤੇ ਜਿਹੜੇ ਦਾਦੇ ਦੀ ਫੁੱਫੀ ਸਾ ਉਹ ਸਿੱਖਾਂ ਵੱਲ ਵਿਆਹੀ ਸਾ, ਯਾਨੀ ਕਿ ਰਿਸ਼ਤੇਦਾਰੀਆਂ ਵੀ ਸਾ, ਰਿਸ਼ਤੇਦਾਰੀਆਂ।
1: ਬਿਲਕੁਲ ਬਿਲਕੁਲ ਬਿਲਕੁਲ
3: ਜੀ ਜੀ
1: ਸ਼ਾਹ ਜੀ, ਅੱਲਾ ਰੱਬ ਕਰੇ ਸਾਡੇ ਤਲੋਕਾਤ ਫੇਰ ਚੰਗੇ ਹੋ ਜਾਣ। ਪਬਲਿਕ ਜਿਹੜੀ ਆ ਉਹਦੇ ਮਨ ਵਿੱਚ ਕੋਈ ਇਹੋ ਜਿਹੀ ਕੋਈ 1% 2% ਕੋਈ ਹੋਣਗੇ, ਤੇ ਉਹ ਹੁੰਦੇ ਹੀ ਨੇ ਸਾਰੇ ਮੁਆਸ਼ਰਿਆਂ ਦੇ ਵਿੱਚ,
3: ਉਹ ਸਾਰੇ ਮੁਆਸ਼ਰਿਆਂ ਚ ਇੱਥੇ ਵੀ ਨੇ, ਜਰਮਨੀ ਵੀ ਹੋਣਦੇ, ਪਾਕਿਸਤਾਨ ਵੀ, ਔਰ ਉਹ ਬੜੇ ਖਬੀਸ ਲੋਕ ਹੁੰਦੇ ਨੇ, ਬਹੁਤ ਖਬੀਸ ਜਿਹੜੇ। ਜੀ ਜੀ
1: ਬਿਲਕੁਲ ਜੀ ਹਾਂਜੀ। ਤੇ ਤੁਸੀਂ ਸੁਣਾਓ ਅੱਜ, ਕਿਉਂਕਿ ਟਾਈਮ ਨੀ ਓਨਾ ਕੁ ਰਹਿ ਗਿਆ, ਤੁਹਾਡੀ ਕੋਈ। ਹਾਂ, ਤੁਹਾਡੇ ਅਖਤਰ ਸਾਹਿਬ ਹੋਣੀ ਪਿਛਲੀ ਵਾਰੀ ਵੀ ਆਏ ਸੀ ਭਾਈ, ਉਹਨਾਂ ਨੇ ਕਿਆ ਰੌਣਕਾਂ ਲਾਈਆਂ ਨੇ, ਵੰਡਰਫੁਲ।
3: ਅੱਛਾ ਜੀ, ਅੱਛਾ ਅੱਛਾ ਜੀ, ਬਹੁਤ ਅੱਛਾ
1: ਲੱਗਾ ਕੇ ਗਏ ਨੇ, ਬਹੁਤ ਬਹੁਤ
3: ਵਿਦਵਾਨ ਅੱਜ ਵੀ ਆਏ ਜੇ,
1: ਅੱਜ ਵੀ ਆਏ ਨੇ, ਬਹੁਤ ਵਿਦਵਾਨ ਆਦਮੀ ਆ।
3: ਜੀ ਜੀ ਜੀ ਜੀ ਜੀ ਜੀ ਮੇਰੀ ਨਜ਼ਰ ਨੇ ਜੀਵਨ ਕਹਾਣੀ,
1: ਅੱਛਾ
3: ਮੇਰੀ ਜੀਵਨ ਕਹਾਣੀ ਦੇ ਸਾਰੇ ਬਾਬ ਲਿਖਣੇ ਨੇ, ਮੇਰੀ ਜੀਵਨ ਕਹਾਣੀ ਦੇ ਸਾਰੇ ਬਾਬ ਲਿਖਣੇ ਨੇ, ਅਜ਼ਾਬਾਂ ਵਾਂਗ ਤਾਬੀਰਾਂ, ਅਜ਼ਾਬਾਂ ਵਾਂਗ ਤਾਬੀਰਾਂ ਸੁਨਹਿਰੇ ਖਾਬ ਲਿਖਣੇ ਨੇ। ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ, ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ, ਮੇਰੇ ਬਾਗੀ ਮਜ਼ਾਜਾਂ ਲਈ ਜਬਰ ਦੇ ਜਾਲ ਦਾ ਕਿੱਸਾ, ਸਿਰਫ ਰੋਟੀ ਵਿਖਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਸਿਰਫ ਰੋਟੀ ਵਿਖਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਬਦਨ ਦੀ ਅੱਗ ਬੁਝਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਤੂੰ ਦੱਸਣਾ ਏ ਤੂੰ ਲਿਖਣਾ ਏ। ਸਿਤਮ ਦੀ ਟਿਕਟੀ ਉੱਤੇ ਮੈਂ ਕਿੰਨੀ ਵਾਰ ਬਜਿਆ ਸਾਂ, ਸਿਤਮ ਦੀ ਟਿਕਟੀ ਉੱਤੇ ਮੈਂ ਕਿੰਨੀ ਵਾਰ ਬਜਿਆ ਸਾਂ, ਗੁਲਾਬਾਂ ਦਾ ਮੈਂ ਮਾਲੀ ਸਾਂ ਤੇ ਕੰਡਿਆਂ ਨਾਲ ਸਜਿਆ ਸਾਂ, ਸਿਤਮ ਦੀ ਟਿਕਟੀ ਉੱਤੇ ਮੈਂ ਕਿੰਨੀ ਵਾਰ ਬਜਿਆ ਸਾਂ, ਗੁਲਾਬਾਂ ਦਾ ਮੈਂ ਮਾਲੀ ਸਾਂ ਤੇ ਕੰਡਿਆਂ ਨਾਲ ਸਜਿਆ ਸਾਂ, ਕਿਸੇ ਨੇ ਬੇਵਫਾ ਖਾਤਰ ਕਈ ਮੋਹਰੇ ਵੀ ਪੀਤੇ ਸਨ, ਕਿਸੇ ਨੇ ਬੇਵਫਾ ਖਾਤਰ ਕਈ ਮੋਹਰੇ ਵੀ ਪੀਤੇ ਸਨ, ਸਦਾ ਫੂੜੀ ਮੈਂ ਤੱਕੀ ਸੀ ਸਦਾ ਮਾਤਮ ਮੈਂ ਕੀਤੇ। ਤੂੰ ਦੱਸਣਾ ਏ ਮੁਸੀਬਤ ਵਿੱਚ ਮੈਂ ਕੋਈ ਆਫ਼ਤ ਨਹੀਂ ਹੂੰ ਤੱਕੀ, ਤੂੰ ਦੱਸਣਾ ਏ ਮੁਸੀਬਤ ਵਿੱਚ ਮੈਂ ਕੋਈ ਆਫ਼ਤ ਨਹੀਂ ਹੂੰ ਤੱਕੀ, ਮਰੇੜੇ ਵਕਤ ਵਿੱਚ ਦੀ ਮੈਂ ਕੋਈ ਤਾਕਤ ਨਹੀਂ ਹੂੰ ਤੱਕੀ, ਹਨੇਰੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਛੱਡਿਆ, ਹਨੇਰੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਛੱਡਿਆ, ਜ਼ੁਲਮ ਦੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਛੱਡਿਆ, ਮੁਹੱਬਤ ਦੀ ਕਸਮ ਖਾ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਮੁਹੱਬਤ ਦੀ ਕਸਮ ਖਾ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਤੇ ਮਨ ਸੀਨੇ ਦੇ ਨਾਲ ਆ ਕੇ ਕਿਸੇ ਠੱਗਣੀ ਨੇ ਠੱਗਿਆ ਸੀ, ਬਰਸ ਦੇ ਬਾਦਲਾਂ ਵਿਚ ਵੀ ਮੈਂ ਕੱਸਾ ਤੇ ਤਿਹਾਇਆ ਸਾਂ ਵਪਾਰੀ ਦੀ ਸੰਗਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ, ਬਰਸ ਦੇ ਬਾਦਲਾਂ ਵਿਚ ਵੀ ਮੈਂ ਕੱਸਾ ਤੇ ਤਿਹਾਇਆ ਸਾਂ, ਵਪਾਰੀ ਸੰਗਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੇ ਕੋਕਾ ਫਾਂ ਦੇ ਉੱਤੇ ਵੀ ਕਈ ਡੈਣਾ ਦੀ ਟਕੋਕਾ ਫਾਂ ਦੇ ਉੱਤੇ ਵੀ ਡੈਣਾ ਦੀ ਹਕੂਮਤ ਸੀ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਹਕੂਮਤ ਸੀ, ਮੇਰੀ ਜੀਵਨ ਕਹਾਣੀ ਦੇ ਤੂੰ ਸਾਰੇ ਬਾਬ ਲਿਖਣੇ ਨੇ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੇ ਕੋਹੇ ਕਾਫ ਦੇ ਉੱਤੇ ਤੁਲਹਿਣੇ ਮਾਖਿਓਂ ਉੱਤੇ ਸਪੈਣਾ ਦੀ ਹਕੂਮਤ ਸੀ ਤੇ ਕੋਹੇ ਕਾਪ ਦੇ ਉੱਤੇ ਗਹਿਣਾ ਦੀ ਹਕੂਮਤ ਸੀ, ਗਹਿਣਾ ਦੀ ਹਕੂਮਤ। ਜੀ ਜੀ ਸ਼ੁਕਰੀਆ, ਸ਼ੁਕਰੀਆ ਜੀ।
1: ਡਾਕਾ ਮਾਰਿਆ ਈ ਲੈ ਗਿਆ ਜਿਸਮ ਚੋ ਰੂਹ ਉਡਾ ਮੇਰੇ, ਕਿਉਂ ਮੇਰੇ ਦਿਲ ਦੇ ਅਰਮਾਨਾਂ ਤੇ ਡਾਕਾ ਮਾਰਿਆ ਈ ਲੈ ਗਿਆ ਜਿਸਮ ਚੋ ਰੂਹ ਉਡਾ ਮੇਰੀ, ਔਰ ਜਾਣ ਵਾਲਿਆ ਤੇਰੀ ਖੈਰ ਹੋਵੇ ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਮੇਰੀ। ਜਾਣ ਵਾਲਿਆ ਤੇਰੀ ਖੈਰ ਹੋਵੇ ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਮੇਰੀ।
3: ਦੂਜਾ
1: ਜੀ ਕਿ ਤੂੰ ਹਮੇਸ਼ਾ ਪਿਆਰ ਦੇ ਸਿਰ ਵਿੱਚ ਡਾਂਗ ਮਾਰੇ, ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀ।
3: ਵਾਹ,
1: ਤੂੰ ਹਮੇਸ਼ਾ ਪਿਆਰ ਦੇ ਸਿਰ ਵਿੱਚ ਡਾਂਗ ਮਾਰੇ, ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ, ਦੁਨੀਆਂ ਦੇ ਖਜ਼ਾਨੇ ਤੇ ਇੱਜ਼ਤਾਂ ਤੂੰ ਲੁੱਟੀਆਂ ਨੇ, ਓਏ ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ,
3: ਤੈਨੂੰ ਤਾਂ ਮੰਨੀਏ,
1: ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ।
3: ਵਾਹ
1: ਦੋਸਤੋ, ਆਓ ਇਨਸਾਨਾਂ ਨੂੰ ਸਜਦੇ ਕਰੀਏ।
3: ਜੀ ਵਾਹ
1: ਦੋਸਤੋ, ਆਓ ਇਨਸਾਨਾਂ ਨੂੰ ਸਜਦੇ ਕਰੀਏ, ਨੇਕ ਜਿਨ੍ਹਾਂ ਦੇ ਧੰਦੇ ਨੇ।
3: ਵਾਹ,
1: ਆਓ ਇਨਸਾਨਾਂ ਨੂੰ ਸਜਦੇ ਕਰੀਏ, ਨੇਕ ਜਿਨ੍ਹਾਂ ਦੇ ਧੰਦੇ ਨੇ, ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ। ਉਹ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ? ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ, ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ? ਹਮੇਸ਼ਾ ਪਿਆਰ ਦੇ ਸਿਰ ਵਿੱਚ ਡਾਂਗ ਮਾਰੇ, ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ, ਦੁਨੀਆਂ ਦੇ ਖਜ਼ਾਨੇ ਤੇ ਇੱਜ਼ਤਾਂ ਤੂੰ ਲੁੱਟੀਆਂ ਨੇ, ਓਏ ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ,
3: ਤੈਨੂੰ ਤਾਂ ਮੰਨੀਏ,
1: ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ।
3: ਵਾਹ
1: ਦੋਸਤੋ, ਆਓ ਇਨਸਾਨਾਂ ਨੂੰ ਸਜਦੇ ਕਰੀਏ।
3: ਜੀ ਵਾਹ
1: ਦੋਸਤੋ, ਆਓ ਇਨਸਾਨਾਂ ਨੂੰ ਸਜਦੇ ਕਰੀਏ, ਨੇਕ ਜਿਨ੍ਹਾਂ ਦੇ ਧੰਦੇ ਨੇ।
3: ਵਾਹ,
1: ਆਓ ਇਨਸਾਨਾਂ ਨੂੰ ਸਜਦੇ ਕਰੀਏ, ਨੇਕ ਜਿਨ੍ਹਾਂ ਦੇ ਧੰਦੇ ਨੇ, ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ। ਉਹ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ? ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ, ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ? ਹਾਂਜੀ,
3: ਵਾਹ ਵਾਹ ਵਾਹ ਵਾਹ।

0: ਵਾਹ,
1: ਆਓ ਇਨਸਾਨਾਂ ਨੂੰ ਸਜਦੇ ਕਰੀਏ। ਨੇਕ ਜਿਨ੍ਹਾਂ ਦੇ ਧੰਦੇ ਨੇ, ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ। ਉਹ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ?
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ,
1: ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ। ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ? ਹਾਂਜੀ,
0: ਵਾਹ ਵਾਹ ਵਾਹ।
1: ਤੇ ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ,
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ,
1: ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਦਾ। ਤੇ ਅੱਲਾ ਦੀਆਂ ਤੁਹਾਨੂੰ ਆਪਣੇ ਆਪਣੇ ਸ਼ਾਇਦ
0: ਓਕੇ ਜੀ, ਰੱਬ ਰੱਖਾ ਜੀ, ਰੱਬ ਰੱਖਾ,
1: ਰੱਬ ਰੱਖਾ। ਸੋ ਇਹ ਸਨ ਜੀ ਇਟਲੀ ਤੋਂ ਸਾਡੇ ਬਹੁਤ ਹੀ ਪਿਆਰੇ ਸ਼ਾਹ ਜੀ, ਵੰਡਰਫੁਲ ਮੈਨ। ਹਾਂਜੀ, ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂ, ਛੋਟੀ ਜਿਹੀ ਗੱਲ। ਬੱਚਿਆਂ ਦਾ ਕੀ ਰੋਲ ਹੁੰਦਾ, ਨਿੱਕੇ ਨਿੱਕੇ ਮਸੂਮ ਬੱਚਿਆਂ ਦਾ। ਹਾਂਜੀ, ਛੋਟੇ ਛੋਟੇ ਬੱਚੇ ਨੀ ਹੁੰਦੇ ਇਹ? ਕਿੱਥੇ ਹੈ, ਕਿੱਥੇ ਹੈ, ਕਿੱਥੇ ਹੈ, ਕਿੱਥੇ? ਸਭ ਤੋਂ ਮਹਾਂ ਬੱਚੇ ਸਾਡੇ, ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ, ਸਭ ਤੋਂ ਅੱਛੇ ਤੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ, ਸਭ ਤੋਂ ਅੱਛੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ, ਬਾਲ ਖਿਡੌਣਿਆਂ ਦੇ ਨਾਲ ਖੇਡਣ, ਅਸੀਂ ਖੇਡੀਏ ਬਾਲਾਂ ਨਾਲ। ਬਾਲ ਖਿਡੌਣਿਆਂ ਦੇ ਨਾਲ ਖੇਡਣ, ਅਸੀਂ ਖੇਡੀਏ ਬਾਲਾਂ ਨਾਲ। ਲਓ ਜੀ, ਤੁਹਾਨੂੰ ਇੱਕ ਬਾਲਣ ਬਾਰੇ ਇੱਕ ਨਾ ਛੋਟੀ ਜਿਹੀ ਗੱਲਬਾਤ ਮੈਂ ਸੁਣੀ ਸੀ ਤੇ ਮੈਂ ਤੁਹਾਨੂੰ ਸੁਣਾਉਂਗਾ। ਸੱਜਣੋ, ਜੇ ਸਾਡੇ ਪੈਰਾਂ ਵਿੱਚ ਨੰਨਿਆਂ ਮੁੰਨਿਆਂ ਨੰਨਿਆਂ ਨੰਨਿਆਂ ਛੋਟੇ ਛੋਟੇ ਸ਼ਿਸ਼ੂ ਜਿਹੜੇ ਨੇ, ਬੱਚਿਆਂ ਦੀਆਂ ਬੇੜੀਆਂ ਨਾ ਹੋਣ, ਤੇ ਅੱਜ ਬਹੁਤ ਸਾਰੇ ਰਿਸ਼ਤੇ ਖਾਕ ਬਣ ਕੇ ਕਦੇ ਦੇ ਹਵਾ ਚ ਉੱਡ ਗਏ ਹੁੰਦੇ। ਜੇ ਬੱਚਿਆਂ ਦੀਆਂ ਜ਼ੰਜੀਰਾਂ ਸਾਡੇ ਪੈਰਾਂ ਚ ਨਾ ਹੋਣ, ਤੇ ਅਸੀਂ ਬਹੁਤ ਰਿਸ਼ਤੇ ਅੱਜ ਤੱਕ ਟੁੱਟ ਗਏ ਹੁੰਦੇ, ਖਾਸ ਕਰਕੇ ਹਸਬੈਂਡ ਵਾਈਫ। ਇਹ ਸਾਡੇ ਸੋਹਣੇ ਸੋਹਣੇ ਛੋਟੇ ਬੱਚੇ, ਛੋਟੇ ਛੋਟੇ ਬੱਚੇ ਹੀ ਨੇ, ਇਹ ਛੋਟੇ ਸਾਡੇ ਧੀਆਂ ਪੁੱਤਰ ਹੀ ਨੇ, ਜੋ ਸਾਡੇ ਟੁੱਟੇ ਹੋਏ ਦਿਲਾਂ ਵਿੱਚ ਪੁਲ ਬਣ ਕੇ ਖੜੇ ਨੇ, ਪੁਲ ਦਾ ਕੰਮ ਕਰ। ਲਓ ਜੀ, ਪਹਿਲਾਂ ਕਾਲ ਲੈ ਲੈਂਦੇ ਹਾਂ, ਫਿਰ ਗੱਲਬਾਤ ਕਰਾਂਗੇ ਜੀ। ਜੀ, ਪ੍ਰਭਾਤ ਰੇਡੀਓ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ?
2: ਹੈਲੋ ਜੀ, ਬਾਜਵਾ ਸਾਹਿਬ ਜੀ, ਮੈਂ ਜਰਮਨ ਤੋਂ ਬੋਲਦਾ।
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਮਾਲ ਜੀ, ਤੁਹਾਡਾ ਜਰਮਨ ਦੇ ਵਿੱਚ ਬਹੁਤ ਬਹੁਤ ਸਵਾਗਤ। ਅਸੀਂ ਜੀ ਪੀਪੇ ਖੜਕਾ ਕੇ ਤੁਹਾਡਾ ਸਵਾਗਤ ਕਰਦੇ ਹਾਂ, ਕਿਉਂਕਿ ਤੁਸੀਂ ਸਾਲ ਬਾਅਦ ਆਏ ਹੋ ਮੇਰਾ ਖਿਆਲ।
2: ਧੰਨਵਾਦ ਜੀ। ਆ ਤਾਂ ਪੀਪਿਆਂ ਦੀ ਗੱਲ ਤੋਂ ਮੈਨੂੰ ਯਾਦ ਆ ਗਿਆ, ਇੱਕ ਵਾਰੀ ਟਿੱਬੀ ਦਾ ਲਾਇਆ ਸੀ ਆਪਣੇ ਪੰਜਾਬ ਚ। ਯਾਦ ਹੁੰਦਾ ਤੁਹਾਨੂੰ? ਹਾਂਜੀ, ਉਹ ਛੱਲੀਆਂ ਨੂੰ ਮਤਲਬ ਉਹ ਏਦਾਂ ਸੀ ਉਸ ਵੇਲੇ, ਟਿੰਡਾਂ ਜੋ ਵੀ ਹੱਥ ਕਿਸੇ ਦੇ ਆਇਆ
1: ਫੜਕਾਉਣਾ, ਸਾਡੀ ਇੱਕੋ ਜਿਹੀ ਉਮਰ ਹੈ, ਉਹਦਾ ਮੈਨੂੰ ਵੀ ਪਤਾ।
2: ਹਾਂਜੀ ਹਾਂਜੀ ਹਾਂਜੀ, ਉਹ
1: ਮਿੰਟਾਂ ਸਕਿੰਟਾਂ ਵਿੱਚ ਹੀ ਕਿੱਲਿਆਂ ਦੇ ਕਿੱਲੇ ਰੁੰਡ ਮਰੁੰਡ ਫਸਲ ਦੇ ਕਰ ਜਾਂਦੇ।
2: ਬਿਲਕੁਲ ਜੀ, ਜਿੱਦਾਂ ਏਦਾਂ ਹੋ ਗਿਆ ਸੀ ਵੀ ਬੱਦਲ ਚੜੀ ਹੈ ਕੋਈ ਨੀ, ਸੂਰਜ ਦੀ ਹਨੇਰਾ ਹੀ ਕਰ ਦਿੱਤਾ ਸੀ।
1: ਹੁਣ ਨਹੀਂ, ਬਾਅਦ ਦੇ ਵਿੱਚ ਮੋਹਾਟੀ ਗਏ ਜਾਂ ਜੋ ਵੀ ਉਹਨਾਂ ਦਾ ਇਲਾਜ ਹੋ ਗਿਆ ਹੋਏਗਾ, ਜਾਂ ਕਈ ਤਰ੍ਹਾਂ ਦੀਆਂ ਸਪਰੇਹਾਂ ਯੇ ਉਹ।
2: ਹਾਂਜੀ ਹਾਂਜੀ ਹਾਂਜੀ,
1: ਟਿੱਡੀ ਦਲ ਪੁਰਾਣੇ ਜ਼ਮਾਨੇ ਦੇ ਵਿੱਚ ਇਹੋ ਹੀ ਦਲ ਜਿਹੜੇ ਹੁੰਦੇ ਸਨ, ਇਹ ਕੀ ਉਹਨੂੰ ਕਹਿੰਦੇ ਨੇ, ਜਦੋਂ ਖਾਣ ਪੀਣ ਨੂੰ ਕੁਛ ਨਾ ਹੋਵੇ, ਕਾਲ ਪਾਉਣ ਦਾ ਇਹ ਵੀ ਇੱਕ ਕਾਰਨ ਹੁੰਦੇ ਸਨ।
2: ਹਾਂਜੀ ਹਾਂਜੀ ਹਾਂਜੀ,
1: ਦਾਲ ਕਿੱਡਾ ਕਿਸ ਤਰ੍ਹਾਂ ਦਾ ਲਫ਼ਜ਼ ਹੈ, ਜਿਸ ਤਰ੍ਹਾਂ ਵੇਖੋ ਨਾ, ਟਿੱਡੀ ਦਲ ਅਕਾਲੀ ਦਲ। ਵਾਹ
2: ਜੀ ਵਾਹ, ਵਾਹ ਜੀ ਹਾਂਜੀ, ਇਹ ਵੀ ਫਿਰ ਜਦ ਕਿਤੇ ਇਹ ਵੀ ਕਿਤੇ ਜਦ ਪੈ ਜਾਂਦੇ ਤੇ ਹਨੇਰੇ ਕਰ ਦਿੰਦੇ
1: ਨੇ, ਜਿੱਥੇ ਇਕੱਠੇ ਹੋ ਜਾਂਦੇ ਸਾਰੇ। ਹਾਂਜੀ, ਤੁਸੀਂ ਕਰੋ ਗੱਲਬਾਤ ਜੀ।
2: ਹਾਂਜੀ, ਬਹੁਤ ਵਧੀਆ ਲੱਗਾ ਜੀ ਸਾਰਿਆਂ ਨੂੰ ਅੱਜ ਮਿਲ ਕੇ ਤੇ

0: ਆਪਣੇ ਸ਼ਾਹ ਜੀ ਹੁਣੀ ਇਟਲੀ ਤੋਂ ਜਿਨ੍ਹਾਂ ਨੇ ਕਵਿਤਾ ਕਿਆ ਬਾਤਾਂ ਪੜ੍ਹਦੀ ਜਿਹੜੀ ਆ ਆਹ ਹੁਣ ਤੁਸੀਂ ਬੋਲ ਕੇ ਹਟੇ ਆ ਕਿਆ ਬਾਤ ਅਸੀਂ ਤਾਂ ਕੋਈ ਜਵਾਬ ਹੀ ਕੋਈ
1: ਨਹੀਂ ਤੁਸੀਂ ਮੇਰੀ ਗੱਲ ਕਰ ਰਹੇ ਹੋ
0: ਹਾਂਜੀ ਇੱਕ ਤੁਹਾਡਾ ਤੇ ਇੱਕ ਪਹਿਲਾਂ ਜਿਹੜੇ ਆਪਣੇ ਇਟਲੀ ਤੋਂ ਬੋਲ ਕੇ ਗਏ ਆਪਾਂ ਸ਼ਾਹਜੀ
1: ਸਟਾਰਜ ਪ੍ਰੋਗਰਾਮ ਨੇ ਸੁਣਿਆ ਇੱਕ ਸੱਜਣ ਮਹਿਮੂਦ ਅਖਤਰ ਜੀ ਹੁਣੀ ਪਾਕਿਸਤਾਨ ਤੋਂ ਆਏ ਸੀ
0: ਅੱਛਾ ਜੀ
1: ਮੈਂ ਤੁਹਾਨੂੰ ਇਹਦੀ ਨਾ ਕਾਪੀ ਭੇਜਿਆ
0: ਠੀਕ ਹੈ
1: ਵੰਡਰਫੁਲ ਆਦਮੀ ਬੜੇ ਵਿਦਵਾਨ ਆਦਮੀ ਨੇ ਉਹ
0: ਵਾਹ
1: ਬਹੁਤ
0: ਵਾਹ ਮੈਂ ਦਰਅਸਲ ਥੱਲੇ ਗਿਆ ਸੀਗਾ ਗੱਡੀ ਗੁੱਡੀ ਦਾ ਸੋਭਾ ਬਣ ਜਾਓ ਮੈਂ ਕਿਹਾ ਹੁਣ ਆਇਆ ਹਾਂ ਇੱਥੇ ਇੱਧਰ ਉੱਧਰ ਜਾਣਾ ਪੈਂਦਾ ਇਸ ਮਾੜੇ ਕੰਮ ਜਿਹਾ ਕਰਨ ਵਾਲਾ ਸੀ ਮੈਂ ਥੱਲੇ ਗਿਆ ਜੀ ਕੰਮ ਹੁਣ ਆ ਕੇ ਫਿਰ ਮੈਂ ਕਿਹਾ ਮੈਂ ਲਾ ਕੇ ਦੇਖਦਾ ਹੁਣੇ
1: ਮਿਹਰਬਾਨੀ ਥੈਂਕ ਯੂ ਤੁਸੀਂ ਸਾਨੂੰ
0: ਬਹੁਤ ਬਹੁਤ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਵਾਸ ਰੇਡੀਓ ਦੇਖਣ ਵਾਲਿਆਂ ਨੂੰ ਬਹੁਤ ਨਿੱਘਾ ਪਿਆਰ ਤੇ ਸਤਿਕਾਰ
1: ਸਾਰਿਆਂ ਵੱਲੋਂ ਤੁਹਾਨੂੰ
0: ਦੇਰ ਹੋ ਗਈ ਜੀ ਬਹੁਤ ਹੈ
1: ਕੀ ਸੁਣਾਓਗੇ
0: ਅੱਜ ਮੈਂ ਤੁਹਾਨੂੰ ਸੁਣਾਊਂਗਾ ਜੀ ਖੁਸ਼ੀ ਮੁਹੰਮਦ ਚੱਠਾ ਦੀ ਲਿਖੀ ਹੋਈ ਚੀਜ਼ ਹੈ ਸ਼ੱਕ ਦੇ ਪਹਿਰੇ
1: ਸ਼ੱਕ ਦੇ
0: ਪਹਿਰੇ ਸ਼ੱਕ ਦੇ ਪਹਿਰੇ ਮਤਲਬ ਜਿੱਦਾਂ ਵੀ ਕਿਸੇ ਨੂੰ ਸ਼ੱਕ ਹੋ ਜਾਂਦੀ ਹੈ ਵੀ ਉਹ ਕੀ ਬੰਦਾ
1: ਹਾਂਜੀ ਹਾਂਜੀ ਹਾਂਜੀ ਹਾਂਜੀ

0: ਦੂੜਿਆਂ ਦੇ ਖੁਸ਼ੀਏ ਦੂੜਿਆਂ ਦੇ ਖੁਸ਼ੀਏ ਤਾਂ ਲਾਣਤਾਂ ਦੇ ਸ਼ੱਕ ਦੇ
1: ਵਾਹ ਵਾਹ ਪਾਣੀ ਪਿਆ ਕਿਤੇ ਥੋੜਾ ਬਹੁਤਾ ਤੇ ਪਾਣੀ ਕੋਈ ਗੱਲ ਨੀ ਤੁਸੀਂ ਰਿਲੈਕਸ ਹੋ ਕੇ ਪਾਣੀ ਦਾ ਘੁੱਟ ਭਰੋ ਮੈਂ ਉਨੀ ਦੇਰ ਗੱਲਬਾਤ ਠੀਕ ਆ ਜੀ ਸਾਡੇ ਮੱਲ ਜੀ ਹੁਣੀ ਇੱਕ ਸਾਲ ਰਹਿ ਕੇ ਆਏ ਨੇ ਇੰਡੀਆ ਦੇ ਠੀਕ ਆ ਜੀ ਤੇ ਉੱਥੇ ਕਾਫੀ ਇੰਜੋਏ ਕੀਤਾ ਇਹਨਾਂ ਨੇ ਤੇ ਆਪਣਾ ਇਹੋ ਕਲਚਰ ਜਿਹੜੀਆਂ ਰੁਚੀਆਂ ਨੇ ਉਹਨਾਂ ਦੇ ਵਿੱਚ ਹੀ ਇੱਧਰ ਉੱਧਰ ਸਮਾਗਮਾਂ ਦੇ ਵਿੱਚ ਤੇ ਇਹਨਾਂ ਦੀ ਆਵਾਜ਼ ਅੱਗੇ ਨਾਲੋਂ ਵੀ ਕਲੀਅਰ ਹੋ ਗਈ ਹੈ ਜ਼ਿਆਦਾ ਜਿਸ ਤਰ੍ਹਾਂ ਮੈਨੂੰ ਐਵੇਂ ਲੱਗਦਾ ਕਿ ਇਹਨਾਂ ਨੇ ਕਾਫੀ ਗਾਉਣ ਦੀ ਪ੍ਰੈਕਟਿਸ ਕੀਤੀ ਹੈ ਉੱਥੇ ਰਿਆਜ਼ ਹੁੰਦਾ ਰਿਹਾ ਇਹਨਾਂ ਦਾ ਤੇ ਮੈਂ ਜਦੋਂ ਵੀ ਇਹਨਾਂ ਨੂੰ ਕਹਿ ਸ਼ੌਂਕ ਨੇ ਨਾ ਆਪੋ ਆਪਣੇ ਜਿਸ ਤਰ੍ਹਾਂ ਸਾਡੇ ਖਹਿਰਾ ਸਾਹਿਬ ਹੁਣੀ ਗੱਲ ਕਰਕੇ ਗਏ ਸੀ ਹਾਂਜੀ ਕਿ ਰਿਟਾਇਰਮੈਂਟ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਹੋਬੀਜ਼ ਨੇ ਸ਼ੌਂਕ ਨੇ ਉਹ ਕਦੀ ਵੀ ਬੋਰ ਨਹੀਂ ਹੁੰਦੇ ਕੱਲੇ ਨਹੀਂ ਹੁੰਦੇ ਉਹ ਕਿਤੇ ਨਾ ਕਿਤੇ ਬਿਜ਼ੀ ਰਹਿੰਦੇ ਤੇ ਜਿਨ੍ਹਾਂ ਦਾ ਕੋਈ ਹੋਬੀ ਨਹੀਂ ਕੋਈ ਸ਼ੌਂਕ ਨਹੀਂ ਉਹ ਮੰਜੀ ਨਾਲ ਜੁੜ ਜਾਂਦੇ ਨੇ ਤੇ ਕੜਕਦੇ ਰਹਿੰਦੇ ਨੇ ਆਹ ਕੀ ਹੋਣ ਡਿਆ ਆਪ ਤੁਸੀਂ ਕੁਛ ਕਰਨਾ ਨਹੀਂ ਤੇ ਘਰ ਵਾਲਿਆਂ ਦੇ ਦੁਆਲੇ ਤੁਸੀਂ ਹੋਏ ਰਹਿੰਦੇ ਹੋ ਆਪਣੇ ਸ਼ੌਂਕ ਵੀ ਪਾਲੋ ਤੇ ਘਰ ਦੇ ਓਨੇ ਕੁ ਕੰਮ ਜ਼ਰੂਰ ਕਰੋ ਜਿੰਨੇ ਕੁ ਤੁਹਾਡੇ ਕੋਲੋਂ ਹੋ ਸਕਦੇ ਨੇ ਫਿਰ ਕੋਪਰੇਸ਼ਨ ਕੋਪਰੇਸ਼ਨ ਇਹਨਾਂ ਦੇ ਨਾਲ ਘਰਦਿਆਂ ਦੇ ਸਹਿਯੋਗ ਤੁਸੀਂ ਕਰ ਰਹੇ ਹੋ ਤੇ ਘਰ ਵਾਲੇ ਤੁਹਾਡਾ ਸਹਿਯੋਗ ਕਰ ਰਹੇ ਆ ਤੇ ਸਾਰਾ ਕੁਛ ਵਧੀਆ ਚੱਲੀ ਜਾਂਦਾ ਉਹ ਅਗਰ ਉਹ ਕੰਮ ਕਰਨ ਡੇ ਤੁਸੀਂ ਮੰਜੀ ਤੇ ਬੈਠੇ ਕਹੀ ਜਾਂਦੇ ਹੋ ਮੈਨੂੰ ਪਸੰਦ ਨਹੀਂ ਹੈ ਉਹ ਨਹੀਂ ਜਿਉਂ ਨਹੀਂ ਤਿਉਂ ਨਹੀਂ ਮੇਰੀ ਇੱਜ਼ਤ ਨਹੀਂ ਕਰਦੇ ਘਰਦੇ ਮੇਰੀ ਗੱਲ ਨਹੀਂ ਸੁਣਦੇ ਯਾਰ ਉਹ ਵਿਚਾਰੇ ਹੁਣ ਤੁਹਾਡੇ ਅੱਗੇ ਕੋਈ ਹੁਣ ਸ਼ੈਣੇ ਢੋਲਕੀਏ ਤੇ ਨਹੀਂ ਨਾ ਸਾਰੀ ਦਿਹਾੜੀ ਖੜਕਾ ਸਕਦੇ ਤੁਸੀਂ ਵੀ ਸਮਝੋ ਉਹਨਾਂ ਨੇ ਆਪਣੇ ਕੰਮਾਂ ਧੰਦਿਆਂ ਤੇ ਆਉਣਾ ਜਾਣਾ ਕਈ ਕੁਛ ਕਰਨਾ ਹੈਗਾ ਹਾਂਜੀ ਤੇ ਤੁਹਾਨੂੰ ਤੇ ਕੋਈ ਰੋਟੀ ਦੇਣ ਲੱਗਾ ਵੀ ਲੇਟ ਹੋ ਜਾਏ ਤੇ ਤੁਸੀਂ ਗੁੱਸਾ ਕਰਦੇ ਹੋ ਪਾਣੀ ਦੇਣ ਲੱਗਾ ਲੇਟ ਹੋ ਜਾਏ ਤੁਸੀਂ ਗੁੱਸਾ ਕਰਦੇ ਹੋ ਹੈ ਤੁਰਦੇ ਤੁਸੀਂ ਕਿਹੜੇ ਬਿਮਾਰ ਹੋ ਇੰਨੇ ਕੁ ਮੰਜੇ ਤੇ ਪਏ ਉੱਠ ਕੇ ਆਪ ਤੁਹਾਡੀਆਂ ਲੱਤਾਂ ਪੈਰਾਂ ਚੱਲਣ ਜਦੋਂ ਦੋਸਤੋ ਤੁਹਾਨੂੰ ਕੁਛ ਜੋੜਾਂ ਚ ਦਰਦ ਹੁੰਦਾ ਤੇ ਤੁਹਾਡੀ ਜਿਹੜੀ ਸਿਹਤ ਆ ਥੋੜੀ ਜਿਹੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਤੁਸੀਂ ਮੰਜੀ ਮੰਨ ਲੈਂਦੇ ਹੋ ਜਾਂ ਸੋਫਾ ਮੰਨ ਲੈਂਦੇ ਹੋ ਇਹ ਦਾ ਬਿਮਾਰੀ ਹੋਰ ਵੱਧਦੀ ਆ ਤੁਹਾਡੇ ਮਸਲ ਹੋਰ ਆਕੜਦੇ ਸਟਾਪ ਹੁੰਦੇ ਜਾਂਦੇ ਨੇ ਇਹਨਾਂ ਨੂੰ ਮੂਵਮੈਂਟ ਚ ਰੱਖੋ ਜਿੰਨੀ ਵੀ ਰੱਖ ਸਕਦੇ ਹੋ ਜਿੰਨਾ ਕੁ ਤੁਸੀਂ ਆ ਜਾ ਸਕਦੇ ਹੋ ਉਹਨਾਂ ਦਾ ਆਇਆ ਜਾਇਆ ਜ਼ਰੂਰ ਕਰੋ ਬਿਲਕੁਲ ਵਿਹਲੇ ਹੋ ਕੇ ਵਿਹਲੇ ਬਹਿ ਕੇ ਤੇ ਆਪਣੇ ਆਪ ਨੂੰ ਨਕਾਰਾ ਨਹੀਂ ਬਣਾਉਣਾ ਮਾਲ ਜੀ ਤੁਸੀਂ ਪੀ ਲਿਆ
2: ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਆ
1: ਜਾਓ
2: ਸੋਰੀ ਜੀ ਪਹਿਲਾਂ ਮੈਂ ਸਾਰੇ ਦੋਸਤ ਕਈ ਵਾਰੀ ਸਰੀਰ ਜਿਹਾ ਫੇਈ ਹੋ ਜਾਣਾ
1: ਕੋਈ ਗੱਲ ਨਹੀਂ ਮੈਂ ਵੀ ਲਾਗੇ ਰੱਖੀ ਹੁੰਦੀ

0: ਵਾਹ ਬਾਲੂ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਸ਼ਾਇਦ ਕਿਹਾ ਸੀ, ਤੁਸੀਂ ਵਾਹਵਾ ਰਿਆਜ਼ ਕਰਕੇ ਆਏ ਹੋ, ਪਹਿਲਾਂ ਨਾਲੋਂ ਤੁਹਾਡੀ ਆਵਾਜ਼ ਹੋਰ ਪਰਫੈਕਟ ਹੋਈ ਹੈ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਡੇ ਕੰਨ ਬੜੇ ਸੁਣਨ ਵਾਲਿਆਂ ਦੇ ਬਹੁਤ ਹੀ ਮਿੱਠੇ ਆ ਔਰ ਸੁਣਦੇ ਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੈਨੂੰ ਇੰਨਾ ਹੌਸਲਾ ਦਿੰਦੇ ਆ। ਤੁਹਾਡੇ ਹੌਸਲੇ ਨਾਲ ਹੀ ਫਿਰ ਬੰਦਾ ਹੋਰ ਅੱਗੇ ਉਡਾਰੀ ਮਾਰਨ ਦੀ ਕੋਸ਼ਿਸ਼ ਕਰਦਾ, ਜਿੱਦਾਂ ਪ੍ਰਵਾਸ ਨਾ ਹੀ ਰੇਡੀਓ ਦਾ ਆਇਆ ਤੇ ਇਹ ਤਾਂ ਬਾਹਲਾ ਹੀ ਇਸ ਗੱਲ ਦਾ ਮੇਰੇ ਲਈ ਇੱਕ ਕੀ ਕਹਿੰਦੇ ਆ ਨਿਸ਼ਾਨਾ ਆ, ਮੇਰੇ ਲਈ ਇੱਕ ਬਹੁਤ ਵਧੀਆ ਔਰ ਮੈਨੂੰ ਸੇਧ ਦੇਣ ਵਾਲਾ ਸਾਰਿਆਂ ਤੋਂ ਵਧੀਆ ਰੇਡੀਓ ਦਾ। ਅਗਰ ਮੈਂ ਸੁਣਦਾ ਬਹੁਤ ਧਿਆਨ ਦਾ ਰੇਡੀਓ, ਜਾਣਾ ਵੀ ਕਈਆਂ ਤੇ ਕਈ ਵਾਰੀ, ਪਰ ਜੋ ਕੁਛ ਤੁਹਾਡਾ ਸੁਨੇਹਾ ਆ ਜਨਤਾ ਨੂੰ ਜਾਂਦਾ ਉਹ ਮੈਂ ਕਦੇ ਆਮ ਦੂਜੇ ਤੋਂ ਨਹੀਂ ਦੇਖਿਆ। ਬਹੁਤ ਵਧੀਆ ਸਾਰੇ ਪ੍ਰੋਗਰਾਮ ਕਰਦੇ ਆ, ਕਿਸੇ ਦੀ ਮੈਂ ਦੂਜਾ ਨਹੀਂ ਕਰਦਾ, ਪਰ ਤੁਹਾਡੀ ਸਿਫਤ ਜਿਹੜੀ ਬਣਦੀ ਆ ਉਹ ਮੇਰਾ ਦਿਲ ਰੁਕਦਾ ਨਹੀਂ। ਗੱਲ ਜਵਾਨ ਆਉਂਦੀ ਆ ਉਹ ਕਹਿਣੀ ਮੇਰਾ ਫਰਜ਼ ਵੀ ਬਣਦਾ ਔਰ ਮੈਂ ਕਹਿੰਦਾ ਵੀ ਆ। ਬਹੁਤ ਵਧੀਆ, ਬਹੁਤ ਵਧੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਉਂਦੇ ਆ ਤੇ ਜਿੰਨੇ ਵੀ ਸਰੋਤ ਆ, ਤੇ ਸੋਰੀ ਮੈਂ ਕਿੰਨੇ ਚਿਰ ਤੋਂ ਨਹੀਂ ਅਟੈਂਡ ਕਰ ਸਕਿਆ।
0: ਕੋਈ ਨੀ, ਤੁਸੀਂ ਬਿਜ਼ੀ ਸੀ, ਕੋਈ ਗੱਲ ਨੀ, ਕੋਈ ਨੀ, ਹੁਣ ਤੁਸੀਂ ਕੋਲ ਆ ਗਏ ਹੋ ਸਾਡੇ, ਹਾਂਜੀ ਹੁਣ ਰੌਣਕਾਂ ਲਾਇਆ ਕਰਾਂਗੇ ਹਰ ਵੀਕ ਤੇ।
1: ਠੀਕ ਹੈ ਜੀ, ਹਾਂਜੀ, ਮੇਰੇ ਵੱਲੋਂ ਫੇਰ ਸਾਰਿਆਂ ਨੂੰ ਬਹੁਤ ਬਹੁਤ
0: ਥੈਂਕ ਯੂ। ਮੈਂ ਨਾ ਤੁਹਾਡੇ ਨਾਲ ਦੋ ਚਾਰ ਲਾਈਨਾਂ ਕਰਾਂਗਾ। ਕਿ ਹਨੇਰਾ ਹੋਏ ਜਮਾਨੇ ਵਿੱਚ ਹਨੇਰ ਪੈ ਜਾਏ, ਪਰ ਰਾਤ ਦੀ ਰਾਣੀ ਦੇ ਹਨੇਰੇ ਵਿੱਚ ਫੁੱਲ ਖਿਲਦੇ। ਰਾਤ ਦੀ ਰਾਣੀ ਦੇ ਹਨੇਰੇ ਵਿੱਚ ਫੁੱਲ ਖਿਲਦੇ, ਪਿਆਰ ਵਿਹੂਣਿਆਂ ਲਈ ਚੜ ਜੇ ਦਿਨ ਜਾਂਦਾ ਤੇ ਵਿੱਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ।
1: ਵਾਹ ਵਾਹ ਵਾਹ, ਕਿਆ ਬਾਤ ਮਾਰੀ।
0: ਪਿਆਰ ਵਿਹੋਣਿਆਂ ਲਈ ਚੜ ਜੇ ਦਿਨ ਜਾਂਦਾ ਤੇ ਵਿੱਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ। ਚੋਰਾਂ ਯਾਰਾਂ ਲਈ ਆ ਬਹਾਰ ਜਾਂਦੀ ਤੇ ਡਿਸਕੋ ਪੱਬਾਂ ਵਿੱਚ ਦਿਲਾਂ ਨੂੰ ਦਿਲ ਮਿਲਦੇ।
1: ਵਾਹ ਕਿਆ ਬਾਤ ਹੈ।
0: ਯਾਰ ਦੀ ਸ਼ੋ ਬਦਨ ਦੀ ਖੁਸ਼ਬੋ ਰੂਹ ਵਿੱਚ ਲੋ, ਬਾਈ ਹਨੇਰਿਆ ਤੇਰਾ ਕਿਆ ਕਹਿਣਾ, ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਅਸਾਂ ਦਿਨ ਦੇ ਚਾਨਣ ਤੋਂ ਕੀ ਲੈਣਾ।
1: ਵਾਹ ਜੀ ਵਾਹ, ਕਿਆ ਬਾਤ,
0: ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਅਸਾਂ ਦਿਨ ਦੇ ਚਾਨਣ ਤੋਂ ਕੀ
1: ਲੈਣਾ।
0: ਜੀ ਬਹੁਤ ਬਹੁਤ ਮਿਹਰਬਾਨੀ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੁਹਾਡੇ ਪਰਿਵਾਰ ਨਾਲ, ਸਾਰੇ ਨਾਲ।
1: ਬਹੁਤ ਬਹੁਤ ਧੰਨਵਾਦ ਜੀ, ਮੇਰੇ ਵੱਲੋਂ ਸਾਰੇ ਨੇ
0: ਹਿੱਸਾ ਲਿਆ, ਸੋਹਣੀ ਗੱਲਬਾਤ ਸਾਨੂੰ ਆਪਣਾ ਗਾਣਾ ਸੁਣਾਇਆ ਤੇ ਸਾਡੀਆਂ ਸ਼ੁਭ ਇਛਾਵਾਂ ਇੱਕ ਵਾਰੀ ਫੇਰ ਤੁਹਾਡੇ ਨਾਲ ਤੇ ਇਹੋ ਹੀ ਮੁਲਾਕਾਤ ਹੁੰਦੀ ਰਿਹਾ ਕਰੇਗੀ।
1: ਓਕੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਜਰਮਨ ਦੀ ਭਾਸ਼ਾ।
0: ਓਕੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਅੱਜ ਮੇਰੀ ਕੋਈ ਸਿਹਤ ਵੀ ਠੀਕ ਨਹੀਂ ਸੀ ਇੰਨੀ, ਪਰ ਮੈਂ ਜ਼ੋਰ ਲਾ ਕੇ ਹੀ ਆਪਣਾ ਪ੍ਰੋਗਰਾਮ ਕਰ ਰਿਹਾ। ਮੈਨੂੰ ਚੱਕਰ ਆ ਰਹੇ ਨੇ, ਦੋ ਦੋ ਘੜੀਆਂ ਨਜ਼ਰ ਆ ਰਹੀਆਂ ਸੀ ਸਾਹਮਣੇ, ਟਾਈਮ ਦੇ ਸਾਹਮਣੇ, ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਖੱਬੀ ਘੜੀ ਤੋਂ ਟਾਈਮ ਵੇਖਾਂ ਕਿ ਸੱਜੀ ਤੋਂ ਵੇਖਾਂ। ਫਿਰ ਐਨੀ ਹੋ, ਤੁਹਾਡੇ ਪਿਆਰ ਦੇ ਨਾਲ ਹੌਸਲਾ ਮਿਲਿਆ, ਗੱਲਾਂ ਚੋਂ ਗੱਲਾਂ ਲੱਭਦਿਆਂ ਹੋਇਆ ਟਾਈਮ ਨਿਕਲਦੇ ਦਾ ਦੋ ਘੰਟੇ ਦਾ ਪਤਾ ਨਹੀਂ ਲੱਗਾ। ਤੇ ਅਗਲੇ ਵੀਕਐਂਡ ਤੇ ਫਿਰ ਛਾਲ ਮਾਰ ਕੇ ਹਾਜ਼ਰ ਹੋਵਾਂਗੇ ਜੀ, ਸੈਟਰਡੇ ਸੰਡੇ ਤੁਹਾਡਾ ਸਾਥ ਇੱਦਾਂ ਹੀ ਚੱਲੇਗਾ ਤੇ ਮੌਜਾਂ ਹੀ ਲੱਗੀਆਂ ਰਹਿਣਗੀਆਂ ਤੇ ਅਸੀਂ ਵੀ ਸਿਹਤਮੰਦ ਮਹਿਸੂਸ ਕਰਦੇ ਰਹਾਂਗੇ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਮੇਰੇ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ। ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world. With your own watching eyes and experience, is this world really wonderful or ugly world? What do you think? We are only phone call away. Dosto, bilkul. ਅਸੀਂ ਤੁਹਾਡੇ ਤੋਂ ਫੋਨ ਕਾਲ ਲਏ ਹੀ ਹਾਂ ਤੇ ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਯਾਨੀ ਕਿ ਤੁਹਾਡਾ ਆਪਣਾ ਪ੍ਰੋਗਰਾਮ। ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ, ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ। ਸੋ ਆਓ ਦੋਸਤੋ, ਤੁਸੀਂ ਕੀ ਲਿਖਦੇ ਹੋ, ਕਿਸ ਤਰ੍ਹਾਂ ਦਾ ਲਿਖਦੇ ਹੋ, ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਛ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਸੱਜਣੋ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ ਆਪਣੀ ਪਲੇ ਸਟੋਰ ਤੇ ਜਾ ਕੇ ਐਪ ਡਾਊਨਲੋਡ ਕਰੋ, ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਲੇਕਿਨ ਇਹਦੇ ਨਾਲ ਰਲਦੇ ਮਿਲਦੇ ਕਈ ਰੇਡੀਓ ਅਪੀਅਰ ਹੋਣਗੇ। ਤੁਸੀਂ ਦੋ ਸਪੀਕਰਾਂ ਵਾਲਾ ਸਾਡਾ ਲੋਗੋ ਹੈ ਯੈਲੋ ਰੰਗ ਦਾ, ਆਪ ਤੇ ਤੁਸੀਂ ਸੁਣਦੇ ਹੀ ਹੋ। ਮਿਹਰਬਾਨੀ ਹੋਵੇਗੀ ਜੇ ਪੰਜਾਂ ਸੱਤਾਂ ਦਸਾਂ ਮਿੱਤਰਾਂ ਨੂੰ ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ, ਵੀ ਸ਼ੈਲ ਬੀ ਰੀਲੀ ਗ੍ਰੇਟਫੁਲ।
ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਐਨ ਖੇਤੋਂ ਲੜੇ। ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਐਨ ਖੇਤੋਂ ਲੜੇ। ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ। ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ, ਪਰ ਧਰਤੀ ਦੇ ਰੱਬ ਆ ਜੇ ਧਰਤੀ ਦੇ ਰੱਬ। ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆ ਦੇ ਬੰਦਿਓ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ, ਭਗਤ ਸਿੰਘ ਵਰਗੇ, ਰਾਜਗੁਰੂ ਵਰਗੇ, ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ। ਸੋ ਦੋਸਤੋ, ਗੱਲ ਇਸ ਤਰ੍ਹਾਂ ਵਾ ਭਾਈ, ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ, ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23। ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੰਡਰਫੁਲ, ਨਾ ਗਰਮੀ ਨਾ ਠੰਡ। ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼, 0049-1714869514, 0049-1714-4869514 ਜੀ। ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ। ਤੇ ਸੱਜਣੋ ਅੱਜ ਮਦਰ ਡੇ ਹੈ, ਖੂਬਸੂਰਤ ਦਿਨ ਹੈਂਜੀ। ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ, ਕੀਤੀ ਨਹੀਂ ਜਾ ਸਕਦੀ। ਉਹ ਮਾਣਕ ਦਾ ਇੱਕ ਗਾਣਾ ਨਾ, ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ, ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ। ਮਾਂ ਕੀ ਹੁੰਦੀ ਹੈ ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ, ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ। ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ, ਇਸ ਕਰਕੇ ਉਹਨੂੰ ਗਾਣਾ ਹੀ ਇੱਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ। ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ, ਜੱਫੀ ਪਿਆਰ ਨਾਲ ਪਾਈ ਹੋਏਗੀ, ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ। ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ, ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ, ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ। ਗੱਲ ਇੱਦਾਂ ਭਾਈ, ਮਾਂ ਨੂੰ ਮਾਂ ਦਾ ਸਤਿਕਾਰ ਕਰਨਾ, ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ, ਨਹੀਂ, ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ। ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ। ਗੱਲ ਇੱਦਾਂ ਵਾ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ, ਪਰ ਮਾਂ ਤੇ ਅਹਿਸਾਨ ਕਰਦੀ ਨਹੀਂ, ਉਹਦਾ ਦੇਣ ਹਾਂ ਕੀ ਦੇਣਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ।
ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ? ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ। ਮਾਂ ਹਾਂ, ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ। ਰੱਬ ਨੂੰ ਆਪਣੀ ਪਬਲਿਕ ਪਿਆਰੀ, ਜਨਤਾ ਪਿਆਰੀ ਹੋਵੇਗੀ, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ। ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ। ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ? ਮਾਂ ਦੇ ਹੁੰਦੇ ਆ ਛੋਟੇ ਛੋਟੇ ਜਾਨਵਰ, ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ, ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ, ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ, ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨਾ ਚ। ਹਾਉ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਿ ਘੰਟਾ ਘੰਟਾ, ਅੱਧਾ ਅੱਧਾ ਘੰਟਾ, 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ, ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ। ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ।

ਕਲੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ ਹਾਂਜੀ ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ ਆ ਲਓ ਜੀ ਜਰਾ ਸੁਣੋ ਤੁਸੀਂ ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

0: ਵਾਹ ਜੰਗਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਬਾਤਾਂ ਨੇ, ਬਹਿਜਾ ਬਹਿਜਾ ਕਵਾਤੀ, ਏਡਾ ਸੋਹਣਾ ਗੀਤ ਇਹਨਾਂ ਦੇ, ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿੱਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇੱਕ ਦੋ ਵਾਰੀ ਮੇਲੇ ਦੇ ਵਿੱਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ, ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਣਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਈ ਖੂਨੀ ਹੜ ਵਿੱਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿੱਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿੱਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾ ਕੇ ਮਾਂ ਦੀ ਗੋਦ ਚ ਬਹਿੰਦਾ, ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ, ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕਲੋਜਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ, ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ, ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ, ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਵਾਲ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ, ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਜੀ, ਜਦੋਂ ਛੁੱਟੀ ਹੋਈ ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ ਵਸਦੇ ਘੁਮਾਉਂਦੇ ਤੇ ਟਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ ਜਦੋਂ ਛੁੱਟੀ ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ ਤੇ ਕਾਫੀ ਵੱਡਾ ਸਾਡਾ ਸਕੂਲ ਸੀ 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ ਅੱਛਾ ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਪੁਲੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋ ਦੀ ਹੇੜਾਂ ਦੀਆਂ ਹੇੜਾਂ ਕੋਈ ਭੱਜਾ ਜਾਏ ਕੋਈ ਸਾਈਕਲ ਤੇ ਜਾਏ ਕੋਈ ਕਿਸੇ ਤਰ੍ਹਾਂ ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋਂ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ ਕਿਸੇ ਦੇ ਵਾਲ ਖਿਲਰੇ ਕਿਸੇ ਦਾ ਨਹੀਂ ਕਾਲਾ ਜਿਹਾ ਰੰਗ ਕਿਸੇ ਦੀ ਕਮੀਜ਼ ਐ ਨੂੰ ਗਾਹ ਨੂੰ ਕਿਸੇ ਦਾ ਨੱਕ ਐ ਨੂੰ ਕਿਸੇ ਦੇ ਕੰਨ ਬਾਹਰ ਨੂੰ ਮਾਂ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਸੇ ਚੰਨ ਚੜਿਆ ਹੁੰਦਾ ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ ਨਹੀਂ ਉਹ ਮਾਂ ਦੀ ਨਜ਼ਰ ਸੀ ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਭਾਈ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ 35 ਅੱਖਰ ਨੇ ਪੰਜਾਬੀ ਦੇ ਵਿੱਚ ਸਾਰੇ ਰਲ ਕੇ ਮਾਂ ਨੂੰ ਮਾਂ ਦੀ ਮਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ ਦੋਸਤੋ ਤੁਸੀਂ ਬਾਅਦ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ ਇਕੱਠਿਆਂ ਤੇ ਲਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਅਗਰ ਕਰ ਦੋ ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ ਫਿਰ ਤੁਸੀਂ 6-7 ਗੱਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ ਤੇ ਉਹ ਕਿੱਥੇ ਨੇ ਜੀ ਇੱਥੇ ਜੇ ਕਿਤੇ ਹੋਣੇ ਨੇ ਆ ਲਓ ਅਖਤਰ ਸਾਹਿਬ ਕਿੱਥੇ ਹਾਂਜੀ ਆ ਲਓ ਜੀ ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ ਹਾਂਜੀ ਲਓ ਜੀ ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ ਹਾਂ ਵਾਲੇਕੁਮ ਸਲਾਮ ਅਖਤਰ ਸਾਹਿਬ ਆ ਜਾਓ ਵੈਲਕਮ ਹੈ ਤੁਹਾਡਾ
1: ਜੀ ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ
0: ਠੀਕ ਹੈ ਜੀ ਠੀਕ ਹੈ
1: ਮੈਂ 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ
0: ਅੱਛਾ ਜੀ ਠੀਕ ਹੈ ਥੈਂਕ ਯੂ ਹੈਵ ਅ ਨਾਈਸ ਟਾਈਮ ਥੈਂਕ ਯੂ ਲਓ ਜੀ ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ ਓਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ ਉਹ ਸੁਣਾਉਣਾ ਤੁਹਾਨੂੰ ਮੈਂ ਓਨੀ ਦੇਰ ਦੇ ਵਿੱਚ ਤੇ ਉਹ ਕਿੱਥੇ ਹੈ ਜੀ ਉਹ ਹੈਗੀ ਹੈ ਇੱਥੇ ਜਰਾ ਸ਼ੁਗਰ ਚੱਲਦਾ ਰਹੇ ਓਨੀ ਦੇਰ ਹਲੋ ਫੇਸਬੁੱਕ ਤੋਂ ਲਈ ਸੀ ਮੈਂ ਉਹ ਤੇ
2: ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇਸਨ ਤਲ ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ ਤੇ ਰੈਲੀ ਜਾਣ ਤੇ ਪਾਈਆ ਮਿਲਦਾ ਉਹ ਰੈਲੀ ਜਾਣ ਤੇ ਪਾਈਆ ਮਿਲਦਾ ਨਾਰਾ ਲਾਣ ਤੇ ਵਧੀਆ ਵੋਟ ਦਵੇ ਤਾਂ ਬੋਤਲ ਮਿਲਜੂ ਕੰਬਲ ਅੱਡ ਨੇ ਵਧੀਆ ਪਰ ਚੁੱਪ ਕਰਕੇ ਮੰਜੇ ਤੇ ਪੈ ਜਾ ਚੁੱਪ ਕਰਕੇ ਮੰਜੇ ਨੂੰ ਪੈ ਜਾ ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾ ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ ਤਾਰਾ ਵਿੱਚੋਂ ਬਿਜਲੀ ਫ੍ਰੀ ਹੈ, ਕਦੀ ਕਰੰਟ ਵੀ ਆ ਜਾਂਦਾ ਹੈ, ਬਿੱਲ ਨਹੀਂ ਆਉਣਾ, ਬਿਜਲੀ ਵਾਲਾ ਸੌ ਮੀਟਰ ਘਬਰਾ ਜਾਂਦਾ ਹੈ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾ, ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਗਰੀਬ ਵਾਲ ਦੇ ਲਗੇ ਭੰਡਾਰੇ ਤੂੰ ਨਾ ਕੰਮਦੇ ਜਾ। ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ, ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਤੇ ਲੈਟਰੀਨਾਂ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਲੈਟਰੀਨਾਂ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਗਰੀਬ ਵਾਲ ਦੇ ਲਗੇ ਭੰਡਾਰੇ ਤੂੰ ਨਾ ਕੰਮਦੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਚੀਜ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦੇ ਉੱਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਕੈਮਰ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਲਮ ਖੋਲਾ ਤੂੰ ਨਾ ਦੇ ਉੱਤੇ ਲਾਇਆ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਲਮ ਖੋਲਾ ਤੂੰ ਨਾ ਦੇ ਉੱਤੇ ਲਾਇਆ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ, ਲੀਡਰਾਂ ਨੇ ਤਾਂ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਕਿਆ ਕਰੇ
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇ ਸੰਸਾਲੀ, ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫਤ ਦਾ ਰਾਸ਼ਨ ਲੈ ਜੋ ਜਨਤਾ ਬਿਰਲਾ ਟੱਟ, ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਜੂ, ਕੰਬਲ ਅੱਡ ਨੇ ਵਧੀਆ, ਪਰ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੂੰ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾ। ਤਾਰਾਂ ਵਿੱਚੋਂ ਬਿਜਲੀ ਫ੍ਰੀ ਹੈ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫ੍ਰੀ ਹੈ, ਕਦੀ ਕਰੰਟ ਵੀ ਆ ਜਾਂਦਾ ਹੈ, ਬਿੱਲ ਨਹੀਂ ਆਉਣਾ, ਬਿਜਲੀ ਵਾਲਾ ਸੌ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾ, ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟ ਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਗਰੀਬ ਵਾਲ ਦੇ ਲਗੇ ਭੰਡਾਰੇ ਤੂੰ ਨਾ ਕੰਮਦੇ ਜਾ। ਤੇ ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਤ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ, ਵੇਲਾ ਉਹ ਮੈਨੂੰ ਸੀਖ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਤੇ ਲੈਟਰੀਨਾਂ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਲੈਟਰੀਨਾਂ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਲਗੇ ਭੰਡਾਰੇ ਤੂੰ ਨਾ ਕੰਮਦੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਚੀਜ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦੇ ਉੱਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦੇ ਉੱਤੇ ਲਾਇਆ ਕਰ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦੇ ਉੱਤੇ ਲਾਇਆ ਕਰ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ।
0: ਵਾਕਿਆ ਹੀ ਲੀਡਰ ਝੂਠ ਬੋਲਦੇ ਨੇ, ਹਾਂਜੀ, ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ। ਲਓ ਜੀ, ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ, ਸੋਰੀ ਜੀ ਪਲੀਜ਼, ਸਤਨਾਮ ਸਿੰਘ ਮੱਠੂ, ਠੀਕ ਹੈ, ਦਰਸ਼ਨ ਸਿੰਘ ਨਾਲ ਚੱਲਦੇ ਹਾਂ ਤੇ ਇਹ ਲਓ ਜੀ ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ ਆ, ਲਓ ਮਿਸਡ ਕਾਲ। ਹਾਂਜੀ ਹਾਂਜੀ, ਸਰਦਾਰ ਦਰਸ਼ਨ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ, ਤੁਹਾਡਾ ਬਹੁਤ ਬਹੁਤ ਸਵਾਗਤ। ਆ ਜਾਓ,
1: ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦਾ ਤੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਥੈਂਕ ਯੂ। ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ ਸਰ, ਬਹੁਤ ਵਧੀਆ ਜੀ।
0: ਅੱਛਾ ਅੱਛਾ ਅੱਛਾ, ਇਹ ਦੱਸੋ ਜਰਾ ਭਾਈ ਤੁਸੀਂ ਕਿਹੜੇ ਪਿੰਡੋਂ ਜਾਂ ਸ਼ਹਿਰ ਚੋਂ ਫੋਨ ਕਰ ਰਹੇ ਹੋ?
1: ਮੈਂ ਜੀ ਇੰਡੀਆ ਪੰਜਾਬ ਤੋਂ ਪਾਤੜਾਂ ਸ਼ਹਿਰ ਤੋਂ ਜੀ।
0: ਪਾਤੜਾਂ ਸ਼ਹਿਰ ਤੋਂ? ਅੱਛਾ ਅੱਛਾ, ਤੇ ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ?
1: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ 28 ਫਰਵਰੀ 2025
0: ਨੂੰ। ਫਿਰ ਤੁਸੀਂ ਹੁਣੇ ਹੁਣੇ ਰਿਟਾਇਰ ਹੋਏ ਹੀ ਹੋ? ਠੀਕ ਹੈ।
1: ਹਾਂਜੀ ਹਾਂਜੀ ਹਾਂਜੀ।
0: ਤੇ ਆਪਣਾ ਅੱਜ ਤੁਸੀਂ ਕਿਹੋ ਜੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ, ਕੀ ਕਹਿਣਾ ਚਾਹੋਗੇ?
1: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ।
0: ਇਹ ਗੱਲ ਇਸ ਤਰ੍ਹਾਂ ਵੀਰ ਜੀ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ ਤੇ ਤੁਹਾਡੇ ਵਰਗੇ ਸਾਰੇ ਸੱਜਣਾਂ ਦਾ, ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾਂ ਦੀਆਂ ਹੀ ਇਸ ਰੇਡੀਓ ਦੇ ਉੱਤੇ ਨੇ, ਤੇ ਕੱਲਾ ਕੋਈ
1: ਸਰ,
0: ਹਾਂ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ।
1: ਹਾਂਜੀ ਹਾਂਜੀ,
0: ਤੇ ਮਹਿਫਲਾਂ ਰਲ ਕੇ ਹੀ ਸੱਜਦੀਆਂ ਨੇ ਸਾਰੀਆਂ ਨੇ, ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ, ਮਤਲਬ ਕਿ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ?
1: ਹਾਂ ਸਰ, ਮੇਰਾ ਸ਼ੌਕ ਹੈ ਜੀ ਲਿਖਣਾ, ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ, ਤੇ ਬਾਕੀ ਮੈਂ ਲਿਖਦਾ ਜੀ।
0: ਅੱਛਾ, ਤੇ ਤੁਹਾਡੇ ਨਾਲ ਆ ਮਾਨਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੈ?
1: ਹਾਂਜੀ ਹਾਂਜੀ, ਮਾਨਕ ਸਾਹਿਬ, ਕੁਲਦੀਪ ਮਾਨਕ ਸਾਹਿਬ,
0: ਕੁਲਦੀਪ ਮਾਨਕ ਸਾਹਿਬ ਉਹਨਾਂ ਦੇ। ਵਾਹ ਵਾਹ, ਬਹੁਤ ਸੋਹਣੀ
1: ਜੀ। ਉਹਨਾਂ ਨਾਲ ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ।
0: ਅੱਛਾ ਅੱਛਾ, ਬਹੁਤ ਸੋਹਣੀ ਫੋਟੋ ਹੈ ਤੁਹਾਡੀ, ਦੋਵਾਂ ਦੀ ਬਹੁਤ ਸੋਹਣੀ ਫੋਟੋ ਆਈ ਹੈ।
1: ਧੰਨਵਾਦ ਜੀ, ਧੰਨਵਾਦ, ਟਾਈਮ ਦਿੱਤਾ ਤੁਹਾਡੇ ਰੇਡੀਓ ਤੇ।

0: ਹਾਂ ਸਰ ਮੇਰਾ ਸ਼ੌਕ ਹੈ ਜੀ ਲਿਖਣਾ ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ ਤੇ ਬਾਕੀ ਮੈਂ ਲਿਖਦਾ ਜੀ।
1: ਅੱਛਾ ਤੇ ਤੁਹਾਡੇ ਨਾਲ ਮਾਨਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੋਈ ਹੈ?
0: ਹਾਂਜੀ ਹਾਂਜੀ ਮਾਨਕ ਸਾਹਿਬ, ਕੁਲਦੀਪ ਮਾਨਕ ਸਾਹਿਬ,
1: ਕੁਲਦੀਪ ਮਾਨਕ ਸਾਹਿਬ ਉਹਨਾਂ ਦੇ। ਵਾਹ ਵਾਹ, ਬਹੁਤ ਸੋਹਣੀ
0: ਜੀ। ਉਹਨਾਂ ਨਾਲ ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ।
1: ਅੱਛਾ ਅੱਛਾ, ਬਹੁਤ ਸੋਹਣੀ ਫੋਟੋ ਹੈ ਤੁਹਾਡੀ, ਦੋਵਾਂ ਦੀ ਬਹੁਤ ਸੋਹਣੀ ਫੋਟੋ ਆਈ ਹੈ।
0: ਧੰਨਵਾਦ ਜੀ, ਧੰਨਵਾਦ ਜੀ।
1: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ, ਜੋ ਤੁਹਾਡਾ ਦਿਲ ਕਰਦਾ ਸਾਡੇ ਨਾਲ
0: ਠੀਕ ਹੈ ਸਰ। ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
1: ਜੀ। ਸੁਣਾਓ ਆਪਣੀ।
0: ਹਾਂਜੀ
1: ਜੀ ਸੁਣਾਓ।
0: ਯਾਰ ਤਾਂ ਹੋਰ ਬਥੇਰੇ ਮਿਲਦੇ।
1: ਹਾਂਜੀ,
0: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ।
1: ਵਾਹ ਵਾਹ ਵਾਹ ਵਾਹ ਵਾਹ ਵਾਹ। ਮੈਂ ਨਾ
0: ਹੋਰ ਬਥੇਰੇ ਮਿਲਦੇ,
1: ਹਾਂਜੀ,
0: ਪਰ ਮਾਮਾ ਵਰਗਾ ਪਿਆਰ ਨੀ ਮਿਲਦਾ।
1: ਵਾਹ, ਅੱਜ ਮਦਰ ਡੇ ਵੀ ਹੈ ਤੁਹਾਨੂੰ।
0: ਹਾਂਜੀ ਹਾਂਜੀ,
1: ਮੁਬਾਰਕਾਂ
0: ਟੁੱਕ ਗਿਆ ਜੀ
1: ਜੀ ਆਪਣੀਆਂ।
0: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ। ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
1: ਪਿਆਰ
0: ਨੀ ਮਿਲਦਾ।
1: ਕਿਆ ਬਾਤ, ਕਿਆ ਬਾਤ।
0: ਹਾਂਜੀ, ਅੱਗੇ ਪੂਰਾ ਪੂਰਾ ਗੀਤ ਹੈ ਜੀ
1: ਜੀ।
0: ਮਾਲਵੇ ਦੀ ਮੁਟਿਆਰ ਹੈ ਸੋਹਣੀ,
1: ਵਾਹ,
0: ਮਾਲਵੇ ਦੀ ਮੁਟਿਆਰ ਹੈ ਸੋਹਣੀ, ਗੱਭਰੂ ਮੁੰਡੇ ਦੁਆਬੇ ਦੇ ਨੇ।
1: ਵਾਹ ਵਾਹ ਵਾਹ ਵਾਹ।
0: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ।
1: ਵਾਹ ਵਾਹ।
0: ਹਾਰ ਬੜੇ ਸੋਹਣੇ ਤੋਂ ਸੋਹਣੇ, ਹਾਰ ਬੜੇ ਸੋਹਣੇ ਤੋਂ ਸੋਹਣੇ, ਹੀਰਿਆਂ ਵਰਗਾ ਹਾਰ ਨੀ ਮਿਲਦਾ।
1: ਵਾਹ ਵਾਹ ਵਾਹ।
0: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
1: ਪਿਆਰ
0: ਨੀ ਮਿਲਦਾ।
1: ਬਹੁਤ ਖੂਬ, ਬਹੁਤ ਖੂਬ।
0: ਹਾਂਜੀ, ਤੋਰ ਨਾ ਮਿਲੇ ਪੰਜਾਬਣ ਵਰਗੀ।
1: ਹਾਏ ਹਾਏ,
0: ਅਗਲੀਆਂ ਲੈਣਾ ਨੇ ਜੀ।
1: ਹਾਂਜੀ,
0: ਤੋਰ ਨਾ ਮਿਲੇ ਪੰਜਾਬਣ ਵਰਗੀ, ਜੈਪੁਰ ਜਿਹਾ ਗੁਲਾਬ ਨੀ ਮਿਲਦਾ।
1: ਵਾਹ ਵਾਹ ਵਾਹ ਵਾਹ।
0: ਹਾਜ਼ਰ ਜਵਾਬ ਬਥੇਰੇ ਮਿਲਦੇ, ਹਾਜ਼ਰ ਜਵਾਬ ਬਥੇਰੇ ਮਿਲਦੇ, ਪਰ ਵੀਰ ਵੱਲ ਜਿਹਾ ਜਵਾਬ ਨੀ ਮਿਲਦਾ।
1: ਵਾਹ।
0: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਇਹ ਮੁੜ ਕੇ ਸੰਸਾਰ ਨੀ ਮਿਲਦਾ।
1: ਵਾਹ।
0: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
1: ਪਿਆਰ
0: ਨੀ ਮਿਲਦਾ।
1: ਬਹੁਤ ਖੂਬ, ਬਹੁਤ।
0: ਹਾਂਜੀ, ਅੱਗੇ ਲੈਣਾ ਨੇ ਜੀ
1: ਜੀ।
0: ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਹਣਾ ਜਿਵੇਂ ਨਗੀਨਾ ਮਿਲਦਾ।
1: ਕਿਆ ਬਾਤ ਹੈ।
0: 12 ਮਹੀਨਿਆਂ ਵਿਚੋਂ ਸੋਹਣਾ, ਸਭ ਤੋਂ ਸੋਹਣ ਮਹੀਨਾ ਮਿਲਦਾ।
1: ਵਾਹ।
0: ਭਗਤ ਸਿੰਘ ਤੇ ਊਧਮ ਵਰਗਾ, ਭਗਤ ਸਿੰਘ ਤੇ ਊਧਮ ਵਰਗਾ, ਦੇਸ਼ ਦਾ ਪਹਿਰੇਦਾਰ ਨੀ ਮਿਲਦਾ।
1: ਵਾਹ ਵਾਹ ਵਾਹ।
0: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
1: ਪਿਆਰ
0: ਨੀ ਮਿਲਦਾ।
1: ਵਾਹ ਵਾਹ।
0: ਆਖਰੀ ਲੈਣਾ ਨੇ ਜੀ।
1: ਆਉਣ ਦਿਓ ਜੀ, ਆਉਣ ਦਿਓ।
0: ਹਾਂਜੀ ਹਾਂਜੀ, ਸਭ ਤੋਂ ਮਿੱਠਾ ਸੇਬ ਕਸ਼ਮੀਰੀ।
1: ਬਿਲਕੁਲ,
0: ਸਭ ਤੋਂ ਮਿੱਠਾ ਸੇਬ ਕਸ਼ਮੀਰੀ, ਮਹਾਰਾਸ਼ਟਰ ਦੇ ਕੇਲੇ ਮਿਲਦੇ। ਮੇਲਿਆਂ ਵਿਚੋਂ ਮੇਲੇ ਸੋਹਣੇ, ਦੇਸ਼ ਪੰਜਾਬ ਦੇ ਮੇਲੇ ਮਿਲਦੇ।
1: ਵਾਹ ਵਾਹ ਵਾਹ ਵਾਹ। ਵਾਕਿਆ
0: ਦਿਲ ਵਾਲੇ ਤਾਂ ਮਿਲਣ ਬਥੇਰੇ, ਸਰ ਦਿਲ ਵਾਲੇ ਤਾਂ ਮਿਲਣ ਬਥੇਰੇ, ਪਰ ਦਰਸ਼ਨ ਜਿਹਾ ਦਿਲਦਾਰ ਨੀ ਮਿਲਦਾ।
1: ਵਾਹ ਵਾਹ ਵਾਹ ਵਾਹ।
0: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ ਪਿਆਰ ਨੀ ਮਿਲਦਾ।
1: ਬਿਲਕੁਲ ਠੀਕ, ਬਿਲਕੁਲ ਜੀ। ਮਾਂ ਦੇ ਪਿਆਰ, ਮਾਂ ਦੇ ਪਿਆਰ,
0: ਹਾਂਜੀ ਹਾਂਜੀ,
1: ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ।
0: ਹਾਂਜੀ ਹਾਂਜੀ ਸਰ,
1: ਹਾਂਜੀ। ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 5-10 ਮਿੰਟ ਦੀ, ਯੂ ਮੋਸਟ ਵੈਲਕਮ, ਜੋ ਤੁਹਾਡਾ ਦਿਲ ਕਰਦਾ।
0: ਹਾਂਜੀ, ਹੋਰ ਵੀ ਕਵਿਤਾ ਸੁਣਾ ਦਿੰਦੇ ਹਾਂ ਜੀ ਤੁਹਾਨੂੰ,
1: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਂ ਇੱਕ ਮਾਂ ਦਾ ਸ਼ੇਅਰ ਕਰਾਂਗਾ।
0: ਹਾਂਜੀ।
1: ਤੂੰ ਤੀਰਥ ਗਾ ਗਾ ਉਮਰ ਗਵਾਈ, ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ।
0: ਹਾਂਜੀ ਹਾਂਜੀ।
1: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨੂੰ।
0: ਵਾਹ ਜੀ ਵਾਹ।
1: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨਾ। ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ। ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਵਿਅਰਥ ਤੇਰਾ ਨਾਮ ਜਪਿਆ।
0: ਬਹੁਤ ਖੂਬ ਜੀ, ਬਹੁਤ।
1: ਮਾਪਿਆਂ ਨੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਤੇਰਾ ਨਾਮ ਜਪਿਆ। ਨੱਕ ਰਗੜਦੇ ਫਿਰਨਾ ਇਧਰ ਉਧਰ, ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ, ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ। ਹਾਂਜੀ
0: ਹਾਂਜੀ ਹਾਂਜੀ।

0: ਜੀ
1: ਬਹੁਤ ਜੀ
0: ਹੁਣ ਸੁਣ ਸਲਾਮ
1: ਹੈ ਜੀ ਤੁਹਾਡੀ ਕਲਮ ਤੁਹਾਡੀ ਕਲਮ ਨੂੰ ਸਲਾਮ ਹੈ ਜੀ
0: ਜੀ ਤੁਸੀਂ ਵੀ ਬਹੁਤ ਸੋਹਣਾ
1: ਲਿਖਦੇ ਹੋ ਤੁਸੀਂ ਵੀ
0: ਥੈਂਕ ਯੂ ਥੈਂਕ ਯੂ ਹਾਂਜੀ
1: ਹਾਂਜੀ ਹਾਂਜੀ ਹੋਰ ਸੁਣਾ ਦਈਏ ਜੀ
0: ਸਲਾਮ ਸਲਾਮ ਜੀ ਸਲਾਮ
1: ਹਾਂਜੀ ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ ਪਹਿਲਾਂ ਪੁਰਾਣੇ ਹਲਟ ਹੁੰਦੇ ਸੀ
0: ਹਾਂਜੀ
1: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ
0: ਹਾਂਜੀ
1: ਤੇ ਸਵਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ
0: ਹਾਂਜੀ
1: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ ਇੱਕ ਮੇਰਾ
0: ਆਉਣ ਦਿਓ ਜੀ
1: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ
0: ਵਾਹ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ
1: ਹਾਂਜੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਜੀ
1: ਅਗਲਾ ਪਹਿਰਾ ਜੀ ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ
0: ਵਾਹ
1: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣ ਦੀ ਤਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਅੱਗੇ ਹੈ ਜੀ
0: ਹਾਂਜੀ
1: ਹੁਣ ਕੱਚੀਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ
0: ਵਾਹ
1: ਹੁਣ ਕੱਚੀਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ ਹੁਣ ਚਾਟੀ ਦੇ ਵਿੱਚ ਖੜਕਦੀ ਨਾ ਸੋਹਣੇ ਮਧਾਣੀ
0: ਵਾਹ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ ਵਾਕੇ
1: ਨਾ ਗਲਵਲਦਾਂ ਦੇ ਟੱਲੀਆਂ ਨਾ ਦਿਸਦੇ ਹਾਲੀ ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਿਲਕੁਲ
1: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਆਖਰੀ ਪਹਿਰਾ ਜੀ
0: ਜੀ ਆਉਣ ਦਿਓ ਆਉਣ ਦਿਓ
1: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ
0: ਵਾਹ
1: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬਣਦੇ
0: ਵਾਕਿਆ ਵਾਕਿਆ
1: ਆ ਦਰਸ਼ਨ ਗੱਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਵਾਕਿਆ ਯਾਰ ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ
1: ਹਾਂਜੀ ਹਾਂਜੀ
0: ਜਵਾਈ ਨਵੇਂ ਵਿਆਹੇ ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ ਹੱਥ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ
1: ਹਾਂਜੀ ਉਦੋਂ ਸਰਨ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਉਹਦੇ ਕੁਛ ਕਾਰਨ ਸੀਗੇ ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ ਪੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ
0: ਕਿਸੇ ਦੀ
1: ਜੁੱਤੀ ਮੰਗ ਕੇ ਲੈ ਕੇ ਜਾਣੀ ਚਾਦਰਾ ਮੰਗ ਕੇ ਲੈ ਕੇ
0: ਜਾਣਾ ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ
1: ਹਾਂਜੀ ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ
0: ਵਾਕਿਆ ਪੱਗ ਬੰਨਦੇ ਹੁੰਦੇ ਹਨ
1: ਹਾਂ ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤੋਂ ਸਬਜ਼ੀ ਲੈ ਕੇ ਆਉਂਦੇ ਆਪ ਉਹਨੂੰ ਸਾਗ ਦੇ ਕੇ ਆਉਂਦੇ
0: ਜੀ ਜੀ ਜੀ ਜੀ ਜੀ
1: ਮੱਕੀ ਦੀ ਰੋਟੀ ਹਾਂ ਇਹ ਚੀਜ਼ਾਂ ਹੁੰਦੀਆਂ ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤੋਂ ਕਣਕ ਦੀ ਲੈ ਲੈਣੀ ਉਹਨੂੰ ਮੱਕੀ ਦੀ ਦੇ ਦੇਣੀ ਪਕਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ
0: ਅਸੀਂ ਮੇਰਾ ਖਿਆਲ ਹੈ ਉਦੋਂ 8ਵੀਂ 9ਵੀਂ ਚ ਪੜ੍ਹਦੇ ਹੋਵਾਂਗੇ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ ਉੱਥੋਂ ਦਾ ਇੱਕ ਜ਼ਿਮੀਂਦਾਰ ਹੈ ਸਰਦਾਰ ਜਾਗਰ ਸਿੰਘ ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ
1: ਹਾਂਜੀ ਹਾਂਜੀ
0: ਉਹਦੀ ਲੜਕੀ ਦੀ ਹੋਈ ਸ਼ਾਦੀ
1: ਹਾਂਜੀ
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ
1: ਇਹ ਤਾਂ ਹੁੰਦਾ ਹੀ ਨੀ ਸੀ
0: ਹਾਂ ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ
1: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿੱਚ ਖੂਨ ਸਨ ਸੰਮਾਂ ਵਾਲੇ
1: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਉਹ ਬਹੁਤ ਖੂਬਸੂਰਤ
1: ਤੇ ਨਜ਼ਾਰੇ ਵੱਖਰੇ
0: ਬੜੇ ਮੈਂ ਕਹਿੰਦਾ ਜੀ ਤੇ ਅੱਗੇ 4-5 ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ ਵਾਲੀ ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਨ ਵੱਢ ਕੇ ਲਿਆਂਦਾ ਤੇ ਉਹ 87 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿੱਚ।
1: ਵਾਹ ਜੀ ਵਾਹ।
0: ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ, ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ, ਸਾਰਾ ਆਟਾ ਦੇਣਾ।
1: ਬਹਿਰੇ ਜਿਹੜੇ ਬਹਿਰੇ ਨੇ ਜੀ, ਹੁਣ ਟੈਂਟ ਲਾਉਂਦੇ ਨੇ, ਬਹਿਰੇ ਭਾਂਡੇ ਸਾਂਭਦੇ ਨੇ, ਇਹ ਨੀ ਸੀ ਹੁੰਦੇ। ਉਦੋਂ ਮਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ, ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ, ਆਪ ਹੀ ਕੰਮ ਕਰਦੇ ਸੀ।
0: ਵਾਹ ਵਾਹ, ਕਿੰਨੀ ਯਾਰ ਵੇਖ ਲੋ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ। ਭੱਜ ਭੱਜ ਕੇ, ਮੈਂ ਖੁਦ ਆਪਣੇ ਬਚਪਨ ਵਿੱਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
1: ਬਿਸਤਰੇ ਉੱਪਰ ਨਾਂ ਲਿਖਣਾ,
0: ਮੰਜਾ ਕਿਹਦਾ, ਬਿਸਤਰਾ ਕਿਹਦਾ,
1: ਨਿਸ਼ਾਨੀ ਰੱਖਣੀ ਹੁੰਦੀ।
0: ਬੜਾ ਵੰਡਰਫੁਲ ਨਾ, ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ, ਕੋਈ ਰਾਸ਼ ਕੋਈ ਪਜਲ ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ, ਐ ਲੋਕ ਰਿਲੈਕਸ ਟੈਨਸ਼ਨਾਂ ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ ਠੀਕ ਆ ਜੀ, ਰਜਿੰਦਰ ਸਿੰਘ ਜੀ, ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਤ ਕਰਦਾ। ਆਪਣਾ ਦਰਸ਼ਨ ਸਿੰਘ ਜੀ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
1: ਬਹੁਤ
0: ਚੰਗਾ ਲੱਗਾ, ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ।
1: ਓਕੇ ਜੀ, ਕਰੋ ਜੀ ਕਰੋ।
0: ਕਿ ਮਹਿਫਲ ਵਿੱਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
1: ਵਾਹ,
0: ਕਾਲੇ ਵਾਲਾਂ ਚ ਕਲਿੱਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ।
1: ਵਾਹ ਜੀ ਵਾਹ, ਬਹੁਤ ਖੂਬ।
0: ਮਹਿਫਲ ਵਿੱਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਚ ਕਲਿੱਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ। ਓਏ ਮੈਂ ਤੇ ਅਜੇ ਪੀਤੀ ਵੀ ਨਹੀਂ, ਪਰ ਨਖਰੇ ਨਖਰੇ ਵੇਖ ਕੇ ਸਰੂਰ ਆ ਰਿਹਾ।
1: ਬਿਨਾਂ ਪੀਤਿਓ,
0: ਬਿਨਾਂ ਪੀਤਿਓ ਜੀ,
1: ਬਿਨਾਂ ਪੀਤਿਓ ਨਸ਼ਾ ਚੜ ਜਾਵੇ,
0: ਚੜ ਜਾਵੇ, ਵਾਕੇ ਜਿਉਂਦੇ ਵਸਦੇ ਰਹੋ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
1: ਧੰਨਵਾਦ ਸਰ, ਧੰਨਵਾਦ,
0: ਥੈਂਕ ਯੂ, ਥੈਂਕ ਯੂ, ਦਰਸ਼ਨ ਸਿੰਘ ਜੀ ਹੁਣੀ। ਤੇ ਲਓ ਜੀ ਹੁਣ ਗੱਲਬਾਤ ਕਰੀਏ ਖਹਿਰਾ ਸਾਹਿਬ। ਮੈਂ ਪਹਿਲਾਂ ਫਿਰ ਤੁਹਾਡੇ ਹੱਲ ਆਉਣਾ, ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ। ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ। ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵਿਹੜੇ। ਮਿਹਰਬਾਨੀ, ਥੈਂਕ ਯੂ, ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ, ਠੀਕ ਹੈ।
1: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
0: ਜੀ, ਆਪ ਜੀ ਨੂੰ ਵੀ ਸਾਰਿਆਂ ਵੱਲੋਂ, ਹਾਂ ਮਦਰ ਡੇ ਦੀਆਂ, ਆਪ ਜੀ ਨੂੰ ਵੀ, ਆਪ ਜੀ ਦੀ ਮਾਤਾ ਨੂੰ, ਜੇ ਉਹ ਜਿੱਥੇ ਵੀ ਹੋਣ, ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ।
1: ਹਾਂਜੀ,
0: ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਿਆ ਤਕਰੀਬਨ।
1: ਚਲੋ ਠੀਕ ਹੈ ਜੀ, ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ।
0: ਅੱਛਾ, ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ, ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ, ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ।
1: ਚਲੋ ਠੀਕ ਹੈ ਠੀਕ ਹੈ,
0: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ, ਰੈਡੀ ਰਹੋ।
1: ਚਲੋ ਠੀਕ ਹੈ,
0: ਓਕੇ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
0: ਲਓ ਜੀ ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ ਤੇ ਆ ਲਓ ਸੂਬਾ ਸਿੰਘ ਜੀ। ਸੂਬਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਖਹਿਰਾ ਸਾਹਿਬ, ਆ ਜਾਓ ਲੰਘ
2: ਜੀ। ਧੰਨਵਾਦ, ਮੈਂ ਬੜੇ ਚਿਰ ਦਾ ਡੀਕ ਰਿਹਾ ਸੀ, ਬਾਹਰ ਖੜਾ ਸੀ।
0: ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ, ਠੀਕ
2: ਹੈ।
0: ਤੇ ਸਵਾਗਤ ਹੈ ਤੁਹਾਡਾ, ਆ ਜਾਓ।
2: ਆਪਣੇ ਕੁਛ ਮਿੰਟਾਂ ਵਿੱਚ ਹੀ ਮੈਂ ਆਪਣਾ, ਚਲੋ
0: ਨਹੀਂ ਮਿੰਟਾਂ ਚ ਨਹੀਂ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ, ਮਿੰਟਾਂ ਚ ਨਹੀਂ।
2: ਅੱਜ ਦੇ ਦਿਨ ਸੰਬੰਧੀ ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ, ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ, ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਕੀ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ ਬਾਕੀ ਦਿਨ ਕੀ ਉਹ ਨਹੀਂ ਗੱਲ ਹੈਗੀ। ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜ਼ਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
0: ਜੀ ਬਿਲਕੁਲ,
2: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ। ਇਹ ਮੈਂ ਇਹਨੂੰ ਠੀਕ ਸਮਝਦਾ ਵਾ, ਮੈਂ ਮਤਲਬ ਇਹਦੇ ਨਾ ਦੁਖੀਆ ਨੀਗਾ,
0: ਤੇ
2: ਮੈਂ ਸਭ ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
0: ਜੀ,
2: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ,
0: ਦੁਨੀਆਂ
2: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ। ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ, ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ,
0: ਪੜਿਆ ਧਿਆਨ ਇਹ ਹੋਈ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ ਇਹ ਵੀ ਕਦੀ।
2: ਹਾਂਜੀ ਬਹੁਤ ਜੀ ਬਹੁਤ, ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ
0: ਜੀ,
2: ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ, ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ।
0: ਅੱਛਾ,
2: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ, ਕਿਤੇ ਰਾਤ ਮੀਂਹ ਨੇਰੀ ਆਇਆ ਛੱਪੜ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ ਤੇ ਉਹ ਕਿਤਾਬ ਜੋ ਖਰਾਬ ਹੋਈ ਕਿਤਾਬ ਜਦੋਂ ਵਾਪਸ ਲੈਣ ਗਿਆ ਤੇ ਕਹਿੰਦਾ ਮੈਂ ਨੀ ਲੈਣੀ ਲੈ ਕੇ ਦੇ, ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ ਤਿੰਨ ਦਿਨ ਮੇਰੇ ਖੇਤਾਂ ਚ ਕੰਮ ਕਰਨਾ ਪਊਗਾ।
0: ਅੱਛਾ,
2: ਤਿੰਨ ਦਿਨ ਉਹਨੇ ਕੰਮ ਕੀਤਾ। ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੇ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ।
0: ਅੱਛਾ,
2: ਤੇ ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪੈਂਦੀ
0: ਠੀਕ ਹੈ,
2: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ। ਉਹਨੇ ਲਿਖਿਆ ਹੈ ਬਾਜਲ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ। ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ। ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰਤੱਖਣ ਸਿੰਘ ਜਿਹਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ,
0: ਬਹੁਤ ਖੂਬ
2: ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ,
0: ਸਵਰਗ ਬਣਾਏ ਵਾਹ,
2: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਕਮਲਾਂ ਦੇ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।
0: ਕਿਆ ਬਾਤ ਹੈ,
2: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਦੀ, ਉਹਨੇ ਮਾਂ ਕੋ ਉਧਾਰੀ ਲਈ।
0: ਬਹੁਤ ਖੂਬ ਯਾਰ, ਬਹੁਤ
2: ਜੀ ਜੀ, ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ ਉਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਮਤਲਬ ਇਹ ਬੂਟਾ ਏਦਾਂ ਲਾਇਆ। ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਇਸ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਹੈ।
0: ਜੀ ਜੀ,
2: ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ ਦੋ ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ, ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ, ਮਾਂ ਹੇ ਮੇਰੀ ਮਾਂ ਜੀਬ ਹੋ ਜਾਏ ਮੱਖ ਮਿੱਠੀ, ਹਾਏ ਨੀ ਤੇਰਾ ਨਾਂ ਲਿਆ। ਹਾਂ, ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਤੇਰੀ ਜਿੱਦਾਂ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ।
0: ਬਿਲਕੁਲ,
2: ਤੇ ਇਹ ਬਾਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ, ਸਗੋਂ ਕਹਿ ਲਈਏ ਵੀ ਜੇ ਰੱਬ ਨੇ ਜਿੰਨੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ, ਮਤਲਬ ਮਾਂ ਦੁਆਰਾ ਕੀਤੀ।
0: ਬਿਲਕੁਲ ਜੀ, ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਹੈ
1: ਜੀ ਜੀ ਜੀ। ਤੇ ਬਾਜਵਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
0: ਜੀ,
1: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ, ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੱਕ ਮਾਂ ਦਾ ਰੂਪ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਹੀ ਕਿੱਥੋਂ ਚੋਗ ਲਿਆ ਧਿਆਨ
0: ਪਾਉਂਦੇ
1: ਨੇ
0: ਜੀ ਜੀ।
1: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ, ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਇੱਧਰ ਵੈਸਟਰਨ ਕੰਟਰੀ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ, ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ, ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ।
0: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ, ਵਾਇਲਡ ਲਾਈਫ ਦੇ ਵਿੱਚ ਮੈਂ ਹੀ ਕਦੀ ਵੇਹਨੇ ਆ ਨਾ, ਛੋਟੇ ਛੋਟੇ ਜਾਨਵਰ ਨਿੱਕਿਆਂ ਬੱਚੇ ਉਹਨਾਂ ਦੇ ਹੁੰਦੇ ਨੇ, ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ,
1: ਭਗਤਾਂ
0: ਹੈ ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ, ਬੱਚੇ ਦਿੱਤੇ ਨੇ ਕਿਸੇ ਨੇ, ਠੀਕ ਹੈ ਨਾ, ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ।
1: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਵਾ ਸਾਹਿਬ, ਪਿੱਛੇ ਜੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ, ਤੇ ਤਸਵੀਰ ਹੈ ਬੜੀ ਦਰਦਨਾਕ ਸੀ।
0: ਅੱਛਾ ਜੀ।
1: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਨਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ, ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ, ਤੇ ਸ਼ੇਰ ਆ ਗਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਰੋਗੀ ਵੀ ਮਤਲਬ ਮੈਨੂੰ ਆ ਜਾਣੇ
0: ਬਿਲਕੁਲ ਬਿਲਕੁਲ ਬਿਲਕੁਲ ਨਿੱਕੇ ਨਿੱਕੇ
1: ਬੱਚੇ ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਉਹਨੇ ਜਿੱਦਾਂ ਜਾਨ ਹਾਜ਼ਰ ਕਰ ਦਿੱਤੀ ਆਪਣੀ। ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਵਾ ਸਾਹਿਬ ਅਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
0: ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ
1: ਜੀ ਜੀ ਜੀ
0: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਤੇ ਹਰਨੀ ਉਹਨਾਂ ਦੇ ਅੱਗੇ ਗਈ ਉਹਦੇ ਕ੍ਰੋਕੋਡਾਇਲ ਦੇ ਤੇ ਉਹਨੇ ਕ੍ਰੋਕੋ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ।
1: ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜਕੇ
0: ਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜੀ ਹੈਵ ਏ ਨਾਈਸ ਟਾਈਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਂ ਨਾਲ ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ ਆ ਜਾਓ ਸਤਿ ਸ੍ਰੀ ਅਕਾਲ ਵੀਰ ਜੀ ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ ਉਹ ਕਿਤੇ ਜਾ ਰਹੇ ਸਨ
1: ਠੀਕ ਹੈ ਜੀ
0: ਹਾਂਜੀ ਹਾਂਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ
3: ਵਧੀਆ ਵਧੀਆ ਕਿਰਪਾ ਜੀ ਬਾਬੇ ਨਾਨਕ ਦੀ
0: ਚਲੋ ਜੀ ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਸਾਰੀ ਕੁੱਲ ਕਾਇਨਾਤ ਉੱਤੇ ਹਾਂਜੀ ਕੀ ਕਹਿਣਾ ਚਾਹੋਗੇ
3: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜਿਹੀ ਕਵਿਤਾ
0: ਕੀ ਬਾਤ ਹੈ ਆਉਣ ਦਿਓ
3: ਤੇ ਅੱਜ ਮਦਰ ਡੇ ਆ ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ ਤੇ ਸੁਣਾਈਏ ਫਿਰ ਸਰ ਜੀ
0: ਜੀ ਜੀ ਸੁਣਾਓ ਜੀ ਸੁਣਾਓ
3: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਘਰ ਦਾ ਬੂਟਾ ਮਾਂ ਹੁੰਦੀ ਏ
0: ਬਿਲਕੁਲ ਬਿਲਕੁਲ
3: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਹਾਂਜੀ
3: ਬੱਚਿਆਂ ਦੇ ਸਿਰ ਤੇ ਠੰਡੀ
0: ਛਾਂ ਹੁੰਦੀ ਹੈ ਬਿਲਕੁਲ ਬਿਲਕੁਲ
3: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਜੀ
3: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
0: ਜੀ
3: ਆਪ ਭਾਵੇਂ ਉਹ ਭੁੱਖੀ ਸੌ ਜੇ ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ
0: ਕੀ ਬਾਤ ਬਹੁਤ ਖੂਬ
3: ਤੇ ਘਰ ਦਾ ਬੂਟਾ ਮਾਂ ਹੁੰਦੀ ਏ
0: ਘਰ ਦਾ ਬੂਟਾ ਮਾਂ ਹੁੰਦੀ ਏ ਠੀਕ ਹੈ ਜੀ
3: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ ਤੇ ਚਿੜੀਆਂ ਲਈ ਵੀ ਛਾਂ ਹੁੰਦੀ ਹੈ
0: ਜੀ,
3: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ ਤੇ ਘਰ ਦਾ ਬੂਟਾ ਮਾਂ ਹੁੰਦੀ ਏ।
0: ਵਾਹ ਵਾਹ ਵਾਹ, ਬਹੁਤ ਖੂਬ।
3: ਘਰ ਦਾ ਬੂਟਾ ਮਾਂ ਹੁੰਦੀ ਏ,
0: ਬਹੁਤ ਖੂਬ।
3: ਇਹ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਮਾਵਾਂ ਵਾਸਤੇ।
0: ਬਹੁਤ ਸੋਹਣੀ ਕੋਸ਼ਿਸ਼ ਜੀ, ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉਥੋਂ ਦੀ ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ। ਹਾਂਜੀ, ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ, ਕਿਉਂਕਿ ਮਾਂ ਜਿਹਾ ਗ੍ਰੇਟ ਕੋਈ ਹੁੰਦਾ ਹੀ ਨਹੀਂ।
3: ਹਾਂਜੀ
0: ਹਾਂਜੀ ਹਾਂ, ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ।
3: ਨਹੀਂ ਹੁਣ ਨਵੀਂ ਡਿਊਟੀ ਤੇ ਜੇ ਸਰ,
0: ਠੀਕ ਹੈ ਜੀ,
3: ਅਗਲੇ ਸੰਡੇ ਕੋਈ ਸੁਣਾਵਾਂਗੇ।
0: ਠੀਕ ਠੀਕ ਠੀਕ, ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ।
3: ਚਲੋ ਠੀਕ ਹੈ ਜੀ, ਸੁਣਾਓ ਜੀ।
0: ਕਿ ਤੂੰ ਕਿਹੜੀ ਮਮਤਾ ਮਾਂ ਵਿਚ ਪਾਈ, ਰੱਬਾ ਕਿਹੜਾ ਜਿਗਰਾ ਮਾਂ ਵਿਚ ਪਾਇਆ, ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ, ਜਿਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ,
3: ਬਿਲਕੁਲ
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ। ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ, ਹਰ ਇੱਕ ਪੁੱਤਰ ਮਾਂ ਤੋਂ ਆਕੀ, ਪੁੱਤਰਾਂ ਮਾਂ ਵਿਚ ਰੱਬ ਨੂੰ ਪਾਇਆ, ਸਭ ਪੀਰ ਪੈਗੰਬਰ ਮਾਂ ਤੋਂ ਥੱਲੇ, ਹਰ ਫਰਿਸ਼ਤਾ ਮਾਂ ਨੇ ਜਾਇਆ, ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ, ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ, ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ। ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ, ਧੰਨਵਾਦ ਤੁਹਾਡਾ।
3: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ, ਕਿਸੇ ਪਵਿੱਤਰ ਸਥਾਨ ਤੋਂ ਸੁੱਚੀ,
0: ਬਿਲਕੁਲ ਨੋ ਡਾਊਟ,
3: ਤੇ ਮਾਂ ਦੇ ਪੈਰੀ ਜੰਨਤ ਵਸਦੀ, ਮਾਂ ਦੀ ਮਮਤਾ ਰੱਬ ਤੋਂ ਉੱਚੀ,
0: ਬਿਲਕੁਲ ਬਿਲਕੁਲ,
3: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ, ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ,
0: ਬਿਲਕੁਲ ਜੀ ਉੱਚੀ, ਬਿਲਕੁਲ ਉੱਚੀ।
3: ਇਸੇ ਤੋਂ ਥੋੜੀ ਜਿਹੀ ਆਗਿਆ ਲੈਣੇ ਧਰ ਤੋਂ ਜੀ।
0: ਧੰਨਵਾਦ ਜੀ, ਧੰਨਵਾਦ ਰਜਿੰਦਰ ਸਿੰਘ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ ਜੀ ਸਰ।
0: ਤੇ ਆ ਇੱਕ ਜਰਮਨ ਤੋਂ ਟੈਲੀਫੋਨ, ਕਿਹਦਾ ਜੀ ਇਹ ਟੈਲੀਫੋਨ? 00 ਦਰਸ਼ਨ, ਇਹ ਕਿਹਦੀ ਕਾਲ ਹੈ? ਮਿਸ ਕਾਲਾਂ ਦੇ ਵਿੱਚ ਠਹਿਰੋ, ਇਹ ਇੱਥੇ ਕਰਕੇ ਵਹਿੰਦੇ ਹਾਂ। 00 39 ਰਜਿੰਦਰ ਸਿੰਘ ਬਾਦਲ ਸਾਹਿਬ, ਥੈਂਕ ਯੂ ਜੀ। ਤੇ ਇਹ 39 ਵਾਲਾ ਆ ਗਿਆ, ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ, ਸੁਪਰ ਰਜਿੰਦਰ ਸਿੰਘ, ਸੁਬਾ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ, ਉਹ ਕਿਉਂ ਨਹੀਂ ਸ਼ੋਅ ਹੋ ਰਹੀ? ਭਾਈ ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ, ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ, ਤੇ ਉਹ ਸ਼ੋਅ, ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ? ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ, ਮੈਨੂੰ ਜਰਾ ਵਗੈਰਾ ਮੌਕਾ ਦਿਓ ਮਾੜਾ ਜਿਹਾ। ਇਹ ਹਾਂ ਆ ਗਈ ਹੈ ਜੀ, ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ।
4: ਹਾਂਜੀ ਸਤਿ ਸ੍ਰੀ ਅਕਾਲ ਬਾਜੀ।
0: ਵਾਹ ਜੀ ਵਾਹ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਸਵਾਗਤ ਹੈ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
4: ਬਹੁਤ ਬਹੁਤ ਮਿਹਰਬਾਨੀ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ
4: ਬੋਲ ਰਿਹਾ ਜੀ, ਜਰਮਨ ਸਟੁਟਗਾਰਟ
0: ਜੀ, ਬਿਲਕੁਲ ਸਟੁਟਗਾਰਟ ਤੋਂ, ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ। ਤੇ ਤੁਸੀਂ ਰਾਜੀ ਖੁਸ਼ ਹੋ? ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ,
4: ਦੇਰ ਆਏ ਦਰੁਸਤ ਆਏ।
0: ਅੱਛਾ ਦਰੁਸਤ ਆਏ ਹੋ, ਦੇਰ ਹੋ ਦੇਰ ਕਰ ਕਰਕੇ।
4: ਹਾਂਜੀ ਅੱਛਾ, ਪਹਿਲਾਂ ਦੁਨੀਆ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ।
0: ਵਾਹ,
4: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ, ਉਹਨਾਂ ਦੇ ਨਾਲ ਹਨ, ਬਹੁਤ ਸਤਿਕਾਰ ਉਹਨਾਂ ਨੂੰ, ਤੇ ਜਿਹੜੇ ਸਾਨੂੰ ਛੱਡ ਕੇ ਜਾ ਚੁੱਕੇ ਆ ਉਹਨਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਉਹਨਾਂ ਨੂੰ, ਤੁਹਾਨੂੰ ਨਾਮ ਦੀ ਤਾਂ ਹਮੇਸ਼ਾ ਹੀ ਯਾਦ ਕਰ ਰਹੇ ਹਾਂ
0: ਜੀ, ਬਿਲਕੁਲ
4: ਇਸ ਗੱਲ ਜੀ ਦੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ, ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
0: ਜੀ, ਬਿਲਕੁਲ।
4: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ ਹੁੰਦਾ
0: ਜੀ,
4: ਤਾਂ ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਆ ਜੀ, ਸੁਖਵਿੰਦਰ ਅੰਮ੍ਰਿਤ ਹੋਣਾ ਨੇ।
0: ਹਾਂ ਅੱਛਾ ਅੱਛਾ, ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ ਵਧੀਆ ਸੋਹਣੇ ਟਾਪ ਕਲਾਸ ਰਾਈਟਰ ਨੇ ਜੀ, ਮੈਂ ਵੀ ਉਹਨਾਂ ਦਾ ਫੈਨ
4: ਜੀ, ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
0: ਜੀ, ਆਉਣ ਦਿਓ ਆਉਣ ਦਿਓ।
4: ਉਹ ਲਿਖਦੇ ਆ ਜੀ, ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ, ਐਂਚ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ।
0: ਵਾਹ ਵਾਹ ਵਾਹ ਵਾਹ।
4: ਪਤਾ ਨਹੀਂ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ, ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ, ਕਸ਼ਮੀਰ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ, ਹੁਣ ਕਣਕਾਂ ਦੀਆਂ ਝਾਂਗਰਾਂ, ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ, ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ, ਪਰ ਹੌਲੀ ਹੌਲੀ ਬਦਲ ਲੱਗੀ, ਗੀਤਾਂ ਵਾਲੀ ਕਾਪੀ ਨਹੀਂ ਮਾਂ ਦੀ ਕਬੀਲਦਾਰੀ ਤੇ ਚੇਤਾ, ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਟਕਾਂ, ਵਿਹੜੇ ਵਿਚ ਫਿਰਦੀਆਂ ਅਣਸਰਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਕੇ ਕਮਲਾਉਣ ਲੱਗੀ ਮਾਂ ਦੀ ਮਮਤਾ, ਪਥਰਾਉਣ ਲੱਗੇ ਮਾਂ ਦੇ ਚਾਹ, ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ, ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ, ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ, ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਹੋਰ।
0: ਬਹੁਤ ਵਧੀਆ ਬਹੁਤ ਵਧੀਆ।
4: ਮਾਂ ਜੀ ਦਾਨ ਕਰ ਦਿੱਤਾ ਮਾਂ ਨੇ ਸੂਟ, ਫਿਰ ਮੈਂ ਕਦੇ ਨਾ ਤੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਪੂਰੇ ਖੜ ਕੇ ਗਜ਼ਲੇ ਦੀ ਧਾਰ ਪਾਉਂਦਿਆਂ, ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿਚ ਬੈਠੀ, ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ ਡੋਰ ਪੌਰ ਝਾਕਦੀ ਹੈ, ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ ਸਾਥ ਤੇ ਗੱਲ ਨੂੰ ਲਿਪਟ ਜਾਵੇ, ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ, ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸ ਨੂੰ ਘੁੱਟ ਕੇ ਮਿਲਣਾ, ਨਾ ਹੀ ਉਸਤੇ ਗੱਲ ਆ ਕੇ ਰੋਣਾ, ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ, ਤੇ ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ, ਜਿਸ ਦੀ ਹਰ ਸਦਰ ਛੀਲੇ ਵਿਚ ਤੜਕ ਕਰਕੇ ਟੁੱਟੀ, ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਚ ਪਾਉਂਦੀ ਰਹੀ, ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ,
0: ਪਰਦੇ ਪਾਉਂਦੀ ਰਹੀ,
4: ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
0: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ,
4: ਜਿਸ ਦੇ ਹੋਠਾਂ ਤੇ ਕਦੇ ਵੀ ਦਿੱਲੀ ਆਵਾਜ਼ ਨਾ ਆਈ, ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ, ਮੈਂ ਭਾਵੁਕ ਨਹੀਂ ਹੋਣਾ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ, ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ, ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਟੁਕੜਿਆਂ ਦੀ ਖਾਤਰ ਚੀਰੇ ਜਿਹੀ ਜਿੰਦ ਦਾ ਤੁਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀਣ ਹੱਥਾਂ ਵਿਚ ਬਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਵਰਸੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਛਿਪ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪਟ ਜਾਣਾ, ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵਾਲੀ ਕਲਾ ਦੇ ਵਿਚ ਲੈਂਦੀ ਹਾਂ,
5: ਉਸ ਦੇ ਕੁਮਲਾ ਚੁੱਕ ਕੇ ਕਾਇਆ ਕਾਇਆ ਪੂੰਜਦੀ ਹਾਂ, ਅੱਖਾਂ ਦੇ ਕੋਇਆਂ ਚੋਂ ਦੱਬ ਦਬਾਉਂਦੇ ਹੰਝੂ, ਭਾਲਦੀ ਹਾਂ ਉਸ ਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ, ਤੇ ਲਿਖਦੀ ਹਾਂ ਇਹਨਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ, ਇਹ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਹੀ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ,
0: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ, ਬੜੇ ਸੋਹਣੇ ਸੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਬੜੀ ਵਧੀਆ, ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ।
5: ਬਿਲਕੁਲ ਬਿਲਕੁਲ, ਮੈਂ ਭਾਵੁਕ ਹੋ ਗਿਆ ਸੀਗਾ।
0: ਬਹੁਤ ਸੋਹਣੇ, ਬਹੁਤ ਸੋਹਣਾ। ਤੇ ਤੁਸੀਂ ਇਸ ਤਰ੍ਹਾਂ ਹੈ ਕਿ ਬਲਕਿ ਚੜ੍ਹਦੀ ਕਲਾ ਚ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
5: ਬਹੁਤ ਵਧੀਆ, ਬਹੁਤ ਵਧੀਆ, ਸ਼ੁਕਰ ਹੈ।
0: ਤੇ ਆਪਣੀ ਫਿਰ ਆਵਾਜ਼ ਸੁਣਾਓ, ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ, ਕਦੀ ਕਦੀ ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ, ਕੋਈ ਵੀ ਦੋ ਬੋਲ?
5: ਠੀਕ ਹੈ ਜੀ, ਠੀਕ ਹੈ।
0: ਦੋਸਤੋ, ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਪਹਿਲਾਂ ਤਾਂ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ। ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ। ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ। ਬੜੇ ਸੁਹਿਰਦ ਸੱਜਣ ਨੇ ਸਾਡੇ।
5: ਕਿਆ ਬਾਤ ਹੈ ਜੀ, ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ, ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪੈਣੀ ਆ, ਮੇਰਾ ਖਿਆਲ ਉਹਨਾਂ ਦਾ ਹੀ ਅਸਰ ਹੈ
0: ਜੀ। ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ, ਹਾਂਜੀ, ਬਿਲਕੁਲ, ਇੱਕ ਟੀਮ ਦੇ ਮੈਂਬਰ ਮੈਂਬਰ ਸੀ।
5: ਤੇ ਚਲੋ, ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
0: ਜੋ ਤੁਸੀਂ ਜਰਾ ਜਰਾ ਦੇਖ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ,
5: ਹੋ ਡੋਰਾ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ, ਹੋਲੀ ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ।
0: ਵਾਹ ਵਾਹ ਵਾਹ,
5: ਅੱਗ ਹੈ ਚੁਫੇਰੇ ਵੱਡੇ ਦੁੱਖ ਚ ਗੁਲਾਬ ਹੈ, ਉਹ ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ।
0: ਵਾਹ ਵਾਹ ਵਾਹ ਵਾਹ,
5: ਸੱਥਾਂ ਵਿੱਚੋਂ ਹੱਸੇ ਸੱਥਾਂ ਵਿੱਚੋਂ ਹੱਸੇ

0: ਬਹੁਤ ਮਿਹਰਬਾਨੀ ਥੈਂਕ ਯੂ ਤੁਸੀਂ ਆਏ ਰੌਣਕਾਂ ਲਾਈਆਂ ਕਦੀ ਕਦੀ ਮਾਰਿਆ ਕਰੋ ਚੱਕਰ
1: ਜੀ ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ ਹੱਸਦੇ ਵਾਸਤੇ ਰਹੋ ਜੀ ਇਹ ਮੇਰੀ ਦਿਲੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ ਮਿਹਰਬਾਨੀ
0: ਥੈਂਕ ਯੂ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਜੀ
0: ਕਿ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ ਮੈਂ ਬਿਨਾ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ ਅੱਜ ਦੋਵੇਂ ਮੇਰੇ ਨਾਲ ਗੁੱਸੇ ਅੱਜ ਦੋਵੇਂ ਮੇਰੇ ਨਾਲ ਗੁੱਸੇ ਜਿਉਂਦੇ ਵਾਸਤੇ ਰਹੋ ਜੀ ਰੌਣਕਾਂ ਥੈਂਕ ਯੂ ਤੇ ਹੁਣ ਚੱਲਦੇ ਹਾਂ ਜੀ ਇਟਲੀ ਬਾਅਦ ਚ ਪਾਕਿਸਤਾਨ ਚੱਲਾਂਗੇ ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ ਇਹ ਆ ਲਓ ਜੀ ਉਹਨਾਂ ਦੀ ਮਿਸਕਲ ਆ ਲਓ ਰਾਜਾ ਸ਼ਾਹ ਜੀ ਸ਼ਾਹ ਜੀ
2: ਵਾਹਿਗੁਰੂ ਜੀ
0: ਮਿਹਰਬਾਨੀ ਸ਼ਾਹ ਜੀ ਕੀ ਹਾਲ ਚਾਲ ਨੇ ਤੁਹਾਡੇ
2: ਠੀਕ ਠਾਕ ਜੀ
0: ਚਲੋ ਜੀ ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ ਹਾਂਜੀ
2: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
0: ਮੇਰੀ ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ ਹੁਣ ਆਈ ਹੈ ਕੁਛ ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ ਜਾਂ ਹੁਣ ਉੱਚੀ ਹੋਈ ਹੈ
2: ਜੀ ਥੋੜੀ ਜਿਹੀ ਮੇਰੀ ਆਵਾਜ਼ ਸਹੀ ਆ ਰਹੀ
0: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ ਤੇ ਮੇਰੀ
2: ਅੱਜ ਮਦਰ ਡੇ ਤੇ ਉਹਦੇ ਬਾਰੇ ਮੈਂ ਨਜ਼ਰ ਮੈਂ ਸੁਣਾ ਰਿਹਾ ਪੁੱਤ ਤੇਰਾ ਮਾਏ ਦਲੀਂਦਾ ਪਿਆਈ
0: ਹਾਂਜੀ
2: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ ਪੁੱਤ ਤੇਰਾ ਮਾਏ ਗਲੀਂਦਾ ਪਿਆਈ ਪਰਾਏ ਵਤਨ ਵਿਚ ਮਰੀਂਦਾ ਪਿਆਈ
0: ਵਾਹ ਜੀ ਵਾਹ ਬਹੁਤ
2: ਤੂੰ ਫੜ ਫੜ ਬਹਾਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ
0: ਵਾਹ
2: ਤੂੰ ਫੜ ਫੜ ਬਹਾਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆਈ ਪਰਾਏ ਵਤਨ ਵਿਚ ਮਰੀਂਦਾ ਪਿਆਈ
0: ਬਹੁਤ ਬਹੁਤ
2: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ ਤੂੰ ਡੈਣਾ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸੰਜੇ ਨੂੰ ਪੁੱਤ ਤੇਰਾ ਮਾਏ ਛੜੀਂਦਾ ਪਿਆਈ ਪਰਾਏ ਵਤਨ ਵਿਚ ਮਰੀਂਦਾ ਪਿਆਈ ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ ਪਰ ਆਏ ਵਤਨ ਵਿਚ ਮਰੀਂਦਾ
0: ਪਿਆ
2: ਜਾਂਦੀ ਸੰਜਿਸ ਤੂੰ ਤੂੰ ਸਦਕੇ ਤੇ ਵਾਰੀ ਜਾਂਦੀ ਸੰਜਿਸ ਤੂੰ ਤੂੰ ਸਦਕੇ ਤੇ ਵਾਰੀ ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ ਜਾਂਦੀ ਸਜਿਸ ਤੋਂ ਤੂੰ ਸਦਕੇ ਤੇ ਵਾਰੀ ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ ਤੂੰ ਪੁੱਤ ਤੇਰਾ ਮਾਏ ਕੁਟੀਂਦਾ ਪਿਆਈ ਪਰਾਏ ਵਤਨ ਵਿਚ ਮਰੀਂਦਾ
0: ਪਿਆਈ ਬਹੁਤ
2: ਜੀ ਜੀ
0: ਤੇ ਇਹ ਦੱਸੋ ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ ਕੀ ਨਵੀਂ ਤਾਜ਼ੀ
2: ਪਾਕਿਸਤਾਨ ਠੀਕ ਠਾਕ ਜੇ
0: ਅੱਛਾ
2: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
0: ਤੇ ਇਟਲੀ ਦਾ ਕੀ ਹਾਲ ਚਾਲ ਹੈ ਹੁਣ ਤੇ ਮੌਸਮ ਬੜਾ
2: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ ਬੜੀ ਬਾਰਿਸ਼ ਹੋਈ ਹੈ
0: ਅੱਛਾ ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ
2: ਜੀ ਰਾਤੀ ਅਸੀਂ ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਹਾਂ ਉੱਥੇ ਬੜੀ ਬਾਰਿਸ਼ ਰਾਤੀ ਹੋਈ ਹੈ ਅਸੀਂ ਤੇ ਨਿਕਲ ਵੀ ਨਹੀਂ ਸਕੇ ਦਿਨੇ ਵੀ ਬਾਰਿਸ਼ ਹੁੰਦੀ ਰਹੀ
0: ਅੱਛਾ ਅੱਛਾ ਤੇ ਸ਼ਾਹ ਜੀ ਵੇਖੋ ਤੁਸੀਂ ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ
2: ਜੀ ਮੈਂ ਵੀ ਆਵਾਜ਼ ਮੈਂ ਹੁਣ
0: ਕਿਉਂਕਿ ਜਰਾ ਉਹ ਸ਼ਿਓਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਡਈ ਮੈਂ ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ ਜਿਹਾ
2: ਬੰਦ ਕੀਤੇ ਹੀ ਚੈੱਕ ਹੋਣੇ
0: ਅੱਛਾ ਬੰਦ ਕਰਕੇ ਚੈੱਕ ਚਲੋ ਐ ਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
2: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
0: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ ਤੇ ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
2: ਉਹ ਵਾਕਈ ਮੇਰੀ ਆਵਾਜ਼ ਜਿਹੜੀ ਕੱਟੀ ਜਾ ਰਹੀ
0: ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਉਹ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
2: ਜੀ ਲਿਖਣਾ ਪੜ੍ਹਨਾ ਜੋਬ
0: ਅੱਛਾ ਅੱਛਾ ਕਿੰਨੇ ਬੱਚੇ ਨੇ ਤੁਹਾਡੇ
2: ਜੀ ਚਾਰ
0: ਤੇ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
2: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ
0: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਆ ਤੁਸੀਂ
2: ਜੀ ਸਹੀ ਹੈ
0: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
2: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਆਏ
0: ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਜੀ ਜੀ ਚਲੋ
0: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
2: ਜੀ ਵਾਹ
0: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਓਏ ਮੈਂ ਤੇ ਖੂੰਡੀ ਕੱਲੇ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਭਾਈ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗਵਾਂਢ ਸੀ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਂਡ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲੋ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
2: ਜੀ ਸ਼ੁਕਰੀਆ
0: ਥੈਂਕ ਯੂ ਖੁਦਾ ਹਾਫਿਜ਼ ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੋਣਾਂ ਨਾਲ ਗੱਲਬਾਤ ਕਰਦੇ ਆ ਜਾ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
3: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
0: ਜੀ ਆਪ ਜੀ ਦੀ ਵੀ ਮਿਹਰਬਾਨੀ ਤੁਸੀਂ
3: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਖੁਸ਼ ਰੱਖੇ
0: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ ਸਲਾਮ ਤੇ ਸਤਿ ਸ੍ਰੀ ਅਕਾਲ
3: ਜੀ
0: ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
3: ਅੱਛਾ ਅੱਛਾ ਅਰਦਾਸ ਸਾਹਿਬ
0: ਹਾਂਜੀ ਹਾਂਜੀ ਹਾਂ
3: ਬੜੀ ਗੱਲ ਆ ਜੀ ਬੜੀ ਗੱਲ ਆ ਜੀ
0: ਹਾਂਜੀ ਬੜੇ ਬੜੇ ਸੱਜਣ ਆ ਜੀ
3: ਪਿਆਰ ਵਾਲੇ ਜੀ ਨੇ
0: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
3: ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
0: ਜੀ ਨੋ ਡਾਊਟ ਨੋ ਡਾਊਟ
3: ਅੱਲਾ ਉਹਨਾਂ ਨੂੰ ਹੋਰ ਖੁਸ਼ ਰੱਖੇ ਹੱਸਦੇ ਵਸਦੇ ਰਹਿਣ
0: ਬਿਲਕੁਲ ਬਿਲਕੁਲ ਬਿਲਕੁਲ
3: ਹੋਵੇ
0: ਜੀ ਜੀ ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ
3: ਬਸ ਸਰ ਉਹ ਐਮਰਜੈਂਸੀ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹ ਵੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ
0: ਅੱਛਾ
3: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ
0: ਅੱਛਾ
3: ਤੇ ਉਹ ਫਿਰ ਦੁਆ ਦੁ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂਗਾ
0: ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
3: ਬਾਕੀ ਤੁਸੀਂ ਮੁਹੱਬਤ ਦਿੰਦੇ ਜੇ ਸਤਾਦੀ ਇਹਨਾਂ ਜੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
0: ਜੀ ਬਿਲਕੁਲ
3: ਅੱਲਾ ਇਹਨਾਂ ਦੀਆਂ ਹਵਿਆਤੀਆਂ ਕਰੇ
0: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
3: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
0: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
3: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ ਕਿ
0: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
3: ਕਿਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ ਮੰਨਿਆ ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ
0: ਸਜਾਤੀ
3: ਵੱਟਣਾ ਏਦਾਂ ਹੀ ਮਲਦੀਆਂ ਨਾ ਢਾਲਣੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
0: ਹਟਦੀਆਂ
3: ਮਾਲ ਮਾਲ ਵੱਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾਤੀ ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ ਗਾਨਾ ਗਾਨ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਜੰਜ ਵਾਲੇ ਦਿਨ ਨਾਵੀ ਫਿਰ ਰੂਹ ਪਾਊਗਾ
0: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ ਸੀ
3: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ
0: ਬਹੁਤ ਖੂਬ
3: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ ਫੇ
0: ਕਿਆ ਬਾਤ ਹੁਣ ਚੜਿਆ ਨਾ ਰੂਹ
3: ਉੱਲਾ ਵਿਚ ਚੁਨੀਆਂ ਫਿਰ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫਿਰ ਤੂੰ ਜ਼ਮੀਨ ਤੋਂ ਨੀ ਚੱਕਣਾ
0: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
3: ਏਦਾਂ ਹੁੰਦਾ ਨਾ ਜੀ ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
0: ਕਿਉਂ ਰੱਖਦਾ
3: ਹੈਂਡ ਕਰਚੀਫ ਨੂੰ ਉਹ ਫਿਰ ਰੱਖਦੇ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਚੜ ਜਾਵੇ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
0: ਅੱਛਾ ਅੱਛਾ ਅੱਛਾ ਹੱਥ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮੇ ਚ
3: ਨਹੀਂ ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਬੁੜੀਆਂ ਬੜੀਆਂ ਆ ਗਈਆਂ ਕੋਈ ਏਦਾਂ ਮਿੱਟੀ ਮੁੱਟੀ ਆਈ ਤੇ ਉਹਦਾ ਹੱਥ ਉਹਦਾ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
0: ਮੈਂ ਤੁਹਾਡੇ ਵੇਖਣਾ ਨਾ ਡਰਾਮੇ ਜਾਂ ਕਿਤੇ ਫਿਲਮ ਫੁਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ ਤੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ ਜਾਂਦੇਗਾ
3: ਹਾਲਾਂਕਿ ਉਹ ਜਿਹੜੀ ਵਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
0: ਅੱਛਾ ਜੀ
3: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫਿਰ ਤੂੰ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
0: ਕਿਆ ਬਾਤ ਹੈ ਜੀ ਕਿਆ ਬਾਤ
3: ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ, ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ, ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ, ਦਿਲੋਂ ਖੁਸ਼ ਹੋਣਾ ਤੇ ਕਬੂਲ ਫੇਰ ਤੂੰ ਕਰਨੀ, ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ, ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁੱਕਟ ਲੱਭਣਾ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਕਰ ਸਕਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਸਿਰ ਦੀਆਂ ਲੜੀਆਂ ਚੋਂ ਸਾਨੂੰ ਕਰੋ ਝਾ ਜੀ,
0: ਕਿਆ ਬਾਤ ਹੈ, ਸਾਨੂੰ ਝਾ ਕਰੋ ਜਰਾ ਸਿਰ ਦੀਆਂ ਲੜੀਆਂ ਚ, ਵਾਹ,
3: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਏ
0: ਹਾਂਜੀ,
3: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਏ,
0: ਕਿਆ ਬਾਤ ਹੈ, ਵਾਹ,
3: ਬੂਹੇ ਤੇ ਵਿਆਹ ਕੇ ਤੁਰ ਪੈਂਦੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ, ਕੁੜੀ ਦੇ ਉਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਹੀ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ,
0: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਗੇ
3: ਰੋ ਪੈਂਦੇ ਆ ਜੀ, ਰੋ ਪੈਂਦੇ ਆ, ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ, ਉਦਣ ਤਾਂ ਚੁੱਪ ਕਰ
0: ਜਾਣਾ, ਉਹ ਨਾ ਮਤਲਬ ਕਿ ਵੇਖ ਲਓ ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਤੇ ਯੇ ਤੇ ਉਹ, ਹਾਂਜੀ
3: ਹਾਂਜੀ ਹਾਂਜੀ ਹਾਂਜੀ,
0: ਹਾਂ ਕਿਆ ਬਾਤ, 300-200-400 ਬੰਦਾ ਲੈਣ ਗਿਆ, ਢੋਲ ਵੱਜਣ ਡਏ ਨੇ, ਹਾਂਜੀ ਇੱਕ ਲੜਕੀ
3: ਵੀ,
0: ਹਾਂਜੀ ਜੀ,
3: ਕੁੜੀ ਦੇ ਉਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫੇਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਕੱਢਣੇ, ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ, ਨਵੀਂ ਨਵੀਂ ਨਵੀਂ ਨੂੰਹ ਨੂੰ,
0: ਬਿਲਕੁਲ ਜੀ ਬਿਲਕੁਲ,
3: ਚਲੋ ਜੀ
0: ਚਾਰ ਚਫੇਰੇ ਕੱਢੀਆਂ,
3: ਆਪਾਂ ਲੰਬੜਾਂ ਦੀ ਨੂੰਹ ਵੇਖ ਕੇ ਆਈਏ,
0: ਸੱਤ ਅੱਠ ਜਣੀਆਂ ਕੱਢੀਆਂ, ਜਿਆਦਾ ਇਸ ਤੋਂ ਕਿੰਨਾ ਝੁੰਡੀ ਜਨਾਨੀਆਂ ਦਾ ਹੁੰਦਾ,
3: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ,
0: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੁੰਦੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ, 10-15
3: ਮੱਤ ਮਾਰ ਦਿੰਦੀਆਂ ਪਹਿਲੇ ਹੀ,
0: ਹਾਂ ਮੇਰੇ ਮੂੰਹ ਵਾਲੇ ਵੇਖਣ ਡਈਆਂ ਨੇ, ਹੈ
3: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ,
0: ਬਿਲਕੁਲ
3: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ,
0: ਹਾਂਜੀ
3: ਰੱਬ ਨੇ ਬਣਾਇਆ ਜੋੜ ਖਾਣਦੇ ਨੂੰ ਮਾਰਦਾ,
0: ਕਿਆ ਬਾਤ ਕਿਆ ਬਾਤ, ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿਚ, ਸਾਰੇ ਖੁਸ਼, ਹਾਂਜੀ
3: ਹਾਂਜੀ,
0: ਸੋਹਣੇ ਕੱਪੜੇ ਪਾਏ, ਬੱਚੇ ਉਦੋਂ ਵੀ ਜਿਆਦਾ ਖੁਸ਼, ਵੱਡੇ ਵੀ ਖੁਸ਼ ਹੋਣੇ, ਹਾਂਜੀ
3: ਇੱਕ ਦੂਜੇ ਨਾਲ
0: ਪਿਆਰ ਨਾਲ ਮਿਲਣਾ, ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ, ਤੇ ਪੁਰਾਣੇ ਜਮਾਨੇ ਵਿਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ,
3: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ, ਇਹ ਮੇਰਾ ਦਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਦਾਤੇ ਖੁਦ ਹੋਈ ਏਦਾਂ,
0: ਅੱਛਾ
3: ਸਾਡੇ ਨਾ ਦਾਦਕੇ ਖਾਨਦਾਨ ਦੇ ਵਿਚ ਨਾ ਵਿਆਹ ਹੋਵੇ, ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ, ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ,
0: ਅੱਛਾ
3: ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ ਤੇ ਮੈਂ ਜਿਹੜਾ ਹੈਗਾ ਨਾ ਚੰਗਾ ਖੁਰਮਾ ਸ਼ਰਮਾ ਜਿਹੜਾ ਹੈਗਾ
0: ਪੁੱਛਾ, ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਟ ਦਾ ਨਾਂ ਲਿਆ ਨਾ, ਇਹ ਵੀ ਅਸੀਂ ਵੀ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ,
3: ਉਦੋਂ ਵੇਲਾ ਹੀ ਇਹ ਸੀ ਜੀ, ਸੋਹਣੀ ਵੀ ਲੱਗਦੀ ਸੀ,
0: ਬਿਲਕੁਲ ਬਿਲਕੁਲ, ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ, ਇਹੋ ਹੀ ਡੱਬੀਆਂ ਵਾਲੀ,
3: ਪਰ ਨਾਨਕਿਆਂ ਦਾ ਫਿਰ ਪਿਆਰ ਕੀ
0: ਕਹਿਣਾ, ਦਵਾਨੀ ਉਹਨਾਂ ਨੇ ਦੇਣੀ, ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ,
3: ਕਿੰਨੇ ਹੀ ਪੈਸੇ ਹੋ ਜਾਣੇ, ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ, ਉਹ ਮੁੱਕਦੀਆਂ ਨੀ ਸੀ ਹੁੰਦੀਆਂ,
0: ਬਿਲਕੁਲ ਬਿਲਕੁਲ, ਤੇ ਮੇਲਾ ਵੇਖਣ ਗਏ ਵੀ ਇਹ 8 ਆਨੇ ਜਾਂ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ,
3: ਬਾਜੀ ਇੰਨੇ ਕੀ ਹੁੰਦੇ ਸੀ, ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ, ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ, ਵਿਆਹ ਉਹਨਾਂ ਦਾ ਮੁੱਕ ਗਿਆ ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂ ਕੇ ਮਾਮੀ ਨੇ ਨਵਾ ਕੇ ਹਟਣਾ ਤੇ ਮੈਂ ਉਹਨਾਂ ਦੇ ਘਰ ਜਾ ਵੜਨਾ, ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ ਮੰਜੇ ਪੈ ਹੁੰਦੇ ਮੈਂ ਮੰਜੇ ਤੇ ਪੈ ਜਾਣਾ। ਉਹ 7 ਦਿਨ ਸਾਡੀ ਉਹ ਦਾਦੀ ਜਿਹੜੀ ਆ ਨਾ ਉਹ ਮੈਨੂੰ ਵੇਖਦੀ ਰਹੀ ਤੇ 8ਵੇਂ ਦਿਨ ਉਹ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਗਿਆ। ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆਸ ਹੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ। ਅਸੀਂ ਤਾਂ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਹੀ ਆਪਣਾ ਨਾਲੀ ਗੱਲ ਆ, ਅਸੀਂ ਤਾਂ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ।
0: ਜੀ ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ, ਖਾਣ ਪੀਣ ਨੂੰ ਹਾਂਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਰ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
3: ਖੁਸ਼ ਹੋ ਜਾਂਦੇ ਸੀ ਬਿਲਕੁਲ ਖੁਸ਼ ਹੋ ਜਾਂਦੇ ਸੀ,
0: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ ਕੋਈ।
3: ਅੱਛਾ, ਉਹ 7 ਦਿਨ ਸਾਡੀ ਉਹ ਦਾਦੀ ਜਿਹੜੀ ਆ ਨਾ ਉਹ ਮੈਨੂੰ ਵੇਖਦੀ ਰਹੀ ਤੇ 8ਵੇਂ ਦਿਨ ਉਹ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ।
0: ਅੱਛਾ,
3: ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਗਿਆ। ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆਸ ਹੀ ਦਿੱਤਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ। ਅਸੀਂ ਤਾਂ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਹੀ ਆਪਣਾ ਨਾਲੀ ਗੱਲ ਆ, ਅਸੀਂ ਤਾਂ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ।
0: ਜੀ ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ, ਖਾਣ ਪੀਣ ਨੂੰ ਹਾਂਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਰ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
3: ਖੁਸ਼ ਹੋ ਜਾਂਦੇ ਸੀ ਬਿਲਕੁਲ ਖੁਸ਼ ਹੋ ਜਾਂਦੇ ਸੀ,
0: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ ਕੋਈ ਮਰੂਦ ਹੀ ਦੇ ਸਾਨੂੰ।

0: ਜੀ ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ। ਖਾਣ ਪੀਣ ਨੂੰ ਅੱਜ ਹੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ ਅੱਜ ਕੱਲ ਦੇ ਬੱਚੇ ਤੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
1: ਖੁਸ਼ ਹੋ ਜਾਂਦੇ ਸੀ, ਬਿਲਕੁਲ ਖੁਸ਼ ਹੋ ਜਾਂਦੇ।
0: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਦੇ ਸਾਨੂੰ ਤੇ। ਹਾਂਜੀ, ਤੇ ਅਖਤਰ ਸਾਹਿਬ
1: ਜੀ ਜੀ,
0: ਅੱਜ ਮਦਰ ਡੇ
1: ਆ। ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ। ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ, ਜਿਹਨਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੇ, ਜਿਹਨਾਂ ਦੀਆਂ ਤੁਰ ਗਈਆਂ ਨੇ। ਇਹ ਰੱਬੋ ਤੁਸੀਂ ਚੱਲਦਿਆਂ ਚੱਲਦਿਆਂ, ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ, ਅਸੀਂ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ, ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ, ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਆ ਛੋਟੀ ਜਿਹੀ ਲਿਖੀ
0: ਹੋਈ। ਤੁਸੀਂ ਵੱਡੀ ਸਾਰੀ ਸੁਣਾਓ ਜੀ, ਛੋਟੀ ਜੀ ਕਿਉਂ ਸੁਣਾਉਣੀ? ਮਾਂ ਦੇ ਘੱਟ ਹੀ ਹੈ ਜੀ, ਮਾਂ ਦਾ ਕੋਈ ਆਲਟਰਨੇਟਿਵ ਨਹੀਂ। ਮਾਂ
1: ਉਹਦਾ ਜਿਹੜਾ ਹੈਗਾ ਨਾ, ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ, ਨਸਲਾਂ ਦੇਣ ਨਹੀਂ ਦੇ ਸਕਦੀਆਂ।
0: ਅਖਤਰ ਸਾਹਿਬ ਗੱਲ ਇਸ ਤਰ੍ਹਾਂ, ਮਾਂ ਦਾ ਦੇਣ ਅਸਾਂ ਕੀ ਦੇਣਾ? ਮਾਂ ਤੇ ਸਾਡੇ ਤੇ ਕੋਈ ਸਾਨ ਥੋੜਾ ਕਰਦੀ ਹੈ, ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਹੈ,
1: ਡਿਊਟੀ ਨਿਭਾਉਂਦੀ ਹੈ।
0: ਸਾਨ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ, ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਨ ਕਰਦੀ ਹੋਵੇ। ਤੇ
1: ਸਰਦਾਰ ਜੀ, ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
0: ਜੀ, ਬਿਲਕੁਲ ਬਿਲਕੁਲ ਬਿਲਕੁਲ।
1: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
0: ਜੀ, ਬਿਲਕੁਲ ਸਹੀ ਕਿਹਾ ਤੁਸੀਂ।
1: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਬਹਿਣਾ
0: ਜੀ ਜੀ ਜੀ ਜੀ,
1: ਸਾਰਾ ਕੁਛ। ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਗ ਅਲੱਗ ਮਦਰ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ। ਇਹ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇ ਦਿੱਤਾ ਵੀ ਆ, ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ।
0: ਕੀ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ, ਬਿਲਕੁਲ ਮਾਂ, ਮਾਂ ਦਾ ਕੋਈ ਜਵਾਬ ਹੀ ਨਹੀਂ। ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਹੈ ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਦੁਨੀਆ ਉੱਤੇ। ਅੱਲਾਹ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ, ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
1: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ, ਇੱਕ ਬੱਚਾ ਹੈਗਾ, ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਜੋ ਮਾਂ ਵਾਲੇ ਹਾਤੇ ਚ ਗਈ ਹੋਈ ਆ, ਹਾਤਾ ਘਰ ਤੋਂ ਲਹਿਦਾ ਵਾ, ਬੱਚਾ ਘਰ ਪਿਆ ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ। ਉੱਥੋਂ ਭੱਜੀ ਆਉਂਦੀ ਆ, ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ, ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ। ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ? ਇਸੇ ਸ਼ਾਇਦ ਨਾ ਹੀ ਤੇ ਕੁਦਰਤ ਆ।
0: ਤੁਸੀਂ ਵੇਖੋ, ਮਾਂ ਘਰ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ ਤਿੰਨ ਚਾਰ ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ ਜਾਏ,
1: ਟਾਈਮ ਚੁੱਪ ਕਰ ਜਾਂਦਾ,
0: ਉਸੇ ਟਾਈਮ ਚੁੱਪ ਕਰ ਜਾਂਦਾ। ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆ ਮੇਰਾ ਪੁੱਤ, ਉਹ ਵੇਖ ਜਹਾਜ ਆਉਂਦਾ, ਆ ਵੇਖ ਬੱਕਰੀ ਖਲੋਤੀ, ਉਹ ਸਗੋਂ ਲੀਲਾ
1: ਦੋ ਵਾਰੀ ਤੋਂ ਪੂਛ ਪੂਛ ਕਰਦਾ, ਦੋ ਵਿੱਚ ਗਾਲਾਂ ਵੀ ਕੱਢ ਜਾਂਦਾ,
0: ਗਾਲਾਂ ਕੱਢ ਕੇ ਤੇ ਮੁੜ ਕੇ ਭਾ ਕੇ ਮਾਂ ਦੀ ਗੋਦ ਚ ਸੁੱਟਦਾ ਹੁੰਦਾ, ਤੇਰੇ ਕੋਲ ਚੁੱਪ ਹੋਣਾ ਹੀ, ਤੇਰਾ ਕੁਛ ਲੱਗਦਾ।
1: ਬਿਲਕੁਲ ਜੀ ਬਿਲਕੁਲ ਜੀ,
0: ਸੁਣਾਓ
1: ਤੇ ਦੱਸ ਨੀ ਮਾਏ ਮੇਰੀਏ, ਕਿਹਦੇ ਸਿਰ ਤੇ ਰੱਖਾਂ ਪੰਡ।
0: ਵਾਹ,
1: ਦੱਸ ਨੀ ਮਾਏ ਮੇਰੀਏ, ਕਿਹਦੇ ਸਿਰ ਤੇ ਰੱਖਾਂ ਪੰਡ, ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਦੀ ਪੰਡ, ਤੇਰਾ ਗਿੱਲੀ ਥਾਂ ਤੇ ਸਾਵਣਾ, ਮੇਰੇ ਥੱਲੇ ਸੁੱਕੀ ਥਾਂ, ਲੇਖ ਮੇਰੇ ਹੁਣ ਠਰ ਗਏ, ਮੈਨੂੰ ਲੱਗਦੀ ਰਹਿੰਦੀ ਠੰਡ, ਦੱਸ ਨੀ ਮਾਏ ਮੇਰੀਏ, ਕਿਹਦੇ ਸਿਰ ਤੇ ਰੱਖਾਂ ਪੰਡ।
0: ਬਹੁਤ ਖੂਬ ਬਹੁਤ ਖੂਬ, ਜਿਉਂਦੇ ਰਹੋ।
1: ਮੈਨੂੰ ਉਂਗਲੀ ਫੜ ਕੇ ਟੋਰਿਆ, ਦਿੱਤਾ ਹੱਕ ਦਾ ਸਬਕ ਸਿਖਾ, ਮੈਨੂੰ ਉਂਗਲੀ ਫੜ ਕੇ ਟੋਰਿਆ, ਦਿੱਤਾ ਹੱਕ ਦਾ ਸਬਕ ਸਿਖਾ, ਮੇਰੇ ਭਲੇ ਲਈ ਉੱਚਾ ਬੋਲਿਆ, ਤੇਰੇ ਅੱਖਰਾਂ ਦੇ ਵਿੱਚ ਖੰਡ, ਦੱਸ ਨੀ ਮਾਏ ਮੇਰੀਏ, ਕਿਹਦੇ ਸਿਰ ਤੇ ਰੱਖਾਂ ਪੰਡ।
0: ਬਹੁਤ ਖੂਬ,
1: ਤੂੰ ਜਦੋਂ ਦੀ ਛੱਡ ਕੇ ਟੁਰ ਗਈ, ਮਨ ਹੋਇਆ ਮਿੱਟੀ ਵਾਂਗ, ਤੂੰ ਜਦੋਂ ਦੀ ਛੱਡ ਕੇ ਟੁਰ ਗਈ, ਮਨ ਹੋਇਆ ਮਿੱਟੀ ਵਾਂਗ, ਹੁਣ ਹਵਾ ਵੀ ਕੋਲੋਂ ਲੰਘਦੀ, ਮੂੰਹ ਤੇ ਮਾਰ

0: ਕੇ ਛੰਡ ਦਸਵੀਂ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ।
1: ਵਾਹ ਵਾਹ।
0: ਅਰਜਣਾ ਖਣਾ ਹੁਣ ਉੱਠ ਕੇ ਦਿੰਦਾ ਮੈਨੂੰ ਧੱਕਾ ਮਾਰ, ਕੋਈ ਡਿਗੇ ਨੂੰ ਠੁੱਡਾ ਮਾਰਦਾ, ਕੋਈ ਮਾਰੇ ਮੂੰਹ ਤੇ ਚੰਡ, ਦੱਸਦੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ।
1: ਬਹੁਤ
0: ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਗਰੇਬ। ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿੱਚ ਗਰੇਬ, ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ, ਦੱਸਣੀ ਮਾਏ ਮੇਰੀਏ ਕਿਹਦੇ ਸਿਰ ਤੇ।
1: ਬਹੁਤ ਵਧੀਆ ਅਖਤਰ ਸਾਹਿਬ, ਵੰਡਰਫੁਲ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬ ਲਿਖਦੇ ਹੋ ਤੁਸੀਂ।
0: ਬੜੀ ਮਿਹਰਬਾਨੀ ਸਰ, ਬੜੀ ਮਿਹਰਬਾਨੀ।
1: ਮੈਂ ਤੁਹਾਡੇ ਨਾਲ ਆ 2-4 ਸ਼ੇਅਰ ਕਰਾਂਗਾ
0: ਕਿ
1: ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ। ਬਾਜ ਔਰਤ ਇਸ ਦੁਨੀਆ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ। ਪਰ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ। ਜੇ ਮਹਿਬੂਬਾ ਤੇ ਮਾਂ ਨਾ ਹੁੰਦੀ, ਭੈਣ ਭਰਾ ਦਾ ਪਿਆਰ ਨਾ ਹੁੰਦਾ, ਬੱਚਿਆਂ ਉੱਤੇ ਸ਼ਾਨ ਨਾ ਹੁੰਦੀ, ਬਾਪ ਤੇ ਧੀ ਦੇ ਲਾਡ ਨਾ ਹੁੰਦੇ, ਨੂੰਹ ਰਾਣੀ ਲਈ ਥਾਂ ਨਾ ਹੁੰਦੀ। ਅਖਤਰ ਸਾਹਿਬ, ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ, ਅੱਖਾਂ ਰਾਹੀਂ ਹਾਂ ਨਾ ਹੁੰਦੀ। ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ, ਅੱਖਾਂ ਰਾਹੀਂ ਹਾਂ ਨਾ ਹੁੰਦੀ। ਜਿਉਂਦੇ ਵਸਦੇ ਰਹੋ ਅਖਤਰ ਸਾਹਿਬ, ਮੇਰੀਆਂ ਗੁਡ ਵਿਸ਼ਾਸ
0: ਜੀ। ਮੇਰਾ ਫੇਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਦ ਅਲੀ ਨਾਸਰ, ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਸਲਾਮ ਤੇ ਵੱਡੀ ਈਦ ਅੱਗੇ ਆ ਰਹੀ ਆ, ਉਹਦੀਆਂ ਮੁਬਾਰਕਾਂ। ਅੱਲਾ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾਫਾ ਕਰੇ, ਹਾਸ ਦੇ ਵਸਦੇ ਰਹਿਣ, ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ, ਹੱਸਦਾ ਰਹੇ ਪੰਜਾਬ
1: ਜੀ। ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ, ਸਾਰੀ ਦੁਨੀਆਂ ਦੇ ਨਾਲ, ਇਸ ਪਲੈਨਟ ਦੇ ਨਾਲ ਜਿਹੜਾ ਸਾਡਾ।
0: ਬੜੀ ਮਿਹਰਬਾਨੀ,
1: ਖੁਦਾ ਹਾਫਿਜ਼, ਖੁਦਾ ਹਾਫਿਜ਼,
0: ਅੱਲਾ
1: ਹਾਫਿਜ਼। ਤੇ ਹੁਣ ਅਸੀਂ ਜਾਣੇ ਆ ਜੀ ਦਿੱਲੀ, ਤੁਹਾਨੂੰ ਲੈ ਕੇ ਚੱਲਦੇ ਆ ਉੱਥੇ 394। ਹਾਂਜੀ ਠੀਕ ਹੈ ਜੀ, ਆ ਲਓ। ਹੈਲੋ ਰਾਧਨਾ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ?
2: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ, ਚੜ੍ਹਦੀ ਕਲਾ।
1: ਵਾਹ ਜੀ ਵਾਹ, ਉਹ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ, ਤੰਦਰੁਸਤ ਰੱਖੇ।
2: ਲਵ ਯੂ ਮਾਈ ਡੀਅਰ ਸਰ।
1: ਥੈਂਕ ਯੂ, ਆਈ ਲਵ ਯੂ ਟੂ। ਉਹ ਕੋਈ ਹਾਂ ਲਵ ਯੂ ਨਾ ਕੋਈ, ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ, ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਤੇ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ, ਤੇ ਇਹ ਦੋ ਜਣੇ ਸੀ ਮੁੰਡੇ ਜਣੇ, ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਡਾਇਲਾਗ ਮਾਰਨੇ, ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ, ਤੇ ਉਹ ਕਹਿੰਦੀ ਆ ਆਈ ਲਵ ਯੂ ਟੂ, ਤੇ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਛੱਡ ਯਾਰ, ਤੇ ਦੋਵਾਂ ਦੋ ਉਹਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ। ਉਹ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ। ਤੇ ਦਿੱਲੀ ਦਾ ਕੀ ਹਾਲ?
2: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ, ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ
1: ਲਿਜਾਣਾ। ਵਾਹ ਵਾਹ, ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਜਣੇ, ਭਾਵੇਂ ਮੌਸਮ ਕਿੱਦਾਂ ਦਾ ਵੀ ਹੋਏ, ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ। ਹਾਂਜੀ, ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ, ਠੀਕ ਹੈ ਜੀ।
2: ਪਰ ਮੈਂ ਫਿਰ ਗਾਵਾਂਗੀ ਵੀ, ਤਾਂ ਸਹੀ ਬਹਿ ਜਾ ਮੇਰੇ ਕੋਲ।
1: ਠੀਕ ਹੈ, ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆ ਵਜਾ ਜਾਵਾਂਗਾ।
2: ਨਹੀਂ, ਤੁਸੀਂ ਸੁਣ ਲੈਣਾ ਢੋਲਕੀ ਢਾਲਕੀ ਵਜਾਉਣਾ।
1: ਚਲੋ ਠੀਕ ਹੈ, ਮੈਂ ਸੁਣਾਂਗਾ, ਕੰਸਨਟ੍ਰੇਟ ਹੋ ਕੇ ਸੁਣਾਂਗਾ, ਤੇ ਸੁਣਾਓ ਪਿਆਰੇ ਦੇ ਬੋਲ ਤੁਸੀਂ ਆ।
2: ਤੁਸੀਂ ਹੁਣ ਰੇਡੀਓ ਤੇ ਹੋ?
1: ਮੈਂ ਰੇਡੀਓ ਤੇ ਹੀ ਹਾਂ, ਹੋਰ ਕਿੱਥੇ ਹਾਂ। 15 minutes ਜੇ
2: ਅੱਛਾ ਜੀ
1: ਹਾਂਜੀ
2: ਓਕੇ ਸਾਡੇ ਸਾਰੇ ਸਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਜੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ ਪ੍ਰਵਾਸ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
1: ਜੀ ਉਹਨਾਂ ਵੱਲੋਂ ਅਰਾਧਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ
2: ਤੇ ਮੈਂ ਸਾਰੇ ਸਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਹਾਂ
1: ਜੀ
2: ਤੇ ਹਮੇਸ਼ਾ ਤਤਪਰੇ ਰਹਿੰਦੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ
1: ਆ ਜਾਓ ਸੁਣਾਓ ਜੀ ਫਿਰ ਅੱਜ ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਹੈ ਰੀਲੀ
2: ਜੀ
1: ਹਾਂਜੀ
2: ਤੇ ਆਓ ਆਪਾਂ ਸੁਣਦੇ ਹਾਂ ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰਾ ਛੋਟਾ ਛੋਟਾ ਹੀ ਸੁਣਾ ਪਾਵਾਂਗੀ
1: ਠੀਕ ਹੈ ਜੀ ਸੁਣਾਓ ਜਿਤਨਾ ਤੁਹਾਡਾ ਦਿਲ ਕਰਦਾ ਜੋ ਖੁਸ਼ੀ ਹੈ ਤੁਹਾਡੀ
2: ਅੱਛਾ ਠੀਕ ਹੈ ਜੀ ਠੀਕ ਹੈ ਓਕੇ ਓਕੇ ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਹਾਂ
1: ਜੀ

0: आज पिया तोहे प्यार दूं, ओ गोरी भैया तोहे प्यार दूं।
1: वाह वाह राधा जी, आज मदर डेरी है तुहानू पता होना
0: जी।
1: ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਛ ਕਹਿਣਾ ਚਾਹੋਗੇ?
0: ਜੀ ਬਿਲਕੁਲ, ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
1: ਮੰਜਲੀ ਦੀਦੀ, ਹਾਂਜੀ
0: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
1: ਅੱਛਾ।
0: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
1: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਆਏ। ਥੈਂਕ ਯੂ।
0: ਮੰਜਲੀ, ਮੰਜਲੀ ਦੀਦੀ।
1: ਅੱਛਾ, ਮੰਜਲੀ ਦੀਦੀ, ਠੀਕ ਹੈ।
0: ਹਾਂਜੀ, ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ।
1: ਅੱਛਾ, ਸੁਣਾਓ ਜੀ।
0: ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ, ਬੜਾ ਹਿੱਟ ਹੈ, ਤੂੰ ਕਿਤਨੀ ਅੱਛੀ ਹੈ, ਤੂੰ
1: ਕਿਤਨੀ।
0: ਇਹ ਵੀ ਗੀਤ ਆ, ਇਹ ਵੀ ਬੜਾ ਹਿੱਟ ਹੋਇਆ ਸੀ ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ।
1: ਅੱਛਾ।
0: ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ ਨੇ।
1: ਤੁਹਾਨੂੰ ਯਾਦ ਨੇ ਜੀ, ਮੈਂ ਬਿਲਕੁਲ
0: ਜੀ। ਇਹ ਵੀ ਬੜਾ ਗੋਡ ਗਿਫਟ ਹੈ ਜੀ, ਇੰਨੇ ਗੀਤ ਯਾਦ ਰੱਖਣੇ। ਮੇਰਾ ਖਿਆਲ ਆ ਵੀ 200-250 ਗੀਤ ਮੈਨੂੰ ਮੂੰਹ ਜਵਾਨੀ ਬਚਪਨ ਦੀ ਯਾਦ ਨੇ ਹੁਣ ਤੱਕ।
1: ਤੁਹਾਡਾ ਟੇਸਟ ਹੈ, ਹੌਬੀ ਹੈ ਤੁਹਾਡੀ
0: ਜੀ? ਹਾਂਜੀ ਬਿਲਕੁਲ। ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ ਤੇ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ, ਤੂੰ ਇਹ ਗੀਤ ਸੁਣਾ।
1: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ?
0: ਹਾਂਜੀ, ਹੁੰਦਾ ਨਹੀਂ ਸੀ, ਹੁਣ ਵੀ
1: ਆ। ਤੁਹਾਨੂੰ ਗੁੱਡੀ,
0: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ।
1: ਆਜਾ
0: ਹੁਣ।
1: ਚਲੋ ਜੀ, ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਮ ਕਰਾਂਗਾ। ਬਹੁਤ ਸੋਹਣਾ ਨਾਂ ਹੈ ਗੁੱਡੀ, ਇਹ ਆਮ ਪਿੰਡਾਂ ਵਿੱਚ ਹੁੰਦਾ ਕੁੜੀਆਂ ਦੇ ਨਾਂ।
0: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ, ਪਿਆਰ ਨਾਲ
1: ਗੁੱਡੀ। ਹਾਂਜੀ ਹਾਂਜੀ।
0: ਤੇ ਉਹ ਗੀਤ ਮੈਂ ਆਪ ਜੀ ਨੂੰ ਦੱਸਿਆ।
1: ਨਾਨੀ, ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ?
0: ਹਾਂਜੀ।
1: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ?
0: ਉਦੋਂ ਕਹਿੰਦੇ ਸੀ, ਨੀ ਗੁੱਡੋ ਸੁਣਨ ਦਈ ਆ, ਉਰੇ ਆਈ, ਤੈਨੂੰ ਸੁਣਦਾ ਨੀ। ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ, ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ।
1: ਅੱਛਾ।
0: ਤੇ ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ।
1: ਹੋਏ ਹੋਏ, ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ?
0: ਨਹੀਂ, ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ, ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਚ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ।
1: ਅੱਛਾ।
0: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ, ਗੁੜ ਗੁੜ ਗੁੜ ਬੋਲਦਾ ਸੀ।
1: ਪੁਰਾਣੇ ਜ਼ਮਾਨੇ ਚ ਵੈਸੇ ਹੁਣ ਰੁਕਿਆ ਦਾ ਰਿਵਾਜ ਜਾਂਦਾ ਹੀ ਰਿਹਾ। ਬਿਲਕੁਲ
0: ਜੀ
1: ਜੀ। ਹਾਂਜੀ।
0: ਤੇ ਮੈਂ, ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ, ਅੱਗੋ ਮੈਂ ਕਹਿ ਬੈਠੀ ਹਾਂ।
1: ਅੱਛਾ।
0: ਕਹਿੰਦੀ ਉਰਿਆ, ਮੈਂ ਫਰਾਕ ਪਾਈ ਹੋਈ, ਇੱਚਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ, ਮੈਂ ਫਰਾਕ ਪਾਈ ਹੋਈ ਆ ਗਈ, ਮੇਰੀਆਂ ਦੋ ਗੁੱਤਾਂ ਰੇਬਨ ਬੰਨੇ ਹੋਏ ਮੇਰੀ ਮੰਮੀ ਨੇ।
1: ਅੱਛਾ।
0: ਤੇ ਕਹਿੰਦੀ ਹੁਣੇ ਤੂੰ ਕੀ ਕਿਹਾ?
1: ਹਾਂ।
0: ਮੈਂ ਚੁੱਪ।
1: ਹਾਂ।
0: ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ।
1: ਅੱਛਾ ਅੱਛਾ।
0: ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨੀ ਭੁੱਲੂਗੀ। ਔਰ ਸੱਚ ਗੱਲ ਹੈ, ਮੈਂ ਹੁਣ ਤੀਕਰ ਵੀ ਨਾ ਜਿੱਦਾਂ ਹੀ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ। ਤੇ ਉਹ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ। ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ, ਮੈਂ ਦੋ ਲਾਈਨਾਂ ਪਹਿਲੇ ਉਹ ਸੁਣਾਨੀ ਹੈ ਤੇ ਸੈਕੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ, ਤੇ ਉਹ ਆਪਾਂ ਸੁਣਦੇ ਹਾਂ।

माँ बोलो तो सूरज निकले, माँ बोलो तो शाम, सब कुछ तेरे

0: ਬਹੁਤ ਵੰਡਰਫੁਲ, ਉਹਦੀ ਵਰਡਿੰਗ ਵੀ ਕਿੱਡੀ ਸੋਹਣੀ ਹੈ, ਦੇਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ, ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਪਿਆਰ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ,
0: ਨਹੀਂ ਵੰਡਰਫੁਲ ਸੌਂਗ ਹੀ ਗਾ, ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ, ਠੀਕ ਹੈ ਜੀ।
1: ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ,
0: ਅਸਲ ਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ, ਕੋਈ
0: ਜੇ ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਕੋਲ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਜ਼ਬਰਦਸਤ ਹੋਣ, ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਆ, ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕੀ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ
1: ਜੀ ਬਿਲਕੁਲ,
0: ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਆ ਨਾ, ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ,
1: ਬਿਲਕੁਲ ਜੀ ਬਿਲਕੁਲ,
0: ਕਮਾਲ ਹੈ ਵੈਸੇ, ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦੇਵਾਂ ਅੱਜ,
0: ਅਖੀਰਲੀ ਸੁਣਾ ਦਿਓ ਫਿਰ 10 ਮਿੰਟ ਆਉਣ ਦਿਓ।
1: ਓਕੇ ਓਕੇ ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, बुझे तो ऐसे कि जैसे किसी गरीब का दिल, जले तो ऐसे कि जैसे किसी गरीब का दिल, बुझे तो ऐसे कि जैसे चिराग जलते हैं, वो चुप रहे तो मेरे दिल के दाग जलते हैं।
0: बहुत खूब, बहुत खूब,
1: ये खोई खोई नजर कभी रहे, कभी तो होगी इधर या सदा रहेगी उधर,
0: उधर
1: ये खोई खोई नजर कभी तो होगी इधर या सदा रहेगी उधर, उधर तो एक जल सुलगता हुआ है वीराना, मगर इधर तो बहारों में बाग जलते हैं।
0: बहुत खूब, बहुत
1: जो अश्क पी भी लिए, जो होंठ सी भी लिए, जो तुम्हारी राह चले, कुछ अपनी सुनाओ कुछ आज मेरी सुनो, कुछ आज अपनी सुनाओ कुछ आज मेरी सुनो, खामोशियों से तो दिल और दिमाग जलते हैं।
0: वाह वाह, खामोशियों से तो दिल और दिमाग जलते हैं,
1: वो चुप रहे तो मेरे दिल के दाग जलते हैं। ये फिल्म नूर जहारा फिल्म दा,
0: जहारा
1: हाँ जी,
0: अच्छा,
1: और मदन मोहन जी का म्यूजिक है जिन्हों का मैं सब तो पहले गीत सुनाया था आपकी नजर में।
0: वंडरफुल जी, मतलब की फिल्म इंडस्ट्री ਕਿਆ ਬਾਤਾਂ ਨੇ, ਪਰ ਜਿਹੜੀਆਂ ਮੈਨੂੰ ਖਾਸ ਕਰਕੇ ਜਿਹੜੇ 90-70 ਦੇ ਇੱਥੇ ਦੇ ਗਾਣੇ ਨਾ, 30 ਸਾਲ ਦੇ ਵਿੱਚ ਵਿੱਚ ਜਿਹੜੇ ਹਨ, ਕਮਾਲ ਦੇ ਗਾਣੇ। ਇਹ ਨੀ ਵੀ ਅੱਜ ਵੀ ਚਲੋ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ
1: ਪਿਛਲੇ। ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ, ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ ਨੇ
0: ਜੀ, ਬਿਲਕੁਲ ਬਿਲਕੁਲ,
1: ਤੁਹਾਡੇ ਜਜ਼ਬਾਤ ਨੇ।
0: ਹਾਂਜੀ ਹਾਂਜੀ, ਨੋ ਡਾਊਟ,
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ।
0: ਜੀ ਜੀ ਅਰਾਧਨਾ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ, ਗਾਣੇ ਸੁਣਾਏ, ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ।
1: ਕਿਆ ਬਾਤ ਹੈ,
0: ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਨੂੰ ਲੱਗੇਗਾ ਕਿ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ। ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ।
0: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ।
1: ਵਾਹ ਬਈ ਵਾਹ, ਕਿਆ ਬਾਤ ਹੈ ਸਰ,
0: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ फेरे ही फेरे ने बेरुखी दी बारिश सजना बंद कर दे इस जग विच दुख बथेरे ने बेरुखी दी बारिश बंद कर दे ऑलरेडी दुख बड़े ने उतो तुही भी दुख देन दे हो
1: नहीं मैं तो आप जी ये कहांगी कि हूं आप जी रेडियो तो खाली जदों हूं तो एक सोहना जिहा पैग बना लियो
0: नहीं ये तू अर्ली है जी अर्ली है सौन लगा सौन लगे
1: अच्छा
0: इस वे मैडम जी 5 बजे ने साडे जर्मन दे विच
1: अच्छा जी
0: धुप लगी है बाहर धुप लगी है
1: ओके ओके
0: अच्छा जी मैं अपने गार्डन च काम करना बूटे लाने ने बहुत सोहने फुल
1: अच्छा जी
0: हांजी हांजी
1: गुड गुड वेरी गुड
0: ते मेरिया शुभ इच्छावां तुहाडे नाल तंदुरुस्त रहो जीवंदे वसदे रहो
1: थैंक यू सो मच सर और सारे प्रवाद रेडियो के श्रोतावां नूं शाम दी सत श्री अकाल वेरी वेरी गुड इवनिंग
0: थैंक यू जी थैंक यू
1: और बस आपा प्रवाद रेडियो नाल इसे तरह प्यार साडी मोहब्बत भरी रहे
0: बहुत बहुत मेहरबानी मेयर
1: बाजवा साहब नूं बहुत बहुत प्यार भरी सत श्री अकाल
0: जी साडे वल्लों तुहानूं प्यार भरी सत श्री अकाल साडा भी प्यार उन्ना ही बरकरार बल्कि दहा नाल जर्ब दे के ठीक है
1: जी जी
0: थैंक यू बाय बाय सो ए सन जी दिल्ली तो आराधना जी हुई जेडे खूबसूरत गाने सुना के गए ने ते दोस्तो इथे ही साडा अज दा प्रोग्राम जेड़ा ओ खत्म हुंदा ते अगले हफ्ते सचडे संडे फिर तुहाडी सेवा विच हाजिर होवांगे मेरी तरफों देशां विदेशां दे विच प्रवाद रेडियो सुन रहे सारे सज्जणां नूं प्यार भरी सत श्री अकाल अस्सलाम वालेकुम नमस्कार एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लेनेट

ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ ਸਾਰੇ ਵੀਰ ਭੈਣ ਭਰਾਵਾਂ ਦਾ ਸ਼ੁਕਰੀਆ, ਧੰਨਵਾਦ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਸ਼ਬਦ ਦੇ ਨਾਲ ਭਾਈ ਹਰਜਿੰਦਰ ਸਿੰਘ ਹੋਣਾ ਦਾ, ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਕਰਾਂਗੇ।

¡Tú quieres! ¡Tú quieres!

0: ਦੋਸਤੋ, ਆਪਣਾ ਖਬਰਾਂ ਦਾ ਟਾਈਮ ਹੋ ਗਿਆ ਜੀ, ਤੇ ਤੁਹਾਡੇ ਤੱਕ ਪਹੁੰਚਾਉਂਦੇ ਆ ਜਾਣਕਾਰੀਆਂ, ਤੇ ਜਾਣਕਾਰੀਆਂ ਵੀ ਜਿਹੜੀਆਂ ਹੁੰਦੀਆਂ ਫਰੈਸ਼, ਜਿਹੜੀਆਂ ਹੁਣੇ ਹੁਣੇ ਆਈਆਂ ਹੁੰਦੀਆਂ, ਚੀਮਾ ਸਾਹਿਬ ਲਿਖ ਕੇ ਕੱਢ ਕੇ ਤਿਆਰ ਕਰਕੇ ਖਬਰਾਂ ਦੇ ਨਾਲ ਜੁੜਦੇ ਨੇ। ਸੋ ਕੀ ਵਾਪਰ ਰਿਹਾ ਜੀ, ਕੀ ਹੋ ਰਿਹਾ, ਪੂਰੀ ਦੁਨੀਆਂ ਦੇ ਵਿਚ ਇਸ ਵੇਲੇ ਖਲਚਲ ਮਚੀ ਹੋਈ ਹੈ, ਤੇ ਉਹਦੇ ਬਾਰੇ ਗੱਲਬਾਤ ਕਰਦੇ ਆ। ਦਾਲ ਸਿੰਘ ਚੀਮਾ ਸਾਹਿਬ ਉਹਨਾਂ ਨਾਲ ਫਰਿਜ ਨੂੰ ਕੈਲੀਫੋਰਨੀਆ ਤੋਂ ਜੁੜ ਗਏ ਨੇ ਸਾਡੇ ਨਾਲ। ਚੀਮਾ ਸਾਹਿਬ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
1: ਜੀ ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੁਹਾਡਾ ਬਹੁਤ ਰਹੀ ਆ, ਧੰਨਵਾਦੀ ਆ ਕਿ ਸਾਡੀ ਜਿਹੜੀ ਸੋਚ ਆ ਉਹਨੂੰ ਤੁਸੀਂ ਦੁਨੀਆਂ ਦੇ ਹਰ ਕੋਨੇ ਦੇ ਜਿਹੜਾ ਵੀ ਸੱਜਣ ਪ੍ਰਵਾਦ ਰੇਡੀਓ .com ਨੂੰ ਸੁਣਨਾ ਚਾਹੁੰਦਾ ਆ ਉਹਦੇ ਕੋਲ ਇਹ ਇਨਫੋਰਮੇਸ਼ਨ ਪਹੁੰਚ ਸਕਦੀ ਆ। ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਹੈਗੇ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਵਾਕ ਸਾਹਿਬ, ਅੱਜ ਕੱਲ ਜਿਹੜਾ ਮਸਲਾ ਚੱਲ ਰਿਹਾ, ਮੇਰੀ ਆਵਾਜ਼ ਆ ਰਹੀ ਜੀ?
0: ਬਿਲਕੁਲ ਕਲੀਅਰ।
1: ਤੇ ਮਸਲਾ ਇਸ ਤਰ੍ਹਾਂ ਕਾਕਸਾ ਜੀ, ਇਜ਼ਰਾਈਲ ਤੇ ਅਮਰੀਕਾ ਦੁਆਰਾ ਇਰਾਨ ਉੱਪਰ ਕੀਤਾ ਗਿਆ ਹਮਲਾ ਜਿਹੜਾ ਸਾਰੀ ਦੁਨੀਆਂ ਦੇ ਲੋਕਾਂ ਨੂੰ ਮਹਿੰਗਾ ਪੈ ਰਿਹਾ
0: ਜੀ। ਬਿਲਕੁਲ, ਤੇਲ ਕਿੱਥੇ
1: ਕਿਉਂਕਿ ਤੇਲ ਤੇ LNG ਜਿਹਨੂੰ ਕਹਿੰਦੇ ਆ, ਲਿਕੁਇਡ ਨੈਚੁਰਲ ਗੈਸ ਜਿਹਨੂੰ ਕਹਿੰਦੇ ਆ ਕਾਕਸਾ ਜੀ, ਉਹਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋ ਚੁੱਕਾ ਹੈ। ਕਈ ਦੇਸ਼ਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਆ ਉਹ 4 ਗੁਣਾ ਵੱਧ ਚੁੱਕੀਆਂ ਕਾਕ ਸਾਹਿਬ ਜੀ। ਕਈਆਂ ਦੇਸ਼ਾਂ ਦੇ ਵਿੱਚ ਜਿਹੜੀ ਉਹ ਯੂਰੋਪੀਅਨ ਕੰਟਰੀਆਂ ਜਿਹੜੇ ਸਾਰੇ ਉੱਥੇ ਲੀਟਰ ਚੱਲਦੇ ਆ ਨਾ, ਤੇ ਉਹ ਕਈ ਦੇਸ਼ਾਂ ਦੇ ਵਿੱਚ ਜਿਹੜਾ $2 ਨੂੰ ਲੀਟਰ ਸੀਗਾ ਉਹ $8 ਨੂੰ ਲੀਟਰ ਤਿੱਕਰ ਜਿਹੜੀ ਆ ਉਹ ਤੇਲ ਪਹੁੰਚ ਗਿਆ ਆ। ਸੋ ਬਹੁਤ ਮਹਿੰਗਾਈ ਆ, ਤੇ ਇਹਦੇ ਨਾਲ ਕਾਕ ਸਾਹਿਬ ਜੀ ਬਹੁਤ ਸਾਰੇ ਦੇਸ਼ਾਂ ਨੂੰ ਬਹੁਤ ਘਾਟਾ ਪੈ ਰਿਹਾ, ਔਰ ਉਹਦੇ ਨਾਲ ਪਰਜਾ ਆ ਜਿਹੜੀ ਉਹ ਪੀੜੀ ਜਾ ਰਹੀ ਆ, ਤੇ ਉਹਨਾਂ ਨੂੰ ਵਿਚਾਰਿਆਂ ਨੂੰ ਜਿਹਨੇ ਦੇਖੋ ਕਾਕਸ਼ਾ ਜੀ $2 ਦੀ ਗੈਲਨ ਆਉਂਦੀ ਸੀ, ਉਹ $6 ਹੋਰ ਕੰਮ ਕਰਨ ਵਾਸਤੇ, ਰੋਟੀ ਖਾਣ ਵਾਸਤੇ ਉਹਦੇ ਵਾਸਤੇ ਵੱਧਦੇ ਸੀਗੇ, ਉਹ ਹੁਣ ਸਾਰੇ ਇੱਧਰ ਜਾਣ ਲੱਗ ਪਏ ਆ। ਤੇ ਇਹ ਕਾਕਸ਼ਾ ਜੀ ਹੈਗੀ ਤਾਂ ਸਾਰੀ ਗਿਣੀ ਮਿਣੀ ਸਾਜਿਸ਼ ਆ ਲੋਕਾਂ ਨੂੰ ਗਰੀਬ ਕਰਨਾ, ਤੇ ਜਿਹੜੇ ਪਹਿਲਾਂ ਗਰੀਬ ਮੁਲਕ ਆ ਉਹਨਾਂ ਨੂੰ ਥੱਲੇ ਲਾ ਲੈਣਾ, ਤੇ ਕੋਈ ਮਗਰਵਾਣੀ ਜਾ ਕੇ ਉਹਨਾਂ ਨੂੰ ਢਾ ਲੈਣਾ ਤੇ ਦੱਬ ਲੈਣਾ ਤੇ ਕੁਚਲ ਦੇਣਾ। ਸੋ ਇਹ ਮਸਲਾ ਜਿਹੜਾ ਇੰਨਾ ਸੁਧਾਰਨ ਨਹੀਂ ਜਿੰਨਾ ਪਰਜਾ ਦੇ ਸਾਹਮਣੇ ਦਿੱਤਾ ਜਾਂਦਾ ਆ, ਇਦੋਂ ਬਹੁਤ ਜ਼ਿਆਦਾ ਗੁੰਝਲਦਾਰ ਇਹ ਜਿਹੜੀਆਂ ਸਕੀਮਾਂ ਗੌਰਮੈਂਟ ਦੀਆਂ ਚੱਲਦੀਆਂ ਆ। ਤੇ ਇਹਦੇ ਵਿੱਚ ਕਾਕ ਸਾਹਿਬ ਜੀ ਕੁਝ ਦੇਸ਼ਾਂ ਨੂੰ ਬਹੁਤ ਫਾਇਦਾ ਵੀ ਹੋ ਰਿਹਾ ਹੈ, ਚੋਖੀ ਕਮਾਈ ਵੀ ਹੋ ਰਹੀ ਆ। ਉਹ ਕਾਕ ਸਾਹਿਬ ਜਿਨ੍ਹਾਂ ਵਿੱਚ ਅਮਰੀਕਾ ਸਭ ਤੋਂ ਅੱਗੇ ਆ। ਸੋ ਇੱਥੇ ਦੇਖੋ ਫਰੈਜਨੋ ਵਿੱਚ ਗੈਸ ਆ ਜਿਹੜੀ ਕਾਕ ਸਾਹਿਬ ਜੀ $5.29 ਨੂੰ ਮੈਂ ਅੱਜ ਦੇਖ ਕੇ ਆਇਆ, $5.29 ਨੂੰ ਗੈਲਨ,
0: ਸਾਡੇ 385 ਦੀ ਹੋਈ ਹੈ ਜੀ, ਉਹ ਵੀ ਅਸੀਂ ਸਿਰ ਫੜ ਕੇ ਬਹਿ ਗਏ ਆ, ਇਕਦਮ ਵੱਧ ਗਈ ਹੈ ਜੀ।
1: ਹਾਂਜੀ, ਤੇ ਬਹੁਤ ਮਹਿੰਗੀ ਹੋ ਗਈ ਆ, $5.29 ਕਾਕ ਸਾਹਿਬ ਜੀ, ਬਹੁਤ ਜ਼ਿਆਦਾ ਵਧੀਆ। ਇਹ ਅਗਲੇ 5-7-10 ਦਿਨ ਜੇ ਇਸੇ ਤਰ੍ਹਾਂ ਰਿਹਾ $6 ਨੂੰ ਪਹੁੰਚ ਜਾਣੀ ਗੈਲਨ।
0: ਬਿਲਕੁਲ। ਅੱਛਾ, ਮੈਨੂੰ ਚੀਮਾ ਸਾਹਿਬ ਕਿ ਜਿਹੜਾ ਬੈਲਰ ਦਾ ਪ੍ਰਾਈਸ ਤੇ ਹਜੇ ਤੱਕ ਮੈਨੂੰ ਲੱਗਦਾ ਕੋਈ ਜ਼ਿਆਦਾ ਵਧਿਆ ਨੀ, $100 ਦੇ ਨੇੜੇ ਹੀ ਆ।
1: ਹਾਂਜੀ ਹਾਂਜੀ, ਉਹ ਪਿੱਛੋਂ ਨੀ ਵਾਧਾ ਹੁੰਦਾ, ਇਹ ਸਾਰਾ ਜਿਹੜਾ
0: ਕੰਟਰੀਆਂ ਕਮਾ ਰਹੀਆਂ ਪੈਸੇ, ਫਿਰ ਟੈਕਸ ਲਾ ਕੇ ਉਹਦੇ ਤੇ ਕਮਾਈਆਂ ਹੋ ਰਹੀਆਂ, ਤੇ ਫਿਰ ਇਹਦਾ ਕੀ ਇਹਦਾ ਰਿਜ਼ਲਟ, ਲੋਕੀ ਕੀ ਸੋਚਦੇ ਇਹਦੇ ਬਾਰੇ, ਮੈਨੂੰ ਤਾਂ ਸਮਝ ਤੋਂ ਬਾਹਰ ਆ ਜੀ।
1: ਦੇਖੋ ਖਾਕ ਸਾਹਿਬ ਜੀ, ਜਿਹੜੀ ਆ ਪਰਜਾ ਆ ਉਹ ਥੋੜਾ ਵਿਚਾਰਤਾ ਇੱਦਾਂ ਦਬੂ ਕੁਟੂ ਰੋ ਰਾ ਕੇ ਕਰਦੇ ਰਹਿੰਦੇ ਆ ਵੀ ਚੱਲ ਕੋਈ ਨਾ ਹੁਣ ਸਸਤੀ ਹੋ ਜਾਓ ਕੱਲ ਨੂੰ ਪਰਸੋਂ, ਇਸੇ ਤਰ੍ਹਾਂ ਕਰਕੇ ਉਹ ਕਰਦੇ ਰਹਿੰਦੇ ਆ। ਪਰ ਇਹਦੇ ਵਿੱਚ ਇਹਨੂੰ ਜਿਹੜੇ ਵਧਾਉਣ ਵਾਲੇ ਆ ਉਹ ਆਮ ਕਰਕੇ ਰਿਟੇਲਰ ਹੁੰਦੇ ਆ, ਜਿਹੜੇ ਗੈਸ ਸਟੇਸ਼ਨ ਆ ਜਿਹਨਾਂ ਦੇ ਹਨਾ, ਉਹ ਕਰਦੇ ਆ, ਉਹ ਜ਼ਿਆਦਾ ਚੱਕ ਦਿੰਦੇ ਆ ਪਹਿਲਾਂ ਹੀ। ਅੱਛਾ, ਉਹਦੇ ਵਿੱਚ ਡਾਕਟਰ ਸਾਹਿਬ ਜੀ ਹੁਣ ਜਿਹੜਾ ਮਸਲਾ ਆ ਇਹ ਅਮਰੀਕਾ ਦਾ ਜਿਹੜਾ ਸਿਸਟਮ ਹੈ ਨਾ ਇੰਨਾ ਗੁੰਝਲਦਾਰ ਬਣਾਇਆ ਆ। ਦੇਖੋ ਹੁਣ ਜੇ ਜਿਹੜੀ ਆ ਜਿਹੜਾ ਸੇਲਸ ਟੈਕਸ ਪੈਣਾ ਨਾ ਗੈਲਨ ਦੇ ਉੱਪਰ, ਉਹ ਹੁਣ ਗੌਰਮੈਂਟ, ਜੇ ਤਾਂ ਗੌਰਮੈਂਟ ਨੂੰ ਉਹਦੇ ਚੋਂ ਪ੍ਰੋਫਿਟ ਨਾ ਮਿਲਦਾ ਹੋਵੇ ਫੇਰ ਤਾਂ ਉਹ ਕਹੇ ਭਾਈ ਤੁਸੀਂ ਇਹਨੂੰ ਇਥੇ ਕੰਟਰੋਲ ਕਰੋ, ਕਿਉਂਕਿ ਜਿੰਨੀ ਪ੍ਰਾਈਸ ਗੈਸ ਪੰਪ ਵਾਲਾ ਜਾਂ ਹੋਰ ਕੋਈ ਵੀ ਜਿਹਦੇ ਪੈਟਰੋਲੀਅਮ ਗੈਸ ਸਟੇਸ਼ਨ ਹੈਗੇ ਆ ਉਹ ਜਿੰਨੀ ਪ੍ਰਾਈਸ ਚੱਕੂਗਾ ਉਹ ਚ ਗੌਰਮੈਂਟ ਨੂੰ ਵੀ ਉਨੀ ਵੱਧ ਜਾਣਾ ਨਾ।
0: ਬਿਲਕੁਲ।
1: ਤੇ ਇਸ ਕਰਕੇ ਗੌਰਮੈਂਟ ਕਹਿੰਦੀ ਕੋਈ ਨਾ ਸਾਨੂੰ ਵੀ ਵੱਧ ਆਈ ਜਾਂਦਾ ਆਰਾਮ ਨਾਲ, ਚੁੱਪ ਕਰਕੇ ਇਹਨਾਂ ਨੂੰ ਲੁੱਟ ਹੋਈ ਜਾਂਦੇ ਹੋ ਤੇ ਆਪ ਆਰਾਮ ਨਾਲ ਬੈਠੇ ਰਹੋ, ਬਹੁਤਾ ਰੌਲਾ ਪਾਉਣ ਲੱਗਣਗੇ ਫੇਰ ਆਪਾਂ ਘਟਾ ਦੇਵਾਂਗੇ ਥੋੜੀ ਜਿਹੀ।
0: ਰੌਲਾ ਕਿਵੇਂ ਪਾਉਣਾ, ਲੋਕੀ ਪਵਾ ਕੇ ਦੁੱਗ ਗਾਲਾਂ ਕੱਢ ਕੇ ਮੂੰਹ ਦੇ ਵਿੱਚ ਹੀ ਖਾਣ।
1: ਬਿਲਕੁਲ
0: ਬਿਲਕੁਲ,
1: ਘੰਟਾ ਅਗਲਾ ਕਹਿੰਦਾ ਯਾਰ 2 ਘੰਟੇ ਹੋਰ ਮਾਲਕ ਦੀ ਮਿਹਨਤ ਕਰ ਲਵਾਂਗੇ, 2 ਘੰਟੇ ਹੋਰ ਲਵਾ ਲਾ ਓਵਰ ਟਾਈਮ ਨਾ ਦੇਈ, ਤੇ ਚਲੋ ਇਸ ਤਰ੍ਹਾਂ ਜਿਹੜਾ ਉਹ ਸਿਲਸਿਲਾ ਚੱਲਦਾ ਰਹਿੰਦਾ ਹੈ। ਤੇ ਇਹ ਖਾਕ ਸਾਹਿਬ ਜੀ $5.29 ਜਿਹੜੀ ਗੈਸ ਦੀ ਪ੍ਰਾਈਸ ਦਿੱਤੀ ਹੈ, ਇਹ ਸਾਰੇ ਫਰਿਜਨੋ ਚੋਂ ਸਸਤੀ ਗੈਸ ਇੱਥੇ ਹੁੰਦੀ ਹੈ 76 ਸਟੇਸ਼ਨ ਇੱਥੇ ਹੈਗਾ ਸਾਡੇ ਕੋਲ ਇਹ ਕਾਸਕੋ ਦੇ ਬਰਾਬਰ ਰੱਖਦਾ ਆਮ ਕਰਕੇ ਗੈਸ ਤੇ ਇਹ ਹੈਗਾ ਵੀ ਉਹਨਾਂ ਕਿਸੇ ਦੇਸ਼ਾਂ ਦਾ ਅਰਬੀ ਅਰਬੀ ਦੇਸ਼ਾਂ ਚੋਂ ਪਤਾ ਨੀ ਕਿਹੜਿਆਂ ਚੋਂ ਆ ਤੇ ਇਹਦੇ ਬਹੁਤ ਵੱਡੇ ਕਿੰਨੇ ਗੈਸ ਸਟੇਸ਼ਨ ਹੈ ਇਹਦੇ ਇੱਕ ਨੀ ਹੈਗਾ ਤੇ ਇਹਦੇ ਟਰੱਕ ਸਟੋਪ ਵੀ ਹੈਗੇ ਸੋ ਇਹਦੀ ਗੈਸ ਬਹੁਤ ਸਸਤੀ ਹੁੰਦੀ ਹੈ ਸੋ ਇਹਦੀ ਵੀ ਗੈਸ ਹੈ ਜਿਹੜੀ ਪੰਜ ਡਾਲਰ 30 ਸੈਂਟ ਨੂੰ ਇਹ ਬਹੁਤ ਜ਼ਿਆਦਾ ਆ ਤੇ ਦੂਸਰੇ ਪਾਸੇ ਖੱਕ ਸਾਹਿਬ ਜੀ ਹੁਣ ਦੇਖੋ ਇੱਕ ਪਾਸੇ ਤਾਂ ਲੋਕ ਤਾਂ ਜਿਹੜੇ ਪੀੜੇ ਜਾ ਰਹੇ ਆ ਦੂਸਰੇ ਪਾਸੇ ਕੀ ਹੋ ਰਿਹਾ ਕਿ ਅਮਰੀਕਾ ਦਾ ਜਿਹੜਾ ਕਰੂਡ ਆਇਲ ਹੈ ਖੱਕ ਸਾਹਿਬ ਜੀ ਉਹਦੀ ਜਿਹੜੀ ਕੀਮਤ ਆ ਕਰੂਡ ਆਇਲ ਦੀ ਕੀਮਤ ਆ ਜਿਹੜੀ 45% ਜਾਣੀ ਕਿ ਆਲਮੋਸਟ ਦੁੱਗਣੀ ਹੋ ਗਈ ਆ 45% ਜਿਹੜੀ ਆ ਉਹਦੇ ਵਿੱਚ ਵਾਧਾ ਹੋਇਆ ਤੇ ਹੁਣ ਉਹਨਾਂ ਨੇ ਕਾਹਨੂੰ ਰੌਲਾ ਪਾਉਣਾ ਉਹਨਾਂ ਨੇ ਉਹ ਤਾਂ ਗਵਰਨਮੈਂਟ ਨੂੰ ਜਾ ਕੇ ਹੋਰ ਕਹਿੰਦੇ ਆ ਚੱਕ ਹੋਰ ਲੈ ਲਾ ਪੈਸੇ ਕੋਈ ਨਾ ਤੂੰ ਇੰਨੇ ਹੋਰ ਰੱਖ ਇਧਰੋਂ ਤੇ ਸਾਨੂੰ ਥੋੜਾ ਜਿਹਾ ਵੱਧ ਲੈਣ ਦੇ ਪੈਸੇ ਸੋ ਖਰਚਾ ਜੀ ਰੌਲਾ ਆ ਜਿਹੜਾ ਉਹ ਇਸ ਗੱਲ ਦਾ ਆ ਇਹਨਾਂ ਨੂੰ ਪ੍ਰੋਫਿਟ ਆ ਜਿਹੜਾ ਕੰਪਨੀਆਂ ਨੂੰ ਬਹੁਤ ਹੁੰਦਾ ਪਏ ਵੱਡੀਆਂ ਕੰਪਨੀਆਂ ਜਿਹੜੀਆਂ ਤੇ ਇਹ ਸੀਗੀ ਕੱਖ ਸਾਹਿਬ ਜੀ ਇਹਦੀ ਖਬਰ ਗੈਸ ਦੀ ਤੇ ਇੱਕ ਅਗਲੀ ਨਿਊਜ਼ ਆ ਜਿਹੜੀ ਆਪਣੇ ਕੋਲ ਕੱਖ ਸਾਹਿਬ ਜੀ ਏਪੀ ਦੀ ਨਿਊਜ਼ ਹੈਗੀ ਆ ਉਹ ਤੇ ਉਹਦੇ ਅਨੁਸਾਰ ਟਰੰਪ ਅਤੇ ਨੇਤਾਨਯਾਹੂ ਨੇ ਰਲ ਕੇ ਇਰਾਨ ਨੂੰ ਢਾ ਢੇਰੀ ਕਰਨ ਦੇ ਮਾਮਲੇ ਵਿਚ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਾ ਲਿਆ
0: ਬਿਲਕੁਲ ਕੋਈ ਸ਼ੱਕ ਨਹੀਂ
1: ਖਾਸ ਕਰਕੇ ਨੇਤਾਨਯਾਹੂ ਨੇ ਕਿਉਂਕਿ ਇਜ਼ਰਾਇਲ ਅਤੇ ਅਮਰੀਕਾ ਨੇ ਸੋਚਿਆ ਸੀ ਕਿ ਅਸੀਂ ਦੋਨੋਂ ਹੀ ਫੌਜੀ ਤੌਰ ਤੇ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਹਾਂ ਕਿਉਂਕਿ ਇਧਰੋਂ ਅਮਰੀਕਾ ਤੇ ਉਹ ਆਸੇ ਪਾਸੇ ਦੇ ਜਿਹੜੇ ਦੇਸ਼ ਆ ਉਧਰੋਂ ਇਜ਼ਰਾਇਲ ਵੀ ਤੁਹਾਨੂੰ ਪਤਾ ਵੀ ਉਹਦੇ ਕੋਲ ਐਟਮ ਬੰਬ ਵੀ ਹੈਗੇ ਆ ਤੇ ਉਹਦੇ ਉਹਨੂੰ ਯੂਰਪ ਵੀ ਹਥਿਆਰ ਦੇ ਦਿੰਦਾ ਉਹਨੂੰ ਅਮਰੀਕਾ ਵੀ ਦੇ ਦਿੰਦਾ ਸੋ ਉਹ ਵੀ ਆਪਣੇ ਆਪ ਨੂੰ ਸ਼ਕਤੀਸ਼ਾਲੀ ਦੇਸ਼ਾਂ ਦੇ ਵਿਚ ਗਿਣਦਾ ਆ ਫੌਜੀ ਤੌਰ ਦੇ ਉੱਤੇ ਸੋ ਇਹਨਾਂ ਨੇ ਰਲ ਕੇ ਖੱਟ ਸਾਹਿਬ ਜੀ ਇੱਕ ਹਫ਼ਤੇ ਇਹਨਾਂ ਨੇ ਸੋਚਿਆ ਸੀਗਾ ਵੀ ਚਲੋ ਆਪਾਂ ਇਹਨਾਂ ਨੂੰ ਜਾ ਕੇ ਢਾ ਲੈਂਦੇ ਹਾਂ ਇਰਾਨ ਤੇ ਇਹਨਾਂ ਦੀ ਪਹਿਲੇ ਜਦੋਂ ਉਹ ਹਮਲਾ ਹੋਇਆ ਪਹਿਲੇ ਦਿਨ ਅਸੀਂ ਤਾਂ ਗਏ ਤੇ ਆਏ ਬਸ ਹਫ਼ਤੇ ਦੀ ਗੱਲ ਆ ਸਾਰੀ ਪਹਿਲਾਂ ਤਾਂ ਕਹਿੰਦੇ ਸੀ ਅਸੀਂ 5-7 ਦਿਨਾਂ ਚ ਕੰਮ ਕਰ ਦੇਣਾ ਪਰ ਉੱਥੇ ਜਾ ਕੇ ਫਿਰ ਅਲਜ ਗਏ ਤੇ ਅਲਜ ਗਏ ਤੇ ਹੁਣ ਖੱਕ ਸਾਹਿਬ ਜੀ ਕਈਆਂ ਪਾਸਿਆਂ ਤੋਂ ਲੱਗ ਰਿਹਾ ਵੀ ਇਹ ਖਹਿੜਾ ਛਡਾਉਣਾ ਚਾਹੁੰਦੇ ਆ ਤੇ ਉਹ ਜਿਹੜਾ ਇਰਾਨ ਆ ਉਹ ਖਹਿੜਾ ਜਿਹੜਾ ਉਹ ਛੱਡਦਾ ਨੀ ਤੇ ਇਹਨਾਂ ਦੀ ਸਕੀਮ ਸੀ ਕਿ ਅਸੀਂ ਗਏ ਤੇ ਤੇਲ ਲੁੱਟ ਕੇ ਲਿਆਏ ਤੇ ਇੱਛਾ ਕਰਾਂਗੇ ਪਰ ਉਹ ਗੱਲ ਬਣੀ ਨੀ ਤੇ ਉਹਦੇ ਨਾਲ ਫਿਰ ਖੱਕ ਸਾਹਿਬ ਜੀ ਇਰਾਨ ਤੇ ਅਮਰੀਕਾ ਜਿਹੜਾ ਉਹ ਇਰਾਨ ਦੀ ਫੌਜੀ ਤਾਕਤ ਅਤੇ ਆਪਣੀ ਕਮਜ਼ੋਰੀ ਦਾ ਅੰਦਾਜ਼ਾ ਜਿਹੜਾ ਸੀ ਉਹ ਗਲਤ ਲਾ ਰਿਹਾ ਸੀ ਇਹਨਾਂ ਦੋਨਾਂ ਦੇਸ਼ਾਂ ਨੂੰ ਅਮਰੀਕਾ ਨੂੰ ਤੇ ਇਜ਼ਰਾਇਲ ਨੂੰ ਦੋਨਾਂ ਨੂੰ ਆਪਣੀ ਫੌਜ ਤੇ ਬਹੁਤ ਮਾਣ ਸੀਗਾ ਤੇ ਉਹਨੂੰ ਉਹ ਸਮਝਦੇ ਸੀ ਕਿ ਐਵੀਂ ਮਾੜਾ ਧੀੜਾ ਇਹਦੇ ਅਸੀਂ ਜਾ ਕੇ 4 ਬੰਬ ਮਾਰਨੇ ਅਤੇ ਢਾਰਨੇ ਪਰ ਇਹਨਾਂ ਨੇ ਅੰਦਾਜ਼ਾ ਜਿਹੜਾ ਉਹ ਗਲਤ ਲਾ ਲਿਆ
0: ਗਲਤ ਲੱਗ ਗਿਆ ਬਿਲਕੁਲ
1: ਹਾਂਜੀ ਤੇ ਪਿਛਲੇ ਕੁਛ ਦਿਨਾਂ ਤੋਂ ਇਰਾਨ ਨੇ ਜਿਹੜਾ ਹੈਗਾ ਸਟੇਟ ਆਫ ਹਰਮੂਜ਼ ਆ ਖੱਕ ਸਾਹਿਬ ਜੀ ਉਹਨੂੰ ਕੰਪਲੀਟਲੀ ਬੰਦ ਕਰ ਦਿੱਤਾ ਔਰ ਉਹਨਾਂ ਨੇ ਬੰਦ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਇਹਦੇ ਵਿਚ ਵੀ 1 ਲੀਟਰ ਵੀ ਤੇਲ ਆ ਜਿਹੜਾ ਉਹ ਲੰਘਣ ਨਹੀਂ ਦੇਣਾ ਔਰ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ ਉਸੇ ਤਰ੍ਹਾਂ ਕਰ ਦਿੱਤਾ ਉਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਔਰ ਅਜੇ ਤਿੱਕਰ ਵੀ ਜਿਹੜੇ ਕਹਿੰਦੇ ਸਾਡੇ ਦੇਸ਼ ਨਾਲ ਜੁੜੇ ਹੋਏ ਆ ਜਿਹੜੇ ਇਹ ਇਹਨਾਂ ਦਾ ਪੱਖ ਨਹੀਂ ਲੈ ਰਹੇ ਉਹ ਤੁਸੀਂ ਆ ਜਾਓ ਤੇਲ ਲੈ ਜਾਓ ਅਸੀਂ ਕੁਛ ਨਹੀਂ ਕਹਿਣਾ ਤੁਹਾਨੂੰ ਤੇ ਇਹਦੇ ਨਾਲ ਹੁਣ ਖੱਕ ਸਾਹਿਬ ਜੀ ਉਹ ਜਿਹੜੀ ਸਟੇਟ ਆਫ ਹਰਮੂਜ਼ ਹੈ ਉਹ ਤਾਂ ਬਿਲਕੁਲ ਬੰਦ ਕਰ ਦਿੱਤੀ ਹੈ ਟੋਪੀ ਉਹਦੇ ਵਿਚ ਵੀ ਕੁਛ ਨਹੀਂ ਲੰਘਣ ਨਹੀਂ ਦੇ ਰਹੇ ਤੇ ਇਹਦੇ ਵਿਚ ਹੁਣ ਕੀ ਹੈ ਖੱਕ ਸਾਹਿਬ ਜੀ ਇਹਦੇ ਵਿਚੋਂ ਜਿਹੜਾ ਉਹਨਾਂ ਨੇ ਸਾਰਾ ਬੰਦ ਕਰਨ ਦੇ ਉਪਰੰਤ ਕੀ ਕੀਤਾ ਆਪਣੇ ਦੋਸਤਾਂ ਨੂੰ ਨਹੀਂ ਰੋਕਾਂਗੇ ਉਹਨਾਂ ਨੇ ਕਿਹਾ ਤੇ ਇਰਾਨ ਆਪਣੇ ਵਾਅਦਿਆਂ ਤੇ ਪੂਰਾ ਉਤਰ ਚੁੱਕਾ ਹੈ ਅਤੇ ਸਾਰੀ ਦੁਨੀਆ ਦੀ ਮਾਲੀ ਹਾਲਤ ਹੈ ਜਿਹੜੀ ਖੱਕ ਸਾਹਿਬ ਜੀ ਉਹਨੂੰ ਝੰਜੋੜ ਕੇ ਰੱਖ ਦਿੱਤਾ ਇਰਾਨ ਨੇ ਹੁਣ ਜਿਹੜੇ ਸਾਰੇ ਦੂਸਰੇ ਮੁਲਕ ਹੈ ਉਹ ਵੀ ਖੱਕ ਸਾਹਿਬ ਜੀ ਅਮਰੀਕਾ ਤੇ ਇਜ਼ਰਾਇਲ ਦੇ ਖਿਲਾਫ਼ ਹੋ ਕੇ ਇਹਨੂੰ ਕਹਿ ਰਹੇ ਆ ਕਿ ਬੰਦ ਕਰ ਇਹ ਅਸੀਂ ਤਾਂ ਭੁੱਖੇ ਮਰ ਜਾਂਗੇ ਠੀਕ ਹੈ ਕਿ ਨਹੀਂ
0: ਬਿਲਕੁਲ
1: ਸੋ ਇਹ ਮਸਲਾ ਉੱਥੇ ਪੈਦਾ ਹੋ ਗਿਆ ਤੇ ਇਹਦੇ ਨਾਲ ਇਜ਼ਰਾਇਲ ਨੇ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਨੇਤਾਨਯਾਹੂ ਨੂੰ ਇਸ ਸਮੇਂ ਗੋਡੇ ਟੇਕਣ ਤੇ ਮਜਬੂਰ ਕਰ ਦਿੱਤਾ ਗਿਆ ਅੱਜ ਦੀ ਖਬਰ ਦੇ ਅਨੁਸਾਰ ਖੱਕ ਸਾਹਿਬ ਜੀ ਉਹ ਕਹਿੰਦਾ ਭਈ ਇਰਾਨ ਨੂੰ ਉਹ ਸਿੱਧਾ ਮਿੰਤ ਕਰਕੇ ਕਹਿੰਦਾ ਭਈ ਮੈਂ ਤੇਰੇ ਤੇਲ ਦੇ ਦੂਜਿਆਂ ਤੇ ਹਮਲਾ ਨਹੀਂ ਕਰਦਾ ਤੇ ਤੂੰ ਇਹਨਾਂ ਮੁਲਕਾਂ ਤੇ ਨਾ ਕਰ ਤੇ ਨਾ ਮੇਰੇ ਤੇ ਕਰ ਇਹ ਨੇਤਾਨਯਾਹੂ ਜਿੱਦਾਂ ਆਪਾਂ ਭੀਖ ਮੰਗਦੇ ਹੁੰਦੇ ਆ ਇਸ ਲਈ
0: ਗੋਡੇ ਟੇਕ ਕੇ ਬੰਦਾ ਮਿੰਤ ਨਹੀਂ ਕਰਦਾ ਹੁੰਦਾ
1: ਹਾਂਜੀ ਹਾਂਜੀ ਉਹ ਹਾਲਾਤ ਆ ਜਿਹੜੇ ਇੱਥੇ ਪਹੁੰਚ ਗਏ ਆ ਤੇ ਹੁਣ ਇਹ ਖੱਕ ਸਾਹਿਬ ਜੀ ਜਿਹੜਾ ਬਹੁਤਾ ਜਿਆਦਾ ਇਹ ਮਸਲਾ ਵਿਗੜਿਆ ਆ ਉਹ ਇਥੋਂ ਵਿਗੜਿਆ ਕਿ ਜਿਹੜਾ ਇਜ਼ਰਾਇਲ ਨੇ ਇਹਦਾ ਨਾਂ ਹੈਗਾ ਜਗ੍ਹਾ ਦਾ ਸਾਊਥ ਪਾਰਸ ਇਹਨੂੰ ਕਹਿੰਦੇ ਆ ਇਹ ਨਾ ਇਹਦੀ ਇੱਥੇ ਮੇਰੇ ਕੋਲ ਉਹ ਲਿਖਿਆ ਵੀ ਆ ਫੀਲਡ ਦਾ ਇਲਾਕਾ ਕਿੰਨਾ ਕਿਆ, ਕਾਫੀ ਵੱਡਾ ਇਲਾਕਾ ਆ ਇਹ, ਕੋਈ 3700 ਜਿਹੜਾ 9700 ਯਾਨੀ ਕਿ 9700 ਸਕੁਏਅਰ ਕਿਲੋਮੀਟਰ ਆ ਜਿਹੜਾ ਇਹ ਇਲਾਕਾ ਹੈਗਾ, ਤੇ ਜੇ ਮੀਲਾਂ ਚ ਬਣਾਈਏ ਤਾਂ ਆਪਾਂ 3700 ਸਕੁਏਅਰ ਮਾਈਲ ਦਾ ਇਹ ਏਰੀਆ ਹੈਗਾ ਆ। ਤੇ ਇੱਥੇ ਖੱਕ ਸਾਹਿਬ ਜੀ ਦੋਨੇ ਕੰਟਰੀ ਆ ਜਿਹੜੇ, ਇੱਕ ਇਰਾਨ ਤੇ ਦੂਸਰਾ ਕਟਰ, ਇਹ ਦੋਨਾਂ ਕੰਟਰੀਆਂ ਦਾ ਇਹਦੇ ਤੇ ਕੰਟਰੋਲ ਆ, ਜਿਹਦੇ ਵਿਚੋਂ 3700 ਜਿਹੜਾ ਉਹ ਕਟਰ ਦੇ ਹਿੱਸੇ ਦੇ ਵਿਚ ਇਲਾਕਾ ਆ, ਤੇ ਜਿਹੜਾ 6000 ਸਕੁਏਅਰ ਕਿਲੋਮੀਟਰ ਆ ਉਹ ਹੈਗਾ ਇਰਾਨ ਦਾ ਇਲਾਕਾ। ਇੱਥੇ ਸਾਰੇ ਦੇ ਵਿਚ ਆ ਜਿਹੜੀ ਉਹ ਗੈਸ ਬਹੁਤ ਆ, ਜਿਹੜੀ ਆਹ ਜਿਹਨੂੰ ਆਹ ਕੀ ਕਹਿੰਦੇ ਲਿਕੁਇਫਾਈਡ ਨੈਚੁਰਲ ਗੈਸ LNG ਆਮ ਕਰਕੇ ਉਹਨੂੰ ਕਹਿ ਦਿੰਦੇ ਆ ਨਾ ਛੋਟਾ। ਹਾਂਜੀ, ਤੇ ਇੱਥੇ ਖੱਕ ਸਾਹਿਬ ਜੀ 51 ਟ੍ਰਿਲੀਅਨ ਕਿਊਬਿਕ ਮੀਟਰ ਜਿਹੜੀ ਆ ਉਹ ਗੈਸ ਆ, ਤੇ ਇਹਦੇ ਤੋਂ 8000 ਜਿਹੜੀ ਆ ਉਹ ਟ੍ਰਿਲੀਅਨ ਜਿਹੜੀ ਆ ਉਹ ਹੈਗੀ ਆ ਇਹਦੀ ਫੁੱਟਾਂ ਦੇ ਵਿਚ ਜੇ ਆਪਾਂ ਗਿਣੀਏ ਤਾਂ ਸਕੁਏਅਰ ਫੁੱਟੇਜ। ਤੇ ਜੇ ਇਹਨੂੰ ਖੱਕ ਸਾਹਿਬ ਜੀ ਦੇਖੋ ਗੈਸ ਹੁੰਦੀ ਆ ਨਾ ਜਿਹੜੀ ਇਹ ਆਪਣੀ ਘਰਾਂ ਚ ਆਪਾਂ ਬਾਲਦੇ ਗੈਸ, ਇਹਦੇ ਵੀ ਕਈ ਇਹਨਾਂ ਨੇ ਵੱਖਰੀਆਂ ਵੱਖਰੀਆਂ ਕਿੱਦਾਂ ਆਪਾਂ ਕਹਾਂਗੇ ਕੈਟੇਗੋਰੀਆਂ ਚ ਬਣਾਈ ਹੋਈ ਆ। ਇੱਕ ਇਹ ਜਿਹੜੀ ਨਾ ਉਹ ਠੰਡੀ ਕਰਕੇ ਫਰੀਜ ਕਰਕੇ ਉਹ ਮਤਲਬ ਜਗ੍ਹਾ ਥੋੜੀ ਰੋਕਦੀ ਆ ਨਾ, ਜਿੱਦਾਂ ਆਪਾਂ ਉਹਨੂੰ ਜ਼ਿਆਦਾ ਠੰਡੀ ਕਰ ਲਵਾਂਗੇ ਫਰੀਜ ਕਰ ਲਵਾਂਗੇ, ਉਸ ਤਰ੍ਹਾਂ ਦੀ ਆ ਜਿਹੜੀ ਕੰਡੈਂਸ ਗੈਸ ਆ ਉਹ 50 ਬਿਲੀਅਨ ਢੋਲ ਜਿਹੜੇ ਆ, ਜੇ ਇਹਨੂੰ ਮਤਲਬ ਉਦਾਂ ਫਰੀਜ ਕਰਕੇ ਠੰਡੀ ਕੀਤਾ ਜਾਵੇ ਤਾਂ 50 ਬਿਲੀਅਨ ਢੋਲ ਦੀ ਗੈਸ ਇੱਥੇ ਜਿਹੜੀ ਹੈਗੀ ਆ। ਇਕੱਲੀ ਗੈਸ ਦੀ ਗੱਲ ਕਰਦੇ ਆ ਜਿਹੜੀ ਬਾਲਦੇ ਆ ਆਪਾਂ, ਉਹ ਦੂਜੀ ਗੈਸ ਨੀ ਜਿਹੜੀ ਇਹਦੇ ਗੱਡਲਾ ਵੀ ਹੋਰ ਵੀ ਪੈ ਜਾਂਦਾ, ਜੇ ਇੱਥੇ ਗੈਸ ਕਹਿੰਦੇ ਆ ਤੇ ਉਹ ਜਿਹੜੇ ਇੰਡੀਆ ਵਾਲੇ ਆ ਉਹ ਦੂਜੀ ਗੈਸ ਸਮਝਦੇ ਆ, ਅਸੀਂ ਗੈਸ ਪੈਟਰੋਲ ਕਹਿੰਦੇ ਆ। ਸੋ ਇਸ ਤਰ੍ਹਾਂ ਦਾ ਵੀ ਕਈ ਵਾਰੀ ਗੁੱਸੇ ਚ ਪੈਂਦਾ ਪੈ ਜਾਂਦਾ। ਤੇ ਇਹ ਜਿਹੜੀ ਜਗ੍ਹਾ ਆ ਖੱਕ ਸਾਹਿਬ ਦੀ, ਇਹ ਇਰਾਨ ਆ ਜਿਹੜਾ ਉਹਦੀ ਜਿਹੜੀ ਸਰਹੱਦ ਆ, ਸਰਹੱਦ ਕਾਹਨੂੰ ਆ ਤੱਟ ਆ ਜਿਹੜਾ ਸਮੁੰਦਰ ਦੇ ਨਾਲ ਲੱਗਦੀ ਹੁੰਦੀ ਜਗ੍ਹਾ, ਉਹਨੂੰ ਤੱਟ ਕਹਿ ਦਿੰਦੇ ਆ ਪੰਜਾਬੀ ਦੇ ਵਿਚ, ਕੋਸਟ ਕਹਿ ਦਿੰਦੇ ਅੰਗਰੇਜ਼ੀ ਦੇ ਵਿਚ, ਤੇ ਉਹਦੇ ਤੋਂ ਕੋਈ 105 ਕਿਲੋਮੀਟਰ ਦੀ ਦੂਰੀ ਤੇ ਹੈਗੀ ਆ ਇਹ। ਤੇ ਗਲਫ ਦੇਸ਼ਾਂ ਵਿਚੋਂ ਬਾਹਰ ਜਾ ਰਹੇ ਤੇਲ ਤੇ ਗੈਸ ਇਰਾਨ ਨੇ ਸਟ੍ਰੇਟ ਆਫ ਹਰਮੁਜ਼ ਵਿਚੋਂ ਤਾਂ ਲੰਘਣਾ ਕਰ ਦਿੱਤਾ ਬੰਦ, ਖੱਕ ਸਾਹਿਬ ਜੀ ਉਹ ਪਹਿਲਾਂ ਵੀ ਕਹਿ ਕੇ ਗਏ। ਹੁਣ ਇਹਦੇ ਨਾਲ ਅੱਧੀ ਗੱਲ ਜਿਹੜੀ ਜੁੜਦੀ ਆ ਉਹ ਇਸ ਇਲਾਕੇ ਦੇ ਵਿਚ ਖੱਕ ਸਾਹਿਬ ਜੀ ਜਿਹੜੇ ਦੋ ਦੇਸ਼ ਆ, ਇੱਕ ਸਾਊਦੀ ਅਰਬ ਤੇ ਦੂਜਾ UAE ਆ ਜਿਹੜੇ, ਇਹ ਕੱਲੇ ਦੋਨੇ ਦੇਸ਼ ਆ ਜਿੰਨੇ ਗਲਫ ਕੰਟਰੀ ਆ ਜਾਂ ਅਰਬ ਕੰਟਰੀ ਆ ਜਿੱਥੇ ਤੇਲ ਹੈਗਾ, ਕੱਲੇ ਦੋ ਦੇਸ਼ ਆ ਜਿਨ੍ਹਾਂ ਦੇ ਕੋਲ ਇਹ ਚੋਇਸ ਸੀਗੀ ਕਿ ਉਹ ਸਟ੍ਰੇਟ ਆਫ ਹਰਮੁਜ਼ ਆ ਜਿਹੜੀ ਸਾਊਦੀ ਉਹਨੇ ਇਰਾਨ ਨੇ ਬੰਦ ਕਰ ਦਿੱਤੀ ਆ, ਉਹਦੇ ਤੋਂ ਬਿਨਾਂ ਹੋਰ ਪਾਸੇ ਦੀ ਇਹ ਤੇਲ ਬਾਹਰ ਲਿਜਾ ਸਕਦੇ ਸੀ।
0: ਅੱਛਾ ਜੀ।
1: ਹਾਂ, ਹੁਣ ਜਿਹੜਾ ਸਾਊਦੀ ਅਰਬ ਆ ਉਹ ਤੇਲ ਆ ਜਿਹੜਾ ਉਹ ਪਾਈਪ ਲਾਈਨ ਰਾਹੀ ਜਿਹੜਾ ਰੈਡ ਸੀ ਉਹਦਾ ਲਾਲ ਸਾਗਰ ਜਿਹਨੂੰ ਕਹਿੰਦੇ ਆ ਆਪਾਂ, ਸਾਊਦੀ ਅਰਬ ਆ ਜਿਹੜਾ ਇੱਕ ਪਾਸੇ ਉਧਰ ਰੈਡ ਸੀ ਦੇ ਨਾਲ ਵੀ ਲੱਗਦਾ ਤੇ ਦੂਸਰੇ ਪਾਸੇ ਇਹ ਲੱਗਦਾ ਇਧਰ ਪਰਸ਼ੀਅਨ ਗਲਫ ਦੇ ਨਾਲ। ਸੋ ਇਹ ਉਧਰ ਵੀ ਲਿਜਾ ਸਕਦਾ ਸੀ ਗੈਸ। ਅੱਛਾ, ਉਹ ਜਿਹੜਾ ਉਧਰ ਨੂੰ ਜਾਣ ਵਾਲੀਆਂ ਲਾਈਨਾਂ ਸੀਗੀਆਂ ਜੋ ਵੀ ਜਿਹਨੂੰ ਉਹ ਪ੍ਰਬੰਧ ਕਹਿ ਦਿੰਦੇ ਆ, ਇਨਫਰਾਸਟ੍ਰਕਚਰ ਅੰਗਰੇਜ਼ੀ ਦੇ ਵਿਚ ਕਹਿ ਦਿੰਦੇ ਆ ਖੱਕ ਸਾਹਿਬ ਜੀ, ਉਹ ਇਰਾਨ ਨੇ ਇਹ ਤਾਂ ਕਿ ਸਾਊਦੀ ਅਰਬ ਆ ਜਿਹੜਾ ਉਹ ਰੈਡ ਸੀ ਦੇ ਵਿਚ ਦੀ ਵੀ ਇੱਕ ਤਿਬਕਾ ਗੈਸ ਦਾ ਬਾਹਰ ਨਾ ਦੇਖ ਸਕੇ, ਉਹਨੇ ਉਹ ਸਾਰੀਆਂ ਲਾਈਨਾਂ ਨੂੰ ਤਬਾਹ ਕਰ ਦਿੱਤੀਆਂ।
0: ਅੱਛਾ ਜੀ।
1: ਤੇ ਉਹਦੇ ਨਾਲ ਸਾਊਦੀ ਅਰਬ ਨੂੰ ਜਿਹੜਾ ਬਹੁਤ ਵੱਡਾ ਧੱਕਾ ਲੱਗਾ, ਤੇ ਜਿਹੜਾ UAE ਆ ਉਹ ਜਿੱਥੇ ਨਾ ਉਹ ਇੱਕ ਉਹ ਸਟ੍ਰੇਟ ਆਫ ਹਰਮੁਜ਼ ਆ ਜਿਹੜੀ ਉਹਦੇ ਏਦਾਂ ਇੱਕ ਜਗ੍ਹਾ ਤੇ ਏਦਾਂ ਬਹੁਤ ਤੰਗ ਜਿਹੀ ਜਗ੍ਹਾ ਤੰਤਰ ਜੇ ਅੰਦਰ ਨੂੰ ਚਲੇ ਜਾਂਦੀ ਆ, ਉਹ ਫਿਰ ਮੁੜ ਕੇ ਏਦਾਂ ਮੋੜ ਜਿਹਾ ਪੈਂਦਾ ਆ, ਸ਼ਾਇਦ ਤੁਸੀਂ ਜੇ ਉਹਦਾ ਨਕਸ਼ਾ ਦੇਖਿਆ ਹੋਣਾ। ਤੇ ਉਹ ਉੱਥੇ ਉਹਨੇ ਉਸ ਜਗ੍ਹਾ ਤੇ ਉਹ ਬੰਦ ਕਰ ਦਿੱਤਾ, ਤੇ ਜਿਹੜਾ ਇਹ UAE ਆ ਇਹ ਉਦੋਂ ਲੰਘ ਕੇ ਨਾ ਬਾਹਰਲੇ ਪਾਸੇ ਸਮੁੰਦਰ ਆ ਜਿਹੜਾ ਇੰਡੀਅਨ ਓਸ਼ਨ ਆ ਉਹਦੇ ਵਿਚ ਦੀ ਇਹ ਗੈਸ ਵੇਚ ਸਕਦਾ ਸੀ ਦੂਸਰੇ ਕੰਟਰੀ ਦੇ ਰਾਹੀਂ, ਪਰ ਉਹ ਵੀ ਉਹਨਾਂ ਨੇ ਬੰਦ ਕਰਤਾ। ਸੋ ਕਹਿਣ ਦਾ ਮਤਲਬ ਇਹ ਆ ਭਾਈ ਅਰਬ ਦੇਸ਼ਾਂ ਦੇ ਵਿਚੋਂ ਇੱਕ ਤਿਲਕਾ ਵੀ ਤੇਲ ਦਾ ਬਾਹਰੋਂ ਜਾਣਾ ਬੰਦ ਹੋ ਗਿਆ।
0: ਇਹ ਇਰਾਨ ਨੂੰ ਚੀਮਾ ਸਾਹਿਬ ਇੱਕ ਸੈਕਿੰਡ ਦਿਓ, ਮੈਨੂੰ ਇਰਾਨ ਨੂੰ ਸਮਝ ਆਏ ਨਾ ਸੀ ਕਿ ਖਿਡਾਉਣਾ ਹੀ ਆ, ਦੋ ਮਾਰਾਂਗੇ ਦੋ ਇਧਰ ਮਾਰਾਂਗੇ ਖੋ ਖਾ ਕੇ ਗਾਣਾ ਜਾਵਾਂਗੇ, ਉਹ ਪਰ ਉਹ ਹੋਇਆ ਨਹੀਂ। ਉਹਨਾਂ ਨੂੰ ਇਹਨਾਂ ਨੂੰ ਗਲਤ ਫਹਿਮੀ ਹੋ ਗਈ ਕਿ ਇਰਾਨ ਛੋਟਾ ਜਾਂ ਛੋਟਾ ਜਾਂ ਇਹਦੇ ਕੋਲ ਕਿਹੜੀ ਆਰਮੀ ਆ ਜਾਂ ਇਹਦੇ ਕੋਲ ਕਿਹੜੇ ਜਹਾਜ਼ ਆ, ਅਸੀਂ ਦੋਵਾਂ ਦਿਨਾਂ ਚ ਘੇਰ ਲੈਣਾ। ਪਰ ਉਹ 20 ਸਾਲ ਤੋਂ ਇਹਦੇ ਉੱਪਰ ਕੰਮ ਕੀਤਾ ਇਰਾਨ ਨੇ, ਛੋਟਾ
1: ਬਿਲਕੁਲ ਬਿਲਕੁਲ
0: ਖਬਰ ਤੱਕ ਨੀ ਲੱਗਣ ਦਿੱਤੀ,
1: ਖਬਰ ਤੱਕ ਨੀ ਲੱਗਣ ਦਿੱਤੀ। ਬਿਲਕੁਲ ਉਹ ਬੜਾ ਸਕੀਮੀ ਸੀਗਾ ਖਾਕ ਸਾਹਿਬ ਜੀ, ਉਹਨੇ ਫਿਰ ਤੁਹਾਨੂੰ ਪਤਾ ਵੀ ਰਸ਼ੀਆ ਦੇ ਨਾਲ ਵੀ ਉਹਦੀ ਗੰਢ ਪੁੱਛ ਸੀ, ਗੰਢ ਪੁੱਛ ਸੀਗੀ ਨਾ ਰਸ਼ੀਆ ਨੇ, ਉਹਨੂੰ ਰਸ਼ੀਆ ਦੀ ਮਦਦ ਬੜੀ ਕੀਤੀ ਉਹਨੇ ਇਰਾਨ ਨੇ ਵੀ। ਤੇ ਹੁਣ ਤੁਸੀਂ ਕੁਛ ਕਹਿਣ ਲੱਗੇ ਸੀ?
0: ਮੈਂ ਕਿਹਾ ਡਰੋਨ ਡਰਾਨ ਵੀ ਦਿੱਤੇ ਨੇ ਇਹਨਾਂ ਨੇ ਕਾਫੀ ਉਦੋਂ,
1: ਹਾਂਜੀ ਬਹੁਤ ਡਰੋਨਾਂ ਦੀ ਮਦਦ ਬਹੁਤ ਕੀਤੀ ਉਹਦੀ ਰੂਸ ਦੀ, ਤੇ ਰੂਸ ਨੇ ਕਾਫੀ ਫਾਇਦਾ ਉਠਾਇਆ ਖਾਕ ਸਾਹਿਬ ਜੀ ਉਹਦੀ ਮਦਦ ਤੋਂ। ਅਗਲੀ ਖਬਰ ਕਾਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ, ਉਹ ਜਪਾਨ ਤੇ ਸਾਊਥ ਕੋਰੀਆ ਜਿਹੜੇ ਆ ਕਾਕ ਸਾਹਿਬ ਜੀ, ਹਾਲਾਤ ਬਹੁਤ ਵਿਗੜ ਚੁੱਕੇ ਆ ਕਾਕ ਸਾਹਿਬ ਜੀ ਦੁਨੀਆਂ ਦੇ ਵਿੱਚ, ਬਹੁਤੇ ਤਾਂ ਸੱਜਣੇ ਆ ਜਿਹੜੇ ਉਹ ਆਪਣੇ ਕਹਿੰਦੇ ਆ ਉਹ ਮਾੜੀ ਮੋਟੀ ਅਸੀਂ ਲੈ, ਪਰ ਅਸਲ ਦੇ ਵਿੱਚ ਇਹ ਕਾਕ ਸਾਹਿਬ ਜੀ ਵਰਲਡ ਵਾਰ ਹੀ ਸਮਝੋ ਇਹਨੂੰ।
0: ਵਰਲਡ ਵਾਰ ਹੀ ਰਹਿ ਕੇ ਗਿਆ ਮਗਰ ਚਾਰ,
1: ਹਾਂਜੀ ਬਿਲਕੁਲ। ਤੇ ਹੁਣ ਇਹਦੇ ਨਾਲ ਅਗਲਾ ਜਿਹੜਾ ਮਸਲਾ ਖੜਾ ਹੋ ਗਿਆ, ਜਪਾਨ ਤੇ ਸਾਊਥ ਕੋਰੀਆ ਜਿਹੜੇ ਦੋ ਕੰਟਰੀ ਆ ਖਾਕ ਸਾਹਿਬ ਜੀ, ਇਹਨਾਂ ਦੋਨਾਂ ਦੇ ਦੇਸ਼ਾਂ ਦੇ ਵਿੱਚ ਅਮਰੀਕਾ ਦਾ ਕੋਈ 80,000 ਫੌਜੀ ਆ ਜਿਹੜਾ ਉਹ ਉੱਥੇ ਬੈਠਾ।
0: ਅੱਛਾ ਜੀ,
1: ਦੋਨਾਂ ਦੇਸ਼ਾਂ ਨੇ ਰਲਾ ਕੇ ਸਾਊਥ ਕੋਰੀਆ ਤੇ ਜਪਾਨ ਦੇ ਵਿੱਚ 80,000 ਦੇ ਨੇੜੇ ਆ ਜਿਹੜਾ, ਜਿਹੜੇ ਅੰਕੜਿਆਂ ਦੇ ਮੁਤਾਬਕ 80,000 ਉਹ ਕਹਿ ਰਹੇ ਆ, ਸੋ ਵੱਧ ਘੱਟ ਵੀ ਹੋ ਸਕਦੇ ਆ ਥੋੜੇ ਬਹੁਤੇ। ਹੁਣ ਉਹ ਜਿਹੜਾ 80,000 ਫੌਜੀ ਉਹ ਦੋਹਾਂ ਦੇਸ਼ਾਂ ਦੇ ਵਿੱਚ ਬੈਠਾ ਆ ਕਾਕ ਸਾਹਿਬ ਜੀ, ਉਹਨਾਂ ਦੇ ਵਿੱਚ ਜਿਹੜਾ ਨਾਰਥ ਕੋਰੀਆ, ਹਾਂ ਹੁਣ ਇਹ ਜਿਹੜਾ 80,000 ਉੱਥੇ ਬੈਠਾ ਕਾਕ ਸਾਹਿਬ ਜੀ, ਇਹ ਜਪਾਨ ਤੇ ਜਿਹੜਾ ਸਾਊਥ ਕੋਰੀਆ ਉਹਨੂੰ ਨਾਰਥ ਕੋਰੀਆ ਤੋਂ ਤੇ ਚੀਨ ਤੋਂ ਤੇ ਰੂਸ ਤੋਂ ਬਚਾਉਣ ਵਾਸਤੇ ਇਹਨਾਂ ਨੇ ਉੱਥੇ ਆਪਣੇ ਬੇਸ ਬਣਾਇਆ ਅਮਰੀਕਾ ਨੂੰ।
0: ਬਿਲਕੁਲ।
1: ਅੱਛਾ ਹੁਣ ਇੱਥੇ ਮਸਲਾ ਇਸ ਗੱਲ ਦਾ ਖੜਾ ਹੋ ਗਿਆ, ਇਹ ਆਪਾਂ ਨੂੰ ਤਾਂ ਗੱਲ ਵਿੱਚ ਲਿਆਉਣੀ ਪਈ ਆ, ਕਿਉਂਕਿ ਜਿਹੜਾ ਇਰਾਨ ਤੇ ਇਜ਼ਰਾਇਲ ਤੇ ਅਮਰੀਕਾ ਵਿੱਚ ਲੱਗੀ ਲੜਾਈ ਆ ਖਾਕ ਸਾਹਿਬ ਜੀ, ਇਹਦੇ ਕਾਰਨ ਅਮਰੀਕਾ ਦੇ ਦੋ ਵੱਡੇ ਸ਼ਕਤੀਸ਼ਾਲੀ ਏਅਰਕ੍ਰਾਫਟ ਕੈਰੀਅਰ ਆ ਜਿਹੜੇ ਖਾਕ ਸਾਹਿਬ ਜੀ, ਇਹ ਇੱਕ ਤਾਂ ਹੈਗਾ ਜਿਹੜਾ ਜੈਰਲਡ ਫੋਰਡ ਦੇ ਨਾਂ ਤੇ ਬਣਿਆ, ਪ੍ਰੈਜੀਡੈਂਟ ਦੇ ਨਾਂ ਤੇ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੋਂ ਜਹਾਜ਼ ਉੱਡਦੇ ਆ, ਮਿਲਟਰੀ ਵਾਲੇ ਸਾਰਾ ਕੁਝ ਉਹਦੇ ਉੱਪਰ ਹੈਗਾ। ਤੇ ਦੂਸਰਾ ਇਬਰਾਹਿਮ ਲਿੰਕਨ ਆ ਜਿਹੜਾ, ਉਹ ਵੀ ਇਸੇ ਤਰ੍ਹਾਂ ਦਾ ਜਹਾਜ਼ ਆ, ਹਾਂਜੀ। ਹੁਣ ਖਾਕ ਸਾਹਿਬ ਜੀ ਇਹਦੇ ਵਿੱਚ ਗੱਲ ਅਜੇ ਤਿੱਕਰ ਪੂਰੀ ਕਲੀਅਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ ਜਾਂ ਆ ਨਹੀਂ ਰਹੀ, ਉਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਪਰ ਇਹਨਾਂ ਦੇ ਵਿੱਚੋਂ ਜਿਹੜਾ ਤਾਂ ਹੈਗਾ ਜੈਰਲਡ ਫੋਰਡ, ਜਿਹੜਾ ਵੱਡਾ ਸ਼ਿਪ ਹੈਗਾ ਏਅਰਕ੍ਰਾਫਟ ਕੈਰੀਅਰ ਆ, ਉਹਦੇ ਵਿੱਚ ਦੀ ਖਬਰ ਇਹ ਆ ਕਿ ਉਹਦੇ ਵਿੱਚ ਜਿਹੜੀ ਲਾਂਡਰੀ ਹੁੰਦੀ ਆ ਨਾ, ਜਿੱਥੇ ਫੌਜੀਆਂ ਦੇ ਕੱਪੜੇ ਕੁਪੜੇ ਧੋਂਦੇ ਆ, ਉਹਦੇ ਵਿੱਚ ਖਾਕ ਸਾਹਿਬ ਜੀ ਬਹੁਤ ਵੱਡੀ ਲਾਂਡਰੀ ਹੁੰਦੀ, ਐਸੀ ਗੱਲ ਨਹੀਂ ਹੈਗੀ। ਕਿਹਾ ਜਾਂਦਾ ਕਿ ਉਹਦੇ ਵਿੱਚ ਅੱਗ ਲੱਗਣ ਕਾਰਨ ਉਹ ਜਹਾਜ਼ ਦਾ ਕਾਫੀ ਨੁਕਸਾਨ ਹੋ ਗਿਆ, ਤੇ ਉਹ ਜਹਾਜ਼ ਨੂੰ ਜਿਹੜਾ ਆਪਣੇ ਹੈਗਾ ਨਾ ਗ੍ਰੀਸ ਜਾਂ ਮੁਲਕ, ਉੱਥੇ ਤੁਹਾਨੂੰ ਪਤਾ ਹੋਣਾ ਤੁਸੀਂ ਘੁੰਮਦੇ ਘੁੰਮਦੇ ਰਹੇ ਉਹਨਾਂ ਕੰਟਰੀਆਂ ਦੇ ਵਿੱਚ, ਗ੍ਰੀਸ ਦਾ ਇੱਕ ਖਾਕ ਸਾਹਿਬ ਜੀ ਟਾਪੂ ਹੈਗਾ, ਉਹ ਤਕਰੀਬਨ ਮੈਂ ਇਹ ਨਹੀਂ ਕਿਹਾ ਕਿ ਅੱਗ ਦੇ ਵਿੱਚ, ਪਰ ਤਕਰੀਬਨ ਉਹ ਮਿਸਰ ਤੇ ਗ੍ਰੀਸ ਜਿਹੜੀ ਮੇਨ ਲੈਂਡ ਆ ਸਮੁੰਦਰ ਵਿੱਚ ਨੂੰ ਜਾ ਕੇ ਤਕਰੀਬਨ ਵਿਚਾਲੇ ਜਿਹੇ ਇੱਕ ਟਾਪੂ, ਉਹਦਾ ਨਾਂ ਹੈਗਾ ਕ੍ਰੀਟ, ਆਪਾਂ ਕਈ ਵਾਰੀ ਅੱਗੇ ਵੀ ਨਾਮ ਮੈਂਸ਼ਨ ਕਰ ਰਹੇ ਹਾਂ। ਹੁਣ ਖਾਕ ਸਾਹਿਬ ਜੀ ਅੱਜ ਇਹ ਨਾਂ ਸਾਹਮਣੇ ਤਾਂ ਆ ਰਿਹਾ ਕਿਉਂਕਿ ਇਹ ਜਿਹੜਾ ਸ਼ਿਪ ਆ ਜਿਹੜਾ ਜੈਰਲਡ ਫੋਰਡ ਆ, ਇਹ ਉੱਥੇ ਅਮਰੀਕਾ ਦਾ ਇੱਕ ਬੇਸ ਵੀ ਆ ਕ੍ਰੀਟ ਆਈਲੈਂਡ ਦੇ ਉੱਤੇ, ਇਹਨੂੰ ਹੁਣ ਉੱਥੇ ਲਿਜਾਇਆ ਗਿਆ ਤੇ ਉੱਥੇ ਲਿਜਾ ਕੇ ਰਿਪੇਅਰ ਕੀਤੀ ਆ। ਸੋ ਇਹ ਤੋਂ ਲੱਗ ਇਹ ਰਿਹਾ ਕਿ ਉਹ ਜਿਹੜਾ ਸ਼ਿਪ ਸੀ ਕਿਸੇ ਨਾ ਕਿਸੇ ਤਰ੍ਹਾਂ ਕੰਡਮ ਹੋ ਗਿਆ ਤੇ ਉਹ ਉੱਥੇ ਲੜਾਈ ਨਹੀਂ ਜਾ ਸਕਦਾ। ਅੱਛਾ ਦੂਸਰਾ ਜਿਹੜਾ ਹੈਗਾ ਇਬਰਾਹਿਮ ਲਿੰਕਨ, ਇਹਨੂੰ ਵੀ ਕਿਹਾ ਜਾਂਦਾ ਕਿ ਇਹ ਜਿਹੜੀ ਇਰਾਨ ਦਾ ਤੱਟ ਆ ਉੱਥੋਂ ਕੁਝ 300 ਕਿਲੋਮੀਟਰ ਸਮੁੰਦਰ ਦੇ ਵਿੱਚ ਸੀਗਾ।
0: ਇਹਦੇ ਤੇ ਸੁਣਿਆ ਵੀ ਇਹ ਗੱਲ ਨਿਕਲੀ ਵੀ ਸੀ ਬਾਰੇ ਤੇ ਅਟੈਕ ਹੋਇਆ ਵਾ, ਇਹਦੇ ਮਿਜ਼ਾਇਲ ਕੋਈ ਡਿੱਗੀ ਹੈ, ਇਹ ਗੱਲ ਕਲੀਅਰ ਨਹੀਂ, ਕਿਉਂਕਿ ਬਾਹਰ ਨਿਕਲੀ ਨਹੀਂ ਨਾ ਗੱਲ,
1: ਬਾਹਰ ਨਿਕਲ ਨਹੀਂ ਦੇ ਰਹੀ, ਜਾਣਬੁੱਝ ਕੇ ਨਿਕਲ ਨਹੀਂ ਦੇ ਰਹੀ। ਹੁਣ ਉਹ ਜਿਹੜਾ ਸ਼ਿਪ ਆ ਉਹਦੇ ਬਾਰੇ ਸੂ ਬਾਹਰ ਨਹੀਂ ਆ ਰਹੀ, ਪਰ ਲੱਗ ਇਹ ਰਿਹਾ ਆ ਜੇ ਆਪਾਂ ਹੁਣ ਦਹਾਂ ਜਿਹੜੀ ਨਿਊਜ਼ ਕਰਾਂਗੇ ਉਹਦੇ ਚ ਆਪਾਂ ਨੂੰ ਪਤਾ ਲੱਗਣਾ ਆ ਕਿ ਉਹ ਸ਼ਿਪ ਵੀ ਜਿਹੜਾ ਉਹ ਡੈਮੇਜ ਹੋ ਗਿਆ ਆ ਉਹ ਵੀ। ਸੋ ਦੋ ਜਿਹੜੇ ਏਅਰਕ੍ਰਾਫਟ ਕੈਰੀਅਰ ਸੀਗੇ ਉਹ ਡੈਮੇਜ ਹੋ ਗਏ। ਅੱਛਾ ਹੁਣ ਅਗਲੀ ਗੱਲ ਇਹ ਆ, ਉਹ ਦੋ ਡੈਮੇਜ ਹੋਣ ਦੇ ਕਾਰਨ ਜਿਹੜਾ ਟਰੰਪ ਆ ਪ੍ਰੈਜੀਡੈਂਟ ਅਮਰੀਕਾ ਦਾ, ਉਹਨੇ ਸਾਊਥ ਕੋਰੀਆ ਤੋਂ ਤੇ ਜਪਾਨ ਤੋਂ ਉਥੋਂ ਸ਼ਿਪ ਲਿਆਉਣ ਲਈ ਆਰਡਰ ਦੇ ਦਿੱਤਾ।
0: ਅੱਛਾ ਜੀ,
1: ਕਿਉਂਕਿ ਫਿਰ ਹੁਣ ਇਧਰ ਉਹ ਗੱਲ ਬਣਦੀ ਨੀ ਹੋਣੀ ਨਾ ਉਹਦੇ ਨਾਲ, ਕਿਉਂਕਿ ਉਹ ਦੋ ਤਾਂ ਕੰਡਮ ਹੋ ਗਏ। ਸੋ ਇਸ ਕਰਕੇ ਹੁਣ ਕਾਕ ਸਾਹਿਬ ਜੀ ਜਿਹੜਾ ਜਪਾਨ ਤੇ ਸਾਊਥ ਕੋਰੀਆ ਉਹਨੂੰ ਜਿਹਨੂੰ ਕਹਿੰਦੇ ਹੁੰਦੇ ਆ ਪੈ ਗਿਆ ਸੰਦੇ, ਤੇ ਹੁਣ ਇਹ ਇਥੋਂ ਗਏ ਤੇ ਸਾਨੂੰ ਤਾਂ ਕੋਰੀਆ ਨੇ ਦੱਬ ਰਹਿਣਾ, ਸਾਊਥ ਕੋਰੀਆ ਨੇ ਸਾਊਥ ਕੋਰੀਆ ਨੂੰ ਡਰ ਪੈ ਬਿਲ ਤੇ ਨਾਰਥ ਕੋਰੀਆ ਨਾਲ ਹਮਲਾ ਕਰ ਦੇਵੇ, ਉਧਰ ਜਪਾਨ ਨੂੰ ਡਰਿਆ। ਸੋ ਉਹ ਜਿਹੜੀ ਜਪਾਨ ਦੀ ਹੈਗੀ ਆ ਪ੍ਰਾਈਮ ਮਿਨਿਸਟਰ,
0: ਨਾਰਥ ਕੋਰੀਆ ਨੇ ਕੋਈ ਮਿਜ਼ਾਈਲਾਂ ਟੈਸਟ ਕੀਤੀਆਂ ਜਿਸ ਜਪਾਨ ਦੇ ਲਾਗੇ।
1: ਹਾਂਜੀ, ਉਹ ਦਸਕ ਛੱਡੀਆਂ ਸੀ ਉਹਨੇ ਇਧਰ ਨੂੰ ਜਪਾਨ ਵੱਲ ਨੂੰ, ਉਹ ਛੱਡ ਕੇ ਉਹ ਆਪਣਾ ਤਜਰਬੇ ਕਰਦਾ ਰਹਿੰਦਾ ਇਹਨਾਂ ਦੇ ਉੱਪਰ ਦੀ ਨਿਭਾ ਕੇ ਮੇਰੀ ਮਾਰ ਕਿੱਥੇ ਕਿੱਥੇ ਕਰਿਆ, ਉਹ ਕਰਦਾ ਹੀ ਰਹਿੰਦਾ ਅੱਗੇ ਵੀ ਕਦੇ ਇੱਕ ਮਾਰਤੀ ਕਦੇ ਦੋ ਮਾਰਤੀਆਂ, ਉਹ ਟੈਸਟ ਕਰਦਾ ਰਹਿੰਦਾ ਬਈ ਮੇਰੀ ਰੇਂਜ ਤੇ ਮੇਰੀ ਐਕੂਰੇਸੀ ਆ ਜਿਹੜੀ ਉਹ ਕਿੱਥੋਂ ਟਿਕਰ ਕਾਮਯਾਬ ਹੈਗੀ ਆ, ਉਹ ਕਰਦਾ ਰਹਿੰਦਾ ਅੱਗੇ ਵੀ। ਪਰ ਦਸ ਮਿੰਟਾਂ ਵਾਲਾ ਮਸਲਾ ਜਿਹੜਾ ਇੱਕੋ ਦਿਨ ਚ ਛੱਡੀਆਂ, ਇਹ ਪਹਿਲੀ ਵਾਰੀ ਸੁਣਨ ਚ ਆਇਆ, ਮੇਰੇ ਪਹਿਲੀ ਵਾਰੀ ਸੁਣਨ ਚ ਆਇਆ, ਹੋ ਸਕਦਾ ਪਹਿਲਾਂ ਵੀ ਹੁੰਦਾ ਹੋਵੇ। ਸੋ ਕਈ ਗੱਲਾਂ ਇਸ ਤਰ੍ਹਾਂ ਵੀ ਹੁੰਦੀਆਂ ਆ ਕਿ ਤੁਸੀਂ ਨਹੀਂ ਸੁਣੀਆਂ ਹੁੰਦੀਆਂ। ਸੋ ਇਹ ਜਿਹੜੀ ਹੁਣ ਕਹਾਣੀ ਸੀਗੀ ਸ਼ਿਪਾਂ ਦੀ, ਇਹ ਤਾਂ ਆਪਾਂ ਕਰ ਦਿੱਤੀ ਇੱਥੇ ਖਤਮ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਹੁਣ ਜਿਹੜਾ ਆ ਟਰੰਪ ਸਾਹਿਬ ਕਹਿ ਰਹੇ ਆ ਕਿ ਜਿਹੜੀ ਇਹ ਇਬਰਾਹਿਮ ਲਿੰਕਨ ਦਾ ਉਹ ਮਸਲੇ ਦੇ ਵਿੱਚ ਉਹ ਕਹਿ ਰਹੇ ਆ, ਹੁਣ ਇਹਦੇ ਤੋਂ ਪਤਾ ਲੱਗਦਾ ਕਿ ਇਹ ਹੋ ਸਕਦਾ ਸੱਚ ਹੋਵੇ, ਕਿਉਂਕਿ ਜਦੋਂ ਇਹ ਕਹਿ ਰਹੇ ਆ ਕਿ ਇਹ ਏਦਾਂ ਹੋਈ ਨੀ, ਜਿਹੜਾ ਇਰਾਨ ਆ ਉਹਨੇ AI ਨਾਲ ਜਨਰੇਟ ਕਰਕੇ ਉਹ ਜਿਹੜੀਆਂ ਵੀਡੀਓ ਪਾਈਆਂ ਇਬਰਾਹਿਮ ਲਿੰਕਨ ਸ਼ਿਪ ਬਾਰੇ। ਸੋ ਇਹਦੇ ਤੋਂ ਥੋੜਾ ਜਿਹਾ ਇਹ ਲੱਗ ਰਿਹਾ ਵੀ ਬਿਲਕੁਲ ਉੱਥੇ ਕੁਛ ਨਾ ਕੁਛ ਜ਼ਰੂਰ ਹੋਇਆ, ਠੀਕ ਆ ਕਿ ਨਹੀਂ। ਸੋ ਇਹਦੇ ਤੇ ਰੌਲਾ ਇਹ ਇਹਨਾਂ ਦੇ ਵਿੱਚ ਪੈ ਗਿਆ। ਤੇ ਇਹਦੇ ਨਾਲ ਹੁਣ ਜਦੋਂ ਜਪਾਨ ਚੋਂ ਇਹਨਾਂ ਨੇ ਸ਼ਿਪ ਸੱਦ ਲਿਆ ਤੇ ਜਪਾਨ ਦੀ ਪ੍ਰਾਈਮ ਮਿਨਿਸਟਰ ਇੱਥੇ ਅਮਰੀਕਾ ਦੇ ਵਿੱਚ ਆਈ ਆ, ਤੇ ਉਹਨੂੰ ਖੱਟ ਸਾਹਿਬ ਜੀ ਰਿਪੋਰਟਾਂ ਦੇ ਉੱਤੇ ਸਾਹਮਣੇ ਸਵਾਲ ਸਵੂਲ ਪੁੱਛਦੇ ਆ, ਤੇ ਉਹਨੇ ਜਿਹੜੀ ਸੀਗੀ ਪ੍ਰਾਈਮ ਮਿਨਿਸਟਰ ਜਪਾਨ ਦੀ ਸੈਨੇ ਟਿਕਾਚੀ ਉਹਦਾ ਨਾਂ ਹੈਗਾ, ਤੇ ਉਹਨੇ ਖੱਟ ਸਾਹਿਬ ਜੀ ਟਰੰਪ ਸਾਹਿਬ ਨੂੰ ਇਹ ਸਵਾਲ ਕੀਤਾ ਸੀਗਾ ਭਾਈ ਤੂੰ ਇਰਾਨ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਸਾਨੂੰ ਦੱਸਿਆ ਹੀ ਨੀ, ਤੂੰ ਸਾਨੂੰ ਦੱਸਿਆ ਹੀ ਨੀ, ਤੇ ਟਰੰਪ ਸਾਨੂੰ ਪਤਾ ਪਈ ਇਹ ਵੀ ਬੜਾ ਸ਼ਾਤਰ ਬੰਦਾ, ਤੇ ਉਹਨੇ ਜਵਾਬ ਵਿੱਚ ਦੱਸੋ ਕੀ ਕਿਹਾ, ਉਹਨੇ ਉਹਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ। ਤੇ ਉਹਦੇ ਜਵਾਬ ਵਿੱਚ ਕਹਿੰਦਾ ਭਈ ਤੈਨੂੰ ਪਤਾ ਭਈ ਆਪਾਂ ਬਹੁਤਾ ਰੌਲਾ ਰੱਪਾ ਨੀ ਪਾਈਦਾ, ਤੇ ਜਦੋਂ ਅਸੀਂ ਜਾਈਦਾ ਫਿਰ ਆਪਾਂ ਪੂਰੇ ਜ਼ੋਰ ਨਾਲ ਜਾਈਦਾ, ਅਗਲਾ ਤਾਂ ਕਿ ਅਗਲਾ ਹੈਰਾਨ ਹੋ ਜਾਵੇ, ਜਾਣੀ ਚਾਹੀਦੀ ਸੁੱਤੇ ਪਏ ਨੂੰ ਦੱਬ ਲਈਏ, ਅਤੇ ਹੈਰਾਨਗੀ ਬਾਰੇ ਜਪਾਨ ਤੋਂ ਵੱਧ ਹੋਰ ਕੌਣ ਨਹੀਂ ਜਾਣ ਸਕਦਾ। ਸੋ ਇਹਦਾ ਮਤਲਬ ਦੇਖੋ, ਉਹਨੇ ਟੀਚਰ ਕੀਤੀ, ਉਹਨੂੰ ਮਾਹੌਲ ਕੀਤਾ ਵੀ ਤੈਨੂੰ ਪਤਾ ਹੀ ਆ ਭਈ ਅਸੀਂ ਜਦ ਜਾ ਕੇ ਜਪਾਨ ਨੂੰ ਸੈਕਿੰਡ ਵਰਲਡ ਵਾਰ ਚ ਢਾਇਆ ਸੀ, ਸਾਰੇ ਜਿਹੜੇ ਰਿਪੋਰਟਰ ਸੀਗੇ ਸਵਾਲ ਜਵਾਬ ਕਰਨ ਵਾਲੇ ਸਾਰੇ ਜਿਹੜੇ ਹੱਸ ਪਏ, ਤੇ ਉਹ ਵਿਚਾਰੀ ਦਾ ਜਿਹਨੂੰ ਕਹਿੰਦੇ ਖਿੱਲੀ ਦਾਤੀ ਜਪਾਨ ਦੀ ਪ੍ਰਾਈਮ ਮਿਨਿਸਟਰ ਦੀ,
0: ਟਰੰਪ ਸਾਹਿਬ ਏਦਾਂ ਹੀ ਕਰਦੇ ਜਿਹਨੂੰ,
1: ਹਾਂਜੀ ਉਹ ਹਰੇਕ ਨੂੰ ਉਹ ਮਿਲਟਰੀ ਲਾ ਕੇ ਰੱਖ ਦਿੰਦੇ ਆ ਜੀ, ਬੰਦੇ ਨੂੰ ਛੱਡਦੇ ਹੀ ਨੀ।
0: ਜਿਹੜਾ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਆ ਇਹਨੂੰ ਕਹਿੰਦਾ ਤੂੰ ਖੜਾ ਰਹਿ, ਬਾਹਰ ਬੈਠਾ ਬਾਹਰ ਬਿਠਾਈ ਰੱਖਿਆ।
1: ਹਾਂਜੀ
0: ਹਾਂਜੀ, ਥੋੜਾ ਜਿਹਾ ਜਿਹੜਾ ਪਾਵਰਫੁਲ ਬੰਦਾ ਨੀ ਨਾ ਹੈਗਾ ਏਡਾ ਤਗੜਾ, ਉਹ ਉਹਨੂੰ ਥੋੜਾ ਜਿਹਾ ਢਾਉਣ ਦੀ ਕੋਸ਼ਿਸ਼ ਕਰਦੇ ਆ।
1: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਕਰਦਾ। ਤੇ ਅਗਲੀ ਖਬਰ ਕਾਕ ਸਾਹਿਬ ਜਿਹੜੀ ਹੈਗੀ ਆ, ਉਹ ਰੂਸ ਵੱਲੋਂ ਇੱਕ ਵਾਰ ਫੇਰ ਅਮਰੀਕਾ ਤੇ ਇਜ਼ਰਾਈਲ ਨੂੰ ਇਰਾਨ ਉੱਪਰ ਹਮਲੇ ਕਰਨੇ ਬੰਦ ਕਰਨ ਲਈ ਵਰਜਿਆ, ਅਤੇ ਕਿਹਾ ਕਿ ਇਹ ਜਿਹੜੀ ਆ ਰੌਲੇ ਰੱਪੇ ਨੂੰ ਬੰਦ ਕਰਕੇ ਬੈਠ ਕੇ ਗੱਲ ਨਿਬੇੜ ਲਓ, ਮੈਂ ਤੁਹਾਡੀ ਮਦਦ ਕਰ ਦਿੰਦਾ। ਕਹਿਣ ਦਾ ਮਤਲਬ ਮੈਂ ਤਿਆਰ ਆ, ਜੋ ਤੁਸੀਂ ਬੈਠਣਾ ਹੋਇਆ ਮੈਨੂੰ ਦੱਸ ਦਿਓ ਤੇ ਮੈਂ ਆ ਜਾਊਂਗਾ ਤੇ ਫੈਸਲਾ ਤੁਹਾਡਾ ਕਰਾ ਦਊਂਗਾ। ਰੂਸ ਦੇ ਵਿਦੇਸ਼ ਮੰਤਰੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਬਿਨਾਂ ਕਿਸੇ ਕਾਰਨ ਇਰਾਨ ਉੱਪਰ ਹਮਲਾ ਕੀਤਾ। ਰੂਸ, ਚੀਨ, ਟਰਕੀ ਅਤੇ ਹੋਰ ਇਸ ਸੋਚ ਵਾਲੇ ਲੋਕ ਆ ਜਿਹੜੇ ਇਹਨਾਂ ਦੇ ਨਾਲ ਹੋਰ ਦੇਸ਼ ਹੋਣੇ, ਨਾ ਹੋ ਸਕਦਾ ਭਾਰਤ ਦਾ ਵੀ ਵਿੱਚ ਨਾ ਹੋਵੇ, ਪਰ ਆਮ ਕਰਕੇ ਨਾ ਇਹਨਾਂ ਨੇ ਤਿੰਨ ਦੇਸ਼ਾਂ ਦੇ ਦਿੱਤੇ ਆ, ਤੇ ਨਾਲ ਇਹ ਵੀ ਕਿਹਾ ਕਿ ਇਹਨਾਂ ਦੇ ਨਾਲ ਦੇ ਜਿਹੜੇ ਇਹਨਾਂ ਦੀ ਸੋਚ ਵਾਲੇ ਹੋਰ ਦੇਸ਼ ਆ ਉਹ ਵੀ ਉਹਨਾਂ ਦੇ ਵੀ ਜਿਹੜੇ ਆ ਰਾਜਨੀਤਿਕ ਆਗੂ ਆ ਉਹ ਕਹਿੰਦੇ ਤੇ ਆਓ ਬੈਠ ਕੇ ਆਪਾਂ ਰਾਜਨੀਤਿਕ ਢੰਗ ਦੇ ਨਾਲ ਕੋਈ ਹੱਲ ਲੱਭ ਲੈਂਦੇ ਆ ਤੇ ਸਮਝੌਤਾ ਕਰ ਲੈਂਦੇ ਆ, ਇਹ ਯਾਰਾ ਨਾ ਕਰੋ। ਤੇ ਰੂਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਜ਼ਰਾਈਲ ਤੇ ਇਰਾਨ ਉੱਪਰ ਅਮਰੀਕਾ ਤੇ ਇਜ਼ਰਾਈਲ ਉੱਪਰ ਜਿਹੜੇ ਹਮਲੇ ਕੀਤੇ ਗਏ ਆ ਇਰਾਨ ਉੱਪਰ ਉਹਨਾਂ ਨੂੰ ਬੰਦ ਕਰਨੇ ਪੈਣਗੇ। ਰੂਸ ਨੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਸਦਾਈ ਸ਼ਾਂਤੀ ਕਾਇਮ ਰੱਖਣ ਦੀ ਜ਼ਰੂਰਤ ਹੈ। ਕਹਿਣ ਦਾ ਮਤਲਬ ਪੱਕੇ ਤੌਰ ਤੇ ਇੱਥੇ ਨਾ ਜਿਹੜਾ ਉਹਨੂੰ ਸ਼ਾਂਤੀ ਕਾਇਮ ਕਰਨ ਦੀ ਜ਼ਰੂਰਤ ਹੈ ਤਾਂ ਇਹ ਮਸਲਾ ਦੁਨੀਆਂ ਦਾ ਹੱਲ ਜਿਹੜਾ ਹੋ ਸਕਣਾ ਆ। ਤੇ ਸਭ ਤੋਂ ਪਹਿਲਾਂ ਲੜਾਈ ਬੰਦ ਕਰੋ, ਫਿਰ ਬੈਠ ਕੇ ਸਮਝੌਤਾ ਤੈਅ ਕਰ ਲਿਆ ਜਾਊਗਾ ਤੇ ਅਸੀਂ ਮਦਦ ਜਿਹੜੀ ਕਰਨੇ ਨੂੰ ਤਿਆਰ ਹੈਗੇ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਖੱਖ ਸਾਹਿਬ ਜੀ, ਉਹ ਈਯੂ ਦੇ ਜਿਹੜੇ ਦੇਸ਼ ਆ 27 ਦੇਸ਼ ਹੈਗੇ ਆ, ਉਹ ਉਹਨਾਂ ਵਿਚੋਂ ਵੀ ਜਿਹੜਾ ਸੁਝਾਅ ਦਿੱਤੇ ਗਏ ਕਿ ਸਭ ਤੋਂ ਪਹਿਲਾਂ ਜਿਹੜੀ ਐਨਰਜੀ ਅਤੇ ਪਾਣੀ ਦੀਆਂ ਸੁਵਿਧਾ ਹੈਗੀਆਂ ਆ ਉੱਥੇ ਉਹਨਾਂ ਦੇਸ਼ਾਂ ਦੇ ਵਿੱਚ, ਕਿਉਂਕਿ ਉੱਥੇ ਦੋ ਹੀ ਚੀਜ਼ਾਂ ਖੱਖ ਸਾਹਿਬ ਜੀ ਮੇਨ ਆ, ਇੱਕ ਤੇਲ ਤੇ ਦੂਜਾ ਪਾਣੀ। ਪਾਣੀ ਆ ਜਿਹੜੇ ਇਹਨਾਂ ਕੰਟਰੀਆਂ ਦੇ ਵਿੱਚ ਉਹ ਡੀਸੈਲੀਨੇਸ਼ਨ ਪਲਾਂਟ ਜਿਹਨੂੰ ਕਹਿੰਦੇ ਆ, ਉਹ ਪਾਣੀ ਸਾਫ਼ ਸੂਫ਼ ਕਰਕੇ ਨਾ ਪੀਂਦੇ ਆ, ਉਹ ਆ ਜਿਹੜੇ ਇਹ ਦੋਨੇ, ਇੱਕ ਤੇਲ ਐਨਰਜੀ ਕਹਿ ਲੋ, ਕਿਉਂਕਿ ਐਨਰਜੀ ਹੁਣ ਇਹਨਾਂ ਕੰਟਰੀਆਂ ਤੱਕ ਤਾਂ ਲਿਮਿਟ ਹੈ ਨੀ, ਐਨਰਜੀ ਤਾਂ ਹੁਣ ਜਿਹੜੇ ਮੁਲਕਾਂ ਚ ਵੀ ਤੇਲ ਜਾਂਦਾ ਜਾਂ ਗੈਸ ਜਾਂਦੀ ਆ ਇਹਨਾਂ ਮੁਲਕਾਂ ਦੇ ਵਿਚੋਂ ਘਰਾਂ ਚ ਬਾਲਣ ਵਾਲੀ, ਉਹ ਸਾਰੇ ਖਰਚਾ ਜੀ ਇਹਨਾਂ ਤੇ ਡਿਪੈਂਡ ਆ ਉਹਨਾਂ ਲੋਕਾਂ ਨੇ ਆਪਣੇ ਡਿਵੈਲਪਿੰਗ। ਇੱਕ ਹੋਰ ਖਰਚਾ ਜੀ, ਆਪਣੀ ਦੁਨੀਆਂ ਦੇ ਜਿਹੜੇ ਦੇਸ਼ ਆ, ਰਾਜਨੀਤਿਕ ਲੀਡਰ ਆ, ਜੇ ਵੀ ਸੁਣਦੇ ਹੋ ਕਿਸੇ ਵੀ ਦੇਸ਼ ਦੇ ਹੋਣ, ਚਾਹੇ ਉਹ ਪੰਜਾਬ ਦੇ ਹੋਣ, ਚਾਹੇ ਉਹ ਭਾਰਤ ਦੇ ਹੋਣ, ਚਾਹੇ ਉਹ ਪਾਕਿਸਤਾਨ ਦੇ, ਜਿੱਥੇ ਦੇ ਵੀ ਦੇਸ਼ ਆ, ਉਹ ਭਾਈ ਸਿਆਣੇ ਬਣੋ, ਆਪਣੇ ਦੇਸ਼ ਨੂੰ ਦੂਸਰੇ ਦੇਸ਼ ਤੇ ਨਿਰਭਰ ਨਾ ਹੋਣ ਦਿਓ।
0: ਬਿਲਕੁਲ ਬਿਲਕੁਲ, ਚੱਕਰ ਇਹ ਨਾ ਚੀਮਾ ਸਾਹਿਬ, ਇਹ ਧੱਕੇ ਨਾ ਵੀ ਅਸੀਂ ਵੜਦੇ ਆ ਜਾ ਕੇ। ਦੂਜੀ ਗੱਲ, ਭੁੱਖੇ ਦੇਸ਼ ਜਿਹੜੇ ਜਿਹਨਾਂ ਕੋਲ ਇਨਕਮ ਸੋਰਸ ਘੱਟ ਆ, ਉਹ ਇਹਨਾਂ ਦੇ ਕੋਲ ਤਰਲੇ ਮਿੰਨਤਾਂ ਕਰਦੇ ਆ, ਇਹਨਾਂ ਕੋਲੋਂ ਫੰਡ ਇਕੱਠੇ ਕਰ ਲੈਂਦੇ ਆ, ਤੇ ਇਸ ਕਰਕੇ ਜਦੋਂ ਪਾਕਿਸਤਾਨ ਹੀ ਆ, ਪਾਕਿਸਤਾਨ ਤੇ ਇਹਨਾਂ ਦੇ ਆਸਰੇ ਜੀਂਦਾ ਸੀ, ਇਹਨਾਂ ਦੇ ਆਸਰੇ ਸਾਰਾ ਕੁਛ, ਜਦੋਂ ਇੱਥੋਂ ਵੀ ਖਤਮ ਹੋ ਗਿਆ ਕੰਮ ਤੇ ਉੱਥੇ ਹੁਣ ਭੁੱਖ ਪੈ ਗਈ ਆ, ਬੁਰਾ ਹਾਲ ਆ ਲੋਕਾਂ, ਲੋਕੀ ਤੜਫ ਰਹੇ ਆ, ਮਹਿੰਗਾਈ ਇੰਨੀ ਵੱਧ ਗਈ ਆ, ਉਪਰੋਂ ਉਹਨਾਂ ਨੇ ਵੀ ਪੰਗਾ ਲੈ ਲਿਆ ਜਾ ਕੇ ਅਫਗਾਨਿਸਤਾਨ
1: ਨਾਲ,
0: ਇੱਕ ਬੰਬ ਮਾਰ ਕੇ ਤੇ ਉਹ 100 ਕਿੰਨੇ ਬੱਚੇ ਜਿਹੜੇ ਆ ਉਹਨਾਂ ਨੂੰ ਮਾਰ ਦਿੱਤਾ, ਤੇ ਇਹਨਾਂ ਨੇ ਆਪ ਹੀ ਭੁਖਾ ਲਿਆ ਜਿਆਦਾ, ਉਹ ਤੇ ਲੜਨ ਉਹਨਾਂ ਦੇ ਸਾਰੀ ਉਮਰ ਲੜਦੇ ਰਹਿਣ, ਉਹਨਾਂ ਨੂੰ ਕੋਈ ਫਰਕ ਨੀ ਪੈਣਾ, ਤੇ ਇਹ ਪੰਗਾ ਜਿਆਦਾ ਹੋ ਗਿਆ ਜੀ।
1: ਹਾਂਜੀ, ਉਹ ਚਾਹੀਦਾ ਜੀ ਖੱਖ ਸਾਹਿਬ ਜੀ, ਇਹ ਸਾਰਾ ਕੁਛ ਹੈ ਖੱਖ ਸਾਹਿਬ ਜੀ। ਦੇਖੋ ਜੇ ਆਪਾਂ ਦੂਸਰੇ ਪੱਖ ਤੋਂ ਲਈਏ, ਖੱਖ ਸਾਹਿਬ ਜੀ ਇਜ਼ਰਾਈਲ ਨੇ ਘੁਮਾਉਂਦਿਆ, ਉਹਦੇ ਕੋਲ ਕੋਈ ਐਡੀ ਇੰਡਸਟਰੀ ਬਹੁਤੀ ਹੈ ਨੀ, ਜੁੱਤੀਆਂ ਜੱਤੀਆਂ ਬਣਾਉਂਦੇ
0: ਸਭ ਆ ਗਏ। ਡਾਕਟਰ ਸਾਹਿਬ ਆ ਗਏ ਜੀ, ਪੂਰੇ ਟਾਈਮ ਤੇ ਘੰਟੀ ਮਾਰਦੇ ਹੁੰਦੇ ਡਾਕਟਰ ਸਾਹਿਬ, ਪੂਰੇ ਟਾਈਮ ਤੇ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਵੈਲਕਮ ਜੀ, ਆਇਆਂ ਨੂੰ ਜੀ ਸਤਿ ਸ੍ਰੀ ਅਕਾਲ
2: ਜੀ। ਸਤਿ ਸ੍ਰੀ ਅਕਾਲ ਜੀ ਖੱਖ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ। 3 ਦੀ ਛੁੱਟੀ ਤੋਂ ਬਾਅਦ ਅੱਜ ਫਿਰ ਮੈਂ ਹਾਜ਼ਰ ਹੋਇਆ
0: ਜੀ। ਬਿਲਕੁਲ ਜੀ, ਠੀਕ ਰਹੀਆਂ ਛੁੱਟੀਆਂ? ਠੀਕ ਰਹੀਆਂ
2: ਹਾਂਜੀ। ਉਹ ਹੋਟਲ ਤੇ ਜਾਣਾ ਸੀਗਾ, ਬੈਸਟ ਵੈਸਟਰਨ ਹੋਟਲ ਹੈ ਕਾਰੀਗਨ ਮੇਰੇ ਕੋਲ, ਔਰ ਉਹਦਾ ਮੈਨੇਜਮੈਂਟ ਥੋੜੀ ਜਿਹੀ ਕਰਨ ਵਾਸਤੇ ਜਾਣਾ ਪਿਆ ਸੀਗਾ।
0: ਸਹੀ ਹੈ,
2: 2 ਦਿਨ ਉੱਥੇ ਲੱਗ ਗਏ ਸਟਾਫ ਨਾਲ, ਇੱਧਰ ਉੱਧਰ ਗੱਲਾਂ ਬਾਤਾਂ ਕਰਨੀਆਂ ਸੀਗੀਆਂ, 8 ਜਾਣ ਤੇ 8 ਆਉਣ।
1: ਜਹਾਜ਼ ਲੈ ਲੋ ਹੁਣ ਆਪਣਾ ਡਾਕਟਰ ਸਾਹਿਬ।
2: ਹਾਂਜੀ,
1: ਇੱਕ ਜਹਾਜ਼ ਲੈ ਲੋ ਛੋਟਾ ਆਪਣਾ, ਸਾਨੂੰ ਵੀ ਕਦੇ ਕਦੇ ਝੂਟੇ ਦੇ ਦਿਆ ਕਰੋ ਤੇ ਫਿਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਜਾਇਆ ਕਰਾਂਗੇ। 4 ਲੈ ਲਓ, ਬਹੁਤਾ ਛੋਟਾ ਵੀ ਨਹੀਂ, 4 ਜਣੇ ਤਾਂ ਘੱਟੋ ਘੱਟ ਜਾ ਸਕਣ, ਇੱਕ ਅੱਧਾ ਤਾਂ ਫਿਰ ਬਾਹਰ ਵੀ ਲੱਟ ਕੇ ਜਾ ਸਕਦਾ।
2: ਹਾਂਜੀ ਹਾਂਜੀ ਹਾਂਜੀ, ਠੀਕ ਹੈ। ਇਸ ਕਰਕੇ ਥੋੜੇ ਜੇ ਕੱਲ ਥਕਾਵਟ ਸੀ, ਮੈਂ ਆ ਤਾਂ ਕੱਲ ਵੀ ਗਿਆ ਸੀਗਾ, ਕੱਲ ਥਕਾਵਟ ਸੀ, ਇਸ ਕਰਕੇ ਨਹੀਂ ਕਰ ਸਕਿਆ ਪ੍ਰੋਗਰਾਮ। ਚਲੋ ਅੱਜ ਆਪਾਂ ਸ਼ੁਰੂ ਕਰਦੇ ਹਾਂ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਇਸ ਲੈਕਚਰ ਸੀਰੀਜ਼ ਦੇ ਵਿਚ ਤੁਸੀਂ ਜਾਣਦੇ ਹੋ ਕਿ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਨਾਲ ਇਸ ਸਰੀਰ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਔਰ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਜਿਹੜੀ ਆਮ ਤੌਰ ਤੇ ਕਿਸੇ ਹੋਰ ਐਕਸਟਰਾ ਇੰਸਟਰੂਮੈਂਟ ਟੈਕਨਾਲੋਜੀ ਦੀ ਮੁਤਾਜ ਨਹੀਂ ਹੈਗੀ। ਜਦੋਂ ਟੈਕਨਾਲੋਜੀ ਨਹੀਂ ਸੀ ਉਦੋਂ ਵੀ ਬਹੁਤ ਕੁਝ ਲੋਕ ਜਾਣਦੇ ਸੀ ਕਿ ਬਾਹਰੋਂ ਨਿਸ਼ਾਨੀਆਂ ਵੇਖ ਕੇ ਅੰਦਾਜ਼ਾ ਲਾਉਂਦੇ ਸੀ ਵੀ ਇਹਦੇ ਫਲਾਣੇ ਥਾਂ ਤੇ ਨੁਕਸ ਹੋ ਗਿਆ, ਇਹਦੇ ਫਲਾਣੇ ਥਾਂ ਤੇ ਨੁਕਸ ਹੋ ਗਿਆ, ਇਹਨੂੰ ਇਸ ਤਰ੍ਹਾਂ ਦੀ ਦਵਾਈ ਦੇਣੀ ਚਾਹੀਦੀ, ਕਿਉਂ ਗੋਂਦ ਕਤੀਰਾ ਦੇਈ ਜਾਂਦੇ ਹੋ ਭਾਈ, ਕਿਉਂ ਨਿੰਮ ਘੋਟ ਘੋਟ ਕੇ ਦੇਈ ਜਾਂਦੇ ਹੋ ਭਾਈ, ਕਿਉਂ ਪਪੀਤਾ ਖਾਣ ਲਈ ਕਹਿੰਦੇ ਹੋ ਜਾਂ ਮੂਲੀ ਖਾਣ ਲਈ ਕਹਿੰਦੇ ਹੋ, ਇਹ ਸਾਰੀਆਂ ਕੁਛ ਗੱਲਾਂ ਇਸ ਗੱਲ ਦੇ ਉੱਪਰ ਨਿਰਭਰ ਕਰਦੀਆਂ ਸੀ ਕਿ ਉਹਨਾਂ ਨੂੰ ਕੁਝ ਨਿਸ਼ਾਨੀਆਂ ਦਾ ਆਭਾਸ ਹੁੰਦਾ ਸੀ ਕਿ ਆ ਇਸ ਤਰ੍ਹਾਂ ਦੀਆਂ ਕੁਝ ਇੱਕ ਨਿਸ਼ਾਨੀਆਂ ਨੇ, ਇਹ ਅੰਦਰ ਦੀ ਇਸ ਤਰ੍ਹਾਂ ਦੀ ਡੈਮੇਜ ਦੇ ਕਰਕੇ ਹੁੰਦੀਆਂ ਨੇ, ਤੇ ਉਹਨਾਂ ਵਾਸਤੇ ਆ ਜਿਹੜੀ ਚੀਜ਼ ਆ ਉਹ ਫਾਇਦੇਮੰਦ ਹੈਗੀ ਤੇ ਸਾਨੂੰ ਉਹ ਕਰਨੀ ਚਾਹੀਦੀ। ਸੋ ਇਹ ਭਾਵ ਕਿਸੇ ਨਾ ਕਿਸੇ ਤਰ੍ਹਾਂ ਕੁਛ ਨਾ ਕੁਛ ਨਿਸ਼ਾਨੀਆਂ ਦਾ ਜਾਣਕਾਰੀ ਸਾਡੇ ਕੋਲ ਹੁੰਦੀ ਸੀ ਤੇ ਉਹਨਾਂ ਕੁਝ ਜਾਣਕਾਰੀਆਂ ਨੂੰ ਹੁਣ ਥੋੜਾ ਜਿਹਾ ਹੋਰ ਇਲੈਬੋਰੇਟ ਕਰ ਦਿੱਤਾ ਗਿਆ, ਹੋਰ ਥੋੜਾ ਜਿਹਾ ਵਧਾ ਕੇ ਦੱਸਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਸ ਪਾਸੇ ਬੰਦਾ ਖੋਜ ਕਰਨ ਲੱਗਦਾ ਨਾ ਉਹਦੀਆਂ ਹੋਰ ਬਹੁਤ ਸਾਰੀਆਂ ਕਮੀਆਂ ਹੋਰ ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਲੱਗਦਾ ਰਹਿੰਦਾ ਤੇ ਉਹਦੇ ਮੁਤਾਬਕ ਜਿਹੜੀ ਅੱਜ ਦੀ ਜਾਣਕਾਰੀ ਅਸੀਂ ਦੇ ਰਹੇ ਹਾਂ ਆਪਣੇ ਸਰੋਤਿਆਂ ਨੂੰ ਉਹ ਥੋੜੀ ਜੀ ਉਹਦੇ ਨਾਲੋਂ ਵਿਕਸਿਤ ਹੈਗੀ ਹੈ। ਔਰ ਦੂਸਰੀ ਗੱਲ ਇਹ ਆ ਕਿ ਕੱਲੀ ਵਿਕਸਿਤ ਨਹੀਂ ਹੈਗੀ, ਹੁਣ ਸਾਡੇ ਕੋਲ ਉੱਤਰ ਦੀ ਪੜਤਾਲ ਵੀ ਹੈਗੀ ਆ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਅਸੀਂ ਸਮਝਦੇ ਹਾਂ ਕਿ ਫਲਾਣੇ ਫਲਾਣੇ ਅੰਗ ਦੇ ਵਿੱਚ ਨੁਕਸ ਪੈ ਗਿਆ ਹੈ ਤੇ ਉਹਨੂੰ ਅਸੀਂ ਉੱਤਰ ਦੀ ਪੜਤਾਲ ਦੇ ਮੁਤਾਬਕ ਚੈੱਕ ਵੀ ਕਰ ਸਕਦੇ ਹਾਂ ਵੀ ਇਹ ਸਹੀ ਹੈ। ਸੋ ਇਸ ਹਾਲਾਤ ਦੇ ਮੁਤਾਬਕ ਇੰਨੀ ਕੁ ਤਰੱਕੀ ਹੋਣ ਵਾਲੇ ਸਮੇਂ ਦੇ ਵਿੱਚ ਹੋਈ ਹੈ, ਬੇਸ਼ੱਕ ਉੱਤਰ ਦੀ ਪੜਤਾਲ ਹੁਣ ਇਸ ਵੇਲੇ ਜ਼ਿਆਦਾ ਵੱਧ ਗਈ ਹੈ। ਅਸੀਂ ਜ਼ਿਆਦਾਤਰ ਪਹਿਲੀਆਂ ਨਿਸ਼ਾਨੀਆਂ ਨੂੰ ਦੇਖਣ ਦੀ ਬਜਾਏ ਅਸੀਂ ਉੱਤਰ ਦੀ ਪੜਤਾਲ ਵਾਲੇ ਪਾਸੇ ਜ਼ਿਆਦਾ ਪੈ ਗਏ ਹਾਂ ਤੇ ਅਸੀਂ ਪਹਿਲਾਂ ਹੀ ਸ਼ੁਰੂਆਤ ਹੀ ਇਹ ਕਰਦੇ ਹਾਂ ਵੀ ਨਹੀਂ ਜੀ ਉੱਤਰ ਦੀ ਪੜਤਾਲ ਹੀ ਕਰੋ ਪਹਿਲਾਂ, ਹਾਂਜੀ ਨਿਸ਼ਾਨੀਆਂ ਵਾਲੇ ਪਾਸੇ ਬਹੁਤਾ ਅਸੀਂ ਨਹੀਂ ਜਾਂਦੇ। ਜਾਂ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਪੇਸ਼ੈਂਟ ਡਾਕਟਰ ਕੋਲੇ ਜਾਂਦਾ ਆ ਉਸ ਵੇਲੇ ਜਿਹੜੀਆਂ ਉਹ ਗੱਲਾਂ ਦੱਸਦਾ ਆ ਉਹਨਾਂ ਹੀ ਗੱਲਾਂ ਤੋਂ ਉੱਤਰ ਦੀ ਪੜਤਾਲ ਵਾਲੇ ਪਾਸੇ ਸ਼ੁਰੂ ਹੋ ਜਾਣਾ। ਅੱਛਾ ਵੀ ਜਾਓ ਲੈਬ ਕਰਵਾ ਕੇ ਲਿਆਓ ਜਾਂ ਟੈਸਟ ਕਰਵਾ ਕੇ ਲਿਆਓ, ਹਾਂਜੀ ਤੇ ਟੈਸਟ ਸਿਰ ਤੋਂ ਪੈਰਾਂ ਤੱਕ ਸਾਰੇ ਹੀ ਲਿਖ ਦਿੱਤੇ ਜਾਂਦੇ ਨੇ ਜਿੱਥੇ ਜਿੱਥੇ ਕੋਈ ਨੁਕਸ ਹੁੰਦਾ ਆ ਭਾਵੇਂ ਉਹ ਪੇਸ਼ੈਂਟ ਨੇ ਦੱਸਿਆ ਹੋਵੇ ਜਾਂ ਨਾ ਦੱਸਿਆ ਹੋਵੇ ਉਹਦੇ ਮੁਤਾਬਕ ਫਿਰ ਅੱਗੇ ਦੇ ਟ੍ਰੀਟਮੈਂਟ ਜਿਹੜੇ ਆ ਚੱਲਣੇ ਸ਼ੁਰੂ ਹੋ ਜਾਂਦੇ ਨੇ। ਆਹ ਜਿਹੜੀ ਇੰਡੋਸਕੋਪੀ ਜਾਂ ਕੋਲੋਨੋਸਕੋਪੀ ਵਗੈਰਾ ਸ਼ੁਰੂ ਹੋਈ ਹੈ ਇਹ ਠੀਕ ਹੈ, ਉਹਨਾਂ ਦਾ ਇਹ ਆਪਣਾ ਮੰਨਣਾ ਹੈਗਾ ਇਹ ਉਹਨਾਂ ਦਾ ਆਪਣਾ ਮੰਨਣਾ ਹੈਗਾ ਕਿ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਕੈਂਸਰ ਪੇਸ਼ੈਂਟ ਜਿਨ੍ਹਾਂ ਨੂੰ ਸਮੇਂ ਦੇ ਨਾਲ ਅਗਰ ਅਸੀਂ ਉਹਨਾਂ ਦੀ ਨਾ ਕੇਅਰ ਕਰਦੇ ਤੇ ਬੜੇ ਭਿਆਨਕ ਸਿੱਟੇ ਨਿਕਲਣੇ ਸਨ। ਅਸੀਂ ਉਹਨਾਂ ਨੂੰ ਬਿਫੋਰ ਹੈਂਡ ਡਿਟੈਕਟ ਕਰ ਲਿਆ ਹੈ ਤੇ ਜਿਹਦੇ ਕਰਕੇ ਅਸੀਂ ਉਹਦਾ ਨਿਵਾਰਨ ਕਰਨ ਵਿੱਚ ਕਾਮਯਾਬ ਹੋਏ ਹਾਂ, ਲੋਕਾਂ ਨੂੰ ਬਚਾਉਣ ਵਿੱਚ ਕਾਮਯਾਬ ਹੋਏ ਹਾਂ। ਪਰ ਹਾਲਾਤ ਦੇ ਮੁਤਾਬਕ ਆਪਾਂ ਇਹ ਗੱਲਾਂ ਵਿਚਾਰਨ ਦੀ ਲੋੜ ਆ ਵੀ ਸਰੀਰ ਦੇ ਵਿੱਚ ਜਿਵੇਂ ਟੈਲੀਫੋਨ ਦੀ ਕਨੈਕਸ਼ਨ ਜਾਂਦਾ ਹੈ ਨਾ, ਕਨੈਕਸ਼ਨ ਦੇ ਰਸਤੇ ਦੇ ਵਿੱਚ ਕੋਈ ਤਾਰ ਨਹੀਂ ਜਾਂਦੀ, ਇੱਥੋਂ ਇੰਡੀਆ ਨੂੰ ਫੋਨ ਕਰਦੇ ਆ ਕੋਈ ਤਾਰ ਨਹੀਂ ਜਾਂਦੀ, ਲੇਕਿਨ ਉਸ ਫੋਨ ਦੇ ਵਿੱਚ ਜੋ ਕੁਝ ਭਰਿਆ ਹੋਇਆ ਉਹਦਾ ਲਿੰਕ ਹੈ ਸਾਡੇ ਨਾਲ, ਸਾਡੇ ਰੇਡੀਓ ਦੇ ਵਿੱਚ ਸਾਡੇ ਲਿੰਕ ਹੈਗਾ ਨਾ, ਅਸੀਂ ਜਿਹੜਾ ਮਰਜ਼ੀ ਸਟੇਸ਼ਨ ਸੁਣਦੇ ਹਾਂ ਤੇ ਉਸ ਸਟੇਸ਼ਨ ਤੇ ਜੋ ਕੁਝ ਬੋਲਿਆ ਜਾ ਰਿਹਾ ਉਹ ਸਾਡੇ ਤੱਕ ਪਹੁੰਚਦਾ ਹੈ। ਇਸੇ ਤਰ੍ਹਾਂ ਹੀ ਸਰੀਰ ਨਾ ਸਾਡਾ ਸਰੀਰ ਸਾਡੇ ਦਾ ਬਾਹਰ ਤੇ ਅੰਦਰ ਦਾ ਆਪਸੀ ਇੱਕ ਇਸ ਤਰ੍ਹਾਂ ਦਾ ਲਿੰਕ ਹੈਗਾ ਆ ਜਿਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਔਰ ਜੋ ਇੱਕ ਦੂਸਰੇ ਦੇ ਨਾਲ ਸਬੰਧਤ ਹੈਗਾ ਆ। ਮਤਲਬ ਕਹਿਣ ਤੋਂ ਇਹ ਆ ਕਿ ਜੋ ਅੰਦਰ ਵਾਪਰਦਾ ਹੈਗਾ ਆ ਉਸ ਸਾਰੇ ਦਾ ਇੰਪ੍ਰੈਸ਼ਨ ਬਾਹਰ ਆਉਣਾ ਜ਼ਰੂਰੀ ਹੈ, ਬਸ਼ਰਤ ਹੈ ਕਿ ਤੁਸੀਂ ਉਸ ਨੂੰ ਚੈੱਕ ਕਰਦੇ ਹੋਵੋ, ਤੁਸੀਂ ਉਸ ਵੱਲੇ ਤਵੱਜੋ ਦੇ ਰਹੇ ਹੋਵੋ। ਜੇ ਅੱਖਾਂ ਵੱਲੇ ਤਵੱਜੋ ਦੇ ਰਹੇ ਹੋ ਤੇ ਅੱਖਾਂ ਨੇ ਤੁਹਾਨੂੰ ਬਹੁਤ ਕੁਝ ਦੱਸਣਾ ਹੈ ਅੰਦਰ ਕੀ ਹੋ ਰਿਹਾ ਹੈ। ਬੁੱਲਾਂ ਨੂੰ, ਨੌਹਾਂ ਨੂੰ, ਚਮੜੀ ਨੂੰ ਅਲੱਗ ਅਲੱਗ ਥਾਵਾਂ ਤੋਂ ਤੁਸੀਂ ਚੈੱਕ ਕਰਦੇ ਹੋ ਤੇ ਉਹਨੇ ਤੁਹਾਨੂੰ ਦੱਸਣਾ ਆ ਕਿ ਅੰਦਰ ਕੀ ਹੋ ਰਿਹਾ ਆ। ਭਾਵ ਇਹ ਇੰਨੇ ਜ਼ਿਆਦਾ ਲਿੰਕ ਨੇ ਕਿ ਅਗਰ ਛੋਟੀ ਤੋਂ ਛੋਟੀ ਚੀਜ਼ ਵੀ ਅੰਦਰ ਘਟਨਾ ਵਾਪਰਦੀ ਹੈ, ਜਿਵੇਂ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਅੱਜ ਕੱਲ ਟੈਕਨਾਲੋਜੀ ਇੰਨੀ ਵੱਧ ਗਈ ਹੈ ਤੇ ਅਸੀਂ ਐਡੀਸ਼ਨਲੀ ਪਹਿਲਾਂ ਬਜਾਏ ਇਸ ਦੇ ਕਿ ਨਿਸ਼ਾਨੀਆਂ ਨੂੰ ਵੇਖੀਏ ਅਸੀਂ ਸਭ ਤੋਂ ਪਹਿਲਾਂ ਉਸ ਟੈਕਨਾਲੋਜੀ ਵਾਲੇ ਪਾਸੇ ਪਹੁੰਚ ਗਏ ਹਾਂ। ਕਹਿੰਦੇ ਜੀ ਇੰਡੋਸਕੋਪੀ ਕਰਾਓ, ਕੋਲੋਨੋਸਕੋਪੀ ਕਰਾਓ। ਕੀ ਤੁਸੀਂ ਸਮਝਦੇ ਹੋ ਕਿ ਅਗਰ ਗੈਸਟ੍ਰਿਕ ਅਲਸਰ ਹੁੰਦਾ ਹੈ ਜਾਂ ਪੈਪਟਿਕ ਅਲਸਰ ਹੁੰਦਾ ਹੈ ਜਾਂ ਕੋਲਨ ਦੇ ਵਿੱਚ ਕੋਈ ਚੀਜ਼ ਐਕਸਟਰਾ ਆ ਜਾਂਦੀ ਹੈ ਤੇ ਉਹਦੀਆਂ ਬਾਹਰ ਨਿਸ਼ਾਨੀਆਂ ਨਹੀਂ ਹੁੰਦੀਆਂ? ਨਿਸ਼ਾਨੀਆਂ ਹੁੰਦੀਆਂ ਨੇ, ਪਰ ਅਸੀਂ ਉਹਨਾਂ ਵਾਲੇ ਪਾਸੇ ਤਵੱਜੋ ਦੇਣੀ ਘੱਟ ਕਰ ਦਿੱਤੀ ਹੈ, ਉਹਨਾਂ ਨੂੰ ਵਿਚਾਰਨਾ ਹੀ ਘੱਟ ਕਰ ਦਿੱਤਾ ਵੀ ਸਾਡੇ ਕੋਲ ਜਦੋਂ ਆਹ ਇੰਸਟਰੂਮੈਂਟ ਹੈਗਾ ਅਸੀਂ ਉਹੀ ਵੇਖਾਂਗੇ। ਪਰ ਜਿਸ ਤੋਂ ਪਹਿਲਾਂ ਜਦੋਂ ਮੈਡੀਕਲ ਸਾਇੰਸ ਦੇ ਵਿੱਚ ਟੈਕਨਾਲੋਜੀ ਨਹੀਂ ਸੀ ਉਦੋਂ ਵੀ ਲੋਕ ਜਾਣਦੇ ਸੀ, ਪਰ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਹੀ ਬੰਦ ਕਰ ਦਿੱਤਾ ਹੈ। ਜਿੰਨੀ ਵੀ ਟੈਕਨਾਲੋਜੀ ਅੱਜ ਇਸ ਵੇਲੇ ਵਧੀ ਹੋਈ ਹੈ ਇਹ ਸਾਰੀ ਦੀ ਸਾਰੀ ਟੈਕਨਾਲੋਜੀ ਨੂੰ ਬਾਹਰੋਂ ਹੀ ਜਾਣਨ ਦੇ ਸਾਡੇ ਕੋਲ ਗੁਰ ਸਨ, ਸਾਡੇ ਕੋਲੇ ਅਸੂਲ ਸਨ, ਸਾਨੂੰ ਨਿਸ਼ਾਨੀਆਂ ਸਾਡੇ ਕੋਲ ਸਨ ਜਿਨ੍ਹਾਂ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ। ਤੇ ਇਹਨਾਂ ਲੈਕਚਰਾਂ ਦੇ ਵਿੱਚ ਵੀ ਮੈਂ ਆਮ ਤੌਰ ਤੇ ਉਹਨਾਂ ਗੱਲਾਂ ਵਾਲੇ ਪਾਸੇ ਤੁਹਾਡੀ ਤਵੱਜੋ ਦਿਵਾਉਣ ਦੀ ਕੋਸ਼ਿਸ਼ ਕਰਾਂਗਾ। ਐਜ਼ ਫਾਰ ਐਜ਼ ਹੈ ਤਾਂ ਇਹ ਉੱਤਰ ਦੀ ਪੜਤਾਲ, ਪਰ ਅਸੀਂ ਹੁਣ ਉੱਤਰ ਦੀ ਪੜਤਾਲ ਤੇ ਹੀ ਡਿਪੈਂਡ ਰਹਿਣਾ ਸ਼ੁਰੂ ਕਰ ਦਿੱਤਾ ਬਿਨਾਂ ਟੈਸਟ ਕਰਾਓ ਜੀ, ਟੈਸਟ ਕਰਾਓ ਜੀ। ਔਰ ਕਈ ਵਾਰ ਐਸਾ ਹੁੰਦਾ ਆ ਕਿ ਟੈਸਟ ਵਿਚ ਕੋਈ ਚੀਜ਼ ਪੋਜ਼ਿਟਿਵ ਨਹੀਂ ਆਉਂਦੀ ਜਾਂ ਟੈਸਟ ਵਿਚ ਸਾਨੂੰ ਕੁਛ ਪਤਾ ਨਹੀਂ ਲੱਗਦਾ, ਨਿਸ਼ਾਨੀਆਂ ਸਾਨੂੰ ਦੱਸ ਰਹੀਆਂ ਹੁੰਦੀਆਂ ਔਰ ਅਸੀਂ ਭੁਲੇਖੇ ਵਿਚ ਵੀ ਪੈ ਸਕਦੇ ਹਾਂ। ਇਸ ਤਰ੍ਹਾਂ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਨੇ ਕਿ ਟੈਸਟ ਤੱਕ ਹੋ ਗਿਆ ਨੀ ਔਰ ਟੈਸਟ ਮਿਸਪਲੇਸ ਹੋ ਗਿਆ, ਟੈਸਟ ਵਿਚ ਕੋਈ ਗਲਤੀ ਹੋ ਗਈ, ਕਿਉਂਕਿ ਅਸੀਂ ਤੀਸਰੇ ਬੰਦੇ ਤੇ ਡਿਪੈਂਡ ਕਰਦੇ ਹਾਂ ਨਾ, ਅਸੀਂ ਕਿਸੇ ਹੋਰ ਬੰਦੇ ਤੇ ਡਿਪੈਂਡ ਕਰਦੇ ਹਾਂ ਨਾ। ਪਰ ਜਦੋਂ ਅਸੀਂ ਖੁਦ ਇਸ ਗੱਲ ਦੇ ਜਾਣਕਾਰ ਹਾਂ ਸਰੀਰ ਦੇ, ਤੇ ਸਰੀਰ ਦੀਆਂ ਜਾਣਕਾਰੀਆਂ ਨਿਸ਼ਾਨੀਆਂ ਅਸੀਂ ਖੁਦ ਵੇਖ ਰਹੇ ਹਾਂ, ਤਾਂ ਉਹਦਾ ਮਤਲਬ ਕੀ ਆ ਵੀ ਇੱਥੇ ਜਿੱਥੇ ਭੁਲੇਖਿਆ ਦੀ ਤਾਂ ਕੋਈ ਗੱਲ ਨਹੀਂ ਹੈਗੀ ਨਾ, ਟੈਸਟ ਵਾਲੀ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਨਾ ਰਹੇਗੀ। ਹਾਂ, ਅਸੀਂ ਜੇ ਇਹਨੂੰ ਉੱਤਰ ਦੀ ਪੜਤਾਲ ਤੱਕ ਹੀ ਲਿਮਿਟ ਕਰਦੇ ਤਾਂ ਸਾਡਾ ਬਹੁਤਾ ਫਾਇਦਾ ਹੋ ਸਕਦਾ ਸੀ। ਸਾਡੀਆਂ ਮੈਡੀਕਲ ਕਾਲਜਾਂ ਦੀਆਂ ਪੜ੍ਹਾਈਆਂ ਅਗਰ ਜ਼ਿਆਦਾਤਰ ਇਸ ਗੱਲ ਦੇ ਉੱਪਰ ਡਿਪੈਂਡ ਕਰਦੀਆਂ ਤੇ ਸਾਡਾ ਬਹੁਤਾ ਫਾਇਦਾ ਹੋ ਜਾਣਾ ਸੀ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਲੋਕ ਮੈਡੀਕਲ ਕਾਲਜਾਂ ਵਿਚ ਪੜ੍ਹਦੇ ਸੀ ਨਾ, ਉਸ ਵੇਲੇ ਜ਼ਿਆਦਾਤਰ ਕਲੀਨਿਕਲ ਡਾਇਗਨੋਸਿਸ ਹੁੰਦਾ ਸੀਗਾ। ਕਲੀਨਿਕਲ ਡਾਇਗਨੋਸਿਸ ਦਾ ਭਾਵ ਇਹੀ ਹੈ ਜੋ ਕੁਛ ਮੈਂ ਹੁਣ ਤੁਹਾਨੂੰ ਨਿਸ਼ਾਨੀਆਂ ਦੇ ਤੌਰ ਤੇ ਦੱਸ ਰਿਹਾ ਹਾਂ ਕੀ ਸਾਈਨ ਐਂਡ ਸਿਮਟਮ ਹੋਣਗੇ ਜਿਹੜੇ ਇਹ ਦੱਸਣ ਕਿ ਅੰਦਰ ਕੀ ਨੁਕਸ ਪੈ ਚੁੱਕਾ ਹੈ। ਪਰ ਉਸ ਤੋਂ ਬਾਅਦ ਉਦੋਂ ਬਹੁਤ ਘੱਟ ਜਿਹੜੇ ਟੈਸਟ ਵਗੈਰਾ ਸੀ ਬਹੁਤ ਘੱਟ ਹੁੰਦੇ ਸੀ। ਅੱਜ ਤੇ ਇਹਨਾਂ 50-52 ਸਾਲਾਂ ਦੇ ਵਿਚ ਟੈਕਨਾਲੋਜੀ ਇੰਨੀ ਵੱਧ ਗਈ ਹੈ ਔਰ ਅਸੀਂ ਬੜੇ ਕੱਛਾ ਵਜਾ ਰਹੇ ਹਾਂ, ਬੜੇ ਖੁਸ਼ ਹੋ ਰਹੇ ਹਾਂ ਵੀ ਸਾਡੀ ਵੱਡੀ ਟੈਕਨਾਲੋਜੀ ਐਸਾ ਹੋ ਗਿਆ ਜੇ ਅਸੀਂ ਲੱਭਣ ਦੀ ਕੋਸ਼ਿਸ਼ ਕਰ ਦਿੱਤੀ ਅਸੀਂ। ਪਰ ਅਸੀਂ ਉਸ ਪਾਸੇ ਤਵੱਜੋ ਨਹੀਂ ਦਿੱਤੀ ਜਿਹੜੀ ਬਿਨਾਂ ਇਹਨਾਂ ਇੰਸਟਰੂਮੈਂਟ ਤੋਂ ਬਿਨਾਂ ਇਸ ਟੈਕਨਾਲੋਜੀ ਤੋਂ ਵੀ ਅਸੀਂ ਉਹਨਾਂ ਗੱਲਾਂ ਨੂੰ ਜਾਣ ਸਕਦੇ ਸਾਂ। ਮੈਂ ਐਗਜ਼ਾਮਪਲ ਕਈ ਵਾਰ ਤੁਹਾਨੂੰ ਦਿੱਤੀ ਹੈ ਕਿ ਕਿਸੇ ਨੂੰ ਗਠੀਆ ਹੋ ਗਿਆ, ਕਿਸੇ ਨੂੰ ਯੂਰੀਆ ਹੋ ਗਿਆ, ਤਾਂ ਪੇਸ਼ੈਂਟ ਦਾ ਘਰ ਚ ਬੱਚਾ ਹੈਗਾ ਆ, ਪੇਸ਼ੈਂਟ ਤਾਂ ਸਾਡੇ ਸਾਹਮਣੇ ਹੈ ਨੀ, ਤੇ ਤੁਹਾਨੂੰ ਇਹ ਕਿਹਾ ਗਿਆ ਵੀ ਅਸੀਂ ਕਰੂਰਾ ਲੈ ਆਏ ਉਹਦਾ, ਤੁਸੀਂ ਕਰੂਰਾ ਉਹਦਾ ਪਿਸ਼ਾਬ ਲੈ ਕੇ ਆਉਂਦੇ ਹੋ ਥਾਲੀ ਚ ਪਾ ਕੇ ਰੱਖਦੇ ਹੋ ਤੇ ਤੁਸੀਂ ਵੇਖਦੇ ਹੋ ਉਹਦੇ ਚ ਕਿਸ਼ਤੀਆਂ ਵਰਗੀ ਮੂਵਮੈਂਟ ਹੋਣੀ ਸ਼ੁਰੂ ਹੋ ਗਈ ਹੈ, ਤਾਂ ਤੁਹਾਨੂੰ ਡਾਕਟਰ ਨੂੰ ਇਹ ਦੱਸਦੀ ਹੈ ਕਿ ਇਸ ਬੱਚੇ ਨੂੰ ਗੰਜੀਆ ਹੈ ਜਾਂ ਹੋ ਗਿਆ ਜਾਂ ਹੋਣ ਵਾਲਾ ਹੈਗਾ ਆ, ਔਰ ਦੇ ਮੁਤਾਬਕ ਹੀ ਉਹਦੀਆਂ ਦਵਾਈਆਂ ਦਿੰਦੇ ਸੀ।
1: ਡਾਕਟਰ ਸਾਹਿਬ ਜੀ,
2: ਹਾਂਜੀ
1: ਡਾਕਟਰ ਸਾਹਿਬ ਜੀ, ਮੈਂ ਇਹ ਕਹਿਣਾ ਚਾਹੁੰਦਾ ਆ ਕਿ ਉਹ ਜਿਹੜੇ ਸਿਸਟਮ ਦੀ ਤੁਸੀਂ ਗੱਲ ਕਰਦੇ ਆ ਉਹ ਅੱਜ ਦੇ ਸਿਸਟਮ ਨਾਲੋਂ ਫਾਰ ਮੋਰ ਸੁਪੀਰੀਅਰ ਸਿਸਟਮ ਸੀਗਾ ਔਰ ਅੱਜ ਵੀ ਹੈਗਾ ਜਿਹਨਾਂ ਲੋਕਾਂ ਨੂੰ ਉਹ ਆ, ਉਹ ਤਾਂ ਤੁਹਾਨੂੰ ਉਹ ਜਿਹੜੇ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਡਾਕਟਰ ਸਾਹਿਬ ਤੁਹਾਨੂੰ ਜਦੋਂ ਤੁਸੀਂ ਉਹਨਾਂ ਦੇ ਉੱਥੇ ਜਾਓਗੇ ਉਹ ਤੁਰੇ ਆਉਂਦੇ ਤੋਂ ਦੇਖ ਕੇ ਦੱਸਦੇ ਆ ਤੈਨੂੰ ਆ ਬਿਮਾਰੀ।
2: ਬਿਲਕੁਲ ਬਿਲਕੁਲ ਬਿਲਕੁਲ, ਮੈਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਤਜਰਬੇ ਕੀਤੇ ਨੇ ਕਿ ਪੇਸ਼ੈਂਟ ਕਾਰ ਚ ਉਤਰ ਕੇ ਜਦੋਂ ਮੇਰੀ ਕਲੀਨਿਕ ਚ ਆ ਰਿਹਾ ਤੇ ਉਹ ਸਾਰੀਆਂ ਗੱਲਾਂ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਇਹਨੂੰ ਆ ਬਿਮਾਰੀ ਆ,
1: ਪਹਿਲਾਂ ਪਤਾ ਲੱਗ ਜਾਂਦਾ।
2: ਹਾਂ, ਸੋ ਇਹ ਗੱਲ ਕੀ ਆ ਕਿ ਅਸੀਂ ਉਸ ਪਾਸੇ ਤਰੱਕੀ ਕਰਨੀ ਛੱਡ ਦਿੱਤੀ ਹੈ। ਜੇ ਅਸੀਂ ਉਸ ਪਾਸੇ ਤਰੱਕੀ ਕਰਦੇ ਹੁੰਦੇ ਤੇ ਹੁਣ ਬਹੁਤ ਸਾਰੀ ਟੈਕਨਾਲੋਜੀ ਦੀ ਸਾਨੂੰ ਲੋੜ ਨਾ ਪੈਂਦੀ।
1: ਇਹ ਸਾਰਾ ਕੁਝ ਆ ਜਿਹੜਾ ਡਾਕਟਰ ਸਾਹਿਬ, ਇਹ ਜਿਹੜਾ ਇਹ ਪੈਸੇ ਕ੍ਰੀਏਟ ਕਰਨ ਦਾ ਮਸਲਾ ਆ, ਹੋਰ ਕੁਝ ਨਹੀਂ ਹੈਗਾ। ਕੰਪਨੀਆਂ ਉਹ ਮਸ਼ੀਨਾਂ ਬਣਾਉਣਗੀਆਂ, ਉਹ ਡਾਕਟਰ ਤੋਂ ਪੈਸੇ ਲੈਣਗੀਆਂ, ਫਿਰ ਡਾਕਟਰ ਆ ਜਿਹੜਾ ਉਹ ਮਰੀਜ਼ ਤੋਂ ਉਹਨੇ ਵੱਧ ਪੈਸੇ ਚਾਰਜ ਕਰੂਗਾ ਕਿਉਂਕਿ ਉਹਨੇ ਆਹ ਐਕਸਰੇ ਕੀਤਾ, ਉਹ ਕੀਤਾ, ਉਹ ਕੀਤਾ, ਸਾਰਾ ਕੁਝ। ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਉਹਨਾਂ ਤੇ ਬੋਝ ਪਾ ਰਹੀਆਂ ਵੀ ਤੇਰੇ ਕੋਲ ਪੇਸ਼ ਆਉਣ ਪੈਂਦਾ, ਤੂੰ ਉਹਨੂੰ ਕੋਈ ਦਵਾਈ ਨਹੀਂ ਦੇਣੀ, ਤੂੰ ਪਹਿਲਾਂ ਮਸ਼ੀਨ ਨੂੰ ਪਰਤਣਾ।
2: ਕੀਮਾ ਸਾਹਿਬ, ਮੈਂ ਆਮ ਐਗਜ਼ਾਮਪਲ ਇਹਨਾਂ ਪ੍ਰੋਗਰਾਮਾਂ ਵਿਚ ਦਿੰਦਾ ਆ ਰਿਹਾ ਹਾਂ ਕਿ ਅੱਜ ਕੱਲ ਕੋਈ ਲੜਕੀ ਲੇਬਰ ਪੇਨ 12-16 ਘੰਟਿਆਂ ਦੀ ਸਹਿਣ ਨੂੰ ਤਿਆਰ ਨਹੀਂ
1: ਹੈਗੀ। ਉਹ ਪਹਿਲਾਂ ਕਹਿੰਦੇ ਆ ਤੁਸੀਂ ਪੇਟ ਪਾੜੋ ਤੇ ਕੱਟ ਕੇ ਮਾਰੋ ਤੇ ਬੱਚਾ ਬਾਹਰ ਮਾਰੋ। ਹਾਂਜੀ,
2: ਉਸ ਲੇਬਰ ਪੇਨ ਦੇ ਨਾਲ ਅੰਦਰ ਸਰੀਰ ਦੇ ਵਿਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਪਰਦੀਆਂ ਨੇ, ਚੇਂਜਸ ਤਬਦੀਲੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਦਿੱਤਾ। ਹੁਣ ਤੁਸੀਂ
1: ਬਿਲਕੁਲ,
2: ਹੁਣ ਤੇ ਬੱਚੇ ਮਾਂ ਬਾਪ ਨੂੰ ਨਾਲ ਰੱਖਣ ਨੂੰ ਤਿਆਰ ਨਹੀਂ ਹੈਗੇ, ਕੋਈ ਐਸਾ ਨਹੀਂ ਰਹਿ ਗਿਆ। ਜਿਹੜੀ ਚੀਜ਼ ਅਸੀਂ ਕੀਮਤ ਨਾਲ ਲਈ ਹੁੰਦੀ ਨਾ, ਉਹਦੀ ਅਸੀਂ ਜ਼ਿਆਦਾ ਕੇਅਰ ਕਰਦੇ ਹਾਂ।
1: ਡਾਕਟਰ ਸਾਹਿਬ, ਉਹਦੇ ਵਿਚ ਡਾਕਟਰ ਸਾਹਿਬ ਜੀ, ਉਹਦੇ ਵਿਚ ਇੱਕ ਬਾਂਡਿੰਗ ਹੁੰਦੀ ਆ ਜਿਹੜੀ 40 ਦਿਨ ਔਰਤ ਸਵਾ ਮਹੀਨਾ ਮੰਜੇ ਤੋਂ ਥੱਲੇ ਨਹੀਂ ਸੀ ਪੈਰ ਪਾਉਂਦੀ, ਬੱਚੇ ਨੂੰ ਜੇ ਪਾਸਾ ਵੀ ਬਦਲਣਾ ਮਾਂ ਨੇ ਤੇ ਉਹ ਬੱਚੇ ਨੂੰ ਚੱਕ ਕੇ ਜਿੱਧਰਲੇ ਪਾਸੇ ਨੂੰ ਉਹਨੇ ਮੂੰਹ ਕਰਨਾ, ਉਧਰਲੇ ਪਾਸੇ ਪਹਿਲਾਂ ਪਾਉਣਾ ਤਾਂ ਕਿ ਮਾਂ ਦੀ ਕਿਤੇ ਟਿੱਠ ਨਾ ਹੋ ਜਾਵੇ ਬੱਚੇ ਵੱਲ ਨੂੰ।
2: ਉਹਦੀ ਸੁਰਤੀ ਉਹਦੇ ਨਾਲ ਅਟੈਚ ਹੋਈ ਹੁੰਦੀ ਸੀਗੀ। ਹਾਂਜੀ
1: ਹਾਂਜੀ, ਉਹਨੂੰ ਬਾਂਡਿੰਗ ਅੰਗਰੇਜ਼ੀ ਦੇ ਵਿੱਚ ਕਹਿੰਦੇ, ਬਾਂਡਿੰਗ ਹੋਣੀ ਬੱਚਿਆਂ ਦੀ, ਉਹ ਬਾਂਡਿੰਗ ਜਿਹੜੀ ਹੁੰਦੀ ਆ ਉਹ ਫਿਰ ਸਾਰੀ ਜ਼ਿੰਦਗੀ
2: ਪਾਇਆ ਹੋਇਆ, ਮਾਂ ਅਲੱਗ ਮੰਜੇ ਤੇ ਪਈ ਹੈ, ਬੱਚਾ ਅਲੱਗ
1: ਬਿਲਕੁਲ
2: ਪਾਇਆ ਹੋਇਆ ਹੈਗਾ ਹੈ ਜੀ। ਸੋ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਵਿਚ ਇੱਕ ਕਮੀ ਵੀ ਲਿਆਂਦੀ ਹੈ, ਸਾਡੇ ਰਿਲੇਸ਼ਨਸ਼ਿਪ ਦੇ ਵਿਚ ਵੀ ਇੱਕ ਕਮੀ ਆਈ ਹੈਗੀ ਹੈ।
1: ਬਿਲਕੁਲ ਬਿਲਕੁਲ,
2: ਸਾਰੇ ਦਾ ਸਾਰਾ ਸਮਾਜ ਦੁਨੀਆਂ ਮਕੈਨੀਕਲ ਬਣ ਗਈ ਹੈ।
1: ਬਿਲਕੁਲ।
2: ਔਰ ਉਸ ਬਿਜ਼ਨਸਮੈਨ ਹੋਣ ਦੇ ਕਰਕੇ ਖੁਦ ਸ਼ਰੀਰ ਨੂੰ ਤਾਂ ਕਮੀਆਂ ਪੇਸ਼ੀਆਂ ਹੋਈਆਂ ਨੇ, ਖੁਦ ਸ਼ਰੀਰ ਨੂੰ ਤਾਂ ਨੁਕਸਾਨ ਉਹਦਾ ਸਹਿਣਾ ਪੈ ਰਿਹਾ ਆ, ਜੇਬ ਨੂੰ ਵੀ ਉਹਦਾ ਨੁਕਸਾਨ ਸਹਿਣਾ ਪੈ ਰਿਹਾ ਆ, ਪਰ ਅਸੀਂ ਹਾਲਾਤ ਦੇ ਮੁਤਾਬਿਕ ਮਜਬੂਰ ਆ ਸਾਰਾ ਕੁਛ ਕਰਨ ਵਾਸਤੇ,
1: ਬਿਲਕੁਲ,
2: ਤੇ ਕਰਦੇ ਆ ਰਹੇ ਹਾਂ। ਫਿਰ ਵੀ ਹਰ ਆਦਮੀ ਆਪਣਾ ਆਪਣਾ ਯੋਗਦਾਨ ਪਾ ਰਿਹਾ ਹੈ ਤੇ ਆਪਾਂ ਵੀ ਆਪਣਾ ਯੋਗਦਾਨ ਪਾ ਰਹੇ ਹਾਂ। ਪਿੱਛੇ ਪਹਿਲੀ ਗੱਲ ਜਦੋਂ ਪ੍ਰੋਗਰਾਮ ਕੀਤਾ ਸੀ ਤੇ ਮੈਂ ਇਹ ਗੱਲ ਦੱਸੀ ਸੀ ਭਾਈ ਇਹ ਜਿਹੜੀਆਂ ਬਾਹਰੀ ਨਿਸ਼ਾਨੀਆਂ ਜਾਂ ਬਿਮਾਰੀ ਦੀਆਂ ਜਿੰਨੀਆਂ ਵੀ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ, ਪਹਿਲੀ ਗੱਲ ਤਾਂ ਸਾਨੂੰ ਇਹ ਦੱਸਦੀ ਹੈ ਵੀ ਇਸ ਸਰੀਰ ਦੇ ਵਿੱਚ ਜੀਵਨ ਸ਼ਕਤੀ ਜਿਹੜੀ ਹੈ, ਪਾਵਰ ਜਿਹੜੀ ਹੈ, ਬਿਮਾਰੀਆਂ ਦੇ ਖਿਲਾਫ ਲੜਨ ਦੀ ਸ਼ਕਤੀ ਘੱਟ ਹੈ, ਜਿਸ ਕਰਕੇ ਕੋਈ ਬਿਮਾਰੀ ਪੈਦਾ ਹੋਈ ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ ਹਾਂ। ਦੂਜਾ ਅਸੀਂ ਇਹ ਦੱਸਿਆ ਸੀਗਾ ਭਾਈ ਇਸ ਸਰੀਰ ਦੇ ਵਿਚ ਅੱਖਾਂ ਹੈ, ਨੱਕ, ਕੰਨ, ਸਾਰਾ ਕੁਝ ਦਿਲ ਹੈ, ਸਾਰਾ ਕੁਝ ਕੰਮ ਤੇ ਕਰ ਰਿਹਾ ਹੈ, ਪਰ ਜਿੰਨਾ ਇਹਨੂੰ ਕਰਨਾ ਚਾਹੀਦਾ ਸੀ ਉਹ ਗੱਲ ਬਣ ਨਹੀਂ ਰਹੀ। ਤੇ ਮੈਂ ਇੰਡੋਕ੍ਰਾਈਨ ਸਿਸਟਮ ਦੀ ਗੱਲ ਕੀਤੀ ਸੀ, ਮੈਚ ਬਾਕਸ ਦੇ ਨਾਲ ਉਹਦਾ ਰਿਲੇਸ਼ਨ ਕੀਤਾ ਸੀਗਾ ਭਾਈ ਜੇ ਅੱਗ ਬਾਲਣ ਵਾਲੀ ਮਾਚਿਸ ਹੀ ਨਾ ਹੋਈ ਤੇ ਤੁਹਾਡਾ ਆਟਾ ਕੋਟਾ ਚਕਲਾ ਵੇਲਣਾ ਰੱਖਿਆ ਸਾਰਾ ਕੁਝ ਦਾਲ ਦੂਲ ਰੱਖੀ ਸਾਹਿਬ ਕਿਸੇ ਕੰਮ ਨਹੀਂ, ਹਾਂਜੀ, ਸੋ ਉਹ ਕੰਮ ਨਹੀਂ ਕਰਦੀ। ਸੋ ਇਹ ਸਾਰੀਆਂ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿਚ ਕਿ ਇਹਦੇ ਕਰਕੇ ਇਹ ਐਸਾ ਹੁੰਦਾ। ਤੇ ਤੀਸਰੀ ਗੱਲ ਆਪਾਂ ਇਹ ਕਰੀ ਸੀ ਭਾਈ ਜੇ ਗਾਰਬੇਜ ਹੀ ਨਾ ਰਿਲੀਵ ਹੋਇਆ ਤੇ ਫੇਰ ਇਸ ਸਰੀਰ ਦੇ ਵਿਚ ਅੰਗਾਂ ਨੇ ਕੰਮ ਨਹੀਂ ਕਰ ਸਕਣਾ। ਸੋ ਤਿੰਨ ਮੁੱਖ ਗੁਰ ਮੈਂ ਇਸ ਪ੍ਰੋਗਰਾਮ ਦੇ ਵਿਚ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਚੁੱਕਿਆ ਹਾਂ ਕਿ ਇਹਨਾਂ ਤਿੰਨ ਗੱਲਾਂ ਨੂੰ ਤੁਸੀਂ ਆਮ ਆਦਮੀ ਵੀ ਆਪਣੀ ਤਵੱਜੋ ਵਿਚ ਲੈ ਸਕਦੇ ਹੋ ਕਿ ਭਾਈ ਜੇ ਇਮਿਊਨਿਟੀ ਵੀਕ ਹੈ ਤੇ ਉਹਦਾ ਪਹਿਲਾ ਗੁਰ ਇਹ ਆ ਕਿ ਸਾਡੇ ਸਰੀਰ ਨੂੰ ਲੋੜ ਦੇ ਅਨੁਸਾਰ ਆਕਸੀਜਨ ਸਪਲਾਈ ਨਹੀਂ ਹੋ ਰਹੀ। ਜੇ ਆਕਸੀਜਨ ਲੋੜ ਦੇ ਅਨੁਸਾਰ ਸਪਲਾਈ ਹੋਊਗੀ ਅੰਗ ਸਾਰੇ ਕੰਮ ਕਰਨਗੇ, ਤੇ ਅੰਗ ਸਾਰੇ ਕੰਮ ਕਰਨ ਦਾ ਮਤਲਬ ਐਕਸਰਸਾਈਜ਼ ਹੋ ਰਹੀ ਹੈ। ਉਹਨੂੰ ਤੁਸੀਂ ਫਿਜ਼ੀਕਲੀ ਐਕਸਰਸਾਈਜ਼ ਕਰਕੇ ਵੀ ਜੇ ਅਸੀਂ ਸਾਹ ਦੀ ਕਿਰਿਆ ਐਕਸਰਸਾਈਜ਼ ਕਰਦੇ ਹਾਂ ਤੇ ਠੀਕ ਹੈ, ਫੇਫੜੇ ਸਾਡੇ ਜਿਹੜੇ ਮੇਨ ਅੰਗ ਹੈਗੇ ਨੇ ਸਾਹ ਦੇ ਉਹ ਕਾਇਮ ਹੋ ਰਹੇ ਨੇ, ਵੈਸੇ ਵੀ ਤੁਸੀਂ ਐਕਸਰਸਾਈਜ਼ ਕਰਦੇ ਹੋ ਤੇ ਸਾਹ ਉਹਦੇ ਵਿਚ ਯੋਗਦਾਨ ਪਾਉਂਦਾ ਹੀ ਹੈ, ਹਾਰਟ ਉਹਦੇ ਵਿਚ ਯੋਗਦਾਨ ਪਾਉਂਦਾ ਹੀ ਪਾਉਂਦਾ ਹੈਗਾ, ਇਹਨਾਂ ਦੀ ਧੜਕਣ ਵੱਧ ਜਾਂਦੀ ਹੈ, ਇਹਨਾਂ ਦਾ ਰੈਸਪੀਰੇਸ਼ਨ ਰੇਟ ਵੱਧ ਜਾਂਦਾ, ਭਾਵ ਕੀ ਉਹ ਵੱਧ ਆਕਸੀਜਨ ਉਹਦੇ ਅੰਦਰ ਲੈ ਰਹੇ ਹੁੰਦੇ ਆ। ਸੋ ਮਤਲਬ ਪਹਿਲਾ ਗੁਰ ਇਹੀ ਆ ਕਿ ਸਾਡੀ ਜਿਹੜੀ ਆਕਸੀਜਨ ਆ ਇਮਿਊਨਿਟੀ ਨੂੰ ਵਧਾਉਣ ਵਾਸਤੇ ਪਹਿਲਾ ਗੁਰ ਹੈ, ਪਰ ਉਹ ਠੀਕ ਹੋਣਾ ਚਾਹੀਦਾ। ਤੇ ਦੂਸਰੀ ਆ ਖੁਰਾਕ, ਸਾਨੂੰ ਖੁਰਾਕ ਸਹੀ ਹੋਣੀ ਚਾਹੀਦੀ ਹੈ ਤੇ ਜਿਹਦੇ ਨਾਲ ਸਾਡਾ ਪਹਿਲਾ ਪੁਆਇੰਟ ਜਿਹੜਾ ਹੈ ਇਮਿਊਨਿਟੀ ਵਾਲਾ ਉਹ ਕਵਰ ਹੋ ਸਕਦਾ ਹੈਗਾ, ਔਰ ਉਹਦੇ ਤੋਂ ਜੇ ਉਹਦੇ ਕਰਕੇ ਕੋਈ ਚੀਜ਼ਾਂ ਹੈਗੀਆਂ ਨੇ ਤੇ ਫਿਰ ਅਸੀਂ ਉਹਨਾਂ ਦਾ ਹੱਲ ਕਰ ਸਕਦੇ ਹੈਗੇ। ਤੇ ਦੂਸਰਾ ਆਪਾਂ ਜਿਹੜੀ ਅੱਗ ਵਾਲੀ ਗੱਲ ਕਰੀ ਹੈ ਤੇ ਜੇ ਅੱਗ ਹੀ ਨਹੀਂ ਬਲਦੀ ਤੇ ਫਿਰ ਸਾਰਾ ਕੁਛ ਨਹੀਂ ਹੋਣਾ ਹੈਗਾ, ਔਰ ਉਹਦੀਆਂ ਵੀ ਜਿਹੜੀਆਂ ਨਿਸ਼ਾਨੀਆਂ ਹਨ ਸਾਨੂੰ ਕਿਵੇਂ ਪਤਾ ਲੱਗੇ ਤੇ ਅੱਗ ਨਹੀਂ ਬਲ ਰਹੀ, ਜਿਸ ਕਰਕੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਨਹੀਂ ਹੋ ਰਹੇ। ਸੋ ਇਹਦੀਆਂ ਨਿਸ਼ਾਨੀਆਂ ਵੀ ਪਿਚੋਟੀ ਗਲੈਂਡ ਦੀਆਂ ਨਿਸ਼ਾਨੀਆਂ, ਥਾਇਰਾਇਡ ਦੀਆਂ ਨਿਸ਼ਾਨੀਆਂ, ਅਡਰੇਨਲੀਨ ਗਲੈਂਡ ਦੀਆਂ ਨਿਸ਼ਾਨੀਆਂ ਕੀ ਹਨ, ਇਹਨਾਂ ਸਾਰਿਆਂ ਦੀ ਸ਼ਨਾਖਤ ਕਰਨ ਵਾਸਤੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਕਿ ਹਰ ਬੰਦਾ ਇਹ ਜਾਣ ਸਕੇ ਕਿ ਜੇ ਮੇਰੇ ਸਰੀਰ ਚ ਅੱਗ ਨਹੀਂ ਬਲ ਰਹੀ ਜਾਂ ਜੇ ਕਿਸੇ ਸਟੈਬਿਲਿਟੀ ਤੋਂ ਆਮ ਤੌਰ ਤੇ ਆਪਾਂ ਜ਼ਿਆਦਾ ਪ੍ਰਭਾਸ਼ਿਤ ਕਰਦੇ ਹਾਂ ਵੀ ਜੇ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਤੇ ਫਿਰ ਅਸੀਂ ਵੇਖਦੇ ਹਾਂ ਵੀ ਸਪਰਮ ਬਣ ਰਿਹਾ ਕਿ ਨਹੀਂ, ਓਵਮ ਬਣ ਰਿਹਾ ਕਿ ਨਹੀਂ, ਮਾਸਿਕ ਧਰਮ ਨਾਰਮਲ ਆ ਰਿਹਾ ਕਿ ਨਹੀਂ, ਬੰਦੇ ਨੂੰ ਦਾੜੀ ਮੁੱਛਾਂ ਆਈਆਂ ਹੋਈਆਂ ਨੇ ਕਿ ਨਹੀਂ। ਜਿਹੜੀ ਆਊਟਵਾਰਡ ਦੀ ਨਿਸ਼ਾਨੀ ਹੈਗੀ ਹੈ ਟੈਸਟੋਸਟੇਰੋਨ ਹਾਰਮੋਨ ਦੀ, ਜਿਹਨੇ ਅੱਗ ਬਾਲਣੀ ਹੈ ਇਸ ਕੰਮ ਦੀ, ਉਹਦਾ ਸਾਨੂੰ ਪਤਾ ਲੱਗ ਸਕਦਾ ਹੈਗਾ। ਸੋ ਮਤਲਬ ਇਹ ਸਾਰੀਆਂ ਗੱਲਾਂ, ਇਹ ਨਿਸ਼ਾਨੀਆਂ ਅਸੀਂ ਸਿਲਸਿਲੇਵਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿਛਲੇ ਪ੍ਰੋਗਰਾਮ ਦੇ ਵਿਚ ਸਕਿਨ ਸੰਬੰਧੀ ਜਿਹੜੀਆਂ ਕਾਫੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ, ਸਕਿਨ ਦਾ ਪੀਲਾ ਹੋਣਾ, ਸਕਿਨ ਦਾ ਸੁਆਹ ਰੰਗਾ ਹੋ ਜਾਣਾ, ਸਾਇਨੋਸਿਸ ਜਿਹਨੂੰ ਅਸੀਂ ਕਹਿੰਦੇ ਹਾਂ, ਆ ਸਕਿਨ ਦੇ ਉੱਪਰ ਪੈਚ ਬਣ ਜਾਣੇ, ਧੌਣ ਤੇ ਪੈਚ ਬਣ ਜਾਣੇ, ਕੱਛਾਂ ਕਾਲੀਆਂ ਹੋ ਜਾਣੀਆਂ, ਜਨਨ ਅੰਗ ਜਿਹੜੇ ਕਾਲੇ ਹੋ ਜਾਣੇ, ਇਹ ਸਾਰੀ ਚੀਜ਼ ਦੀ ਜਿਹੜੀ ਸ਼ਨਾਖਤ ਮੈਂ ਪਿਛਲੇ ਪਾਸੇ ਤੁਹਾਨੂੰ ਦੱਸੀ ਸੀ। ਡਾਇਬੈਟਿਕ ਲੋਕ ਜਿਹੜੇ ਨੇ ਉਹਨਾਂ ਵਿਚ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ, ਔਰ ਜਿਹੜੀਆਂ ਇੰਡੀਕੇਟਿਵ ਹੁੰਦੀਆਂ ਨੇ ਵੀ ਭਾਈ ਹੁਣ ਜੇ ਕਿਸੇ ਦੀਆਂ ਕੱਛਾਂ ਕਾਲ ਹੋ ਗਈਆਂ, ਜੇ ਧੌਣ ਦੇ ਉੱਤੇ ਚਾਰ ਚੇਰੇ ਕਾਲੇ ਧੱਬੇ ਜਾਂ ਕਾਲੀ ਨੈਕ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਨੂੰ ਉੱਥੋਂ ਹੀ ਪਤਾ ਲੱਗ ਗਿਆ ਵੀ ਇਹ ਬੰਦਾ ਜਿਹੜਾ ਆ ਇਹਨੂੰ ਆਕਸੀਜਨ ਦੀ ਕਮੀ ਆ। ਆਕਸੀਜਨ ਦੀ ਕਮੀ ਕਿਉਂ ਆ? ਇਹ ਡਾਇਬੈਟਿਕ ਹੋ ਸਕਦਾ ਹੈਗਾ, ਡਾਇਬੈਟਿਕ ਵੀ ਨੰਬਰ 2 ਹੋ ਸਕਦਾ ਹੈ, ਕਿਉਂਕਿ ਨੰਬਰ 1 ਤਾਂ ਜਦੋਂ ਬੱਚਾ ਜੰਮਦਾ ਹੈ ਉਦੋਂ ਤੋਂ ਹੀ ਨੰਬਰ 1 ਵਾਲੀ ਤਾਂ ਸ਼ੁਰੂ ਹੋ ਜਾਂਦੀ, ਉਹਦਾ ਤਾਂ ਮਤਲਬ ਇਹ ਆ ਕਿ ਅੰਦਰ ਇੱਕ ਅੰਗ ਵਿਕਸਿਤ ਨਹੀਂ ਹੋਇਆ। ਜਿਸ ਅੰਗ ਨੇ ਇਸ ਚੀਜ਼ ਨੂੰ ਮੈਟਾਬੋਲਾਈਜ਼ ਕਰਨਾ ਸੀਗਾ ਉਹ ਨਹੀਂ ਹੋਇਆ ਤੇ ਜਿਹੜੀ ਖੁਰਾਕ ਤੁਸੀਂ ਖਾ ਰਹੇ ਹੋ ਉਸੇ ਤਰ੍ਹਾਂ ਸਰਕੂਲੇਸ਼ਨ ਚ ਤੁਰੀ ਫਿਰ ਰਹੀ ਹੈ ਤੇ ਤੁਸੀਂ ਚੈੱਕ ਕਰਦੇ ਹੋ ਤੇ ਸ਼ੂਗਰ ਵੱਧ ਗਈ ਹੈ ਤੇ ਜੇ ਮੈਟਾਬੋਲਾਈਜ਼ ਹੋ ਰਹੀ ਹੈ ਫਿਰ ਨਾਰਮਲ ਹੋਣਾ ਸੀਗਾ ਇਹਦਾ ਮਤਲਬ ਪੈਨਕ੍ਰੀਆਸ ਨੇ ਜਿਸ ਮੈਟਾਬੋਲਿਕ ਰੇਟ ਨੂੰ ਇਨਕਰੀਜ਼ ਕਰਨਾ ਸੀਗਾ ਉਹ ਨਹੀਂ ਕਰ ਰਹੀ ਉਹਦੇ ਜਿਹੜਾ ਵੀ ਇਨਸੁਲਿਨ ਉਹਨੇ ਪੈਦਾ ਕਰਨੀ ਸੀ ਉਹਨੀ ਨਹੀਂ ਕਰ ਰਹੀ ਜਾਂ ਕੁਝ ਐਸੇ ਕਾਰਨ ਸਨ ਜਿਨ੍ਹਾਂ ਦੇ ਕਰਕੇ ਉਹ ਜਿਹੜੀ ਇਨਸੁਲਿਨ ਹੈ ਜਿਹਨੇ ਆਮ ਤੌਰ ਤੇ ਤੁਹਾਡੇ ਸੈੱਲਾਂ ਦੇ ਦਰਵਾਜੇ ਖੋਲਣੇ ਨੇ ਆਹ ਵੀ ਤੇਰੇ ਕੋਲ ਮਟੀਰੀਅਲ ਭੇਜਿਆ ਨੂੰ ਇਸਤੇਮਾਲ ਕਰ ਲੈਣੀ ਉਹ ਨਹੀਂ ਕਰ ਰਿਹਾ ਸੋ ਇਹ ਸਾਰੀ ਇੱਕ ਡਿਟੇਲ ਸੀਗੀ ਜਿਹੜੀ ਸਮੇਂ ਸਮੇਂ ਆਪਾਂ ਸ਼ੂਗਰ ਦੇ ਪ੍ਰੋਗਰਾਮ ਚ ਵੀ ਦੱਸਾਂਗੇ ਹੁਣ ਵੀ ਦੱਸੀਏ ਕਈ ਵਾਰ ਅੱਗੇ ਵੀ ਪ੍ਰੋਗਰਾਮ ਆਪਾਂ ਇਸ ਤੇ ਕੀਤੇ ਨੇ ਸੋ ਇਹ ਸਾਰੀਆਂ ਗੱਲਾਂ ਸਾਨੂੰ ਇਹ ਬਾਹਰੀ ਨਿਸ਼ਾਨੀਆਂ ਕੀ ਦੱਸਦੀਆਂ ਨੇ ਵੀ ਕੱਛਾਂ ਕਾਲੀਆਂ ਹੋ ਗਈਆਂ ਜਿਣ ਅੰਗਾਂ ਚ ਕਾਲੇ ਧੱਗੇ ਪੈ ਗਏ ਨੇ ਧੌਣ ਜਿਹੜੀ ਹੈ ਉਹ ਕਾਲੀ ਹੋ ਗਈ ਹੈ ਅੱਖਾਂ ਦੇ ਹੇਠਾਂ ਵੀ ਕਾਲੇ ਘੇਰੇ ਬਣਨੇ ਸ਼ੁਰੂ ਹੋ ਗਏ ਨੇ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਮ ਤੌਰ ਤੇ ਸਾਨੂੰ ਇਹ ਕੁਛ ਦੱਸਦੀਆਂ ਨੇ ਵੀ ਇਹ ਬੰਦਾ ਡਾਇਬੈਟਿਕ ਹੋ ਸਕਦਾ ਔਰ ਇਹ ਜਿਹੜੀਆਂ ਕਾਲੀਆਂ ਨਿਸ਼ਾਨੀਆਂ ਨੇ ਇਹਨਾਂ ਦਾ ਵੀ ਆਪਾਂ ਇਹ ਦੱਸਿਆ ਸੀਗਾ ਭਾਈ ਜੇ ਤਾਂ ਸਾਰੇ ਦੇ ਸਾਰੀ ਧੌਣ ਪਿੱਛੋਂ ਕਾਲੀ ਹੋ ਗਈ ਹੈ ਅੱਗੋਂ ਕਾਲੀ ਹੋ ਗਈ ਹੈ ਸ਼ੂਗਰ ਦੀ ਨਿਸ਼ਾਨੀ ਹੈਗੀ ਹੈ ਕੁਝ ਰੈਸ਼ਸ ਜਿਹੜੇ ਨੇ ਬਟਰਫਲਾਈ ਵਰਗੇ ਜਿਵੇਂ ਆਮ ਤੌਰ ਤੇ ਪਾਣੀ ਹੜ ਆ ਗਿਆ ਹੋਵੇ ਨਾ ਤੇ ਜਦੋਂ ਹੜ ਦਾ ਪਾਣੀ ਵਾਪਸ ਚਲੇ ਜਾਂਦਾ ਹੈ ਨਾ ਤੇ ਉਦੋਂ ਤੁਸੀਂ ਵੇਖਣਾ ਕਈ ਥਾਵਾਂ ਤੇ ਟਿੱਡੀਆਂ ਦੀ ਖੱਤੀਆਂ ਚ ਪਾਣੀ ਖੜਾ ਹੁੰਦਾ ਹੈ ਅਲੱਗ ਅਲੱਗ ਤਰ੍ਹਾਂ ਦੇ ਸਪੋਟਸ ਬਣ ਜਾਂਦੇ ਆ ਔਰ ਉਹ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਸਪੋਟਸ ਬਣ ਜਾਂਦੇ ਨੇ ਜੇ ਉਸੇ ਤਰ੍ਹਾਂ ਦੇ ਦਾਗ ਤੁਹਾਡੀ ਚਮੜੀ ਦੇ ਉੱਪਰ ਆ ਜਾਣ ਤੇ ਫਿਰ ਉਹਨੂੰ ਕਹਿੰਦੇ ਆ ਬਟਰਫਲਾਈ ਰੈਸ਼ਿਸ ਬਟਰਫਲਾਈ
3: ਰੈਸ਼ਿਸ
2: ਹਾਂ ਬਟਰਫਲਾਈ ਰੈਸ਼ਿਸ ਜਿਹੜੇ ਨੇ ਇਸ ਤਰ੍ਹਾਂ ਦੀ ਇਹ ਇੰਡੀਕੇਟ ਕਰਦੇ ਨੇ ਵੀ ਐਜ਼ ਏ ਹੋਲ ਇਮਿਊਨ ਸਿਸਟਮ ਇਸ ਬੰਦੇ ਦਾ ਵੀਕ ਆ ਜਿਹਦੇ ਕਰਕੇ ਕੱਲੀ ਸ਼ੂਗਰ ਹੀ ਨਹੀਂ ਇਹਨੂੰ ਅਰਥਰਾਈਟਿਸ ਵੀ ਹੋ ਸਕਦੀ ਹੈ ਗਠੀਆ ਵੀ ਹੋ ਸਕਦਾ ਆ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਸਕਿਨ ਦੀਆਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਆਟੋ ਇਮਿਊਨ ਡਿਜ਼ੀਜ਼ ਔਰ ਆਟੋ ਇਮਿਊਨ ਡਿਜ਼ੀਜ਼ ਜਿਹੜੀਆਂ ਨੇ ਜਦੋਂ ਅੰਦਰ ਸਰੀਰ ਦੇ ਵਿੱਚ ਹੋਣ ਭਾਵ ਕੀ ਆ ਕਿ ਤੁਹਾਡੀ ਆਪਣੀ ਹੀ ਐਨਰਜੀ ਤੁਹਾਡੇ ਖਿਲਾਫ਼ ਵਰਤੀ ਜਾ ਰਹੀ ਹੈ ਉਹ ਪੁਲਿਸ ਵਾਲੀ ਗੱਲ ਮੈਂ ਐਗਜ਼ਾਮਪਲ ਤੁਹਾਨੂੰ ਦੇ ਚੁੱਕਿਆ ਇਸ ਸਬੰਧ ਦੇ ਵਿੱਚ ਪੁਲਿਸ ਹੈ ਤਾਂ ਸ਼ਾਂਤੀ ਕਰਨ ਵਾਸਤੇ ਤੇ ਜੇ ਲੋੜੋਂ ਵੱਧ ਕਿਸੇ ਪਿੰਡ ਵਿੱਚ ਆ ਜਾਵੇ ਤੇ ਉਹਦਾ ਨੁਕਸਾਨ ਹੋਰ ਕਰ ਦਿੰਦੀ ਹੈ ਉਲਟ ਸੋ ਇਸੇ ਤਰ੍ਹਾਂ ਕਰਕੇ ਆਟੋ ਇਮਿਊਨ ਡਿਜ਼ੀਜ਼ ਦੀਆਂ ਇਹ ਬਿਮਾਰੀਆਂ ਜਿਹੜੀਆਂ ਨੇ ਇਹ ਸਾਬਤ ਕਰਦੀਆਂ ਨੇ ਕੁਛ ਕੁਛ ਥਾਵਾਂ ਤੇ ਖਿੱਤਿਆਂ ਦੇ ਵਿੱਚ ਸਕਿਨ ਦਾ ਕਲਰ ਜਿਹੜਾ ਉਹ ਆਮ ਤੌਰ ਤੇ ਚੇਂਜ ਹੋ ਜਾਂਦਾ ਜਿਹਨੂੰ ਮੈਂ ਇੱਕ ਬਿਮਾਰੀ ਦਾ ਨਾਂ ਲਿਆ ਸੀ SLE ਸਿਸਟੇਮਿਕ ਰੈਥਮੈਟਿਕ ਡਿਜ਼ੀਜ਼ ਹੈਗੀ ਹੈ ਭਾਵ ਕੀ ਆ ਜ਼ਿਆਦਾਤਰ ਜੋੜਾਂ ਵਿੱਚ ਦਰਦ ਹੁੰਦਾ ਆ ਔਰ ਆਮ ਤੌਰ ਤੇ ਉਸ ਦਰਦ ਦੇ ਨਾਲ ਸਕਿਨ ਦੀਆਂ ਪ੍ਰੋਬਲਮ ਵੀ ਜੁੜੀਆਂ ਹੋਈਆਂ ਹੁੰਦੀਆਂ ਨੇ ਉਹ ਇੱਕ ਤਰ੍ਹਾਂ ਦਾ ਗਰੁੱਪ ਆਫ ਸਿਮਟਮਸ ਹੈ ਜਿਹਨੂੰ SLE ਅਸੀਂ ਕਹਿੰਦੇ ਲਿਊਪਸ ਮੋਟੇ ਤੌਰ ਤੇ ਕਹਿ ਦਿੰਦੇ ਨੇ ਉਹਨੂੰ ਸਿਸਟੇਮਿਕ ਲਿਊਪਸ ਔਰ ਅਰਥਮੈਟਿਸ ਜਿਹਦੇ ਨਾਲ ਸਕਿਨ ਦੇ ਉੱਪਰ ਵੀ ਨਿਸ਼ਾਨੀਆਂ ਨੇ ਔਰ

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ, ਫਰੈਂਕਫੋਰਟ, ਜਰਮਨੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ, ਕੁਛ ਲੇਟ ਹੋ ਗਏ ਅੱਜ, ਸੋ ਗੀਤ ਦੇ ਨਾਲ ਦੋ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਖ਼ਬਰਾਂ ਵੱਲ ਚੱਲਾਂਗੇ। ਲਓ ਜੀ।

0: ਦੋਸਤੋ ਬਹੁਤ ਪਿਆਰਾ ਜਿਹਾ ਇੱਕ ਆਪਾਂ ਗੀਤ ਸੁਣ ਰਹੇ ਸੀ ਹੰਸਰਾਜ ਹੋਣਾ ਦਾ, ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਵੱਲ ਚੱਲੀਏ ਜੀ। ਖਬਰਾਂ ਵਿੱਚ ਲਾਲ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਹੋ ਰਿਹਾ ਦੁਨੀਆਂ ਦੇ ਉੱਪਰ। ਸੋ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਆਪਾਂ ਕਨੈਕਟ ਕਰ ਦਿੱਤਾ ਜੀ, ਤੇ ਦੇਖਦੇ ਹਾਂ ਹੁਣ ਕੀ ਬਣਦਾ ਜੀ। ਗਲਤ ਮਿਲਾ ਲਿਆ, ਗਲਤ ਮਿਲਾ ਲਿਆ ਲਾਲ ਸਿੰਘ ਚੀਮਾ ਸਾਹਿਬ। ਲਓ ਜੀ ਚੀਮਾ ਸਾਹਿਬ ਆ ਗਏ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ। ਲਾਲ ਸਿੰਘ ਚੀਮਾ ਜੀ ਫਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਦੋਸਤੋ, ਤੇ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ, ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਦੁਨੀਆਂ ਤੇ ਕੀ ਹੋ ਰਿਹਾ ਅੱਜ ਕੱਲ, ਕਿਹੜੀਆਂ ਲੜਾਈਆਂ ਵਿਚ ਕਿੱਥੇ ਤੱਕ ਗੱਲ ਪਹੁੰਚੀ ਹੈ। ਚੀਮਾ ਸਾਹਿਬ ਨਾਲ ਨੇ ਜੀ, ਆਜੋ ਜੀ ਚੀਮਾ ਸਾਹਿਬ। ਸਤਿ ਸ੍ਰੀ ਅਕਾਲ
1: ਜੀ, ਕੱਖ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤਿਆਂ ਵੀਰਾਂ ਨੂੰ, ਸਰੋਤਿਆਂ ਨੂੰ ਤੇ ਸਾਡੀ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਵੀ ਜਿਹੜੇ ਯਾਰ ਦੋਸਤ ਕੱਖ ਸਾਹਿਬ ਜੀ, ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਆ, ਉਹ ਸਾਡੇ ਪ੍ਰੋਗਰਾਮ ਸੁਣਦੇ ਆ, ਭਾਵੇਂ ਉਹ ਸਾਨੂੰ ਦੱਸਦੇ ਨੀ ਕਿ ਉਹ ਸਾਨੂੰ ਸੁਣ ਚੁੱਕਿਆ, ਉਹ ਸੁਣਦੇ ਹੁੰਦੇ ਆ ਗੱਲਾਂ ਬਾਤਾਂ, ਜੋ ਪਤਾ ਲੱਗ ਜਾਂਦਾ ਵੀ ਹਾਂ ਇਹ ਵੀ ਸੁਣਦਾ ਉਹ ਵੀ ਸੁਣਦਾ ਉਹ ਵੀ ਸੁਣਦਾ। ਤੇ ਖਬਰਾਂ ਸਾਰਾ ਖੱਕ ਸਾਹਿਬ ਜੀ, ਅੱਜ ਕੱਲ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਹੈ ਕਿ ਆਪਾਂ ਇੱਕ ਜਿਹੜੀ ਖਬਰ ਆ ਉਹ ਪਹਿਲਾਂ ਸਭ ਤੋਂ ਜਿਹੜੀ ਸਾਂਝੀ ਕਰਨੀ ਹੈ ਉਹ ਆਪਾਂ ਇਹ ਕਰਨੀ ਆ ਕਿ ਆਪਣਾ ਖੱਕ ਸਾਹਿਬ ਜੀ ਤੁਹਾਡਾ ਜਿਹੜਾ ਏਰੀਆ ਆ ਨਿਊਯਾਰਕ ਜੀ, ਉੱਥੇ ਖੱਕ ਸਾਹਿਬ ਜੀ ਉਹਦੇ ਵਿਚ ਇੱਕ ਮੀਟਿੰਗ ਕੀਤੀ ਗਈ ਆ ਜਿਹਦੇ ਵਿਚ ਉਹਨਾਂ ਨੇ ਦੱਸਿਆ ਕਿ ਮਨੁੱਖੀ ਫਰਜ਼ ਨਿਭਾਉਂਦੇ ਹੋਏ ਡਾਇਰੀ ਦੇ ਨਵੇਂ ਵਰਕੇ ਉੱਤੇ ਲਿਖਿਆ ਹੈ ਕਿ ਆਜ਼ਾਦੀ ਏ ਹਿੰਦੁਸਤਾਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ, ਸਾਥੀਆਂ ਸਮੇਤ ਮਨਮੋਹਨ ਪੂਨੀ ਜੀ। ਔਰ ਇਹਦੇ ਨਾਲ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਵੀ ਉਹਦੇ ਵਿਚ ਸੀਗੇ, ਹਿੱਸਾ ਪਾਇਆ, ਪਰ ਤੁਸੀਂ ਲਿਖੋ ਰੱਖਿਆ, ਕੋਈ ਗੱਲ ਨੀ ਆਪਾਂ ਨੂੰ ਪਤਾ ਲੱਗ ਜਾ
0: ਲੇਟ ਹੋ ਗਿਆ ਸੀ, ਲੇਟ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ
1: ਸੀ। ਹਾਂਜੀ ਹਾਂਜੀ, ਮੈਂ ਦੁੱਖ ਦੇ ਟਾਈਮ ਗੱਲ ਸੀਗਾ, ਪਰ ਤੁਸੀਂ
0: ਹਾਂਜੀ
1: ਹਾਂਜੀ ਹਾਂਜੀ। ਤੇ ਇਹਦੇ ਨਾਲ ਇੱਕ ਛੋਟਾ ਜਿਹਾ ਹੋਰ ਮੈਸੇਜ, ਮਨਮੋਹਨ ਪੂਨੀ ਸਾਹਿਬ ਬਹੁਤ ਵਧੀਆ ਸੁਨੇਹੇ ਲਿਖਦੇ ਆ, ਤੇ ਉਹਨਾਂ ਨੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਲਿਖਿਆ, ਉਹ ਕਹਿੰਦੇ ਆ ਲੋਕ ਪੱਖੀ ਸੋਚ ਦੇ ਪਿੱਛੇ ਛੁਪਿਆ ਦਰਦ ਕਾਸ਼
0: ਜੀ,
1: ਲੋਕਾਂ ਨੂੰ ਸਮਝ ਆ ਜਾਵੇ ਫਿਰ ਤਾਂ ਫੌਜੀ ਜਵਾਨ ਹਥਿਆਰ ਸੁੱਟਣ ਤੋਂ ਇਨਕਾਰ, ਹਥਿਆਰ ਚੁੱਕਣ ਤੋਂ ਇਨਕਾਰ ਕਰ ਦੇਣਗੇ, ਮਾਇਆ ਉੱਤੇ ਕਾਗਜ਼ ਤੇ ਛਿਪਕੇ ਬੈਠੇ ਹੋਏ ਦਰਿੰਦਿਆਂ ਨੂੰ ਭੱਜਣ ਲਈ ਰਾਹ ਵੀ ਨਹੀਂ ਲੱਭਣਗੇ। ਕਿਆ ਬਾਤ ਹੈ ਡਾਕਟਰ ਸਾਹਿਬ, ਬਹੁਤ ਵਧੀਆ ਸੁਨੇਹਾ ਉਹਨਾਂ ਨੇ ਇਹ ਦਿੱਤਾ, ਤੇ ਵਧੀਆ ਲਿਖਦੇ ਆ, ਵਧੀਆ ਇਨਸਾਨ ਵੀ ਆ, ਤੇ ਜਿਹੜੇ ਵਧੀਆ ਇਨਸਾਨ ਹੁੰਦੇ ਲੋਕ ਹੁੰਦੇ ਖੱਕ ਸਾਹਿਬ ਜੀ, ਉਹਨਾਂ ਦੀ ਸੋਚ ਵਧੀਆ ਹੁੰਦੀ, ਉਹੀ ਇਸ ਤਰ੍ਹਾਂ ਦੇ ਵਧੀਆ ਮੈਸੇਜ ਆ ਜਿਹੜੇ ਲਿਖਦੇ ਆ, ਕਿਉਂਕਿ ਉਹ ਥੋੜੇ ਚਿੰਤਾ ਜਨਕ ਹੁੰਦੇ ਆ ਜਿਨ੍ਹਾਂ ਨੂੰ ਸਮਾਜ ਦੀ ਆਸੇ ਪਾਸੇ ਦੀ ਆਲੇ ਦੁਆਲੇ ਦੀ ਜਿਹੜੀ ਚਿੰਤਾ ਹੁੰਦੀ ਆ ਉਹਨਾਂ ਦੇ ਅੰਦਰ, ਤੇ ਉਹਦੇ ਵਿਚੋਂ ਫਿਰ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਨਿਕਲੀਆਂ। ਤੇ ਆਪਾਂ ਅੱਗੇ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਦੁਨੀਆਂ ਦੇ ਵਿਚ ਲੜਾਈਆਂ ਹੋ ਰਹੀਆਂ, ਕਿਹੜੇ ਦੇਸ਼ ਆ ਜਿਹੜੇ ਵਿਚਾਰੇ ਭੁੱਖੇ ਮਰ ਰਹੇ ਆ, ਕਿਹੜੇ ਰੱਜੇ ਹੋ ਆ, ਤੇ ਉਹਨਾਂ ਦੇ ਕੋਲ ਖਾਣਾ ਵਾਧੂ ਹੁੰਦਾ, ਉਹਨਾਂ ਤੋਂ ਖਾ ਨੀ ਹੁੰਦਾ, ਉਹ ਸਿੱਟਦੇ ਆ, ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ। ਖੱਕ ਸਾਹਿਬ ਜੀ ਅੱਜ ਜਿਹੜੀ ਆਪਾਂ ਖਬਰ ਕਰਨੀ ਆ ਉਹ ਪਹਿਲੀ ਸਭ ਤੋਂ ਉਹ ਇਹ ਆ ਕਿ ਅਮਰੀਕਾ ਦਾ ਵੱਡਾ ਸੂਬਾ ਕੈਲੀਫੋਰਨੀਆ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਵਿਚੋਂ ਜ਼ਿਆਦਾ ਅਮੀਰ ਆ, ਅਤੇ ਕੈਲੀਫੋਰਨੀਆ ਆਪਣੇ ਆਪ ਵਿਚ ਦੁਨੀਆਂ ਦੀ ਚੌਥੀ ਕਦੇ ਪੰਜਵੀਂ ਇਕੋਨਮੀ ਬਣ ਜਾਂਦਾ। ਦੇਖੋ ਖੱਕ ਸਾਹਿਬ ਜੀ ਦੁਨੀਆਂ ਕਿੱਡੀ ਵੱਡੀ ਆ, ਉਹਦੇ ਵਿਚੋਂ ਚੌਥੇ ਨੰਬਰ ਦੀ ਜਾਂ ਪੰਜਵੇਂ ਨੰਬਰ ਦੀ ਇਕੋਨਮੀ ਤੇ ਕੈਲੀਫੋਰਨੀਆ ਕੱਲਾ ਰਹਿੰਦਾ ਆ, ਔਰ ਚੌਥੀ ਜਾਂ ਪੰਜਵੀਂ ਆ ਜਿਹੜੀ ਉਹ ਇਸ ਕਰਕੇ ਆ, ਕਦੇ ਜਪਾਨ ਇਹ ਤੋਂ ਥੋੜਾ ਜਿਹਾ ਮੋਹਰੇ ਲੰਘ ਜਾਂਦਾ, ਕਦੇ ਕੈਲੀਫੋਰਨੀਆ ਜਪਾਨ ਤੋਂ ਮੋਹਰੇ ਲੰਘ ਜਾਂਦਾ, ਸੋ ਕਦੇ ਚੌਥੇ ਨੰਬਰ ਤੇ ਆ ਜਾਂਦਾ, ਕਦੇ ਪੰਜਵੇਂ ਨੰਬਰ ਤੇ ਆ ਜਾਂਦਾ। ਤੇ ਇਹਦਾ ਜਿਹੜਾ ਦੇਖੋ ਦੂਸਰੇ ਪਾਸੇ ਇਹ ਗੱਲ ਆ ਕਿ ਯੂਨਾਈਟਿਡ ਸਟੇਟਸ ਜਿਹਨੂੰ ਆਪਾਂ ਕਹਿੰਦੇ ਆ, ਸਾਰਾ ਅਮਰੀਕਾ, ਚਾਈਨਾ, ਜਰਮਨੀ, ਇਹ ਜਿਹੜੇ ਤਿੰਨ ਕੰਟਰੀ ਆ ਇਹਨਾਂ ਤੋਂ ਚੌਥਾ ਨੰਬਰ ਆ ਜਿਹੜਾ ਦੇਖੋ ਉਹ ਕੈਲੀਫੋਰਨੀਆ ਦਾ ਆਉਂਦਾ ਜਾਂ ਫਿਰ ਕਦੇ ਕਦੇ ਆ ਜਿਹੜਾ ਜਪਾਨ ਉਹ ਚੌਥੇ ਨੰਬਰ ਤੇ ਆ ਜਾਂਦਾ ਤੇ ਕੈਲੀਫੋਰਨੀਆ ਜਿਹੜਾ ਪੰਜ ਨੰਬਰ ਤੇ ਚਲੇ ਜਾਂਦਾ। ਕੈਲੀਫੋਰਨੀਆ ਜਿਹੜਾ ਰੱਸੇ ਖਿੱਚਣ ਵਾਲੀ ਖੇਡ ਵਾਂਗੂ ਕਦੇ ਉਧਰ ਨੂੰ ਉਹ ਜਪਾਨ ਖਿੱਚ ਲੈਂਦਾ ਤੇ ਕਦੇ ਕੈਲੀਫੋਰਨੀਆ ਜਿਹੜਾ ਉਹ ਆਪਣੇ ਵੱਲ ਨੂੰ ਤੂੰ ਪਾ ਲੈਂਦਾ ਰੱਸੇ ਨੂੰ। ਤੇ ਇਹਦੇ ਨਾਲ ਇਥੋਂ ਦੇ ਖੱਕ ਸਾਹਿਬ ਜੀ ਜਿਥੋਂ ਦੇਖੋ ਇਹ ਦੁਨੀਆਂ ਦੇ ਵਿਚ ਖੱਕ ਸਾਹਿਬ ਜੀ ਜੇ ਆਪਾਂ ਪਿਛਲਾ ਇਤਿਹਾਸ ਥੋੜਾ ਜਿਹਾ ਦੇਖੀਏ ਨਾ ਨਿਗਾਹ ਮਾਰੀਏ ਜਿਹੜੀ ਵੀ ਜਗ੍ਹਾ ਇਸ ਧਰਤੀ ਦੇ ਉੱਤੇ ਤਰੱਕੀ ਕੀਤੀ ਆ ਜਿਹਨੇ ਵੀ ਚਾਹੇ ਉਹ ਭਾਰਤ ਵਿਚ ਚਾਹੇ ਕਿਤੇ ਵੀ ਸੀਗੀ ਉੱਥੇ ਤਰੱਕੀ ਹੋਊਗੀ ਲੋਕਾਂ ਕੋਲ ਸਰਮਾਇਆ ਹੋਊਗਾ ਔਰ ਉੱਥੇ ਚੋਰ ਤੇ ਡਾਕੂ ਵੀ ਸਭ ਤੋਂ ਵੱਧ ਉੱਥੇ ਹੀ ਹੋਣਗੇ। ਤੇ ਇਹ ਜਿਹੜੀ ਕਹਾਵਤ ਆ ਕਦੇ ਖੱਕ ਸਾਹਿਬ ਜੀ ਕਦੇ ਉਹ ਆਪਣੇ ਭਾਰਤ ਦੇ ਵਿਚ ਕਹਾਵਤ ਹੁੰਦੀ ਸੀ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ ਇਹ ਬਨਾਰਸ ਦਾ ਠੱਗ ਆ। ਉਹ ਬਨਾਰਸ ਦਾ ਤਾਂ ਹੀ ਨਾਂ ਲਿਆ ਜਾਂਦਾ ਸੀਗਾ ਕਿਉਂਕਿ ਜਦੋਂ ਬਨਾਰਸ ਦੁਨੀਆਂ ਦੇ ਸਿਖਰਾਂ ਤੇ ਸੀ ਉੱਥੇ ਦੇ ਚੋਰਾਂ ਦੀ ਗੱਲ ਕਰਦੇ ਸੀ। ਫੇਰ ਉਸ ਤੋਂ ਅੱਗੇ ਖੱਕ ਸਾਹਿਬ ਜੀ ਜਿਹੜੇ ਸੀਗੇ ਆਪਣੇ ਬਗਦਾਦ ਦੇ ਚੋਰ ਮਸ਼ਹੂਰ ਹੋ ਗਏ ਉਦੋਂ ਬਗਦਾਦ ਜਿਹੜਾ ਸੀ ਉਹ ਸਿਖਰਾਂ ਤੇ ਸੀਗਾ। ਫੇਰ ਆ ਗਏ ਜਿਹੜੇ ਰੋਮ ਦੇ ਠੱਗ ਜਦੋਂ ਰੋਮਨ ਅੰਪਾਇਰ ਦਾ ਦੁਨੀਆਂ ਤੇ ਰਾਜ ਸੀ ਉਹ ਮਸ਼ਹੂਰ ਹੋ ਗਏ ਤੇ ਹੁਣ ਖੱਕ ਸਾਹਿਬ ਜੀ ਕੀ ਆ ਹੁਣ ਇਹ ਜਿਹੜਾ ਅਹੁਦਾ ਆ ਉਹ ਅਮਰੀਕਾ ਨੇ ਸੰਭਾਲ ਲਿਆ। ਸੋ ਇਸ ਕਰਕੇ ਇਹਦੇ ਵਿਚ ਖੂਨ ਖਰਾਬਾ ਮਰਡਰ ਹੁੰਦੇ ਆ ਮਹਿੰਗਾਈ ਵੀ ਹੁੰਦੀ ਆ ਇਸ ਤਰ੍ਹਾਂ ਦੀਆਂ ਬਹੁਤ ਵੱਖਰੇ ਵੱਖਰੇ ਖੇਤਰਾਂ ਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਰਹਿੰਦੀਆਂ ਉਹ ਵਾਪਰਦੀਆਂ ਰਹਿੰਦੀਆਂ ਤੇ ਇਸ ਸੂਬੇ ਦੀ ਇਕੋਨਮੀ ਆ ਜਿਹੜੀ ਉਹ 2024 ਅਤੇ 2025 ਇਹ ਜਿਹੜੇ ਦੋਨੇ ਸਾਲ ਸੀਗੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ $4 trillion ਜਿਹੜੀ ਕੈਲੀਫੋਰਨੀਆ ਦੇ ਇਕੱਲੇ ਦੀ ਇਕੋਨਮੀ ਸੀਗੀ। ਅਮਰੀਕਾ ਤੇ ਇਜ਼ਰਾਇਲ ਦੁਆਰਾ ਜਿਹੜਾ ਇਰਾਨ ਉਪਰ ਹਮਲਾ ਕਰਨ ਨਾਲ ਕੈਲੀਫੋਰਨੀਆ ਦੇ ਵਿਚ ਖੱਕ ਸਾਹਿਬ ਜੀ ਪੈਟਰੋਲ ਆ ਜਿਹਨੂੰ ਆਪਾਂ ਗੈਸ ਕਹਿੰਦੇ ਹਾਂ ਇੱਥੇ ਤੁਸੀਂ ਮੇਰਾ ਖਿਆਲ ਆ ਭਾਈ ਤੁਸੀਂ ਕਹਿਣਾ ਹੈ ਇੰਨਾ
2: ਦੇਖਿਆ ਚੀਮਾ ਸਾਹਿਬ ਵੀਡੀਓ ਦੇਖੀ $8 ਤੱਕ ਵੀ ਮੈਂ ਕਈਆਂ ਨੇ ਪਾਈ ਤੇ ਉਹ ਹਾਰ ਕੇ ਉੱਥੋਂ ਦੀ ਸਰਕਾਰ ਨੇ ਉਹ ਐਕਸ਼ਨ ਲੈਣਾ ਚਾਲੂ ਕਰ ਦਿੱਤਾ ਕਿ ਹੋ ਕੀ ਰਿਹਾ ਇਹ ਵੀ ਸੁਣਿਆ ਸੀ ਮੈਂ।
1: ਖੱਕ ਸਾਹਿਬ ਜੀ $9 ਤੋਂ ਲੈ ਕੇ $9 ਤੇ 69 cents ਪਰ ਗੈਲਨ
2: ਚੀਮਾ ਇਹਦੇ ਕੋਲ ਚੀਮਾ ਸਾਹਿਬ ਇਹ ਤੇ ਕੁਛ ਨੀ ਅੱਜ ਮੈਂ ਪਾਕਿਸਤਾਨ ਦੀਆਂ ਖਬਰਾਂ ਸੁਣਦਾ ਸੀ ਕਿ ਪੈਟਰੋਲ ਜਿਹੜਾ ਹੈਗਾ 750 rupees ਲੀਟਰ ਵਿਕੇਗਾ ਥੋੜੇ ਦਿਨਾਂ ਬਾਅਦ।
1: ਓ ਮਾਈ ਗਾਡ $9.69 ਤੋਂ ਲੈ ਕੇ $9 ਤੱਕ ਜਿਹੜੀ ਆ ਉਹ ਪੈਟਰੋਲ ਦੀ ਗੈਸ ਆ ਜਿਹੜੀ ਲਾਸ ਏਂਜਲਸ ਜਿਹੜਾ ਅਮਰੀਕਾ ਦਾ ਸ਼ਹਿਰ ਆ ਉੱਥੇ ਖੱਕ ਸਾਹਿਬ ਜੀ ਇਹ ਵਿਕ ਚੁੱਕੀ ਆ। ਤੇ ਜੇ ਆਪਾਂ ਉਹਦੀ ਐਵਰੇਜ ਕੱਢੀਏ ਕਿਉਂਕਿ ਸਾਰੇ ਸ਼ਹਿਰਾਂ ਚ ਨਹੀਂ ਇੰਨੀ ਮਹਿੰਗੀ ਹੈਗੀ ਉਹ LA ਤੁਹਾਨੂੰ ਪਤਾ ਵੀ ਏਰੀਆ ਜਿਹੜਾ ਉਹ ਹੈਗਾ ਤੇ ਪਰ ਜੇ ਕੈਲੀਫੋਰਨੀਆ ਸੂਬੇ ਦੀ ਔਸਤ ਕੱਢੀਏ ਤਾਂ $5.87 ਗੈਲਨ ਨੂੰ ਜਿਹੜੀ ਗੈਸ ਦੀ ਐਵਰੇਜ ਹੈਗੀ ਆ। ਹਾਂਜੀ ਜਿਹੜੇ ਪਿੰਡਾਂ ਪੁੰਡਾਂ ਚ ਗਏ ਹੁੰਦੇ ਉਹ ਸਸਤੀ ਹੁੰਦੀ ਕਿਉਂਕਿ ਉਹਨਾਂ ਦੀ ਉਹ ਪੁਆਈ ਹੁੰਦੀ ਪਹਿਲੀ ਤੇ ਉਹ ਫਿਰ ਉਹ
2: ਹੁਣ ਦੇਖੋ ਟੈਕਸੀ ਡਰਾਈਵਰ ਆ ਜਾਂ ਜਿਹੜਾ ਬੰਦਾ ਉੱਥੇ ਉਹਨੇ ਜਿਹਦੇ ਕੋਲ ਮੁੱਕੀ ਉਹਨੇ ਤੇ ਪਾਉਣੀ ਆ ਉੱਥੇ ਜਦੋਂ ਇੱਥੇ ਬਾਹਰ 279-250 ਦੀ ਵਿਕਦੀ ਸੀ ਨਾ
1: ਹਾਂਜੀ
2: ਮੈਂ ਦੇਖਦਾ ਹੁੰਦਾ ਸੀ ਮੈਂ ਕਿਹਾ ਯਾਰ ਇਹ $6 ਨੂੰ ਪਰ ਗੈਲਨ ਵੇਚਣ ਡੇ ਆ ਪਰ ਜਿਨ੍ਹਾਂ ਨੂੰ ਲੋੜ ਉਹਨਾਂ ਤੇ ਫਿਰ ਲੈਣੀ ਆ ਉਹ
1: ਬਿਲਕੁਲ
2: ਥੋੜੀ ਲੈ ਲੈਣਗੇ ਗਾਂ ਜਾ ਕੇ ਪਵਾ ਲੈਣਗੇ
1: ਬਿਲਕੁਲ ਇਸੇ ਤਰ੍ਹਾਂ ਹੁੰਦੀ ਆ। ਔਰ ਇਹ ਖੱਕ ਸਾਹਿਬ ਜੀ ਜਿਹੜਾ ਸਾਰਾ ਆ ਇਹ ਇਕੋਨੋਮੀ ਠੀਕ ਰੱਖਣ ਲਈ ਪੈਸਾ ਜਿਹੜਾ ਅਮੀਰਾਂ ਦੇ ਹੱਥ ਦੇਣ ਦੀਆਂ ਇਹ ਸਾਰੀਆਂ ਤਜਵੀਜ਼ਾਂ ਜੋ ਲੜਾਈ ਲੱਗਦੀ ਆ ਉਹਨਾਂ ਦੀਆਂ ਤਾਂ ਬਹੁਤ ਵਾਰਾਂ ਹੁੰਦੀਆਂ ਉਹ ਤਾਂ ਕਹਿੰਦੇ ਰੋਜ਼ ਲੱਗੀ ਰਵੇ ਲੜਾਈ ਲੋਕ ਮਰੀ ਜਾਣ ਤੇ ਸਾਡੇ ਪੈਸੇ ਬਣਦੇ ਰਹਿਣ ਉਹਨਾਂ ਨੂੰ ਉਹਦੇ ਨਾਲ ਕੋਈ ਜਿਹੜਾ ਵਾਸਤਾ ਉਹਨਾਂ ਲੋਕਾਂ ਦਾ ਨਹੀਂ ਹੈਗਾ ਤੇ $9 ਅੱਛਾ ਇਹ ਆਪਾਂ ਗੱਲਬਾਤ ਕਰਤੀ ਡੀਜ਼ਲ ਦੀ ਜਿਹੜੀ ਆ ਉਹ $7 ਐਵਰੇਜ ਆ ਜਿਹੜੀ ਕੈਲੀਫੋਰਨੀਆ ਦੇ ਵਿਚ ਤੇ ਜਿਹੜੀ ਬਾਕੀ ਹੈਗੇ ਆ ਨੰਬਰ ਆ ਉਹ $8.73
2: ਸੀਮਾ ਸਾਹਿਬ ਤੁਸੀਂ ਸਨ ਫ੍ਰਾਂਸਿਸਕੋ LA ਦੀ ਗੱਲ ਕਰ ਰਹੇ ਨਾ
1: ਬਿਲਕੁਲ LA ਦੀ ਗੱਲ ਕਰ ਰਿਹਾ ਮੈਂ
2: ਜਿਹੜੀ ਆਮ ਗਾਂ ਨਿਕਲ ਜੋ ਸ਼ਹਿਰਾਂ ਵੱਲੋਂ ਛੋਟੇ ਸ਼ਹਿਰਾਂ ਵੱਲੋਂ ਉੱਥੇ ਤੇ ਫਿਰ ਉਹ ਨਾਰਮਲ ਪ੍ਰਾਈਸ ਹੀ ਹੈ ਨਾ
1: $6 ਤਾਂ ਸਾਡੇ ਪਹੁੰਚ ਗਏ ਯੂ ਖੱਕ ਸਾਹਿਬ $6 ਤੋਂ ਉੱਪਰ ਚਲ ਗਈ ਆ ਇੱਥੇ ਸਾਡੇ ਫ੍ਰਿਜਾਂ ਦੇ ਵਿਚ
2: ਥੋੜੀ ਚਲਾਇਆ ਕਰੋ ਗੱਡੀ ਯਾਰ ਚੀਮਾ ਸਾਹਿਬ ਐਵੇਂ ਨਾ ਭੱਜੇ ਫਿਰਿਆ ਕਰੋ
1: ਨਹੀਂ ਮੈਂ ਪਾਣੀ ਪਾ ਲੈਣਾ ਪਾਣੀ ਨਹੀਂ ਚਲਾ ਲਈ ਆ ਤੇ ਇਹ ਸੀਗੀ ਖੱਕ ਸਾਹਿਬ ਜੀ ਆਪਣੀ ਖਬਰ ਪਈ ਤੇ ਇਸ ਤੋਂ ਅੱਗੇ ਖੱਕ ਸਾਹਿਬ ਜੀ ਇਸ ਤਰ੍ਹਾਂ ਕਿ ਅਮਰੀਕਾ ਵਿਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਦੋ ਹੀ ਜਿਹੜੀ ਆ ਆਮ ਪਰਜਾ ਨੂੰ ਦੋ ਹੀ ਪਾਰਟੀਆਂ ਦਾ ਪਤਾ ਕਿਉਂਕਿ ਦੋਨਾਂ ਪਾਰਟੀਆਂ ਦੇ ਨਾਂ ਆਉਂਦੇ ਆ, ਇੱਕ ਰਿਪਬਲਿਕਨ ਆ ਤੇ ਦੂਸਰੀ ਹੈਗੀ ਆ ਜਿਹੜੀ ਉਹ ਡੈਮੋਕ੍ਰੈਟਿਕ ਪਾਰਟੀ ਆ, ਪਰ ਇੱਥੇ ਖਾਕ ਸਾਹਿਬ ਜੀ ਕਮਿਊਨਿਸਟ ਪਾਰਟੀ ਵੀ ਹੈਗੀ ਆ, ਪੁੱਛਦਾ ਕੋਈ ਨੀ, ਇੱਕ ਸੋਸ਼ਲ ਡੈਮੋਕ੍ਰੈਟ ਵੀ ਬਰਨੀ ਸੈਂਟਰ ਵਾਲੀ ਆ, ਉਹ ਵੀ ਵੱਖਰੀ ਆ। ਔਰ ਇੱਥੇ ਕਿਹਾ ਗਿਆ ਖਾਕ ਸਾਹਿਬ ਜੀ ਕਿ ਇਹ ਕਈ ਦਰਜਣਾ ਇੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਆ ਜਿਹੜੀਆਂ ਦੇ ਕਦੇ ਨਾਂ ਪਰਜਾ ਦੇ ਵਿੱਚ ਆਉਂਦੇ ਹੀ ਨਹੀਂ, ਪਰ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜੀਆਂ ਛੋਟੀਆਂ ਪਾਰਟੀਆਂ ਆ ਇਹ ਫੇਰ ਕੁਛ ਇਹਨਾਂ ਚੋਂ ਰਿਪਬਲਿਕਨਾਂ ਨਾਲ ਰਲ ਜਾਂਦੀਆਂ, ਗੱਠਜੋੜ ਕਰ ਲੈਣੀਆਂ ਤੇ ਕੁਛ ਕਰ ਲੈਣੀਆਂ ਡੈਮੋਕ੍ਰੇਟਾਂ ਦੇ ਨਾਲ, ਤੇ ਜਿੱਦਾਂ ਭਾਰਤ ਵਿੱਚ ਵੀ ਤਾਂ ਇਹੀ ਹੁੰਦਾ ਨਾ। ਸੋ ਇਸ ਤਰ੍ਹਾਂ ਇਹ ਰਾਜਨੀਤੀ ਆ ਜਿਹੜੀ ਇੱਥੋਂ ਦੀ ਚੱਲਦੀ ਆ। ਤੇ ਪਰ ਹੁਣ ਜਿਹੜੀ ਨਵੀਂ ਖਬਰ ਇਹ ਖਾਕ ਸਾਹਿਬ ਜੀ ਅੱਗੇ ਮੈਨੂੰ ਵੀ ਇੱਥੇ ਹੋ ਗਿਆ, ਦੇਖ ਲਓ 82 ਚ ਆਇਆ ਸੀਗਾ ਤੇ ਉਦੋਂ ਤੋਂ ਲੈ ਕੇ ਹੁਣ ਤੀਕਰ ਆਹ ਜੋ ਕੁਛ ਹੋਣ ਲੱਗਿਆ ਆਪਾਂ ਆਪਣੀ ਸਰੋਤਿਆਂ ਦੇ ਸਾਹਮਣੇ ਕਰਨਾ, ਇਹ ਮੈਂ ਨੀ ਕਦੇ ਦੇਖਿਆ। ਹੋ ਸਕਦਾ ਕਿਤੇ ਉਹ ਖਬਰ ਮੈਥੋਂ ਖੁੰਝ ਗਈ ਹੋਵੇ, ਨਾ ਦੇਖਿਆ ਗਿਆ ਹੋਵੇ, ਪਰ ਮੇਰੇ ਨਜ਼ਰ ਚ ਨਹੀਂ ਆਇਆ। ਇਸ ਵਾਰੀ ਖਾਕ ਸਾਹਿਬ ਜੀ ਹੋ ਕੀ ਰਿਹਾ ਕਿ ਜਿਹੜੀਆਂ ਹੁਣ ਮਿਡ ਟਰਮ ਮੱਧ ਮਿਆਦ ਜਿਹਨੂੰ ਕਹਿੰਦੇ ਆ ਇਲੈਕਸ਼ਨਾਂ ਹੋਣ ਜਾ ਰਹੀਆਂ, ਉਹਦੇ ਵਿੱਚ ਮੇਰਾ ਖਿਆਲ ਹੈ ਵੀ 8 ਮਹੀਨੇ ਰਹਿ ਗਿਆ, ਤੇ ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਹੁਣ ਹੋ ਕੀ ਰਿਹਾ ਕਿ ਇਹ ਆ ਰਹੀਆਂ ਚੋਣਾਂ ਜਿਹੜੀਆਂ ਇਹਦੇ ਤੋਂ ਪਤਾ ਨਹੀਂ ਤਾਂ ਉਹ ਡਰਦੇ ਆ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰ ਵਗੈਰਾ ਜਾਂ ਹਾਊਸ ਆਫ ਰੈਪ੍ਰੈਜੈਂਟੇਟਿਵ ਹੈਗੇ ਆ। ਇੱਥੇ ਕਿਹਾ ਇਹ ਗਿਆ ਕਿ ਰਿਪਬਲਿਕਨ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹ ਇਸ ਵਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਆਪਣੇ ਰਿਜ਼ਾਈਨ ਦੇ ਕੇ ਅਸਤੀਫੇ ਦੇ ਕੇ ਕਹਿੰਦੇ ਅਸੀਂ ਗਾਹ ਨੂੰ ਲੜਨੀ ਨਹੀਂ ਇਲੈਕਸ਼ਨ।
2: ਜਿੱਦਾਂ ਦੇ ਹਾਲਾਤ ਚੀਮਾ ਸਾਹਿਬ ਬਣ ਗਏ ਆ, ਉਹਨਾਂ ਨੇ
1: ਬਣ ਗਏ ਆ, ਬਿਲਕੁਲ ਬਿਲਕੁਲ।
2: ਚੀਮਾ ਸਾਹਿਬ ਇੱਕ ਹੋਰ ਖਬਰ ਵੀ ਇਹ ਮੈਂ ਦੇਖ ਰਿਹਾ ਸੀ ਕਿ ਦੋਨਾਂ ਪਾਰਟੀਆਂ ਨੂੰ ਬਾਹਰ ਕੱਢ ਕੇ ਰਿਪਬਲਿਕ ਨੂੰ ਆਮ ਲੋਕਾਂ ਦੀ ਰਾਏ ਜਿਹੜੀ ਲਈ ਗਈ 80% ਲੋਕਾਂ ਨੇ ਨੋ ਕਿੰਗ ਦੇ ਉੱਪਰ ਮੋਹਰ ਲਾਈ।
1: ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਜਿਹੜੇ ਨੰਬਰ ਹੁੰਦੇ ਆ ਖਾਕ ਸਾਹਿਬ ਜੀ, ਵੈਸੇ ਵੀ ਜਿਹੜੀ ਪਬਲਿਕ ਇਨ ਜਨਰਲ ਜਿਹਨੂੰ ਕਹਿੰਦੇ ਆ ਆਮ ਜਨਤਾ ਜਿਹੜੀ ਹੁੰਦੀ ਆ ਉਹਨਾਂ ਦੇ ਵਿੱਚੋਂ ਵੀ ਜਿਹੜੇ 60% ਲੋਕ ਆ ਉਹ ਇਸ ਲੜਾਈ ਦੇ ਖਿਲਾਫ ਆ ਔਰ ਉਹ ਟਰੰਪ ਦੇ ਨਾਲ ਸਹਿਮਤ ਨਹੀਂ ਹੈਗੇ। ਉਹ ਕਹਿੰਦੇ ਕਿ ਇਹ ਜੋ ਕੁਛ ਵੀ ਹੋ ਰਿਹਾ ਗਲਤ ਹੋ ਰਿਹਾ, 60% ਆ ਜਿਹੜੇ ਉਹ ਲੋਕ ਹੋ ਗਏ ਆ। ਤੇ ਮੈਂ ਕਈ ਵਾਰੀ ਖਾਕ ਸਾਹਿਬ ਜੀ ਕਹਿੰਦਾ ਹੁੰਦਾ ਵੀ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਕ੍ਰਾਂਤੀ ਦਾ ਜਦੋਂ ਆਪਾਂ ਨਾਂ ਲੈਂਦੇ ਹਾਂ ਖਾਕ ਸਾਹਿਬ ਜੀ, ਆਮ ਕਰਕੇ ਲੋਕ ਕਹਿੰਦੇ ਕਿ ਕ੍ਰਾਂਤੀ ਇਹੀ ਹੁੰਦੀ ਥਰੇ ਡਾਂਗਾ ਲੈ ਕੇ ਤਲਵਾਰਾਂ ਪਿਸਤੌਲ ਲੈ ਕੇ, ਨਹੀਂ ਕ੍ਰਾਂਤੀਆਂ ਜਿਹੜੀਆਂ ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ, ਜਿਹੜੀ ਕ੍ਰਾਂਤੀਆਂ ਸ਼ਾਂਤੀਪੂਰਵਕ ਵੀ ਹੁੰਦੀਆਂ ਆ। ਸੋ ਹੁਣ ਕੀ ਆ ਅਮਰੀਕਾ ਦੇ ਵਿੱਚ ਇਹ ਜਿਹੜੀ ਆ ਕ੍ਰਾਂਤੀ ਜਿਹੜੀ ਸ਼ਾਂਤੀਪੂਰਵਕ ਕ੍ਰਾਂਤੀ ਆ ਉਹ ਸ਼ੁਰੂ ਹੋ ਗਈ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਖਾਕ ਸਾਹਿਬ ਜੀ, ਜੇ 65% ਲੋਕ ਆ ਨਾ ਜਿੱਧਰਲੇ ਪਾਸੇ ਹੋ ਜਾਣ ਉਹ ਹਮੇਸ਼ਾ ਵਾਸਤੇ ਉਹ ਕਾਮਯਾਬ ਹੋ ਜਾਂਦੇ ਹੁੰਦੇ ਆ, ਪਰ ਹੁਣ ਜੇ 60% ਹੋ ਗਿਆ 5% ਹੋ ਰਿਹਾ ਤੇ ਇਹਦੇ ਕਾਰਨ ਹੀ ਸ਼ਾਇਦ ਜਿਹੜਾ ਆ ਉਹ ਟਰੰਪ ਦੇ ਉੱਤੇ ਜਿਹੜਾ ਦਬਾਅ ਪਾਇਆ ਜਾ ਰਿਹਾ ਕਿ ਤੂੰ ਇਹ ਲੜਾਈ ਬੰਦ ਕਰ ਦੇ, ਸ਼ਾਇਦ ਇਹੀ ਕਾਰਨ ਹੋਵੇ।
2: ਬਿਲਕੁਲ ਜੀ ਹੁੰਦਾ
1: ਗਾ। ਹਾਂਜੀ, ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਅਗਲੀ ਹੈ ਜਿਹੜੀ ਗੱਲਬਾਤ ਇਹ ਵੀ ਕਰਨੀ ਆ ਕਿ ਤੇ ਜੀਓ ਮੈਂਬਰ ਆ ਜਿਹੜੇ ਪਾਰਟੀ ਦੇ ਉਹ ਡੋਨਲਡ ਟਰੰਪ ਦੀ ਜਿਹੜੀ ਰਾਜਨੀਤੀ ਆ ਉਹਦੇ ਨਾਲ ਜਿਹੜੇ ਆ ਉਹ ਅਸਹਿਮਤ ਆ, ਇਹੀ ਕਾਰਨ ਆ ਕਿ ਉਹ ਜਿਹੜੇ ਆ ਇਨ ਪਾਰਟੀ ਨੂੰ ਛੱਡ ਕੇ ਜਾ ਰਹੇ ਆ। ਤੇ ਹੁਣ ਉਹਨਾਂ ਨੇ ਜਾਣਾ ਕਿਤੇ ਦੂਜੇ ਪਾਸੇ ਜਾ ਕੇ ਰਲਦੇ ਆ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ। ਤੇ ਖਾਕ ਸਾਹਿਬ ਜੀ ਬਰੁਕਿੰਗ ਇੰਸਟੀਚਿਊਸ਼ਨ ਆ ਜਿਹੜਾ ਇਹ ਇੱਥੇ ਦੇ ਨੰਬਰ ਜਿਹਨੂੰ ਅੰਕੜੇ ਆਪਾਂ ਕਹਿੰਦੇ ਆ ਉਹਨਾਂ ਦੇ ਨਾਲ ਇਹ ਖੇਡਦਾ ਰਹਿੰਦਾ ਤੇ ਇਹਨਾਂ ਦੇ ਦੁਆਰਾ ਇਹ ਦੱਸਿਆ ਗਿਆ ਕਿ 1930 ਤੋਂ ਰੱਖੇ ਗਏ ਅੰਕੜੇ ਆ ਜਿਹੜੇ ਉਹਨਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ, ਅੱਗੇ ਪਹਿਲਾਂ ਕਦੇ ਵੀ ਨਹੀਂ ਹੋਇਆ ਇੱਦਾਂ। ਤੇ ਇਹ ਜਾਣੀ ਕਿ ਜਿਹੜੀ ਇੱਕ ਬੇਮਿਸਾਲ ਗੱਲ ਸੀ ਉਹ ਹੁਣ ਇੱਕ ਮਿਸਾਲ ਬਣਨ ਜਾ ਰਹੀ ਆ। ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਪਾਕਿਸਤਾਨ ਅਮਰੀਕਾ ਅਤੇ ਇਜ਼ਰਾਈਲ ਤੇ ਇਰਾਨ ਦੇ ਵਿੱਚ ਜਿਹੜੀ ਲੱਗੀ ਲੜਾਈ ਆ ਇਹਦਾ ਸਮਝੌਤਾ ਕਰਾਉਣ ਦੇ ਮਾਮਲੇ ਵਿੱਚ ਖਾਕ ਸਾਹਿਬ ਜੀ ਅੱਗੇ ਪਿੱਛੇ ਜਾ ਰਿਹਾ ਆ। ਉਹ ਇਧਰ ਲੋਕ ਜਿਹੜਾ ਸੁਝਾਅ ਦਿੰਦੇ ਉਹ ਦੂਸਰੇ ਪਾਸੇ ਲਿਜਾ ਕੇ ਦਿਖਾਲਦੇ ਆ ਵੀ ਉਹਨਾਂ ਨੇ ਆਹ ਕਿਹਾ ਤੇ ਉਧਰੋਂ ਲਿਜਾ ਕੇ ਦੂਸਰੇ ਪਾਸੇ ਪਏ ਉਹ ਆਹ ਕਹਿੰਦੇ ਆ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਇਸਲਾਮਾਬਾਦ ਦੇ ਵਿੱਚ ਚੱਲ ਰਹੀ ਆ। ਤੇ ਇੱਥੇ ਖਾਕ ਸਾਹਿਬ ਜੀ ਇੱਕ ਤਾਂ ਪਾਕਿਸਤਾਨ, ਮਿਸਰ, ਤੁਰਕੀ, ਸਾਊਦੀ ਅਰੇਬੀਆ ਇਹ ਜਿਹੜੇ ਮੁਲਕ ਹੈਗੇ ਆ ਇਹ ਮੀਟਿੰਗ ਜਿਹੜੇ ਕਰ ਰਹੇ ਆ ਤੇ ਤਾਂ ਕਿ ਇਹ ਲੜਾਈ ਕਿਸੇ ਨਾ ਕਿਸੇ ਤਰ੍ਹਾਂ ਬੰਦ ਕੀਤੀ ਜਾਵੇ ਜਾਂ ਕਰਾਈ ਜਾਵੇ ਤੇ ਖਾਕ ਸਾਹਿਬ ਜੀ ਸਾਰੀ ਦੁਨੀਆਂ ਦੇ ਵਿਚ ਮਹਿੰਗਾਈ ਆ ਜਿਹੜੀ ਕਈ ਦੇਸ਼ ਦਾ ਖਾਕ ਸਾਹਿਬ ਜੀ ਇਸ ਧਰਤੀ ਦੇ ਉੱਤੇ ਏਦਾਂ ਦੇ ਵੀ ਆ ਜਿਨ੍ਹਾਂ ਦੇ ਆਪਣੇ ਕੋਈ ਹੁੰਦਾ ਹੀ ਨਹੀਂ ਉਹਨਾਂ ਦੇ ਕੋਈ ਨਾ ਫਸਲ ਹੁੰਦੀ ਆ ਨਾ ਕੋਈ ਉਹਨਾਂ ਦੇ ਤੇਲ ਨਿਕਲਦਾ ਨਾ ਉਹਨਾਂ ਦੇ ਕੋਈ ਹੋਰ ਹੁੰਦਾ ਉਹ ਤਾਂ ਡਿਪੈਂਡ ਬਾਹਰਲੇ ਤੋਂ ਕਰਦੇ ਆ ਜਿੱਦਾਂ ਹੁਣ ਆਪਣੇ ਅਮਰੀਕਾ ਦਾ ਵੀ ਸੂਬਾ ਉਹ ਹਵਾਈ ਆ ਜਿਹੜੀ ਉੱਥੇ ਸਾਰਾ ਕੁਝ ਜਾਂਦਾ ਬਾਹਰੋਂ ਹਾਂ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਜਿਹੜੇ ਛੋਟੇ ਛੋਟੇ ਦੇਸ਼ ਆ ਨਿੱਕੇ ਨਿੱਕੇ ਟਾਪੂ ਆ ਜਾਂ ਉਹਨਾਂ ਦੇ ਉੱਤੇ ਖਾਕ ਸਾਹਿਬ ਜੀ ਜਿਹੜਾ ਜੀਣਾ ਭਾਰੀ ਹੋ ਜਾਂਦਾ ਆ ਇਸ ਤਰ੍ਹਾਂ ਜਦੋਂ ਹੁੰਦਾ ਆ ਤੇ ਹੁਣ ਜਿਹੜਾ ਖਾਕ ਸਾਹਿਬ ਜੀ ਅਗਲੀ ਗੱਲ ਆ ਉਹ ਮੀਟਿੰਗ ਇਹ ਚਾਰੇ ਦੇਸ਼ ਪੰਜੇ ਰਲ ਕੇ ਕਰ ਰਹੇ ਆ ਤੇ ਲੜਾਈ ਬੰਦ ਕਰਾਈ ਜਾਵੇ ਇਧਰ ਜਿਹੜੇ ਟਰੰਪ ਸਾਹਿਬ ਆ ਖਾਕ ਸਾਹਿਬ ਜੀ ਉਹ ਜਿਹੜੇ ਆ ਉਹ ਹਫ਼ਤਾ ਕੁ ਪਹਿਲਾਂ ਕਹਿ ਰਹੇ ਸੀਗੇ ਤੇ ਅਸੀਂ ਲੜਾਈ ਜਿੱਤ ਗਏ ਆ ਹੁਣ ਅਸੀਂ ਲੜਾਈ ਜਿਹੜੀ ਆ ਬੰਦ ਕਰ ਦੇਣੀ ਆ ਫਿਰ ਇਰਾਨ ਨੂੰ ਧਮਕੀ ਦਿੱਤੀ ਕਿ ਅਗਰ 24 ਘੰਟਿਆਂ ਵਿਚ ਜਿਹੜੀ ਆ ਉਹ ਸਟੇਟ ਆਫ ਹਰਮੁਸ ਨਾ ਖੋਲੀ ਗਈ ਤਾਂ ਇਰਾਨ ਨੂੰ ਸਵਾਹ ਕਰ ਦਿਆਂਗੇ ਫਿਰ 24 ਘੰਟਿਆਂ ਤੋਂ ਵੱਧ ਕੇ 48 ਹੋ ਗਏ ਫਿਰ ਬਦਲ ਗਿਆ ਫਿਰ ਜਿਹੜਾ ਸੀਗਾ ਖਾਕਸਾ ਵੀ ਪੰਜ ਦਿਨ ਦੇ ਉੱਤੇ ਸੀਗੇ ਪੰਜ ਦਿਨ ਤੋਂ ਬਾਅਦ ਫਿਰ ਉਹ 10 ਦਿਨਾਂ ਦੇ ਵਿਚ ਬਦਲ ਗਿਆ ਤੇ ਇਹ ਹੁਣ ਜਿਹੜੀਆਂ ਗੱਲਾਂ ਵਾ ਤਾਂ ਖਾਕਸਾ ਜੀ ਦੂਸਰੇ ਪਾਸੇ ਇਹ ਆ ਕਿ ਟਰੰਪ ਕਦੇ 3500 ਕਦੇ 2500 ਕਦੇ 2000 ਤੇ ਕਦੇ 4000 ਤੇ ਕਦੇ 5000 ਫੌਜੀ ਆ ਜਿਹੜੇ ਉਹਨਾਂ ਨੂੰ ਤਿਆਰ ਕਰ ਕਰਕੇ ਉਧਰ ਨੂੰ ਤੋਰ ਰਹੇ ਆ ਤੇ ਜਿਹਦੇ ਕਾਰਨ ਟਰੰਪ ਸਾਹਿਬ ਉਥੋਂ ਦੇ ਜਿਹੜੇ ਲੋਕ ਆ ਉਹ ਖਾਕ ਸਾਹਿਬ ਜੀ ਯਕੀਨ ਟਰੰਪ ਤੋਂ ਉੱਠ ਚੁੱਕਾ ਆ ਇਰਾਨ ਆ ਜਿਹੜਾ ਉਹ ਕਹਿੰਦਾ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਹੈਗਾ ਤੂੰ ਕੀ ਕਰਨਾ ਕਿਉਂਕਿ ਅੱਜ ਤੇਰੀ ਹੋਰ ਗੱਲ ਹੁੰਦੀ ਆ ਘੰਟੇ ਬਾਅਦ ਤੂੰ ਹੋਰ ਕਹਿ ਦਿੰਦਾ ਦੂਜੇ ਘੰਟੇ ਬਾਅਦ ਹੋਰ ਕਹਿ ਦਿੰਦਾ ਸੋ ਇਹਦੇ ਤੇ
2: ਗੱਲ ਹੋਰ ਵੀ ਮੈਂ ਦੇਖ ਪਿਛਲੇ ਤਕਰੀਬਨ 6-7 ਮਹੀਨੇ ਤੋਂ ਖਬਰ ਆ ਰਹੀ ਹੈ $1000 ਹਰ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਦੇ ਉੱਪਰ ਤੁਹਾਡੇ ਘਰ ਪਹੁੰਚੂਗਾ ਅੱਜ ਪਹੁੰਚੂ ਟਰੰਪ ਸਾਹਿਬ ਦੀਆਂ ਬਿਆਨ ਜਿਹੜੇ ਮੈਂ ਸੁਣਦਾ ਰਿਹਾ ਅਜੇ ਤੱਕ ਉਹ ਲੋਕਾਂ ਨੂੰ ਪੈਸੇ ਨਹੀਂ ਪਹੁੰਚੇ ਇਹ ਭਗਵੰਤ ਮਾਨ ਤੋਂ ਵੀ ਲੱਗਦਾ
1: ਬਿਲਕੁਲ ਇਸੇ ਤਰ੍ਹਾਂ ਹੈਗਾ ਖਾਕ ਜੀ ਤੇ ਹੁਣ ਖਾਕ ਸਾਹਿਬ ਜੀ ਅੱਗੇ ਜਿਹੜੀ ਆਪਾਂ ਗੱਲਬਾਤ ਹੈਗੀ ਆਪਣੇ ਕੋਲ ਇਰਾਨ ਵੀ ਜਿਹੜਾ ਉਹ ਅਮਰੀਕਾ ਨੂੰ ਵਾਰਨਿੰਗ ਦੇ ਰਿਹਾ ਕਿ ਅਗਰ ਟਰੰਪ ਨੇ ਇਰਾਨ ਦੀ ਧਰਤੀ ਉੱਪਰ ਦੇਖੋ ਖਾਕ ਸਾਹਿਬ ਜੀ ਉਹ ਇਰਾਨ ਵਾਲੇ ਆ ਜਿਹੜੇ ਬਾਕੀ ਲੀਡਰ ਆ ਦੇਸ਼ਾਂ ਦੇ ਉਹ ਜਦੋਂ ਟਰੰਪ ਸਾਹਿਬ ਤਾਂ ਮੇਰਾ ਖਿਆਲ ਆ ਵੀ ਇਹ ਕਦੇ ਸੋਚਦੇ ਨਹੀਂ ਵੀ ਜਦੋਂ ਮੈਂ ਝੂਠ ਬੋਲਦਾ ਆ ਦੂਸਰੇ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਇਹਨਾਂ ਦੇ ਦਿਮਾਗ ਦੇ ਵਿਚ ਇਹੀ ਰਹਿੰਦਾ ਵੀ ਮੈਂ ਜੋ ਕੁਛ ਕਹਿਤਾ ਉਹ ਮੂਹਰੇ ਉਹੀ ਸੱਚ ਮੰਨੀ ਜਾਂਦੇ ਪਰ ਏਦਾਂ ਨਹੀਂ ਹੁੰਦੀ ਤੇ ਹੁਣ ਟਰੰਪ ਸਾਹਿਬ ਦੀਆਂ ਗੱਲਾਂ ਸੁਣ ਕੇ ਇਰਾਨ ਦੀ ਧਰਤੀ ਉੱਪਰ ਆ ਜਿਹੜੀ ਇਹ ਫੌਜ ਭੇਜੀ ਤਾਂ ਉਹ ਇਰਾਨ ਵਾਲੇ ਕਹਿੰਦੇ ਆ ਵੀ ਅਸੀਂ ਉਹਨੂੰ ਜੀ ਨੂੰ ਜਾਲ ਦਿਆਂਗੇ ਜੇ ਇੱਥੇ ਉਹਨੀ ਪੈਰ ਰੱਖਿਆ ਤੇ ਹੁਣ ਅੱਗੇ ਜਾ ਕੇ ਹੁੰਦਾ ਕੀ ਆ ਉਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ ਤੇ ਟਰੰਪ ਨੂੰ ਇਰਾਨ ਦਾ ਇਤਿਹਾਸਕ ਉਹ ਖਾਕ ਸਾਹਿਬ ਜੀ ਜਿਹੜੇ ਇਰਾਨ ਵਾਲੇ ਉਹ ਕਹਿੰਦੇ ਆ ਕਹਿੰਦੇ ਤੂੰ ਸਾਰਾ ਇਤਿਹਾਸ ਤਾਂ ਪੜ੍ਹ ਲਾ ਪਹਿਲਾਂ ਫਿਰ ਸਾਨੂੰ ਧਮਕੀਆਂ ਦੇਈ ਉਹ ਕਹਿੰਦੇ ਅਸੀਂ ਹਾਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਲੜਾਂਗੇ ਅਸੀਂ ਦਮ ਤੱਕ ਜਿਹਨੂੰ ਆਪਾਂ ਕਹੀਦਾ ਉਹ ਲੜਾਂਗੇ ਤੇ ਇਰਾਨ ਦੀ ਪਾਰਲੀਮੈਂਟ ਹੈ ਜਿਹੜੀ ਉਹਦੇ ਇੱਕ ਬੁਲਾਰੇ ਮੁਹੰਮਦ ਜਿਹਦਾ ਨਾਂ ਹੈਗਾ ਮੁਹੰਮਦ ਬਗੇਰ ਕਾਲੀ ਵੀ ਉਹਦਾ ਨਾਂ ਹੈਗਾ ਉਹਨੇ ਕਿਹਾ ਕਿ ਟਰੰਪ ਹਮਲੇ ਦੀ ਤਿਆਰੀ ਕਰ ਰਿਹਾ ਅਤੇ ਅਗਰ ਹਮਲਾ ਕੀਤਾ ਗਿਆ ਤਾਂ ਅਸੀਂ ਮੂੰਹ ਤੋੜਨਾ ਜਵਾਬ ਦੇਵਾਂਗੇ ਅਮਰੀਕਾ ਅਤੇ ਇਜ਼ਰਾਇਲ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਅਤੇ ਇੱਕ ਹੋਰ ਇਸਫਾਨ ਨਾਂ ਦੇ ਸ਼ਹਿਰਾਂ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਖਾਕ ਸਾਹਿਬ ਜੀ ਉਹਨਾਂ ਦੇ ਉੱਪਰ ਹਮਲੇ ਕਰਕੇ ਉਹ ਢਾਹ ਢੇਰੀ ਕੀਤੀਆਂ ਤੇ ਸਭ ਤੋਂ ਪਹਿਲੇ ਦਿਨ ਹੀ ਮੇਰਾ ਖਿਆਲ ਆ ਪਹਿਲਾ ਦਿਨ ਸੀ ਕਿ ਦੂਜਾ ਦਿਨ ਸੀ ਜਦੋਂ ਉਹ ਜਿਹੜਾ ਇੱਕ ਕੁੜੀਆਂ ਦਾ ਸਕੂਲ ਸੀਗਾ ਉਹਦੇ ਵਿਚ 175 ਯੰਗ ਕੁੜੀਆਂ ਜਿਹੜੀਆਂ ਪੜ੍ਹਦੀਆਂ ਸੀ ਉਹਦੇ ਤੇ ਹਮਲਾ ਕੀਤਾ ਸੀ ਉਹ ਇਜ਼ਰਾਇਲ ਨੇ ਕੀਤਾ ਸੀਗਾ ਤੇ ਹੁਣ ਆਹ ਜਿਹੜਾ ਯੂਨੀਵਰਸਿਟੀਆਂ ਤੇ ਦੋ ਤੇ ਹਮਲੇ ਕੀਤੇ ਆ ਇਹ ਟਰੰਪ ਨੇ ਤੇ ਆਪਣੇ ਨਿਸ਼ਾਨ ਨੇ ਰਲ ਕੇ ਕੀਤੇ ਆ ਤੇ ਇਹਦਾ ਮਕਸਦ ਦੇਖੋ ਖਾਕ ਸਾਹਿਬ ਜੀ ਜਦੋਂ ਵੀ ਕਿਸੇ ਦੇਸ਼ ਦੀ ਲੜਾਈ ਹੁੰਦੀ ਆ ਇਹ ਹੀ ਜਿਹੜੀ ਗੱਲ ਆ ਭਾਰਤ ਨਾਲ ਵੀ ਹੋਇਆ ਭਾਰਤ ਦੇ ਵਿਚ ਜਦੋਂ ਅੰਗਰੇਜ਼ ਆਏ ਆ ਉਹਨਾਂ ਨੇ ਸਾਡੀ ਜਿਹੜੀ ਐਜੂਕੇਸ਼ਨ ਸੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਔਰ ਨਵੇਂ ਸਿਰਿਓਂ ਆਪਣੇ ਹਿਸਾਬ ਦੇ ਨਾਲ ਐਜੂਕੇਸ਼ਨ ਤਿਆਰ ਕਰਕੇ ਉਹ ਅੱਜ ਕੱਲ ਪੜ੍ਹਾਈ ਜਾਂਦੀ ਹੈ ਸੋ ਇਸੇ ਤਰ੍ਹਾਂ ਜਿਹੜਾ ਹੁਣ ਇਹ ਵੀ ਆ ਮਸਲਾ ਜਿਹੜਾ ਇਹ ਹੋ ਰਿਹਾ ਪਰ ਜਿਹੜਾ ਇਰਾਨ ਹੈਗਾ ਉਹ ਕਹਿੰਦਾ ਭਈ ਅਸੀਂ ਹੁਣ ਜਿਹੜਾ ਆ ਉਹ ਜਿਹੜੀ ਚੀਜ਼ ਤੁਸੀਂ ਸਾਡੀ ਢਾਓਗੇ ਅਸੀਂ ਤੁਹਾਡੀ ਉਹੀ ਢਾਉਣੀ ਆ ਉਹਨੇ ਵੀ ਕਿਹਾ ਭਈ ਇਰਾਨ ਦੇ ਵਿਚ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਅਸੀਂ ਢਾ ਦੇਣੀਆਂ ਔਰ ਕੱਲ ਦੀ ਜਿਹੜੀ ਸੀਗੀ ਖਬਰ ਉਹਦੇ ਵਿਚ ਇਹ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਊਥ ਵੱਲ ਦਾ ਇਲਾਕਾ ਆ ਇਜ਼ਰਾਇਲ ਦਾ ਉੱਥੇ ਉਹ ਸ਼ਹਿਰ ਦੇ ਵਿਚ ਬਹੁਤ ਵੱਡੀ ਹੈ ਕਿ ਇਹਨਾਂ ਦੀ ਕੈਮੀਕਲ ਇੰਡਸਟਰੀ ਸੀਗੀ ਜਿੱਥੇ ਖੋਜਾਂ ਖਾਜਾਂ ਵੀ ਹੁੰਦੀਆਂ ਰਿਸਰਚਾਂ ਕਰਦੇ ਆ ਉਹ ਤੇ ਉਹ ਵੀ ਇਰਾਨ ਨੇ ਜਿਹੜੀ ਆ ਉਹਦੇ ਤੇ ਬੰਬ ਮਾਰ ਕੇ ਉਹ ਅੜਾ ਦਿੱਤੀ ਆ ਤੇ ਉਹਦੇ ਵਿਚੋਂ ਕਹਿੰਦੇ ਆ ਜਿਹੜਾ ਉਹਨਾਂ ਦਾ ਨੁਕਸਾਨ ਉੱਥੇ ਦਾ ਹੋਇਆ ਸਥਾਨਕ ਸਥਾਨ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਆ ਉਹਦੇ ਨਾਲ ਉਹ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ ਡੇਂਜਰਸ ਕੈਮੀਕਲ ਸੀਗੇ ਪੋਲੂਟੈਂਟ ਜਿਹਨਾਂ ਨੂੰ ਆਪਾਂ ਕਹਿ ਦੇਗਾ ਉਹ ਉੱਥੇ ਦੀ ਹਵਾ ਦੇ ਵਿਚ ਰਲ ਗਏ ਆ ਤੇ ਉਹ ਹੁਣ ਉੱਥੇ ਇਕੱਲੇ ਇਜ਼ਰਾਇਲ ਦਾ ਨੁਕਸਾਨ ਨੀ ਹੋਣਾ ਜਿੱਧਰ ਨੂੰ ਹਵਾ ਵਗਣੀ ਆ ਉਧਰ ਨੂੰ ਖਾਕ ਸਾਹਿਬ ਜੀ ਉਹਨੇ ਜਾਣਾ ਆ ਤੇ ਉਹ ਇਕੱਲੇ ਯੂਕਰੇਨੀਅਨ ਆਪਣੇ ਸੋਰੀ ਇਜ਼ਰਾਈਲੀਆਂ ਦਾ ਨੁਕਸਾਨ ਨੀ ਕਰਨਾ ਉਹ ਕਈ ਪੀੜੀਆਂ ਗਾਹਾਂ ਦੀ ਗਾਹਾਂ ਤੇ ਆਸੇ ਪਾਸੇ ਦੇ ਜਿਹੜੇ ਹੋਰ ਦੇਸ਼ ਆ ਉਹਨਾਂ ਦੇ ਵਿਚ ਵੀ ਉਹ ਜਿਹੜੇ ਕੈਮੀਕਲ ਆ ਉਹਨਾਂ ਨੇ ਨੁਕਸਾਨ ਕਰਨਾ ਆ ਤੇ ਇਰਾਨ ਨੇ ਫਿਰ ਖਾਕ ਸਾਹਿਬ ਜੀ ਉਹ ਕਹਿਤਾ ਵੀ ਤੁਸੀਂ ਜਿਹੜੇ ਆ ਸਾਡੇ ਉਦਯੋਗਿਕ ਰਾਜਨੀਤਿਕ ਜਾਂ ਵਿਦਿਆ ਦੇ ਢਾਂਚਿਆਂ ਦੇ ਜਿਹੜੇ ਹੈਗੇ ਆ ਜਗ੍ਹਾ ਉਹਨਾਂ ਦੇ ਉੱਤੇ ਹਮਲੇ ਤੁਸੀਂ ਕਰੋਗੇ ਤਾਂ ਅਸੀਂ ਵੀ ਫਿਰ ਤੁਹਾਡੇ ਉਸੇ ਤਰ੍ਹਾਂ ਦੇ ਜਿਹੜੇ ਆ ਉਹ ਹਮਲੇ ਅਦਾਰਿਆਂ ਦੇ ਉੱਤੇ ਕਰਾਂਗੇ ਸੋ ਐਜੂਕੇਸ਼ਨ ਦਾ ਜਿਹੜਾ ਉਹ ਰੌਲਾ ਪੈਣਾ ਸ਼ੁਰੂ ਹੋ ਗਿਆ ਔਰ ਜਦੋਂ ਵੀ ਕੋਈ ਕੌਮ ਦੂਸਰੀ ਕੌਮ ਨੂੰ ਜਿੱਤਦੀ ਆ ਉਹਨਾਂ ਦਾ ਪਹਿਲਾ ਮਕਸਦ ਇਹੀ ਹੁੰਦਾ ਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਇਹਨੂੰ ਖਤਮ ਕਰੋ ਇਸੇ ਤਰ੍ਹਾਂ ਖਾਕ ਸਾਹਿਬ ਜੀ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਉਸ ਵੇਲੇ ਵੀ ਜੇ ਆਪਾਂ ਦੇਖੀਏ ਉਹ ਕਹਿੰਦੇ ਆ ਭਈ ਲੜਾਈ ਤਾਂ ਹਜੇ ਖਤਮ ਵੀ ਨਹੀਂ ਸੀ ਹੋਈ ਯੂਰਪ ਦੀ ਤੇ ਪਹਿਲਾਂ ਹੀ ਯੂਰਪ ਜਿਹੜਾ ਸੀਗਾ ਸੋਰੀ ਸੋਵੀਅਤ ਯੂਨੀਅਨ ਅਮੈਰੀਕਾ ਤੇ ਫਰਾਂਸ ਤੇ ਜਰਮਨੀ ਸੋਰੀ ਜਰਮਨੀ ਨਹੀਂ ਇੰਗਲੈਂਡ ਯੂਕੇ ਜਿਹੜਾ ਹੈਗਾ ਇਹਨਾਂ ਚਾਰਾਂ ਕੰਟਰੀਆਂ ਨੇ ਕਹਿੰਦੇ ਆ ਭਈ ਜਦੋਂ ਉੱਥੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਫੇਰ ਇਹਨਾਂ ਦਾ ਜਦੋਂ ਇਹਨਾਂ ਨੂੰ ਦੇਖਿਆ ਭਈ ਹੁਣ ਅਸੀਂ ਜਿੱਤਣ ਵਾਲੇ ਹੀ ਆ ਉਸ ਵੇਲੇ ਫੇਰ ਇਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੇ ਖੁਫੀਆ CIA ਜਾਂ ਉਹ ਇੰਗਲੈਂਡ ਦੀ ਹੈਗੀ ਆ M16 ਕੇ ਕੀ ਉਹਨੂੰ ਕਹਿੰਦੇ ਨਾ ਹੈਗੀ ਆ ਕਿ ਰੂਸ ਦੀ KBG ਉਦੋਂ ਹੁੰਦੀ ਸੀ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਸੀਗੀਆਂ ਇਹਨਾਂ ਨੇ ਕਹਿੰਦੇ ਆ ਵੀ ਉਹ ਆਪਣੇ ਨੁਮਾਇੰਦੇ ਛੱਡ ਦਿੱਤੇ ਸੀਗੇ ਜਿਹੜਾ ਵੀ ਸਾਇੰਸ ਨਾਲ ਜਾਂ ਪੜ੍ਹਿਆ ਲਿਖਿਆ ਬੰਦਾ ਉਹਨੂੰ ਜਾ ਕੇ ਫੜ ਕੇ ਲਿਆਓ ਉਹਨੂੰ ਫੜ ਕੇ ਲਿਆ ਕੇ ਆਪਣੇ ਦੇਸ਼ਾਂ ਦੇ ਵਿੱਚ ਵੀ ਲੈ ਗਿਆ ਇਹਨਾਂ ਨੇ ਚੌਹਾਂ ਨੇ ਵੰਡ ਲਏ ਸੀਗੇ ਇੰਗਲੈਂਡ ਨੇ ਫਰਾਂਸ ਨੇ ਜਰਮਨ ਨੇ ਸੋਰੀ ਜਰਮਨ ਨੇ ਨਹੀਂ ਜਰਮਨ ਦਾ ਮੂੰਹ ਆਈ ਜਾਂਦਾ ਸੋਵੀਅਤ ਯੂਨੀਅਨ ਤੇ ਅਮਰੀਕਾ ਚੌਹਾਂ ਨੇ ਸਾਇੰਸ ਨਾਲ ਵੰਡ ਲਏ ਸੀਗੇ ਜਿਨ੍ਹਾਂ ਦੇ ਵਿੱਚੋਂ ਆਈਨਸਟਾਈਨ ਜਿਹੜਾ ਸੀਗਾ ਉਹ ਇੱਥੇ ਲਿਆਂਦਾ ਤੇ ਉਹਦੇ ਨਾਲ ਫੇਰ ਜਿਹੜਾ ਸੀਗਾ ਉਹ ਇਟਲੀ ਦਾ ਵੀ ਸੀਗਾ ਉਹਨਾਂ ਨੇ ਆ ਕੇ ਫਿਰ ਜਿਹੜਾ ਐਟਮ ਬੰਬ ਦਾ ਇੱਥੇ ਖੋਜ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਉਹ ਬੰਬ ਜਿਹੜਾ ਸੀ ਬਣਾਇਆ ਸੀ ਸੋ ਹੁਣ ਇਸੇ ਹੀ ਤਰ੍ਹਾਂ ਜਿਹੜਾ ਆ ਅੱਜ ਵੀ ਸਿਲਸਿਲਾ ਉਹ ਖਾਕ ਸਾਹਿਬ ਜੀ ਚੱਲ ਰਿਹਾ ਆ ਤੇ ਇਹਦੇ ਨਾਲ ਕੁਛ ਕਹਿਣ ਲੱਗੇ ਸੀ ਤੁਸੀਂ
2: ਮੈਂ ਕਿਹਾ ਬਿਲਕੁਲ ਸਹੀ ਜੀ
1: ਹਾਂਜੀ ਤੇ ਇਹਦੇ ਨਾਲ ਖਾਕ ਸਾਹਿਬ ਜੀ ਪਿਛਲੀਆਂ ਲੜਾਈਆਂ ਜਿੱਥੋਂ ਤੱਕ ਮੈਨੂੰ ਯਾਦ ਹੈਗਾ ਖਾਕ ਸਾਹਿਬ ਜੀ ਕਦੇ ਜਿਹੜਾ ਆ ਆਹ ਚੀਜ਼ ਆ ਵੈਸੇ ਹੁੰਦਾ ਤਾਂ ਹੈਗਾ ਆ ਇਹ ਕਿਉਂਕਿ ਜਦੋਂ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਸੀ ਆਪਣੇ ਗਾਜ਼ਾ ਦੇ ਉੱਤੇ ਉਹਨਾਂ ਨੇ ਵੀ ਖਾਕ ਸਾਹਿਬ ਜੀ ਜਾਂਦਿਆਂ ਨੇ ਪਹਿਲਾਂ ਉਹਨਾਂ ਦੀਆਂ ਬੈਂਕਾਂ ATM ਮਸ਼ੀਨਾਂ ਉਹ ਸਾਰਾ ਕੁਛ ਭੰਨ ਕੇ ਤੋੜ ਕੇ ਉਹਨਾਂ ਚੋਂ ਪੈਸਾ ਜਾ ਕੇ ਆਪਣੇ ਕਬਜ਼ੇ ਚ ਕਰ ਲਿਆ ਸੀਗਾ ਤੇ ਆਮ ਕਰਕੇ ਇਹ ਘੱਟ ਹੁੰਦਾ ਦੂਸਰੇ ਦੇਸ਼ਾਂ ਦੀਆਂ ਲੜਾਈਆਂ ਪਰ ਇਹ ਗਾਜ਼ਾ ਦੇ ਵਿੱਚ ਵੀ ਹੋਇਆ ਤੇ ਹੁਣ ਖਾਕ ਸਾਹਿਬ ਜੀ ਕੀ ਗੱਲ ਆ ਕਿ ਜਿਹੜਾ ਇਹ ਹੋਇਆ ਫਰਾਂਸ ਦੇ ਵਿੱਚ ਕੱਲ ਸਵੇਰੇ ਇਹ ਗੱਲਬਾਤ ਹੋਈ ਆ ਤੇ ਉੱਥੇ ਬੈਂਕ ਆਫ ਅਮਰੀਕਾ ਜਿਹੜੀ ਸੀਗੀ ਖਾਕ ਸਾਹਿਬ ਜੀ ਇਹਨਾਂ ਦੀ ਉੱਥੇ ਫਰਾਂਸ ਦੇ ਪੈਰਿਸ ਦੇ ਵਿੱਚ ਜਿਹੜੀ ਰਾਜਧਾਨੀ ਆ ਉੱਥੋਂ ਦੀ ਉਹਦੇ ਵਿੱਚ ਸਵੇਰ ਦੇ ਕੋਈ ਕੱਲ ਸਵੇਰ ਆ ਜਿਹੜਾ ਲੰਘ ਕੇ ਗਿਆ ਸੈਟਰਡੇ ਉਸ ਦਿਨ ਸਵੇਰੇ ਕੋਈ ਇੱਕ ਯੰਗ ਜਿਹਾ ਮੁੰਡਾ ਸੀਗਾ ਉਹਦੀ ਉਮਰ ਵਗੈਰਾ ਤਾਂ ਨਹੀਂ ਦਿੱਤੀ ਤੇ ਨਾ ਹੀ ਉਹਦਾ ਨਾਂ ਵੀ ਸਾਹਮਣੇ ਨਹੀਂ ਲਿਆਂਦਾ ਗਿਆ ਤੇ ਉਹ ਕਹਿੰਦੇ ਆ ਵੀ ਕੱਲ ਸਵੇਰੇ ਬੈਂਕ ਦੇ ਕੋਲ ਕੋਈ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਔਜ਼ਾਰ ਜਾਂ ਜਿਹਨੂੰ ਡਿਵਾਈਸ ਕਹਿ ਦਿੰਦੇ ਆ ਉਹ ਡਿਵਾਈਸ ਉਹਨੇ ਰੱਖੀ ਉੱਥੇ ਤੇ ਉਹ ਫਿਰ ਤੁਹਾਨੂੰ ਪਤਾ ਵੀ ਗਾਰਡ ਆਸੇ ਪਾਸੇ ਦੇਖਦੇ ਹੋਏ ਨਿਗਾਹ ਹੋਣੀ ਆ ਤੇ ਉਹਨਾਂ ਨੇ ਉਹਨੂੰ ਫੜ ਲਿਆ ਤੇ ਫੜ ਲਿਆ ਤੇ ਉਹਦੇ ਨਾਲ ਦੇ ਫਿਰ ਦੋ ਮੁੰਡੇ ਜਿਹੜੇ ਆ ਉਹ ਹੋਰ ਅੱਜ ਅਰੈਸਟ ਕੀਤੇ ਗਏ ਆ ਤੇ ਸੋ ਇਹ ਤਿੰਨ ਜਣੇ ਆ ਜਿਹੜੇ ਇਹ ਇਹਨਾਂ ਦੇ ਬਾਰੇ ਇਹ ਕਿਹਾ ਗਿਆ ਕਿ ਇਹ ਉਥੋਂ ਦੀ ਜਿਹੜੀ ਆ ਬੈਂਕ ਅਮਰੀਕਾ ਹੈਗੀ ਆ ਪੈਰਿਸ ਦੇ ਵਿੱਚ ਲਈ ਉਹਨੂੰ ਅੜਾਉਣ ਦੀ ਜਾਂ ਉਹਨੂੰ ਲੁੱਟਣ ਦੀ ਪਤਾ ਨਹੀਂ ਕੀ ਜੋ ਵੀ ਉਹਨਾਂ ਦੇ ਮਾਇੰਡ ਦੇ ਵਿੱਚ ਹੋਊਗਾ ਪਰ ਉਹਨਾਂ ਦੇ ਅਜੇ ਤੱਕ ਖਾਕ ਸਾਹਿਬ ਜੀ ਨਾਂ ਵਗੈਰਾ ਜਿਹੜੇ ਤੇ ਨਾ ਹੀ ਉਹਨਾਂ ਦੀ ਨੈਸ਼ਨੈਲਿਟੀ ਕਿੱਥੋਂ ਦੇ ਉਹ ਕਿਹੜੇ ਦੇਸ਼ ਦੇ ਸੀਗੇ ਇਹਦੇ ਬਾਰੇ ਚ ਅਜੇ ਕੋਈ ਖਬਰ ਬਾਹਰ ਨਹੀਂ ਆਈ ਤੇ ਪਰ ਫਰਾਂਸ ਦੀ ਜਿਹੜੀ ਅੰਦਰੂਨੀ ਪੁਲਿਸ ਹੁੰਦੀ ਆ ਨਾ ਉਹ ਅੱਜ ਐਤਵਾਰ ਜਿਹੜਾ ਹੈਗਾ ਉਹਦੇ ਅੱਜ ਫੜੇ ਆ ਮਤਲਬ ਦੋ ਜਣੇ ਜਿਹੜੇ ਅੱਜ ਐਤਵਾਰ ਸਵੇਰੇ ਤੇ ਇੱਕ ਉਹ ਪਹਿਲਾਂ ਫੜ ਲਿਆ ਸੀਗਾ ਤੇ ਬੈਂਕ ਅਮਰੀਕਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਇਹ ਕਹਿੰਦੇ ਕਰ ਰਹੇ ਸੀਗੇ ਤੇ ਇਹਦੇ ਵਿੱਚ ਉਹਨਾਂ ਨੇ ਖਾਕ ਸਾਹਿਬ ਜੀ ਇੱਕ ਜਿਹੜਾ ਬੰਬ ਸੀ ਛੋਟਾ ਜਿਹਾ ਉਹਦੇ ਵਿੱਚ 5 ਲੀਟਰ ਜਿਹੜਾ ਉਹ ਗੈਸੋਲੀਨ ਸੀਗੀ ਤੇ ਉਹਦੇ ਨਾਲ ਉਹ ਇਗਨੀਸ਼ਨ ਡਿਵਾਈਸ ਜਿਹਨੂੰ ਕਹਿੰਦੇ ਆ ਜਿਹੜੀ ਉਹਨੂੰ ਜਦੋਂ ਪਰੇ ਜਾ ਕੇ ਦੂਰ ਚਲੇ ਜਾਣਗੇ ਉਹਨਾਂ ਟਾਈਮ ਸੈੱਟ ਕੀਤਾ ਹੁੰਦਾ ਵੀ ਇੰਨੇ ਕੁ ਮਿੰਟਾਂ ਬਾਅਦ ਇਹ ਚੱਲ ਜਾਵੇ ਤੇ ਉਹ ਡਿਵਾਈਸ ਆ ਜਿਹੜੀ ਉਸ ਔਜ਼ਾਰ ਦੇ ਨਾਲ ਜਿਹੜੀ ਜੁੜੀ ਹੋਈ ਸੀਗੀ ਤੇ ਉਹ ਫਟਿਆ ਨਹੀਂ ਉਹਦੇ ਪਿੱਛੇ ਆਪਾਂ ਨੇ ਕੋਈ ਕਾਰਨ ਨਹੀਂ ਪਤਾ ਇਸ ਵੇਲੇ ਕਿ ਉੱਥੇ ਕਿਉਂ ਨੀ ਫਟਿਆ ਜਾਂ ਉਹ ਲੇਟ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਹੋਈ ਆ ਤੇ ਇਹਦੇ ਨਾਲ ਅਗਲੀ ਖਬਰ ਆਪਣੇ ਕੋਲ ਕਾਕ ਸਾਹਿਬ ਜੀ ਹੈਗੀ ਆ ਉਹ ਜਿਹੜਾ ਆਪਣਾ ਗੁਆਂਢੀ ਦੇਸ਼ ਮੈਕਸੀਕੋ ਆ ਇਹਦੇ ਵਿਚ ਉਹ ਕਹਿੰਦੇ ਆ ਵੀ ਪਿਛਲੇ ਸਾਲਾਂ ਦੇ ਵਿਚ ਕਾਕ ਸਾਹਿਬ ਜੀ 1,30,000 ਲੋਕ ਆ ਜਿਹੜੇ ਗੁੰਮਸ਼ੁਦਾ ਜਿਹਨਾਂ ਨੂੰ ਕਹਿੰਦੇ ਆ ਮਿਸਿੰਗ ਪਰਸਨ ਉਹਨਾਂ ਨੂੰ ਮਿਸਿੰਗ ਪਰਸਨ ਕਰਾਰ ਦੇ ਦਿੱਤੇ ਗਏ ਸੀਗੇ ਤੇ ਉਥੋਂ ਦੀ ਗੌਰਮੈਂਟ ਆ ਜਿਹੜੀ ਕਾਕ ਸਾਹਿਬ ਜੀ ਉਹਦੇ ਦੁਆਰਾ 1 ਸਾਲ ਤੋਂ ਕੀਤੀ ਗਈ ਜਿਹੜੀ ਪੁੱਛ ਪੜਤਾਲ ਸੀਗੀ ਉਹਦੇ ਤੋਂ ਇਹ ਸਾਬਤ ਹੋਇਆ ਕਿ 1,30,000 ਵਿਚੋਂ 40,308 ਜਿਹੜੇ ਲੋਕ ਆ ਉਹ ਕਹਿੰਦੇ ਆ ਗੁੰਮ ਨਹੀਂ ਹੋਏ ਉਹ ਅਜੇ ਤੱਕ ਕਹਿਣ ਵਾਲੇ ਜੀਂਦੇ ਆ ਉਹ ਮਰੇ ਨਹੀਂ ਗੁੰਮ ਤਾਂ ਹੈਗੇ ਆ ਪਰ ਜੀਂਦੇ ਆ ਕਿਉਂਕਿ ਉਹਨਾਂ ਨੇ ਖਾਕ ਸਾਹਿਬ ਜੀ ਜਿਹੜੀਆਂ ਉਹ ਟੈਕਸ ਫਾਈਲ ਕਰਨ ਦਾ ਉਹਨਾਂ ਦਾ ਡੇਟਾ ਸਾਹਮਣੇ ਆਇਆ ਭਈ ਬੰਦਾ ਅਜੇ ਜੀਂਦਾ ਤਾਂ ਹੀ ਟੈਕਸ ਫਾਈਲ ਕਰੂਗਾ ਨਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੇ ਕੀਤੀਆਂ 40,000 ਤੇ ਕਿੱਥੇ ਗਈ ਫਿਗਰ ਉਹ 40,308 ਜਿਹੜੇ ਸੀਗੇ ਉਹਨਾਂ ਦੀਆਂ ਗਤੀਵਿਧੀਆਂ ਤੋਂ ਪਤਾ ਲੱਗਿਆ ਕਿ ਉਹ ਅਜੇ ਤੀਕਰ ਜੀਂਦੇ ਆ ਕਹਿਣ ਦਾ ਮਤਲਬ ਅਜੇ ਤੀਕਰ ਮਰੇ ਨਹੀਂ ਤੇ ਇਹਨਾਂ ਵਿਚੋਂ ਬਹੁਤ ਸਾਰਿਆਂ ਨੇ ਟੈਕਸ ਫਾਈਲ ਕੀਤੇ ਆ ਤੇ ਉਹਨਾਂ ਦੇ ਬਰਥ ਸਰਟੀਫਿਕੇਟ ਜਿਹੜੇ ਆ ਉਹਨਾਂ ਦੀ ਵੀ ਵਰਤੋਂ ਕੀਤੀ ਗਈ ਆ ਹੁਣ ਇਹਦੇ ਵਿਚ ਕਾਕ ਸਾਹਿਬ ਜੀ ਇਹ ਨਹੀਂ ਹੋ ਸਕਦਾ ਕਿ ਉਹਨਾਂ ਦੇ ਬਰਥ ਸਰਟੀਫਿਕੇਟ ਜਾਂ ਜਿਹੜੇ ਉਹਨਾਂ ਦੇ ਉਹ ਟੈਕਸ ਦੇ ਆਈਡੀ ਨੰਬਰ ਹੋਣਗੇ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ
2: ਪੂਰੀ ਸਟੋਰੀ ਨੀ ਇਹਦਾ ਗੱਲ ਆਪਾਂ ਕੀਤੀ ਕਿ ਹੋਇਆ ਕਿ ਇਹ ਕੌਣ ਬੰਦੇ ਸੀ ਕਿੱਥੇ ਗਏ ਕੋਈ ਇਹਨਾਂ ਨੂੰ ਲੱਭਦੇ ਫਿਰਦੇ ਸੀ ਜਾਂ ਇਹ ਕੌਣ ਸੀ ਇਹ ਬੰਦੇ
1: ਇਹ ਜਿਹੜੇ ਘਰੋਂ ਨਿਕਲ ਕੇ ਕੋਈ ਗੁੰਮ ਮੁੜ ਕੇ ਮਿਲਿਆ ਹੀ ਨਹੀਂ ਉਹਨਾਂ ਦੀ ਗੱਲ ਕਰਦੇ ਆ
2: ਅੱਛਾ ਜਿਹੜੇ ਘਰੋਂ ਨਿਕਲ ਗਏ ਮੁੜ ਕੇ
1: ਲੱਭ ਹਾਂ ਮੁੜ ਕੇ ਆਏ ਨੀ ਉਹ ਗੁੰਮ ਸ਼ੁਦਾ ਉਹਨੂੰ ਕਹਿੰਦੇ ਗੁੰਮ ਹੋ ਗਿਆ ਉਹ
2: ਅੱਛਾ
1: ਠੀਕ ਹਾਂ ਇਹ ਉਹਨਾਂ ਲੋਕਾਂ ਦੀ ਗੱਲ ਕਰਦੇ ਤੇ ਇਹਦੇ ਵਿਚ ਹੁਣ ਖਾਕ ਸਾਹਿਬ ਜੀ ਜਿਹੜੇ ਇਹ ਅੰਕੜੇ ਇਹਨਾਂ ਨੇ ਦਿੱਤੇ ਆ ਇਹਦੇ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆ ਉਹ ਦੇਸ਼ ਆ ਜਿਹੜਾ ਮੈਕਸੀਕੋ ਆ ਉਹਦੇ ਖਾਕ ਸਾਹਿਬ ਜਿਹੜੇ ਪ੍ਰਬੰਧਕ ਆ ਤੁਹਾਨੂੰ ਪਤਾ ਉੱਥੇ ਵੀ ਇੰਡੀਆ ਦਾ ਇਹ ਹਾਲ ਆ ਕੋਈ ਕਿਸੇ ਨੂੰ ਕੇਅਰ ਨਹੀਂ ਕਰਦਾ ਸੋ ਇਹਦੇ ਵਿਚ ਇਹ ਵੀ ਹੋ ਸਕਦਾ ਆ ਕਿ ਇਹ ਜਿਹੜੇ ਉਹਨਾਂ ਨੇ ਮਗਰੋਂ ਆਣੀ ਜਿਹੜੀ ਗੱਲ ਕਹੀ ਆ ਕਿ ਉਹਨਾਂ ਦੇ ਬਰਥ ਸਰਟੀਫਿਕੇਟ ਵਰਤੇ ਗਏ ਆ ਇਹ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਉਹ ਅਜੇ ਜੀਂਦੇ ਆ ਤੇ ਫੇਰ ਉਹਨਾਂ ਨੇ ਟੈਕਸ ਫਾਈਲ ਵੀ ਕੀਤੀ ਇਹ ਵੀ ਹੋ ਸਕਦਾ ਕਾਕ ਸਾਹਿਬ ਜੀ ਇਹ ਲੋਕ ਆ ਜਿਹੜੇ ਇਹਨਾਂ ਨੂੰ ਮਾਰ ਦਿੱਤਾ ਗਿਆ ਹੋਵੇ ਤੇ ਉੱਥੇ ਜਿਹੜੀਆਂ ਵੱਡੀਆਂ ਵੱਡੀਆਂ ਗੈਂਗਾਂ ਆ ਉਹ ਉਹਨਾਂ ਦੇ ਜਿਹੜੇ ਉਹ ਬਰਥ ਸਰਟੀਫਿਕੇਟ ਵਰਤ ਕੇ ਜਾਂ ਉਹਨਾਂ ਦੀਆਂ ਜਿਹੜੀਆਂ ਟੈਕਸ ਆਈ ਡੀ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ ਹੋ ਸਕਦਾ ਉਹ ਇਹਨਾਂ ਦੀਆਂ ਉਹ ਵਰਤ ਰਹੇ ਹੋਣ ਹਾਂਜੀ ਬਿਲਕੁਲ ਉਹ ਪਹਿਲਾਂ ਉਹਨਾਂ ਨੂੰ ਮਾਰਤਾ ਹੋਵੇ ਤੇ ਮਗਰੋਂ ਉਹਨਾਂ ਦੇ ਕਾਗਜ਼ ਪੱਤਰ ਲੈ ਕੇ ਤੇ ਉਹਨੂੰ ਉਹਨਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੋਵੇ ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਆ ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਇਹ ਹੈਗੀ ਆ ਅਮਰੀਕਾ ਦੀ ਜਿਹੜੀ ਪੈਂਟਾਗੋਨ ਬਿਲਡਿੰਗ ਆ ਜਿੱਥੋਂ ਉਹ ਸਾਰੀ ਦੁਨੀਆਂ ਦੀਆਂ ਜੰਗਾਂ ਦੀ ਪਲੈਨਿੰਗ ਹੁੰਦੀ ਆ ਯੋਜਨਾ ਵਾ ਉਥੋਂ ਬਣ ਕੇ ਨਿਕਲਦੀਆਂ ਤੇ ਉਹਦੇ ਖਾਕ ਸਾਹਿਬ ਜੀ ਅੱਜ ਜਿਹੜਾ ਸੀਗਾ ਉਹਨੇ ਇਹ ਫਿਕਰਮੰਦ ਥੋੜਾ ਜਿਹਾ ਹੋ ਗਏ ਉਹ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇੱਕ ਮਹੀਨਾ ਅਜੇ ਪੂਰਾ ਹੋਇਆ ਲੜਾਈ ਲੱਗੀ ਨੂੰ ਉਥੇ ਇਰਾਨ ਦੇ ਵਿਚ ਜਿਹੜੀ ਲੱਗੀ ਆ ਤੇ ਉਹਨਾਂ ਨੇ ਖਾਕ ਸਾਹਿਬ ਜੀ ਇੱਕ ਮਹੀਨੇ ਦੇ ਵਿਚ 850 ਟੋਮਾਹਾਕ ਮਿਸਲ ਜਿਹੜੀਆਂ ਹੁੰਦੀਆਂ ਉਹ ਦਾਗ ਦਿੱਤੀਆਂ ਕਹਿਣ ਦਾ ਮਤਲਬ ਉਹ ਸਿੱਟ ਦਿੱਤੀਆਂ ਉਹਦੇ ਉੱਤੇ ਤੇ ਹੁਣ ਖਾਕ ਸਾਹਿਬ ਜੀ ਜਿਹੜੀ ਟੋਮਾਹਾਕ ਮਿਸਲ ਆ ਇਹ ਇੰਨੀ ਛੇਤੀ ਬਣਨ ਵਾਲੀ ਚੀਜ਼ ਨਹੀਂ ਹੈਗੀ ਇਹ ਨਹੀਂ ਹੈਗੀ ਕਿ ਜਿੱਦਾਂ ਤੁਸੀਂ ਉਹ ਮਸ਼ੀਨ ਲਾ ਦਿਓ ਤੇ ਟਕਾ ਟਕ ਜਿੱਦਾਂ ਉਹ ਬੁਲਟ ਗੰਨਾਂ ਦੇ ਜਿਹੜੇ ਆਪਣੀ ਗੋਲੀਆਂ ਹੁੰਦੀਆਂ ਉਹ ਤਾਂ ਮਿੰਟਾਂ ਸੈਕਿੰਟਾਂ ਜੀ ਉਹ ਕੱਢੀ ਜਾਂਦੇ ਆ ਸੋ ਇਹ ਜਿਹੜੀਆਂ ਇਹਦੇ ਵਿਚ ਮਟੀਰੀਅਲ ਲਿਆਉਣਗੇ ਫਿਰ ਉਹ ਕਿਤੇ ਜਿਹੜੇ ਆ ਉਹਦੀਆਂ ਜਿਹਦੇ ਵਿਚ ਉਹਦੀ ਟੈਕਨੋਲੋਜੀ ਆ ਉਹਨੂੰ ਫਿੱਟ ਕਰਨਗੇ ਫਿਰ ਉਹ ਸਾਰਾ ਕੁਝ ਕਰਨਗੇ ਬਣਾਉਣੀਆਂ ਏਡੀਆਂ ਈਜ਼ੀ ਸੌਖੀਆਂ ਨਹੀਂ ਹੈ ਇਸ ਕਰਕੇ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਪੈਂਟਾਗੋਨ ਬਿਲਡਿੰਗ ਆ ਉਹ ਇਸ ਗੱਲ ਨੂੰ ਸੁਣ ਕੇ ਜਿਹੜੇ ਫਿਕਰਮੰਦ ਹੋ ਗਏ ਆ ਕਿ ਅਸੀਂ ਭਾਈ ਮਿਸਲਾਂ ਤੁਸੀਂ ਇੱਕੋ ਮਹੀਨੇ ਚ ਦਾਗ ਦਿੱਤੀਆਂ ਤੇ ਅਸੀਂ ਹੋਰ ਲਿਆਵਾਂਗੇ ਕਿੱਥੋਂ ਚਿੰਤਾਜਨਕ ਜਿਹੜੇ ਹੋ ਰਹੇ ਆ ਤੇ ਉਹਨਾਂ ਨੂੰ ਹੁਣ ਇਹ ਥੋੜਾ ਫਿਕਰ ਜਿਹੜਾ ਉਹ ਪੈ ਗਿਆ ਕਿ ਯਾਰ ਇੰਨੀਆਂ ਤੁਸੀਂ ਇੱਕੋ ਮਹੀਨੇ ਚ ਵਰਤ ਲਈਆਂ ਤੇ ਹੁਣ ਅਸੀਂ ਇਹਨਾਂ ਨੂੰ ਕੀ ਕਰਾਂਗੇ ਪਰ ਖਾਕ ਸਾਹਿਬ ਜੀ ਇਹਦੇ ਵਿਚ ਜਿਹੜਾ ਹੁੰਦੀਆਂ ਕਈ ਛੁੱਟੀਆਂ ਹੋਈਆਂ ਗੱਲਾਂ ਇਹ ਵੀ ਹੋ ਸਕਦੀਆਂ ਕਿ ਉਹ ਇੱਥੋਂ ਉੱਥੇ ਗਈਆਂ ਤੇ ਉਹ ਇਜ਼ਰਾਇਲ ਨੇ ਲੈ ਲਈਆਂ ਹੋਣਗੀਆਂ ਤੇ ਉਹਨਾਂ ਨੇ ਆਪਣੇ ਕਾਬੂ ਕਰ ਲਈਆਂ ਹੋਣਗੀਆਂ ਉਹ ਕਹਿਣਗੇ ਵੀ ਅਸੀਂ ਵਰਤਾਂਗੇ ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਸਕਦੀਆਂ ਆ।
0: ਡਾਕਟਰ ਸਾਹਿਬ ਆ ਗਏ ਜੀ, ਚੀਮਾ ਸਾਹਿਬ ਠੀਕ ਹੈ ਤੁਹਾਡੀ ਗੱਲ ਬਿਲਕੁਲ ਜੀ। ਡਾਕਟਰ ਸਾਹਿਬ ਪਹੁੰਚ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਮੈਂ ਦੋਸਤੋ ਕਰਦੇ ਆਂ ਅਨਾਊਂਸ ਕਿ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਰਿਕੁਐਸਟ ਇਹੀ ਹੈ ਕਿ ਉਹਨਾਂ ਦਾ ਪੇਜ ਹੈਗਾ ਫੇਸਬੁੱਕ ਤੇ, ਤੁਸੀਂ ਬੇਸ਼ੱਕ ਉਹਨਾਂ ਨੂੰ ਬੇਝਿਜਕ ਉਹਨਾਂ ਨੂੰ ਆਪਣਾ ਭੇਜੋ ਤੇ ਤੁਹਾਨੂੰ ਉਹ ਵਿੱਚ ਲੈ ਲੈਣਗੇ। ਔਰ ਦੂਜਾ ਪ੍ਰਵਾਸ ਰੇਡੀਓ ਦੇ ਉੱਪਰ ਹਰ ਦੂਏ ਦਿਨ ਸਾਡੇ ਨਾਲ ਪ੍ਰੋਗਰਾਮ ਚ ਹੁੰਦੇ ਆ, ਤੁਸੀਂ ਇੱਥੇ ਵੀ ਕਾਲ ਕਰਕੇ ਜਾਂ ਉਹਨਾਂ ਨੂੰ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ। ਨਾਲ ਚੀਮਾ ਸਾਹਿਬ ਵੀ ਸਾਡੇ ਨਾਲ ਨੇ। ਆਓ ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਡਾਕਟਰ
3: ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
3: ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਪ੍ਰੋਗਰਾਮ ਸਿਹਤ ਵਿਗਿਆਨ ਲੈ ਕੇ, ਔਰ ਸਿਹਤ ਵਿਗਿਆਨ ਦੇ ਪ੍ਰੋਗਰਾਮ ਦੇ ਵਿਚ ਅਸੀਂ ਅੱਜ ਉਸ ਨੂੰ ਸਮਅਪ ਕਰਾਂਗੇ। ਸਾਡੇ ਬ੍ਰੇਨ ਦੀਆਂ ਅੰਦਰ ਦੀਆਂ ਡੈਮੇਜਸ ਹੁੰਦੀਆਂ ਨੇ ਤੇ ਉਹਨਾਂ ਦੇ ਨਾਲ ਬਾਹਰ ਕੀ ਸਾਈਨ ਅਪੀਅਰ ਹੁੰਦੇ ਨੇ, ਉਸ ਚੈਪਟਰ ਨੂੰ ਅਸੀਂ ਸਮਅਪ ਕਰਾਂਗੇ। ਔਰ ਪਿੱਛੇ ਮੇਰੇ ਖਿਆਲ ਤੁਸੀਂ ਸਵਾਲ ਕਰਿਆ ਸੀਗਾ ਮੈਮਰੀ ਦੇ ਸੰਬੰਧ ਵਿਚ, ਹੈ ਤਾਂ ਇਹਦੇ ਨਾਲ ਹੀ ਰਿਲੇਟਡ ਬੜਾ।
4: ਹਾਂਜੀ ਬਿਲਕੁਲ, ਸ਼ੋਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਆ ਜਿਹੜੀ, ਇਹਦੇ ਵਿਚ ਡਿਸਟਿੰਕਸ਼ਨ ਕੀ ਹੁੰਦੀ ਆ, ਕੀ ਫਰਕ ਹੁੰਦਾ, ਉਹ ਥੋੜਾ ਜਿਹਾ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸਾਂਝੀ ਕਰੋ।
3: ਜੋ ਇਸ ਸੰਬੰਧ ਚ ਚੀਮਾ ਸਾਹਿਬ ਮੈਂ ਜਾਣਦਾ ਹਾਂ, ਉਹ ਇਹ ਆ ਕਿ ਇਸ ਨੂੰ ਅਸੀਂ ਦੋ ਨਹੀਂ ਤਿੰਨ ਡਿਵੀਜ਼ਨਾਂ ਚ ਵੰਡ ਕੇ ਵੇਖਦੇ ਆ। ਇੱਕ ਹੁੰਦਾ ਸੈਂਸਰੀ, ਦੂਸਰਾ ਹੁੰਦਾ ਆ ਸ਼ਾਰਟ ਟਰਮ ਮੈਮਰੀ, ਤੀਸਰੀ ਹੁੰਦੀ ਹੈ ਲੌਂਗ ਟਰਮ ਮੈਮਰੀ। ਜਿਸ ਤਰ੍ਹਾਂ ਕੋਈ ਤਿੰਨ ਖਾਨੇ ਬਣੇ ਹੁੰਦੇ ਨੇ ਕਿਸੇ ਚੀਜ਼ ਦੇ। ਅੱਛਾ, ਇਹ ਸਾਰੀ ਮੈਮਰੀ ਦੀ ਜਿਹੜੀ ਗੱਲ ਆ ਨਾ, ਉਹ ਸਾਰੀ ਸਾਡੇ ਫਰੰਟ ਪੋਰਸ਼ਨ ਜਿਹੜਾ ਬ੍ਰੇਨ ਦਾ ਹੈ, ਇਹਦੀ ਐਕਟੀਵਿਟੀ ਹੈ ਜਿਹੜਾ ਹੁਣ ਤੱਕ ਜਾਣਿਆ ਗਿਆ ਹੈ। ਬ੍ਰੇਨ ਦਾ ਜਿਹੜਾ ਫਰੰਟਲ ਪੋਰਸ਼ਨ ਹੈ, ਇੱਕ ਕਹਿੰਦੇ ਦੋ ਹੈਮੀਸਫੇਅਰ,
4: ਉਹ ਜਿੱਥੇ ਡਾਕਟਰ ਸਾਹਿਬ ਜਿੱਥੇ ਤਿਲਕ ਲਾਉਂਦੇ ਹੁੰਦੇ ਸੀ ਉਸੇ ਜਗ੍ਹਾ ਦੀ ਗੱਲ ਕਰਦੇ ਆ ਤੁਸੀਂ?
3: ਹਾਂਜੀ,
4: ਜਿੱਥੇ ਤਿਲਕ ਲਾਉਂਦੇ ਹੁੰਦੇ ਸੀ ਪੰਡਿਤ, ਉਹਦੀ ਕਿਹੜੀ ਗੱਲ ਕਰਦੇ? ਮੋਰਲਾ ਪਾਸਾ
3: ਲਾਉਂਦੇ ਹੁੰਦੇ ਸੀ। ਹਾਂਜੀ, ਪੰਡਿਤ ਤਿਲਕ ਲਾਉਂਦੇ ਹੁੰਦੇ ਸੀ। ਖੈਰ, ਆਪਣਾ ਇੱਕ ਵਿਊ ਹੈਗਾ ਆ, ਔਰ ਉਹਦੇ ਸੰਬੰਧ ਵਿਚ ਕਈ ਹੋਰ ਅੱਗੇ ਦੇ ਰਿਸਰਚ ਹੋ ਰਹੀ ਹੈ, ਔਰ ਰਿਸਰਚ ਦੇ ਮੁਤਾਬਕ ਇਹ ਹੈ ਕਿ ਸਾਡੇ ਸਰੀਰ ਦੇ ਵਿਚ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸੈਂਟਰ ਫੈਲੇ ਹੋਏ ਨੇ, ਸਥਾਪਿਤ ਕੀਤੇ ਹੋਏ ਨੇ ਨੇਚਰ ਨੇ, ਔਰ ਇਥੋਂ ਅਲੱਗ ਅਲੱਗ ਚੀਜ਼ਾਂ ਕਈ ਜਿਹੜੀਆਂ ਨੇ ਉਹ ਸਟਾਰਟ ਹੁੰਦੀਆਂ ਨੇ, ਔਰ ਉਹਦੇ ਪਿੱਛੇ ਵੀ ਬੜੀ ਇਹ ਕਹਾਣੀ ਹੈ। ਅਸੀਂ ਠੀਕ ਹੈ ਤਿਲਕ ਨੂੰ ਜਾਂ ਅਸੀਂ ਹਿੰਦੂ ਸਮਾਜ ਨਾਲ ਜੋੜ ਕੇ ਵੇਖਦੇ ਹਾਂ ਜਾਂ ਸਨਾਤਨੀ ਕਿਰਿਆ ਦੇ ਨਾਲ ਜੋੜ ਕੇ ਵੇਖਦੇ ਹਾਂ, ਪਰ ਜਿਹੜਾ ਅਕੂਪ੍ਰੈਸ਼ਰ ਜਾਂ ਅਕੂਪੰਚਰ ਵਾਲਾ ਸਿਸਟਮ ਸੀ ਨਾ, ਬਹੁਤ ਥਾਵਾਂ ਤੇ ਉਹ ਇਸ ਗੱਲ ਨਾਲ ਹੀ ਮੇਲ ਕਰਦਾ ਆ ਕਿ ਅੰਦਰ ਦੇ ਸੈਂਟਰ ਅਸੀਂ ਸਟਿਮੂਲੇਟ ਕਰਨੇ ਹਨ।
1: ਜਿਹੜੀ
3: ਗੱਲ ਮੈਂ ਤੁਹਾਨੂੰ ਕਹਿ ਰਿਹਾ ਹਾਂ, ਮੈਂ ਕਹਿ ਰਿਹਾ ਹਾਂ ਕਿ ਜੇ ਦੋ ਖਾਨੇ ਨਹੀਂ, ਇਹਨੂੰ ਤਿੰਨ ਖਾਨਿਆਂ ਚ ਵੰਡ ਕੇ ਵੇਖ ਲਓ। ਇੱਕ ਖਾਨਾ ਤਾਂ ਸੈਂਸਰੀ ਹੈਗਾ ਆ, ਦੂਸਰਾ ਖਾਨਾ ਹੈ ਸ਼ਾਰਟ ਟਰਮ ਮੈਮਰੀ ਦਾ, ਤੀਸਰਾ ਖਾਨਾ ਹੈਗਾ ਲੌਂਗ ਟਰਮ ਮੈਮਰੀ ਦਾ।
1: ਠੀਕ
3: ਹੈ, ਤਿਲਕ ਤੁਸੀਂ ਲਾਉਂਦੇ ਹੋ ਤੇ ਉਹ ਸੈਂਸਰੀ ਸੈਂਸੇਸ਼ਨ ਆ ਜਦੋਂ
4: ਤੁਹਾਨੂੰ। ਡਾਕਟਰ ਸਾਹਿਬ ਇੱਕ ਦੋ ਸਕਿੰਟ ਮੈਨੂੰ ਦਿਓ, ਉਹ ਮੈਂ ਇਥੋਂ ਤੀਕਰ ਵੀ ਜਿਹੜਾ ਇੱਕ ਵਾਰੀ ਮੈਂ ਸੁਣਿਆ ਸੀਗਾ, ਪਤਾ ਨੀ ਕਿਤੇ ਪੜਿਆ ਸੀਗਾ, ਉਹ ਕਹਿੰਦੇ ਆ ਜਿਹੜਾ ਤਿਲਕ ਲਾਉਂਦੇ ਸੀ ਮੋਰਲੇ ਪਾਸੇ, ਉਹ ਐਂਟੀ ਇਨਫਲੇਮੇਟਰੀ ਜਿਹੜੀ ਕਹਿੰਦੇ ਆ, ਜਿਹੜੀ ਸੋਜਿਸ਼ ਨੂੰ ਹਟਾਉਣ ਵਾਲਾ ਜਿਹੜੀ ਆ, ਉਹਦੇ ਵਿਚ ਪ੍ਰੋਪਰਟੀਜ਼ ਹੁੰਦੀਆਂ, ਉਹ ਜਿਹੜਾ ਤਿਲਕ ਲਾਉਂਦੇ ਆ ਜਿੱਦਾਂ ਵੀ ਬਣਾਉਂਦੇ ਆ ਉਹ, ਤੇ ਉਹ ਤੁਹਾਡਾ ਜਿਹੜਾ ਫਰੰਟਲ ਆਹ ਹੁੰਦਾ ਨਾ ਮੱਥਾ ਮਾਸਕ, ਇਸ ਚੀਜ਼ ਨੂੰ ਫਿਰ ਉਹ ਜਿਹੜੀ ਆ ਸੋਜਿਸ਼ ਪੈਣ ਤੋਂ ਬਚਾਉਂਦਾ ਆ। ਇਸ ਤਰ੍ਹਾਂ ਦੀ ਵੀ ਮੈਂ ਇੱਕ ਵਾਰੀ ਕਿਤੋਂ ਪੜਿਆ ਸੀਗਾ, ਇਹ ਹੁਣ ਪਤਾ ਨੀ ਕਿੰਨੀ ਤਸਲੀਅਤ ਹੈ ਇਹਦੇ ਪਿੱਛੇ।
3: ਸੋਜਿਸ਼ ਹਟਾਉਣੀ ਜਾਂ ਕੁਛ ਵੀ ਕਰਨਾ, ਸੋਜਿਸ਼ ਇਹ ਗੱਲ ਫਿਰ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਮੈਨੂੰ ਉਹ ਮੈਂ ਹੋਰ ਤਰ੍ਹਾਂ ਐਕਸਪਲੇਨ ਕਰਨੀ ਪੈਂਦੀ ਹੈ। ਸੋਜਿਸ਼ ਦਾ ਮਤਲਬ ਇਹ ਆ, ਸੋਜਿਸ਼ ਇੱਕ ਤੇ ਦੋ ਤਰ੍ਹਾਂ ਦੀ ਹੈ, ਇੱਕ ਤੇ ਇਹ ਹੈ ਵੀ ਕੋਈ ਨਾ ਕੋਈ ਐਕੋਮੋਡੇਸ਼ਨ ਸੈੱਲਾਂ ਦੇ ਵਿਚ ਸੀ ਜਿਹਨੂੰ ਬਾਹਰ ਨਿਕਲਣਾ ਚਾਹੀਦਾ ਸੀ,
4: ਬਿਲਕੁਲ ਬਿਲਕੁਲ,
3: ਦਾ ਇੱਕ ਪ੍ਰੋਸੈਸ ਉਸਨੇ ਬਣਾਇਆ ਹੋਇਆ, ਉਹਦੇ ਮੁਤਾਬਕ ਬਾਹਰ ਨਿਕਲਦਾ ਹੈ। ਪਿਸ਼ਾਬ ਦੇ ਰਸਤੇ ਨਿਕਲੇ ਜਾਂ ਸਾਹ ਦੇ ਰਸਤੇ ਨਿਕਲੇ ਜਾਂ ਪਸੀਨੇ ਦੇ ਰਸਤੇ ਨਿਕਲੇ, ਉਹ ਨਹੀਂ ਨਿਕਲਿਆ ਤੇ ਉੱਥੇ ਸੋਜਿਸ਼ ਹੋ ਗਈ ਹੈ,
4: ਬਿਲਕੁਲ ਬਿਲਕੁਲ
3: ਹੋ ਗਿਆ ਕਿਸੇ ਵੀ ਚੀਜ਼ ਦਾ। ਦੂਸਰੀ ਸੋਜਿਸ਼ ਇਹ ਹੁੰਦੀ ਹੈ ਕਿ ਉਹਦੇ ਵਿਚ ਕੋਈ ਇੱਕ ਚੀਜ਼ ਗੰਨੇ ਦਾ ਤੁਸੀਂ ਰਸ ਕੱਢ ਲਿਆ ਤੇ ਉਹ ਪੱਛੀ ਬਚ ਗਈ ਆ, ਪੱਛੀ ਉੱਠੀ ਹੋਈ ਹੈ। ਇਸ ਕਰਕੇ ਮੇਰੇ ਜਦੋਂ ਉਸ ਨੂੰ ਤੁਸੀਂ ਦਬਾਉਂਦੇ ਹੋ ਨਾ, ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਜਿਹਦੇ ਵਿਚੋਂ ਅੰਦਰੋਂ ਟਿਸ਼ੂ ਸਪੇਸਿਸ ਦੇ ਵਿਚੋਂ ਮਵਾਦ ਤਾਂ ਕੱਢ ਲਿਆ ਗਿਆ ਆ, ਖਾਲੀ ਟਿਸ਼ੂ ਹੁੰਦੇ ਨੇ ਉਹਨਾਂ ਵਿਚ, ਉਹਨਾਂ ਦੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਪਲਾਜ਼ਮਾ ਉਹ ਨਹੀਂ ਹੁੰਦਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਟੀਨ ਨਹੀਂ ਹੈਗਾ, ਬੇਸਿਕਲੀ ਸਾਡੀ ਲਾਈਫ ਦਾ ਦੂਸਰਾ ਆਧਾਰ ਹਵਾ ਤੋਂ ਬਾਅਦ ਪ੍ਰੋਟੀਨ ਹੈਗਾ ਆ, ਤੇ ਪ੍ਰੋਟੀਨ ਨਹੀਂ ਹੁੰਦਾ ਤੇ ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਜਦੋਂ ਤੁਸੀਂ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਸੋਜਿਸ਼ ਹੋਈ ਹੋਵੇ ਉਹਨੂੰ ਪ੍ਰੈਸ ਕਰਕੇ ਵੇਖਦੇ ਹੋ ਤੇ ਸਾਡੀ ਚਮੜੀ ਦੇ ਵਿੱਚ ਇੱਕ ਇਲਾਸਟੀਸਿਟੀ ਹੈਗੀ ਹੈ ਕਿ ਜਦੋਂ ਤੁਸੀਂ ਉਹਨੂੰ ਛੱਡੋ, ਇੱਕ ਬਾਲ ਹੈਗਾ ਆ, ਬਾਲ ਨੂੰ ਤੁਸੀਂ ਪ੍ਰੈਸ ਕਰਦੇ ਹੋ ਤੇ ਜਦੋਂ ਅੰਗੂਠਾ ਉੱਥੇ ਛੱਡੋ ਪ੍ਰੈਸ਼ਰ ਵਾਲਾ, ਆਟੋਮੈਟਿਕਲੀ ਬਾਲ ਫਿਰ ਬਰਾਬਰ ਹੋ ਜਾਂਦਾ ਉਹਦੇ ਜਿਹੜੀ ਅੰਦਰ ਹਵਾ ਭਰੀ ਹੈ। ਪਰ ਜੇ ਉਹ ਨਾ ਬਰਾਬਰ ਹੋ ਸਕੇ ਤਾਂ ਉਹਦਾ ਮਤਲਬ ਇਹ ਹੈ ਕਿ ਜਿਹੜੀ ਉਹ ਸਕਿਨ ਦੇ ਵਿੱਚ ਇਲਾਸਟੀਸਿਟੀ ਸੀ ਉਹ ਖਤਮ ਹੋ ਗਈ ਹੈ। ਉਹਦਾ ਇਹ ਭਾਵ ਹੈ, ਸੋਜਿਸ਼ ਸਾਜਿਸ਼ ਦਾ ਇਹ ਭਾਵ ਹੈ। ਦੂਸਰੀ ਗੱਲ ਆ ਵੀ ਜਿਵੇਂ ਤੁਸੀਂ ਕਿਹਾ ਹੈ ਕਿ ਬਾਹਰ ਦੇ ਪਾਸੇ ਉਹ ਲਾਉਂਦੇ ਸੀ ਤਾਂ ਉਹਨਾਂ ਨੇ ਸੋਜਿਸ਼ ਹਟਾਉਂਦੇ, ਸੋਜਿਸ਼ ਨੂੰ ਤਾਂ ਹੁਣ ਲੇਪ ਆਯੁਰਵੈਦਿਕ ਵਿੱਚ ਆਮ ਹੀ ਇੱਕ ਪ੍ਰਚਲਿਤ ਤਰੀਕਾਕਾਰ ਆ ਕਿ ਬਾਹਰ ਦੇ ਪਾਸੇ ਉਹ ਲੇਪ ਲਾ ਕੇ ਬਾਹਰ ਜਿਹੜਾ ਸਕਿਨ ਦੇ ਵਿੱਚ, ਅਸਲ ਦੇ ਵਿੱਚ ਕੀ ਆ ਕਿ ਸਕਿਨ ਇੱਕ ਸਾਡਾ ਬਹੁਤ ਵੱਡਾ ਸੋਰਸ ਆ ਗਾਰਬੇਜ ਨੂੰ ਬਾਹਰ ਕੱਢਣ ਦਾ, ਔਰ ਗਾਰਬੇਜ ਅਗਰ ਰੁਕ ਗਿਆ ਫਿੰਸੀ ਦੀ ਸ਼ਕਲ ਚ, ਫੋੜੇ ਦੀ ਸ਼ਕਲ ਚ, ਸੋਜ ਦੀ ਸ਼ਕਲ ਚ, ਕਿਸੇ ਵੀ ਸ਼ਕਲ ਦੇ ਵਿੱਚ, ਤੇ ਉਸ ਸ਼ਕਲ ਨੂੰ ਰਿਲੀਵ ਕਰਨ ਵਾਸਤੇ ਸਾਡੇ ਕੋਲ ਅੱਜ ਦੇ ਬਾਹਰ ਦੇ ਲੇਪ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਲਗਾਉਂਦੇ ਹਾਂ, ਕਰੀਮ ਵਗੈਰਾ ਲਗਾਉਂਦੇ ਹਾਂ, ਇਹ ਉਸੇ ਚੀਜ਼ ਦਾ ਹੀ ਇੱਕ ਸਾਧਨ ਹੈਗਾ ਆ। ਠੀਕ ਹੈ
1: ਜੀ।
3: ਸੋ ਸਾਨੂੰ ਇਹ ਜਿਹੜੇ ਤਿਲਕ ਹੈ ਨੇ ਇਹ ਸਾਡੇ ਉਸ ਸੈਂਸਰੀ ਫਾਈਬਰ ਤੱਕ ਹੀ ਸੰਬੰਧਿਤ ਨੇ। ਬਾਹਰੋਂ ਅਗਰ ਤੁਸੀਂ ਮੇਰੇ ਸਰੀਰ ਨੂੰ ਟੱਚ ਕੀਤਾ ਤੇ ਮੈਂ ਫੀਲ ਕਰ ਲਿਆ
1: ਜੀ,
3: ਕਿਸੇ ਨੇ ਟੱਚ ਕੀਤਾ ਜਾਂ ਕਿਸੇ ਕੀੜੀ ਵੱਢ ਗਈ ਜਾਂ ਕੋਈ ਕੀੜੀ ਵੱਢ ਗਈ ਤਾਂ ਉਹ ਜ਼ਖਮ ਡੀਪ ਹੋ ਗਿਆ ਨਾ, ਉਹਨੇ ਪਿੰਨ ਕੀਤਾ ਹੈਗਾ ਨਾ। ਪਰ ਵੈਸੇ ਵੀ ਕੋਈ ਚੀਜ਼ ਤੁਹਾਡੇ ਸਪਰਸ਼ ਕਰਦੀ ਹੈ ਥੋੜੀ ਜੀ, ਈਵਨ ਦਰਵਾਜ਼ਾ ਬੰਦ ਸੀ, ਤੁਸੀਂ ਦਰਵਾਜ਼ਾ ਖੋਲਿਆ ਤੇ ਇੱਕ ਹਵਾ ਆਈ, ਤੁਹਾਡੇ ਸਰੀਰ ਨੂੰ ਟੱਚ ਕੀਤੀ, ਇਹ ਤੁਹਾਡੀ ਮੈਮਰੀ ਆ ਕਿ ਟੱਚ ਕੀਤੀ, ਔਰ ਉਹ ਸੈਂਸਰੀ ਫਾਈਬਰ ਦੇ ਵਿੱਚ ਹੀ ਰਹਿੰਦੀ ਹੈ। ਉਹਦਾ ਆਮ ਤੌਰ ਤੇ ਬਹੁਤਾ ਪਿੱਛੇ ਲੰਬੇ ਸਮੇਂ ਤੱਕ ਕੋਈ ਯਾਦਾਸ਼ਤ ਐਸੀ ਨਹੀਂ ਰਹਿੰਦੀ। ਦੂਸਰੀ ਸਟੇਜ ਆ ਜਾਂਦੀ ਹੈ ਕੁਝ ਇਸ ਤਰ੍ਹਾਂ ਦੇ ਟੱਚ, ਚਾਹੇ ਉਹ ਮੈਂਟਲ ਟੱਚ ਹੋਣ, ਖਿਆਲਾਂ ਦੇ ਟੱਚ ਹੋਣ, ਚਾਹੇ ਫਿਜ਼ੀਕਲ ਟੱਚ ਹੋਣ, ਚਾਹੇ ਕੋਈ ਯਾਦਾਸ਼ਤ ਕਿਸੇ ਦੀ ਕਿਸੇ ਗੱਲ ਦੀ ਮੈਮਰੀ ਹੋਵੇ, ਇਹ ਸਾਰੀ ਦੀ ਸਾਰੀ ਸਾਡੇ ਬ੍ਰੇਨ ਦੇ ਵਿੱਚ ਉਹਦਾ ਇੱਕ ਲਿਮਿਟਡ ਕੋਟਾ ਹੈ ਜਿਹਨੂੰ ਅਸੀਂ ਫਰੰਟਲ ਲੋਬ ਕਹਿੰਦੇ ਹਾਂ। ਸਾਡੇ ਸੈਰੇਬ੍ਰਮ ਦਾ ਫਰੰਟਲ ਲੋਬ, ਦੋਹਾਂ ਹੀ ਹੈਮੀਸਫੇਅਰ ਦਾ ਜਿਹੜਾ ਫਰੰਟਲ ਲੋਬ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਤਰ੍ਹਾਂ ਨਾਲ ਟੈਂਕ, ਤੁਸੀਂ ਇਹ ਸਮਝ ਸਕਦਾ, ਵੈਸੇ ਟੈਂਕ ਨਹੀਂ ਹੈਗਾ, ਇਹ ਤਾਂ ਨਰਵਸ ਸਿਸਟਮ ਦਾ ਸਾਰਾ ਸਿਸਟਮ, ਵੀ ਇੱਕ ਐਸਾ ਟੈਂਕ ਬਣਿਆ ਹੈ ਜਿਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਇੱਥੇ ਬੱਚੇ ਟਿਊਬਵੈਲ ਚੋਂ ਪਾਣੀ ਆਉਂਦਾ ਤੇ ਨਾਲ ਦੀ ਨਾਲ ਉਹ ਬਾਹਰ ਨਿਕਲਦਾ ਰਹਿੰਦਾ, ਉੱਥੇ ਸਟੇ ਨਹੀਂ ਕਰਦਾ। ਦੂਸਰੀ ਚੀਜ਼ ਇਹ ਆ ਜਿਹੜੀ ਉਹ ਮੈਮਰੀ ਹੈ, ਟੱਚ ਕੀਤਾ ਤੁਹਾਨੂੰ ਭੁੱਲ ਗਈ, ਤੁਸੀਂ ਕੋਈ ਗੱਲ ਕੀਤੀ ਉਹ ਠੀਕ ਹੈ, ਗੱਲ ਆਈ ਗਈ ਹੋਗੀ, ਉਸ ਤੋਂ ਬਾਅਦ ਤੁਹਾਨੂੰ ਯਾਦ ਨਹੀਂ ਰਹਿੰਦੀ, ਇਹ ਸਿਰਫ ਸੈਂਸਰੀ ਲੈਵਲ ਤੱਕ ਹੈਗਾ। ਔਰ ਸੈਂਸਰੀ ਲੈਵਲ ਦਾ ਜਿਹੜਾ ਸਾਡਾ ਸਟਿਮੂਲੇਸ਼ਨ ਹੈ, ਬ੍ਰੇਨ ਦੀ ਮੈਮਰੀ ਦਾ ਜਿਹੜਾ ਪ੍ਰੋਗਰਾਮ ਹੈ, ਉਹ ਸਿਰਫ ਇੱਕ ਅੱਧੇ ਸਕਿੰਟ ਦਾ ਹੈਗਾ, ਉਸ ਤੋਂ ਬਾਅਦ ਸਾਨੂੰ ਯਾਦ ਨਹੀਂ ਰਹਿੰਦਾ। ਉਸ ਤੋਂ ਬਾਅਦ ਜਿਹੜੀ ਸ਼ਾਰਟ ਟਰਮ ਮੈਮਰੀ ਹੈ, ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਰਿਸਰਚ ਆ, ਉਹ ਇਸ ਕਹਿੰਦੇ ਨੇ ਕਿ 3 ਤੋਂ 5 ਤੱਕ ਕੁਝ ਗੱਲਾਂ ਆਮ ਤੌਰ ਤੇ ਸਟੋਰ ਰਹਿ ਸਕਦੀਆਂ ਨੇ, ਕਿਸੇ ਨੇ ਕੀ ਗੱਲ ਕੀਤੀ, ਦੂਜੇ ਨੇ ਕੀ ਗੱਲ ਕੀਤੀ ਹੈ, ਖਾਤ ਸਾਹਿਬ ਕੀ ਕਹਿ ਰਹੇ ਨੇ, ਤੁਸੀਂ ਕੀ ਕਹਿ ਰਹੇ ਹੋ, ਉਹ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਕੁਝ ਮਿੰਟਾਂ ਸਕਿੰਟਾਂ ਦੀ ਗੱਲ ਆ, ਸਕਿੰਟਾਂ ਤੱਕ ਰਹਿ ਸਕਦੀ ਨੇ, 15 ਤੋਂ 30 ਸੈਕਿੰਡ ਹੁਣ ਤੱਕ ਦਾ ਰਿਕਾਰਡਡ ਸਮਾਂ ਆ ਕਿਸੇ ਵੀ ਨਾਰਮਲ ਤੰਦਰੁਸਤ ਹੈਲਦੀ ਬੰਦੇ ਦਾ, 15 ਤੋਂ 30 ਸੈਕਿੰਡ ਤੱਕ ਉਹ ਸਧਾਰਨ ਗੱਲਾਂ ਜਿਹੜੀਆਂ ਸਾਡੇ ਦਿਮਾਗ ਵਿਚ ਰਹਿੰਦੀਆਂ, ਜੇ ਅਸੀਂ ਉਸ ਦੀ ਰਿਹਰਸਲ ਕਰਦੇ ਹਾਂ, ਜੇ ਉਸ ਨੂੰ ਅਸੀਂ ਕਿਸੇ ਨੰਬਰ ਯਾਦ ਕਰਨਾ, ਤੁਸੀਂ ਮੈਨੂੰ ਦੱਸਿਆ ਨੰਬਰ, ਮੈਂ ਨੰਬਰ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਅਦਰਵਾਈਜ਼ ਤੂੰ ਮੇਰੇ ਦਿਮਾਗ ਤੋਂ ਸਲਿਪ ਹੋ ਜਾਏਗਾ, ਸਿਰਫ 30 ਸੈਕਿੰਡਾਂ ਦੇ ਵਿਚ ਵਿਚ ਉਹ ਨੰਬਰ ਮੇਰੇ ਕੋਲੋਂ ਮਿਸ ਹੋ ਜਾਏਗਾ, ਦਿਮਾਗ ਬਾਅਦ ਯਾਦ ਨਹੀਂ ਰਹਿਣਾ, ਲੇਕਿਨ ਅਗਰ ਮੈਂ ਉਸ ਨੂੰ ਰਿਹਰਸਲ ਕਰਦਾ ਹਾਂ ਤੇ ਉਹ ਨੰਬਰ ਮੇਰੀ ਲੌਂਗ ਟਰਮ ਮੈਮਰੀ ਦੇ ਵਿਚ ਚਲੇ ਜਾਂਦਾ ਆ, ਤੇ ਉਹਨੂੰ ਫਿਰ ਅਸੀਂ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਾਂ। ਹਾਂਜੀ, ਮੈਂ ਦੀ ਐਗਜ਼ਾਮਪਲ ਆਪਣੇ ਵੱਲੋਂ ਦੇ ਦਿਆਂ ਤੁਹਾਨੂੰ, ਵੀ ਜਿਵੇਂ ਅਸੀਂ ਹੱਡੀਆਂ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ ਸਰੀਰ ਦੀਆਂ ਯਾਦ ਕਰਦੇ ਸੀ ਨਾ, ਤੇ ਉਹਦੇ ਸਾਡੇ ਇੱਕ ਫਾਰਮੂਲੇ ਬਣੇ ਹੁੰਦੇ ਸੀ, ਉਹਦੇ ਮਾਤਾ ਜੀ ਮੈਨੂੰ ਗਿੱਟੇ ਦੀਆਂ ਹੱਡੀਆਂ ਅਸੀਂ ਯਾਦ ਕਰਦੇ ਸਾਨੂੰ, ਕਿਉਂਕਿ ਇਹਨੀਆਂ ਕਿਊਬਾਰਡ ਨੇਵੀਕੁਲਰ ਟਾਸਸ ਕਨਾਈਫਾਰਮ ਮੀਡੀਅਮ ਕਨਾਈਫਾਰਮ ਇੰਟਰਮੀਡੀਏਟ ਲੈਟਰ, ਹਾਂਜੀ, ਇਸ ਤਰ੍ਹਾਂ ਕਰਕੇ 7 ਹੱਡੀਆਂ ਅਸੀਂ ਯਾਦ ਕਰਦੇ ਸਾਂ। ਉਹ ਹੁਣ ਕੀ ਆ, ਮੇਰੀ ਲੌਂਗ ਟਰਮ ਮੈਮਰੀ ਦੇ ਵਿੱਚ ਉਹ ਗੱਲਾਂ ਫਿਕਸ ਨੇ ਜਿਹੜੀਆਂ 1970 ਦੀਆਂ ਪੜੀਆਂ ਹੋਈਆਂ, ਹਾਂਜੀ, ਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਰੈਪੀਟੀਸ਼ਨ ਕਰਦੇ ਹਾਂ ਉਹ ਸਾਡੇ ਉਸ ਖਜ਼ਾਨੇ ਚ, ਉਸ ਸਟੋਰ ਚ ਚਲੀਆਂ ਜਾਂਦੀਆਂ ਨੇ। ਹੁਣ ਕੀ ਆ, ਜਿਹੜਾ ਆਪਣਾ ਚੈਪਟਰ ਚੱਲ ਰਿਹਾ ਪਿਆ, ਉਹਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਕੁਝ ਐਸੀਆਂ ਡੀਜਨਰੇਟਿਵ ਚੇਂਜਸ ਹੁੰਦੀਆਂ, ਇਹ ਸਾਰਾ ਜਿਹੜਾ ਕੰਮ ਆ ਸਟੋਰ, ਮੈਂ ਤੁਹਾਨੂੰ ਕਿਹਾ ਹੋਇਆ ਸਟੋਰ ਦਾ ਮਤਲਬ ਡਰਮ ਨਹੀਂ ਹੈਗਾ, ਕੋਈ ਪੀਪਾ ਨਹੀਂ ਹੈਗਾ, ਨਰਵਸ ਸਿਸਟਮ ਦਾ ਹੀ ਇੱਕ ਤਰ੍ਹਾਂ ਦਾ ਬਣਿਆ ਹੋਇਆ ਜਾਲ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ ਆ। ਪਰ ਜਦੋਂ ਸਾਡਾ ਉਹ ਨਰਵਸ ਸਿਸਟਮ ਡੀਜਨਰੇਟ ਹੋਣ ਲੱਗਦਾ ਆ ਤੇ ਉਸ ਵੇਲੇ ਫਿਰ ਉਹ ਜਿਹੜੀ ਲੌਂਗ ਟਰਮ ਮੈਮਰੀ ਹੈ ਉਹ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸ਼ਾਰਟ ਟਰਮ ਮੈਮਰੀ ਵੀ ਜਿਹੜੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਡਿਪੈਂਡ ਕਰਦਾ ਹੈ ਕਿਸ ਟਾਈਪ ਦੇ ਜਿਹੜੇ ਹਾਰਨ ਉਸ ਨੂੰ ਕਹਿੰਦੇ ਆ ਸੈੱਲ ਨਰਵਸ ਸਿਸਟਮ ਦੇ ਸਾਡੇ ਜਿਹੜੇ ਉਹ ਡੈਮੇਜ ਹੋ ਗਏ ਨੇ, ਉਹਦੇ ਮੁਤਾਬਕ ਸਾਡੀ ਸ਼ਾਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਜਿਹੜੀ ਹੈ ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈਗੀ। ਪਰ ਯਾਦ ਰੱਖਣ ਦੀ ਕਪੈਸਿਟੀ ਮੈਂ ਤੁਹਾਨੂੰ ਦੱਸ ਦਿੱਤੀ ਆ, ਆਮ ਤੌਰ ਤੇ ਸੈਂਸਰੀ ਲੈਵਲ ਦੇ ਉੱਪਰ ਕੁਝ ਸਕਿੰਟਾਂ ਦੀ, ਔਰ ਸ਼ਾਰਟ ਟਰਮ ਮੈਮਰੀ ਜੇ ਉਹਦੀ ਰਿਹਰਸਲ ਨਹੀਂ ਕੀਤੀ ਤੇ 15 ਸਕਿੰਟ ਤੋਂ 30 ਸੈਕਿੰਡ ਤੱਕ, ਔਰ ਅਗਰ ਉਹ ਡੀਪ ਸਾਡੀ ਮੈਮਰੀ ਦੇ ਵਿੱਚ ਜਾ ਕੇ ਸਟੋਰ ਹੋ ਗਈ, ਕੋਈ ਖਾਸ ਗੱਲ ਕਿਸੇ ਨੇ ਕੋਈ ਖਾਸ ਗੱਲ ਕਹੀ ਹੈ ਔਰ ਉਹ ਸਾਡੇ ਦਿਮਾਗ ਨੂੰ ਫਿੱਟ ਹੋ ਗਈ ਲੱਗ ਗਈ, ਉਹ ਸਾਨੂੰ ਕਈ ਵਾਰ ਭੁੱਲਦੀ ਨਹੀਂ ਗੀ। ਇਹਦਾ ਮਤਲਬ ਕੀ ਆ ਕਿ ਉਹ ਫਿਲਟਰ ਹੋ ਕੇ ਸਾਡੀ ਉਸ ਮੈਮਰੀ ਦੇ ਵਿੱਚ ਪਹੁੰਚ ਗਈ ਹੈ ਜਿਹੜੀ ਅਸੀਂ ਕਦੇ ਵੀ ਨਹੀਂ ਭੁੱਲਦੇ, ਫਲਾਣੇ ਨੇ ਮੈਨੂੰ ਆਹ ਗੱਲ ਕਹੀ ਸੀ। ਹਾਂਜੀ, ਸੋ ਸ਼ਾਰਟ ਟਰਮ ਮੈਮਰੀ ਤੇ ਜਿਹੜੀ ਲੌਂਗ ਟਰਮ ਮੈਮਰੀ ਇਹ ਸਾਡੀ ਏਜ ਫੈਕਟਰ ਦੇ ਨਾਲ ਵੀ ਸੰਬੰਧਿਤ ਹੈਗੀ ਆ, ਔਰ ਹੌਲੀ ਹੌਲੀ ਇਹਦਾ ਮੈਮਰੀ ਕੋਟਾ ਜਿਵੇਂ ਕਿਸੇ ਚੀਜ਼ ਦਾ ਸਾਡੇ ਕੰਪਿਊਟਰ ਦਾ ਹੀ ਵੱਧਦਾ ਹੈਗਾ ਆ, ਉਹਦੇ ਮੁਤਾਬਕ ਉਹ ਕੋਟਾ ਵੱਧਦਾ ਵੀ ਹੈ ਤੇ ਕੋਟਾ ਘੱਟਦਾ ਵੀ ਹੈ। ਪਰ ਜਿਹੜੇ ਗੱਲ ਅਸੀਂ ਹੁਣ ਇੱਥੇ ਲਾਸ ਦੀ ਗੱਲ ਕਰ ਰਹੇ ਹਾਂ, ਇਹ ਅਸੀਂ ਲਾਸ ਕਰ ਰਹੇ ਹਾਂ ਜਿਹੜਾ ਏਜ ਫੈਕਟਰ ਦੇ ਨਾਲ ਸੰਬੰਧਿਤ ਲਾਸ ਹੋ ਰਿਹਾ। ਕਈ ਵਾਰ ਐਸਾ ਵੀ ਹੁੰਦਾ ਆ ਕਿ ਕਿਸੇ ਥਾਂ ਤੇ ਕੋਈ ਕਲੌਟ ਹੋ ਗਿਆ, ਬਲੀਡਿੰਗ ਹੋ ਗਈ, ਕੁਝ ਐਸਾ ਹੋ ਗਿਆ, ਯੰਗ ਏਜ ਦੇ ਵਿੱਚ ਵੀ ਮੈਮਰੀ ਲਾਸ ਹੋ ਜਾਂਦੀ ਹੈ। ਯੰਗ ਏਜ ਦੇ ਵਿੱਚ ਜਿਹੜੀ ਮੈਮਰੀ ਲਾਸ ਹੋ ਜਾਂਦੀ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੇ ਫਾਈਬਰ ਜਿਹੜੇ ਨਰਵ ਸੈੱਲ ਇਸ ਗੱਲ ਨੂੰ ਕੰਟਰੋਲ ਕਰਦੇ ਨੇ ਜਾਂ ਜਿਹੜੇ ਇਹਦਾ ਸਟੋਰ ਹਾਊਸ ਨੇ ਜਿਹਦੇ ਵਿੱਚ ਸ਼ਾਰਟ ਟਰਮ ਮੈਮਰੀ ਜਾਂ ਲੌਂਗ ਟਰਮ ਮੈਮਰੀ ਸਾਡੀ ਸਟੋਰ ਹੋ ਰਹੀ ਹੈ, ਉਹ ਸੈੱਲ ਡੈਮੇਜ ਹੋ ਗਏ ਨੇ ਜਾਂ ਉਹਨਾਂ ਸੈੱਲਾਂ ਦੇ ਉੱਪਰ ਕੋਈ ਪ੍ਰੈਸ਼ਰ ਪੈ ਗਿਆ, ਕੋਈ ਟਿਊਮਰ ਆ ਗਿਆ, ਕੋਈ ਬਲੀਡਿੰਗ ਬਾਹਰ ਹੋ ਗਈ, ਕੋਈ ਫਿਲਟਰ ਹੋ ਗਏ ਸਾਡੀ ਉਸ ਮੈਮਰੀ ਦੇ ਵਿੱਚ ਪਹੁੰਚ ਗਈ ਹੈ ਜਿਹੜੀ ਅਸੀਂ ਕਦੇ ਵੀ ਨਹੀਂ ਭੁੱਲਦੇ, ਫਲਾਣੇ ਨੇ ਮੈਨੂੰ ਆਹ ਗੱਲ ਕਹੀ ਸੀ। ਹਾਂਜੀ, ਸੋ ਸ਼ਾਰਟ ਟਰਮ ਮੈਮਰੀ ਤੇ ਜਿਹੜੀ ਲੌਂਗ ਟਰਮ ਮੈਮਰੀ ਇਹ ਸਾਡੀ ਏਜ ਫੈਕਟਰ ਦੇ ਨਾਲ ਵੀ ਸੰਬੰਧਿਤ ਹੈਗੀ ਆ, ਔਰ ਹੌਲੀ ਹੌਲੀ ਇਹਦਾ ਮੈਮਰੀ ਕੋਟਾ ਜਿਵੇਂ ਕਿਸੇ ਚੀਜ਼ ਦਾ ਸਾਡੇ ਕੰਪਿਊਟਰ ਦਾ ਹੀ ਵੱਧਦਾ ਹੈਗਾ ਆ, ਉਹਦੇ ਮੁਤਾਬਕ ਉਹ ਕੋਟਾ ਵੱਧਦਾ ਵੀ ਹੈ ਤੇ ਕੋਟਾ ਘੱਟਦਾ ਵੀ ਹੈ। ਪਰ ਜਿਹੜੇ ਗੱਲ ਅਸੀਂ ਹੁਣ ਇੱਥੇ ਲਾਸ ਦੀ ਗੱਲ ਕਰ ਰਹੇ ਹਾਂ, ਇਹ ਅਸੀਂ ਲਾਸ ਕਰ ਰਹੇ ਹਾਂ ਜਿਹੜਾ ਏਜ ਫੈਕਟਰ ਦੇ ਨਾਲ ਸੰਬੰਧਿਤ ਲਾਸ ਹੋ ਰਿਹਾ। ਕਈ ਵਾਰ ਐਸਾ ਵੀ ਹੁੰਦਾ ਆ ਕਿ ਕਿਸੇ ਥਾਂ ਤੇ ਕੋਈ ਕਲੌਟ ਹੋ ਗਿਆ, ਬਲੀਡਿੰਗ ਹੋ ਗਈ, ਕੁਝ ਐਸਾ ਹੋ ਗਿਆ, ਯੰਗ ਏਜ ਦੇ ਵਿੱਚ ਵੀ ਮੈਮਰੀ ਲਾਸ ਹੋ ਜਾਂਦੀ ਹੈ। ਯੰਗ ਏਜ ਦੇ ਵਿੱਚ ਜਿਹੜੀ ਮੈਮਰੀ ਲਾਸ ਹੋ ਜਾਂਦੀ ਇਹਦਾ ਮਤਲਬ ਇਹ ਹੈ ਕਿ ਜਿਹੜੇ ਫਾਈਬਰ ਜਿਹੜੇ ਨਰਵ ਸੈੱਲ ਇਸ ਗੱਲ ਨੂੰ ਕੰਟਰੋਲ ਕਰਦੇ ਨੇ ਜਾਂ ਜਿਹੜੇ ਇਹਦਾ ਸਟੋਰ ਹਾਊਸ ਨੇ ਜਿਹਦੇ ਵਿੱਚ ਸ਼ਾਰਟ ਟਰਮ ਮੈਮਰੀ ਜਾਂ ਲੌਂਗ ਟਰਮ ਮੈਮਰੀ ਸਾਡੀ ਸਟੋਰ ਹੋ ਰਹੀ ਹੈ, ਉਹ ਸੈੱਲ ਡੈਮੇਜ ਹੋ ਗਏ ਨੇ ਜਾਂ ਉਹਨਾਂ ਸੈੱਲਾਂ ਦੇ ਉੱਪਰ ਕੋਈ ਪ੍ਰੈਸ਼ਰ ਪੈ ਗਿਆ, ਕੋਈ ਟਿਊਮਰ ਆ ਗਿਆ, ਕੋਈ ਬਲੀਡਿੰਗ ਬਾਹਰ ਹੋ ਗਈ, ਕੋਈ ਉਹਦੇ ਵਿੱਚ ਜਿਹੜਾ ਸਿਕਰੀਸ਼ਨ ਚੱਲਦਾ ਸੀ ਐਸ ਐਫ ਉਹ ਲੀਕ

0: ਯੰਗ ਏਜ ਦੇ ਵਿੱਚ ਜਿਹੜੀ ਮੈਮਰੀ ਲਾਸ ਹੋ ਜਾਂਦੀ ਹੈ ਇਹਦਾ ਮਤਲਬ ਇਹ ਆ ਕਿ ਜਿਹੜੇ ਫਾਈਬਰ ਜਿਹੜੇ ਨਰਵ ਸੈੱਲ ਇਸ ਗੱਲ ਨੂੰ ਕੰਟਰੋਲ ਕਰਦੇ ਨੇ ਜਾਂ ਜਿਹੜੇ ਇਹਦਾ ਸਟੋਰ ਹਾਊਸ ਨੇ ਜਿਹਦੇ ਵਿੱਚ ਸ਼ਾਰਟ ਟਰਮ ਮੈਮਰੀ ਜਾਂ ਲੌਂਗ ਟਰਮ ਮੈਮਰੀ ਸਾਡੀ ਸਟੋਰ ਹੋ ਰਹੀ ਹੈ, ਉਹ ਸੈੱਲ ਡੈਮੇਜ ਹੋ ਗਏ ਨੇ ਜਾਂ ਉਹਨਾਂ ਸੈੱਲਾਂ ਦੇ ਉੱਪਰ ਕੋਈ ਪ੍ਰੈਸ਼ਰ ਪੈ ਗਿਆ, ਕੋਈ ਟਿਊਮਰ ਆ ਗਿਆ, ਕੋਈ ਬਲੀਡਿੰਗ ਬਾਹਰ ਹੋ ਗਈ, ਕੋਈ ਉਹਦੇ ਵਿੱਚ ਜਿਹੜਾ ਸਿਕਰੀਸ਼ਨ ਚੱਲਦਾ CSF ਉਹ ਲੀਕ ਕਰ ਗਿਆ ਕਿਸੇ ਥਾਂ ਤੇ, ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ। ਹੁਣ ਉਸ ਪ੍ਰੈਸ਼ਰ ਨੂੰ ਅਸੀਂ ਯੰਗ ਏਜ ਦੇ ਵਿੱਚ ਕਈ ਵਾਰ ਅਸੀਂ ਮੈਮਰੀ ਰਿਕਵਰ ਵੀ ਤਾਂ ਕਰਦੇ ਹਾਂ ਨਾ। ਰਿਕਵਰ ਕਰਨ ਦਾ ਮਤਲਬ ਹੁੰਦਾ ਆ ਕਿ ਜਿਹੜੀਆਂ ਉਹਦੇ ਪਾਸੇ ਪਿਛਲੇ ਪਾਸੇ ਜਿਹੜੀਆਂ ਕਾਰਵਾਈਆਂ ਹਨ ਜਿਨ੍ਹਾਂ ਦੇ ਕਰਕੇ ਇਹ ਮੈਮਰੀ ਲਾਸ ਹੋਈ ਹੈ, ਸੱਟ ਹੀ ਲੱਗ ਗਈ ਸੀ, ਉਦੋਂ ਬਾਅਦ ਤੈਨੂੰ ਯਾਦ ਨਹੀਂ ਰਹਿੰਦਾ, ਕਰੰਟ ਲੱਗ ਗਿਆ ਸੀ ਬਿਜਲੀ ਦਾ ਔਰ ਉਸ ਤੋਂ ਬਾਅਦ ਫਿਰ ਰਿਕਵਰ ਹੋਇਆ, ਹੁਣ ਇਹਦੀ ਯਾਦਾਸ਼ਤ ਹੋਣੀ ਨਹੀਂ ਰਹਿ ਗਈ। ਬਹੁਤ ਵੱਡਾ ਸਦਮਾ ਹੋਇਆ ਸੀਗਾ ਜਿਹਦੇ ਨਾਲ ਐਸਾ ਕੁਛ ਹੋਇਆ ਸੀਗਾ, ਸੋ ਮਤਲਬ ਉਹ ਜਿਹੜੀ ਟਿਸ਼ੂ ਚੇਂਜ ਇਸ ਕਿਸੇ ਵੀ ਸਦਮੇ ਦੇ ਨਾਲ ਹੋਈ ਹੈ। ਹੁਣ ਕਈ ਵੇਰਾਂ ਕੋਈ ਤੁਸੀਂ ਮੇਰੇ ਨਾਲ ਗੱਲ ਹੀ ਕਰਦੇ, ਤੁਸੀਂ ਮੈਨੂੰ ਥੱਪੜ ਤੇ ਨਹੀਂ ਮਾਰਿਆ, ਡਾਂਗ ਨਹੀਂ ਮਾਰੀ, ਕੁਛ ਨਹੀਂ ਕੀਤਾ, ਲੇਕਿਨ ਉਹ ਸਦਮਾ ਐਸਾ ਹੁੰਦਾ ਹੈ ਕਿ ਉਹ ਜਾ ਕੇ ਆਤਮ ਹੱਤਿਆ ਸੀ ਰੰਧਾਵੇ ਤਰ੍ਹਾਂ ਕਰ ਲੈਂਦਾ ਹੈਗਾ। ਹਾਂਜੀ, ਸੋ ਸੱਟ ਚੋਟ ਜ਼ਰੂਰੀ ਨਹੀਂ ਉਹ ਫਿਜ਼ੀਕਲ ਹੋਵੇ, ਸੱਟ ਚੋਟ ਖਿਆਲਾਂ ਦੀ ਵੀ ਹੋ ਸਕਦੀ ਹੈ ਜਿਹੜੀ ਸਾਨੂੰ ਇਸ ਹਾਲਾਤ ਦੇ ਵਿੱਚ ਲੈ ਜਾਂਦੀ ਹੈ ਕਿ ਅਸੀਂ ਓਵਰ ਬੇਕਾਬੂ ਹੋ ਜਾਂਦੇ ਹਾਂ, ਬੇਕਾਬੂ ਹਾਲਾਤਾਂ ਦੇ ਵਿੱਚ ਅਸੀਂ ਕਈ ਵਾਰ ਸੁਸਾਈਡ ਵੀ ਕਰ ਲੈਂਦੇ ਹਾਂ, ਕੁਝ ਐਸਾ ਵੀ ਹੋ ਸਕਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਉਸ ਮੈਮਰੀ ਵਾਲੇ ਸੈਕਸ਼ਨ ਦੇ ਨਾਲ ਸੰਬੰਧਿਤ ਨੇ ਕਿ ਉਹ ਸਾਡੀ ਮੈਮਰੀ ਦੇ ਵਿੱਚ ਸਟਿਲ ਪ੍ਰੈਜੈਂਟ ਨੇ, ਸਟਿਲ ਪ੍ਰੈਜੈਂਟ ਨੇ, ਉਹ ਲੌਂਗ ਟਰਮ ਮੈਮਰੀ ਚ ਨਹੀਂ ਗਈਆਂ। ਤੇ ਜਦ ਤੱਕ ਇਹੋ ਜਿਹੇ ਹਾਲਾਤ ਜਿਹੜੇ ਨੇ ਕ੍ਰਿਟੀਕਲ ਲੌਂਗ ਟਰਮ ਮੈਮਰੀ ਚ ਨਹੀਂ ਗਏ, ਤਦ ਤੱਕ ਉਹ ਸਾਡੀ ਉਸ ਸ਼ਾਰਟ ਟਰਮ ਮੈਮਰੀ ਦੇ ਵਿੱਚ ਪ੍ਰਜ਼ਰਵ ਨੇ, ਔਰ ਇਹੀ ਬੰਦੇ ਨੂੰ ਕਈ ਵਾਰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰ ਦਿੰਦੇ ਨੇ। ਹਾਲਾਤਾਂ ਦੇ ਕਰਕੇ ਉਹ ਕਈ ਵਾਰ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਵੀ ਇਹੋ ਜਿਹੀਆਂ ਘਟਨਾਵਾਂ ਕਰ ਦਿੰਦੇ ਨੇ ਜਿਹੜੀ ਫਿਰ ਲੰਬੇ ਸਮੇਂ ਵਾਸਤੇ ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈਗਾ। ਠੀਕ ਹੈ, ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਕੋਈ ਉਹਦੇ ਚ ਕੋਈ ਗੱਲ ਰਹਿ ਗਈ?
1: ਹੋ ਗਿਆ,
0: ਓਕੇ ਓਕੇ। ਸੋ ਆਪਾਂ ਫਿਰ ਅੱਜ ਮੈਂ ਇਸ ਚੈਪਟਰ ਨੂੰ ਕਲੋਜ਼ ਕਰਨਾ ਹੈਗਾ ਆ, ਕਿਉਂਕਿ ਫਿਰ ਅੱਗੇ ਵੀ ਤੁਰਨਾ ਹੈ ਆਪਾਂ। ਮੈਂ ਹੁਣ ਤੱਕ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀਗਾ ਭਈ ਸਰੀਰ ਦੇ ਵਿੱਚ ਬ੍ਰੇਨ ਸਭ ਤੋਂ ਪਹਿਲੀ ਮੁੱਖ ਚੀਜ਼ ਹੈਗੀ ਹੈ ਜਿਹੜੀ ਸਿਰ ਦੇ ਵਿੱਚ ਹੈਗਾ ਆ। ਇਹਦੇ ਵਿੱਚ ਜਦੋਂ ਵੀ ਕੋਈ ਖਰਾਬੀ ਜਾਂ ਜਦੋਂ ਵੀ ਕੁਝ ਐਸਾ ਹੁੰਦਾ ਹੈਗਾ ਆ, ਔਰ ਉਹਦੇ ਮੁੱਖ ਤਿੰਨ ਕਾਰਨ ਜਿਹੜੇ ਸੀਗੇ ਮੈਂ ਉਹ ਤੁਹਾਨੂੰ ਗਿਣਾਏ ਸੀ, ਔਰ ਨਿਸ਼ਾਨੀਆਂ ਵੀ ਮੈਂ ਦੱਸ ਦਿੱਤੀਆਂ ਸੀ ਵੀ ਇਹ ਅੱਖਾਂ ਖੋਲ ਨਹੀਂ ਸਕਦਾ ਤੇ ਜ਼ਬਰਦਸਤੀ ਖੋਲ ਦਿਓ ਤੇ ਫਿਰ ਅੱਖਾਂ ਦੇ ਪਿਊਪਲਸ ਡਾਇਲੇਟਡ ਹੁੰਦੇ ਨੇ, ਅੱਖਾਂ ਦੇ ਪਿਊਪਲ ਡਾਇਲੇਟਡ ਵੀ ਹੁੰਦੇ ਨੇ ਤੇ ਇਨ ਸੈਂਸਿਟਿਵ ਵੀ ਹੁੰਦੇ ਨੇ, ਭਾਵ ਉਹ ਲਾਈਟ ਤੋਂ ਸੈਂਸਿਟਿਵ ਆਮ ਨਾਰਮਲ ਹਾਲਾਤ ਆ, ਪਰ ਜੇ ਲਾਈਟ ਤੋਂ ਵੀ ਸੈਂਸਿਟਿਵ ਨਹੀਂ ਹੈਗੇ ਤੇ ਦਾ ਮਤਲਬ ਉਹ ਇਨਸੈਂਸਿਟਿਵ ਹੋ ਗਏ, ਇਹ ਹੁੰਦੇ ਹੈਗੇ। ਉਸ ਤੋਂ ਬਾਅਦ ਅਸਾਂ ਇਹ ਵੇਖਿਆ ਸੀਗਾ ਵੀ ਇਹਦੇ ਪਿੱਛੇ ਸਾਡੇ ਹਾਰਮੋਨਲ ਐਕਟੀਵਿਟੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹਨੂੰ ਅਸੀਂ ਕਿਹਾ ਸੀ ਮਾਚਿਸ ਦੀ ਤੀਲੀ ਦੇ ਨਾਲ, ਵੀ ਜੇ ਮਾਚਿਸ ਦੀ ਤੀਲੀ ਨਹੀਂ ਤੇ ਬਾਕੀ ਸਾਰਾ ਕੁਝ ਧਰਿਆ ਧਰਿਆ ਰਹਿ ਜਾਂਦਾ ਕਿ ਰਸੋਈ ਦੇ ਵਿੱਚ ਸਾਡੀ ਰੋਟੀ ਜਾਂ ਸਾਡਾ ਕੁਝ ਐਸਾ ਬਣ ਨਹੀਂ ਸਕਦਾ ਹੈਗਾ। ਤੀਸਰੀ ਗੱਲ ਆਪਾਂ ਇਹਦੇ ਨਾਲ ਜੋੜ ਕੇ ਵੇਖੀ ਸੀ ਵੀ ਗਾਰਬੇਜ ਜੇ ਰਿਲੀਵ ਨਹੀਂ ਹੋਇਆ ਤੇ ਤਾਂ ਵੀ ਉਹ ਚੀਜ਼ ਜਿਹੜੀ ਹੈ ਉਹ ਕੰਮ ਕਰਨ ਦੇ ਲਾਇਕ ਨਹੀਂ ਰਹਿੰਦੀ, ਉੱਥੇ ਬਹੁਤੀ ਦੇਰ ਐਕਟ ਨਹੀਂ ਕੀਤਾ ਜਾ ਸਕਦਾ ਜਾਂ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਆਪਾਂ ਇਨ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੱਸ ਦਿੱਤੀ ਸੀ। ਫਿਰ ਇਹ ਦੱਸਿਆ ਸੀ ਵੀ ਜੇ ਸਿਰ ਤੋਂ ਸੱਟ ਲੱਗ ਜਾਵੇ ਤੇ ਉਸ ਸੱਟ ਲੱਗਣ ਦੇ ਕਾਰਨ ਹੋਰ ਨਿਸ਼ਾਨੀਆਂ ਦੇ ਵਿੱਚ ਸੀਜ਼ਰ ਸੀਗੇ, ਸੀਜ਼ਰ ਹੋਣੇ ਸ਼ੁਰੂ ਹੋ ਜਾਂਦੇ ਨੇ। ਹੋਰ ਨਿਸ਼ਾਨੀਆਂ ਦੇ ਵਿੱਚ ਹੀ ਅਸੀਂ ਉਲਟੀਆਂ ਦੀ ਗੱਲ ਕੀਤੀ ਸੀ, ਪਰ ਨਾਲ ਮੈਂ ਇਹ ਵੀ ਗੱਲ ਕਹੀ ਸੀ ਕਿ ਬਹੁਤ ਸਾਰੇ ਹੋਰ ਕਾਰਨ ਹਨ ਜਿਹੜੇ ਸਡਨ ਕਾਰਨ ਨਹੀਂ ਹਨ, ਜਿਵੇਂ ਐਪੀਲੈਪਸੀ ਦੀ ਗੱਲ ਆ, ਉਹ ਬੈਕਸ ਤੋਂ ਚੱਲਿਆ ਆ ਰਿਹਾ ਕੋਈ ਐਸਾ ਕਾਰਨ ਹੈ, ਉਹਦਾ ਇੱਕ ਫ੍ਰੀਕੁਐਂਸੀ ਹੈ ਕਿ ਕਿਸੇ ਨੂੰ ਸਾਲ ਬਾਅਦ ਅਟੈਕ ਹੋ ਗਿਆ, ਕਿਸੇ ਨੂੰ 6 ਮਹੀਨੇ ਬਾਅਦ ਅਟੈਕ ਹੋ ਗਿਆ। ਜੇ ਸਾਡੀ ਜਿਹੜੀ ਵੱਡੀ ਸੂਈ ਆ ਘੜੀ ਦੀ, ਉਹਨੇ 1 ਘੰਟੇ ਬਾਅਦ ਹੀ 12 ਤੇ ਫੇਰ ਆਉਣਾ ਆ, ਛੋਟੀ ਸੂਈ ਜਿਹੜੀ ਹੈ 1 ਘੰਟੇ ਬਾਅਦ ਸਿਰਫ 1 ਅੱਖਰ ਹੀ ਲੰਘਦੀ ਹੈਗੀ ਹੈ। ਸੋ ਇਸੇ ਤਰ੍ਹਾਂ ਦੀ ਫ੍ਰੀਕੁਐਂਸੀ ਸਾਡੇ ਬ੍ਰੇਨ ਦੇ ਵਿੱਚ ਵੀ ਹੈਗੀ ਹੈ, ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਅਟੈਕਸ ਹਨ ਜਿਹਨੂੰ ਅਸੀਂ ਐਪੀਲੈਪਟਿਕ ਅਟੈਕਸ ਕਹਿ ਸਕਦੇ ਹਾਂ, ਜਾਂ ਇੱਕ ਉਹਦਾ ਆਮ ਲਫ਼ਜ਼ ਹੈਗਾ ਕਨਵਲਸ਼ਨਸ, ਕਨਵਲਸ਼ਨਸ ਬਹੁਤ ਤਰ੍ਹਾਂ ਦੇ ਹੈਗੇ ਨੇ, ਔਰ ਉਹ ਕਨਵਲਸ਼ਨਸ ਇਸੇ ਤਰ੍ਹਾਂ ਇਸ ਫ੍ਰੀਕੁਐਂਸੀ ਦੇ ਵਿੱਚ ਕਈ ਵਾਰ ਫਿਕਸ ਹੋ ਜਾਂਦੇ ਨੇ, ਕਈਆਂ ਨੂੰ ਡੇਲੀ ਅਟੈਕ ਵੀ ਆਈ ਜਾਂਦੇ ਨੇ, ਕਈਆਂ ਨੂੰ 6 ਮਹੀਨੇ ਬਾਅਦ ਹੀ ਅਟੈਕ ਆਉਂਦਾ ਹੈਗਾ। ਸੋ ਇਸ ਕਰਕੇ ਇਹ ਸਾਰੇ ਸੀਜ਼ਨਸ, ਪਰ ਅਸੀਂ ਸਡਨ ਦੀ ਗੱਲ ਕੀਤੀ ਸੀ ਵੀ ਜੋ ਸਡਨ ਇੰਜਰੀ ਹੋਈ ਹੈ, ਸਡਨ ਹੁਣ ਕੋਈ ਸੱਟ ਲੱਗੀ ਹੈ ਤੇ ਉਹਦੇ ਵਿੱਚ ਨਿਸ਼ਾਨੀ ਸੀਜ਼ਰਸ ਦੀ ਵੀ ਹੋ ਸਕਦੀ ਹੈ। ਔਰ ਉਸ ਤੋਂ ਬਾਅਦ ਅਸੀਂ ਉਲਟੀ ਦੀ ਗੱਲ ਕੀਤੀ ਸੀ, ਤੇ ਜਦੋਂ ਉਲਟੀ ਦੀ ਗੱਲ ਅਸੀਂ ਕੀਤੀ ਸੀ ਉਹਦੇ ਚ ਇੱਕ ਲਫ਼ਜ਼ ਮੈਂ ਇਸਤੇਮਾਲ ਕੀਤਾ ਸੀਗਾ, ਰੈਸਟਿੰਗ। ਜੀ ਕੱਟਿਆ ਹੁੰਦਾ ਹੈ, ਉਲਟੀ ਆਉਂਦੀ ਨਹੀਂ,

0: ਔਰ ਉਲਟੀ ਆਉਂਦੀ ਹੈ, ਇਹ ਦੂਸਰੀ ਫਾਰਮ ਉਹਦੀ ਹੋ ਗਈ, ਫਰਟਾਈਲ ਹੋ ਗਿਆ ਜੀ ਕੱਚਾ ਹੋਣਾ। ਤੀਸਰੀ ਗੱਲ ਸੀ ਭਾਈ ਕੁਛ ਹੈ ਵੀ ਨੀ ਨਿਕਲਣ ਨੂੰ, ਲੇਕਿਨ ਲਗਾਤਾਰ ਜ਼ੋਰ ਇਸ ਤਰ੍ਹਾਂ ਲੱਗ ਰਿਹਾ ਆ ਕਿ ਕੁਛ ਨਾ ਕੁਛ ਨਿਕਲੇਗਾ ਸਰੀਰ ਦੇ ਵਿੱਚ, ਉਹਨੂੰ ਅਸੀਂ ਰੈਚਿੰਗ ਕਹਿੰਦੇ ਹਾਂ। ਸੋ ਇਹ ਰੈਚਿੰਗ ਟਾਈਪ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਸਿਰ ਦੇ ਵਿੱਚ ਸੱਟ ਲੱਗਣ ਤੋਂ ਬਾਅਦ, ਕਿਸੇ ਵੀ ਥਾਂ ਤੇ ਬਲੱਡ ਅੰਦਰ ਵਗ ਗਿਆ ਹੈ ਜਾਂ ਫਲੂਡ CSF ਲੀਕ ਹੋ ਗਿਆ ਹੈ ਜਾਂ ਕਿਸੇ ਥਾਂ ਤੇ ਕੋਈ ਟਿਊਮਰ ਹੋ ਗਿਆ ਹੈ। ਡਿਸਕ੍ਰਿਪਸ਼ਨ ਮੈਂ ਤੁਹਾਨੂੰ ਦੱਸੀ ਸੀ ਵੀ ਜਿਹੜੀਆਂ ਸੜਨ ਵਾਲੀਆਂ ਗੱਲਾਂ ਨੇ ਉਹ ਸਡਨ ਲਾਸ ਹੋਏਗਾ, ਜੇ ਵਿਜ਼ਨ ਦਾ ਲਾਸ ਹੋਏਗਾ ਤਾਂ ਹੀਅਰਿੰਗ ਦਾ ਲਾਸ ਹੋਏਗਾ, ਤਾਂ ਟੇਸਟ ਦਾ ਲਾਸ ਹੋਏਗਾ, ਤਾਂ ਸਮੈਲ ਦਾ ਲਾਸ ਹੋਏਗਾ, ਤਾਂ ਇਹ ਸਡਨ ਹੋਣ ਵਾਲੀਆਂ ਗੱਲਾਂ ਨੇ। ਪਰ ਜੇ ਟਿਊਮਰ ਹੋਏਗਾ ਅੰਦਰ ਤੇ ਇਹ ਚੀਜ਼ਾਂ ਦਾ ਜਿਹੜਾ ਲਾਸ ਹੈ, ਇਹਨਾਂ ਵਿੱਚੋਂ ਕਿਸੇ ਇੱਕ ਚੀਜ਼ ਦਾ ਲਾਸ ਜਾਂ ਸਾਰੀਆਂ ਚੀਜ਼ਾਂ ਦਾ ਹੀ ਲਾਸ, ਇਹ ਡਿਪੈਂਡ ਕਰਦਾ ਕਿ ਕਿਸ ਥਾਂ ਤੇ ਕੋਈ ਟਿਊਮਰ ਡਿਵੈਲਪ ਹੋ ਰਿਹਾ ਹੈ ਤੇ ਕਿਹੜੀ ਕਿਹੜੀ ਨਸ ਨੂੰ ਉਹ ਪ੍ਰੈਸ਼ਰਾਈਜ਼ ਕਰ ਰਿਹਾ ਆ, ਤੇ ਉਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਲਾਸ ਹੋਣਾ ਸ਼ੁਰੂ ਹੋ ਜਾਏਗਾ। ਔਰ ਇਹ ਇੱਕ ਸਲੋ ਪ੍ਰੋਸੈਸ ਹੈ, ਇਸ ਨਾਲ ਜੀ ਵੀ ਜੇ ਹੋਣ ਵਾਲਾ ਕੰਮ ਕਿ ਸਾਰੀ ਇਕਦਮ ਹੀ ਨਜ਼ਰ ਚਲੀ, ਇਹ ਸਲੋ ਪ੍ਰੋਸੈਸ ਹੈ। ਉਸ ਤੋਂ ਬਾਅਦ ਮੈਂ ਇਹ ਦੱਸਿਆ ਸੀ ਭਾਈ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ, ਆਦਮੀ ਦੇ ਵਿੱਚ ਪਹਿਲਾ ਲਫ਼ਜ਼ ਹੁੰਦਾ ਹੈ ਇਨਏਬਿਲਿਟੀ। ਹੁਣ ਇਨਏਬਿਲਿਟੀ ਵੇਖਣ ਦੀ, ਇਨਏਬਿਲਿਟੀ ਜਿਹੜੀ ਸੁਣਨ ਦੀ, ਇਨਏਬਿਲਿਟੀ ਸਟੈਂਡ ਹੋਣ ਦੀ, ਇਨਏਬਿਲਿਟੀ ਵਾਕ ਕਰਨ ਦੀ, ਕਿਸੇ ਵੀ ਤਰ੍ਹਾਂ ਦੀ ਇਨਏਬਿਲਿਟੀ ਜਿਹੜੀ ਹੁੰਦੀ ਹੈ ਉਹ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਆ ਜਾਂਦੀ ਹੈ। ਲਾਸ ਆਫ ਬੈਲੈਂਸ, ਕਿਸੇ ਵੀ ਤਰ੍ਹਾਂ ਦਾ ਉਹ ਬੈਲੈਂਸ ਨਹੀਂ ਕਰ ਸਕਦਾ, ਮੁਸ਼ਕਲ ਹੋ ਜਾਂਦਾ, ਡਿੱਗਦਾ ਹੈ। ਜਿਸ ਤਰ੍ਹਾਂ ਜਿਵੇਂ ਸ਼ਰਾਬੀ ਦਾ ਲਫ਼ਜ਼ ਮੈਂ ਇੱਥੇ ਇਸਤੇਮਾਲ ਕੀਤਾ ਸੀਗਾ ਵੀ ਸ਼ਰਾਬੀ ਜਿਹੜੇ ਨੇ ਉਹ ਇਸ ਤਰ੍ਹਾਂ ਹੁੰਦੇ ਨੇ, ਉਹਨਾਂ ਦਾ ਕੰਟਰੋਲ ਆਪਣਾ ਆਪ ਵਿੱਚ ਨਹੀਂ ਹੁੰਦਾ ਤੇ ਜਿਸ ਕਰਕੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ। ਪਰ ਇਹ ਸ਼ਰਾਬ ਦੀ ਗੱਲ ਨਹੀਂ ਹੋਈ, ਇਹ ਇਸ ਗੱਲ ਦੀ ਹੋਈ ਕਿ ਉਹ ਨਰਵ ਜਿਨ੍ਹਾਂ ਨੇ ਕੰਟਰੋਲ ਕਰਨਾ ਸਟੀਡੀਨੈਸ ਤੁਹਾਡੀ ਜਾਂ ਤੁਹਾਨੂੰ ਸਟੈਂਡ ਕਰਨਾ ਹੈਗਾ ਆ, ਉਹ ਸਾਰੇ ਕੰਮ ਨਹੀਂ ਕਰ ਰਹੇ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਤੇ ਸਪੀਚ ਹੈ, ਹੀਅਰਿੰਗ ਹੈ, ਵਿਜ਼ਨ ਹੈ, ਟੇਸਟ ਹੈ, ਸਮੈਲ ਹੈ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਆ ਜਾਂਦੀਆਂ ਨੇ। ਤੇ ਇਹ ਜਿਸ ਜਿਸ ਅੰਗ ਦੇ ਵਿੱਚ ਜਿਸ ਜਿਸ ਥਾਂ ਤੇ ਅੰਦਰ ਕੋਈ ਵਿਕਾਰ ਸ਼ੁਰੂ ਹੋਇਆ ਜਾਂ ਸੱਟ ਲੱਗੀ ਹੈ, ਉਸ ਅੰਗ ਦਾ ਜਿਹੜਾ ਇਹ ਫੰਕਸ਼ਨ ਆ ਉਹ ਲਾਸਟ ਹੋ ਜਾਂਦਾ ਹੈ। ਅਨਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਆ, ਸੈਮੀ ਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਹੈ, ਡਰਾਉਜ਼ੀ ਪਲਾਓ ਆਵਾਜ਼ ਦੇ ਦਿੱਤੀ ਹੈ ਲੇਕਿਨ ਫਿਰ ਬੇਹੋਸ਼ੀ ਚਲਾ ਗਿਆ, ਫਿਰ ਤੁਸੀਂ ਨਾਂ ਲੈ ਕੇ ਬੁਲਾਉਂਦੇ ਹੋ, ਇਹਨੂੰ ਅਸੀਂ ਡਰਾਉਜ਼ੀਨੈਸ ਕਹਿੰਦੇ ਹਾਂ। ਔਰ ਜਦੋਂ ਬੁਲਾਓ ਅਦਰਵਾਈਜ਼ ਫਿਰ ਉਹ ਉਸ ਸਟੇਜ ਦੇ ਵਿੱਚ ਪਹੁੰਚ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਇਹ ਸਾਰੀਆਂ ਗੱਲਾਂ ਹੀ ਅਲਟੀਮੇਟ ਜੋ ਪੈਦਾ ਕਰ ਰਹੀਆਂ ਨੇ ਅੰਦਰ ਦੀ ਸਥਿਤੀ ਹੈ, ਉਹਨੂੰ ਅਸੀਂ ਕਨਫਿਊਜ਼ਨ ਕਹਿੰਦੇ ਹਾਂ। ਕਨਫਿਊਜ਼ਨ ਹੈ ਕਿ ਤੁਸੀਂ ਕੀ ਕਹਿ ਰਹੇ ਹੋ, ਤੁਸੀਂ ਵਾਰ ਵਾਰ ਨਾਂ ਲੈ ਕੇ ਉਹਨੂੰ ਕੁਛ ਕਹਿ ਰਹੇ ਹੋ, ਪਰ ਉਹ ਅਨਕੌਂਸ਼ੀਅਸ ਜਾਂ ਸੈਮੀ ਕੌਂਸ਼ੀਅਸ ਸਟੇਜ ਦੇ ਵਿੱਚ ਹੈਗਾ ਆ, ਉਸ ਹਾਲਾਤ ਦੇ ਵਿੱਚ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਕਨਫਿਊਜ਼ਨ ਹੈ। ਸੁਣ ਤਾਂ ਰਹੇ ਨੇ ਨਾ ਕੰਨ, ਪਰ ਅੰਦਰ ਉਸ ਸੈਂਸ ਨੂੰ ਕ੍ਰੀਏਟ ਕਰਕੇ ਪੰਚਾਂਗਾਂ ਕੋਲੇ ਧਿਆਨ ਵਾਲੀ ਗੱਲ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ, ਸੱਟ ਲੱਗ ਗਈ ਹੈ ਜਾਂ ਗ੍ਰੈਜੂਅਲੀ ਕੋਈ ਟਿਊਮਰ ਵਧਣਾ ਸ਼ੁਰੂ ਹੋ ਗਿਆ ਹੈ, ਔਰ ਉਹ ਇਸ ਸਟੇਜ ਤੇ ਪਹੁੰਚ ਗਿਆ ਹੈ ਕਿ ਉੱਥੋਂ ਦਾ ਜਿਹੜਾ ਫੰਕਸ਼ਨ ਹੈ ਉਹ ਪੂਰੀ ਤਰ੍ਹਾਂ ਲਾਸਟ ਹੋ ਗਿਆ ਹੈ। ਬੱਚਿਆਂ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਭਈ ਇੱਕ ਲਗਾਤਾਰ ਕਰਾਈ ਹੁੰਦੀ ਹੈ ਸੈਰੀਬ੍ਰਲ ਕਰਾਈ, ਔਰ ਉਹਦੇ ਵਿੱਚ ਆਮ ਤੌਰ ਤੇ ਬੱਚੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਉਹ ਰੋਣੋ ਚੁੱਪ ਨਹੀਂ ਕਰਦਾ, ਕਰਾਈ ਕਰਨਾ ਚੁੱਪ ਨਹੀਂ ਕਰਦਾ, ਔਰ ਉਸੇ ਹਾਲਾਤ ਵਿੱਚ ਨਾ ਉਹ ਖਾਂਦਾ ਹੈ, ਨਾ ਉਹ ਪੀਂਦਾ ਹੈਗਾ, ਨਾ ਉਹ ਪਲੇ ਕਰਨ ਵਾਲੀ ਤਾਂ ਕਾਹਦੀ ਬਹੁਤ ਦੂਰ ਦੀ ਰਹਿ ਗਈ ਨਾ, ਭਾਵ ਕੀ ਆ ਉਹਦੇ ਵੀ ਸਾਰੇ ਜਿਹੜੇ ਸਕਿੱਲ ਨੇ ਉਹ ਆਮ ਤੌਰ ਤੇ ਲਾਸ ਹੋ ਜਾਂਦੇ ਨੇ। ਤੇ ਇੱਥੇ ਆਪਾਂ ਆ ਕੇ ਬੀਬੀਆਂ ਨੂੰ ਇੱਕ ਹਦਾਇਤ ਕੀਤੀ ਸੀ, ਬੱਚੇ ਕਈ ਵਾਰ ਅਚਨਚੇਤ ਤੁਹਾਡੇ ਬੇਧਿਆਨੀ ਹੋਣ ਦੇ ਨਾਲ ਡਿੱਗ ਪੈਂਦੇ ਨੇ ਕਿਸੇ ਖਾਸ ਤੌਰ ਤੇ, ਵੈਸੇ ਕੁਦਰਤ ਨੇ ਬੱਚਿਆਂ ਦੀ ਫਲੈਕਸੀਬਿਲਿਟੀ ਬੜੀ ਬਣਾਈ ਹੋਈ ਹੈ ਅੰਗਾਂ ਦੇ ਵਿੱਚ, ਜਿਵੇਂ ਜਿਵੇਂ ਅਸੀਂ ਜਵਾਨ ਹੁੰਦੇ ਹਾਂ ਉਵੇਂ ਸਾਡੇ ਮਸਲ ਮਾਸਪੇਸ਼ੀਆਂ ਨਰਵ ਤੰਤੂ ਸਾਰਾ ਕੁਛ ਰਿਜਿਡ ਹੁੰਦਾ ਜਾਂਦਾ, ਪਰ ਪਹਿਲਾਂ ਇਹ ਬੜਾ ਫਲੈਕਸੀਬਲ ਹੁੰਦਾ। ਇਸੇ ਕਰਕੇ ਤੇ ਜਦੋਂ ਡਿਲੀਵਰੀ ਹੁੰਦੀ ਹੈ ਬੱਚੇ ਦੀ ਤੇ ਅਸੀਂ ਕਹਿੰਦੇ 10 ਸੈਂਟੀਮੀਟਰ ਡਾਇਮੀਟਰ ਹੈਗਾ ਆ, ਤੇ ਮਾਂ ਦੇ ਜਨ ਨੰਗਾਂ ਦਾ ਦੇ ਆਉਣ ਦਾ, ਤੇ ਜੇ ਸਿਰ ਵੱਡਾ ਹੋਵੇ ਤੇ ਤਾਂ ਵੀ ਫਲੈਕਸੀਬਲ ਹੋ ਕੇ ਉਹਦੇ ਉੱਪਰ ਇੱਕ ਫੋਬੀਆ ਕੈਪੀਟਸ ਬਣਦਾ, ਉਹਦੀ ਗੱਲ ਮੈਂ ਕਰੀ ਸੀਗੀ, ਐਲ ਕਰਕੇ ਤੇ ਸਿਰ ਉਹਦਾ ਬਾਹਰ ਆ ਜਾਂਦਾ ਹੈਗਾ। ਤੋ ਮਤਲਬ ਬੜੀ ਫਲੈਕਸੀਬਿਲਿਟੀ ਹੁੰਦੀ ਹੈ ਸਿਰ ਦੇ ਵਿੱਚ ਜਾਂ ਹੋਰ ਬਾਕੀ ਅੰਗਾਂ ਦੇ ਵਿੱਚ ਵੀ, ਔਰ ਉਸ ਫਲੈਕਸੀਬਿਲਿਟੀ ਦੇ ਕਰਕੇ ਬਹੁਤ ਸਾਰੀਆਂ ਸੱਟਾਂ ਚੋਟਾਂ ਦਾ, ਕਿਉਂਕਿ ਬੱਚੇ ਤੇ ਆਮ ਹੀ ਡਿੱਗਦੇ ਰਹਿੰਦੇ ਨੇ, ਉਹਨਾਂ ਦਾ ਇੰਨਾ ਵੱਡਾ ਇਫੈਕਟ ਨਹੀਂ ਹੁੰਦਾ। ਪਰ ਸਡਨ ਕੋਈ ਬਹੁਤ ਜ਼ਿਆਦਾ ਹੀ ਐਸਾ ਕੁਛ ਹੋ ਗਿਆ ਹੋਵੇ ਤੇ ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਬੱਚੇ ਜਿਹੜੇ ਨੇ ਉਹ ਰੋਣੋ ਚੁੱਪ ਨਹੀਂ ਕਰਦੇ, ਖਾਣਾ ਪੀਣਾ ਜਾਂ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ। ਔਰ ਮੈਂ ਯਾਦ ਕਰਾ ਦਿਆਂ ਟੀਚਿੰਗ ਦੇ ਸੰਬੰਧ ਵਿਚ, ਟੀਚਿੰਗ ਵੀ ਹਾਲਾਂਕਿ ਇਹ ਨਾਰਮਲ ਫਿਜ਼ੀਓਲੋਜੀਕਲ ਕੰਮ ਹੈ, ਨਾਰਮਲ ਤੌਰ ਤੇ ਵਾਪਰਨ ਵਾਲੀ ਘਟਨਾ ਹੈ ਕਿ ਹਰ ਬੱਚੇ ਨੇ 5-6 ਮਹੀਨੇ ਤੋਂ ਬਾਅਦ ਪਹਿਲਾ ਦੰਦ ਕੱਢਣਾ ਹੀ ਕੱਢਣਾ ਹੈ ਤੇ ਬਾਕੀ 2 ਸਾਲਾਂ ਚ 24 ਦੰਦ 20 ਦੰਦ ਨੇ ਉਹ ਪੂਰੇ ਕਰਨੇ ਹਨ, ਇਹ ਸਾਰਾ ਇੱਕ ਰੁਟੀਨ ਹੈਗਾ। ਪਰ ਕਈ ਵੇਲਾ ਇਹ ਇੰਨਾ ਜ਼ਿਆਦਾ ਪੇਨਫੁਲ ਹੁੰਦਾ ਆ, ਇਹ ਵੀ ਬੱਚਿਆਂ ਦੇ ਵਿਚ ਇਸ ਟਾਈਪ ਦੀ ਇੱਕ ਇੰਜਰੀ ਟਾਈਪ ਕੰਡੀਸ਼ਨ ਪੈਦਾ ਕਰ ਦਿੰਦਾ ਆ ਕਿ ਉਹ ਇੰਟਰਨਲ ਇੰਜਰੀ ਫੀਲ ਕਰਦੇ ਨੇ। ਉਦੋਂ ਵੀ ਬਹੁਤ ਸਾਰੇ ਬੱਚੇ ਖਾਣਾ ਪੀਣਾ ਛੱਡ ਦਿੰਦੇ ਆ, ਉਦੋਂ ਵੀ ਬਹੁਤ ਸਾਰੇ ਬੱਚੇ ਬਹੁਤ ਰੋਂਦੇ ਨੇ, ਚੁੱਪ ਨਹੀਂ ਕਰਵਾਇਆ ਜਾ ਸਕਦੇ, ਔਰ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੈ। ਇਸ ਹਾਲਾਤ ਵਿਚ ਜਿਹੜੇ ਬੱਚੇ ਨੇ ਉਹ ਖੇਡਣ ਤੋਂ ਮਜਬੂਰ ਹੁੰਦੇ ਨੇ, ਉਹ ਨਹੀਂ ਖੇਡ ਸਕਦੇ। ਸੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬੱਚਿਆਂ ਦੇ ਕੰਡੀਸ਼ਨ ਚ ਵੀ ਹੋ ਸਕਦੀਆਂ ਨੇ ਜੇ ਉਹਨਾਂ ਨੂੰ ਕੋਈ ਸੱਡਣ ਤੇ ਟੋਟ ਸੱਟ ਲੱਗ ਜਾਵੇ। ਪਰ ਮੈਂ ਇਹਦੇ ਸੱਤ ਚੋਟ ਦੇ ਵਿਚ ਨਾਲ ਡੈਂਟੀਸ਼ਨ ਨੂੰ ਵੀ ਜੋੜ ਦਿੱਤਾ ਕਿ ਕਈ ਵਾਰਾਂ ਕੰਪਲੀਕੇਟਿਡ ਡੈਂਟੀਸ਼ਨ ਹੁੰਦੀ ਹੈ, ਉਹਦੇ ਕਾਰਨ ਨੇ ਬਹੁਤ ਸਾਰੇ ਫੈਕਟਰ ਨੇ ਜਿਸ ਕਰਕੇ ਐਸਾ ਹੋ ਸਕਦਾ ਹੈ। ਉਹਦੀ ਗੱਲ ਮੈਂ ਜੇ ਕਰਾਂਗਾ ਤੇ ਲੰਬੀ ਹੋ ਜਾਣੀ ਹੈ, ਕਿਉਂਕਿ ਉਹਦੇ ਚ ਪੈਰਾਥਾਇਰਾਇਡ ਗਲੈਂਡ ਦਾ ਵੀ ਉਹਦੇ ਚ ਯੋਗਦਾਨ ਹੈ, ਉਹਦੇ ਚ ਹੱਡੀਆਂ ਦਾ ਵੀ ਯੋਗਦਾਨ ਹੈਗਾ, ਤੇ ਉਹ ਮੈਂ ਬਾਅਦ ਚ ਗੱਲ ਕਰਾਂਗਾ। ਜਿਸ ਕਰਕੇ ਕਈ ਵਾਰ ਬੱਚਿਆਂ ਦਾ ਟੀਚਿੰਗ ਪੀਰੀਅਡ ਜਿਹੜਾ ਆ ਉਹ ਬੜਾ ਕੰਪਲੀਕੇਟਿਡ ਹੋ ਜਾਂਦਾ ਆ, ਔਰ ਉਹ ਵੀ ਇੱਕ ਤਰ੍ਹਾਂ ਦੀ ਬ੍ਰੇਨ ਇੰਜਰੀ ਵਰਗਾ ਹੀ ਕੰਮ ਹੁੰਦਾ, ਤੇ ਉਹ ਸਾਈਨ ਐਂਡ ਸਿੰਪਟਮ ਜਿਹੜੇ ਤੁਹਾਨੂੰ ਮੈਂ ਬ੍ਰੇਨ ਇੰਜਰੀ ਦੇ ਦੱਸੇ ਨੇ ਨਾ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਮੋਟੇ ਤੌਰ ਤੇ ਅਸੀਂ ਲੋਕੋਮੋਟਿਵ ਸਾਰੀਆਂ ਗੱਲਾਂ ਕਰ ਦਿੱਤੀਆਂ, ਸੈਂਸਰੀ ਦੇ ਤੌਰ ਤੇ ਖਾਸ ਤੌਰ ਤੇ ਜਿਹੜੀਆਂ ਸਾਰੀਆਂ 5 ਸੈਂਸਿਸ ਨੇ, ਉਹਨਾਂ 5 ਹੀ ਸੈਂਸਿਸ ਦਾ ਜਿਹੜਾ ਫੰਕਸ਼ਨ ਹੈ ਉਹ ਲਾਸਟ ਹੋ ਜਾਂਦਾ ਜਾਂ ਡਿਮਨਿਸ਼ਡ ਹੋ ਜਾਂਦਾ ਆ। ਸੁਣਨਾ, ਕਿਸੇ ਆਵਾਜ਼ ਆਈ ਤੋਂ ਰਿਕੋਗਨਾਈਜ਼ ਕਰਨਾ ਕਿ ਕੌਣ ਬੋਲਦਾ ਤੇ ਕੀ ਕਹਿ ਰਿਹਾ ਹੈਗਾ ਆ, ਹੱਥਾਂ ਦਾ ਕੰਮ, ਅੱਖਾਂ ਦਾ ਕੰਮ, ਉਹ ਸਾਰਾ ਜਿਹੜਾ ਜਿਹੜਾ ਉਹਨਾਂ ਨੇ ਕਰਨਾ ਹੈਗਾ, ਹੋਲਡ ਹੱਥ ਨਾਲ ਕੋਈ ਹੋਲਡ ਕਰਨੀ ਹੈ, ਚੀਜ਼ ਫੜਨੀ ਹੈ, ਕੋਈ ਚੀਜ਼ ਨਹੀਂ ਫੜ ਸਕਦਾ। ਇਸੇ ਤਰ੍ਹਾਂ ਹੀ ਹੱਥਾਂ ਤੇ ਅੱਖਾਂ ਨੂੰ ਵੇਖ ਕੇ ਮੈਂ ਕਿਹੜੀ ਚੀਜ਼ ਕਿੱਥੇ ਪਈ ਹੈ ਮੈਂ ਉਹਨੂੰ ਫੜਨਾ ਹੈਗਾ, ਇਹ ਕੋਆਰਡੀਨੇਸ਼ਨ ਲਾਸਟ ਹੋ ਜਾਂਦਾ ਹੈ ਉਹਦਾ ਆਪਸ ਵਿੱਚ ਕੋਆਰਡੀਨੇਸ਼ਨ। ਜਿਸ ਤਰ੍ਹਾਂ ਮੈਂ ਪ੍ਰਕਿੰਸਨ ਦੀ ਗੱਲ ਕਰਦਿਆਂ ਤੁਹਾਨੂੰ ਕਿਹਾ ਸੀਗਾ, ਅਲਜ਼ਾਈਮਰ ਬ੍ਰੇਨ ਦੀ ਯਾਦਾਸ਼ਤ ਨਾਲ ਸੰਬੰਧ ਸੀ, ਪ੍ਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਬ੍ਰੇਨ ਦਾ ਇਨਕੋਆਰਡੀਨੇਸ਼ਨ ਸੀ। ਅੱਖਾਂ ਵੇਖ ਰਹੀਆਂ ਨੇ ਕਿ ਆਹ ਕੱਪ ਪਿਆ ਹੈ ਸਾਹਮਣੇ, ਔਰ ਤੁਸੀਂ ਉਸ ਕੱਪ ਨੂੰ ਫੜਨ ਵਾਸਤੇ ਹੱਥਾਂ ਨੂੰ ਹਦਾਇਤ ਕਰ ਦਿੰਦਾ ਬ੍ਰੇਨ ਕਿ ਆਹ ਫੜੋ, ਲੇਕਿਨ ਹੱਥ ਉਹਨੂੰ ਉਹਦੇ ਮੁਤਾਬਕ ਉਹਦੀ ਸਿਹਤ ਵਿਚ ਜਾ ਕੇ ਨਹੀਂ ਫੜਦੇ, ਇੱਕ ਸਾਡਾ ਚਾਹ ਦਾ ਕੱਪ ਵੀ ਡੁੱਲ ਜਾਂਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੀਤੀਆਂ ਸੀ। ਦੂਸਰੀ ਗੱਲ ਇਹ ਸੀ ਭਾਈ, ਆਮ ਤੌਰ ਤੇ ਸਾਡਾ ਅੱਖਾਂ ਦਾ ਸਿਸਟਮ ਕੁਦਰਤ ਨੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਵੀ ਇਹਦੇ ਵਿਚ ਬਲੈਕ ਸਪੋਟ ਨਹੀਂ ਹੈਗਾ, ਜਿਵੇਂ ਕਿ ਕਾਰਾਂ ਚ ਅਸੀਂ ਵੇਖਦੇ ਹਾਂ ਬਲੈਕ ਸਪੋਟ ਹੁੰਦਾ ਆ, ਇਹ ਕਾਫੀ ਵਾਈਡ ਰੇਂਜ ਹੈ ਜੀ, ਸਾਈਡਾਂ ਤੇ ਵੀ ਅਸੀਂ ਵੇਖਦੇ ਹਾਂ ਤੇ ਸਾਈਡਾਂ ਤੋਂ ਵੀ ਮੈਂ ਆਪਣਾ ਰਾਈਟ ਸਾਈਡ ਦਾ ਦਰਵਾਜ਼ਾ ਹੁਣ ਵੇਖ ਰਿਹਾ ਹਾਂ। ਸੋ ਇਸ ਤਰ੍ਹਾਂ ਘੁਮਾ ਕੇ ਅਸੀਂ ਅੱਖਾਂ ਨੂੰ ਕਾਫੀ ਐਂਗਲ ਤੱਕ ਅਸੀਂ ਇਹਦਾ ਵੇਖ ਸਕਦੇ ਹਾਂ, ਮੋਰ ਦੈਨ 180 ਤੱਕ ਵੀ ਅਸੀਂ ਵੇਖ ਸਕਦੇ ਹਾਂ ਜੀ। ਟੋਟਲ 360 ਡਿਗਰੀ ਸਾਡੇ ਕੋਲ ਐਂਗਲ ਹੋਇਆ, ਚਾਰਜ ਫਿਰ ਇਹਦਾ 180 ਤੱਕ ਵੀ ਅਸੀਂ ਮੈਕਸੀਮਮ ਇਹਨੂੰ ਚਾਰਜ ਫਿਰ ਵੇਖ ਸਕਦੇ ਹਾਂ, ਭਾਵ ਬਲੈਕ ਸਪੋਟ ਹੈ ਨਹੀਂ। ਔਰ ਇਸ ਹਾਲਾਤ ਦੇ ਵਿਚ ਆਮ ਤੌਰ ਤੇ ਬਲੈਕ ਸਪੋਟ ਹੋਣਾ ਸ਼ੁਰੂ ਹੋ ਜਾਂਦਾ ਕਿਸੇ ਇੱਕ ਜਾਂ ਦੂਸਰੀ ਸਾਈਡ ਤੇ, ਕਿਸੇ ਇੱਕ ਅੱਖ ਦੇ ਵਿਚ, ਸੱਜੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਖੱਬੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਜਾਂ ਕੋਈ ਚੀਜ਼ਾਂ 2-2 ਡਬਲ ਡਬਲ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਨੇ ਜੀ। ਇਹ ਇਸ ਤਰ੍ਹਾਂ ਦੇ ਇਹਨਾਂ ਨੂੰ ਅਸੀਂ ਲੈਂਦੇ ਹਾਂ ਡਿਲੂਜ਼ਨਸ, ਡਿਲੂਜ਼ਨਸ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਸਾਹਮਣੇ ਰੱਸੀ ਹੈ ਉਹ ਲੱਗਦਾ ਕਿਤੇ ਸੱਪ ਆ, ਹੁਣ ਰਾਤ ਵੇਲੇ ਤੇ ਕਿਸੇ ਨੂੰ ਵੀ ਲੱਗ ਸਕਦਾ, ਪਰ ਜੇ ਦਿਨ ਵੇਲੇ ਕਿਸੇ ਨੂੰ ਲੱਗ ਰਿਹਾ ਆ ਵੀ ਉਹ ਰੱਸੀ ਹੈ ਜਾਂ ਸੱਪ ਹੈ, ਤੇ ਇਹਨਾਂ ਨੂੰ ਅਸੀਂ ਡਿਲੂਜ਼ਨਸ ਦੇ ਵਿਚ ਲੈਂਦੇ ਹਾਂ। ਔਰ ਇਹ ਵੀ ਆਮ ਤੌਰ ਤੇ ਇਹ ਐਕਿਊਟ ਟਾਈਪ ਦੀ ਕੰਡੀਸ਼ਨ ਵੀ ਹੋ ਸਕਦੀ ਹੈ ਕਿ ਸਡਨ ਚੋਟ ਲੱਗੀ ਸੀ ਉਦੋਂ ਬਾਅਦ ਇਹਨੂੰ ਇਸ ਤਰ੍ਹਾਂ ਦੇ ਡਿਲੂਜ਼ਨ ਹੋਣੇ ਸ਼ੁਰੂ ਹੋ ਗਏ, ਔਰ ਇਹ ਕਰੋਨਿਕ ਕੰਡੀਸ਼ਨ ਵੀ ਹੋ ਸਕਦੀ ਹੈ ਜਿਹੜੀ ਖਾਸ ਤੌਰ ਤੇ ਬਜ਼ੁਰਗਾਂ ਚ ਪੈਦਾ ਹੁੰਦੀ ਹੈ, 75-80 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਤੇ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਾਡੇ ਜਿਹੜੇ ਨਰਵ ਸੈੱਲ ਨੇ ਨਾ ਉਹ ਹੁਣ ਉਹ ਡੈਮੇਜ ਹੋਣੇ ਸ਼ੁਰੂ ਹੋ ਗਏ, ਔਰ ਹੁਣ ਉਹਨਾਂ ਦੀ ਰਿਪੇਅਰ ਜਾਂ ਭਰਪਾਈ ਜਿਹੜੀ ਹੈ ਉਹ ਹੋਣੀ ਬੜੀ ਮੁਸ਼ਕਲ ਹੋ ਗਈ। ਇਸ ਕਰਕੇ ਇਹ ਸਾਡੀ ਯਾਦਾਸ਼ਤ ਜਿਹੜੀ ਹੈ, ਇਹ ਸਾਡੀ ਜਿਹੜੀ ਮੈਮਰੀ ਜਿਹੜੀ ਹੈ ਇਹ ਲਾਸ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਕੱਲੀ ਮੈਮਰੀ ਹੀ ਲਾਸ ਨਹੀਂ ਹੁੰਦੀ, ਸਾਡੀਆਂ ਸੈਂਸੇਸ਼ਨ ਦੀਆਂ ਸਾਰੀਆਂ ਚੀਜ਼ਾਂ ਸਲੋ, ਤੁਸੀਂ ਵੇਖੋ ਨਾ ਜਵਾਨ ਮੁੰਡਾ ਤੇ ਅੱਜ ਕੱਲ ਤਾਂ ਵੈਸੇ ਜਵਾਨ ਐਨਕਾਂ ਲਾਈ ਫਿਰਦੇ ਨੇ ਤੇ ਨਜ਼ਰ ਕਮਜ਼ੋਰ ਹੁੰਦੀ ਕੰਪਿਊਟਰ ਵੇਖ ਵੇਖ ਕੇ ਵੇਖ ਵੇਖ ਕੇ, ਜਾਂ ਪਿੱਛੋਂ ਡੈਫੀਸ਼ੀਐਂਸੀ ਖੁਰਾਕਾਂ ਦੀ ਵੀ ਹੋ ਸਕਦੀ, ਪਹਿਲਾਂ ਤਾਂ ਐਸਾ ਨਹੀਂ ਸੀ ਹੁੰਦਾ, ਪਹਿਲਾਂ ਤਾਂ ਕਿਸੇ ਬੁੱਢੇ ਨੂੰ 55-60 ਸਾਲ ਦਾ ਬੰਦਾ ਹੁੰਦਾ ਸੀ ਤੇ ਉਹ ਨਹੀਂ ਵੇਖਦੇ ਸੀ ਵੀ ਐਨਕ ਲੱਗੀ ਹੁੰਦੀ ਸੀ, ਅੱਜ ਹਰੇਕ ਦੇ ਹੀ ਐਨਕ ਲੱਗੀ ਹੋਈ ਹੈ, ਛੋਟੇ ਛੋਟੇ ਬੱਚਿਆਂ ਦੇ ਲੱਗੀ ਹੁੰਦੀ ਹੈ। ਇਨਏਬਿਲਿਟੀ ਤਾਂ ਉਹੀ ਹੈ, ਕਮੀ ਪੇਸ਼ੀ ਤਾਂ ਉਹੀ ਹੈ ਕਿ ਸਾਡੀ ਉਹ ਜਿਹੜੀਆਂ ਨਰਵਸ ਨੇ ਜਾਂ ਆਪਟਿਕ ਨਰਵ ਹੈ ਉਹਨੇ ਜਿਹੜਾ ਫੰਕਸ਼ਨ ਕਰਨਾ ਸੀ ਉਹ ਨਾਰਮਲ ਨਹੀਂ ਕਰ ਸਕਦੀ, ਉਹਦੇ ਉੱਪਰ ਕੁਛ ਨਾ ਕੁਛ ਤਾਂ ਹੋਇਆ ਹੈ ਨਾ, ਕੁਛ ਨਾ ਕੁਛ ਤੇ ਕਮੀ ਪੇਸ਼ੀ ਉਹਦੇ ਚ ਆਈ ਹੈ ਨਾ। ਤੋ ਇਸ ਕਰਕੇ ਸਾਰੀਆਂ ਕੰਡੀਸ਼ਨਾਂ ਕੱਲੇ ਇੱਕ ਸੈਂਸਰੀ ਪਾਵਰ ਦੀਆਂ ਨਹੀਂ, ਤੀਸ ਟੰਗ ਹੈਗੀ ਹੈ, ਗਲਾਸੋਫਰਿੰਜਲ ਨਰਵ ਹੈਗੀ ਹੈ, ਆ ਸਾਡੀ ਆਵਾਜ਼ ਜਿੱਥੋਂ ਆਉਂਦੀ ਹੈ, ਐਪੀਗਲੋਟਸ ਦਾ ਏਰੀਆ ਹੈ ਜੀਭ ਦੇ ਪਿਛਲੇ ਪਾਸੇ, ਇਹ ਸਾਰੇ ਫੰਕਸ਼ਨ ਹੀ ਲਾਸਟ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਸਾਰੇ ਦੇ ਸਾਰੇ ਹੀ ਨਰਵ ਦੇ ਨਾਲ ਕੰਟਰੋਲ ਕੀਤੇ ਜਾਂਦੇ ਨੇ। ਤੇ ਨਰਵ ਦਾ ਜਿਹੜਾ ਇਸ਼ੂ ਹੁੰਦੀਆਂ ਨਰਵਸ ਉਹ ਬ੍ਰੇਨ ਚ ਹੁੰਦੀਆਂ ਨੇ, ਉਹਦੇ ਬਾਰੇ ਆਪਾਂ ਡਿਟੇਲ ਅੱਗੇ ਇੱਕ ਵਾਰ ਕਰ ਚੁੱਕੇ ਹਾਂ, ਫਿਰ ਕਰਾਂਗੇ ਜਦੋਂ ਸਮਾਂ ਆਏਗਾ। 12 ਪੇਅਰਸ ਆਫ ਗ੍ਰੇਨਿਨ ਨਰਵ ਦੀ ਮੈਂ ਗੱਲ ਕਰੀ ਸੀ ਕਿ 12 ਜੋੜੇ ਭਾਵ 24 ਨਰਵਸ ਨੇ, 12 ਸੱਜੇ ਪਾਸੇ 12 ਖੱਬੇ ਪਾਸੇ, ਔਰ ਉਹ ਆਪਸ ਚ ਕ੍ਰਾਸ ਹੋ ਕੇ ਚੱਲਦੀਆਂ ਨੇ, ਸੱਜੇ ਦੀ ਖੱਬੇ ਨੂੰ ਕੰਟਰੋਲ ਕਰਦੀਆਂ ਨੇ, ਖੱਬੇ ਦੀ ਸੱਜੇ ਨੂੰ ਕੰਟਰੋਲ ਕਰਦੀਆਂ ਨੇ, ਔਰ ਸਾਰੇ ਸਰੀਰ ਦਾ ਕੰਟਰੋਲ ਉਹਨਾਂ ਦਾ ਹੁੰਦਾ ਹੈ। ਤੇ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫਾਈਬਰ ਨੇ। ਹੁਣ ਤੁਸੀਂ ਦੇਖਦੇ ਹੋ ਨਾ ਘਰ ਦੇ ਵਿੱਚ ਕਮਰੇ ਦੇ ਵਿੱਚ, ਯਾਰ ਕਿਚਨ ਚ ਲਾਈਟ ਹੈ ਨੀ, ਬਾਕੀ ਤਾਂ ਸਾਰੇ ਥਾਵਾਂ ਤੇ ਲਾਈਟ ਹੈਗੀ ਹੈ, ਇਹਦਾ ਮਤਲਬ ਕੀ ਆ? ਕੋਈ ਖਾਸ ਕੋਈ ਪਾਰਟੀਕਲ ਨਰਵ ਤੰਤੂ ਉਹਦੇ ਵਿੱਚ ਜਿਹੜੀ ਲਾਈਨ ਜਾ ਰਹੀ ਸੀ ਉਹਦੇ ਵਿੱਚ ਪਾਰਟੀਕਲ ਟਾਈਪ ਤੇ ਡੈਮੇਜ। ਮੈਂ ਇੱਕ ਹੋਰ ਐਗਜ਼ਾਮਪਲ ਦਿਆਂ ਤੁਹਾਨੂੰ ਇਸ ਹਾਲਾਤ ਦੇ ਵਿੱਚ ਕਿ ਬਾਕੀ ਸਾਰਾ ਸਰੀਰ, ਲੱਤਾਂ ਬਾਹਾਂ ਸਾਰਾ ਕੁਝ ਠੀਕ ਕੰਮ ਕਰ ਰਿਹਾ ਹੈਗਾ, ਇੱਕ ਆਦਮੀ ਆ ਕੇ ਕਹਿੰਦਾ ਮੇਰੀ ਤਾਂ ਜੀ ਆਹ ਜਿਹੜੀ ਉਂਗਲ ਹੈ ਨਾ ਇਹ ਬੜੀ ਸਟਿਫ ਹੈ, ਇਹ ਹਿਲਦੀ ਜੁਲਦੀ ਨਹੀਂ ਹੈ, ਜੋ ਮੈਂ ਮੂਵ ਕਰਨੀ ਚਾਹੁੰਦਾ ਤੇ ਮੂਵ ਨਹੀਂ ਹੁੰਦੀ। ਅਸੀਂ ਕੀ ਵੇਖਦੇ ਹਾਂ? ਸਰਵਾਈਕਲ ਪਲੈਕਸਸ ਦੇ ਵਿੱਚੋਂ ਜਿਹੜੀਆਂ ਨਰਵਸ ਨਿਕਲਦੀਆਂ ਨੇ ਉਹ ਸਾਡੀ ਬਾਂਹ ਨੂੰ ਕੰਟਰੋਲ ਕਰਦੀਆਂ ਨੇ, ਔਰ ਬਾਂਹ ਨੂੰ ਕੰਟਰੋਲ ਕਰਨ ਵਾਲੀਆਂ 7 ਸੱਜੇ ਪਾਸੇ 7 ਖੱਬੇ ਪਾਸੇ, ਔਰ 7 ਦੇ ਵਿੱਚ ਹੀ ਸੈਂਸਰੀ ਤੇ ਲੋਕੋਮੋਟਰੀ ਫਾਈਬਰ ਕੰਟਰੋਲ ਹੈਗਾ, ਔਰ ਉਹਨਾਂ ਵਿੱਚੋਂ ਕਿਹੜੀ ਜਿਹੜੀ ਨਸ ਹੈਗੀ ਹੈ ਪਾਰਟੀਕਲ ਖਾਸ ਤੌਰ ਤੇ ਸਤਾਉਣ ਦੇ ਵਿੱਚ ਕਿਸੇ ਥਾਂ ਤੇ ਸੱਟ ਵੱਜ ਗਈ, ਕੁਝ ਐਸਾ ਹੋ ਗਿਆ, ਕੋਈ ਚੀਲ ਤੇ ਡਿੱਗ ਪਈ। ਆਮ ਤੌਰ ਤੇ ਤੁਸੀਂ ਵੇਖਦੇ ਹੋ ਕਿ ਜਿਹੜੇ ਲੋਕ ਭਲਵਾਨ ਹੁੰਦੇ ਨੇ, ਘੁਲਣ ਵਾਲੇ ਹੁੰਦੇ ਨੇ, ਕਬੱਡੀ ਖੇਡਦੇ ਤੇ ਢੋਲਾ ਮਾਰਦੇ ਨੇ, ਕਈ ਵਾਰ ਐਸਾ ਹੁੰਦਾ ਉਸ ਵੇਲੇ ਸਰੀਰ ਬੜਾ ਕਾਇਮ ਹੁੰਦਾ, ਸਾਨੂੰ ਮਹਿਸੂਸ ਨਹੀਂ ਹੁੰਦਾ, ਬਾਅਦ ਵਿੱਚ ਜਾ ਕੇ ਕਈ ਵਾਰ ਐਸਾ ਹੁੰਦਾ ਇਹਨਾਂ ਲੋਕਾਂ ਦੇ, ਤੁਸੀਂ ਵੇਖੋ ਕਿ ਜੋੜ ਗੋਡੇ ਹੱਥ ਉਂਗਲਾਂ ਬਹੁਤ ਸਾਰੀਆਂ ਕੰਮ ਕਰਨ ਤੋਂ ਰਹਿ ਜਾਂਦੀਆਂ। ਉਹਦਾ ਮਤਲਬ ਕੀ ਹੁੰਦਾ ਕਿ ਉਹਨਾਂ ਦੇ ਪਿਛਲੇ ਪਾਸੇ ਉਸ ਟਾਈਪ ਦੇ ਕਲੌਟਸ ਹੋ ਗਏ ਆ ਜਿਹੜੇ ਉਹਨਾਂ ਨਸਾਂ ਦੇ ਉੱਪਰ ਪ੍ਰੈਸ਼ਰ ਪਾ ਰਹੇ ਨੇ ਤੇ ਉਹਨਾਂ ਦਾ ਕੰਮ ਨਾਰਮਲ ਨਹੀਂ ਹੁੰਦਾ। ਬਹੁਤ ਸਾਰੇ ਮਾਲਸ਼ਾਂ ਮੂਲਸ਼ਾਂ ਕਰਕੇ ਤੇ ਸਾਰਾ ਕੁਝ ਉਹਦੇ ਨਾਲ ਠੀਕ ਵੀ ਹੁੰਦੇ ਨੇ, ਐਸਾ ਨਹੀਂ ਕੋਈ ਠੀਕ ਨਹੀਂ ਹੁੰਦੇ, ਪਰ ਇਹ ਡਿਪੈਂਡ ਕਰਦਾ ਕਿ ਤੁਹਾਡੀ ਰਿਪੇਅਰ ਦੀ ਕਪੈਸਿਟੀ, ਤੁਸੀਂ ਕਿਹੜੀ ਉਮਰ ਦੇ ਵਿੱਚ ਹੋ ਤੇ ਰਿਪੇਅਰ ਦੀ ਕਪੈਸਿਟੀ ਮੈਟਾਬੋਲਿਕ ਰੇਟ ਦੇ ਮੁਤਾਬਕ ਕਿੰਨੀ ਹੈਗੀ ਹੈ, ਠੀਕ ਹੋ ਸਕਦੇ ਹੋ ਕਿ ਨਹੀਂ ਹੋ ਸਕਦੇ। ਪਰ ਆਮ ਤੌਰ ਤੇ ਭਲਵਾਨਾਂ ਦਾ ਜਿਹਨਾਂ ਨੇ ਐਕਸਰਸਾਈਜ਼ਾਂ ਛੱਡ ਦਿੱਤੀਆਂ, ਹੁਣ ਐਕਸਰਸਾਈਜ਼ਾਂ ਕਰਦੇ ਸੀ ਬਾਅਦ ਜਾ ਕੇ ਇਕਦਮ ਟੋਟਲ ਛੱਡ ਦਿੱਤੀਆਂ, ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਮੰਦਾ ਪਿਛਲੇ ਹਾਲ ਦੇ ਵਿੱਚ ਹੁੰਦਾ ਹੈ, ਕਿਉਂਕਿ ਉਹ ਜਿਹੜੇ ਪਿਛਲੇ ਪਾਸੇ ਜਿਸ ਥਾਂ ਤੇ ਵੀ ਇਹ ਫੰਕਸ਼ਨ ਸ਼ੁਰੂ ਹੁੰਦਾ ਆ ਹੱਥ ਦਾ ਜਾਂ ਲੱਤਾਂ ਦਾ ਸੈਕਰਲ ਪਲੈਕਸਸ ਹੈਗਾ ਆ, ਉਹ ਸੱਟਾਂ ਚੋਟਾਂ ਦੇ ਨਾਲ ਉਸ ਥਾਂ ਤੇ ਜਿਵੇਂ ਪਸ਼ੂ ਦੇ ਕੁੱਲਾ ਪੈ ਜਾਂਦਾ ਹੈ ਨਾ ਪੰਜਾਲੀ ਮੋਢ ਰੱਖਣ ਨਾਲ, ਤੇ ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਗਈ ਹੈ ਜਿਹਨੂੰ ਤੁਸੀਂ ਐਕਟਿਵ ਰੱਖਿਆ ਸੀ ਤੇ ਠੀਕ ਸੀਗਾ, ਜਦੋਂ ਤੁਸੀਂ ਟੋਟਲੀ ਛੱਡ ਦਿੱਤਾ ਤੇ ਹੁਣ ਇਸ ਵੇਲੇ ਉਹਦੀ ਇਹ ਪੋਜੀਸ਼ਨ ਹੈ ਵੀ ਉਹ ਕੰਟਰੋਲ ਨਹੀਂ ਕਰਦਾ, ਉਹਦੇ ਨਸਾਂ ਜਿਹੜੀਆਂ ਅੱਗੇ ਉਹਨਾਂ ਨੂੰ ਕੰਟਰੋਲ ਨਹੀਂ ਕਰਨ ਦੇ ਰਿਹਾ। ਸੋ ਇਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਲਾਸਟ ਜਿਹੜਾ ਕਹਿ ਰਹੀ ਅਸੀਂ ਚੌਥਾ ਹਿੱਸਾ ਆਖਰੀ ਜੀਵਨ ਦਾ ਜੇ 100 ਸਾਲ ਵੀ ਗਿਣੀਏ ਤੇ ਉਹਦੇ ਵਿੱਚ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਬਾਰੇ ਮੈਂ ਕਿਹਾ ਸੀ ਵੀ ਸਾਡੀਆਂ ਡੀਜਨਰੇਟਿਵ ਚੇਂਜਸ ਜਿਹੜੀਆਂ ਨੇ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਨੂੰ ਅਸੀਂ ਅਲਜ਼ਾਈਮਰਸ ਕਹਿੰਦੇ ਹਾਂ, ਇੱਕ ਨੂੰ ਅਸੀਂ ਪਾਰਕਿੰਸਨ ਕਹਿੰਦੇ ਹਾਂ, ਔਰ ਇਹਨਾਂ ਦੋਹਾਂ ਤੋਂ ਹੀ ਵੱਧ ਜਾਏ ਤੇ ਫਿਰ ਅਸੀਂ ਡਿਮੈਂਸ਼ੀਆ ਨੂੰ ਕਹਿੰਦੇ ਹਾਂ। ਡਿਮੈਂਸ਼ੀਆ ਦਾ ਲਫ਼ਜ਼ ਦੂਸਰੇ ਲਫ਼ਜ਼ਾਂ 'ਚ ਅਸੀਂ ਨੂੰ ਪਾਗਲਪਨ ਨਹੀਂ ਕਹਿ ਸਕਦੇ, ਇੱਕਦਮ ਹੀ ਅਨਹੋਣੀਆਂ ਗੱਲਾਂ ਕਰਨੀਆਂ ਉਹਨੂੰ ਅਸੀਂ ਪਾਗਲਪਨ ਕਹਿੰਦੇ ਹਾਂ ਵੈਸੇ, ਔਰ ਇਹ ਦੋਨਾਂ ਚੀਜ਼ਾਂ ਦਾ ਮਿਕਸਅਪ ਮਿਕਸਚਰ ਅਗਰ ਬਹੁਤ ਜ਼ਿਆਦਾ ਵੱਧ ਜਾਂਦਾ ਆ, ਕੰਟਰੋਲ ਨਹੀਂ ਹੈਗਾ ਕਿਸੇ ਵੀ ਤਰ੍ਹਾਂ, ਤੇ ਉਸ ਨੂੰ ਅਸੀਂ ਡਿਮੈਂਸ਼ੀਆ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬ੍ਰੇਨ ਦੇ ਇੰਟਰਨਲ ਚੇਂਜਸ ਦੇ ਕਰਕੇ ਬਾਹਰ ਸਾਨੂੰ ਦਿਖਾਈ ਦਿੰਦੀਆਂ ਨੇ, ਜੇ ਪਾਗਲਾ ਮਰ ਗਿਆ ਹਲਕਾਂ ਤੋਂ ਕਰਦਾ ਆ ਸਾਨੂੰ ਬਾਹਰ ਪਤਾ ਲੱਗੇਗਾ ਨਾ, ਜੇ ਇਕਦਮ ਸਾਹਮਣੇ ਬੰਦਾ ਕੋਈ ਆ ਜਾਂਦਾ ਤੇ ਦਿਮਾਗ ਚ ਨਹੀਂ ਆਉਂਦਾ ਵੀ ਕੌਣ ਹੈਗਾ ਆ, ਉਹ ਤੇ ਤੁਹਾਨੂੰ ਚਾਚਾ ਮਾਮਾ ਕਹਿ ਕੇ ਕੋਈ ਸੰਬੋਧਨ ਕਰ ਰਿਹਾ ਹੈਗਾ ਆ, ਪਰ ਤੁਹਾਡੇ ਦਿਮਾਗ ਚ ਨਹੀਂ ਆ ਰਿਹਾ ਵੀ ਇਹ ਕੌਣ ਹੈਗਾ, ਇਹਦਾ ਮੁੰਡਾ ਹੈ, ਕਿੱਥੋਂ ਆਇਆ ਹੈਗਾ, ਤੁਹਾਡੇ ਦਿਮਾਗ ਚ ਨਹੀਂ ਆ ਰਿਹਾ। ਜਦੋਂ ਇਹੋ ਜਿਹੀ ਸਥਿਤੀ ਆ ਜਾਵੇ, ਕਈ ਵਾਰਾਂ ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ ਚੀਮਾ ਸਾਹਿਬ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਇੰਡਡਨੈਸ,
1: ਜੀ
0: ਮੈਮਰੀ ਦੇ ਵਿਚ ਆਮ ਤੌਰ ਤੇ ਅਗਰ ਅਕੋਮੋਡੇਸ਼ਨ ਆਫ ਥਾਟਸ ਹੋ ਜਾਵੇ, ਬਹੁਤ ਸਾਰੀਆਂ ਗੱਲਾਂ ਇਕਦਮ ਸਾਡੇ ਦਿਮਾਗ ਦੇ ਉੱਪਰ ਹਾਵੀ ਹੋ ਜਾਣ, ਤੇ ਸਾਡਾ ਜਿਹੜਾ ਕੋਟਾ ਹੈ ਉਹ ਮੈਂ ਹੁਣੇ ਦੱਸ ਘੱਟਿਆ, ਜਿਹੜੀ ਹੁਣ ਤੱਕ ਦੀ ਰਿਸਰਚ ਆ ਉਹ ਇਹ ਦੱਸਦੀ ਕਿ 3 to 5 ਲਫ਼ਜ਼ ਜਾਂ 3 to 5 ਗੱਲਾਂ ਅਸੀਂ ਇੱਕ ਵਕਤ ਦੇ ਵਿਚ ਯਾਦ ਰੱਖ ਸਕਦੇ ਹਾਂ, ਤੇ ਜੇ ਉਸ ਤੋਂ ਵੱਧ ਜੇ ਕਿਸੇ ਦਾ ਹੋ ਗਿਆ ਤੇ ਉਸ ਤੋਂ ਬਾਅਦ ਪਿਛਲੇ ਪਾਸੇ ਦੀ ਕੋਈ ਗੱਲ ਸਾਨੂੰ ਭੁੱਲ ਜੂਗੀ, ਉਸ ਤੋਂ ਬਾਅਦ ਜੇ ਹੋਰ ਨਵੀਂ ਆ ਗਈ ਪਿਛਲੇ ਪਾਸੇ ਦੀ ਗੱਲ ਅਸੀਂ ਭੁੱਲ ਜਾਵਾਂਗੇ, ਕਿਉਂਕਿ ਸਾਡਾ ਲਿਮਿਟਿਡ ਕੋਟਾ ਹੈ। ਪਰ ਹਾਂ ਇਹ ਮੈਂ ਕਿਹਾ ਇਹ ਸਾਡੀ ਜਿਹੜੀ ਰਿਸਰਚ ਹੈ ਉਹ ਇਹ ਕਹਿੰਦੀ ਹੈ 3 to 5 ਗੱਲਾਂ, ਹੋ ਸਕਦਾ ਕਿਸੇ ਦਾ ਵੱਧ ਵੀ ਹੋਵੇ ਥੋੜਾ ਬਹੁਤ, ਹੋ ਸਕਦਾ ਕਿਸੇ ਦਾ ਥੋੜਾ ਘੱਟ ਵੀ ਹੋਵੇ, ਤੋ ਇਹ ਡਿਪੈਂਡ ਕਰ ਸਕਦਾ ਉਸ ਗੱਲ ਦੇ ਉੱਪਰ। ਪਰ ਇਹ ਗੱਲਾਂ ਅਲਟੀਮੇਟਲੀ ਜੇ ਅਸੀਂ ਨਵੀਆਂ ਹੋਰ ਐਡ ਕਰਦੇ ਹਾਂ ਤੇ ਪੁਰਾਣੀਆਂ ਭੁੱਲਦੀਆਂ ਜਾਂਦੀਆਂ ਨੇ, ਤੇ ਇਸੇ ਵੇਲੇ ਤੇ ਘਰ ਵਾਲੀ ਲੜ ਪੈਂਦੀ। ਤੁਹਾਨੂੰ ਕਿਹਾ ਸੀ ਕਿ ਬਾਜ਼ਾਰੋਂ ਆਉਂਦਾ ਲੱਗੇ ਸਬਜ਼ੀ ਲੈਂਦੇ ਆਇਓ ਜੀ, ਹਾਂਜੀ ਤੇ ਤੁਸੀਂ ਰੋਜ਼ ਚੇਤਾ ਭੁੱਲ ਜਾਂਦਾ ਤੁਹਾਨੂੰ ਸਬਜ਼ੀ ਨੀ ਲਿਆਉਂਦੇ ਤੁਸੀਂ। ਪਰ ਇਹ ਗੱਲ ਯੰਗ ਏਜ ਦੇ ਵਿਚ ਤਾਂ ਹੋ ਗਈ, ਉਹਨੂੰ ਐਬਸੈਂਟ ਮਾਈਂਡਡ ਨਸਕਿਆ ਨਿਆ, ਪਰ ਬਜ਼ੁਰਗ ਏਜ ਓਲਡ ਏਜ ਦੇ ਵਿਚ ਜਾ ਕੇ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ, ਕਿਉਂਕਿ ਉਹਦੀਆਂ ਲਾਇਬਿਲਿਟੀਆਂ ਤੇ ਹੁਣ ਖਤਮ ਨੇ। ਬਾਵਜੂਦ ਇਸ ਦੇ ਵੀ ਉਹ ਬਹੁਤ ਸਾਰੀਆਂ ਰੁਟੀਨ ਦੀਆਂ ਗੱਲਾਂ, ਜੀਵਨ ਦੀਆਂ ਗੱਲਾਂ ਉਹ ਭੁੱਲ ਜਾਂਦੇ ਆ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਜਿਨ੍ਹਾਂ ਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਇੱਥੇ ਆ ਕੇ ਮੈਂ ਇਹ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਦੇ ਘਰਾਂ ਦੇ ਵਿਚ ਬਜ਼ੁਰਗ ਹੈਗੇ ਨੇ 55-60 ਸਾਲ ਤੋਂ ਬਾਅਦ ਦੇ, ਖਾਸ ਤੌਰ ਤੇ ਉਹਨਾਂ ਨੂੰ ਇਹ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹ ਬੜੇ ਖਿੱਚਦੇ ਆ ਆਪਣੇ ਬਜ਼ੁਰਗਾਂ ਤੇ, ਖਿੱਚਦੇ ਆ ਵੀ ਯਾਰ ਮੈਂ ਤੈਨੂੰ ਬਾਪੂ ਇਹ ਕਿਹਾ ਸੀਗਾ, ਚਾਚਾ ਜਾਂ ਮਾਮਾ ਕੁਛ ਵੀ ਤੈਨੂੰ ਵੀ ਇਹ ਗੱਲ ਕਹੀ ਸੀ, ਤੁਸੀਂ ਇਹ ਸਮਝਦੇ ਕਿਉਂ ਨੀ, ਵਾਰ ਵਾਰ ਤੁਹਾਨੂੰ ਇਹ ਗੱਲ ਜਿਤਾਉਣੇ ਆ ਅਸੀਂ, ਤੁਸੀਂ ਆਉਂਦੇ ਹੋ ਕਮਰੇ ਚ ਤੇ ਦਰਵਾਜ਼ਾ ਬੰਦ ਹੀ ਨੀ ਕਰਕੇ ਆਉਂਦੇ, ਜਾਂ ਤੁਸੀਂ ਆਉਂਦੇ ਹੋ ਜਦੋਂ ਤੁਹਾਨੂੰ ਕਿਹਾ ਨਾ ਕਿਚਨ ਚ ਜੁੱਤੀ ਲੈ ਕੇ ਨਹੀਂ ਜਾਣਾ, ਤੁਸੀਂ ਉਵੇਂ ਪੈਰ ਚ ਲੈ ਕੇ ਜੁੱਤੀ, ਮਤਲਬ ਉਹ ਇਹ ਗੱਲ ਨਹੀਂ ਸਮਝ ਸਕਦੇ ਇਸ ਸਥਿਤੀ ਦੇ ਵਿਚ, ਉਹਨਾਂ ਤੇ ਇਰੀਟੇਟ ਹੋਣ ਦੀ ਲੋੜ ਨਹੀਂ ਹੈਗੀ। ਅਲਟੀਮੇਟ ਜਿਵੇਂ ਜਿਵੇਂ ਤੁਸੀਂ ਤੇ ਕਹਿੰਦੇ ਆ, ਹੋ ਸਕਦਾ ਅਸੀਂ ਹੁਣ ਕਹਿਤਾ ਕਿ ਸੁਧਾਰ ਆਜੂਗਾ, ਸੁਧਾਰ ਨਹੀਂ ਆ ਸਕਦਾ ਇਹਨਾਂ ਗੱਲਾਂ ਦੇ ਵਿਚ, ਕਿਉਂਕਿ ਉਹਨਾਂ ਦੇ ਪਿਛਲੇ ਪਾਸੇ ਜਿਹੜਾ ਇਹਨਾਂ ਗੱਲਾਂ ਨੂੰ ਕੰਟਰੋਲ ਕਰਨ ਵਾਲਾ ਹੈਗਾ ਉਹ ਸਮਝ ਕਰ ਲੋ ਵੀ ਇੰਜਨ ਫੇਲ ਹੋ ਰਿਹਾ, ਉਹ ਨਰਵ ਟਿਸ਼ੂ ਜਿਹੜੇ ਨੇ ਉਹ ਪੂਰਾ ਕੰਮ ਨਹੀਂ ਕਰ ਰਹੇ। ਇਸ ਕਰਕੇ ਤੁਹਾਨੂੰ ਜਿਨ੍ਹਾਂ ਦੇ ਘਰਾਂ ਦੇ ਵਿਚ ਵੀ ਵੱਡੇ ਬਜ਼ੁਰਗ ਹੈਗੇ ਨੇ, ਗ੍ਰੈਂਡ ਪੇਰੈਂਟਸ ਦੀ ਉਮਰ ਦੇ ਕਹਿ ਲੋ, ਗ੍ਰੈਂਡ ਪੇਰੈਂਟਸ ਦੀ ਉਮਰ ਤੋਂ ਬਾਅਦ ਤੁਹਾਨੂੰ ਉਹਨਾਂ ਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ, ਉਹਨਾਂ ਦੀਆਂ ਇਸੇ ਤਰ੍ਹਾਂ ਦੀ ਐਬਸੈਂਟ ਮਾਈਂਡਨੈਸ ਜਾਂ ਫਰਗੈਟਫੁਲਨੈਸ ਜਾਂ ਇਸ ਤਰ੍ਹਾਂ ਚੀਜ਼ਾਂ ਡੋਲ ਦੇਣਾ ਜਾਂ ਉਹਨਾਂ ਤੇ ਕੋਈ ਕੱਪੜਿਆਂ ਤੇ ਕੋਈ ਚੀਜ਼ ਪੈ ਜਾਣੀ, ਇਹ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਇਹ ਇਸ ਕਰਕੇ ਹੈਗਾ ਕਿ ਪਿਛਲੇ ਪਾਸੇ ਜੋ ਵੀ ਕੁਛ ਮਟੀਰੀਅਲ ਸੀ ਉਹ ਪੂਰਾ ਕੰਮ ਨਹੀਂ ਕਰ ਰਿਹਾ, ਤੇ ਤੁਹਾਨੂੰ ਉਹਨਾਂ ਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿਚ ਤੁਸਾਂ ਵੀ ਇਸ ਸਟੇਜ ਦੇ ਵਿਚ ਪਹੁੰਚਣਾ ਹੈਗਾ। ਹੁਣ ਅਗਲੀ ਗੱਲ ਇਹ ਆ ਗਈ ਸੀਗੀ ਸਾਡੀ, ਜਦੋਂ ਵੀ ਕਿਸੇ ਬ੍ਰੇਨ ਦੇ ਕਿਸੇ ਸੈੱਲ ਦਾ ਜਾਂ ਕਿਸੇ ਨਰਵ ਦਾ ਕੋਈ ਫੰਕਸ਼ਨ ਲੋਸਟ ਹੁੰਦਾ ਆ, ਚਾਹੇ ਉਹ ਬਲੀਡਿੰਗ ਦੇ ਕਰਕੇ ਹੋਵੇ, ਚਾਹੇ ਉਹ ਟਿਊਮਰ ਦੇ ਕਰਕੇ ਹੋਵੇ, ਚਾਹੇ ਕੁਛ ਵੀ ਹੋਵੇ, ਜਿਸ ਚੀਜ਼ ਨੂੰ ਉਹ ਸਪਲਾਈ ਕਰ ਰਹੀ, ਜਿਵੇਂ ਮੈਂ ਉਂਗਲਾਂ ਦੀ ਗੱਲ ਹੀ ਕਰੀ ਹੈ ਜਾਂ ਜੋੜਾਂ ਦੀ ਗੱਲ ਹੀ ਕਰੀ ਹੈਗੀ ਹੈ, ਉਹਨਾਂ ਥਾਵਾਂ ਤੇ ਆਮ ਤੌਰ ਤੇ ਪੈਰਾਲਾਈਸਿਸ ਹੋ ਜਾਂਦਾ ਹੈ, ਉਹ ਪੈਰਾਲਾਈਸਿਸ ਅਸੀਂ ਨੂੰ ਕਹਿੰਦੇ ਹਾਂ, ਟੈਂਪਰੇਰੀ ਤੌਰ ਤੇ ਕੁਝ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ ਵੀ ਉਹ ਮਹਿਸੂਸ ਨਹੀਂ ਕਰਦਾ। ਖਾਸ ਤੌਰ ਤੇ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ, ਤੇ ਬ੍ਰੇਨ ਦੇ ਵਿਚ ਸਭ ਤੋਂ ਪਹਿਲਾ ਇਫੈਕਟ ਸਾਡੇ ਚਿਹਰੇ ਤੇ ਹੁੰਦਾ, ਚਿਹਰੇ ਨੂੰ ਹੱਥ ਲਾਓ ਪਤਾ ਨਹੀਂ ਲੱਗਦਾ, ਕੋਈ ਸੈਂਸੇਸ਼ਨ ਮਹਿਸੂਸ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਿਹੜੀਆਂ ਸੈਂਸਰੀ ਹੈ ਉਹ ਸਾਰੀਆਂ ਆਪਾਂ ਵਾਰ ਵਾਰ ਦੁਹਰਾ ਚੁੱਕੇ ਹਾਂ, ਨੱਕ ਦੀ ਹੈ, ਜੀਭ ਦੀ ਹੈਗੀ ਹੈ, ਕੰਨਾਂ ਦੀ ਹੈਗੀ ਹੈ, ਇਹ ਸਾਰੇ ਜਿਹੜੇ ਲਾਸ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਤੋਂ ਬਾਅਦ ਪੇਸ਼ੈਂਟ ਜਾਂ ਇਸ ਤਰ੍ਹਾਂ ਦਾ ਹਾਲਾਤ ਯੰਗ ਏਜ ਵਿਚ ਹੋਇਆ, ਬੁਢਾਪੇ ਚ ਨਹੀਂ, ਬੁਢਾਪੇ ਦੀ ਗੱਲ ਹੁਣ ਰਿਕਵਰੀ ਨਹੀਂ, ਮੇਨਟੇਨੈਂਸ ਹੀ ਹੋ ਸਕਦਾ ਉਹਦਾ, ਉਹਨੂੰ ਤੁਸੀਂ ਮੇਨਟੇਨ ਕਰਕੇ ਥੋੜਾ ਬਹੁਤ ਚਲਾ ਸਕਦੇ ਹੋ, ਚਲਾਓਗੇ, ਜੇ ਰੱਬ ਨਾ ਕਰੇ ਤੇ ਉਹ ਡਿਮੈਂਸ਼ੀਆ ਵਿਚ ਕਨਵਰਸ਼ਨ ਹੋਵੇ। ਅਲਜ਼ਾਈਮਰ ਤੇ ਪਾਰਕਿੰਸਨ ਦੀ ਸਟੇਜ ਕਿਸ ਤਰ੍ਹਾਂ ਦੀ ਸਟੇਜ ਆ, ਜਿਹੜੀ ਹੜ ਵਾਂਗ ਅੱਗੇ ਵੱਧ ਰਹੀ ਹੈ, ਇਹਨੇ ਵਧਣਾ ਹੈ, ਇਹਨੂੰ ਕੰਟਰੋਲ ਕਰਨ ਵਾਸਤੇ ਜੇਕਰ ਤੁਹਾਡੇ ਕੋਲ ਉਪਰਾਲੇ ਹਨ ਤੇ ਤੁਸੀਂ ਕਰ ਸਕਦੇ ਹੋ, ਤੇ ਇਹਦੇ ਚ ਖਾਸ ਤੌਰ ਤੇ ਪਰਿਵਾਰ ਦੇ ਸਹਿਯੋਗ ਦੀ ਲੋੜ ਹੈ। ਪਰ ਜਦੋਂ ਇਹ ਡਿਮੈਂਸ਼ੀਆ ਵਾਲੇ ਹਾਲਾਤ ਵਿਚ ਪਹੁੰਚ ਗਿਆ, ਉਸ ਵੇਲੇ ਇਹਦਾ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋਏਗਾ। ਹੁਣ ਜਦੋਂ ਤੁਸੀਂ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਹਾਲਾਤ ਵਿਚ ਡਾਕਟਰ ਕੋਲ ਆਉਂਦੇ ਹੋ, ਤੇ ਉਸ ਵੇਲੇ ਤੁਹਾਡੇ ਸਾਹਮਣੇ ਕੁਝ ਐਸੇ ਨਿਸ਼ਾਨੀਆਂ ਹੋਣਗੇ, ਠੀਕ ਤਾਂ ਹੋ ਗਿਆ, ਆ ਗਿਆ, ਸੱਟ ਲੱਗੀ ਸੀ ਸਿਰ ਚ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ, ਫਿਰ ਵੀ ਇਸ ਤਰ੍ਹਾਂ ਦੇ ਪੇਸ਼ੈਂਟਾਂ ਨੂੰ ਜਿਹੜੀਆਂ ਆਮ ਨਿਸ਼ਾਨੀਆਂ ਸਾਹਮਣੇ ਰਹਿੰਦੀਆਂ ਨੇ ਉਹ ਹਨ ਸਿਰ ਦਰਦ, ਖਾਸ ਤੌਰ ਤੇ ਸਿਰ ਦਰਦ, ਕਿਸੇ ਨੂੰ ਸੱਜੇ ਪਾਸੇ ਦਰਦ ਹੁੰਦਾ, ਕਿਸੇ ਨੂੰ ਖੱਬੇ ਪਾਸੇ ਦਰਦ ਹੁੰਦਾ, ਕਿਸੇ ਨੂੰ ਖੁੱਤੀ ਵਿਚ ਦਰਦ ਹੁੰਦਾ, ਕਿਸੇ ਨੂੰ ਫੋਰਹੈਡ ਮੱਥੇ ਚ ਦਰਦ ਹੁੰਦਾ ਆ, ਰਹਿ ਰਹਿ ਕੇ ਓਕੇਜ਼ਨਲ ਕਦੀ ਕਿਤੇ ਇਹ ਸਿਰ ਦਰਦ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਉਹ ਜਿਹੜਾ ਸਿਸਟਮ ਪਿੱਛੇ ਰਿਪੇਅਰ ਹੋਇਆ ਸੀਗਾ ਉਹ ਪੂਰੀ ਤਰ੍ਹਾਂ ਰਿਕਵਰ ਨਹੀਂ ਹੋਇਆ। ਦੂਸਰੀ ਗੱਲ ਜਿਹੜੀ ਨੌਸੀਆ ਵੋਮਿਟਿੰਗ ਦੀ ਗੱਲ ਮੈਂ ਕਹੀ ਸੀ, ਜੀ ਕੱਚਾ ਹੁੰਦਾ ਸੀਗਾ, ਉਹ ਰੈਚਿੰਗ ਤੱਕ ਪਹੁੰਚ ਗਿਆ ਸੀਗਾ, ਨਿਕਲਣਾ ਕੁਝ ਵੀ ਨਹੀਂ ਸੀ, ਉਲਟੀਆਂ ਆਉਂਦੀਆਂ ਸੀ। ਦੇਖੋ ਹੁਣ ਕੀ ਆ, ਹੁਣ ਉਹ ਇਸ ਸਟੇਜ ਦੇ ਵਿੱਚ ਆ ਗਿਆ ਆ ਕਿ ਸਵੇਰੇ ਸ਼ਾਮ ਉਲਟੀ ਆਉਂਦੀ ਹੀ ਆਉਂਦੀ ਆ ਉਸ ਬੰਦੇ ਨੂੰ, ਖਾਣ ਤੋਂ ਬਾਅਦ ਆ ਜਾਵੇ, ਪੀਣ ਤੋਂ ਬਾਅਦ ਆ ਜਾਵੇ, ਕਿਸੇ ਵੀ ਤਰ੍ਹਾਂ ਇਹ ਉਲਟੀ ਆਉਂਦੀ ਹੀ ਆਉਂਦੀ ਹੈ, ਕਿਉਂਕਿ ਸਟੋਮਿਕ ਨੂੰ ਕੰਟਰੋਲ ਕਰਦੀ ਹੈ, ਉਹਨਾਂ ਦਾ ਕੰਟਰੋਲ ਜਿਹੜਾ ਆ ਉਹ ਪੂਰੀ ਤਰ੍ਹਾਂ ਹਾਲੇ ਪਾਵਰ ਵਿੱਚ ਨਹੀਂ ਆਇਆ, ਨਹੀਂ ਰਿਕਵਰ ਹੋਇਆ, ਜਿਸ ਕਰਕੇ ਜਿਨ੍ਹਾਂ ਨੂੰ ਸਿਰ ਚ ਸੱਟ ਚੋਟ ਲੱਗ ਗਈ ਹੈ, ਸਿਰ ਚ ਬਲੱਡ ਪ੍ਰੈਸ਼ਰ ਸੀਗਾ ਬਹੁਤ ਜ਼ਿਆਦਾ, ਅੰਦਰ ਕੋਈ ਸਰਕਲ ਆਫ ਵਿਲਜ਼ ਦੇ ਵਿੱਚ ਵੇਨ ਫਟ ਗਈ, ਆਰਟਰੀ ਫਟ ਗਈ, ਔਰ ਉਹਦੇ ਕਰਕੇ ਇਹ ਐਸਾ ਕੁਝ ਹੋਣਾ ਸ਼ੁਰੂ ਹੋ ਗਿਆ, ਤੇ ਉਸ ਹਾਲਾਤ ਵਿੱਚ ਰਿਕਵਰੀ ਤੋਂ ਬਾਅਦ ਵੀ ਵਾਲੇ ਇਹ ਸਿਮਟਮ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹਾਂ, ਵੀ ਸਿਰ ਦਰਦ ਆਮ ਰਹਿਣਾ, ਉਲਟੀ ਜੀ ਕੱਚਾ ਹੋਣਾ, ਇਹ ਸਵੇਰੇ ਸ਼ਾਮ ਵਾਲੀ ਕੰਡੀਸ਼ਨ ਆਮ ਰਹਿਣੀ, ਥਕਾਵਟ, ਹੁਣ ਤੰਦਰੁਸਤ ਹੋ ਗਿਆ ਸਾਰਾ ਕੁਝ ਠੀਕ ਹੈ, ਖਾਂਦਾ ਪੀਂਦਾ ਆ, ਲੇਕਿਨ ਬਾਵਜੂਦ ਇਸ ਦੇ ਵੀ ਜਿਹੜੀ ਥਕਾਵਟ, ਜਿਹੜੀ ਅੱਗੇ ਸਾਰੇ ਉਹ ਕੰਮ ਕਰਦਾ ਸੀ ਤੇ ਨਾਰਮਲ ਸੀਗਾ, ਹੁਣ ਯੰਗ ਏਜ ਹੁੰਦਿਆਂ ਹੋਇਆ ਵੀ, ਕਿਉਂਕਿ ਸੱਟ ਲੱਗੀ ਹੈ, ਯੰਗ ਏਜ ਹੁੰਦਿਆਂ ਹੋਇਆ ਵੀ ਉਹਦੇ ਵਿੱਚ ਫਟੀਕ, ਥਕਾਵਟ, ਛੋਟੀ ਛੋਟੀ ਗੱਲ ਬਸ ਥੱਕ ਜਾਣਾ, ਇਹ ਆਮ ਨਿਸ਼ਾਨੀਆਂ ਮਿਲਦੀਆਂ ਨੇ। ਡਰੋਜ਼ੀਨੈਸ, ਕਈ ਵਾਰਾਂ ਇੱਕ ਗੱਲ ਤੁਸੀਂ ਵਾਰ ਵਾਰ ਕਿਸੇ ਯੰਗ ਬੰਦੇ ਨੂੰ ਵੀ ਕਹਿੰਦੇ ਹੋ ਤੇ ਉਹ ਭੁੱਲ ਜਾਂਦਾ ਆ, ਔਰ ਜੇ ਉਹਦੀ ਹਿਸਟਰੀ ਪਿੱਛੇ ਇਸ ਤਰ੍ਹਾਂ ਦੀ ਕੋਈ ਸੱਟ ਚੋਟ ਵਾਲੀ ਕਹਾਣੀ ਹੈਗੀ ਹੈ ਤੇ ਇਹ ਉਸੇ ਗੱਲ ਦੀ ਹੀ ਨਿਸ਼ਾਨੀ ਹੈਗੀ ਆ, ਇਹ ਇਸ ਕਰਕੇ ਹੋ ਰਿਹਾ ਕਿ ਹਜੇ ਉਹ ਸੈੱਲ, ਹਜੇ ਉਹ ਨਰਵ ਤੰਤੂ ਪੂਰੀ ਤਰ੍ਹਾਂ ਰਿਪੇਅਰ ਨਹੀਂ ਹੋਏ ਤੇ ਕਿਤੇ ਕਿਤੇ ਧੌਲਾ ਪੈਣਾ ਸ਼ੁਰੂ ਹੋ ਜਾਂਦਾ, ਜਿਵੇਂ ਕਿਤੇ ਕਿਤੇ ਬਲੈਕਨੈਸ ਹੋ ਜਾਂਦੀ ਹੈ, ਕਿਸੇ ਥਾਂ ਦੀ ਬਲੈਕਨੈਸ ਹੋ ਗਈ, ਪਤਾ ਨਹੀਂ ਲੱਗਿਆ ਕਿਧਰ ਨੂੰ ਜਾਣਾ ਸੀਗਾ, ਕਿਹੜੀ ਗਲੀ ਚ ਜਾਣਾ ਸੀਗਾ, ਹਾਲਾਂਕਿ ਉਸੇ ਗਲੀ ਚ ਕੁਝ ਲੰਘਦਾ ਹੁੰਦਾ, ਸਾਹਮਣੇ ਆਇਆ ਬੰਦਾ ਆਵਾਜ਼ ਮਾਰ ਕੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੋਲ ਰਿਹਾ ਹੈਗਾ, ਪਰ ਤੁਹਾਡੀ ਸਮਝ ਵਿੱਚ ਨਹੀਂ ਆਉਂਦਾ ਵੀ ਬੰਦਾ ਕਿਹੜਾ ਯਾਰ, ਮੇਰੇ ਨਾਲ ਕੀ ਇਹਦਾ ਰਿਲੇਸ਼ਨ ਕੀ ਹੈ ਮੇਰੇ ਨਾਲ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਵੀ ਯਾਰ, ਅੱਗੇ ਤਾਂ ਬਹੁਤ ਚੰਗਾ ਭਲਾ ਬੋਲਦਾ ਸੀ, ਸਟੈਮਰਿੰਗ ਦਾ ਲਫ਼ਜ਼ ਤੁਸੀਂ ਸੁਣਿਆ ਹੋਣਾ, ਥਥਲਾ ਕੇ ਬੋਲਣਾ, ਹਕਲਾਉਣਾ, ਸਟੈਮਰਿੰਗ ਆਮ ਤੌਰ ਤੇ ਇਸ ਤਰ੍ਹਾਂ ਦੇ ਪੇਸ਼ੈਂਟਾਂ ਵਿੱਚ ਇੱਕ ਨਾਰਮਲ ਗੱਲ ਬਣ ਜਾਂਦੀ, ਪਹਿਲਾਂ ਤਾਂ ਠੀਕ ਠਾਕ ਸੀ, ਜਦੋਂ ਦਾ ਬਿਮਾਰ ਹੋਇਆ ਜਦੋਂ ਠੀਕ ਹੋ ਕੇ ਆ ਗਿਆ, ਬਾਵਜੂਦ ਇਸ ਦੇ ਵੀ ਹੁਣ ਥਥਲਾਉਂਦਾ ਬਹੁਤ ਹੈ, ਜਿਵੇਂ ਕਿਸੇ ਨੂੰ ਚੀਜ਼ੇ ਕੀ ਜਾਂ ਕੁਝ ਐਸਾ ਕੁਝ ਹੁੰਦਾ ਆ, ਉਸ ਕਰਕੇ ਵੀ ਐਸਾ ਹੋ ਸਕਦਾ ਆ, ਪਰ ਇਹ ਅਗਰ ਪਿਛਲੀ ਹਿਸਟਰੀ ਇਹ ਦੱਸਦੀ ਹੈ ਕਿ ਇਹ ਬੰਦੇ ਨੂੰ ਸਿਰ ਚ ਸੱਟ ਲੱਗੀ ਸੀ ਜਾਂ ਇਸ ਬੰਦੇ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਸੀ ਤੇ ਉਸ ਤੋਂ ਬਾਅਦ ਸਡਨ ਇਕਦਮ ਬੇਹੋਸ਼ ਹੋ ਗਿਆ, ਤੁਸੀਂ ਹਾਸਪਿਟਲ ਲੈ ਗਏ ਔਰ ਉਥੋਂ ਹੁਣ ਰਿਕਵਰ ਹੋ ਗਏ ਤੇ ਇਹ ਆ ਗਿਆ ਹੈਗਾ ਆ, ਲੇਕਿਨ ਹੁਣ ਲਫ਼ਜ਼ ਸਾਫ ਨਹੀਂ ਬੋਲਦਾ, ਬੋਲੀ ਇਹਦੀ ਸਾਫ ਨਹੀਂ ਹੈਗੀ। ਹੁਣ ਬੱਚਿਆਂ ਦੀ ਗੱਲ ਤੁਸੀਂ ਕਰਦੇ ਹੋ ਤੇ ਬੱਚਿਆਂ ਦੇ ਵਿੱਚ ਤੇ ਅਸੀਂ ਉਹਨੂੰ ਅਸੀਂ ਕਹਿੰਦੇ ਹਾਂ ਸਬ ਲਿੰਗੁਅਲ ਲਾਈਗੇਚਰ, ਅਜੀਬ ਤਾਂ ਚੁੱਕੋ ਨਾ ਤੁਸੀਂ ਆਪਣੇ ਮੂੰਹ ਖੋਲ ਕੇ ਤੇ ਉਹਦੇ ਹੇਠਾਂ ਇੱਕ ਤੰਦੀ ਤੁਹਾਨੂੰ ਦਿਖਾਈ ਦਿੰਦੀ ਹੈ, ਅਗਰ ਜਿਆਦਾ ਸਟ੍ਰੈਚ ਹੋਵੇ, ਮੈਂ ਬਹੁਤ ਸਾਰੇ ਬੱਚਿਆਂ ਦੀ ਕੱਟੀ ਹੈ ਔਰ ਵੇਖਿਆ ਮੈਂ ਕਿ ਅੱਜ ਮੈਂ ਕੱਟੀ ਤੇ ਤੀਸਰੇ ਦਿਨ ਆਇਆ ਫਸਟ ਕਲਾਸ ਸਾਰਾ ਕੁਝ ਹੋ ਗਿਆ ਔਰ ਨਾਰਮਲ ਸਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਲਫ਼ਜ਼ ਨਹੀਂ ਬੋਲ ਸਕਦੇ ਤਾਂ ਵੀ ਉਹ ਸਹੀ ਬੋਲਣੇ ਸ਼ੁਰੂ ਕਰ ਦਿੰਦੇ ਨੇ। ਕੁਛ ਹੁੰਦਾ ਫਲੈਬੀ ਟੰਗ ਦੇ ਕਰਕੇ ਹੁੰਦਾ ਹੈਗਾ, ਉਹਦੇ ਪਿੱਛੇ ਹੋਰ ਕਹਾਣੀਆਂ ਹੁੰਦੀਆਂ ਨੇ, ਇਹ ਲੰਬੀ ਸਾਰੀ ਗੱਲ ਹੈਗੀ ਹੈ, ਫਿਰ ਕਦੇ ਇਸ ਨੂੰ ਕਰ ਲਾਂਗੇ, ਪਰ ਹਾਂ ਬੱਚਿਆਂ ਦੇ ਸਬੰਧ ਵਿੱਚ ਬਹੁਤ ਸਾਰੇ ਬੱਚਿਆਂ ਦੇ ਵਿੱਚ ਇਹ ਸਬ ਲਿੰਗੁਅਲ ਲੈਗੇਚਰ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ, ਪਰ ਆਪਾਂ ਤੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਸਿਰ ਤੇ ਸੱਟ ਲੱਗੀ ਹੈ ਜਾਂ ਜਿਨ੍ਹਾਂ ਨੂੰ ਕੁਝ ਐਸਾ ਹੋਇਆ ਹੈ, ਉਸ ਹਾਲਾਤ ਦੇ ਵਿੱਚ ਇਹ ਜਿਹੜੀ ਸਪੀਚ ਆ ਉਹਨਾਂ ਦੀ ਸਦਲਾਉਣ ਵਰਗੀ ਜਾਂ ਹਕਲਾਉਣ ਵਰਗੀ ਹੋਏਗੀ ਜਿਹਨੂੰ ਤੁਸੀਂ ਆਮ ਤੌਰ ਤੇ ਸਮਝ ਨਹੀਂ ਸਕਦੇ। ਤੇ ਮੋਟੀਆਂ ਮੋਟੀਆਂ ਗੱਲਾਂ ਡਿਪਰੈਸ਼ਨ, ਐਂਗਜ਼ਾਇਟੀ, ਉਸ ਬੰਦੇ ਦੇ ਮੂਡ ਸਵਿੰਗਸ, ਕਦੀ ਖੁਸ਼ ਹੈ ਤੇ ਖੁਸ਼ ਹੈ, ਗੁੱਸੇ ਹੋ ਗਿਆ ਤੇ ਐਵੇਂ ਨਿੱਕੀ ਜਿਹੀ ਗੱਲ ਤੇ ਗੁੱਸੇ ਹੋ ਗਿਆ। ਆਮ ਤੌਰ ਤੇ ਨੀਂਦਰਾ, ਨੀਂਦ ਸਹੀ ਨਹੀਂ ਆਉਂਦੀ, ਰਾਤਾਂ ਨੂੰ ਉੱਠ ਉੱਠ ਕੇ ਤੁਰੇ ਫਿਰਦੇ ਨੇ, ਕਾਰਨ ਵੀ ਨਹੀਂ ਲੱਭਦਾ। ਉਹਨਾਂ ਪੁੱਛਿਆ ਵੀ ਗੱਲ ਕੀ ਹੈ, ਕੋਈ ਸੋਚ ਰਹੇ ਹੈ ਵੀ ਦਿਮਾਗ ਚ ਪ੍ਰੈਸ਼ਰ ਹੈ ਕਿਸੇ ਗੱਲ ਦਾ? ਨਾ, ਇਹ ਵੀ ਆਮ ਤੌਰ ਤੇ ਸਾਨੂੰ ਹੁੰਦਾ ਨਾ ਵੀ ਕੋਈ ਬਹੁਤ ਜ਼ਿਆਦਾ ਗੱਲ ਘਟਨਾ ਵਾਪਰ ਗਈ ਹੈ ਤੇ ਅਸੀਂ ਉਹ ਸੋਚਦੇ ਹਾਂ, ਨੀਂਦ ਨਹੀਂ ਆ ਰਹੀ, ਫਿਰ ਉਸੇ ਨੂੰ ਸੋਚੀ ਜਾ ਰਹੇ, ਇੰਡਲ ਜਾਂ ਉਹਦੇ ਵਿੱਚ, ਉਹੀ ਗੱਲ ਨੂੰ ਕਰੀ ਜਾ ਰਹੇ ਹਾਂ, ਇਹਦੇ ਕਰਕੇ ਨੀਂਦ ਨੀ ਆ ਰਹੀ ਸਾਡੇ ਰੀਜ਼ਨ ਹੈ ਇਹ ਰੀਜ਼ਨ ਹੈ ਸਾਡੇ ਪਿੱਛੇ ਇਸ ਗੱਲ ਦਾ ਕਿ ਕਿਸੇ ਚੀਜ਼ ਨੇ ਸਾਡੇ ਬ੍ਰੇਨ ਨੂੰ ਓਵਰ ਪਾਵਰ ਕੀਤਾ ਹੋਇਆ ਤੇ ਉਹੀ ਗੱਲ ਵਾਰ ਵਾਰ ਸਾਡੇ ਰਿਪੀਟ ਜਿਵੇਂ ਰਿਕਾਰਡ ਚੱਲ ਰਿਹਾ ਸੂਈ ਅਟਕ ਗਈ ਆ ਸੂਈ ਅਟਕ ਗਈ ਹੈ ਤੇ ਉਹੀ ਵਾਰ ਵਾਰ ਉਹ ਬੋਲੀ ਜਾ ਰਹੀ ਹੈਗੀ ਆ ਪਰ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਵਿਚ ਬੰਦਾ ਹੁੰਦਾ ਆ ਫਿਰ ਉਹਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਮੈਂ ਕਾਹਦੇ ਕਰਕੇ ਮੇਰੇ ਦਿਮਾਗ ਚ ਕੀ ਚੱਲ ਰਿਹਾ ਖਿਆਲ ਕੁਛ ਵੀ ਨਹੀਂ ਚੱਲ ਰਿਹਾ ਦਿਮਾਗ ਦੇ ਵਿਚ ਪੁੱਛੋ ਉਸ ਨੂੰ ਖਿਆਲ ਕੁਛ ਵੀ ਨਹੀਂ ਚੱਲ ਰਿਹਾ ਪਰ ਨੀਂਦ ਨਹੀਂ ਆ ਰਹੀ ਉੱਠ ਕੇ ਤੁਰਿਆ ਫਿਰ ਰਿਹਾ ਸਰਦੀਆਂ ਵੀ ਹੋਣ ਗਰਮੀਆਂ ਵੀ ਹੋਣ ਉਸੇ ਤਰ੍ਹਾਂ ਉੱਠ ਕੇ ਤੁਰਿਆ ਫਿਰ ਰਿਹਾ ਹੈਗਾ ਮੂਡ ਦੇ ਵਿਚ ਚੇਂਜਸ ਜਿਹੜੀਆਂ ਆਣੀਆਂ ਅੱਛਾ ਇਸ ਤੋਂ ਬਾਅਦ ਜਿਹੜੀਆਂ ਗੱਲਾਂ ਉਹ ਬੜੇ ਆਮ ਨਾਰਮਲ ਹਾਲਾਤ ਵਿਚ ਕਰ ਲੈਂਦਾ ਸੀਗਾ ਉਹ ਹੁਣ ਉਹਦੇ ਤੋਂ ਨਹੀਂ ਹੁੰਦੀਆਂ ਇਹਨੂੰ ਅਸੀਂ ਕਹਿੰਦੇ ਹਾਂ ਲਰਨਿੰਗ ਇਨ ਏਬਿਲਿਟੀ ਰੀਜ਼ਨਿੰਗ ਇਨ ਏਬਿਲਿਟੀ ਤੁਸੀਂ ਕੋਈ ਗੱਲ ਕਹੀ ਹੈ ਉਹਦਾ ਕੋਈ ਜਵਾਬ ਦੇਗਾ ਨਾ ਉਹ ਜਵਾਬ ਨਹੀਂ ਦਿੰਦਾ ਪੰਜਾਬੀ ਚ ਕਹਿੰਦੇ ਡੁੰਨ ਵੱਟਾ ਹੋ ਗਿਆ ਯਾਰ ਤੈਨੂੰ ਪੁੱਛੀ ਜਾ ਰਹੇ ਗੱਲ ਦਾ ਤੂੰ ਦੱਸ ਨੀ ਜਾ ਹਾਂਜੀ ਸੋ ਇਸ ਵਾਰ ਜਿਹੜੀ ਰੀਜ਼ਨਿੰਗ ਹੈ ਉਸ ਰੀਜ਼ਨਿੰਗ ਦੀ ਇਨ ਏਬਿਲਿਟੀ ਆਮ ਬੰਦਿਆਂ ਦੇ ਹੋ ਜਾਂਦੀ ਹੈ ਸੱਟ ਚੋਟ ਲੱਗਣ ਤੋਂ ਬਾਅਦ ਜਾਂ ਖਾਸ ਤੌਰ ਤੇ ਮੈਂ ਵਾਰ ਵਾਰ ਇਹ ਕਹਿ ਰਿਹਾ ਹਾਂ ਜਿਨ੍ਹਾਂ ਨੂੰ ਹਾਈਪਰ ਟੈਂਸ਼ਨ ਰਹਿੰਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਕਾਰਨ ਉਹਦਾ ਹਾਰਟ ਹੋ ਸਕਦਾ ਕਾਰਨ ਉਹਦਾ ਸੀਵੀਐਸ ਬਲੱਡ ਸਰਕੂਲੇਸ਼ਨ ਬਲੱਡ ਦਾ ਹੋ ਸਕਦਾ ਕਾਰਨ ਉਹਦਾ ਡਾਇਬਟੀ ਹੋ ਸਕਦਾ ਹੈਗਾ ਔਰ ਕਿਸੇ ਵੀ ਤਰ੍ਹਾਂ ਦੇ ਕਾਰਨ ਹੋਣ ਬਲੱਡ ਪ੍ਰੈਸ਼ਰ ਦੇ ਔਰ ਉਹਦੇ ਕਰਕੇ ਅਗਰ ਸਰਕਲ ਆਫ ਵਿਲਸ ਦੇ ਵਿਚ ਬਲੀਡਿੰਗ ਹੋ ਗਈ ਹੈ ਤਾਂ ਉਸ ਹਾਲਾਤ ਵਿਚ ਅੱਗੇ ਆਉਣ ਵਾਲੀਆਂ ਕੰਡੀਸ਼ਨਾਂ ਦੇ ਵਿਚ ਇਹ ਆ ਕਿ ਲਰਨਿੰਗ ਏਬਿਲਿਟੀ ਰੀਜ਼ਨਿੰਗ ਇਨਏਬਿਲਿਟੀ ਜਜਮੈਂਟ ਨਹੀਂ ਕਰ ਸਕਣੀ ਜਜਮੈਂਟ ਨਹੀਂ ਕਰ ਸਕਦੇ ਕਿਸੇ ਚੀਜ਼ ਦਾ ਵੀ ਆਹ ਕਿੰਨਾ ਹੋਏਗਾ ਆਹ ਕਿੰਨੇ ਮੀਲ ਹੋਏਗਾ ਦਿੱਲੀ ਤੇ ਆਹ ਖੜੀ ਹੈ ਤੇ ਜੇ ਇਹ ਦੱਸਣਾ ਹੋਵੇ ਅੰਦਰ ਬਾਜ਼ਾਰ ਕਿਸੇ ਦੁਕਾਨ ਦਾ ਨਾ ਲੈਣ ਯਾਰ ਤੋਂ ਬਹੁਤ ਦੂਰ ਹੈ ਜੀ ਜਜਮੈਂਟ ਡਾਇਮੈਂਸ਼ਨਸ ਦੀ ਜਜਮੈਂਟ ਮਈਅਰਮੈਂਟਸ ਦੀ ਇਹ ਸਾਰੀ ਜਿਹੜੀ ਲਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਨਾਰਮਲ ਗੱਲਾਂ ਹਨ ਇਹ ਮੈਂ ਇਸ ਕਰਕੇ ਦੱਸਣੀਆਂ ਸ਼ੁਰੂ ਕਰ ਰਿਹਾ ਇਹਨੂੰ ਆਪਾਂ ਰਿਪੀਟ ਕਰ ਰਹੇ ਹਾਂ ਬੇਸਿਕਲੀ ਇਹ ਪ੍ਰੋਗਰਾਮ ਤੇ ਹੋ ਚੁੱਕਿਆ ਆ ਪਰ ਮੈਂ ਰਿਪੀਟ ਇਸ ਕਰਕੇ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਇਹ ਯਾਦ ਰਹੇ ਵੀ ਇਹੋ ਜਿਹੀਆਂ ਗੱਲਾਂ ਆਮ ਸਾਡੇ ਇਸ ਤਰ੍ਹਾਂ ਦੇ ਆਦਮੀਆਂ ਵਿਚ ਹੋ ਜਾਂਦੀਆਂ ਨੇ ਬਜ਼ੁਰਗਾਂ ਵਿਚ ਹੋ ਜਾਣੀਆਂ ਉਹਦਾ ਮੈਂ ਤੁਹਾਨੂੰ ਅਲੱਗ ਕਾਰਨ ਦੱਸ ਦਿੱਤਾ ਹੈਗਾ ਪਰ ਯੰਗ ਬੰਦਿਆਂ ਦੇ ਵਿਚ ਹੋ ਜਾਣੀਆਂ ਉਹਦੇ ਪਿੱਛੇ ਇਹ ਕਾਰਨ ਜਿਹੜੇ ਨੇ ਸਡਨ ਕਿਸੇ ਟਿਊਮਰ ਹੋ ਜਾਂਦਾ ਸਮੇਂ ਤੇ ਬਲੀਡਿੰਗ ਹੋ ਜਾਂਦਾ ਸਮਰ ਸਡਨ ਕਿਸੇ ਸੀਐਸਐਫ ਕਾਰਡ ਸੈਰੇਬ੍ਰੋਸਪਾਈਨਲ ਫਲੂਇਡ ਦਾ ਕਿਸੇ ਥਾਂ ਤੇ ਵਹਿ ਜਾਣਾ ਇਹਦੇ ਕਰਕੇ ਵੀ ਐਸਾ ਹੋ ਸਕਦਾ ਹੈ ਔਰ ਕਈ ਵਾਰਾਂ ਮੈਂ ਇੱਕ ਲਫ਼ਜ਼ ਅੱਗੇ ਵੀ ਕਈ ਕਿਉਂਕਿ ਹੁਣ ਇੰਨੇ ਸਾਲ ਹੋ ਗਏ ਨੇ ਬੋਲਦਾ ਹਰੇਕ ਲਫ਼ਜ਼ ਕਿਤੇ ਨਾ ਕਿਤੇ ਤੇ ਬੋਲਿਆ ਹੋਇਆ ਮੈਡੀਕਲ ਟਰਮ ਦੇ ਵਿਚ ਇੱਕ ਲਫ਼ਜ਼ ਹੈ ਇੰਬੋਲਿਜ਼ਮ ਇੰਬੋਲਿਜ਼ਮ ਮੈਂ ਤੁਹਾਨੂੰ ਜੇ ਐਕਸਪਲੇਨ ਕਰਕੇ ਦੱਸਾਂ ਤੁਸੀਂ ਬਰਸਾਤਾਂ ਦੇ ਵਿਚ ਵੇਖਿਆ ਹੋਣਾ ਆ ਵੀ ਕੁਛ ਇੱਕ ਜੜੀਆਂ ਬੂਟੀਆਂ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਐਸੀਆਂ ਆਉਂਦੀਆਂ ਨੇ ਜਿਹੜੀਆਂ ਉੱਥੇ ਉੱਗਦੀਆਂ ਨਹੀਂ ਪਹਾੜਾਂ ਦੇ ਵਿਚ ਹੁੰਦੀਆਂ ਨੇ ਤੇ ਪਹਾੜਾਂ ਤੋਂ ਵਹਿ ਕੇ ਮੀਂਹ ਦੇ ਨਾਲ ਉਹ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਆ ਜਾਂਦੀਆਂ ਨੇ ਤੇ ਫਿਰ ਇੱਥੇ ਉਹ ਉੱਗਦੀਆਂ ਨੇ ਅਲਟੀਮੇਟ ਇੱਥੇ ਉਹਨਾਂ ਦਾ ਉਹ ਮਾਹੌਲ ਨਹੀਂ ਹੁੰਦਾ ਤੇ ਉਹ ਕਈ ਵਾਰ ਸੁੱਕ ਵੀ ਜਾਂਦੀਆਂ ਨੇ ਫਿਰ ਅਗਲੇ ਸਾਲ ਬਰਸਾਤ ਹੁੰਦੀ ਉਹ ਫਿਰ ਉਹ ਆ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਕਿਸੇ ਹੋਰ ਥਾਂ ਤੋਂ ਕਿਸੇ ਸਰੀਰ ਦੇ ਕਿਸੇ ਵੀ ਅੰਗ ਤੋਂ ਕੋਈ ਐਸਾ ਪਾਰਟੀਕਲ ਬਲੱਡ ਦੇ ਵਿਚ ਕਿਉਂਕਿ ਅਸੀਂ ਕਹਿ ਰਹੇ ਕਿ ਬਲੱਡ ਵਾਪਸ ਲੈ ਕੇ ਜਾ ਰਿਹਾ ਹੈ ਬੇਸ਼ੱਕ ਕੁਦਰਤ ਨੇ ਇੱਕ ਨਿਯਮ ਬਣਾਇਆ ਹੋਇਆ ਕਿ ਲਿੰਫ ਦਾ ਸਕੈਨਰ ਹੀ ਵੱਖਰਾ ਉਹਨੇ ਬਣਾ ਦਿੱਤਾ ਕਿ ਜਿਹੜਾ ਕੁਝ ਸੰਘਣਾ ਹੋਵੇ ਉਹ ਇਧਰਲੇ ਪਾਸੇ ਆ ਜਾਵੇ ਤੇ ਬਲੱਡ ਸਰਕੂਲੇਸ਼ਨ ਦੇ ਵਿਚ ਹੀ ਰਹਿ ਜਾਵੇ ਪਰ ਲਿੰਫ ਵੀ ਤਾਂ ਚੱਲਦਾ ਹੈ ਨਾ ਲਿੰਫ ਨੇ ਵੀ ਤਾਂ ਹਰੇਕ ਥਾਂ ਤੇ ਜਾਣਾ ਜਿੱਥੇ ਆਰਟਰੀ ਨੇ ਜਾਣਾ ਉੱਥੇ ਵੇਨ ਨੇ ਜਾਣਾ ਜਿੱਥੇ ਵੇਨ ਨੇ ਜਾਣਾ ਉੱਥੇ ਲਿੰਫ ਨੇ ਜਾਣਾ ਉਹ ਹਰ ਥਾਂ ਤੇ ਉਸਨੇ ਔਰ ਉਸ ਨੇ ਉਹਨਾਂ ਥਾਵਾਂ ਤੇ ਨਰਵਸ ਸਿਸਟਮ ਨੇ ਜਾਣਾ ਹੈਗਾ ਸੋ ਇਹ ਇੱਕ ਕੰਬੀਨੇਸ਼ਨ ਹੈ ਜਿਹੜਾ ਨਾਲ ਨਾਲ ਚੱਲਦਾ ਹੈਗਾ ਔਰ ਕਈ ਵੇਰਾਂ ਲੱਤ ਤੇ ਸੱਟ ਲੱਗੀ ਸੀਗੀ ਹੁਣ ਲੱਤ ਤੇ ਸੱਟ ਲੱਗੀ ਤਾਂ ਯਾਦਾਸ਼ਤ ਨਾਲ ਕੀ ਸੰਬੰਧ ਹੈ ਤੁਸੀਂ ਸੋਚ ਸਕਦੇ ਹੋ ਲੱਤ ਤੇ ਸੱਟ ਲੱਗੀ ਸੀ ਤੇ ਸੁਭਾਅ ਦੇ ਚੇਂਜ ਹੋਣ ਦਾ ਕੀ ਮਤਲਬ ਹੈ ਭਾਈ ਪਰ ਹੈ ਇਹ ਜਿਹੜਾ ਇੰਬੋਲਿਜ਼ਮ ਦਾ ਲਫ਼ਜ਼ ਆ ਇਹ ਕਿਸੇ ਥਾਂ ਤੋਂ ਕੋਈ ਕਲੋਟ ਕੋਈ ਸਪਾਟ ਕੋਈ ਆਰਟੀਕਲ ਕੋਈ ਪਾਰਟੀਕਲ ਛੋਟਾ ਮੋਟਾ ਵੀ ਛੋਟਾ ਮੋਟਾ ਇਸੇ ਕਰਕੇ ਕਹਿਣਾ ਪੈਗਾ ਤੇ ਬਲੱਡ ਵਿਚ ਸਰਕੂਲੇਟ ਦਾ ਓਨਾ ਕੀ ਕਰ ਸਕਦਾ ਨਾ ਜਿੰਨਾ ਇੱਕ ਬਲੱਡ ਦਾ ਡਾਇਮੀਟਰ ਹੈਗਾ ਸਾਡੇ ਬਲੱਡ ਵੈਸਲ ਦਾ ਉਹਦੇ ਵਿਚ ਸਰਕੂਲੇਟ ਕਰਦਾ ਹੋਇਆ ਅਲਟੀਮੇਟ ਉਹ ਬ੍ਰੇਨ ਤੱਕ ਪਹੁੰਚ ਗਿਆ ਸਰਕਲ ਆਫ ਵਿਲਸ ਮੈਂ ਯਾਦ ਕਰਾ ਰਿਹਾ ਕਿ ਲੈਫਟ ਵੈਂਟ੍ਰੀਕਲ ਦੇ ਵਿਚੋਂ ਜਦੋਂ ਏਓਰਟਾ ਨਿਕਲਦੀ ਹੈ ਔਰ ਉਸ ਬਾਅਦ ਉੱਪਰ ਜਾ ਕੇ ਸਾਡੀ ਧੌਣ ਦੇ ਸਾਹਮਣੇ ਜਿਹੜਾ ਮੈਨੂੰ ਵੈਰੀਅਮ ਸਟਰਨ ਆਈ ਹੈ ਇਹਦੇ ਪਿਛਲੇ ਪਾਸੇ ਉਹ ਫਿਰ ਹੇਠਾਂ ਨੂੰ ਜਾਂਦੀ ਹੈ ਪਰ ਹੇਠਾਂ ਜਾਣ ਤੋਂ ਪਹਿਲਾਂ ਉਹਦੇ ਇਸ ਆਰਚ ਬਣਨ ਦੇ ਵਿਚ ਦੋ ਹਿੱਸੇ ਹੋ ਕੇ ਦੋ ਨਾੜੀਆਂ ਬ੍ਰੇਨ ਨੂੰ ਉੱਪਰ ਵਾਲੇ ਪਾਸੇ ਜਾਂਦੀਆਂ ਨੇ ਜਿਹਨੂੰ ਅਸੀਂ ਕੈਰੋਟਿਡ ਆਰਟਰੀਜ ਕਹਿੰਦੇ ਹਾਂ ਤੇ ਇਹ ਮੈਂ ਦੱਸ ਚੁੱਕਿਆ ਤੁਹਾਨੂੰ ਕਿ ਹਰੇਕ ਆਰਟਰੀ ਦੇ ਨਾਲ ਇੱਕ ਇੱਕ ਵੇਨ ਜਾ ਰਹੀ ਹੈ ਔਰ ਇਸੇ ਤਰ੍ਹਾਂ ਹੀ ਇਹ ਲਿੰਫ ਜਾ ਰਿਹਾ ਹੈ ਨਰਵਸ ਸਿਸਟਮ ਜਾ ਰਿਹਾ ਸਾਰਿਆਂ ਦੇ ਨਾਲ ਨਾਲ ਜਾ ਰਿਹਾ ਅਲਟੀਮੇਟ ਉਹ ਪਾਰਟੀਕਲ ਤੁਹਾਡੀ ਲੱਤ ਤੇ ਸੱਟ ਲੱਗੀ ਸੀ ਫ੍ਰੈਕਚਰ ਹੋ ਗਿਆ ਸੀ ਬੋਨ ਦਾ ਉਹਦੇ ਵਿੱਚੋਂ ਇਹ ਚੱਲਿਆ ਔਰ ਜਾਣ ਤੋਂ ਬਾਅਦ ਤੁਹਾਡੇ ਬ੍ਰੇਨ ਚ ਬ੍ਰੇਨ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਬਲੱਡ ਵੈਸਲਸ ਹਨ ਨਾ ਉਹ ਬਾਕੀ ਸਾਰੇ ਸਰੀਰ ਦੇ ਨਾਲੋਂ ਬਹੁਤ ਜ਼ਿਆਦਾ ਫਾਈਨ ਤੇ ਬਰੀਕ ਹਨ ਇਸ ਉਹਦਾ ਨਾਂ ਹੀ ਵੱਖਰਾ ਹੈ ਸਰਕਲ ਆਫ ਵਿਲਸ ਅਸੀਂ ਉਹਨੂੰ ਕਹਿੰਦੇ ਹਾਂ ਸਰਕਲ ਆਫ ਵਿਲਸ ਨਾਲ ਡਾਕਟਰ ਦੇ ਨਾਂ ਤੇ ਰੱਖ ਦਿੱਤਾ ਗਿਆ ਵੀ ਇਹ ਬਹੁਤ ਬਰੀਕ ਇੱਕ ਜਾਲ ਵਿਛਿਆ ਹੋਇਆ ਜਿਹੜਾ ਅਲੱਗ ਅਲੱਗ ਥਾਵਾਂ ਤੇ ਖੂਨ ਦੀ ਸਪਲਾਈ ਕਰਦਾ ਤੇ ਜਦੋਂ ਉਹ ਮੋਟਾ ਪਾਰਟੀਕਲ ਉਹਦੇ ਵਿਚ ਆ ਕੇ ਰੁਕ ਜਾਂਦਾ ਆ ਤੇ ਜਿਸ ਥਾਂ ਤੇ ਉਹ ਰੁਕ ਜਾਂਦਾ ਆ ਉਸ ਥਾਂ ਦੀਆਂ ਜਿਹੜੀਆਂ ਨਰਵਸ ਨੇ ਉਹਨਾਂ ਦਾ ਆਟੋਮੈਟਿਕਲੀ ਡੈਮੇਜ ਹੋਏਗਾ ਉਹਨਾਂ ਦਾ ਫੰਕਸ਼ਨ ਤੇ ਪੂਰਾ ਨਹੀਂ ਨਾ ਰਹੇਗਾ ਔਰ ਇਸੇ ਕਰਕੇ ਆ ਜਿਹੜੀ ਰੀਜ਼ਨਿੰਗ ਇਨੇਬਿਲਿਟੀ ਯਾਰ ਲੱਤ ਤੇ ਸੱਟ ਲੱਗੀ ਸੀ ਲੱਤ ਟੁੱਟੀ ਸੀ ਜਦੋਂ ਦੀ ਇਹਨੂੰ ਇਹ ਲੱਤ ਟੁੱਟੀ ਸੀ ਐਕਸੀਡੈਂਟ ਹੋਇਆ ਸੀਗਾ ਉਦੋਂ ਬਾਅਦ ਇਹਦੀ ਯਾਦਾਸ਼ਤ ਨਹੀਂ ਰਹਿ ਗਈ ਇੰਨੀ ਕਿਤੇ ਬੜਾ ਠੀਕ ਠਾਕ ਸੀਗਾ ਹੁਣ ਕੋਈ ਵੀ ਕੰਮ ਪੂਰੀ ਤਰ੍ਹਾਂ ਕਰ ਹੀ ਨਹੀਂ ਸਕਦਾ ਹੈਗਾ ਤੇ ਅਸੀਂ ਇਹ ਸਮਝ ਸਕਦੇ ਹਾਂ ਯਾਰ ਲੱਤ ਟੁੱਟੀ ਨਾਲ ਇਹ ਯਾਦਾਸ਼ਤ ਦਾ ਕੀ ਸੰਬੰਧ ਹੈਗਾ ਪਰ ਇਸ ਗੱਲ ਕਰਕੇ ਮੈਂ ਤੁਹਾਨੂੰ ਇਹ ਸਾਬਤ ਕਰਨਾ ਚਾਹੁੰਦਾ ਕਿ ਭਾਈ ਨਹੀਂ ਇਹਦੇ ਨਾਲ ਇਹਦਾ ਸੰਬੰਧ ਹੈਗਾ ਆ ਇਹ ਸੰਬੰਧ ਹੈ ਇੰਬੋਲੋਟਿਕ ਔਰ ਇੰਬੋਲਸ ਜਿਹੜਾ ਹੈ ਕਿਸੇ ਵੀ ਥਾਂ ਤੋਂ ਕੋਈ ਪੀਸ ਚੱਲਿਆ ਹੈਗਾ ਆ ਔਰ ਉਹ ਬ੍ਰੇਨ ਚ ਪਹੁੰਚ ਗਿਆ ਜਿਹਦੇ ਰਾਹੀਂ ਬਲੋਕੇਜ ਹੋ ਗਈ ਹੈ ਤੇ ਕੋਈ ਨਸ ਦੇ ਉੱਪਰ ਭਾਰ ਪੈ ਗਿਆ ਤੇ ਜਿਸ ਨਸ ਦਾ ਜੋ ਕੰਟਰੋਲ ਹੈਗਾ ਉਹ ਲੋਸਟ ਹੋ ਗਿਆ ਇਹਦੇ ਚ ਰੀਜ਼ਨਿੰਗ ਵੀ ਹੋਗੀ ਇਹਦੇ ਚ ਮੈਮਰੀ ਵੀ ਹੋਗੀ ਅਟੈਂਸ਼ਨ ਕੰਸੈਂਟ੍ਰੇਸ਼ਨ ਵੀ ਹੋਗੀ ਤੇ ਅੱਗੇ ਤਾਂ ਟਿੱਕੇ ਬੈਠਦਾ ਸੀ ਕੰਮ ਕਰਦਾ ਸੀਗਾ ਹੁਣ ਤੇ ਟਿੱਕੇ ਨੀ ਬੈਠਦਾ ਹੁਣ ਹਾਂਜੀ ਹੁਣ ਤੇ ਉਹ ਕੰਮ ਕਰ ਹੀ ਨੀ ਸਕਦਾ ਜਿਹੜਾ ਪਹਿਲਾਂ ਕਰਦਾ ਸੀਗਾ ਆਰਗੇਨਾਈਜੇਸ਼ਨ ਲਾਸਟ ਹੋ ਗਈ ਹੈ ਪਲੈਨਿੰਗ ਬਹੁਤ ਸਾਰਾ ਯਾਰ ਇਹ ਤਾਂ ਬਹੁਤ ਸਿਆਣਾ ਬੰਦਾ ਸੀਗਾ ਲੋਕਾਂ ਨੂੰ ਸਲਾਹਾਂ ਦੇਣ ਵਾਲਾ ਬੰਦਾ ਸੀਗਾ ਪਰ ਹੁਣ ਕੀ ਹੈ ਜਦੋਂ ਦਾ ਐਕਸੀਡੈਂਟ ਹੋਇਆ ਉਦੋਂ ਬਾਅਦ ਇਹਦੀ ਆਪਦੀ ਸੁਰਤੀ ਨੀ ਪੂਰੀ ਕਾਇਮ ਹੈਗੀ ਇਹਨੇ ਕਿਸੇ ਨੂੰ ਸਲਾਹ ਕੀ ਦੇਣੀ ਇਨਡਿਸੀਸਿਵ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਆ ਇਨਡਿਸੀਸਿਵ ਜਿਹਦਾ ਮਤਲਬ ਇਹ ਆ ਕਿ ਫੈਸਲਾ ਕਰਨ ਯੋਗ ਨਹੀਂ ਹਰ ਗੱਲ ਦਾ ਫੈਸਲਾ ਲੋਕਾਂ ਵਾਸਤੇ ਕਰਦਾ ਸੀਗਾ ਅੱਜ ਉਹ ਇਨਡਿਸੀਸਿਵ ਹੋ ਗਿਆ ਆਪਣੇ ਵਾਸਤੇ ਕੋਈ ਫੈਸਲਾ ਨਹੀਂ ਕਰ ਸਕਦਾ ਇਨ ਏਬਿਲਿਟੀ ਟੂ ਕਮਿਊਨੀਕੇਟ ਪਹਿਲਾਂ ਤਾਂ ਯਾਰ ਕਿਸੇ ਦੀ ਗੱਲ ਮੂੰਹ ਚ ਤੋਂ ਨਿਕਲਦੀ ਸੀ ਉਸ ਵੇਲੇ ਫੱਟ ਜਵਾਬ ਦਿੰਦਾ ਸੀਗਾ ਤੇ ਹੁਣ ਇਹ ਸੋਚਦਾ ਰਹਿੰਦਾ ਵੀ ਇਹਨੇ ਮੈਨੂੰ ਕਿਹਾ ਕੀ ਤੇ ਮੈਂ ਇਹਦਾ ਜਵਾਬ ਕੀ ਦੇਣਾ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਯੰਗ ਏਜ ਵਿੱਚ ਵੀ ਆ ਜਾਂਦੀਆਂ ਨੇ ਪਰ ਇਹ ਸਾਰੀਆਂ ਦੇ ਸਾਰੀਆਂ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਸਾਰੀਆਂ ਓਲਡ ਏਜ ਦੇ ਵਿੱਚ ਆਮ ਤੌਰ ਤੇ ਇੱਕ ਨਾਰਮਲ ਹਾਲਾਤ ਇਹ ਨਾਰਮਲ ਹਾਲਾਤ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਬਜ਼ੁਰਗ ਨਾ ਤੇ ਪੂਰਾ ਕੰਮ ਕਰ ਸਕਦੇ ਨੇ ਨਾ ਉਹ ਪੂਰੀ ਤਰ੍ਹਾਂ ਕੰਸੈਂਟ੍ਰੇਸ਼ਨ ਦੇ ਨਾਲ ਤੁਹਾਨੂੰ ਸਲਾਹ ਦੇ ਸਕਦੇ ਨੇ ਨਾ ਉਹ ਹਰ ਤਰ੍ਹਾਂ ਆਪਣੇ ਆਪਣਾ ਜਿਹੜਾ ਆਪ ਹੈ ਕਿ ਨਹੀਂ ਆਪਣਾ ਆਪ ਵੀ ਤੁਸੀਂ ਉਹ ਕੰਟਰੋਲ ਨਹੀਂ ਪੂਰਾ ਕਰ ਸਕਦੇ ਜਿਹੜਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈਗੀ ਹੈ ਜਜਮੈਂਟ ਇਨੇਬਿਲਿਟੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਗਰ ਬਜ਼ੁਰਗਾਂ ਚ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਭਾਈ ਤੁਹਾਨੂੰ ਉਹਦੇ ਨਾਲ ਸਹਿਯੋਗ ਕਰਨ ਦੀ ਲੋੜ ਆ ਯੰਗ ਏਜ ਵਿੱਚ ਹੈਗੀਆਂ ਨੇ ਤੇ ਫਿਰ ਤੁਹਾਨੂੰ ਉਹਦਾ ਟ੍ਰੀਟਮੈਂਟ ਕਰਨ ਦੀ ਲੋੜ ਆ ਦੋਹਾਂ ਦੀ ਡਿਵੀਜ਼ਨ ਮੈਂ ਤੁਹਾਨੂੰ ਦੱਸ ਦਿੱਤੀ ਇਹ ਤਾਂ ਨਹੀਂ ਹੋ ਸਕਦਾ ਅਸੀਂ ਬਜ਼ੁਰਗਾਂ ਨੂੰ ਕਹੀਏ ਚੰਗਾ ਛੱਡ ਦਿੱਤਾ ਜੋ ਹੋਣਾ ਹੋ ਜਾਵੇ ਨਹੀਂ ਟ੍ਰੀਟਮੈਂਟ ਤਾਂ ਤੁਹਾਨੂੰ ਉਹਦਾ ਵੀ ਕਰਨ ਦੀ ਲੋੜ ਹੈ ਪਰ ਯਾਦ ਇਹ ਰੱਖਣਾ ਆ ਕਿ ਇਹਦੀ ਪ੍ਰੋਗਰੈਸ ਦੀ ਉਮੀਦ ਘੱਟ ਆ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ ਇੱਕ ਮੈਡੀਕਲ ਦਾ ਲਫ਼ਜ਼ ਆ ਪ੍ਰੋਗਨੋਸਿਸ ਦਾ ਮਤਲਬ ਹੁੰਦਾ ਆ ਕਿ ਕੋਈ ਵੀ ਬਿਮਾਰੀ ਆਈ ਹੈ ਇਹਦਾ ਆਊਟਕਮ ਕੀ ਹੋਏਗਾ ਜਾਂ ਕੋਈ ਵੀ ਇਲਾਜ ਅਸੀਂ ਕਰ ਰਹੇ ਹਾਂ ਅਲਟੀਮੇਟ ਇਹਦਾ ਆਊਟਕਮ ਕੀ ਹੋਏਗਾ ਉਹਨੂੰ ਅਸੀਂ ਪ੍ਰੋਗਨੋਸਿਸ ਕਹਿੰਦੇ ਹਾਂ ਜੋ ਅਸੀਂ ਪਿਛਲੇ ਬੀਤੇ ਦੇ ਹਾਲਾਤਾਂ ਦੇ ਮੁਤਾਬਕ ਭਾਈ ਇਸ ਤਰ੍ਹਾਂ ਦਾ ਕੇਸ ਆਇਆ ਸੀ ਉਹਦਾ ਇਲਾਜ ਕੀਤਾ ਗਿਆ ਅਲਟੀਮੇਟ ਆ ਹੋ ਗਿਆ ਹੁਣ ਜਿਵੇਂ ਕੈਂਸਰ ਦਾ ਨਾਂ ਕੋਈ ਲੈ ਦਿੰਦਾ ਆ ਤੇ ਅਲਟੀਮੇਟ ਡਾਕਟਰ ਪ੍ਰੋਗਨੋਸਿਸ ਦੇ ਵਿੱਚ ਤਾਂ ਇਹੀ ਲਿਖਦੇ ਨੇ ਨਾ ਵੀ ਇਹ ਸੀਵੀਅਰ ਆ ਪ੍ਰੋਗਨੋਸਿਸ ਬੈਡ ਆ ਪ੍ਰੋਗਨੋਸਿਸ ਗੁੱਡ ਨਹੀਂ ਹੈ ਪਰ ਆਮ ਗੱਲਾਂ ਦੇ ਵਿੱਚ ਜਿਹੜੀਆਂ ਸਾਨੂੰ ਪਤਾ ਹੁੰਦਾ ਕਿ ਰੂਟੀਨ ਡੇ ਟੂ ਡੇ ਦੇ ਵਿੱਚ ਰਿਕਵਰੀ ਵਾਲੀਆਂ ਨੇ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ ਗੁੱਡ ਹੈ ਠੀਕ ਹੋ ਜੂਗਾ ਕੋਈ ਐਸੀ ਗੱਲ ਨਹੀਂ ਹੈਗੀ ਸੋ ਇਸ ਤਰ੍ਹਾਂ ਕਰਕੇ ਓਲਡ ਏਜ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਲਾਸ ਆਫ ਰੀਜ਼ਨਿੰਗ ਲਾਸ ਆਫ ਜਜਮੈਂਟ ਅਟੈਂਸ਼ਨ ਡੈਫੀਸੈਂਸੀ ਕੰਸੈਂਟ੍ਰੇਸ਼ਨ ਡਿਫੀਕਲਟੀ ਜਾਂ ਜਿੰਨੇ ਵੀ ਲਫ਼ਜ਼ ਨੇ ਹੁਣ ਇਸਤੇਮਾਲ ਕੀਤੇ ਨੇ ਸਾਰੇ ਦੇ ਸਾਰੇ ਇਹ ਸਾਰੇ ਅਗਰ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ ਤੇ ਰਿਕਵਰੀ ਦੇ ਚਾਂਸਿਸ ਬਹੁਤ ਘੱਟ, ਓਲਡ ਏਜ ਯੰਗ ਏਜ ਦੇ ਵਿੱਚ ਰਿਕਵਰੀ